0: Cafe.
1: I know this place. They're also famous for delicious snacks like Alu Fettis, Samosa, Vada Pav, Spring Rolls, Mango Lassi, and my favorite, Samosa Chaat and Bhel.
2: Navigator's Cafe, located at Northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इना सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही S&S Lawyers नु कॉल करो 416-655-2000
5: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
6: ਬਿਲਕੁਲ ਕੋਈ ਵੀ ਨੰਬਰ ਚਾਹੀਦੇ ਆ ਕੋਈ ਵੀ ਐਡਵਰਟਾਈਜ਼ਮੈਂਟ ਕਰਾਉਣੀ ਹੈ ਕੋਈ ਵੀ ਜਾਣਕਾਰੀ ਲੈਣੀ ਹੈ ਸਾਡਾ ਹੈੱਡ ਆਫਿਸ ਹੈ 647-504-1557 647-504-1557 ਸਰਾਜ ਜੀ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਤੇ ਸਰਾਜ ਹੁਣੇ ਤੁਹਾਨੂੰ ਗਵਰਨਮੈਂਟ ਦੀਆਂ ਗ੍ਰਾਂਟਸ ਲੈ ਕੇ ਦੇ ਰਹੇ ਆ ਸਟੱਡੀ ਐਜੂਕੇਸ਼ਨ ਲਈ ਇਹ ਪੈਸੇ ਉਹ ਨੇ ਜਿਹੜੇ ਤੁਹਾਨੂੰ ਮਿਲ ਰਹੇ ਆ ਵਾਪਸ ਨਹੀਂ ਕਰਨੇ ਤੁਸੀਂ ਆਪਣੇ ਘਰ ਚਲਾਉਣ ਦੇ ਖਰਚੇ ਪੂਰੇ ਕਰੋ ਤੇ ਪੜ੍ਹੋ ਸੋ ਸਰਾਜ ਵੈਲਕਮ ਕੀ ਹਾਲ
7: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਵਧੀਆ ਜੀ ਤੁਸੀਂ ਦੱਸੋ ਜੀ
6: ਸੋ ਥੋੜ੍ਹੇ ਦੱਸੋ ਵੀ ਇਹ ਗ੍ਰਾਂਟਸ ਕਾਹਦੇ ਲਈ ਨੇ
7: ਤੁਸੀਂ ਲੇਕਿਨ ਖਾਸ ਬਾਤ ਇਹ ਹੈਗੀ ਤੁਸੀਂ ਇਸ ਪੈਸੇ ਨੂੰ ਕਿੱਥੇ ਵੀ ਕਦੇ ਵੀ ਖਰਚ ਕਰ ਸਕਦੇ ਕੋਈ ਇਹਦੇ ਚ ਕੋਈ ਉਹ ਨਹੀਂ ਹੈਗੀ ਰਿਸਟ੍ਰਿਕਸ਼ਨ ਨਹੀਂ ਹੈਗੀ ਤੇ ਅਸੀਂ ਸਿਰਫ ਐਜੂਕੇਸ਼ਨ ਕੰਸਲਟਿੰਗ ਇਹ ਡੀਲ ਕਰਦੇ ਨੇ ਐਜੂਕੇਸ਼ਨ ਫੰਡਿੰਗ ਇਹ ਔਰ ਕੋਈ ਸਾਡੀ ਫੰਡਿੰਗ ਅਸੀਂ ਡੀਲ ਨਹੀਂ ਕਰਦੇ ਜਿਹਦੇ ਵਿੱਚ ਕੈਚ ਹੁੰਦਾ ਹੈ ਕੋਈ ਰਾਈਟ ਸੋ ਤੁਸੀਂ ਲਾਈਕ 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਆਪਣੇ ਅਕਾਊਂਟ ਵਿੱਚ ਲੈ ਸਕਦੇ ਹੋ ਸਾਡੇ ਲਾਈਕ ਹਜ਼ਾਰਾਂ ਕਲਾਇੰਟ ਲੈ ਚੁੱਕੇ ਨੇ ਆਲਰੇਡੀ ਐਂਡ ਜਿਹਦੇ ਵਿੱਚ ਹਾਫ ਪੈਸਾ ਕੀਆ ਗ੍ਰਾਂਟ ਜੋ ਵਾਪਿਸ ਹੀ ਨਹੀਂ ਮੋੜਨਾ ਤੇ ਅਗਸਤ ਤੋਂ ਬਾਅਦ ਲਾਈਕ ਅਗਸਤ ਤੋਂ ਰੂਲ ਚੇਂਜ ਹੋ ਰਹੇ ਨੇ ਗਵਰਨਮੈਂਟ ਗ੍ਰਾਂਟ ਇਹ ਚ ਕੱਟ ਕਰ ਰਹੀ ਹੈ ਬਹੁਤ ਜ਼ਿਆਦਾ ਤੋ ਹੁਣੇ ਇਨਰੋਲ ਕਰੋ ਹੁਣੇ ਕਾਲ ਕਰੋ ਸਾਡੇ ਆਫਿਸ ਆਓ 437-264-3175
6: ਨੰਬਰ ਇੱਕੋ ਇੱਕ ਹੈ 437-264-3175 ਤੀਸਰਾ ਗ੍ਰਾਂਟਸ ਫਿਰ ਮਿਲਦੀਆਂ ਕਿਹਨੂੰ ਕਿਹਨੂੰ ਨੇ
7: PR citizen protected person da status na chahida income jinni cut hai gi like sade kol bade like oh vi aunde ne like single log jinna di shaadi nahi hui hai
6: ji
7: ki jo grant banti hai usse sirf college ki fees nikalti hai aur saath mein loan aata hai thoda sa to unke liye itna advantages nahi hai but agar aap married hain aapke kids hain to aapko achhi funding banti hai jo 30,000 ki hoti
6: hai okay sirf thodi awaaz thodi cut rahi hai okay so agar kisi di family hai married ne bacche ne to funding ban jandi hai 30,000 to leke kinne tak
7: ਲੱਖ ਡਾਲਰ ਤੱਕ
6: ਸੋ 30,000 ਤੋਂ ਲੈ ਕੇ ਲੱਖ ਡਾਲਰ ਤੱਕ ਦੀ ਫੰਡਿੰਗ ਬਣ ਜਾਂਦੀ ਹੈ ਸੋ ਫੈਮਿਲੀ ਵਾਲੇ ਲੋਕਾਂ ਲਈ ਇਹ ਜ਼ਿਆਦਾ ਸੂਟੇਬਲ ਹੈ ਓਕੇ
7: ਬਿਲਕੁਲ ਜੀ ਬਿਲਕੁਲ ਸਿੰਗਲ ਬੰਦੇ ਨੂੰ ਇੰਨਾ ਸੂਟ ਨਹੀਂ ਕਰਦਾ ਇਹ ਪ੍ਰੋਗਰਾਮ
6: ਓਕੇ ਠੀਕ ਹੈ ਸੋ ਫੈਮਿਲੀ ਵਾਲੇ ਲਈ ਸੂਟੇਬਲ ਹੈ ਐਂਡ ਇਹਦੇ ਲਈ ਫਿਰ ਨਾਲ ਦੀ ਨਾਲ ਕੋਈ ਕ੍ਰੈਡਿਟ ਚੈੱਕ ਵਗੈਰਾ ਵੀ ਹੁੰਦਾ ਕੀ ਚੈੱਕ ਕਰਦੇ ਨੇ
7: ਇੱਥੇ ਯਹਾਂ ਪੇ ਆਪਕੋ ਬੈਂਕ ਫੰਡਿੰਗ ਨਹੀਂ ਦੇ ਰਹਾ ਯਹਾਂ ਪੇ ਆਪਕੋ ਗਵਰਨਮੈਂਟ ਫੰਡਿੰਗ ਦੇ ਰਹੀ ਹੈ ਔਰ ਇਸਮੇ ਉਨ੍ਹੋਨੇ ਆਪਕੋ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੇ ਤੋ ਆਪਕੇ ਐਜੂਕੇਸ਼ਨ ਕੇ ਡਾਕੂਮੈਂਟਸ ਔਰ ਆਪਕੇ ਇਨਕਮ ਕੇ ਡਾਕੂਮੈਂਟਸ ਕੋ ਦੇਖਤੇ ਹੈ ਜੋ ਕਿ ਉਨਕੇ ਪਾਸ ਪਹਿਲੇ ਸੇ ਹੀ ਹੈ ਇਹ ਬੈਂਕ ਨਹੀਂ ਹੈ ਜੋ ਆਪਕੀ ਕਾਰੀਗਰੀ ਚਲੀ ਗਈ ਸੈਟਿੰਗ ਅਪਰੋਚ ਚਲੇ ਗਈ ਨਾ ਸਾਰਾ ਟ੍ਰਾਂਸਪੇਰੈਂਟ ਚੀਜ਼ ਹੈ ਓਨੈਸਟੀ ਸੇ ਵੀ ਹਮ ਕਾਮ ਕਰੇ 7 ਇਅਰਸ ਸੇ ਨੋਟਿਸ ਅਸੈਸਮੈਂਟ ਮੈਰਿਟ ਸਰਟੀਫਿਕੇਟ ਬੱਚੋ ਕੇ ਬਰਥ ਸਰਟੀਫਿਕੇਟ ਇਹ ਡਾਕੂਮੈਂਟ ਲਗਤੇ ਔਰ ਜਿਤਨੀ ਇਨਕਮ ਕੱਟ ਹੈਗੀ ਜਿੰਨੀ ਕਮ ਹੈਗੀ 2024 ਦੇ ਨੋਟਿਸ ਅਸੈਸਮੈਂਟ ਵਿੱਚ ਉਨੀ ਜ਼ਿਆਦਾ ਫੰਡਿੰਗ ਬਣਦੀ ਹੈ ਜੀ ਸਾਡੇ ਕੋਲ ਅੱਜ ਵੀ ਲਾਈਕ ਪੰਜ ਤੋਂ ਛੇ ਕਲਾਇੰਟਸ ਆਏ ਥੇ ਜਿਨਕੇ ਲਾਈਕ 2-3 ਕਿਡਸ ਹੈ ਔਰ 12 ਸਾਲ ਸੇ ਨੀਚੇ ਹੈ ਤੋ ਉਨ ਸਭ ਕੀ ਫੰਡਿੰਗ ਅਰਾਊਂਡ 70,000-90,000 ਕੇ ਬੀਚ ਮੇਂ ਬਣੀ ਹੈ
6: ਵੈਰੀ ਗੁੱਡ
7: ਔਰ ਲਾਈਕ ਉਨ ਡਾਇਰੈਕਟ ਉਨਕੇ ਖਾਤੇ ਮੇਂ ਜਾਤੀ ਕੋਈ ਕੈਚ ਹੈ ਹੀ ਨਹੀਂ ਇਸ ਮੇਂ
6: ਐਂਡ ਇਹ ਜੋ ਪੈਸੇ ਸਰਾਸ਼ ਨੇ ਠੀਕ ਹੈ ਐਜੂਕੇਸ਼ਨ ਲਈ ਮਿਲਦੇ ਆ ਬਟ ਜਿਹੜੇ ਕੋਰਸਿਸ ਨੇ ਉਹ ਕਿੰਨੇ ਕੁ ਸੌਖੇ ਨੇ ਐਂਡ ਕੀ ਆਨਲਾਈਨ ਨੇ ਸਾਰੇ ਕੋਰਸਿਸ
7: ਸਾਡਾ ਲਾਈਕ ਜੋ ਮੇਨ ਆਡੀਅੰਸ ਹੈਗੀ ਜੋ ਮੇਨ ਸਾਡੇ ਕਲਾਇੰਟਸ ਹੈਗੇ ਉਹ ਮਿਡਲ ਏਜ ਦੇ ਹੈਗੇ तो उसके इस लिए उनको चाहिए वो अपने घर की जिम्मेदारी में पहले से बिजी हैं तो उनके लिए फुली ऑनलाइन कोर्स वो लाइक करते हैं जो 2-3 घंटे क्लासेस एवरी डे लगाते हैं मंडे टू फ्राइडे असाइनमेंट्स हैं एग्जामिनेशन नहीं है सोखे जे कोर्सेज ने मैनेजमेंट दे एंड अगर आपको स्पेसिफिक कोर्स करना है HVAC इलेक्ट्रिशियन प्लम्बिंग वो भी साढ़े को लेके पर उस पर आपको ज्यादा मेहनत करनी पड़ेगी तो हम पहले बताते हैं ये चीज आप हमारे ऑफिस आए एज लिमिट कुछ है नहीं 30, 40, 50, 60 आप अगर सेल्फ एम्प्लॉयड है ऊबर ड्राइवर ट्रक ड्राइवर सैलून ओनर और लाइक अनएम्प्लॉयड है हाउस वाइफ है आपको अच्छा बेनिफिट है जी
6: ਵੈਰੀ ਗੁੱਡ। ਸੋ ਬੈਨੀਫਿਟ ਬਹੁਤ ਜ਼ਿਆਦਾ ਹੈ ਤੇ ਨੰਬਰ ਹੈ ਸਰਾਜ ਦਾ 4372643175 ਐਂਡ ਸਰਾਜ ਐਂਡ ਤੇ ਤੁਹਾਡੀ ਕੀ ਫੀਸ ਹੈ, ਤੁਸੀਂ ਕਦੋਂ ਫੀਸ ਲੈਂਦੇ ਹੋ?
7: ਹਾਂਜੀ ਵੰਡ ਕੇ ਚੱਕੋ, ਅਸੀਂ ਲਾਈਕ ਟਰਾਈ ਕਰਦੇ ਕਿ ਹਮ ਇਹ ਚੀਜ਼ ਆਪਣੇ ਐਕਟੀਵਿਟੀਜ਼ ਮੇਂ ਲੈ ਕੇ ਆਏ, ਇਸ ਲਈ ਹਮਾਰੀ ਫੀਸ ਕਾਮ ਹੋਣੇ ਕੇ ਬਾਅਦ 199 to $499 ਹੈ। ਆਪਕੇ ਪੈਸੇ ਬਣ ਰਹੇ, ਜ਼ਿਆਦਾ ਮੋਟੇ ਬਣ ਰਹੇ ਜੀ, ਹਮੇ ਕੋਈ ਲਾਲਚ ਨਹੀਂ ਹੈ, ਹਮ ਸੈਟਿਸਫਾਈਡ ਹੈ ਆਪਣੇ, ਮੇਰਾ ਕੋਈ ਸ਼ੌਕ ਨਹੀਂ ਬੜੀ ਗਾੜੀ ਮੇ ਘੁੰਮਣਾ, ਬੜਾ ਘਰ ਚਾਹੀਏ, ਕੋਈ ਸ਼ੌਕ ਨਹੀਂ ਮੈਂ ਐਸੇ, ਸਿੰਪਲ ਜੀ ਲਾਈਫ ਹੈ ਔਰ ਪੈਸਾ ਸਾਥ ਲੈ ਕੇ ਨਹੀਂ ਜਾਣਾ, ਕਾਮ ਹੋਣੇ ਕੇ ਬਾਅਦ ਆਪਣੇ ਪੈਸੇ ਦੇਣੇ ਹੈ ਔਰ ਸ਼ੁਰੂ ਮੇਂ ਕੁਛ ਨਹੀਂ ਦੇਣਾ, ਆਪ ਹਮਾਰੇ ਆਫਿਸ ਆਏ, ਹਮਸੇ ਫੋਨ ਮੇਂ ਬਾਤ ਕਰੇ, ਕੋਈ ਪਰਸੈਂਟੇਜ, ਕੋਈ ਕਮਿਸ਼ਨ, ਕੋਈ ਕੈਚ ਨਹੀਂ, ਜੈਸੇ ਗਵਰਨਮੈਂਟ ਇਤਨੀ ਚੀਜ਼ੋਂ ਪੈਸਾ ਲਗਾਤੀ ਹੈ। ਅਭੀ ਮੈਂ ਬੇਟੀ ਪੇ ਸੁਣਦਾ ਥਾ, ਅਗਰ ਆਪ ਰਿਫਿਊਜੀ ਹੈ, ਆਪ ਔਰਥੋ ਪਤਾ ਨਹੀਂ ਉਹ ਸੋਲ ਬਣਵਾ ਲਓ ਆਪਣੀ ਜੋ ਹੋਤੀ ਹੈ, ਮਤਲਬ ਡੈਂਟ ਸਭ ਕੁਛ ਫ੍ਰੀ ਰਿਫਿਊਜੀਸ ਕੇ ਲਈ, ਰਾਈਟ? ਮਤਲਬ ਤੋ ਵੈਸੀ ਗਵਰਨਮੈਂਟ ਐਜੂਕੇਸ਼ਨ ਇਨਵੈਸਟ ਕਰਦੇ, ਕੋਈ ਕੈਚ ਨਹੀਂ ਹੈ, ਕਾਲ ਕਰੇ 437-264-3175, 437-264-3175, ਤੁਸੀਂ ਸਾਨੂੰ ਹੁਣੇ ਵੀ ਕਾਲ ਕਰ ਸਕਦੇ ਹੋ, 437-264-3175।
6: ਵੈਰੀ ਗੁੱਡ, ਸਰਾਂਸ਼ ਨੂੰ ਫੋਨ ਕਰੋ ਵੀ, ਪੈਸੇ ਲਓ ਐਂਡ ਬੁੱਲੇ ਲੁੱਟੋ, ਨੰਬਰ ਹੈ 437-264-3175। ਸਰਾਂਸ਼ ਬਹੁਤ ਸ਼ੁਕਰੀਆ ਸਰ,
7: ਥੈਂਕ ਯੂ,
6: ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਦਾ ਤੇ ਦੇਖਿਆ, ਨਾਲੇ ਪੈਸੇ ਨਾਲੇ ਗ੍ਰਾਂਟ ਤੇ ਵਧੀਆ ਮੌਜਾਂ ਕਰੋ, ਮੌਜਾਂ ਉਹ ਮੌਜਾਂ ਭੁੱਲਣੀਆਂ ਨਹੀਂ ਜੋ ਗਵਰਨਮੈਂਟ ਦੇ ਸਿਰ ਤੇ ਕਰੀਆਂ ਹੈ। ਸੋ ਓਕੇ, ਇੱਕ ਦੋ ਚੀਜ਼ਾਂ ਤੁਹਾਨੂੰ ਦੱਸਣੀਆਂ ਬਾਕੀ ਨੇ। ਇੱਕ ਨਾ ਤੁਸੀਂ ਕਿਚਨ ਨਵੀਂ ਤਿਆਰ ਕਰਾਉਣੀ ਹੈ, ਟੋਪ ਆਫ ਦਾ ਲਾਈਨ ਹਾਈ ਐਂਡ ਕਮਾਲ ਦੀ, ਰੀਜ਼ਨੇਬਲ ਰੇਟ, ਬਿਲਕੁਲ ਫ੍ਰੀ ਐਸਟੀਮੇਟ, ਖਾਸ ਡਿਸਕਾਊਂਟ ਮੇਰੇ ਨਾਮ ਨਾਲ, ਤੇ ਨਾਲ ਦੀ ਨਾਲ ਇੱਕ ਡਬਲ ਅੰਡਰਮਾਊਂਟ ਸਿੰਕ ਬਿਲਕੁਲ ਫ੍ਰੀ। ਤੁਸੀਂ ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਰਾਏ ਬਾਈ ਜੀ ਨੂੰ ਫੋਨ ਕਰੋ, ਜਸਪਾਲ ਰਾਏ ਬਾਈ ਜੀ, ਨੰਬਰ ਹੈ 416-859-1920, 416-859-1920। ਜਸਪਾਲ ਰਾਏ ਭਾਅ ਜੀ ਤੇ ਕਿਚਨ ਬਹੁਤ ਟੌਪ ਦੀ ਕਮਾਲ ਦੀ ਰੈਡੀ ਕਰਦੇ ਆ, 416-859-1920। 2162, ਹੈਲੋ ਜੀ,
0: ਸਤਿ ਸ਼੍ਰੀ ਅਕਾਲ ਜੀ।
6: ਇੰਡੀਆ ਪੈਸੇ ਭੇਜਣੇ ਆ ਜੀ, ਤੁਸੀਂ ਨੰਬਰ ਨੋਟ ਕਰ ਲਓ, 905-905-796-7996-00-00 ਹਾਂਜੀ,
0: 905-796-00-00
6: ਹਾਂਜੀ, ਬਿਲਕੁਲ ਜੇ ਤੁਸੀਂ ਫੋਰਨ ਐਕਸਚੇਂਜ ਦਾ ਕੰਮ ਕਰਦੇ ਹੋ ਨਾ, ਸਾਨੂੰ ਕਾਲ ਕਰੋ, ਤੁਹਾਡੀ ਵਧੀਆ ਬਿਜ਼ਨਸ ਦੀ ਮਸ਼ਹੂਰੀ ਅਸੀਂ ਕਰਾਂਗੇ। ਮੈਨੂੰ ਰੋਜ਼ ਹੀ ਤਕਰੀਬਨ ਫੋਨ ਆ ਜਾਂਦਾ ਕਿ ਭਾਜੀ ਇੰਡੀਆ ਪੈਸੇ ਭੇਜਣੇ, ਕਿਹਦੇ ਕੋਲੋਂ ਭੇਜੀਏ। ਸੋ ਜੇ ਕਿਸੇ ਨੇ ਵੀ ਇੱਕ ਸਾਡੇ ਨਾਲ ਐਡਵਰਟਾਈਜ਼ਮੈਂਟ ਕਰਨੀ, ਆਪਣਾ ਫੋਰਨ ਐਕਸਚੇਂਜ ਦਾ ਕੰਮ ਪਹੁੰਚਦਾ ਕਰਨਾ ਸਾਡੇ ਸਾਰੇ ਲਿਸਨਰਸ ਤੱਕ, ਤਾਂ ਇੱਕ ਵਾਰ ਫਿਰ ਸਾਡਾ ਨੰਬਰ ਹੈ 647-504-1557 ਦੇ ਉੱਤੇ ਸਾਨੂੰ ਤੁਸੀਂ ਮੈਸੇਜ ਕਰੋ ਤੇ ਤੁਹਾਡੇ ਲਈ ਹਾਜ਼ਰ ਆ। ਮੈਂ ਨਾ ਇੱਕ ਗਾਣਾ ਸੁਣ ਰਿਹਾ ਸੀ, ਸੁਖਸ਼ਿੰਦਰ ਸ਼ਿੰਦਾ ਭਾਅ ਜੀ ਨੇ ਆਪਣੇ ਪੇਜ ਦੇ ਉੱਤੇ ਗਾ ਕੇ ਪਾਇਆ ਸੀ ਯਾਰ, ਤੇ ਉਹ ਗਾਣਾ ਮੈਂ ਤੁਹਾਡੇ ਲਈ ਸੋਚਿਆ ਸੀ ਕਿ ਲਾਉਣਾ ਹੈ, ਤੇ ਇੱਕ ਮਿੰਟ ਮੈਨੂੰ ਲੱਭ ਲੈਣ ਤੋਂ, ਉਹਨਾਂ ਨੇ ਭਾਅ ਜੀ ਨੇ ਹੁਣ ਇੱਕ ਰੀਲ ਪਾਈ ਸੀ, ਆਹ ਕਿਹੜਾ ਗੀਤ ਹੈ?

0: ਲੱਭ ਗਿਆ ਲੱਭ ਗਿਆ, ਜੱਟ ਲੰਡਨ ਪਹੁੰਚ ਗਿਆ ਤੂੰ ਹੁਣ ਕਿਉਂ ਚਿੱਠੀਆਂ ਵੈਰ ਨੇ ਪਾਉਂਦੀ, ਲਾਈ ਯਾਰ ਗਾਣਾ। ਮੈਂ ਸ਼ਿੰਦਾ ਭਾਜੀ ਦੀਆਂ ਜਿਹੜੀਆਂ ਵੀਡੀਓਜ਼ ਨੇ ਨਾ ਹਾਰਮੋਨੀਅਮ ਦੇ ਨਾਲ, ਬਹੁਤ ਯਾਰ ਆਨੰਦ ਆ ਗਿਆ ਆਉਂਦਾ ਦੇਖ ਕੇ। ਹੀ ਇਜ਼ ਸੱਚ ਅ ਦੇਖੋ ਆਰਟਿਸਟ, ਬਹੁਤ ਟੌਪ ਦੇ ਨੇ ਤੇ ਇਨਸਾਨ ਵੀ ਉਸ ਤੋਂ ਵੱਧ ਕੇ। ਸੋ ਜ਼ਰੂਰ ਸੁਣਦੇ ਦੋ ਬੋਲ ਤੇ ਜੱਟ ਲੰਡਨ ਪਹੁੰਚ ਗਿਆ।
1: ਚੱਲ ਚੱਲੀਏ ਪਿੰਡ ਨੂੰ, ਛੱਡ ਤੂੰ ਇਹਨਾਂ ਗੱਲਾਂ ਨੂੰ।

0: ਵਾਹ ਯਾਰ, ਨਹੀਂ ਰੀਸਾ ਸ਼ਿੰਦਾ ਸਾਹਿਬ ਕਮਾਲ ਹੀ ਕਮਾਲ. ਸੋ ਪ੍ਰੋਗਰਾਮ ਪੰਜਾਬੀ ਨਾ 905-673-3337 ਨੰਬਰ ਹੈ ਆਪਣਾ, 905-673-3337 ਜੱਟ ਲੰਡਨ ਪਹੁੰਚ ਗਿਆ. ਹੁਣ ਕਿਉਂ ਚਿੱਠੀਆਂ ਤਾਂ ਫਿਰ ਪਾਉਣੀਆਂ ਹੀ ਆ ਸ਼ਿੰਦਾ ਸਾਹਿਬ, ਜਦੋਂ ਬੰਦਾ ਲੰਡਨ ਪਹੁੰਚ ਜਾਂਦਾ ਫਿਰ ਤਾਂ ਚਿੱਠੀਆਂ ਵੱਧ ਆਉਂਦੀਆਂ ਨੇ, ਹੈ ਫਿਰ ਤਾਂ ਚਿੱਠੀਆਂ ਰੁਕਦੀਆਂ ਨਹੀਂ. ਹਾਰਡਵੁੱਡ ਜਾਇੰਟ ਨੂੰ ਯਾਦ ਰੱਖੋ, ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ, ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ, ਟੋਰਬਰਮ ਐਂਡ ਸਟੀਲਸ, ਹਾਰਡਵੁੱਡ ਜਾਇੰਟ, ਟੋਰਬਰਮ ਐਂਡ ਸਟੀਲਸ 'ਤੇ ਜਾਓ. ਹਾਰਡਵੁੱਡ ਜਾਇੰਟ ਵਧੀਆ ਟੋਪ ਦੀ ਸਰਵਿਸ ਨੂੰ ਦਿੰਦੇ ਨੇ ਅਤੇ ਕੰਟਰੈਕਟਰਸ ਲਈ ਹਰ ਇੱਕ ਪ੍ਰਾਈਸ ਬੀਟ ਕਰਦੇ ਨੇ. ਸਾਡੇ ਨਾਲ ਇੱਕ ਵਾਰ ਫਿਰ ਸੁੱਖ ਭਾਅ ਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ. ਇਸ ਵੀਕਐਂਡ ਲੌਂਗ ਵੀਕਐਂਡ ਸੇਲ ਹੋ ਰਹੀ ਹੈ, ਫਰਾਈਡੇ, ਸੈਟਰਡੇ, ਸੰਡੇ, ਅਤੇ ਲੌਂਗ ਵੀਕਐਂਡ ਸਪੈਸ਼ਲ ਅਸੀਂ ਲਾਈਵ ਆਨ ਲੋਕੇਸ਼ਨ ਵੀ ਫਰਾਈਡੇ ਨੂੰ ਹੋਵਾਂਗੇ ਐਟ ਗ੍ਰੈਂਡ ਹੋਮ ਫਰਨੀਚਰ. ਸੋ ਸੁੱਖ ਭਾਅ ਜੀ ਕੀ ਬਣਦਾ ਫਿਰ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ. ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ. ਸੋ ਲੌਂਗ ਵੀਕਐਂਡ, ਲੌਂਗ ਵੀਕਐਂਡ ਜਿਹੜੀ ਸਪੈਸ਼ਲ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ. ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ, ਚਾਹੇ ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਆ, ਤੇ ਤੁਹਾਨੂੰ ਵੱਡੇ ਵੱਡੇ ਡਿਸਕਾਊਂਟ ਤੇ ਵੱਡੇ ਵੱਡੇ ਤੋਹਫੇ ਮਿਲਣੇ ਇਸ ਲੌਂਗ ਵੀਕਐਂਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ. ਤੇ ਬਾਈ ਜੀ ਇੱਕ ਮੈਂ ਸੋਫਾ ਸੈੱਟ ਦੀ ਡੀਲ ਦੇਣਾ, ਲਿਵਿੰਗ ਰੂਮ ਦਾ ਜਿਹੜੇ ਪਰਿਵਾਰਾਂ ਨੇ ਸੋਫਾ ਸੈੱਟ ਲੈਣਾ, 3-ਸੀਟਰ ਸੋਫਾ, 2-ਸੀਟਰ ਲੈਫਟ ਸਾਈਡ ਨਾਲ ਸਿੰਗਲ ਚੇਅਰ, ਸੋ ਲੈਦਰ ਦਾ ਕੰਪਲੀਟ ਸੋਫਾ ਸੈੱਟ, ਮਾਡਰਨ ਕ੍ਰੋਮ ਲੈਕਸਰ ਨਾਲ, ਜਿਹਦੀ ਰੈਗੂਲਰ ਕੀਮਤ $2000 ਸੀ. ਲੌਂਗ ਵੀਕਐਂਡ ਸਪੈਸ਼ਲ ਕੰਪਲੀਟ ਸੋਫਾ ਸੈੱਟ ਸਿਰਫ 699 ਦਾ. ਜੀ ਹਾਂ, ਕੰਪਲੀਟ ਸੋਫਾ ਸੈੱਟ

6885 ਟੋਮਕਨ ਰੋਡ ਤੇ ਗੇੜਾ ਫਿਰ ਮਾਰਨਾ ਹੀ ਪਵੇਗਾ ਤੁਹਾਨੂੰ। ਸ਼ੈਲਜਾ ਊਜਾ ਜੀ ਜੋ ਕਿ ਬਹੁਤ ਹੀ ਕਮਾਲ ਦੇ ਅਕਾਊਂਟੈਂਟ ਨੇ, ਵੀ ਸ਼ੈਲਜਾ ਦੇ ਨਾਲ ਤੁਸੀਂ ਕੰਮ ਕਰੋ। ਕੀ ਤੁਸੀਂ ਜ਼ਿਆਦਾ ਟੈਕਸ ਭਰ ਰਹੇ ਹੋ? ਆਪਣੇ ਪੈਸੇ ਬਚਾਉਣ ਦਾ ਸਮਾਂ ਆ ਚੁੱਕਿਆ ਹੈ। ਸ਼ੈਲਜਾ ਓਜਾ ਐਕਸਪੀਰੀਅੰਸ CPA ਤੁਹਾਡੀ ਮਦਦ ਦੇ ਲਈ ਤਿਆਰ ਹਨ। ਟੈਕਸ ਪਲੈਨਿੰਗ ਦੇ ਮਾਹਰ ਹਨ ਅਤੇ ਪਹਿਲਾਂ CRA ਦੇ ਵਿੱਚ ਆਡੀਟਰ ਵੀ ਰਹੇ ਹਨ। ਟੈਕਸ ਲਾਜ਼ ਦੀ ਬਹੁਤ ਜਾਣਕਾਰੀ ਜਿਨ੍ਹਾਂ ਬਾਰੇ ਹੋਰ ਅਕਾਊਂਟੈਂਟਸ ਨੂੰ ਵੀ ਪਤਾ ਨਹੀਂ। CRA ਆਡਿਟਸ ਜਿੱਤ ਚੁੱਕੇ ਹਨ ਅਤੇ ਆਪਣੇ ਕਲਾਇੰਟਸ ਦੇ ਹਜ਼ਾਰਾਂ ਡਾਲਰ ਵੀ ਬਚਾ ਚੁੱਕੇ ਹਨ। ਲੀਗਲ ਤਰੀਕੇ ਨਾਲ ਤੁਹਾਡੀ ਟੈਕਸ ਦੀ ਸਟ੍ਰੈਸ ਘਟੇਗੀ ਅਤੇ ਰੀਫੰਡ ਵਧੇਗਾ। ਟਰੱਕਿੰਗ ਇੰਡਸਟਰੀ, ਰੀਅਲਟਰਸ, ਕਾਰਪੋਰੇਸ਼ਨਸ ਜਿਵੇਂ ਕਿ ਡਾਕਟਰਸ ਅਤੇ ਲਾਇਰਸ ਦੇ ਲਈ ਸਪੈਸ਼ਲ ਡਿਸਕਾਊਂਟ। ਵੇਟ ਨਾ ਕਰੋ, ਆਪਣੇ ਪੈਸੇ ਬਚਾਉਣ ਦੇ ਲਈ ਅੱਜ ਹੀ ਕਾਲ ਕਰੋ। ਸ਼ੈਲਜਾ ਓਜਾ ਐਕਸਪੀਰੀਅੰਸ CPA 416-409-3252 416-409-3252 ਸ਼ੈਲਜਾ ਓਜਾ। ਐਂਡ ਪੰਜਾਬੀ ਦਾ ਇੰਸਟਾਗ੍ਰਾਮ ਪੇਜ ਹੈ PUNJABILEHRAN, ਠੀਕ ਹੈ। ਇੰਸਟਾਗ੍ਰਾਮ ਤੇ ਮੈਸੇਜ ਕਰੋ, ਕੋਈ ਵੀ ਨੰਬਰ ਚਾਹੀਦੇ ਕਿਸੇ ਵੀ ਬਿਜ਼ਨਸ

0: ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1478-1498 ਰੋਇਲ ਆਟੋ ਸੈਂਟਰ
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ ਚਨਾ ਭਟੂਰਾ ਬਾਏ 1 ਗੇਟ 1 ਫ੍ਰੀ Buy one, get one free. Tandoori chicken leg. Buy one, get one free. Mango lassi, salt lassi, mithi lassi. Buy one, get one free. Har roz fresh saag te makki di roti. Tiffin service, pick-up ate delivery delay vi available hai. Dona locations te fresh sabziyan, fruit te grocery de item. Te hon alu, gobi, mooli te pyaaz ale paronthe $2.99 de vich. Amritsari kulcha with chana $7.99. Te paneer and mixed parontha $3.99. Sabzi Market open 24/7.

ਸਤਿ ਸ਼੍ਰੀ ਅਕਾਲ ਜੀ ਆਦਾਬ, ਖੂਬਸੂਰਤ ਸ਼ਾਮ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਹੈ ਪੰਜਾਬੀ ਲਹਿਰਾਂ ਦੇ ਵਿੱਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਝੂਟ ਲਈ ਥੋੜ੍ਹੇ ਜਿਹੇ ਲੈ ਲਈਏ ਹੰਗਾਰੇ। ਮਨਮੋਹਨ ਵਾਰਸ ਜੀ ਲੱਗੇ ਆ ਅਤੇ ਮੈਂ ਨਹੀਂ ਚਾਹੁੰਦਾ ਕੋਈ ਹੁਲਾਰਾ ਵਿੱਚੋਂ ਹੀ ਰਹਿ ਜੇ।

ਕਿਆ ਬਾਤ ਆ ਜੀ। ਕਹਿੰਦੇ ਕਿ ਹੱਦੋਂ ਵੱਧ ਕੇ ਪਿਆਰ ਨਹੀਂ ਚੰਗਾ ਤੇ ਚੁੱਪ ਕਰ ਜਾ ਇਜ਼ਹਾਰ ਨਹੀਂ ਚੰਗਾ, ਕਿੱਦਾਂ ਆਖਾਂ ਯਾਰ ਨਹੀਂ ਚੰਗਾ, ਬਸ ਥੋੜ੍ਹਾ ਕਿਰਦਾਰ ਨਹੀਂ ਚੰਗਾ, ਅੱਖਾਂ ਮੀਟ ਕੇ ਹਰ ਗੱਲ ਮੰਨਣੀ, ਅੱਖਾਂ ਮੀਟ ਕੇ ਹਰ ਗੱਲ ਮੰਨਣੀ, ਅੰਨੇ ਵਾਹ ਇਤਬਾਰ ਨਹੀਂ ਚੰਗਾ। ਬਿਲਕੁਲ ਜੀ, ਸੋਮਵਾਰ ਦੀ ਖੂਬਸੂਰਤ ਸ਼ਾਮ ਅੱਜ ਤਾਂ ਬਾਈ ਕਮਾਲ ਕੀਤੀ ਪਈ, ਸੋਨੇ ਦੇ ਰੰਗ ਵਰਗੀ ਸ਼ਾਮ ਹੋਈ ਪਈ ਆ। ਸੋਨੇ ਦੇ ਰੰਗ ਵਰਗਾ ਦਿਨ ਤਾਂ ਸੁਣਿਆ ਪਰ ਅੱਜ ਤਾਂ ਸੁਨਹਿਰੀ ਸ਼ਾਮ ਹੋਈ ਪਈ ਆ।

73 37 ਬਈ ਪੱਗ ਭਾਵੇਂ ਟੇਢੀ ਹੋਵੇ ਭਲਾ ਸਿੱਧੀ ਹੋਵੇ ਭਲਾ ਪਟਿਆਲਾ ਸ਼ਾਹੀ ਹੋਵੇ ਰਹਿਣਾ ਤਾਂ ਪੈਣਾ ਹੀ ਆ ਹੁਣ ਤੈਨੂੰ ਕਿਉਂਕਿ ਲਾਵਾਂ ਤਾਂ ਫੇਰੇ ਲਏ ਆ ਅਤੇ ਆਪਣੇ ਕਹਿੰਦੇ ਹੁੰਦੇ ਵੀ ਚਾਰ ਲਾਵਾਂ ਲਈਆਂ ਹੁਣ ਤਾਂ ਫਿਰ ਧੁਰ ਤੱਕ ਹੀ ਨਿਭਣਗੀਆਂ ਕਿਆ ਬਾਤ ਹੈ ਜੀ ਜਿੱਥੇ ਜਿੱਥੇ ਰਹਿ ਕੇ ਆਇਆ ਨਾਲ ਦਿਲਾਂ ਨੂੰ ਲੈ ਕੇ ਆਇਆ ਅੱਖਾਂ ਭਰ ਕੇ ਤੁਰਿਆ ਸੀ ਮੈਂ ਪਾਣੀ ਦੇ ਨਾਲ ਵਹਿ ਕੇ ਆਇਆ ਅਤੇ ਜਿਸ ਜਿਸ ਰਾਹ ਤੋਂ ਲੰਘਿਆ ਹੈ ਉਹ ਹਰ ਇੱਕ ਪੈਰ 'ਤੇ ਬਹਿ ਕੇ ਆਇਆ ਬਹੁਤ ਪੜਾਅ ਨੇ ਉਦਾਸੀ ਦੇ ਮੈਂ ਹਰ ਪੜਾਅ 'ਤੇ ਰਹਿ ਕੇ ਆਇਆ ਸੱਚ ਤਾਂ ਇਹ ਕਿ ਮੁੜ ਨਹੀਂ ਆਉਣਾ ਪਰ ਮੁੜ ਆਉਣਾ ਮੈਂ ਕਹਿ ਕੇ ਆਇਆ

ਕਮਾਲ ਸੀ ਉਹ ਜਿਹੜੇ 90s ਤੇ 80s ਦਾ ਦੌਰ ਸੀ ਨਾ ਮਿਊਜ਼ਿਕ ਦਾ, ਸੋ ਉਹ ਵਾਕਈ ਬਾ ਕਮਾਲ ਦੌਰ ਸੀਗਾ। ਸੋ ਅੱਜ ਵੀ ਸੁਣਦੇ ਹਾਂ ਨਾ ਅਤੇ ਨੱਚਣ ਨੂੰ ਜੀ ਕਰ ਆਉਂਦਾ। ਸੋ 905-673-3337 ਵੈਸੇ ਆਪਾਂ ਪੰਜਾਬੀ ਭਾਲਦੇ ਬਣੇ ਹੁੰਦੇ ਹਾਂ ਨੱਚਣ ਦਾ, ਅਤੇ ਭਾਵਾਂ ਕਹਿੰਦੇ ਕਿ ਖਬਰਾਂ 'ਤੇ ਵੀ ਨੱਚ ਲੈਣਾ ਜਦੋਂ ਨੱਚਣ ਦਾ ਮੂਡ ਹੋ।

क्या बात है जी। 905-673-3337 905-673-3337 ਤੁਹਾਨੂੰ ਥੋੜ੍ਹਾ ਜਿਹਾ ਲੈਵਲ ਅਪ ਕਰਨ ਆਏ ਹਾਂ ਕਿਉਂਕਿ ਮੰਡੇ ਆ ਅਤੇ ਮੰਡੇ ਥੋੜ੍ਹੀਆਂ ਜਿਹੀਆਂ ਧੌਣਾਂ ਚੁੱਕੀਆਂ ਹੁੰਦੀਆਂ, ਕੰਮ ਦੇ ਵੱਲ ਰੁਝਾਨ ਹੁੰਦਾ ਆ ਕਿਉਂਕਿ ਵੀਕਐਂਡ ਤੋਂ ਇਹ ਵੀਕਐਂਡ ਤੋਂ ਬਾਅਦ ਪਤਾ ਹਾਲਾਤ ਕਿੱਦਾਂ ਦੇ ਹੁੰਦੇ ਆ। ਜਿੱਦਾਂ ਤੁਸੀਂ ਪੰਜਾਬ ਗਏ ਹੋਵੋ ਅਤੇ ਉੱਥੋਂ 3-4 ਮਹੀਨੇ ਦੀਆਂ ਛੁੱਟੀਆਂ ਲਾ ਕੇ ਅਤੇ ਜਿੱਦਾਂ ਹੀ ਏਅਰਪੋਰਟ 'ਤੇ ਉਤਰਦਿਆਂ ਸਾਰ ਫਿਰ ਉਹੀ ਚਿੰਤਾਵਾਂ ਪੈ ਜਾਂਦੀਆਂ, ਉਹੀ ਬਿੱਲ, ਉਹੀ ਬੱਤੀਆਂ, ਉਹੀ ਇੱਧਰ ਉੱਧਰ ਦੇ ਨਿੱਕੇ ਮੋਟੇ ਰੁਝੇਵੇਂ, ਜਿਵੇਂ ਕਿਸੇ ਨੇ ਨਾ ਟੋਕਰਾ ਭਰ ਕੇ ਜ਼ਿੰਮੇਵਾਰੀਆਂ ਦਾ ਤੁਹਾਡੇ ਸਿਰ 'ਤੇ ਰੱਖ ਦਿੱਤਾ ਹੁੰਦਾ। ਫਿਰ ਇੱਦਾਂ ਚੱਕ ਕੇ ਬੈਗ, 23 ਕਿਲੋ ਦਾ ਬੈਗ ਉਦੋਂ 80 ਕਿਲੋ ਦਾ ਲੱਗਦਾ ਜਦੋਂ ਚੱਕ ਕੇ ਤੁਸੀਂ ਡਿੱਗੀ ਦੇ ਵਿੱਚ ਰੱਖਦੇ ਹੋ ਨਾ। ਸੋ ਉਹ ਹਾਲਾਤ ਹੁੰਦੇ ਤੁਹਾਡੇ ਬਸ ਮੰਡੇ ਵਾਲੇ ਦਿਨ। ਸੋ ਜਿੱਦਾਂ ਫਰਾਈਡੇ ਹੁੰਦਾ, ਸੋ ਫਰਾਈਡੇ ਫਿਰ ਉੱਦਾਂ ਇਹ ਹੁੰਦਾ ਕਿ ਜਿੱਦਾਂ ਟਿਕਟ ਤੁਸੀਂ ਕਰਾ ਲਈ ਹੋਵੇ ਅਤੇ ਏਅਰਪੋਰਟ ਤੋਂ ਸੱਜਣ ਪਿਆਰਾ ਮਿੱਤਰ ਤੁਹਾਨੂੰ ਗੱਡੀ 'ਚ ਬਹਿ ਕੇ ਫਿਰ ਜਿੱਦਾਂ ਏਅਰਪੋਰਟ 'ਤੇ ਛੱਡਣ ਜਾਂਦਾ ਨਾ, ਅਤੇ ਫਿਰ ਉੱਦਾਂ ਨਾ ਵਿਆਹ ਵਰਗਾ ਮਾਹੌਲ ਹੁੰਦਾ, ਉੱਦਾਂ ਨਾ ਫਰਾਈਡੇ ਵਾਲਾ ਚਾਹ ਹੁੰਦਾ, ਫਿਰ ਉੱਦਾਂ ਲੱਗਦਾ ਕਿ ਯਾਰ ਅੱਜ ਗੱਲ ਬਣੀ ਆ। ਸੋ 905-673-3337। ਅੱਛਾ, ਤੁਸੀਂ ਆਮ ਕਰਕੇ ਡਿਸਕ੍ਰਾਈਬ ਕਰ ਸਕਦੇ ਹੋ, ਵੈਸੇ ਇਹ ਮੇਰਾ ਆਪਣਾ ਮੰਨਣਾ ਆ, ਤੁਹਾਨੂੰ ਕੀ ਲੱਗਦਾ ਕਿ ਜਦੋਂ ਤੁਸੀਂ ਟਿਕਟ ਕਰਾ ਲੈਂਦੇ ਹੋ ਅਤੇ ਜਿੱਦਣ ਜਾਣਾ ਹੁੰਦਾ, ਚੜ੍ਹਨਾ ਹੁੰਦਾ, ਉੱਦਣ ਦੀ ਜਿਹੜੀ ਫੀਲਿੰਗ ਕੀ ਹੁੰਦੀ ਆ, ਅਤੇ ਜਿੱਦਣ ਆਉਣਾ ਹੁੰਦਾ ਉੱਥੋਂ ਟਰੈਵਲ ਕਰਕੇ ਇੱਥੇ ਆ ਜਾਂਦੇ ਹੋ, ਉੱਤਰ ਜਾਂਦੇ ਹੋ, ਜਾਂ ਉੱਥੋਂ ਚੜ੍ਹਨਾ ਹੁੰਦਾ, ਉੱਦਣ ਕਿਹੜੀਆਂ ਕਿਹੜੀਆਂ ਫੀਲਿੰਗਸ ਹੁੰਦੀਆਂ, ਕਿਹੜੇ ਸਵਾਲ ਮਨ 'ਚ ਖਿਆਲ ਵਲਵਲੇ ਆਉਂਦੇ ਜਾਂਦੇ ਆ, ਇਹਨਾਂ ਬਾਰੇ ਗੱਲਬਾਤ ਕਰ ਲਈਏ। 905-673-3337 ਰੇਡੀਓ ਪ੍ਰੋਗਰਾਮ ਪੰਜਾਬੀ ਲੜਨ ਨਾਲ ਤੁਸੀਂ ਜੁੜੇ ਹੋਏ, ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਉਹ ਬਾਈ ਜੀ ਪਲੀਜ਼ ਦੁਬਾਰਾ ਕਾਲ ਕਰ ਲਓ, ਤੁਹਾਡੀ ਕਾਲ ਮੈਂ ਚੱਕ ਨਹੀਂ ਲੱਗਿਆ ਸੀ ਅਤੇ ਤੁਸੀਂ ਨਾਲ ਦੀ ਨਾਲ ਹੀ ਹੱਥ ਮਾਰਤਾ, ਬਸ ਮੈਂ ਚੱਕਦਾ ਚੱਕਦਾ ਰਹਿ ਗਿਆ। ਸੋ ਇਹ ਤਾਂ ਉਹ ਸੀ ਕਿ ਦਰ ਤੋਂ ਆਇਆ ਸੱਜਣ ਮੁੜ ਗਿਆ, ਦਰ ਤੋਂ ਆਇਆ ਸੱਜਣ ਮੁੜ ਗਿਆ, ਮੈਂ ਖੈਰਾਂ ਲੈ ਕੇ ਖੜੀ ਰਹੀ। ਸੋ 905-673-3337 ਇਹ ਸ਼ੇਰ ਸ਼ੂਰ ਜਿਹੇ ਵੀ ਐਂ ਬਣ ਜਾਂਦੇ ਆ, ਆਏ ਗਏ ਬਸ। 905-673-3337 ਬਾਈ ਜੀ ਆ ਜਾਓ, ਇੱਦਾਂ ਦਰਵਾਜ਼ੇ ਤੋਂ ਮੁੜ ਕੇ ਜਾਣਾ ਚੰਗਾ ਨਹੀਂ, ਘੰਟੀਆਂ 2 ਮਾਰ ਕੇ ਤੁਸੀਂ ਚਲੇ ਗਏ, ਮੈਂ ਚੱਕਣ ਲੱਗਿਆ ਉਂਗਲ ਮੇਰੀ ਉੱਤੇ ਰੱਖਣ ਹੀ ਲੱਗਿਆ ਅਤੇ ਬਾਈ ਜੀ ਤੁਸੀਂ ਟੂੰ ਕਰਾਤਾ। 905-673-33

ਵੈਸੇ ਮੰਡੇ ਆ ਤੇ ਤੁਹਾਡੀ એનર્ਜੀ ਹਾਈ ਆ ਜੀ, ਕੰਮਾਂ ਕਾਰਾਂ ਤੇ ਤੁਸੀਂ ਚੜ ਗਏ ਹੋ, ਫਿਰ ਬੈਗ ਪੈਕ ਕਰ ਲਏ ਆ, ਜਿਨ੍ਹਾਂ ਨੇ ਦੂਰ ਗੇੜੇ ਲਾਉਣ ਜਾਣਾ, ਕਿਸੇ ਨੇ USA ਨੂੰ ਜਾਣਾ, ਕਿਸੇ ਨੇ ਮੌਂਟਰੀਅਲ ਨੂੰ ਜਾਣਾ, ਕਿਸੇ ਨੇ ਕਿਸੇ ਹੋਰ ਪਾਸੇ ਨੂੰ ਜਾਣਾ, ਜਾਂ ਤੁਸੀਂ ਇੱਥੇ ਲੋਕਲ ਕੰਮ ਕਾਰ ਤੇ ਤੁਸੀਂ ਬਸ ਕੈਮੋ ਕੈਮ ਹੋ ਕੇ ਤੁਰ ਪਏ ਹੋ, ਨਿਕਲ ਪਏ ਹੋ ਆਪਣੀਆਂ ਮੰਜ਼ਿਲਾਂ ਤੇ, ਸਫ਼ਰਾਂ ਤੇ, ਸੈਰਾਂ ਤੇ, ਕਿਆ ਬਾਤ ਆ। ਸੋ ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਓਨਰ ਹੋ 05951 ਜੀ, 5955951। ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ। ਓਕੇ, ਕੀ ਹੋ ਗਿਆ ਭਾਈ, ਅੱਜ ਤੁਸੀਂ ਗੱਲਾਂ ਨਹੀਂ ਕਰ ਰਹੇ, ਚੁੱਪ ਚਾਪ ਹੀ ਆਉਣੇ ਹੋ ਅਤੇ ਮੁੜ ਕੇ ਚਲੇ ਜਾਂਦੇ ਹੋ। 905-673-3337 ਤੁਹਾਡੀ ਆਵਾਜ਼ ਨਹੀਂ ਆ ਰਹੀ, ਕਿਉਂ ਨਹੀਂ ਆ ਰਹੀ, ਉਹ ਨਾ ਹੋਵੇ ਕਿਤੇ ਮੈਨੂੰ ਹੀ ਨਾ ਆ ਰਹੀ ਹੋਵੇ। ਸੋ 905-673-3337 ਪਲੀਜ਼ ਕਾਲ ਅਗੇਨ। ਸੋ ਗੱਲਾਂ ਬਾਤਾਂ ਕਰੀਏ, 905-673-3337 905-673-3337 ਪੰਜਾਬੀ ਲਹਿਰਾਂ ਦੇ ਵਿੱਚ ਗੱਲਬਾਤ ਹੋ ਰਹੀ ਹੈ, 905-673-3337।

ਬਿਲਕੁਲ ਜੀ, ਤੁਸੀਂ ਪੰਜਾਬੀ ਲਹਿਰ ਨਾਲ ਜੁੜੇ ਹੋਏ ਹੋ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ। ਪ੍ਰਾਈਵੇਟਸ ਨੰਬਰ ਤੋਂ ਕਾਲ ਨਾ ਕਰਿਆ ਕਰੋ, ਚੱਕ ਨਹੀਂ ਹੋਣੀ ਸਾਡੇ ਤੋਂ, ਇਹ ਬਹੁਤ ਭਾਰੀ ਲੱਗਦੀ ਹੈ। 905-673-3337। ਜੀ ਬਿਲਕੁਲ ਜੀ, ਬੜੇ ਖੂਬ ਕਿਸੇ ਨੇ ਕਿਹਾ ਕਿ ਜਿੱਤੇ ਨਹੀਂ ਤਾਂ ਹਾਰੇ ਵੀ ਨਹੀਂ, ਚੰਗੇ ਨਹੀਂ ਤਾਂ ਮਾੜੇ ਵੀ ਨਹੀਂ, ਕੋਈ ਹਸਾ ਗਿਆ ਕੋਈ ਰਵਾ ਗਿਆ, ਚਲੋ ਇੰਨਾ ਹੀ ਕਾਫੀ ਹੈ, ਜਿਹੜਾ ਵੀ ਮਿਲਿਆ ਚਲੋ ਜਿਉਣਾ ਹੀ ਸਿਖਾ ਗਿਆ।

0: 905-673-3337 ਮੰਡੇ ਦੇ ਦਿਨ ਥੋੜ੍ਹੀਆਂ ਜਿਹੀਆਂ ਜਿੱਦਾਂ ਤੁਹਾਡੀਆਂ ਧੌਣਾਂ ਝੁੱਕੀਆਂ ਹੁੰਦੀਆਂ, ਮੈਂ ਚਾਹੁੰਦਾ ਕਿ ਅੱਜ ਤੁਹਾਨੂੰ ਥੋੜ੍ਹਾ ਜਿਹਾ ਲੈਵਲ ਅੱਪ ਕਰ ਦਈਏ। ਘਰ ਜਾਣ ਤੋਂ ਪਹਿਲਾਂ ਥੋੜ੍ਹੀ ਜਿਹੀ ਐਨਰਜੀ ਥੋੜ੍ਹੀ ਹਾਈ ਕਰ ਦੇ। ਕਈਆਂ ਦੋਸਤਾਂ ਨੇ ਕੰਮ ਸ਼ੁਰੂ ਕੀਤਾ ਹੋਣਾ, ਕਈਆਂ ਨੇ ਕੰਮ ਆਲਮੋਸਟ ਸਮੇਟ ਲਿਆ ਆਪਣਾ, ਕਈਆਂ ਦੀਆਂ ਘਰ ਜਾਣ ਦੀਆਂ ਤਿਆਰੀਆਂ ਹੋਣੀਆਂ, ਤੁਸੀਂ ਬੱਸਾਂ 'ਚੋਂ ਟਰੱਕਾਂ 'ਚੋਂ ਘਰ ਬੈਠ ਕੇ ਸਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤਾਂ ਬਸ ਕਾਲ ਕਰ ਲਓ 905-673-3337। ਆਪਾਂ ਟੋਰਾਂਟੋ ਉਤਰਦਿਆਂ ਸਾਰ ਦੀ ਫੀਲਿੰਗ ਐਕਸਪ੍ਰੈਸ ਕਰ ਸਕਦੇ ਹਾਂ ਵੀ ਕਿੱਦਾਂ ਦੀ ਫੀਲਿੰਗ ਹੁੰਦੀ ਤੁਹਾਡੀ ਜਦੋਂ ਤੁਸੀਂ ਆ ਜਾਂਦੇ ਹੋ, ਅਤੇ ਜਿੱਦਣ ਤੁਸੀਂ ਇੱਥੋਂ ਲੈਂਡ ਕਰਦੇ ਹੋ, ਪੰਜਾਬ ਨੂੰ ਉੱਡਦੇ ਹੋ ਜਾਂ ਤੁਸੀਂ ਇੰਡੀਆ ਦੇ ਕਿਸੇ ਵੀ ਕੋਨੇ 'ਚ ਆਪਣੇ ਵਤਨ ਨੂੰ ਉੱਡਦੇ ਹੋ, ਉਦੋਂ ਚਾਅ ਕਿੱਦਾਂ ਦਾ ਹੁੰਦਾ? ਤੁਹਾਨੂੰ ਕਦੀ ਕੋਈ ਐਸਾ ਬੰਦਾ ਹੈ ਜਿਹੜਾ ਕਹੇ ਕਿ ਯਾਰ ਟੋਰਾਂਟੋ ਉਤਰ ਕੇ ਮੈਨੂੰ ਚਾਅ ਹੀ ਚੜ੍ਹ ਗਿਆ, ਬਸ ਮੈਂ ਪਹੁੰਚ ਗਿਆ ਆਪਣੀ ਲੈਂਡ 'ਤੇ? ਅਤੇ ਜਾਂ ਬਹੁਤ ਸਾਰੇ ਇਹ ਹੁੰਦੇ ਹੋਣੇ ਕਹਿੰਦੇ ਨੇ ਕਿ ਇੱਥੋਂ ਹੀ ਚੜ੍ਹਦੇ ਹਾਂ, ਬਸ ਪੰਜਾਬ ਦੀਆਂ ਫੀਲਿੰਗਾਂ ਸ਼ੁਰੂ ਹੋ ਗਈਆਂ, ਠੰਡੀਆਂ ਹਵਾਵਾਂ ਫਜ਼ਾਵਾਂ ਸ਼ੁਰੂ ਹੋ ਗਈਆਂ, ਚਾਹ ਸ਼ੁਰੂ ਹੋ ਗਿਆ ਵੀ ਉੱਥੇ ਜਾ ਕੇ ਕੀ ਕਰਨਾ। ਸੋ ਅਲੱਗ ਅਲੱਗ ਫੀਲਿੰਗਸ ਆ, ਬਹੁਤ ਸਾਰੇ ਹੋਣੇ ਜਿਨ੍ਹਾਂ ਨੂੰ ਟੋਰਾਂਟੋ ਦੀ ਧਰਤੀ 'ਤੇ ਆ ਕੇ ਚਾਹ ਚੜ੍ਹਦਾ ਹੋਣਾ, ਇੱਥੇ ਲੈਂਡ ਕਰਦਿਆਂ ਸਾਰਿਆਂ ਨੇ ਹਾਂ ਮੈਂ ਆਪਣੇ ਠੰਡ ਪੈ ਗਈ, ਹੁਣ ਮੈਂ ਆਪਣੇ ਪਿੰਡ ਆ ਗਿਆ ਟੋਰਾਂਟੋ ਬਰੈਂਪਟਨ ਦੇ ਵਿੱਚ। ਅਤੇ ਕਈ ਆਉਂਦੇ ਹੋਣੇ ਕਿ ਨਹੀਂ ਵੀ ਚਾਹ ਚੜ੍ਹ ਗਿਆ, ਸਾਨੂੰ ਤਾਂ ਸਾਡੇ ਖੂਨ ਦੇ ਵਿੱਚ ਵਾਧਾ ਹੋ ਜਾਂਦਾ ਜਦੋਂ ਅਸੀਂ ਫਲਾਈਟ ਫੜ ਕੇ ਜਾਂ ਫਲਾਈਟ 'ਚ ਬਹਿਣ ਤੋਂ ਪਹਿਲਾਂ ਹੀ ਪੰਜਾਬ ਨੂੰ ਜਦੋਂ ਉੱਡਦੇ ਹਾਂ ਨਾ, ਫਿਰ ਕਈਆਂ ਦੇ ਉਦੋਂ ਸਾਹ ਵਿੱਚ ਸਾਹ ਆਉਂਦੇ ਆ। ਸੋ 905-673-3337 ਜੀ, ਸਤਿ ਸ਼੍ਰੀ ਅਕਾਲ ਜੀ। 8847 ਤੁਸੀਂ ਓਨਰ ਬਾਈ ਜੀ, ਰੇਡੀਓ ਬੰਦ ਕਰ ਲਓ ਅਤੇ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ।
1: ਸਤਿ ਸ਼੍ਰੀ ਅਕਾਲ ਭਾਜੀ, ਕਿਵੇਂ ਹੋ?
0: ਵਧੀਆ ਬਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਠੀਕ ਠਾਕ ਹੋ?
1: ਮੈਂ ਵੀ ਬਹੁਤ ਵਧੀਆ। ਜਦੋਂ ਆਪਾਂ ਕੈਨੇਡਾ 'ਚ ਹੈ ਨਾ, ਸਾਰਾ ਦਿਨ ਕੰਮ ਕਰਦੇ ਰਹੀਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ
0: ਜੀ,
1: ਲਗਾਤਾਰ ਹਫ਼ਤੇ ਦੇ 6-6 ਦਿਨ ਕੰਮ ਕਰੋ, ਉਸ ਤੋਂ ਬਾਅਦ ਜਦੋਂ ਪੰਜਾਬ ਜਾਣਾ ਨਾ, ਤੇ ਉਹਦਾ ਜਿਹੜਾ ਸਵਾਦ ਆ ਉਹ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।
0: ਤੁਸੀਂ ਕਿੰਨੇ ਚਿਰ ਬਾਅਦ ਪੰਜਾਬ ਜਾਂਦੇ ਹੋ?
1: ਮੈਨੂੰ 4 ਸਾਲ ਹੋ ਗਏ ਇੱਥੇ, ਮੈਂ 3 ਸਾਲ ਬਾਅਦ ਪੰਜਾਬ ਗਿਆ ਸੀਗਾ, 2 ਸਾਲ ਮੇਰੀ ਸਟੱਡੀ ਕੀਤੀ ਇੱਥੇ, 1 ਸਾਲ ਵਰਕ ਪਰਮਿਟ ਦਾ ਲਾਇਆ
0: ਜੀ,
1: ਤੇ ਇਸ ਸਾਲ ਮੇਰਾ ਬਹੁਤ ਮਨ ਸੀ ਪੰਜਾਬ ਜਾਣ ਦਾ ਦੁਬਾਰੇ, ਪਰ ਮੇਰੇ ਤੋਂ ਥੋੜੀਆਂ ਜਿਹੀਆਂ ਸਰਕਮਸਟੈਂਸਿਸ ਸਹੀ ਨਹੀਂ ਸੀ ਤੇ ਜਾ ਨਹੀਂ ਪਾਇਆ, ਪਰ ਮੈਂ ਡੈਫੀਨੇਟਲੀ ਅਗਲੇ ਸਾਲ ਮੈਂ ਸੋਚ ਰਿਹਾ ਕਿ ਮੈਂ ਪੱਕਾ ਜਾਊਂਗਾ
0: ਜੀ। ਜਦੋਂ ਤੁਸੀਂ ਇੱਥੋਂ ਪੰਜਾਬ ਨੂੰ ਗਏ ਸੀ, ਉਸ ਦਿਨ ਕਿਸ ਤਰ੍ਹਾਂ ਦੀ ਫੀਲਿੰਗ ਸੀ, ਤੇ ਜਿੱਦਣ ਤੁਸੀਂ ਵਾਪਸ ਆ ਕੇ ਟੋਰਾਂਟੋ ਉਤਰੇ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀ?
1: ਟੋਰਾਂਟੋ ਆ ਕੇ ਤਾਂ ਇਹੀ ਹੁੰਦਾ ਕਿ ਬਸ ਹੁਣ ਫਿਰ ਦੁਬਾਰਾ ਵੀ ਜ਼ਿੰਦਗੀ ਸ਼ੁਰੂ ਹੋਣੀ
0: ਹੈ, ਲੌਟ ਕੇ ਬੇਦੀ ਘਰ ਕੋ ਆਏ।
1: ਹਾਂ ਬਿਲਕੁਲ, ਬਟ ਹਾਂ ਮੈਂ ਇੰਡੀਆ ਜਦੋਂ ਗਿਆ ਸੀ ਮੈਂ 2 ਮਹੀਨੇ ਛੁੱਟੀਆਂ ਲੈ ਕੇ ਗਿਆ ਸੀ, ਪਰ ਮੈਂ ਕੋਈ ਕੰਮ ਨੀ ਕਰਨਾ, ਮੈਂ ਜਸਟ ਆਪਣਾ ਚਿੱਲ ਕਰਨਾ ਵਾ
0: ਜੀ,
1: ਦੈਟਸ ਆਲ।
0: ਫਿਰ ਤੁਸੀਂ ਇੰਜੋਏ ਕੀਤਾ ਪੂਰਾ ਉਹ ਟਾਈਮ?
1: ਬਹੁਤ ਵਧੀਆ ਇੰਜੋਏ ਕੀਤਾ, ਮਾਂ ਪਿਓ ਨਾਲ ਤਾਂ ਹਰੇਕ ਹਰ ਇੱਕ ਸਕਿੰਟ ਬਹੁਤ ਵਧੀਆ ਹੁੰਦਾ ਵਾ।
0: ਕੀ ਬਾਤ ਆ,
1: ਮੈਂ
0: ਤੁਸੀਂ ਵੇਖ ਲਓ, ਦੇਖ ਲਓ ਵੀ ਕਿੱਦਾਂ ਕਿਸ ਤਰ੍ਹਾਂ ਦੀ ਕਸ਼ਮਕਸ਼ ਆ। ਆਪਾਂ ਉੱਥੇ ਸੀ ਤੇ ਇੱਥੋਂ ਆਉਣ ਨੂੰ ਤਰਸਦੇ ਸੀ, ਹੁਣ ਆਪਾਂ ਇੱਥੇ ਆ ਤੇ ਪਿੱਛੇ ਜਾਣ ਨੂੰ ਤਰਸਦੇ ਹਾਂ, ਹੈਨਾ? ਕਿੱਦਾਂ ਕਿਸ ਤਰ੍ਹਾਂ ਦਾ ਮੋਹ ਹੁੰਦਾ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ।
1: ਵੈਲਕਮ ਜੀ, ਵੈਲਕਮ,
0: ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ, ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਹੋਏ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ। ਸਤਿ ਸ਼੍ਰੀ ਅਕਾਲ ਸਰ, ਬੜਾ ਜਿਹਾ ਅਜੀਬ ਜਿਹਾ ਨੰਬਰ 306 ਵਾਲਾ, ਇਹ ਕਿੱਥੋਂ ਆ ਗਏ ਭਾਈ ਸਨ? ਸੋ 2215, ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਨਰ ਹੋ।
2: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ। ਨੰਬਰ ਅਜੀਬ ਕੋਈ ਨੀ ਹੁੰਦਾ, ਇਹ ਕੈਨੇਡਾ ਦਾ ਨੰਬਰ ਹੀ ਆ।
0: ਓਕੇ,
2: ਸੋ ਇਹ ਡਿਫਰੈਂਟ ਪ੍ਰੋਵਿੰਸ ਤੋਂ ਆ।
0: ਓਕੇ, ਡਿਫਰੈਂਟ,
2: ਯਾ
0: ਜੀ ਸਰ।
2: ਸੋ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਸੀ
0: ਜੀ,
2: ਜਿਹੜਾ ਚਾਹ ਹੁੰਦਾ ਸੀ ਉਹ ਉਦੋਂ ਹੀ ਹੁੰਦਾ ਜਦੋਂ ਤੁਹਾਡੀ ਫੈਮਿਲੀ ਉੱਥੇ ਆ, ਤੇ ਕਿਉਂਕਿ 25-26 ਸਾਲਾਂ ਦੇ ਵਿੱਚ ਹੁਣ ਉੱਥੇ ਬਹੁਤ ਫਰਕ ਆ ਗਿਆ
0: ਜੀ,
2: ਕਿਉਂਕਿ ਜਦੋਂ ਤੁਸੀਂ ਉੱਥੋਂ ਆਉਂਦੇ ਹੋ, ਜਿਹੜੇ ਯੀਅਰ 'ਚ ਜਿਵੇਂ ਮੈਂ 2001 'ਚ ਆਇਆ ਸੀ, ਸਾਡੀ ਸੋਚ ਜਾਂ ਅਸੀਂ ਉਸੇ ਮਾਹੌਲ 'ਚ ਸਟੱਕ ਹੁੰਦੇ ਹਾਂ, ਪਰ ਜਦੋਂ ਤੁਸੀਂ ਜਾ ਕੇ ਦੇਖਦੇ ਹੋ ਉੱਥੇ ਟੋਟਲੀ ਸਭ ਕੁਛ ਚੇਂਜ ਹੋ ਚੁੱਕਿਆ ਹੁੰਦਾ। ਸੋ ਉੱਥੇ ਵੀ ਜਿਹੜੇ ਤੁਹਾਡੇ ਨਾਲ ਪੜ੍ਹਦੇ ਜਾਂ ਯਾਰਦੋ ਸਭ ਬਿਜ਼ੀ ਹੋ ਜਾਂਦੇ ਆ, ਸਾਰੇ ਆਪਣੀਆਂ ਲਾਈਫਾਂ 'ਚ ਬਿਜ਼ੀ, ਤੇ ਅੱਗੇ ਜਦੋਂ ਟਾਵੇਂ ਟਾਵੇਂ ਹੁੰਦੇ ਸੀ ਤੇ ਲੋਕ ਵੀ ਪਿਆਰ ਕਰਦੇ ਸੀ, ਉਡੀਕਦੇ ਸੀ, ਮਿਲਦੇ ਗਲਦੇ ਪੁੱਛਦੇ ਸੀ
0: ਜੀ,
2: ਹੁਣ ਉੱਥੇ ਇੱਕ ਦੂਜੇ ਨੂੰ ਦੇਖ ਕੇ ਦੂਜੇ ਪਾਸੇ ਨੂੰ ਮੂੰਹ ਕਰ ਲੈਂਦੇ, ਕੌੜੀ ਸੱਚਾਈ ਆ। ਸਾਡੇ ਲੋਕ ਆ ਜਿਹੜੇ ਛੇਤੀ ਕਿਤੇ ਇਹਨਾਂ ਸੱਚਾਈਆਂ ਨੂੰ ਮੰਨਦੇ ਨੀ,
0: ਮੰਨਦੇ
2: ਕਿਉਂਕਿ ਹਾਲੇ ਇੱਥੇ ਵੀ ਤੁਸੀਂ ਕਿਸੇ ਦੇ ਦੁੱਖ ਦੇ ਸੁੱਖ ਦੇ ਜਾਂ ਉਹਨੇ ਉੱਥੇ ਤਾਂ ਹੁਣ ਇੰਨੇ ਫਾਸਟ ਹੋ ਗਏ ਵੀ ਮੈਂ ਤਾਂ ਇਹ ਵੀ ਸੁਣਿਆ ਵੀ ਜਿਹੜੇ ਕੋਈ ਭੋਗ ਆ ਉਹ ਵੀ ਮੈਂ ਜਿਹੜੇ ਪੈਲਸ ਜਿਹੜੇ ਸੋਰੀ ਬੈਚ ਨਿਕਲ ਗਏ ਵੀ ਉੱਥੇ ਉਹ ਕਰ ਪਾ ਦਿੰਦੇ, ਔਰ ਆਪਾਂ ਜਿਵੇਂ ਬਚਪਨ ਵਿੱਚ ਦੇਖਦੇ ਸੀ ਵੀ ਜਿਹੜੇ ਵਿਆਹ ਸ਼ਾਦੀਆਂ ਹੁੰਦੇ ਸੀ ਉਹ ਦੋ ਤਿੰਨ ਤਿੰਨ ਦਿਨ ਜਾਂ ਰਿਸ਼ਤੇਦਾਰ ਵਨ ਵੀਕ ਰਹਿ ਜਾਂਦੇ ਸੀ ਹਨਾ, ਸੋ ਹੁਣ ਉਹ ਸੇਮ ਡੇ ਆਉਂਦੇ ਆ। ਅੱਗੇ ਆਪਾਂ ਕਿਸੇ ਦੇ ਵੀ ਘਰੇ ਚਲੇ ਜਾਂਦੇ ਹੁੰਦੇ ਸੀ, ਉੱਥੇ ਵੀ ਜਾ ਕੇ ਬੈਲ ਮਾਰਤੀ, ਉਹਨਾਂ ਨੂੰ ਵੀ ਖੁਸ਼ੀ ਹੋ ਗਈ, ਆਪਾਂ ਨੂੰ ਵੀ ਚਾਅ ਹੁੰਦਾ ਸੀ। ਪਰ ਹੁਣ ਉੱਥੇ ਵੀ ਤੁਸੀਂ ਫੋਨ ਕਰਨਾ ਫੇਰ ਜਾਣਾ
0: ਆਪਣੀ ਮਿੱਟੀ ਤੇ, ਜਿਵੇਂ ਤੁਸੀਂ ਕਿਹਾ ਕਿ ਜਿਹਦਾ ਕੋਈ ਭੈਣ ਭਰਾ ਸੱਜਣ ਮਿੱਤਰ ਪੈਲੀ ਦਿੱਤਾ ਘਰ ਵਿੱਚ ਕੇ ਜਿਹੜੇ ਆ ਗਏ, ਉਹਨਾਂ ਨੂੰ ਤਾਂ ਭਾਈ ਕਾਹਦਾ ਚਾਅ ਹੋਣਾ, ਉਹਨਾਂ ਦਾ ਤਾਂ ਸਾਰਾ ਕੁਛ ਹੁਣ ਇੱਥੇ ਹੀ ਆ ਨਾ। ਸੋ ਜਿਹਨਾਂ ਦਾ ਸਾਰਾ ਕੁਛ ਪਿੱਛੇ ਆ, ਭੈਣ ਭਰਾ, ਰਿਸ਼ਤੇ ਨਾਤੇ, ਜ਼ਮੀਨ ਜਾਇਦਾਦ, ਆਪਣੇ ਪਰਿਵਾਰ, ਮੈਨੂੰ ਲੱਗਦਾ ਕਿ ਇਹ ਚਾਅ ਸਿਰਫ ਹੁਣ ਉਹਨਾਂ ਤੱਕ ਹੀ ਸੀਮਤ ਰਹਿ ਗਿਆ।
2: ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ, ਕਿਉਂਕਿ ਜਿਵੇਂ ਆਪਾਂ ਇੱਥੋਂ, ਮੈਂ ਤੁਹਾਨੂੰ ਦੱਸਿਆ ਨਾ ਵੀ ਆਪਾਂ ਉਸੇ ਸਮੇਂ ਦੇ ਵਿੱਚ ਹੀ ਸਟਕ ਹੁੰਦੇ, ਤੁਸੀਂ ਉਵੇਂ ਜਾਂਦੇ ਹੋ, ਬਟ ਉੱਥੇ ਲੋਕ ਉਵੇਂ ਬਿਹੇਵ ਨਹੀਂ ਕਰਦੇ।
0: ਤੁਸੀਂ ਸਾਰੀਆਂ
2: ਗੱਲਾਂ ਛੱਡੋ,
0: ਬਿਲਕੁਲ
2: ਹੁਣ ਕਾਲ ਫਰੀ ਆ, ਵਟਸਐਪ ਆ, ਮੈਸੇਂਜਰ ਆ, ਕਿੰਨੇ ਐਪ ਆ, ਕੋਈ ਤੁਹਾਨੂੰ ਉੱਥੋਂ
0: ਜੀ ਜੀ
2: ਤੁਸੀਂ ਹੀ ਲਾਉਣਾ
0: ਬਿਲਕੁਲ।
2: ਔਰ
0: ਬਿਲਕੁਲ ਭਾਈ, ਮੈਂ ਟੋਟਲੀ ਅੰਡਰਸਟੈਂਡ ਕਰਦਾ ਤੁਹਾਡੀਆਂ ਗੱਲਾਂ ਨੂੰ ਬਿਲਕੁਲ, ਔਰ ਤੁਹਾਡੀ ਗੱਲ ਦੇ ਵਿੱਚ ਟੋਟਲ ਸੱਚਾਈ ਆ। ਸੋ ਹਰ ਇੱਕ ਨਾਲੇ ਮੈਨੂੰ ਲੱਗਦਾ ਕਿ ਹਰ ਇਨਸਾਨ ਦੀ ਸੇਮ ਕਹਾਣੀ ਆ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਆਪਾਂ ਅਗਲੀ ਕਾਲ 'ਤੇ ਚੱਲੀਏ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਗੁਰਦੀਪ ਬਾਈ ਜੀ, ਸਤਿ ਸ਼੍ਰੀ ਅਕਾਲ ਤੁਸੀਂ ਬਾਈ ਜੀ ਆਉਣੇ ਰਹੋ।
3: ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਜੀ?
0: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਠੀਕ ਠਾਕ ਹੋ?
3: ਵੈਰੀ ਗੁੱਡ, ਵੈਰੀ ਗੁੱਡ ਵੀ ਜੀ। ਹਾਂ ਜੀ,
0: ਹਾਂ
3: ਨਾ, ਤੁਸੀਂ ਜਦੋਂ ਕਿਹਾ ਵੀ ਆਪਾਂ ਜਦੋਂ ਪੰਜਾਬ ਨੂੰ ਉੱਠਦੇ ਆ,
0: ਹਾਂ
3: ਮੈਂ ਨਾ ਇਹ ਜਦੋਂ ਨਵਾਂ ਨਵਾਂ ਆਇਆ ਸੀਗਾ 2000 ਦੀ ਗੱਲ ਹੈ, 1999 ਤਾਂ ਮੇਰੇ ਨਾ ਕੋਈ ਰਿਲੇਟਿਵ ਸੀਗੇ, ਉਹ ਮੋਗੇ ਤੋਂ ਸੀਗੇ। ਉਹਨਾਂ ਨੇ ਮੈਂ ਪੁੱਛਿਆ ਵੀ ਆਪਣੇ ਬੰਦੇ ਦਾ ਨਾਂ ਲੈ ਕੇ ਵੀ ਕਿੱਥੇ ਆ ਉਹ, ਹਨਾ, ਕਹਿੰਦੇ ਉਹ ਤਾਂ ਉੱਠ ਗਿਆ। ਮੈਂ ਕਿਹਾ ਉੱਠ ਗਿਆ ਮਤਲਬ ਵੀ ਕੀ, ਸੁੱਤਾ ਪਿਆ ਸੀ? ਮੈਂ ਕਦੇ ਸੁਣਿਆ ਨੀ ਸੀ, ਬਟ ਆਨੈਸਟਲੀ
0: ਜੀ
3: ਮੈਂ ਕਿਹਾ ਵੀ ਉੱਠ ਗਿਆ ਦਾ ਕੀ ਮਤਲਬ। ਮੇਰੀ ਜਿਹੜੀ ਆਪਣੇ ਕਜ਼ਨ ਸਿਸਟਰ ਸੀਗੀ, ਉਹਨਾਂ ਦੇ ਮਦਰ ਇਨ ਲਾਅ ਨੇ ਇਹ ਗੱਲ ਕਹੀ ਹੈ ਨਾ, ਤਾਂ ਫਿਰ ਮੇਰੀ ਕਜ਼ਨ ਸਿਸਟਰ ਹੱਸਣ ਲੱਗ ਗਈ ਮੈਨੂੰ, ਕਹਿੰਦੀ ਇਹਨਾਂ ਦੇ ਮਤਲਬ ਉੱਠ ਗਿਆ ਨਾ ਮਤਲਬ ਵੀ ਚਲੇ ਆ ਗਿਆ। ਮੈਂ ਕਿਹਾ ਅੱਛਾ, ਮੈਨੂੰ ਜਿਹੜੀ ਉਦੋਂ ਪਤਾ ਲੱਗਿਆ, ਅੱਜ ਤੁਹਾਡੇ ਕੋਲੋਂ ਮੈਂ ਦੁਬਾਰਾ ਸੁਣਿਆ, ਉਨੀ ਦੇਰ ਬਾਅਦ
0: ਬਿਲਕੁਲ। ਆਈ ਥਿੰਕ ਬਹੁਤ ਸਾਰੇ ਪੰਜਾਬੀ ਦੇ ਐਸੇ ਐਸੇ ਵਰਡ ਆ, ਉਹਨਾਂ ਦੇ ਦੋਨਾਂ ਦੇ ਜਿਹੜੇ ਵਰਡ ਆ ਉਹ ਆਪੋਜ਼ਿਟ ਆ। ਜਿਵੇਂ ਤੁਸੀਂ ਕਿਹਾ ਉੱਠ ਗਿਆ, ਕਿਸੇ ਨੂੰ ਉੱਠਣ ਨੂੰ ਵੀ, ਸੁੱਤੇ ਉੱਠਣ ਨੂੰ ਵੀ ਉੱਠ ਗਿਆ ਕਹਿ ਸਕਦੇ ਹਾਂ, ਤੁਰ ਜਾਣ ਨੂੰ ਵੀ ਕਹਿ ਸਕਦੇ ਹਾਂ, ਤੇ ਜੇ ਕੋਈ ਰੱਬ ਨੂੰ ਪਿਆਰਾ ਹੋ ਗਿਆ ਉਹਨੂੰ ਵੀ ਉੱਠ ਜਾ ਕਹਿ ਸਕਦੇ ਆ, ਵੀ ਉਹ ਤਾਂ ਉੱਠ ਗਿਆ
3: ਬਾਈ। ਹਾਂਜੀ ਹਾਂਜੀ ਹਾਂਜੀ, ਤੇ ਜਿਹੜੀ ਆਪਾਂ ਗੱਲ ਕਰਦੇ ਸੀ ਤੁਸੀਂ ਕਹਿੰਦੇ ਸੀ ਇੰਡੀਆ ਜਾਣ ਦਾ ਚਾਅ ਹੁੰਦਾ, ਮੈਂ ਪਿਛਲੇ ਸਾਲ ਦੋ ਵਾਰੀ ਗਿਆ ਸਿਰਫ, ਉਹ ਵੀ ਇੱਕ ਇੱਕ ਹਫ਼ਤੇ ਵਾਸਤੇ
0: ਜੀ,
3: ਸਰਪ੍ਰਾਈਜ਼ ਵਿਜ਼ਿਟ ਸੀਗੀ ਤੇ ਇੱਕ ਸਰਪ੍ਰਾਈਜ਼ ਵੈਡਿੰਗ ਸੀਗੀ
0: ਜੀ।
3: ਕੋਈ ਮੈਨੂੰ ਆਪਣਾ ਕੋਈ ਇਹ ਤਾਂ ਹੈ ਨੀ, ਕਿਉਂਕਿ ਪਿੱਛੇ ਬਾਉਂਡਿੰਗ ਜਿੱਦਾਂ ਤੁਸੀਂ ਹੁਣੇ ਗੱਲ ਕਰਕੇ ਜਿਹੜਾ ਵੀ ਕਿਸੇ ਦਾ ਜੇ ਕੋਈ ਬੈਕਗ੍ਰਾਉਂਡ ਦੇ ਵਿੱਚ ਮਤਲਬ ਉੱਥੇ ਬੈਕ ਹੋਮ ਕੋਈ ਟਾਈਜ਼ ਵਗੈਰਾ ਹੁਣ ਤਾਂ ਹੀ ਜਾਂਦਾ ਕੋਈ ਰਾਈਟ ਨੇ
0: ਜੀ,
3: ਸਾਡੀ ਮੇਰੀ ਉੱਥੇ ਕੋਈ ਬਾਉਂਡਿੰਗ ਹੈ ਨੀ ਗੀ, ਫੈਮਿਲੀ ਸਾਰੀ ਇੱਥੇ ਆ, ਇਲਾਜ ਤਾਂ ਉੱਥੇ ਨੇ ਪਰ ਉਹਨਾਂ ਦੇ ਬਾਕੀ ਬੱਚੇ ਬੁੱਚੇ ਇੱਥੇ ਨੇ ਸਾਰੇ ਹਨਾ
0: ਜੀ,
3: ਮਤਲਬ ਸਾਲਾ ਵਗੈਰਾ ਤਾਂ ਹੋ ਰਹੀ
0: ਰਿਸ਼ਤੇ ਨਾਤੇ ਭੈਣ ਭਰਾ ਸਭ ਕੁਛ ਇੱਥੇ ਆ, ਉਹਦੇ ਵਾਸਤੇ ਡਿਫਰੈਂਟ ਆ। ਹੁਣ ਕਈਆਂ ਨਾਲ ਗਿਲੇ ਸ਼ਿਕ, ਕਈ ਦੇ ਭੈਣ ਭਰਾ ਹੈਗੇ ਵੀ ਆ, ਉਹਨਾਂ ਨੂੰ ਗੁੱਸੇ ਗਿਲੇ ਸ਼ਿਕ ਵੀ ਇੰਨੇ ਹੋਏ ਪਏ ਆ, ਉਹ ਕਹਿੰਦੇ ਕਿ ਨਹੀਂ ਤਾਂ ਅਸੀਂ ਵੈਸੇ ਨਹੀਂ ਜਾਣਾ। ਇਹ ਤਾਂ ਦੇਖੋ ਆਪਣੇ ਆਪਣੇ ਮਨ ਦੀ ਖੇਡ ਆ, ਆਪਣੇ ਆਪਣੇ ਮਨ ਦਾ ਵਲਵਲਿਆ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਓ ਮਾਫ ਕਰਨਾ, ਕਾਲ ਮੇਰੇ ਤੋਂ ਕੱਟੀ ਗਈ ਆ, 400 ਸਮਥਿੰਗ, ਤੁਸੀਂ ਪਲੀਜ਼ ਦੁਬਾਰਾ ਕਾਲ ਕਰ ਲਓ। ਸੋ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਜਿਹਦੇ ਹੱਥ ਵਿੱਚ ਵੰਗ ਵੀ ਨਹੀਂ, ਜਿਹਦੇ ਹੱਥ ਵਿੱਚ ਵੰਗ ਵੀ ਕੋਈ ਨਾ, ਉਹਨੂੰ ਮੇਰੇ ਸੰਗ ਵੀ ਕੋਈ ਨਾ, ਤੇ ਮੇਰੇ ਵਰਗਾ ਸੌਖਾ ਕਿਹੜਾ, ਮੇਰੇ ਵਰਗਾ ਤੰਗ ਵੀ ਕੋਈ ਨਾ, ਪਿਆਰ ਦੇ ਰੰਗ ਵਿੱਚ ਰੰਗੇ ਸਾਰੇ, ਇਸ ਦੇ ਵਰਗਾ ਰੰਗ ਵੀ ਕੋਈ ਨਾ, ਤੇ ਬੰਦਾ ਸੱਪ ਤੋਂ ਜਹਿਰੀ ਕਿਉਂ ਏ, ਬੰਦਾ ਸੱਪ ਤੋਂ ਜਹਿਰੀ ਕਿਉਂ ਏ, ਤੇ ਬੰਦੇ ਦੇ ਤਾਂ ਡੰਗ ਵੀ ਕੋਈ ਨਾ। ਸੋ ਬੰਦੇ ਦੇ ਤਾਂ ਡੰਗ ਵੀ ਕੋਈ ਨਾ, ਪਰ ਫਿਰ ਵੀ ਬੰਦੇ ਦਾ ਡੰਗਿਆ ਬੰਦਾ ਪਾਣੀ ਨਹੀਂ ਮੰਗਦਾ।

0: ਤਾਂ ਰਣਜੀਤ ਬਾਬਾ ਜੀ ਨੂੰ ਕਰਦੇ ਹਾਂ ਹੋਲਡ। ਬਹੁਤ ਸਾਰੀਆਂ ਕਾਲਸ ਆ ਰਹੀਆਂ, ਤੁਸੀਂ ਬਸ ਕਾਲਸ ਹੋਲਡ ਰੱਖੋ। ਪਹਿਲਾਂ ਤਾਂ ਤੁਹਾਨੂੰ ਇੱਕ ਬਹੁਤ ਵਧੀਆ ਖੂਬਸੂਰਤ ਮੈਸੇਜ ਦੇ ਦਈਏ। 6685 ਟੋਮਕ ਰੋਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨੂੰ ਤੁਸੀਂ ਨਾਮ ਭੁੱਲਣਾ। ਜੇ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ, 294 ਵਾਕ ਡਰਾਈਵ ਅਤੇ 6685 ਟੋਮਕ ਰੋਡ, ਜਿਨ੍ਹਾਂ ਦੀਆਂ ਡਾਇਰੀਆਂ 'ਤੇ ਨੋਟ ਕਰ ਲਓ। ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਤਾਂ ਸਾਡੇ ਸੁੱਖ ਬਾਈ ਜੀ ਸਾਡੇ ਨਾਲ ਆ। ਦੇਖਦੇ ਹਾਂ ਅੱਜ ਕੀ ਸੱਪ ਕੱਢ ਕੇ ਲਿਆਏ ਬਾਈ ਜੀ। ਜੀ ਸੁੱਖ ਬਾਈ ਜੀ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ। ਬਿਲਕੁਲ, ਲੌਂਗ ਵੀਕਐਂਡ ਲੌਂਗ ਵੀਕਐਂਡ ਲੌਂਗ ਵੀਕਐਂਡ ਸੇਲ ਲੱਗਣ ਜਾ ਰਹੀ ਆ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਕਿਉਂਕਿ ਡਰੈਸ ਹੁਣੇ ਨੋਟ ਕਰ ਲਓ। ਫਰਨੀਚਰ ਦੀ ਕਰਨੀ ਹੈ, ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਿਉਂਕਿ ਲੌਂਗ ਵੀਕਐਂਡ ਦੇ ਉੱਪਰ ਧਮਾਕੇਦਾਰ ਪ੍ਰਾਈਸਸ ਤੇ ਹਰੇਕ ਪਰਚੇਸ ਨਾਲ ਤੋਹਫਾ ਤਾਂ ਮਿਲਣਾ ਹੀ ਮਿਲਣਾ। ਸੋ ਡਰੈਸ ਜ਼ਰੂਰ ਨੋਟ ਕਰ ਲਓ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਇਸ ਲੌਂਗ ਵੀਕਐਂਡ ਦੇ ਉੱਪਰ ਜਿਹੜੀ ਸੇਲ ਕਰਨ ਜਾ ਰਹੀ ਆ। ਕੋਈ ਵੀ ਫਰਨੀਚਰ ਦੀ ਬੈਂਕ ਕਰਨੀ ਤੇ ਇਸ ਲੌਂਗ ਵੀਕਐਂਡ ਨੂੰ ਮਿਸ ਨਾ ਕਰਿਓ। ਫਰਾਈਡੇ, ਸੈਟਰਡੇ, ਸੰਡੇ, ਮੰਡੇ 4 ਦਿਨ ਦੀ ਸੇਲ ਲੱਗਣ ਜਾ ਰਹੀ ਆ।
0: ਕੀ ਬਾਤ ਆ,
1: ਪਰ ਜਿਹਦੇ ਨਾਲ ਤੋਹਫਾ ਤੇ ਮਿਲਣਾ ਹੀ ਮਿਲਣਾ। ਕੁਈਨ ਸਾਈਤਾ ਹਾਈਡ੍ਰੋਲਿਕ ਸੋਰੀ ਬਣੇ ਬਿਰ ਦੀ ਡੀਲ ਦਿੰਦੇ ਆ, ਜਿਹੜੀ ਰੈਗੂਲਰ ਤੁਸੀਂ ਮਾਰਕੀਟ ਚੋਂ 1200-1500 ਰੁਪਏ ਦਾ ਲੈਂਦੇ ਆਏ ਹੋ। ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਤਾ ਹਾਈਡ੍ਰੋਲਿਕ ਵਾਲਾ ਬੈੱਡ ਸਿਰਫ 399 ਦਾ। ਜੀ ਹਾਂ, ਕੁਈਨ ਸਾਈਤਾ ਹਾਈਡ੍ਰੋਲਿਕ ਵਾਲਾ ਬੈੱਡ 399 ਦਾ ਮਿਲੂਗਾ, ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ, ਵੈਕਿਊਮ ਕਲੀਨਰ ਫ੍ਰੀ। ਡਰੈਸ ਹੁਣ ਤੁਸੀਂ ਯਾਦ ਕਰਨਾ, 6685 ਟੋਮਕਨ ਰੋਡ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਨ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ। ਲੌਂਗ ਵੀਕਐਂਡ ਸੇਲ ਸੇਲ ਸੇਲ ਭਾਜੀ।
0: ਕਿਆ ਬਾਤ ਆ ਜੀ, 6685 ਟੋਮਕਨ ਰੋਡ। ਫਿਰ ਤੁਸੀਂ ਫਰਨੀਚਰ ਦੀ ਬਾਇੰਗ ਵਾਸਤੇ ਯਾਦ ਰੱਖਣਾ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ 3484
2: ਜੀ। ਸਤਿ ਸ਼੍ਰੀ ਅਕਾਲ ਮਹਾਰਾਜ
0: ਜੀ,
2: ਗੱਲ ਬੜੀ ਆ, ਮਨ ਨੂੰ ਖੁਸ਼ੀ ਆਉਂਦੀ ਆ ਵੀ ਜਦ ਤੱਕ ਹੁਣ ਗੱਲ ਕਰਦੇ ਵੀ ਜਿਹੜਾ ਹੁਣ ਵਾਰ ਬਾਅਦ ਚ ਜਾਂਦਾ, ਜਿੰਨਾ ਜਿੰਨਾ ਉਹਦਾ ਪਿਆਰ ਆ ਉਹਨਾਂ ਦਾ ਹੀ ਆ ਜੀ।
0: ਹਾਂ ਬਿਲਕੁਲ,
2: ਅਸੀਂ ਤਾਂ ਜਦ ਜਾਂਦੇ ਆ ਜੀ ਤੇ ਚਾਅ ਚੜ ਜਾਂਦਾ ਆ, ਜਦੋਂ ਉਧਰੋਂ ਆਉਣਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੈ ਜੀ
0: ਜੀ।
2: ਤੇ ਹਰੇਕ ਗਰੀਬ ਮਿਲਦਾ ਆ, ਹਰੇਕ ਭੈਣ ਭਰਾ ਆ। ਜੇ ਅੱਗੇ ਪਹਿਲਾਂ ਸੀ ਮਜਬੂਰੀ
0: ਜੀ,
2: ਹਾਂਜੀ, ਬੜੀ ਖੁਸ਼ੀ ਹੁੰਦੀ ਆ ਜਾ ਕੇ ਤੇ
0: ਜੀ ਜੀ ਬਾਈ ਜੀ।
2: ਹਾਂਜੀ ਹਾਂਜੀ ਹਾਂਜੀ, ਹੁਣ ਪਹਿਲਾਂ ਪਹਿਲਾਂ ਜੀ, ਪਹਿਲਾਂ ਹੁੰਦਾ ਸੀਗਾ ਜਦੋਂ ਬਾਹਰੋਂ ਗਏ ਤਾਂ ਬੜਾ ਅਗਲੇ ਨੂੰ ਹੁੰਦਾ ਸੀ ਚਾਹ ਵੀ ਸਾਨੂੰ ਕੋਈ ਸਮਾਨ ਦੇਣਾ, ਜਾਂ ਉਦੋਂ ਅਸੀਂ ਬਹੁਤ ਚਿਰ ਦੀ ਤੁਹਾਨੂੰ ਸੁਣਾਉਂਦਾ ਗੱਲ ਤੇ ਹਰੇਕ ਬੰਦਾ ਰੀਕਦਾ ਹੁੰਦਾ ਸੀ। ਹੁਣ ਅੱਜ ਕੱਲ੍ਹ ਉੱਥੇ ਵੀ ਅਮੀਰੀ ਆ, ਉੱਥੇ ਵੀ ਇੰਨੀ ਆ ਵੀ ਉਹ ਬ੍ਰਾਂਡ ਪਾਉਂਦੇ ਆ,
0: ਉਹ ਬੱਲੇ ਬੱਲੇ ਖਤਮ ਹੋ ਗਈ ਪਹਿਲਾਂ ਵਾਲੀ ਹੁਣ ਐਨਆਰਆਈਆਂ ਦੀ।
2: ਉਹ ਗੱਲ ਤਾਂ ਸਿਆਪਾ ਇਸ ਗੱਲ, ਫੇਰ ਗੱਲ ਉਹਦੇ ਤੁਸੀਂ ਜਾ ਕੇ ਦੇਖਦੇ ਆ, ਪਹਿਲਾਂ ਆਪਣਾ ਦੇਖੋ ਅਗਲਾ ਮਿਲਦਾ ਆ ਹੱਥ ਕੇ
0: ਜੀ। ਚਲੋ ਬਹੁਤ ਸ਼ੁਕਰੀਆ ਭਾਜੀ, ਖਬਰਾਂ ਦਾ ਟਾਈਮ ਹੋ ਗਿਆ ਸਾਡੇ ਨਾਲ ਸਦੀਪ ਸਿੰਘ ਢਿੱਲੋਂ ਜੁੜ ਗਿਆ। ਚਲੋ ਆਪਾਂ ਖਬਰਾਂ ਨੂੰ ਇੰਜੋਏ ਕਰਦੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਔਰ ਤੁਹਾਡੀ ਗੱਲ ਬਿਲਕੁਲ ਵਾਜ਼ਬ ਆ, ਬਹੁਤ ਸ਼ੁਕਰੀਆ। ਸੋ 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਸੀ। ਸੋ ਸਟੂਡੀਓ ਦੀ ਘੜੀ ਦੇ ਮੁਤਾਬਕ ਬਾਈ 8:46 ਹੋ ਚੁੱਕੇ, ਬਸ ਖਬਰਾਂ ਦੇ ਨਾਲ ਸਾਡਾ ਹੁਣ ਰਾਬਤਾ ਜੁੜ ਜਾਣਾ ਪੰਜਾਬ ਦੀ ਧਰਤੀ ਤੋਂ। ਪਰ ਤੁਸੀਂ ਸਟੇ ਟਿਊਨਡ, 9-10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ, ਆਪਾਂ ਗੱਲਾਂ ਬਾਤਾਂ ਕਰਾਂਗੇ ਨਾਲ ਦੀ ਨਾਲ, ਬਹੁਤ ਖੂਬਸੂਰਤ ਸਾਨੂੰ ਸੁਝਾਅ ਵੀ ਦਿਆਂਗੇ, ਔਰ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਖਾਸ ਮਹਿਮਾਨ ਵੀ ਆਉਣਗੇ। ਜੁੜੇ ਰਹੋ AM 530 ਦੀਆਂ ਸੁਪਰਹਿਟ ਤਰੰਗਾਂ ਦੇ ਨਾਲ। ਸੋ 9-10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ। ਸੋ ਇੱਥੇ ਮੈਨੂੰ ਦਿਓ ਇਜਾਜ਼ਤ, ਹੁਣ ਆਪਾਂ ਪਹੁੰਚਦੇ ਹਾਂ ਪੰਜਾਬ ਦੀ ਧਰਤੀ ਤੋਂ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਜੁੜ ਚੁੱਕੇ ਨੇ ਖਬਰਾਂ ਦਾ ਸਿਲਸਿਲਾ ਲੈ ਕੇ। ਸੋ ਖਬਰਾਂ ਦੇ ਨਾਲ ਸਾਂਝ ਪਾਉਣੇ ਆ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
3: ਸਤਿ ਸ਼੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੀ ਹਾਂ। ਪੰਜਾਬ ਅੰਦਰ ਇੱਕ ਵਾਰ ਫਿਰ ਚੋਣਾਂ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ, ਕਿਉਂਕਿ ਪੰਜਾਬ ਅੰਦਰ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਐਲਾਨ ਹੋ ਗਿਆ। ਸੂਬਾਈ ਚੋਣ ਕਮਿਸ਼ਨ ਨੇ ਸੂਬੇ ਦੇ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਲਈ 26 ਮਈ ਨੂੰ ਵੋਟਾਂ ਪੈਣਗੀਆਂ, ਅਜੇ 29 ਮਈ ਨੂੰ ਨਤੀਜਾ ਆਵੇਗਾ। ਚੋਣਾਂ ਦਾ ਐਲਾਨ ਆਉਣ ਦੇ ਨਾਲ ਹੀ ਪੰਜਾਬ ਅੰਦਰ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ। ਹੁਸ਼ਿਆਰਪੁਰ ਦੀ ਨਗਰ ਨਿਗਮ ਦਾ ਪ੍ਰੋਗਰਾਮ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਜਿਨ੍ਹਾਂ 8 ਨਗਰ ਨਿਗਮਾਂ ਦੀ ਚੋਣ ਹੋਣੀ ਹੈ ਉਹਨਾਂ ਵਿੱਚ ਨਗਰ ਨਿਗਮ ਬਟਾਲਾ, ਪਠਾਨਕੋਟ, ਕਪੂਰਥਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਯਾਨੀ ਕਿ ਮੋਹਾਲੀ, ਬਠਿੰਡਾ, ਅਬੋਹਰ, ਮੋਗਾ ਅਤੇ ਬਰਨਾਲਾ ਸ਼ਾਮਲ ਨੇ। ਵੋਟਾਂ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਤੇ ਨਤੀਜਾ 29 ਮਈ ਨੂੰ ਐਲਾਨਿਆ ਜਾਵੇਗਾ। ਇਹ ਵੀ ਦੱਸਿਆ ਗਿਆ ਕਿ ਉਮੀਦਵਾਰ 13 ਤੋਂ 16 ਮਈ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ ਤੇ 18 ਮਈ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ। ਸੂਬਾ ਚੋਣ ਕਮਿਸ਼ਨ ਨੇ ਹੁਸ਼ਿਆਰਪੁਰ ਨਗਰ ਨਿਗਮ ਚੋਣ ਫਿਲਹਾਲ ਨਾ ਕਰਵਾਉਣ ਦਾ ਫੈਸਲਾ ਲਿਆ ਹੈ। ਚੋਣ ਕਮਿਸ਼ਨ ਵੱਲੋਂ ਦੱਸਿਆ ਗਿਆ ਕਿ ਵੋਟਰ ਲਿਸਟ ਦੇ ਮੁੱਦੇ ਉੱਤੇ ਕੁਝ ਸ਼ਿਕਾਇਤਾਂ ਮਿਲੀਆਂ ਨੇ, ਇਸ ਤੋਂ ਬਾਅਦ ਨਵੀਂ ਵੋਟਰ ਲਿਸਟ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੂੰ ਵੋਟਰ ਸੂਚੀਆਂ ਦੁਬਾਰਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਅਤੇ ਵੋਟਰ ਸੂਚੀ ਤਿਆਰ ਹੁੰਦੇ ਹੀ ਹੁਸ਼ਿਆਰਪੁਰ ਦੀ ਨਗਰ ਨਿਗਮ ਚੋਣ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਇਸ ਦਰਮਿਆਨ ਉਮੀਦਵਾਰ ਕਿੰਨਾ ਖਰਚਾ ਕਰ ਸਕਣਗੇ ਇਸ ਦਾ ਵੀ ਚੋਣ ਕਮਿਸ਼ਨ ਵੱਲੋਂ ਬਕਾਇਦਾ ਐਲਾਨ ਕੀਤਾ ਗਿਆ। ਨਗਰ ਨਿਗਮ ਚੋਣ ਲਈ ਉਮੀਦਵਾਰ ਦੇ ਖਰਚੇ ਦੀ ਹੱਦ 4 ਲੱਖ ਰੁਪਏ, ਨਗਰ ਕੌਂਸਲ ਲਈ 2,30,000 ਰੁਪਏ ਤੇ ਨਗਰ ਪੰਚਾਇਤ ਲਈ 1,40,000 ਰੁਪਏ ਤੱਕ ਦੀ ਹੱਦ ਤੈਅ ਕੀਤੀ ਗਈ ਹੈ। ਪੰਜਾਬ ਦੀ ਸਿਆਸਤ ਵਿੱਚ ਪਿਛਲੇ ਦਿਨ ਵੱਡੀ ਕਾਰਵਾਈ ਇਹ ਹੋਈ ਸੀ ਕਿ ਪੰਜਾਬ ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਈਡੀ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਵਿਭਾਗਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਮੰਤਰੀਆਂ ਨੂੰ ਸੌਂਪ ਦਿੱਤਾ। ਮੁੱਖ ਮੰਤਰੀ ਦੇ ਪ੍ਰਸਤਾਵ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਜਿਨ੍ਹਾਂ ਮੰਤਰੀਆਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਉਹਨਾਂ ਵਿੱਚ ਹਰਜੋਤ ਬੈਂਸ, ਤਰੁਣਪ੍ਰੀਤ ਸਿੰਘ ਸੌਂਦ ਅਤੇ ਅਮਨ ਅਰੋੜਾ ਸ਼ਾਮਲ ਨੇ। ਹਰਜੋਤ ਸਿੰਘ ਬੈਂਸ ਨੂੰ ਸਥਾਨਕ ਸਰਕਾਰਾਂ ਵਿਭਾਗ, ਅਮਨ ਅਰੋੜਾ ਨੂੰ ਇੰਡਸਟਰੀ ਅਤੇ ਤਰੁਣਪ੍ਰੀਤ ਸਿੰਘ ਸੌਂਦ ਨੂੰ ਬਿਜਲੀ ਵਿਭਾਗ ਸੌਂਪਿਆ ਗਿਆ। ਮੁੱਖ ਮੰਤਰੀ ਨੇ ਫੈਸਲਾ ਇਹਨਾਂ ਵਿਭਾਗਾਂ ਦੇ ਕੰਮ ਕਾਜ ਉੱਤੇ ਕੋਈ ਅਸਰ ਨਾ ਪਵੇ ਇਸ ਲਈ ਲਿਆ ਗਿਆ। ਖਾਸ ਗੱਲ ਇਹ ਹੈ ਕਿ ਸੰਜੀਵ ਅਰੋੜਾ ਤੋਂ ਵਿਭਾਗ ਵਾਪਸ ਲਏ ਜਾਣ ਦੇ ਬਾਅਦ ਵੀ ਉਹ ਕੈਬਨਿਟ ਮੰਤਰੀ ਦੇ ਤੌਰ ਤੇ ਬਣੇ ਰਹਿਣਗੇ। ਪਾਰਟੀ ਸੂਤਰਾਂ ਦਾ ਕਹਿਣਾ ਕਿ ਨਾ ਤਾਂ ਅਰੋੜਾ ਨੂੰ ਮੰਤਰੀ ਮੰਡਲ ਤੋਂ ਹਟਾਉਣ ਦਾ ਵਿਚਾਰ ਹੈ ਅਤੇ ਨਾ ਹੀ ਉਹ ਅਸਤੀਫਾ ਦੇਣਗੇ। ਪਿਛਲੇ 2 ਦਿਨ ਤੋਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਸੰਜੀਵ ਅਰੋੜਾ ਕੋਲ ਜਿਹੜੇ ਵਿਭਾਗ ਨੇ ਉਹ ਬਹੁਤ ਮਹੱਤਵਪੂਰਨ ਵਿਭਾਗ ਨੇ ਅਤੇ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹਨਾਂ ਵਿਭਾਗਾਂ ਦਾ ਕੰਮਕਾਜ ਪ੍ਰਭਾਵਿਤ ਨਾ ਹੋਵੇ ਇਸ ਲਈ ਇਹ ਮਹਿਕਮੇ ਕਿਸੇ ਹੋਰ ਮੰਤਰੀ ਨੂੰ ਦਿੱਤੇ ਜਾ ਸਕਦੇ ਨੇ ਤੇ ਠੀਕ ਅਜਿਹਾ ਹੀ ਹੋਇਆ। ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਦੇ ਮੁੱਖ ਜੱਜ ਸ਼ੀਲ ਲਾਗੂ ਦੇ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਦਿੱਤੇ ਗਏ ਭਰੋਸੇ ਨੂੰ 1 ਹਫ਼ਤੇ ਲਈ ਹੋਰ ਅੱਗੇ ਵਧਾਉਂਦੇ ਹੋਏ ਸਪਸ਼ਟ ਕੀਤਾ ਕਿ ਅਗਲੀ ਸੁਣਵਾਈ ਤੱਕ ਸੰਦੀਪ ਪਾਠਕ ਖਿਲਾਫ਼ ਅਦਾਲਤ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਸੰਦੀਪ ਪਾਠਕ ਨੂੰ ਹਾਈਕੋਰਟ ਤੋਂ ਰਾਹਤ ਮਿਲ ਗਈ ਸੀ ਤੇ ਅਦਾਲਤ ਨੇ ਉਦੋਂ ਵੀ ਕਿਹਾ ਸੀ ਕਿ ਬਿਨਾਂ ਸਪਸ਼ਟ ਜਾਣਕਾਰੀ ਦੇ ਗ੍ਰਿਫ਼ਤਾਰੀ ਦੀ ਕਾਰਵਾਈ ਨਾ ਕੀਤੀ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗਾਜ ਨੇ ਪੰਜਾਬ ਸਰਕਾਰ ਵੱਲੋਂ 13 ਅਪ੍ਰੈਲ ਨੂੰ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਉੱਤੇ ਸਖ਼ਤ ਇਤਰਾਜ਼ ਜਤਾਇਆ ਹੈ। ਜਥੇਦਾਰ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸੋਧ ਕਾਨੂੰਨ ਨੂੰ ਪਾਸ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ। ਜਥੇਦਾਰ ਦਾ ਕਹਿਣਾ ਹੈ ਕਿ ਸਰਕਾਰ ਨੇ ਸਿੱਖ ਸੰਗਤ, ਧਾਰਮਿਕ ਸੰਸਥਾਵਾਂ ਜਾਂ ਕਾਨੂੰਨੀ ਮਾਹਿਰਾਂ ਤੋਂ ਸੁਝਾਅ ਤੇ ਇਤਰਾਜ਼ ਨਹੀਂ ਮੰਗੇ। ਆਦੇਸ਼ ਵਿੱਚ ਕਿਹਾ ਗਿਆ ਕਿ ਸੋਧ ਕਾਨੂੰਨ ਵਿੱਚ ਕੁਝ ਅਜਿਹੀਆਂ ਇਤਰਾਜ਼ਯੋਗ ਧਾਰਾਵਾਂ ਸ਼ਾਮਲ ਕੀਤੀਆਂ ਗਈਆਂ ਨੇ ਜਿਨ੍ਹਾਂ ਰਾਹੀਂ ਸਿੱਖ ਧਾਰਮਿਕ ਮਾਮਲਿਆਂ, ਭਾਵਨਾਵਾਂ ਅਤੇ ਅੰਦਰੂਨੀ ਪ੍ਰਬੰਧਕ ਪ੍ਰਣਾਲੀ ਵਿੱਚ ਸਿੱਧਾ ਦਖਲ ਦਿੱਤਾ ਗਿਆ ਹੈ। ਜਥੇਦਾਰ ਗੜਗੱਜ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਨਿਰਦੇਸ਼ ਦਿੱਤੇ ਨੇ ਕਿ 15 ਦਿਨਾਂ ਦੇ ਅੰਦਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਕਾਨੂੰਨ ਦੀਆਂ ਇਤਰਾਜ਼ਯੋਗ ਧਾਰਾਵਾਂ ਨੂੰ ਹਟਾਇਆ ਜਾਵੇ। ਨਾਲ ਹੀ ਜਥੇਦਾਰ ਨੇ ਵੀ ਕਿਹਾ ਕਿ ਜਦੋਂ ਤੱਕ ਇਹ ਧਾਰਾਵਾਂ ਨਹੀਂ ਹਟਾਈਆਂ ਜਾਂਦੀਆਂ ਉਦੋਂ ਤੱਕ ਸੋਧ ਐਕਟ ਦੀ ਅਗਲੀ ਕਾਰਵਾਈ ਉੱਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇ। ਪੰਜਾਬ ਵਿਜੀਲੈਂਸ ਬਿਊਰੋ ਦੇ ਕਰਮਚਾਰੀ ਹੁਣ ਇੱਕ ਕੇਂਦਰੀ ਜਾਂਚ ਏਜੰਸੀ ਦੇ ਰਡਾਰ ਹੇਠ ਦੱਸੇ ਜਾਂਦੇ ਨੇ। ਲੰਘੇ ਕੱਲ ਦਿਨ ਭਰ ਕਥਿਤ ਰਿਸ਼ਵਤਖੋਰੀ ਘੁਟਾਲੇ ਬਾਰੇ ਬਿਊਰੋ ਦੇ ਪ੍ਰਸ਼ਾਸਕ ਹਲਕਿਆਂ ਵਿੱਚ ਚਰਚਾਵਾਂ ਛਿੜੀਆਂ ਰਹੀਆਂ। ਸੂਤਰਾਂ ਤੋਂ ਪਤਾ ਲੱਗਿਆ ਕਿ ਵਿਜੀਲੈਂਸ ਮੁਖੀ ਦੇ ਦਫ਼ਤਰ ਨਾਲ ਜੁੜੇ ਕੁੱਝ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਕੇਂਦਰੀ ਏਜੰਸੀ ਕਥਿਤ ਤੌਰ ਤੇ ਲਗਭਗ 2 ਮਿਲੀਅਨ ਦੇ ਇੱਕ ਕਥਿਤ ਰਿਸ਼ਵਤਖੋਰੀ ਸੌਦੇ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਕਥਿਤ ਤੌਰ ਤੇ ਕਾਰਵਾਈ ਦੌਰਾਨ 13 ਮਿਲੀਅਨ ਨਕਦੀ ਬਰਾਮਦ ਕੀਤੀ ਗਈ ਹੈ। ਹਾਲਾਂਕਿ ਦੇਰ ਰਾਤ ਤੱਕ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ, ਪਰ ਅਫਵਾਹਾਂ ਦਾ ਦੌਰ ਕਾਫੀ ਜ਼ਿਆਦਾ ਚੱਲ ਰਿਹਾ ਹੈ ਕਿ ਜਾਂਚ ਏਜੰਸੀਆਂ ਵੱਲੋਂ ਆਉਂਦੇ ਦਿਨਾਂ ਦੌਰਾਨ ਵੀ ਇਸ ਬੰਨੇ ਕਾਰਵਾਈ ਹੋ ਸਕਦੀ ਹੈ। ਸਰੀਰਕ ਸ਼ੋਸ਼ਣ ਅਤੇ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਨਾਮਜ਼ਦ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ 6 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਮੁੜ ਜੇਲ੍ਹ ਭੇਜ ਦਿੱਤਾ ਗਿਆ। ਪਠਾਨ ਮਾਜਰਾ ਦੇ ਵਕੀਲ ਨੇ ਦੱਸਿਆ ਕਿ ਥਾਣਾ ਜੁਲਕਾ ਪੁਲਿਸ ਵੱਲੋਂ ਪਠਾਨ ਮਾਜਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਗਿਆ। ਪਠਾਨ ਮਾਜਰਾ ਦੇ ਖਿਲਾਫ਼ ਸਰੀਰਕ ਸ਼ੋਸ਼ਣ ਦੇ ਦੋਸ਼ ਹੇਠ ਮਾਮਲਾ ਦਰਜ ਹੈ ਅਤੇ ਥਾਣਾ ਜੁਲਕਾ ਵਿਖੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਵੀ ਇੱਕ ਮਾਮਲਾ ਦਰਜ ਹੈ। ਰਿਮਾਂਡ ਖਤਮ ਹੋਣ ਤੋਂ ਬਾਅਦ ਪਠਾਨ ਮਾਜਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੰਜਾਬ ਵਿੱਚ ਜਿੱਥੇ ਬਹੁਤ ਤੇਜ਼ ਤਰਾਰ ਗਰਮੀ ਪੈ ਰਹੀ ਹੈ ਅਤੇ ਤਾਪਮਾਨ ਹੁਣ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ, ਉੱਥੇ ਹੀ ਸੂਬੇ ਦੇ ਸ਼ਿਵਾਲਿਕ ਅਤੇ ਕੰਢੀ ਖੇਤਰ ਯਾਨੀ ਕਿ ਪਹਾੜੀ ਇਲਾਕਿਆਂ ਵਿੱਚ ਸੂਬਾ ਸਰਕਾਰ ਵੱਲੋਂ ਨਵੀਂ ਲਿਆਂਦੀ ਗਈ ਫਾਰਮ ਸਟੇ ਨੀਤੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ। ਸਰਕਾਰ ਇਸ ਨੀਤੀ ਨੂੰ ਪੇਂਡੂ ਸੈਰ ਸਪਾਟੇ ਤੇ ਕਿਸਾਨਾਂ ਦੀ ਆਮਦਨ ਵਧਾਉਣ ਵੱਲ ਵੱਡਾ ਕਦਮ ਦੱਸ ਰਹੀ ਹੈ, ਜਦਕਿ ਵਾਤਾਵਰਣ ਨਾਲ ਜੁੜੀਆਂ ਸੰਸਥਾਵਾਂ ਤੇ ਮਾਹਿਰਾਂ ਨੇ ਇਸ ਨੂੰ ਸ਼ਿਵਾਲਿਕ ਕੰਢੀ ਖੇਤਰ ਲਈ ਖਤਰਾ ਕਰਾਰ ਦਿੱਤਾ। ਵਾਤਾਵਰਣ ਨਾਲ ਸੰਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਨੀਤੀ ਲਾਗੂ ਹੋਣ ਨਾਲ ਪਹਿਲਾਂ ਹੀ ਵਿਵਾਦਾਂ ਵਿੱਚ ਰਹਿੰਦੇ ਈਕੋ ਸੈਂਸਿਟਿਵ ਖੇਤਰਾਂ ਵਿੱਚ ਨਿਰਮਾਣ ਸਰਗਰਮੀਆਂ ਨੂੰ ਵਾਧਾ ਮਿਲ ਸਕਦਾ ਹੈ, ਜਿਸ ਕਾਰਨ ਦਰਖਤਾਂ ਦੀ ਬੇਰਹਿਮ ਕਟਾਈ ਵੀ ਹੋਵੇਗੀ ਅਤੇ ਹਰਿਆਵਲ ਹੇਠੋਂ ਖੇਤਰ ਘਟੇਗਾ। ਇਸੇ ਕਰਕੇ ਇਸ ਹਰਿਆਵਲ ਸੋਚ ਤਹਿਤ ਵਾਤਾਵਰਣ ਪ੍ਰੇਮੀਆਂ ਵੱਲੋਂ ਫਾਰਮ ਸਟੇ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਦੀ ਸਿਆਸਤ ਵਿੱਚ ਲੰਘੇ ਕੱਲ ਇੱਕ ਹੋਰ ਵੱਡੀ ਹਿਲਜੁਲ ਇਹ ਹੋਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਗਿਆਨ ਸਿੰਘ ਮਾਨ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਅਤੇ ਭਾਜਪਾ ਇਸ ਗੱਲ ਨੂੰ ਬੜੀ ਪ੍ਰਮੁੱਖਤਾ ਨਾਲ ਉਭਾਰ ਵੀ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਚਚੇਰੇ ਭਰਾ ਭਾਜਪਾ ਵਿੱਚ ਸ਼ਾਮਲ ਹੋ ਗਏ। ਪੱਛਮੀ ਏਸ਼ੀਆ ਦੇ ਗੈਰ ਯਕੀਨੀ ਵਾਲੇ ਮਾਹੌਲ ਦਰਮਿਆਨ ਨਵੀਂ ਦਿੱਲੀ ਵਿੱਚ ਮੰਤਰੀ ਮੰਡਲ ਦੀ ਬੈਠਕ ਹੋਈ ਹੈ, ਜਿਸ ਵਿੱਚ ਕੇਂਦਰੀ ਮੰਤਰਾਲਿਆਂ ਵੱਲੋਂ ਖੁਦ ਵੀ ਪੈਟਰੋਲ ਡੀਜ਼ਲ ਦੀ ਖਪਤ ਘੱਟ ਕਰਨ ਦਾ ਅਹਿਦ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਿਛਲੇ ਦਿਨੀ ਲੋਕਾਂ ਨੂੰ ਇਸ ਬੰਨੇ ਸਲਾਹ ਦਿੱਤੀ ਸੀ ਕਿ ਪੈਟਰੋਲ ਡੀਜ਼ਲ ਦੀ ਖਪਤ ਸੰਜਮ ਨਾਲ ਕੀਤੀ ਜਾਵੇ। ਪੰਜਾਬ ਅੰਦਰ ਲੰਘੇ ਕੱਲ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਆ ਰਹੀ ਇੱਕ ਸਰਕਾਰੀ ਬੱਸ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸਨੇ ਕਾਫੀ ਲੋਕਾਂ ਨੂੰ ਹੈਰਾਨ ਕੀਤਾ ਹੈ। ਦਰਅਸਲ ਚੱਲਦੀ ਬੱਸ ਵਿੱਚ ਪੰਜਾਬ ਪੁਲਿਸ ਦੇ ASI ਦੀ ਕੰਡਕਟਰ ਨਾਲ ਬਹਿਸ ਹੋ ਗਈ ਅਤੇ ASI ਨੇ ਕੰਡਕਟਰ ਉੱਤੇ ਹੀ ਪਿਸਤੌਲ ਤਾਣ ਦਿੱਤੀ ਅਤੇ ਇਸਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ASI ਨੂੰ ਮੁਅੱਤਲ ਕੀਤਾ ਗਿਆ। ਘਟਨਾ ਬਾਰੇ ਪਤਾ ਲੱਗਿਆ ਕਿ ਕੰਡਕਟਰ ਵੱਲੋਂ ਵਾਊਚਰ ਮੰਗਣ ਤੇ ਸੀਟ ਤੋਂ ਬੈਗ ਚੁੱਕਣ ਲਈ ਕਹਿਣ ਉੱਤੇ ਇਹ ਝਗੜਾ ਹੋਇਆ ਅਤੇ ਇਸ ਤੋਂ ਬਾਅਦ ASI ਨੇ ਕੰਡਕਟਰ ਉੱਤੇ ਪਿਸਤੌਲ ਤਾਣ ਦਿੱਤੀ ਸੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਦੀ ਮੈਂਬਰੀ ਖੋਹੇ ਜਾਣ ਦੇ ਮੁੱਦੇ ਉੱਤੇ 10,000 ਕਿਸਾਨ 15 ਮਈ ਨੂੰ ਚੰਡੀਗੜ੍ਹ ਵੱਲ ਚਾਲੇ ਪਾਉਣਗੇ ਅਤੇ ਇਸ ਮੁੱਦੇ ਤੇ ਰੋਸ ਜ਼ਾਹਰ ਕਰਨਗੇ। ਪੱਛਮੀ ਬੰਗਾਲ ਵਿੱਚ ਚੋਣ ਨਤੀਜਿਆਂ ਉੱਤੇ ਲਗਾਤਾਰ ਇਤਰਾਜ਼ ਜਤਾ ਰਹੀ ਪਾਰਟੀ ਤ੍ਰਿਣਮੂਲ ਕਾਂਗਰਸ 31 ਚੋਣ ਹਲਕਿਆਂ ਸੰਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਉਣ ਦੀ ਤਿਆਰੀ ਕਰ ਰਹੀ ਹੈ। ਆਸਾਮ ਸੂਬੇ ਵਿੱਚ ਹੇਮੰਤ ਬਿਸਵਾ ਸ਼ਰਮਾ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਜਪਾ ਦੀ ਸਰਕਾਰ ਉੱਥੇ ਫਿਰ ਵਾਪਸ ਆ ਰਹੀ ਹੈ ਅਤੇ ਅੱਜ 12 ਮਈ ਦਾ ਦਿਨ ਭਾਰਤੀ ਸਮੇਂ ਮੁਤਾਬਕ 12 ਮਈ ਸਰਹੰਦ ਫਤਿਹ ਦਿਵਸ ਦਾ ਦਿਹਾੜਾ ਹੈ ਜਦੋਂ ਸਿੱਖ ਫੌਜਾਂ ਵੱਲੋਂ ਦਿੱਲੀ ਫਤਿਹ ਕੀਤੇ ਜਾਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਨੂੰ ਵੀ ਸਤਿਕਾਰ ਸਹਿਤ ਚੇਤੇ ਕੀਤਾ ਜਾਂਦਾ ਹੈ। IPL ਵਿੱਚ ਪੰਜਾਬ ਦੀ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਹੈ ਅਤੇ ਪੰਜਾਬ ਦੀ ਟੀਮ ਲਗਾਤਾਰ ਚੌਥਾ ਮੈਚ ਹਾਰ ਗਈ ਹੈ। ਕਿਸੇ ਵੇਲੇ ਪਹਿਲੇ ਨੰਬਰ ਉੱਤੇ ਬੈਠੀ ਪੰਜਾਬ ਦੀ ਟੀਮ ਚੋਟੀ ਦੇ 4 ਸਥਾਨਾਂ ਵਿੱਚ ਆਉਣ ਲਈ ਵੀ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ। ਧਰਮਸ਼ਾਲਾ ਵਿਖੇ ਹੋਏ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਪੰਜਾਬ ਕਿੰਗਸ ਨੂੰ 3 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ। ਪੰਜਾਬ ਦੀ ਟੀਮ ਲਈ IPL ਵਿੱਚ ਇਹ ਬਹੁਤ ਵੱਡਾ ਝਟਕਾ ਹੈ, ਲਗਾਤਾਰ ਚੌਥੀ ਹਾਰ ਹੋਈ ਹੈ। IPL ਵਿੱਚ ਅੱਜ ਗੁਜਰਾਤ ਟਾਈਟਨਸ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਦੇ ਨਾਲ ਹੋਵੇਗਾ। ਇਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: Rushmeet Kaur at 647-539-4499.
0: Fashion IQ program this is in a sponsor karne Fashion IQ premium clothing brand Fashion IQ Fashion IQ te tusi heavy blanket rajai wale blanket buy one second 25% off five bed sheet only $50 te men's section vich men suit de upar tusi buy one second 25% off lady section de vich lady suit 25 to leke 50% flat off de upar tusi le sakde ho lady section de vich kuch vi aur naal di naal four piece da leggings set je tusi india ja rahe ho ghumne ja rahe ho to four piece da leggings set only $175 de vich tusi theme wedding karwani hai ta best tailor team inna kole in house available hai radio udan da reference den te tonu khoobsurat gift miluga fashion iq to tusi pahuncho fashion iq di kise vi nede wali location to google kar sakde ho fashion iq 905-453-2225 905-453-2225 fashion iq
2: ਅੱਜ ਕੱਲ ਕਿਸੇ ਵੀ ਚੀਜ਼ 'ਚ ਵੈਲਿਊ ਨਹੀਂ ਮਿਲਦੀ ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ
3: ਉਹ ਕਿੱਦਾਂ
2: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ
3: ਔਰ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
4: ਬਿਲਕੁਲ ਜ਼ੀਰੋ
5: ਤੁਸੀਂ ਹੋ ਕੌਣ
2: ਹੋਲਸੇਲ ਕਲੱਬ ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ ਆਫਰ 23 ਅਪ੍ਰੈਲ ਤੋਂ 13 ਮਈ ਤੱਕ ਵੈਲਿਡ ਹੈ
6: ਹੋਲਸੇਲ ਕਲੱਬ ਸੋ ਲਾਟ ਆਫ ਵੈਲਿਊ
7: Donations to the War Amps have a lasting impact on amputees. Today, your support gives them the artificial limbs and resources they need for everyday activities and learning to live with amputation. Having access to our essential programs helps amputees prepare for tomorrow on their road to independence. The War Amps is committed to improving the quality of life for Canadian amputees, but this wouldn't be possible without you. To learn how your donation helps, visit waramps.ca.
8: This is AM 530, CHLO AM, serving Brampton, Mississauga, Toronto, the GTA, and the world at am530.ca.
0: Radio Udan, Zindagi Zindabad Te Chardi Kala Di Pehchan, Radio Udan, Prab Sandhu De Naal.

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਕਰਦੇ ਹਾਂ ਕਿ ਅੱਜ ਦਾ ਤੁਹਾਡਾ ਖੂਬਸੂਰਤ ਸੋਮਵਾਰ ਦਾ ਦਿਨ ਬਹੁਤ ਹੀ ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਵੇਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਜੀ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਅਤੇ ਗੱਲਾਂ ਬਾਤਾਂ ਕਰਾਂਗੇ ਸਟੂਡੀਓ ਦੇ ਘੜੀ ਦੇ ਮੁਤਾਬਿਕ 9:06 ਹੋ ਚੁੱਕਿਆ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਤੱਕ ਬਣਿਆ ਰਹਿਣਾ। ਸੋ 10 ਤੱਕ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ ਔਰ ਬੜੇ ਖੂਬਸੂਰਤ ਚਿਹਰੇ ਤੁਹਾਡੇ ਨਾਲ ਰੂਬਰੂ ਕਰਾਵਾਂਗੇ। ਬਹੁਤ ਖੂਬਸੂਰਤ ਸੁਨੇਹੇ, ਬਹੁਤ ਖੂਬਸੂਰਤ ਮਿਊਜ਼ਿਕ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਲਈ। ਅੱਜ ਫਿਰ ਮੰਡੇ ਹੈ, ਥੋੜ੍ਹਾ ਜਿਹਾ ਮੰਡੇ ਥੋੜ੍ਹੀ ਜਿਹੀ ਐਨਰਜੀ ਹਾਈ ਕਰਕੇ ਰੱਖਾਂਗੇ। ਸੋ 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337 ਜੀ 905-673-3337 905-673-3337 ਮੰਡੇ ਥੋੜ੍ਹੀ ਜਿਹੀ ਐਨਰਜੀ ਤੁਹਾਡੀ ਲੋ ਹੁੰਦੀ ਹੈ ਕੰਮਾਂ ਕਾਰਾਂ ਤੋਂ, ਫਿਰ ਤੁਸੀਂ ਫਰਾਈਡੇ ਸੈਟਰਡੇ ਸੰਡੇ ਨੂੰ ਪੂਰਾ ਫੰਕਸ਼ਨ ਕਰਕੇ ਫਿਰ ਦੁਬਾਰਾ ਜਦੋਂ ਕੰਮਾਂ ਕਾਰਾਂ 'ਤੇ ਆਉਂਦੇ, ਜਿੱਦਾਂ ਪਹਿਲਾਂ ਆਪਾਂ ਪੰਜਾਬੀ ਲਹਿਰਾਂ ਦੇ ਵਿੱਚ ਗੱਲਬਾਤ ਕਰ ਰਹੇ ਸੀ। ਸੋ ਮੰਡੇ ਕਈ ਵਾਰੀ ਹੁੰਦਾ ਕਿ ਯਾਰ ਫਿਰ ਹੁਣ ਪੂਰਾ ਹਫ਼ਤਾ ਅੱਗੇ ਸਾਡੇ ਪਿਆ, ਸੋ ਬਸ ਇਹ ਸਮਝੋ ਕਿ 4 ਦਿਨ ਹੋਰ ਹੈਗੇ, ਵੀ ਕੈਨ ਫੇਅਰ ਅਹੈਡ। ਸਟੂਡੀਓ ਦੇ ਇੱਕ ਨੰਬਰ ਆ। ਅੱਜ ਸਟੂਡੀਓ ਵਿੱਚ ਖਾਸ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਵੀ ਰੂਬਰੂ ਕਰਾਵਾਂਗੇ। ਸੋ ਫ੍ਰੈਂਚ ਮੈਂ ਰੂਬਰੂ ਕਰਦਾ ਕਿ ਲਰਨ ਫ੍ਰੈਂਚ ਵਿਦ ਨਿਤਿਕਾ। ਸੋ ਮੈਂ ਹਮੇਸ਼ਾ ਪ੍ਰੋਨਾਊਂਸ ਗਲਤ ਕਰ ਜਾਂਦਾ, ਹੁਣ ਮੈਂ ਸਹੀ ਨਾਮ ਲੈ ਲਿਆ ਆਈ ਥਿੰਕ। ਸੋ ਲਰਨ ਫ੍ਰੈਂਚ ਵਿਦ ਨਿਤਿਕਾ ਸਾਡੇ ਨਾਲ ਸਟੂਡੀਓ ਵਿੱਚ ਜੁੜੇ ਹੋਏ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਸੋ ਹੋਰ ਬੜੇ ਖੂਬਸੂਰਤ ਸੁਨੇਹੇ ਤੁਹਾਡੇ ਨਾਲ ਰੂਬਰੂ ਕਰਾਂਗੇ। ਸੋ ਪੰਜਾਬੀ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਖੂਬਸੂਰਤ ਮਿਊਜ਼ਿਕ ਵੀ ਤੁਹਾਡੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਸਾਰਿਆਂ ਰੰਗਾਂ ਦੀ ਗੱਲ ਕਰਾਂਗੇ। ਸੋ ਹਰ ਰੰਗ, ਜ਼ਿੰਦਗੀ ਦੇ ਸਾਰੇ ਰੰਗ ਬਹੁਤ ਖੂਬਸੂਰਤ ਔਰ ਕਈ ਵਾਰ ਰੰਗ ਵੈਰਾਗ ਦੇ ਵਿੱਚ ਵੀ ਰੰਗੇ ਜਾਂਦੇ ਆ। ਸੋ ਅੱਜ ਰੰਗਾਂ ਦੇ ਨਾਲ ਨਾਲ ਪੰਜਾਬੀ ਦੀ ਗੱਲਬਾਤ ਕਰਨੀ ਹੈ, ਕਿਉਂਕਿ ਆਪਣਾ ਜਿਹੜਾ ਮੰਡੇ ਹੁੰਦਾ, ਮੰਡੇ ਮੋਸਟਲੀ ਆਪਾਂ ਪੰਜਾਬੀ ਦੇ ਗੁਆਚੇ ਭੁੱਲੇ ਵਿਸਰੇ ਸ਼ਬਦ, ਜਿਹੜੇ ਤੁਹਾਨੂੰ ਲੱਗਦਾ ਨਾ ਕਈ ਸ਼ਬਦ ਸੁਣ ਕੇ ਤੁਹਾਨੂੰ ਹਾਸਾ ਹੀ ਆ ਜਾਂਦਾ ਕਿ ਯਾਰ ਇੱਦਾਂ ਦੇ ਵੀ ਸ਼ਬਦ ਹੁੰਦੇ ਸੀਗੇ ਜਿਹੜੇ ਸਾਡੇ ਬੱਚਿਆਂ ਤੋਂ ਕੋਹਾਂ ਦੂਰ ਆ। ਸੋ ਪੰਜਾਬ, ਪੰਜਾਬੀ ਅਤੇ ਪੰਜਾਬੀ ਇੱਦਾਂ ਵੀ ਤੜਕਾ ਲਾਵਾਂਗੇ, ਗੱਲਬਾਤ ਕਰਾਂਗੇ, ਕਿਉਂਕਿ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਆ ਜਿਨ੍ਹਾਂ ਨੂੰ ਅਸੀਂ ਬਹੁਤ ਘੱਟ ਬੋਲਦੇ ਹਾਂ। ਸਾਡੇ ਬਜ਼ੁਰਗ, ਸਿਆਣੇ, ਮਾਤਾਵਾਂ, ਦਾਦੀਆਂ, ਮਾਮੀਆਂ, ਚਾਚੀਆਂ, ਤਾਈਆਂ ਜਿਨ੍ਹਾਂ ਨੂੰ ਬੋਲਿਆ ਕਰਦੀਆਂ ਸੀ, ਅਤੇ ਅਸੀਂ ਉਹਨਾਂ ਤੋਂ ਬਿਲਕੁਲ ਬਿਲਕੁਲ ਦੂਰ ਦੂਰ ਦੂਰ ਦੂਰ ਹੋ ਗਏ ਹਾਂ। ਸੋ ਉਹਨਾਂ ਸ਼ਬਦਾਂ ਦੇ ਨਾਲ ਵੀ ਅੱਜ ਸਾਂਝ ਪਾਵਾਂਗੇ। ਸੋ 905-673-3337 ਰੰਗਾਂ ਦੀ ਗੱਲਬਾਤ ਕੀਤੀ ਸੀ। ਸੋ ਰੰਗਾਂ ਦੀ ਮਜਬੂਰੀ ਰਹਿ ਗਈ, ਰੰਗਾਂ ਦੀ ਮਜਬੂਰੀ ਰਹਿ ਗਈ, ਨਾ ਤਸਵੀਰ ਅਧੂਰੀ ਰਹਿ ਗਈ, ਇੰਨਾ ਨੇੜੇ ਨੇੜੇ ਹੋ ਕੇ ਖੋਰੇ ਕਾਹਦੀ ਦੂਰੀ ਹੋ ਗਈ। ਸੋ 905-673-3337 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ। ਹਮੇਸ਼ਾ ਦੀ ਤਰ੍ਹਾਂ ਅਸੀਂ ਮੈਸੇਜ ਦਿੰਦੇ ਹੁੰਦੇ ਹਾਂ BDS ਪੇਂਟਿੰਗ, ਤੁਸੀਂ ਘਰ ਬੇਸਮੈਂਟ ਅਤੇ ਜਾਂ ਤੁਸੀਂ ਆਪਣੇ ਇੰਟੀਰੀਅਰ ਐਕਸਟੀਰੀਅਰ ਡੈਕ ਫੈਂਸ ਪੇਂਟ ਕਰਵਾਉਣੀ, ਪੇਂਟਿੰਗ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ, ਅਤੇ BDS ਹੋਮ ਪੇਂਟਿੰਗ ਦੇ ਜੁਗਰਾਜ ਸਿੰਘ ਉਹਨਾਂ ਨੂੰ ਯਾਦ ਰੱਖਿਓ, BDS ਪੇਂਟਿੰਗ ਦੇ ਜੁਗਰਾਜ ਸਿੰਘ। ਤੁਸੀਂ ਇੱਕ ਤਾਂ ਇਹਨਾਂ ਨੂੰ 12 ਸਾਲਾਂ ਦਾ ਤਜਰਬਾ ਆ, ਬਾਈ ਜੀ ਕਹਿੰਦੇ ਕਿ ਤੁਹਾਡਾ ਘਰ ਬੇਸਮੈਂਟ ਕਮਰਸ਼ੀਅਲ ਯੂਨਿਟ ਚਮਕਾ ਦਿਆਂਗੇ। ਕਮਰਸ਼ੀਅਲ ਪੇਂਟਿੰਗ ਦੇ ਵਿੱਚ ਤੁਸੀਂ ਬਸ ਇੱਕੋ ਇੱਕ ਨਾਮ ਯਾਦ ਰੱਖੋ, ਕਮਰਸ਼ੀਅਲ ਨਹੀਂ, ਤੁਸੀਂ ਘਰ ਪੇਂਟ ਕਰਾਉਣਾ, ਬੇਸਮੈਂਟ ਪੇਂਟ ਕਰਾਉਣੀ ਆ, ਡੈਕ ਫੈਂਸ ਦਾ ਕੰਮ ਕਰਾਉਣਾ, ਤਾਂ ਵੀ BDS ਪੇਂਟਿੰਗ। ਨੰਬਰ ਮੈਂ ਤੁਹਾਨੂੰ ਦੇ ਦਿਆਂ 905-965-6611 905-965-6311 905-965-6311 BDS ਪੇਂਟਿੰਗ। ਸੋ ਗੱਲਾਂ ਬਾਤਾਂ ਆਪਾਂ ਸ਼ੁਰੂ ਕਰੀਏ ਕਿ ਮੈਂ ਅੱਜ ਗੱਲਬਾਤ ਕਰ ਰਿਹਾ ਸੀ ਕਿ ਬਹੁਤ ਸਾਰੇ ਤੁਹਾਨੂੰ ਪਤਾ ਕਿ ਕਿਹੜੇ ਕਿਹੜੇ ਐਸੇ ਅੱਖਰ ਆ ਜਾਂ ਕਿਹੜੇ ਕਿਹੜੇ ਐਸੇ ਸ਼ਬਦ ਆ ਜਿਹੜੇ ਪੰਜਾਬੀ ਦੇ ਸਾਡੇ ਤੋਂ ਅੱਖੋਂ ਪਰੋਖੇ ਨਹੀਂ, ਕਹਿੰਦੇ ਹੁੰਦੇ ਸੀ ਬਜ਼ੁਰਗ ਵੀ ਅੱਖੋਂ ਪਰੋਖੇ ਹੋ ਗਏ ਆ। ਆਪਾਂ ਐਸੇ ਸ਼ਬਦਾਂ ਦੀ ਸਾਂਝ ਹੁਣ ਘੱਟ ਪਾਉਂਦੇ ਹਾਂ ਕਿਉਂਕਿ ਉਹ ਸਾਨੂੰ ਫਨੀ ਲੱਗਦੇ ਆ, ਸਾਨੂੰ ਇਹ ਲੱਗਦਾ ਕਿ ਇਹ ਅੱਛਾ। ਕਈ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਯਾਰ ਇਹ ਤਾਂ ਦੁਆਬੇ 'ਚ ਬੋਲਿਆ ਜਾਂਦਾ, ਇਹ ਤਾਂ ਪੁਆਧ ਦੀ ਬੋਲੀ ਆ, ਇਹ ਤਾਂ ਪੰਜਾਬ ਦੇ ਮਾਲਵੇ ਦੀ ਬੋਲੀ ਆ, ਜਾਂ ਇਹ ਮਾਝੇ ਦੀ ਬੋਲੀ ਆ। ਉਹਦੇ ਵਿੱਚ ਦੇਖੋ ਹਰ ਬੋਲੀਆਂ ਦੇ ਵਿੱਚ ਵਿਲੱਖਣ ਵਿਲੱਖਣ ਰੰਗ ਹੁੰਦੇ ਆ। ਬਜ਼ੁਰਗਾਂ ਨੇ ਖਾਸ ਕਰਕੇ ਐਸੇ ਸ਼ਬਦ ਸਾਨੂੰ ਦੇ ਕੇ ਗਏ ਆ। ਪੰਜਾਬੀ ਦੇ ਵਿੱਚ ਬਹੁਤ ਖੂਬਸੂਰਤ ਸ਼ਬਦ ਆ ਜਿਨ੍ਹਾਂ ਨੂੰ ਅਸੀਂ ਠੇਠ ਪੰਜਾਬੀ ਦੇ ਸ਼ਬਦ ਵੀ ਕਹਿ ਦਿੰਦੇ ਹਾਂ। ਸੋ ਉਹਨਾਂ ਸ਼ਬਦਾਂ ਨਾਲ ਸਾਡਾ ਵਾਹ ਵਾਸਤਾ ਟੁੱਟਦਾ ਜਾ ਰਿਹਾ। ਸੋ ਸਾਡਾ ਇਹ ਡਿਊਟੀ ਆ, ਸਾਡਾ ਇਹ ਮਕਸਦ ਆ, ਔਰ ਸਾਡਾ ਇਹ ਮੈਂ ਕਹੂੰਗਾ ਕਿ ਸ਼ਬਦੀ ਧਰਮ ਵੀ ਆ। ਪੰਜਾਬੀ 'ਤੇ ਜਦੋਂ ਗੱਲਬਾਤ ਕਰਦੇ ਹਾਂ ਅਸੀਂ ਇੰਟਰਟੇਨਮੈਂਟ ਕਰਦੇ ਹਾਂ, ਜਿੱਥੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਤੁਹਾਡੇ ਕੰਮ ਦੀਆਂ ਗੱਲਾਂ ਤੁਹਾਡੇ ਨਾਲ ਰੋਜ਼ 9 to 10 ਮੰਡੇ ਟੂ ਫਰਾਈਡੇ ਕਰਦੇ ਹਾਂ, ਉੱਥੇ ਸਾਡਾ ਪੰਜਾਬੀ 'ਤੇ ਵੀ ਗੱਲਬਾਤ ਕਰਨ ਦਾ ਬਹੁਤ ਬਹੁਤ ਵੱਡਾ ਸਾਡਾ ਫਰਜ਼ ਆ। ਮੈਂ ਕਹੂੰਗਾ ਕਿ ਜੇ ਤੁਸੀਂ ਪੰਜਾਬੀ ਤੋਂ ਦੂਰ ਹੋ ਗਏ, ਤੁਸੀਂ ਵਿਰਾਸਤ ਤੋਂ ਦੂਰ ਹੋ ਜਾਓਗੇ, ਅਤੇ ਜੇ ਵਿਰਾਸਤ ਤੋਂ ਦੂਰ ਹੋ ਗਏ ਮੈਨੂੰ ਲੱਗਦਾ ਕਿ ਆਪਣੇ ਕੋਲ ਫਿਰ ਬਹੁਤਾ ਕੁਛ ਕਹਿਣ ਸੁਣਨ ਅਤੇ ਸਮਝਣ ਨੂੰ ਨਹੀਂ ਰਹਿਣਾ। ਸੋ 905-673-33-37। ਸੋ ਮੈਂ ਸਵਾਗਤ ਕਰੂੰਗਾ ਸਭ ਤੋਂ ਪਹਿਲਾਂ ਜਿੱਥੇ ਮੈਂ ਪੰਜਾਬੀ ਸ਼ਬਦਾਂ ਦੀ ਗੱਲਬਾਤ ਕਰ ਰਿਹਾ ਸੀਗਾ, ਪੰਜਾਬੀ ਦੀ ਗੱਲਬਾਤ ਕਰ ਰਿਹਾ ਸੀਗਾ, ਉੱਥੇ ਜਿੱਥੇ ਆਪਾਂ ਦੂਸਰਿਆਂ ਮੁਲਕਾਂ ਦੇ ਵਿੱਚ ਆ ਗਏ ਹਾਂ, ਜਦੋਂ ਆਪਾਂ ਪੱਛਮੀ ਮੁਲਕਾਂ ਦੀ ਗੱਲਬਾਤ ਕਰਦੇ ਹਾਂ, ਜਦੋਂ ਅਸੀਂ ਐਸੇ ਮੁਲਕਾਂ ਦੇ ਵਿੱਚ ਆ ਗਏ ਹਾਂ ਜਿੱਥੇ ਹੋਰ ਭਾਸ਼ਾਵਾਂ ਦਾ ਜਿਹੜਾ ਪਸਾਰ ਹੁੰਦਾ, ਉਵੇਂ ਕੈਨੇਡਾ ਵਰਗੀ ਧਰਤੀ 'ਤੇ ਵੀ ਜੇ ਅਸੀਂ ਕਹੀਏ ਕਿ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਸਾਨੂੰ ਬੋਲਣ ਦਾ ਹੱਕ ਆ, ਅਸੀਂ ਬੋਲਦੇ ਹਾਂ, ਪਰ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਇੰਗਲਿਸ਼ ਨੂੰ ਬਹੁਤ ਤਵੱਜੋ ਦਿੰਦੇ ਹਾਂ, ਪਰ ਸਾਨੂੰ ਇਹ ਚੀਜ਼ ਤੋਂ ਕਿਨਾਰਾ ਨਹੀਂ ਕਰ ਸਕਦੇ ਕਿ ਇੱਥੇ ਫ੍ਰੈਂਚ ਤੋਂ ਵੀ ਅਸੀਂ ਕਿਨਾਰਾ ਨਹੀਂ ਕਰ ਸਕਦੇ। ਹੁਣ ਜਿੱਥੇ 'ਤੇ ਸਰਕਾਰਾਂ ਨੇ ਵੀ ਇਸ ਚੀਜ਼ ਨੂੰ ਮਾਨਤਾ ਦੇ ਦਿੱਤੀ ਹੈ ਕਿ ਫ੍ਰੈਂਚ ਬਈ ਤੁਹਾਨੂੰ ਕੰਪਲਸਰੀ ਨਹੀਂ, ਮੈਂ ਕਹਿ ਸਕਦਾ, ਪਰ ਇਹ ਕਹੂੰਗਾ ਕਿ ਬਹੁਤ ਹੱਦ ਤੱਕ ਇੰਨੀ ਜ਼ਰੂਰੀ ਕਰ ਦਿੱਤੀ ਗਈ ਆ ਕਿ ਆ ਵਰਕ ਪਰਮਿਟ ਜੇ ਤੁਸੀਂ ਲੈਣੇ ਆ ਤਾਂ ਵੀ ਫ੍ਰੈਂਚ, ਜੇ ਤੁਹਾਡੇ ਬੱਚਿਆਂ ਨੇ ਨੌਕਰੀਆਂ ਲੱਭਣੀਆਂ ਉਹਦੇ ਵਾਸਤੇ ਵੀ ਕੰਪਲਸਰੀ ਫ੍ਰੈਂਚ। ਅਤੇ ਅੱਜ ਕੱਲ੍ਹ ਮੈਂ ਜ਼ਿਆਦੀਆਂ ਗੱਲਾਂ ਨਾ ਕਰਾਂ, ਮੈਂ ਕਹਿੰਦਾ ਕਿ ਮੈਂ ਰੂਬਰੂ ਕਰਦਿਆਂ, ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਲਰਨ ਫ੍ਰੈਂਚ ਵਿਦ ਨਿਤਿਕਾ ਜੀ। ਸੋ ਨਿਤਿਕਾ ਜੀ ਸਤਿ ਸ਼੍ਰੀ ਅਕਾਲ, ਸਵਾਗਤ, ਅਤੇ ਹੁਣ ਮੈਨੂੰ ਪਤਾ ਨਹੀਂ ਕਿ ਫ੍ਰੈਂਚ ਦੇ ਵਿੱਚ ਸਵਾਗਤ ਕਿਵੇਂ ਕਿਹਾ ਜਾਂਦਾ ਜੀ।
1: Is bonjour.
0: Bonjour.
1: Bonjour, chers écouteurs. Je m'appelle Nitika, l'enseignante de la langue française. Et aujourd'hui, je voudrais dire que la langue française n'est pas seulement une langue, c'est la tradition et la culture. Et vous pouvez aussi recevoir votre résidence permanente du Canada. Et si vous voulez atteindre votre rêve, il faut commencer dès que possible.
0: Kya baat hai? Par mainu samajh kuch nahi aayi. So, tusi je French bolni jande ho? ਸਮਝ ਨਹੀਂ ਜਾਣਦੇ ਹੋ, ਤੇ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆ ਗਿਆ ਹੋਣਾ। ਨਿਤਿਕਾ ਜੀ ਤੁਸੀਂ ਸਵਾਗਤ ਆ ਰੇਡੀਓ ਪ੍ਰੋਗਰਾਮ ਉਡਾਨ ਚ, ਪੰਜਾਬੀ ਚ ਵੀ ਕਰ ਦੋ ਕਿਉਂਕਿ ਸਾਨੂੰ।
1: ਸਤਿ ਸ਼੍ਰੀ ਅਕਾਲ ਜੀ, ਸਾਰੇ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਫ੍ਰੈਂਚ ਟੀਚ ਕਰਦੀ ਹਾਂ, ਇਹ 4 ਸਾਲ ਹੋ ਗਏ ਆ ਮੈਨੂੰ ਕੈਨੇਡਾ ਦੇ ਵਿੱਚ ਫ੍ਰੈਂਚ ਟੀਚ ਕਰਦੀ ਨੂੰ। ਤੇ ਮੈਂ ਕਹਿਣਾ ਚਾਹਾਂਗੀ, ਜੇ ਤੁਸੀਂ ਆਪਣੀ ਰੈਜੀਡੈਂਸੀ ਕੈਨੇਡਾ ਦੀ ਲੈਣਾ ਚਾਹੁੰਦੇ ਹੋ ਤੇ ਨਾਲ ਨਾਲ ਤੁਸੀਂ ਬਾਇਲਿੰਗੁਅਲ ਜੋਬਸ ਕਰਨਾ ਚਾਹੁੰਦੇ ਹੋ ਤਾਂ ਇੱਕੋ ਹੀ ਵੇ ਹੈ, ਦੈਟ ਇਜ਼ ਫ੍ਰੈਂਚ।
0: ਕੀ ਬਾਤ ਆ, ਮੈਂ ਤੁਹਾਨੂੰ, ਤੁਸੀਂ ਕਿਹਾ 4 ਸਾਲ?
1: ਹਾਂਜੀ।
0: ਮੈਂ ਕਿਹਾ ਸ਼ਾਇਦ ਤੁਸੀਂ ਕਿਊਬਕ 'ਚ ਜਮੇ ਜੁਮੇ ਹੋਵੋਗੇ, ਕਿਉਂਕਿ ਜਿੰਨੀ ਤੁਸੀਂ ਫਲੂਐਂਟ ਫ੍ਰੈਂਚ ਬੋਲੀ ਆ ਬਹੁਤ ਬਾਕਮਾਲ। ਔਰ ਮੇਰਾ ਇੱਕ ਸਵਾਲ ਆ ਤੁਹਾਡੇ ਤੱਕ।
1: ਹਾਂਜੀ ਸਰ।
0: ਫ੍ਰੈਂਚ ਹੀ ਕਿਉਂ, ਫ੍ਰੈਂਚ ਜ਼ਰੂਰੀ ਕਿਉਂ ਆ?
1: ਸਰ ਦੇਖੋ, ਇਹ ਇੱਕ ਸਿਰਫ ਲੈਂਗੁਏਜ ਨਹੀਂ ਹੈਗੀ, ਇਹ ਇੱਕ ਸਕਿੱਲ ਆ। ਅਤੇ ਕੈਨੇਡਾ ਦੇ ਵਿੱਚ ਸਪੈਸ਼ਲੀ ਜੇ ਤੁਸੀਂ ਬਾਇਲਿੰਗੁਅਲ ਜੋਬਸ ਕਰਨਾ ਚਾਹੁੰਦੇ ਹੋ, ਆਪਾਂ ਨੂੰ ਕੈਨੇਡਾ ਵਿੱਚ ਜਦੋਂ ਮੈਂ ਆਈ ਸੀ ਵਿਦ ਇਨ 1 month ਆਈ ਗੋਟ ਮਾਈ ਬਾਇਲਿੰਗੁਅਲ ਜੋਬ, ਅਤੇ ਵਰਕ ਫਰੋਮ ਹੋਮ ਸੀ, ਅਤੇ ਆਲ ਥੈਂਕਸ ਗੋਜ਼ ਟੂ ਫ੍ਰੈਂਚ ਓਨਲੀ। ਤਾਂ ਮੈਨੂੰ ਲੱਗਦਾ ਕਿ ਜਿਹੜੇ ਆਪਣੇ ਬੱਚੇ ਆ ਜੋ ਇੱਥੇ ਦਿਹਾੜੀਆਂ ਕਰਦੇ ਆ ਜਾਂ ਜਿਹਨਾਂ ਕੋਲ ਸਕਿੱਲਡ ਜੋਬਸ ਨਹੀਂ ਹੈਗੀਆਂ, ਤੇ ਉਹ ਵੀ ਸਕਿੱਲਡ ਜੋਬਸ ਕਰਨ, ਤੇ ਜੇ ਤੁਸੀਂ ਫ੍ਰੈਂਚ ਕਰ ਲੈਂਦੇ ਹੋ ਤੁਸੀਂ ਆਪਣੇ ਆਪ ਨੂੰ ਭੀੜ ਦੇ ਵਿੱਚੋਂ ਵੱਖਰਾ ਕਰ ਲੈਂਦੇ ਹੋ। ਤੇ ਜਿਹੜੇ ਗਵਰਨਮੈਂਟ ਜੋਬਸ ਨੇ, ਕੁਛ ਜੋਬ ਸਿਰਫ ਫ੍ਰੈਂਕੋਫੋਨ ਕੈਟੇਗਰੀ ਲਈ ਹੀ ਰਿਜ਼ਰਵ ਕੀਤੀਆਂ ਗਈਆਂ ਨੇ, ਤੇ ਉਹਦੇ ਨਾਲ ਨਾਲ ਸਰ ਜਿਹੜੇ ਪੀਆਰ ਹੈ ਉਹਦਾ ਤਾਂ ਹੁਣ ਇੱਕੋ ਇੱਕ ਵਸਤਾ ਹੀ ਹੈ,
0: ਫ੍ਰੈਂਚ ਹੀ ਆ। ਓਕੇ, ਸੋ ਤੁਸੀਂ ਕਹਿ ਰਹੇ ਹੋ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਹੁਣ ਫ੍ਰੈਂਚ ਕੰਪਲਸਰੀ ਕਰ ਦਿੱਤੀ ਗਈ ਵਰਕ ਪਰਮਿਟ ਲਈ ਵੀ?
1: ਹਾਂਜੀ, ਵਰਕ ਪਰਮਿਟ ਜੇ ਤੁਸੀਂ ਐਕਸਟੈਂਸ਼ਨ ਕਰਵਾਉਣੀ ਆ ਤਾਂ ਉਹਦੇ ਲਈ ਵੀ ਤੁਹਾਨੂੰ ਫ੍ਰੈਂਚ ਆਉਣੀ ਜ਼ਰੂਰੀ ਆ।
0: ਸੋ ਤੁਸੀਂ ਹੁਣ ਇੱਕ ਗੱਲ ਕਹੀ ਸੀ ਕਿ ਜਿੱਦਾਂ ਸਾਡੇ ਇੰਟਰਨੈਸ਼ਨਲ ਸਟੂਡੈਂਟ ਬਹੁਤ ਜੱਦੋਜਹਿਦ ਕਰ ਰਹੇ ਆ ਕਿ ਉਹਨਾਂ ਨੂੰ ਪੀ ਆਰ ਕਿਸੇ ਨਾ ਕਿਸੇ ਤਰੀਕੇ ਹਾਸਲ ਹੋ ਜਾਵੇ, ਤੁਸੀਂ ਕਹਿੰਦੇ ਹੋ ਕਿ ਜੇ ਫ੍ਰੈਂਚ ਤੁਸੀਂ ਸਿੱਖ ਲਈ ਤੇ ਪੀ ਆਰ ਦੇ ਵਿੱਚ ਆਸਾਨੀ ਆ ਜਾਂ ਇੱਕੋ ਇੱਕ ਰਸਤਾ ਹੀ ਹੁਣ ਫ੍ਰੈਂਚ ਹੈ?
1: ਇੱਕੋ ਇੱਕ ਰਸਤਾ, ਗੇਮ ਚੇਂਜਿੰਗ ਹੀ ਹੁਣ ਫ੍ਰੈਂਚ ਆ। ਜੇ ਤੁਸੀਂ ਫ੍ਰੈਂਚ ਕਰ ਲੈਣੇ ਹੋ ਤੁਹਾਡੀ ਪੀ ਆਰ ਹੁਣ ਕੋਈ ਵੀ ਨਹੀਂ ਰੋਕ ਸਕਦਾ।
0: ਕੀ ਬਾਤ ਆ, ਮੈਂ ਦੇਖ ਰਿਹਾ ਕਿ ਤੁਹਾਡੇ ਨਾਲ ਤੁਹਾਡਾ ਬੇਟਾ ਸ਼ਾਇਦ।
1: ਹਾਂਜੀ।
0: ਤੇ ਇਹਨਾਂ ਦੀ ਏਜ ਕਿੰਨੀ ਆ?
2: I'm 6.
0: Oh, you're 6. Okay. ਤੇ ਤੁਹਾਡਾ ਨਾਮ ਕੀ ਹੈ ਜੀ?
2: ਸਹਿਜ ਸਿੰਘ ਕੁਮਾਰ।
0: ਸਹਿਜ ਸਿੰਘ ਕੁਮਾਰ ਜੀ, ਤੇ ਤੁਹਾਡੀ ਮੰਮੀ ਫ੍ਰੈਂਚ ਬੋਲਦੀ ਆ ਕਿ ਤੁਸੀਂ ਇਹਨਾਂ ਨੂੰ ਫ੍ਰੈਂਚ ਸਿਖਾਈ ਆ?
1: ਹਾਂਜੀ ਸਰ।
0: ਤੁਹਾਨੂੰ ਫ੍ਰੈਂਚ ਆਉਂਦੀ ਆ?
2: ਮੈਨੂੰ
0: ਥੋੜੀ ਕੁ ਆਉਂਦੀ ਆ, ਬੋਲ ਕੇ ਦੱਸੋ।
2: m'appelle Sehad Zissiso. J'adore mon maman et mon papa. J'adore pizza et...
0: Maintenant, tu as pizza, ça me dit, Mascala.
2: Et crème glacée. Et je joue avec le cube. Merci.
0: Oh, ਵੇਖੋ ਮੈਨੂੰ ਵੀ ਆਉਂਦੀ ਹੈ ਮੈਨੂੰ ਇੱਕ ਇੱਕ ਸ਼ਬਦ ਸਮਝ ਆ ਗਿਆ ਕਿਊਬਾ ਬਹੁਤ ਕਮਾਲ ਦੀ ਗੱਲ ਆ ਦੇਖੋ ਤੁਹਾਨੂੰ ਤਾਂ ਬੇਟੇ ਬਹੁਤ ਜ਼ਿਆਦਾ ਆਉਂਦੀ ਹੈ ਸਰ ਮੈਨੂੰ ਤਾਂ ਦੋ ਸ਼ਬਦ ਸਮਝ ਆਏ ਇੱਕ ਤੁਹਾਡੀ ਮੰਮੀ ਨੇ ਬੋਨਜੋਰ ਕਿਹਾ ਸੀਗਾ ਇੱਕ ਤੋਂ ਪੀਜ਼ਾ ਕਿਹਾ ਵਿੱਚੋਂ ਸੋ ਫਰੈਂਚ ਦੀ ਗੱਲਬਾਤ ਕਰਾਂਗੇ ਸੋ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਫਰੈਂਚ ਸਿੱਖਣੀ ਆ ਅੱਜਾ ਨਾਲ ਦੀ ਨਾ ਤੁਸੀਂ ਨਿਤਕਾ ਜੀ ਇੱਕ ਹੋਰ ਗੱਲ ਕਹੀ ਕਿ ਇੱਥੋਂ ਦੇ ਬੱਚੇ ਜੋਬ ਜਿਹੜੇ ਇੱਥੋਂ ਦੇ ਬੋਰਨ ਬੱਚੇ ਆ ਉਹ ਜੌਬ ਦੇ ਵਿੱਚ ਸਟਰਗਲ ਕਰ ਰਹੇ ਆ
1: ਹਾਂਜੀ ਬਿਲਕੁਲ
0: ਲੇਬਰ ਜੌਬ ਲੱਭ ਰਹੇ ਆ
1: ਹਾਂਜੀ
0: ਸਾਡਿਆਂ ਬੱਚਿਆਂ ਨੂੰ ਜੌਬਾਂ ਮਿਲ ਹੀ ਨਹੀਂ ਰਹੀਆਂ ਉਹਦੇ ਵਿੱਚ ਤੁਸੀਂ ਕਹਿੰਦੇ ਇਹ ਵੀ ਕਾਰਨ ਆ ਕਿਤੇ ਕਿ ਅਸੀਂ ਇਹ ਤੁਸੀਂ ਕਿਹਾ ਕਿ ਜਿਹੜੀ ਫਰੈਂਚ ਆ ਇਹ ਸਿਰਫ ਲੈਂਗੁਏਜ ਨਹੀਂ ਆ ਇਹ ਇੱਕ ਸਕਿੱਲ ਆ
1: ਸਕਿੱਲ ਆ ਹਾਂਜੀ
0: ਸੋ ਤੁਸੀਂ ਕਹਿੰਦੇ ਹੋ ਕਿ ਜੇ ਤੁਸੀਂ ਸਾਡੇ ਬੱਚੇ ਫਰੈਂਚ ਬੋਲਣ ਲੱਗ ਜਾਂਦੇ ਉਹਨਾਂ ਵਾਸਤੇ ਜੌਬ ਓਪਰਚੁਨਿਟੀਆਂ ਵੱਧ ਜਾਂਦੀਆਂ
1: ਬਿਲਕੁਲ ਸਰ ਵੱਧ ਜਾਂਦੀਆਂ ਕਿਉਂਕਿ ਜਦੋਂ ਤੁਸੀਂ ਫਰੈਂਚ ਸਪੀਕ ਕਰਦੇ ਹੋ ਤਾਂ ਕੁਛ ਜਿਹੜੀ ਜੋਬਸ ਨੇ ਉਹ ਸਿਰਫ ਬਾਇਲਿੰਗੁਅਲ ਲਈ ਹੀ ਰਿਜ਼ਰਵ ਕੀਤੀਆਂ ਗਈਆਂ ਫੋਰ ਐਗਜ਼ਾਮਪਲ ਕਸਟਮਰ ਕੇਅਰ ਜਾਂ ਫਿਰ ਟੂਰਿਸਟ ਇੰਡਸਟਰੀਜ਼ ਜਾਂ ਫਿਰ ਜਿੱਥੇ ਤੁਸੀਂ ਕਮਿਊਨੀਕੇਟ ਕਰਨਾ ਵਿਦ ਦਾ ਫਰੈਂਕੋਫੋਨ ਪੀਪਲ ਤਾਂ ਉਹ ਵਾਲੇ ਜਿਹੜੇ ਜੋਬਸ ਨੇ ਦੇ ਆਰ ਰਿਜ਼ਰਵਡ ਓਨਲੀ ਫੋਰ ਫਰੈਂਕੋਫੋਨ ਪੀਪਲ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਗਵਰਨਮੈਂਟ ਨੇ ਵੀ ਕੁਛ ਜੋ ਰਿਜ਼ਰਵ ਕੀਤੀਆਂ ਜੋਬਸ ਆਫ ਫਰੈਂਕੋਫੋਨ ਪੀਪਲ ਲਈ ਹੀ ਨੇ ਤੇ ਜੇ ਤੁਸੀਂ ਬਾਇਲਿੰਗੁਅਲ ਹੋ ਤਾਂ ਤੁਹਾਡੀ ਹਾਈ ਸੈਲਰੀ ਜੋਬ ਯੂ ਕੈਨ ਡੂ ਦਾ ਵਾਈਟ ਕਾਲਰ ਜੋਬ ਤੇ ਤੁਸੀਂ ਬਹੁਤ ਅੱਛੀ ਸੈਲਰੀ ਇੱਥੇ ਲੈ ਸਕਦੇ ਹੋ ਕੈਨੇਡਾ ਦੇ ਵਿੱਚ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਪੰਜਾਬੀ ਭੈਣ ਭਰਾ ਪੰਜਾਬੀ ਦੇ ਨਾਲ ਨਾਲ ਹੋਰ ਲੈਂਗੁਏਜਿਸ ਵੀ ਸਿੱਖ ਰਹੇ ਆ ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਉਹਨਾਂ ਨੇ ਵੀ ਇੰਨੀ ਜਿਹੜੀ ਫਾਸ

0: ਸਟੂਡੈਂਟ ਵੀਰ ਜਿਹੜੇ ਇਸ ਟਾਈਮ PR ਲਈ ਸਟਰਗਲ ਕਰ ਰਹੇ ਆ ਜਾਂ ਵਰਕ ਪਰ ਐਕਸਟੈਂਡ ਕਰਾਉਣ ਵਾਸਤੇ ਸਟਰਗਲ ਕਰ ਰਹੇ ਆ, ਉਹ ਤੁਹਾਡੇ ਤੱਕ ਕਿੱਦਾਂ ਰੀਚ ਕਰਨ?
1: ਬਿਲਕੁਲ ਸਰ, ਮੇਰਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ, 6475949093।
0: ਇੱਕ ਵਾਰ ਨੰਬਰ ਨਿਤਿਕਾ ਜੀ ਹੋਰ ਦੇ ਦਿਓ।
1: ਹਾਂਜੀ, 6475549093।
0: ਸੋ ਬਿਲਕੁਲ ਜੀ, ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਓ, ਨਾਲ ਦੀ ਨਾਲ ਮੈਂ ਵੀ ਨੋਟ ਕਰ ਲਾਂ। ਸੋ 905-673-3337, ਤੁਹਾਡਾ ਕੋਈ ਵੀ ਸਵਾਲ ਆ ਫ੍ਰੈਂਚ ਨੂੰ ਲੈ ਕੇ ਤੁਸੀਂ ਅੱਜ ਨਿਤਿਕਾ ਜੀ ਨੂੰ ਪੁੱਛ ਲਓ, ਕਿਉਂਕਿ ਮੈਨੂੰ ਤਾਂ ਸਮਝ ਨਹੀਂ ਆ ਰਹੀ ਫ੍ਰੈਂਚ ਭਾਈ ਇੰਨੀ ਔਖੀ। ਮੈਨੂੰ ਲੱਗਦਾ ਕਿ ਮੈਨੂੰ ਇਹਨਾਂ ਦੇ 6 ਸਾਲ ਦੇ ਬੱਚੇ ਨੇ ਕਿਹਾ ਕਿ ਫ੍ਰੈਂਚ ਔਖੀ ਨਹੀਂ ਆ। ਜੇ ਤੁਸੀਂ ਇਹ ਸਮਝ ਲੈਂਦੇ ਹੋ ਕਿ ਔਖੀ ਆ, ਫਿਰ ਔਖੀ ਆ, ਅਦਰਵਾਈਜ਼ ਔਖੀ ਆ। ਨਿਤਿਕਾ ਜੀ ਆਪਣਾ ਨੰਬਰ ਇੱਕ ਵਾਰੀ ਜ਼ਰੂਰ ਦਿਓ ਜੀ।
1: ਹਾਂਜੀ, 6475949093। ਤੇ ਤੁਸੀਂ ਇੰਸਟਾਗ੍ਰਾਮ ਤੇ ਵੀ ਰੀਚ ਕਰ ਸਕਦੇ ਹੋ, ਲਰਨ ਫ੍ਰੈਂਚ ਵਿਦ ਨਿਤਿਕਾ ਦੇ। ਆਪਣਾ ਗੂਗਲ ਤੇ ਵੀ ਹੈ ਲਰਨ ਫ੍ਰੈਂਚ ਵਿਦ ਨਿਤਿਕਾ।
0: ਬਿਲਕੁਲ ਜੀ, ਅੱਗੇ ਜਾ ਕੇ ਫੇਰ ਗੱਲਬਾਤ ਕਰਾਂਗੇ ਫ੍ਰੈਂਚ ਦੇ ਬਾਬਤ। ਤੁਹਾਡਾ ਕੋਈ ਵੀ ਸਵਾਲ ਆ ਜਾਂ ਤੁਸੀਂ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਉਣਾ ਚਾਹੁੰਦੇ ਹੋ, ਤੁਹਾਡੇ ਇੱਥੋਂ ਦੇ ਬੋਰਨ ਬੱਚੇ ਆ, ਸਕੂਲ 'ਚ ਜਾਂਦੇ ਆ, ਇਹਨਾਂ ਬਾਰੇ ਵੀ ਮੈਂ ਅੱਗੇ ਗੱਲਬਾਤ ਕਰੂੰਗਾ ਨਿਤਿਕਾ ਜੀ ਨਾਲ ਕਿ ਫ੍ਰੈਂਚ ਅਸੀਂ ਤੁਹਾਡੇ ਤੋਂ ਕਿਉਂ ਸਿੱਖੀਏ, ਸਕੂਲਾਂ ਦੇ ਵਿੱਚ ਪੜ੍ਹਾਈ ਗਈ ਫ੍ਰੈਂਚ ਅਤੇ ਤੁਹਾਡੇ ਕੋਲ ਸਿੱਖੀ ਗਈ ਫ੍ਰੈਂਚ ਦੇ ਵਿੱਚ ਕੀ ਫਰਕ ਹੋਊਗਾ, ਇਹ ਗੱਲਾਂ ਬਾਤਾਂ ਕਰਾਂਗੇ। ਸੋ ਨੰਬਰ ਤੁਸੀਂ ਨਿਤਿਕਾ ਜੀ ਦਾ ਲੈ ਲਓ, ਜੇ ਤੁਸੀਂ PR ਵਰਕ ਪਰਮਿਟ ਦੇ ਵਿੱਚ ਸਟਰਗਲ ਕਰ ਰਹੇ ਹੋ ਤਾਂ ਫ੍ਰੈਂਚ ਸਿੱਖਣ ਦੇ ਲਈ 6475549093, 6475549093, ਅਤੇ ਤੁਸੀਂ ਨਿਤਿਕਾ ਜੀ ਨਾਲ ਗੱਲਬਾਤ ਕਰ ਸਕਦੇ ਹੋ। ਇਹਨਾਂ ਨੂੰ ਤੁਸੀਂ ਇਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਰੀਚ ਕਰ ਸਕਦੇ ਹੋ, ਲਰਨ ਫ੍ਰੈਂਚ ਵਿਦ ਨਿਤਿਕਾ। ਸੋ ਹੁਣ ਆਪਾਂ ਆਪਣੀ ਫ੍ਰੈਂਚ ਵੱਲ ਆ ਜਾਈਏ, ਪੰਜਾਬੀ ਠੇਠ ਭਾਸ਼ਾ ਵੱਲ। ਓਕੇ, ਸੋ ਆਪਾਂ ਗੱਲਬਾਤ ਕਰ ਰਹੇ ਸੀ ਪਹਿਲਾਂ ਪੰਜਾਬੀ ਦੀ, ਠੇਠ ਭਾਸ਼ਾ ਦੀ, ਉਸ ਤੋਂ ਬਾਅਦ ਫਿਰ ਫ੍ਰੈਂਚ ਵੱਲ ਆਵਾਂਗੇ। ਸੋ ਅੱਜ ਇਹ ਵੀ ਠੇਠ ਭਾਸ਼ਾ ਮੇਰੇ ਵਾਸਤੇ, ਆ ਵੀ ਠੇਠ ਭਾਸ਼ਾ। ਸੋ ਬਹੁਤ ਸਾਰੇ ਜਿਹੜੇ ਇੱਥੋਂ ਦੇ ਬੋਰਨ ਬੱਚੇ ਆ, ਜਿਵੇਂ ਜਾਂ ਆਪਾਂ ਨੂੰ ਜਿਹੜੇ ਹੁਣ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇੱਥੋਂ ਦੇ ਜਿਹੜੇ ਆ ਨਵੀਂ ਜਨਰੇਸ਼ਨ ਨੂੰ ਕੀ ਕਹਿੰਦੇ ਆ ਜੀ, ਜਿਹੜੀ ਨਵੀਂ ਜਨਰੇਸ਼ਨ ਆ, ਜੈਨਜ਼ੀ। ਉਹ ਲੈ ਜੈਨਜ਼ੀ, ਇਹ ਮੈਂ ਕਿਵੇਂ ਭੁੱਲ ਗਿਆ, ਜੈਨਜ਼ੀਆਂ ਤਾਂ ਇੰਨੇ ਜੋਕ ਕਰੀਦੇ ਆ। ਸੋ ਜਿਹੜੇ ਜੈਨਜ਼ੀਜ਼ ਆ ਇੱਥੋਂ ਦੇ ਬੱਚੇ ਆ, ਜਾਂ ਇੰਡੀਆ ਤੋਂ ਜਿਹੜੇ ਬੱਚੇ ਇੱਥੇ ਆਏ ਆ 2000 ਬਾਅਦ ਤੋਂ, ਜਿਹੜੇ 2000 ਕਦੋਂ ਤੋਂ ਸ਼ੁਰੂ ਹੁੰਦੇ ਜੈਨਜ਼ੀ? ਪੰਜਾਬੀ ਦੇ ਸ਼ਬਦਾਂ ਦੀ ਗੱਲਬਾਤ ਕਰਨੀ ਆ, ਉਹਨਾਂ ਨੂੰ ਤਾਂ ਬਿਲਕੁਲ ਨਹੀਂ ਪਤਾ ਹੋਣਾ। ਤੁਸੀਂ ਮੈਨੂੰ ਕਾਲ ਕਰਕੇ ਦੱਸਣਾ ਕਿ ਤੁਹਾਨੂੰ ਪੰਜਾਬੀ ਦਾ ਕਿਹੜਾ ਐਸਾ ਠੇਠ ਸ਼ਬਦ ਯਾਦ ਆ ਜਿਹੜਾ ਸਾਰੇ ਭੁੱਲਦੇ ਜਾ ਰਹੇ ਆ। ਪੰਜਾਬੀ ਦੇ ਠੇਠ ਸ਼ਬਦਾਂ ਦੀ ਗੱਲਬਾਤ ਕਰਾਂਗੇ। ਠੇਠ ਸ਼ਬਦ ਜਿਵੇਂ ਹੁਣ ਸਾਡੇ, ਅਸੀਂ ਨਾਨਕੇ ਜਾਣਾ ਅਤੇ ਸਾਡੇ ਜਿੱਦਾਂ ਟਿਊਬਲ ਦੀਆਂ ਜਿਹੜੀਆਂ, ਟਿਊਬਲ ਦੇ ਵਿੱਚ ਨਹਾਉਣ ਵਾਲੇ ਉਹਨੂੰ ਕਹਿੰਦੇ ਚਬੱਚਾ। ਦੇਖੋ ਇਹ ਇਹੋ ਜਿਹਾ ਕਿ ਅੱਜ ਕੱਲ੍ਹ ਜੇ ਕਿਸੇ ਇੱਥੋਂ ਦੇ ਬੱਚੇ ਨੂੰ ਫੋਨ ਕਹਿਣਾ ਜੀ ਇਹ ਸਵਿਮਿੰਗ ਪੂਲ ਆ ਛੋਟਾ ਜਿਹਾ। ਸੋ ਚਬੱਚਾ ਬਹੁਤ ਘੱਟ ਜਿਵੇਂ ਪਤਾ ਹੋਣਾ, ਮੈਨੂੰ ਲੱਗਦਾ ਕਿ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਆ। ਸੋ ਜਿਹੜੇ 80-90s ਵਾਲੇ, ਚਲੋ ਖੈਰ ਇਹ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਹੋਣਾ। ਸੋ ਹੋਰ ਵੀ ਬੜੇ ਐਸੇ ਪੰਜਾਬੀ ਦੇ ਠੇਠ ਸ਼ਬਦ ਆ ਜਿਹੜੇ ਆਲਮੋਸਟ ਆਲਮੋਸਟ ਗਾਇਬ ਹੋ ਰਹੇ ਆ ਸਾਡੇ ਬਜ਼ੁਰਗਾਂ ਦੇ ਨਾਲ, ਵਿਰਾਸਤੀ ਸ਼ਬਦ ਆ ਜਿਹੜੇ ਅਸੀਂ ਭੁੱਲਦੇ ਜਾ ਰਹੇ ਹਾਂ, ਜਿਹਨਾਂ ਵਿੱਚੋਂ ਹੰਘਾਲਣਾ। ਅੱਛਾ ਤੁਹਾਨੂੰ ਪਤਾ ਕਿ ਹੰਘਾਲਣਾ ਕੀ ਹੁੰਦਾ ਨਿਤਿਕਾ ਜੀ? ਹੰਘਾਲਣਾ ਹੰਘਾਲਣਾ, ਹਾਂ। ਦੇਖੋ ਇਹ ਤੁਹਾਡੀ ਉਮਰ ਕਿੰਨੀ ਆ? ਲੱਗਦੇ ਨੇ ਤੁਸੀਂ, ਸੋ 34 ਈਅਰ ਦੇ ਹੋ ਗਏ ਆ। ਸੋ ਹੰਘਾਲਣਾ ਨਹੀਂ ਪਤਾ, ਹੋ ਸਕਦਾ ਕਿ ਤੁਹਾਡਾ ਕਸੂਰ ਨਹੀਂ ਆ, ਹੋ ਸਕਦਾ ਕਿ ਸ਼ਹਿਰਾਂ ਵਾਲੇ ਜਿਹੜੇ ਸ਼ਹਿਰਾਂ ਦੇ ਜੰਮ ਪਲੇ ਆ ਤੁਹਾਨੂੰ ਪਤਾ ਹੰਘਾਲਣਾ। ਲੈ ਇਹ ਤਾਂ ਇਹਨਾਂ ਦੇ ਹਸਬੈਂਡ ਆਏ, ਉਹ ਵੀ ਮੁਸਕਰਾ ਰਹੇ ਕਿਤੇ ਮੈਨੂੰ ਨਾ ਪੁੱਛ ਲਓ, ਮੈਂ ਪੁੱਛ ਲਿਆ। ਹੰਘਾਲਣਾ ਪਤਾ ਕਿਸੇ ਨੂੰ ਕੀ ਆ? 905-673-33। ਉਹ ਮਾਫ ਕਰਨਾ, ਮੈਂ ਤਾਂ ਕਾਲਾਂ ਵੱਲ ਵੇਖਿਆ ਹੀ ਨਹੀਂ ਆ, ਕਾਲਾਂ ਬਹੁਤ ਸਾਰੀਆਂ ਆ ਰਹੀਆਂ। ਸੋ ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਨਰ ਹੋ, 2825।
2: ਹੈਲੋ, ਸਤਿ ਸ਼੍ਰੀ ਅਕਾਲ ਸੰਧੂ, ਕਿੱਦਾਂ ਜੀ?
0: ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਠਾਕ ਹੋ?
2: ਹਾਂਜੀ ਠੀਕ ਠਾਕ ਆ। ਮੈਡਮ ਆਪਣੇ ਟੀਚਰ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ, ਨੀਤਕਾ ਜੀ ਨੂੰ ਵੀ
1: ਸਤਿ ਸ਼੍ਰੀ ਅਕਾਲ ਵੀਰ ਜੀ।
2: ਹਾਂਜੀ, ਬਹੁਤ ਵਧੀਆ ਲੱਗਾ, ਤੁਸੀਂ ਆਪਣੇ ਮੋਂਟਰੀਅਲ ਦੀਆਂ ਗੱਲਾਂ ਫ੍ਰੈਂਚ ਵਿੱਚ ਕਰ ਰਹੇ ਆ।
0: ਤੁਸੀਂ ਲੱਗਦਾ ਮੋਂਟਰੀਅਲ ਜਾ ਰਹੇ ਹੋ, ਤੁਹਾਨੂੰ ਤਾਂ ਹੀ ਗੱਲਾਂ ਆ ਰਹੀਆਂ।
2: ਨਹੀਂ ਨਹੀਂ, ਅੱਜ ਤਾਂ ਮੇਰੀ ਸਭ ਛੁੱਟੀ ਆ, ਮੈਨੂੰ ਕੰਮ ਸੀ, ਮੈਂ ਗਿਆ ਨੀ ਕੰਮ ਤੇ
0: ਜੀ। ਅੱਛਾ ਇੱਕ ਸੈਕਿੰਡ ਯਾਰ, ਕਾਲ ਸੋਰੀ ਮਾਫ ਕਰਨਾ, ਮੇਰੇ ਤੋਂ 3-4 ਕਾਲ ਕੱਟੇ ਗਏ ਗਲਤੀ ਨਾਲ, ਮੈਂ ਹੋਲਡ ਕਰਨ ਦੀ ਟਰਾਈ ਕਰ ਰਿਹਾ ਸੀਗਾ, ਸੋ ਉਹ ਕਾਲਸ ਮੇਰੇ ਤੋਂ ਡਿਸਕਨੈਕਟ ਹੋ ਗਈਆਂ, ਸੋ ਕਾਲਸ ਆ ਹੀ ਬਹੁਤ ਜ਼ਿਆਦਾ ਰਹੀਆਂ। ਸੋ 905-673-3337 ਜੀ ਬਾਈ ਜੀ,
2: ਇਹ ਬਹੁਤ ਵਧੀਆ ਚੀਜ਼ ਆ। ਮੈਂ ਜਿਵੇਂ ਦੱਸਦਾ, ਅੱਜ ਤੋਂ 15 ਸਾਲ ਪੁਰਾਣੀ ਗੱਲ ਆ, 14-15 ਸਾਲ ਪੁਰਾਣੀ ਗੱਲ
0: ਜੀ।
2: ਮੈਂ ਮੋਂਟਰੀਅਲ ਗਿਆ ਸੀ, ਮੈਂ ਉੱਥੇ ਜਿੱਦਾਂ ਗਵਾਚ ਗਿਆ, ਮਤਲਬ ਲੋਸਟ ਹੋ ਗਿਆ, ਮਤਲਬ ਕਹਿੰਦਾ ਡਾਇਰੈਕਸ਼ਨ ਭੁੱਲ ਗਿਆ ਮੈਂ
0: ਜੀ।
2: ਉਹ ਮੈਨੂੰ ਕਿਸੇ ਨੇ ਲੜ ਛੜਨ ਨਹੀਂ ਫੜਾਇਆ, ਤੂੰ ਬਾਈ ਜਾਣਾ ਕਿੱਦਾਂ, ਮਤਲਬ ਕਹਿਣਾ ਬਹੁਤ ਆਉਣੀ ਚਾਹੀਦੀ ਹੈ, ਚਲੋ ਹੁਣ ਤਾਂ ਆਉਣੀ ਤਾਂ ਸ਼ਾਇਦ ਮੈਨੂੰ ਤਾਂ ਸ਼ਾਇਦ ਨਾ ਵੀ ਚਲੋ

0: ਆਊਗੀ ਤੇ ਮਤਲਬ ਕਹਿਣ ਦਾ ਵੀ ਉਹ ਉੱਥੇ ਜਾ ਕੇ ਫਸ ਜਾਂਦਾ ਬੰਦਾ, ਜਿੱਦਾਂ ਹੁਣ ਆਪਾਂ ਇੱਥੇ ਟੋਰਾਂਟੋ ਤੋਂ ਆਪਣੇ ਟੋਰਾਂਟੋ ਤੋਂ ਜਾਂਦੇ ਹਾਂ
1: ਜੀ ਜੀ,
0: ਤੇ ਜਿਹੜੀ ਬਾਕੀ ਤੁਸੀਂ ਪੰਜਾਬੀ ਦੇ ਸ਼ਬਦਾਂ ਦੀ ਗੱਲ ਕੀਤੀ ਹੈ ਉਹਦੇ ਵਿੱਚ ਉਹ ਬਹੁਤ ਸ਼ਬਦ ਭੁੱਲ ਗਏ, ਜਿੱਦਾਂ ਹੁਣ ਤੁਸੀਂ ਦੱਸਿਆ ਆਪਣੇ ਨੂੰ ਸਾਡੇ ਤਾਂ ਦੁਆਬੇ ਵਿੱਚ ਚੱਠਾ ਕਹਿੰਦੇ ਆ ਜਿਹਦੇ ਚ ਪਾਣੀ ਡਹਿਦਾ ਖੂਹ ਦਾ।
1: ਓਕੇ ਚੱਠਾ,
0: ਹਾਂ ਬਾਕੀ ਖੂਹ ਹੋ ਗਿਆ, ਟੈਂਡ ਆਪਣੇ ਮੌਣ, ਕਈ ਗੱਲਾਂ ਆਉਂਦੀਆਂ ਉਹਦੇ ਵਿੱਚ ਹਨਾ,
1: ਜ਼ਿਆਦੀਆਂ ਬਹੁਤ ਜ਼ਿਆਦੀਆਂ। ਮੈਨੂੰ ਲੱਗਦਾ ਕਿ ਬਹੁਤ ਸਾਰੇ ਐਸੇ ਸ਼ਬਦ ਆ ਜਿਹੜੇ ਠੇਠ ਸ਼ਬਦ ਪੰਜਾਬੀ ਦੇ ਅਸੀਂ ਬਿਲਕੁਲ ਹੀ ਭੁੱਲਦੇ ਜਾ ਰਹੇ ਹਾਂ। ਆਪਾਂ ਕਹਿੰਦੇ ਹਮਾਤੜ,
0: ਜਿਹੜੇ ਹੁਣ ਨਿਆਣੇ ਮੈਂ ਨੋਟ ਕੀਤੇ ਆ, ਜਿੱਦਾਂ ਆਪਣੇ ਘਰ ਵੀ ਦੇਖੀਏ ਤਾਂ ਉਹਦੇ ਵਿੱਚ ਉਹ ਮੈਂ ਰੋਟੀ ਖਾਂਦਾ ਆ, ਮਤਲਬ ਉਹ ਜਾਣੀ ਕਿ ਜਿਹੜੀ ਆਪਾਂ ਕਹਿੰਦੇ ਇਸਤਰੀ ਲਿੰਗ ਨੂੰ ਵੀ ਦੂਜੇ ਬੰਦੇ ਦੀ ਵਿੱਚ ਕਹਿੰਦੇ ਆ, ਮਤਲਬ ਕਹਿਣ ਦਾ ਮੇਰਾ ਹਨਾ।
1: ਜੀ ਬਿਲਕੁਲ, ਬਹੁਤ ਸ਼ੁਕਰੀਆ ਵੀਰੇ, ਆਪਣੇ ਕਾਲਾਂ ਬਹੁਤ ਸਾਰੀਆਂ ਇਕੱਠੀਆਂ ਵੀ ਜਾ ਰਹੀਆਂ ਤੇ ਬਹੁਤ ਸ਼ੁਕਰੀਆ। ਚਲੋ ਐਨੀਵੇ 905-673-33-37 ਸਿਧਾਰਥ ਜੀ ਸਤਿ ਸ਼੍ਰੀ ਅਕਾਲ, ਨਮਸਕਾਰ ਸਰ, ਕੀ ਹਾਲ ਚਾਲ ਆ?
2: ਸਤਿ ਸ਼੍ਰੀ ਅਕਾਲ
1: ਵੀਰੇ, ਕੀ ਹਾਲ ਚਾਲ ਆ? ਠੀਕ ਹੋ?
2: ਬਸ ਵਧੀਆ ਜੀ, ਵਧੀਆ
1: ਜੀ। ਵੀਰੇ
2: ਮੈਨੂੰ ਇੰਨੀ ਨੌਲੇਜ ਤਾਂ ਨਹੀਂ ਹੈਗੀ ਕਿਉਂਕਿ ਮੈਂ ਵੀ ਲਾਈਕ ਜੈਨ ਜੀ ਤਾਂ ਨਹੀਂ ਹੈਗਾ, 90s ਚ ਕਹਿ ਸਕਦੇ ਤੁਸੀਂ, ਤਾਂ ਜੋ ਮੈਂ ਸੁਣਿਆ ਜ਼ਿਆਦਾਤਰ ਨਾ ਪਿੰਡਾਂ ਚ ਬਜ਼ੁਰਗ ਕਹਿੰਦੇ ਸੀ ਢਾਣੀ ਚਾਟੀ ਕੁਚਾ,
1: ਹਾਂ
2: ਜਿਹੜਾ ਕਿ ਮੈਨੂੰ ਲੱਗਦਾ ਅੱਜ ਦੇ ਟਾਈਮ ਚ ਬਹੁਤ ਖਤਮ ਹੀ ਹੋ ਗਿਆ, ਕਿਉਂਕਿ ਨਾ ਚਾਟੀ ਦੀ ਹੁਣ ਯੂਜ਼ ਨਹੀਂ ਹੁੰਦਾ, ਅੱਗੇ ਗੁੜ ਰੱਖਦੇ ਸੀ ਚਾਟੀ ਚ,
1: ਹੁਣ ਕਿਹੜੇ ਗੁੜ ਤੇ ਕਿਹੜੀਆਂ ਚਾਟੀਆਂ। ਹਾਂ ਹੁਣ ਤਾਂ ਬਾਈ ਬਸ ਗੱਲ ਆਹੀ ਰਹਿ ਗਈਆਂ ਗੱਲਾਂ
2: ਜਿਹੜੀਆਂ ਆਪਾਂ ਤੋਂ ਕਰਨੇ ਪਾਸੇ ਇਹੀ ਰਹਿ ਗਈਆਂ। ਜਦੋਂ ਆਉਂਦਾ ਆਪਣਾ ਇੱਕ ਵਰਤ ਆਉਂਦਾ ਹੁੰਦਾ ਜਿਹੜਾ, ਉਦੋਂ ਕੁਚਾ ਜਰੂਰ ਲੈ ਕੇ ਆਉਂਦੇ ਨੇ ਵੀ ਕੁਚਾ ਚਾਹੀਦਾ ਵਾਚਣ ਲਈ
1: ਜੀ। ਪਰ ਤੁਸੀਂ ਤੁਸੀਂ ਤੁਸੀਂ ਪਿੰਡਾਂ ਦੇ ਵਿੱਚ ਜੰਮੇ ਪਲੇ ਹੋ, ਪਰ ਫਿਰ ਵੀ ਤੁਹਾਡੀ ਜਿਹੜੀ ਬੋਲੀ ਚੋਂ ਭਾਸ਼ਾ ਚੋਂ ਉਹ ਪੰਜਾਬ ਦੀ ਮਹਿਕ ਆ ਰਹੀ ਆ ਪਿੰਡਾਂ ਵਾਲੀ।
2: ਜੀ ਜੀ ਜੀ,
1: ਨਹੀਂ ਤੁਸੀਂ, ਮੈਂ ਪੁੱਛ ਰਿਹਾ ਕਿ ਤੁਸੀਂ ਪਿੰਡਾਂ ਦੇ ਵਿੱਚ ਜੰਮੇ ਪਲੇ ਹੋ?
2: ਨਹੀਂ ਜੀ ਨਹੀਂ, ਮੈਂ ਸ਼ਹਿਰ ਚ ਹੀ ਆ, ਮੈਂ ਲੁਧਿਆਣਾ ਸਾਹਮਣੇ ਤੋਂ ਆ ਮੈਂ।
1: ਪਰ ਤੁਹਾਡੀ ਆਵਾਜ਼ ਦੇ ਵਿੱਚ ਤਾਂ ਪੂਰਾ ਪੇਂਡੂਪੁਣਾ ਪੰਜਾਬ ਦਾ ਜਿਹੜਾ ਉਹ ਝਲਕ ਰਿਹਾ, ਬਹੁਤ ਖੂਬਸੂਰਤ ਪੰਜਾਬੀ ਵੀ ਬੋਲਦੇ ਹੋ।
2: ਹੁੰਦਾ ਸੀਗਾ ਸਾਡਾ, ਮੈਂ ਨਾ ਜ਼ਿਆਦਾਤਰ ਜਿਹੜਾ ਦਾਦਾ ਜੀ ਹੋਣੀ ਰਹਿੰਦੇ ਸੀ
1: ਜੀ,
2: ਉਧਰ ਮੇਰੇ ਜਿਹੜੇ ਨਾਲ ਹੋਰ ਕਜ਼ਨ ਸੀ ਉਹ ਪਿੰਡਾਂ ਚ ਰਹਿੰਦੇ ਸੀਗੇ, ਤਾਂ ਫਿਰ ਮੇਰਾ ਜ਼ਿਆਦਾਤਰ ਉੱਧਰ ਹੀ ਰਹਿੰਦਾ ਹੁੰਦਾ ਸੀ ਪਿੰਡਾਂ ਚ।
1: ਜੀ ਬਹੁਤ ਸ਼ੁਕਰੀਆ ਸਿਧਾਰਥ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। 905-673-33-37 905-673-33-37 ਅੱਛਾ ਮੈਂ ਪੁੱਛੇ ਸੀ ਹੰਘਾਲਣਾ ਕੀ ਹੁੰਦਾ, ਹੰਘਾਲਣਾ ਤੇ ਨਾਲ ਦੀ ਨਾਲ ਤੁਸੀਂ ਇਹ ਵੀ ਦਾ ਕਚੋਲਣਾ, ਕਚੋਲਣਾ ਪਾਇਆ ਤੁਹਾਨੂੰ ਨਿਤਿਕਾ ਜੀ?
3: ਮਤਲਬ ਕਿਸੇ ਚੀਜ਼ ਨੂੰ ਵਬ ਕਰਨਾ, ਕਚੋਲ ਦੇਣਾ।
1: ਹਾਂ ਕਚੋਲਣਾ, ਅੱਛਾ ਨਿਆਣਿਆਂ ਨੂੰ ਫੜ ਕੇ ਆਪਾਂ ਕਚੋਲ ਦਿੰਦੇ ਹੁੰਦੇ, ਮਾਤਾ ਕਹਿੰਦੀ ਓਏ ਹਟ ਜਾ ਤੂੰ ਨਿਆਣੇ ਨੂੰ ਕਚੋਲ ਲਾ ਦਈ। ਸੋ 905-673-33-37 ਸੋ ਗੱਲਾਂ ਬਾਤਾਂ ਨਾਲ ਚੱਲੀ। ਜੀ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ 4790।
4: ਹੈਲੋ ਪ੍ਰਵੇਸ਼, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
4: ਬਹੁਤ ਹੀ ਬਹੁਤ ਵਧੀਆ
1: ਜੀ ਬਾਈ ਜੀ।
4: ਇੱਕ ਤਾਂ ਤੁਸੀਂ ਪੁੱਛਿਆ ਸੀਗਾ
1: ਹੰਘਾਲਣਾ,
4: ਹੰਘਾਲਣਾ ਹੰਘਾਲ ਤਾਂ ਇਹ ਹੁੰਦਾ ਜੀ, ਜਿਵੇਂ ਆਪਣਾ ਆਪਣੇ ਦਾਦੀਆਂ ਜਾਂ ਆਪਣੇ ਮੰਮੀਆਂ ਵੀ ਉਹ ਦੁੱਧ ਨੂੰ ਪਾ ਦਿੰਦੇ ਸੀ, ਜਿਵੇਂ ਬਾਲਟੀ ਨਾਲ ਦੁੱਧ ਨੂੰ ਕਿਸੇ ਹੋਰ ਭਾਂਡੇ ਚ ਪਾ ਕੇ ਬਾਅਦ ਚ ਉਹਦੇ ਚ ਥੋੜਾ ਜਿਹਾ ਪਾਣੀ ਪਾ ਕੇ ਉਹਨੇ ਹੰਘਾਲ ਲੈਂਦੀਆਂ ਸੀ, ਹਿਲਾ ਕੇ ਉਹਨੂੰ ਫੇਰ ਦੁਬਾਰਾ ਉਹ ਚ ਪਾ ਦਿੰਦੇ ਸੀਗੇ।
1: ਹੋਰ ਕਿਹੜੇ ਕਿਹੜੇ ਸ਼ਬਦ ਆ ਜਿਹੜੇ ਆਪਾਂ ਬਿਲਕੁਲ ਭੁੱਲਦੇ ਵਿਸਾਰਦੇ ਜਾ ਰਹੇ ਹਾਂ, ਜਿਹੜੇ ਠੇਠ ਪੰਜਾਬੀ ਦੇ ਸ਼ਬਦ ਸੀ? ਕੱਟੀਆਂ ਵੀ ਜਾ ਰਹੀਆਂ ਨਾਲ ਦੀ ਨਾਲ ਔਰ ਕਾਲ ਆ ਵੀ ਰਹੀਆਂ, ਕਿਉਂਕਿ ਮੇਰਾ ਧਿਆਨ ਦੋ ਪਾਸੇ, ਕਿਉਂਕਿ ਮੈਨੂੰ ਇੰਸਟਾਗ੍ਰਾਮ ਤੇ ਵੀ ਮੈਸੇਜ ਆ ਰਹੇ। 905-673-33-37 ਬਹੁਤ ਸਾਰੇ ਦੋਸਤ ਸਾਨੂੰ ਸੁਣ ਰਹੇ ਇਸ ਟਾਈਮ ਇੰਸਟਾਗ੍ਰਾਮ ਤੇ। ਲਾਈਵ ਲੂਵ ਹੋਇਆ ਕਰਾਂਗੇ ਬਾਈ ਜੀ, ਕਹਿੰਦੇ ਲਾਈਵ ਹੋਇਆ ਕਰੋ ਭਾਜੀ, ਅਸੀਂ ਕਈ ਵਾਰੀ ਰੇਡੀਓ 'ਚ ਨਹੀਂ ਹੁੰਦੇ, ਟਰੱਕਾਂ 'ਚ ਬੈਠੇ, ਤੁਹਾਨੂੰ ਦੇਖਣਾ ਵੀ ਚਾਹੁੰਦੇ ਹਾਂ। ਸੋ ਕਰਾਂਗੇ, ਮੈਨੂੰ ਲਾਈਵ ਲੂਵ ਜਿਹੜਾ ਆਉਂਦਾ ਨਹੀਂ ਹਜੇ ਸਾਰਾ ਹਿਸਾਬ ਕਿਤਾਬ ਜਿਹਾ ਸਿੱਖਾਂਗੇ। ਸੋ 905-673-33-37 ਤੁਸੀਂ ਜੁੜੇ ਹੋਇਓ ਰੇਡੀਓ ਪ੍ਰੋਗਰਾਮ ਉਡਾਉਣ ਦੇ ਨਾਲ। ਜੀ ਬਾਈ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ 4133।
5: ਹਾਂਜੀ ਬੇਟੇ
1: ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
5: ਮੇਰੇ ਕੋਲ ਤਾਂ ਬੇਟੇ 60 ਹੈਗੇ, 60
1: 60
5: ਨਹੀਂ ਸ਼ਬਦ
1: ਦੱਸੋ ਫਿਰ, ਹੁਣ ਸਪੀਡ ਦੇ ਵਿੱਚ ਦੱਸ ਦਿਓ 15-20।
5: ਹਾਂ ਮੈਂ ਥੋੜੇ ਜਿਹਾ ਤੁਹਾਨੂੰ ਦੱਸ ਦਿੰਦੀ, ਇੱਕ ਤਾਂ ਹੈਗੀ ਕੁੱਦਣ, ਕੁੱਦਣੀ ਦਾ ਪਤਾ?
1: ਕੁੱਦਣ ਜੀ ਜੀ ਜੀ ਜੀ, ਹਾਂ ਜੀ, ਕੀ ਹੁੰਦਾ? ਨਹੀਂ ਜੀ, ਤੁਸੀਂ ਤਾਂ ਮੈਨੂੰ ਸਵਾਲ ਪੁੱਛਣ ਲੱਗ ਗਏ,
5: ਮੈਂ ਤਾਂ ਪੁੱਛਦੀ ਹੋਈ ਆ।
1: ਓਕੇ ਦੁਬਾਰਾ ਪੁੱਛੋ, ਦੁਬਾਰਾ ਪੁੱਛੋ, ਮੈਂ ਵੀ ਚੈੱਕ ਕਰਾਂ ਆਪਣੇ ਆਪ ਨੂੰ।
5: ਕੁੱਦਣੀ ਹੁੰਦੀ ਬੇਟੇ ਜਿਹੜੀ ਨਾ ਪੱਠੀ ਦੇ ਉੱਤੇ ਦਾਣੇ ਭੁੰਨਣ ਵਾਲੀ ਹੁੰਦੀ ਸੀ ਕਿ ਨਹੀਂ?
1: ਹਾਂ,
5: ਉਹ ਜਿਹਦੇ
1: ਫਿਰ ਉਸੇ ਦੌਰ ਵੇਖਿਆ ਨਹੀਂ ਨਾ, ਉਹ ਮੈਂ ਬਚ ਗਿਆ, ਹੁਣ ਮੈਂ ਐਕਸਕਿਊਜ਼ ਹੈਗਾ ਮੇਰੇ ਕੋਲੇ, ਮੈਂ ਉਹ ਦੌਰ ਵੇਖਿਆ ਨਹੀਂ।
5: ਮੈਂ ਤਾਂ ਦੱਸ ਦਿੰਦੀ ਆ, ਲੱਕੜੀ ਵਿੱਚੋਂ
1: ਹਾਂਜੀ
5: ਭੱਠੀ ਵਿੱਚੋਂ ਅੱਗ ਬਾਲਦੀ ਬਾਲਦੀ ਨਾ ਉਹ ਲੱਕੜੀ ਹੁੰਦੀ ਹੈ ਉਹ ਅੱਗੋਂ ਮੂੰਹ ਕਾਲਾ ਹੋਇਆ ਹੁੰਦਾ ਉਹਦਾ ਉਹਦੇ ਨਾਲ ਬਾਲਣ ਨੂੰ ਉਹ ਥਲ ਪਥਲ ਕਰਦੀ ਵੀ ਅੱਗ ਚੰਗੀ ਤਰ੍ਹਾਂ ਬਲਦੀ ਰਹੇ ਹਨਾ ਇੱਕ ਹੁੰਦੀ ਚੰਗੇਰ ਚੰਗੇਰ ਪਤਾ
1: ਚੰਗੇਰ ਆਈ ਥਿੰਕ ਰੋਟੀਆਂ ਰੱਖਣ ਵਾਸਤੇ ਛਾਬੇ ਨੂੰ ਕਹਿੰਦੇ
5: ਹਾਂ ਛਿੱਕੂ ਛਾਬਾ ਜਿੱਦਾਂ ਹੋ ਜਾਂਦਾ ਨਾ ਇੱਕ ਉਖਲੀ
1: ਉਖਲੀ ਚ ਸਿਰ ਦੇਣਾ ਫਿਰ ਮੋਲਿਆਂ ਦਾ ਕੀ ਡਰ ਉਹ ਵਾਲੀ ਉਖਲੀ
5: ਹਾਂ ਉਖਲੀ ਗੱਲ ਕੀਤੀ ਸੀ ਉਖਲੀ ਦਾਣੇ ਮਤਲਬ ਉਖਣ ਵਾਲੀ ਜਾਂ ਕੀ ਸੀ ਹਾਂ ਇੱਕ ਕੜਵੰਜੀ
1: ਕੜਵੰਜੀ ਆਈ ਥਿੰਕ ਮੈਨੂੰ ਲੱਗਦਾ ਕਿ ਸ਼ਾਇਦ ਮਧਾਣੀ ਦੇ ਕੁਝ ਸਮਥਿੰਗ ਲਾਈਕ ਦੈਟ
5: ਨਹੀਂ ਉਹ ਕੜਵੰਜੀ ਹੁੰਦੀ ਜਿੱਦਾਂ ਘੜਾ ਰੱਖ ਕੇ ਨਾ ਘੜਾ
1: ਹਾਂ ਜੀ ਰੱਖਣ ਵਾਲਾ ਓਕੇ ਜੇ ਘੜੇ ਦੇ ਉੱਪਰ ਰੱਖਣ ਵਾਲੀ ਓਕੇ
5: ਉਸੇ ਤੇ ਦੁੱਧ ਰੜਕਣ ਲੈਣੀ ਆਪਾਂ ਚਾਟੀ ਰੱਖ ਕੇ
1: ਹਾਂ ਓਕੇ ਉਹ ਜਿਹੜੀ ਗੋਲ ਗੋਲ ਜੀ ਬਣੀ ਹੁੰਦੀ ਸੀ ਪੂਰਾ ਫਿੱਟ ਜਿਹਾ ਆ ਜਾਂਦਾ ਸੀ ਉਹ ਚ
5: ਇੱਕ ਪੂਣਾ ਹੁੰਦਾ ਪੂਣਾ
1: ਪੂਣੇ ਦਾ ਤਾਂ ਪਤਾ ਹਾਂ ਜੀ
5: ਤੇ ਡਰੋਲੀ ਦਾ ਪਤਾ
1: ਡਰੋਲੀ ਡਰੋਲੀ
5: ਆਈ ਥਿੰਕ ਜਾਲੀ ਹੁੰਦੀ ਸੀ ਰਸੋਈ ਚ ਨਾ ਉਹਨੂੰ ਡਰੋਲੀ ਕਹਿੰਦੇ
1: ਸੀ ਹਾਂ
5: ਬਿੱਲੀ ਨਹੀਂ ਸੀ ਪੈਂਦੀ ਹੁੰਦੀ
1: ਹੁਣ ਅੱਜ ਕੱਲ ਤਾਂ ਇਹ ਚੀਜ਼ਾਂ ਪਤਾ ਹੀ ਨਹੀਂ ਹੋਣਾ ਕਿਸੇ ਨੂੰ ਆਂਟੀ ਜੀ
5: ਹਾਂਜੀ ਭੱਠੀ ਹਾਰਾ
1: ਹਾਂ ਭੱਠੀ
5: ਚੱਪਣੀ ਚਾਟੀ
1: ਕੀ ਬਾਤ ਹੈ
5: ਡੋਲੂ
1: ਤੁਸੀਂ ਕਿਸੇ ਦਿਨ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਸੇ ਦਿਨ ਤੁਹਾਨੂੰ ਆਪਾਂ ਸਪੈਸ਼ਲ ਪ੍ਰੋਗਰਾਮ ਕਰਦੇ ਹਾਂ ਅੱਜ ਬਿਜ਼ੀ ਆ ਤੇ ਜ਼ਰੂਰ ਤੁਹਾਨੂੰ ਮੈਂ ਕਾਲ ਕਰੂੰਗਾ ਬਹੁਤ ਸ਼ੁਕਰੀਆ ਮੈਂ ਤੁਹਾਡਾ ਨੰਬਰ ਨੋਟ ਕਰਦਾ ਜੀ
5: 74 ਆ ਗਿਆ ਮੇਰੇ ਕੋਲ
1: ਕੀ ਬਾਤ ਆ ਜੀ ਆਪਾਂ ਗੱਲਾਂ ਇੱਕ ਦਿਨ ਇੱਕ ਇੱਕ ਇੱਕ ਇੱਕ ਸ਼ਬਦ ਤੇ ਵਾਵਾ ਗੱਲਾਂ ਬਾਤਾਂ ਕਰਾਂਗੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ
5: ਕਾਪੀ ਭੇਜ ਦੂੰਗਾ
1: ਤੁਹਾਨੂੰ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਮੇਰੇ ਨੰਬਰ ਤੇ ਭੇਜੋ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਤੁਸੀਂ ਚਲਾਉਂਦੇ ਹੋ ਚਲੋ ਠੀਕ ਹੈ ਰੇਡੀਓ ਉਡਾਨ ਆਰ ਜੇ ਪ੍ਰਭ ਸੰਧੂ ਕਰਕੇ ਇੰਸਟਾਗ੍ਰਾਮ ਮੈਨੂੰ ਉੱਥੇ ਭੇਜੋ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਸੋ ਗੱਲਾਂ ਬਾਤਾਂ ਚੱਲ ਰਹੀਆਂ ਕਾਲ ਥੋੜੀਆਂ ਬਹੁਤ ਆ ਰਹੀਆਂ ਬੈਕ ਟੂ ਬੈਕ ਕਾਲਸ ਬਿਜ਼ੀ ਆ ਪਰ ਹੁਣ ਇਹਦੇ ਨਾਲ ਨਾਲ ਤੁਹਾਨੂੰ ਇੱਕ ਮੈਸੇਜ ਦਈਏ ਤੇ ਮੈਸੇਜ ਹੈਗਾ ਜੀ ਹਮੇਸ਼ਾ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਇੰਸਿਸ ਖਰੀਦਣੇ ਆ ਫਿਰ ਜਾਣਾ ਕਿੱਥੇ ਆ 2915 ਅਰਜੰਟੀਆ ਰੋਡ ਮਿਸੀ ਸਾਗਾ ਹੁਣ ਤਾਂ ਮੈਨੂੰ ਵੀ ਯਾਦ ਹੋ ਗਿਆ ਤੇ ਤੁਹਾਨੂੰ ਕਿਵੇਂ ਨਾ ਹੋਵੇ 905-805-3000 ਡ੍ਰੀਮ ਹੋਮ ਅਪਲਾਇੰਸਿਸ ਦੇ ਪਹੁੰਚਣਾ ਤੁਸੀਂ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਕਿ ਤੁਸੀਂ ਚਾਹੇ ਮਿਸੀ ਸਾਗਾ ਬ੍ਰੈਂਪਟਨ ਇੱਧਰ ਉੱਧਰ ਦੇ ਜਿੱਡੇ ਵੱਡੇ ਵੱਡੇ ਤੁਸੀਂ ਐਡਾ ਸੁਣੀਆਂ ਤੁਹਾਨੂੰ ਲੱਗਦਾ ਕਿ ਇਹ ਬੈਸਟ ਆ ਅਪਲਾਇੰਸਿਸ ਦੀ ਡੀਲ ਤੁਸੀਂ ਉਹ ਡੀਲ ਲੈ ਕੇ ਡ੍ਰੀਮ ਹੋਮ ਅਪਲਾਇੰਸਿਸ ਤੇ ਚਲੇ ਜਾਣਾ ਬਾਈ ਜੀ ਕਹਿੰਦੇ ਕਿ ਅਸੀਂ ਡੀਲਾਂ ਨੂੰ ਮੈਚ ਮੂਚ ਨਹੀਂ ਕਰਦੇ ਅਸੀਂ ਸਿੱਧਾ ਬੀ ਟੀ ਕਰਦੇ ਹਾਂ ਤੇ ਜਾ ਕੇ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲੇ ਤਾਂ ਕਿ ਤੁਹਾਨੂੰ ਡੀਲਾਂ ਬੀਟ ਹੋਣ ਤੁਹਾਡਾ ਫਾਇਦਾ ਹੋਵੇ ਰਿਸੈਸ਼ਨ ਚੱਲਦਾ ਤੇ 100% ਤੁਹਾਡੀ ਸੇਵਿੰਗ ਹੋਣੀ ਆ ਬੈਸਟ ਪ੍ਰਾਈਜ਼ ਮਿਲਣੇ ਆ ਜੇ ਤੁਹਾਨੂੰ ਬੈਸਟ ਪ੍ਰਾਈਜ਼ ਦੀ ਗਰੰਟੀ ਕਰ ਹੀ ਦਿੱਤੀ ਆ ਤਾਂ ਇੱਕ ਗੇੜਾ ਜ਼ਰੂਰ ਡ੍ਰੀਮ ਹੋਮ ਅਪਲਾਇੰਸਿਸ ਤੇ ਲਾ ਕੇ ਆਓ ਤਾਂ ਕਿ ਤੁਹਾਡੀ ਸੇਵਿੰਗ ਹੋ ਸਕੇ ਸੋ ਸਾਡੇ ਨਾਲ ਨਿੰਦਰ ਬਾਈ ਜੀ ਜੁੜ ਚੁੱਕੇ ਆ ਡ੍ਰੀਮ ਹੋਮ ਅਪਲਾਇੰਸਿਸ ਤੋਂ ਅੱਜ ਮਸਾ ਹੀ ਸੂਤ ਆਏ ਆ ਇਹਨਾਂ ਤੋਂ ਡੀਲਾਂ ਵੀ ਲਵਾਂਗੇ ਤੇ ਨਾਲ ਜਾਣਾਂਗੇ ਕਿ ਵਾਕਈ ਬਾਈ ਜੀ ਤੁਸੀਂ ਪ੍ਰਾਈਜ਼ ਬੀਟ ਕਰਦੇ ਹੋ ਜਾਂ ਨਹੀਂ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਨ ਚ ਕੀ ਹਾਲ ਚਾਲ ਚੜ੍ਹਦੀ ਕਲਾ ਬਾਈ ਜੀ ਚੜ੍ਹਦੀ ਕਲਾ ਅਸੀਂ ਰੋਜ਼ ਕਹਿੰਦੇ ਹਾਂ ਕਿ ਤੁਸੀਂ ਡ੍ਰੀਮ ਹੋਮ ਅਪਲਾਇੰਸਿਸ ਤੇ ਜਾਣਾ ਪ੍ਰਾਈਜ਼ ਅਸੀਂ ਮੈਚ ਨਹੀਂ ਅਸੀਂ ਬੀਟ ਕਰਕੇ ਦਿਆਂਗੇ ਤੇ ਕੀ ਅਸੀਂ ਆਪਣੀਆਂ ਕਈਆਂ ਗੱਲਾਂ ਤੇ ਖਰੇ ਉਤਰਾਂਗੇ
6: ਬਿਲਕੁਲ ਭਾਜੀ ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਅਪਲਾਇੰਸਿਸ ਦੀ
1: ਜੀ
6: ਕੁਆਲਿਟੀ ਹੋਵੇ ਤੁਸੀਂ ਡੀਲ ਸੁਣ ਫੋਰ ਐਗਜ਼ਾਮਪਲ ਜੇ ਆਪਾਂ ਗੱਲ ਕਰੀਏ ਦੇਖੋ ਕਈ ਕਸਟਮਰ ਦੀਆਂ ਪ੍ਰੋਪਰਟੀ ਸੁਣਿਆ ਜਿੱਦਾਂ ਬੈਰਨ ਏਰੀਆ ਹੋ ਗਿਆ
1: ਜੀ
6: ਬੈਰੀ ਹੋ ਗਿਆ ਜੀ ਉਸ ਸਾਈਡ ਜਾਂ ਏਰੀਆ ਦੇ ਵਿੱਚ ਨਾ
1: ਜੀ
6: ਅਸੀਂ ਕਸਟਮਰ ਦੇ ਹਰ ਕੋ ਆਉਂਦੇ ਨੇ ਪੁੱਛਦੇ ਨੇ ਜੀ ਆਪਾਂ ਨੂੰ ਪੈਕੇਜ ਚਾਹੀਦਾ ਭਾਜੀ ਕੋਈ ਵੀ ਹੋਵੇ ਕਿਉਂਕਿ ਆਪਾਂ ਦੇਖੋ ਨਸਲ ਕੀਤੀ ਆ ਤੁਸੀਂ ਜਾਣਦੇ ਹੋ ਟਾਈਮ ਕਿਹਾ ਚੱਲਣ ਡਿਆ ਅਪਰੇਜ਼ਲ ਬਹੁਤ ਲਾਈਨ ਟੂ ਲਾਈਨ ਆ ਰਹੀਆਂ
1: ਨੇ
6: ਕਰਨੀ ਕਿੰਨੀ ਟਫ ਆ ਸੋ ਮਨੀ ਇੰਨੀ ਹੁੰਦੀ ਆ ਪਰ ਆਪਣੀ ਟਰਾਈ ਹੁੰਦੀ ਆ ਵੀ ਉਸ ਚੀਜ਼ ਤੇ ਕਿ ਅਸੀਂ ਕੋਈ ਉਹ ਆਫ ਬੈਂਡ ਨਾ ਆਪਾਂ ਆਫਰ ਕਰੀਏ ਜਿਹਦੀ ਕੁਆਲਿਟੀ ਕੋਈ ਨਾ ਹੋਵੇ ਪ੍ਰੋਪਰਟੀਆਂ ਵਿੱਚ ਰੈਂਟਰ ਰਹਿਣੇ ਆਪਣੇ
1: ਜੀ
6: ਆਪਾਂ ਇਹ ਤੇ ਕੰਟਰੋਲ ਕੋਈ ਨੀ ਹੋਣਾ ਸੋ ਆਪਾਂ ਉਹ ਚੀਜ਼ ਟਰਾਈ ਕਰੀਏ ਜਿਹੜੀ ਬਿਲਕੁਲ ਦੇਖੋ ਜਿਹੜੀ ਡਿਊਰੇਬਿਲਿਟੀ ਬੈਸਟ ਹੋਵੇ ਜੀ ਕਰੀਏ
1: ਜਿੰਨੇ
6: ਵੀ ਲੋਨ ਬ੍ਰਾਂਡ ਨੇ ਵਰਲਪ ਕੂਲ ਮੇਟ ਹੈ, ਕਿਚਨ ਏਡ, ਐਲ ਜੀ, ਸੈਮਸੰਗ, ਹਾਈ ਸੈਂਸ, ਇਹ ਆਪਾਂ ਸਾਰੇ ਬ੍ਰਾਂਡ ਫਰੀਜ਼ਰ, ਇਲੈਕਟ੍ਰੋਲਾਕਸ, ਗੈਲਰੀ ਬਰਸ਼ਾਂ ਸਾਰੇ ਅਸੀਂ ਬ੍ਰਾਂਡ ਕੈਰੀ ਕਰਦੇ ਹਾਂ। ਜੇ ਆਪਾਂ ਬਿਲਟਨ ਦੀ ਗੱਲ ਕਰੀਏ, ਹਾਈ ਐਂਡ ਅਪਲਾਇੰਸ ਦੇ ਵਿੱਚ ਆਪਣੇ ਕੋਲ ਜੈਨਰ ਅਪਲਾਇੰਸਿਸ ਤੇ ਸਿਗਨੇਚਰ ਕਿਚਨ ਸੂਟ ਐਸ ਟੀ ਐਸ ਅਪਲਾਇੰਸਿਸ ਵੀ ਆਪਣੇ ਕੋਲ ਹੁੰਦੇ ਨੇ।
1: ਜਿਹੜੇ
6: ਘਰ ਕੋਈ ਘਰ ਆਪਣੇ ਕੋਈ ਕਸਟਮਰਸ ਆ ਉਹ ਕਸਟਮ ਘਰ ਬਣਾ ਰਹੇ ਨੇ। ਤੇ ਜੇ ਮੈਂ ਗੱਲ ਕਰਾਂ ਭਾਜੀ ਡੀਲ ਦੀ, ਤਾਂ ਬਹੁਤ ਹੀ ਸਪੈਸ਼ਲ ਡੀਲ ਆਪਣੇ ਕੋਲ ਲੱਗੀ ਹੈ, ਇੱਕ ਬਾਅਦ ਤੁਸੀਂ ਕੋਈ ਫਲੈਰ ਚੈੱਕ ਕਰ ਲਿਓ, ਤੁਸੀਂ ਕੋਈ ਆਨਲਾਈਨ ਡੀਲ ਚੈੱਕ ਕਰ ਲਿਓ, ਜਾਂ ਕਿਸੇ ਵੀ ਸਟੋਰ ਤੇ ਤੁਸੀਂ ਪ੍ਰਾਈਸ ਚੈੱਕ ਕਰ ਲਿਓ, ਤੁਹਾਨੂੰ ਇਹ ਪ੍ਰਾਈਸ ਮਿਲਣਗੇ 35.99 ਦੇ ਵਿੱਚ। ਬਟ ਡੀਮ ਅਪਲਾਇੰਸਸ ਇਹ ਸੇਮ ਡੀਲ ਸਮਝ ਰਿਹਾ, ਸਿਰਫ 28.99 ਦੇ ਵਿੱਚ। ਜਿਹੜੇ ਵੀ ਕਸਟਮਰਸ ਨਾਲ ਲਾਂਡਰੀ ਐਡ ਕਰਨੀ ਹੈ ਜੀ, ਲਾਂਡਰੀ ਦਾ ਫਰੰਟ ਲੋਡ, ਵਾਸ਼ਰ ਤੇ ਡਰਾਇਰ, ਇਹ ਫੀਚਰ ਹੋਰ ਆ ਜੀ, ਐਨਰਜੀ ਸਟਾਰਜ ਨੇ, ਨਾਲੇ ਚ ਆਪਸ਼ਨ ਆ ਜੀ ਸਟੈਕੇਬਲ ਦੀ।
1: ਕੀ ਬਾਤ ਹੈ ਜੀ,
6: ਤੁਸੀਂ ਸਟੈਕ ਵੀ ਕਰ ਸਕਦੇ ਹੋ। ਇਹ ਲਾਂਡਰੀ ਪੇਅਰ ਆਪਾਂ ਨੂੰ ਮਿਲਣਾ ਜੀ ਸਿਰਫ 14.99 ਦਾ।
1: ਕੀ ਬਾਤ ਹੈ ਜੀ,
6: ਸਾਡੀ ਟਰਾਈ ਰਹਿੰਦੀ ਹੈ ਕਿ ਆਪਾਂ ਪ੍ਰਾਈਸ ਵੀ ਦਈਏ ਨਾਲ ਚ ਕੁਆਲਿਟੀ ਤੇ ਬ੍ਰਾਂਡ ਵੀ ਦਈਏ, ਤਾਂ ਕਿ ਆਪਾਂ ਨੂੰ 28.99 ਦੇ 3 ਪੀਸ ਪ੍ਰਾਈਸ ਪੈਕੇਜ ਆਪਣੇ ਘਰ ਵਾਸਤੇ, ਤੇ ਨਾਲ ਫਰੰਟ ਲੋਡ, ਵਾਸ਼ਰ ਤੇ ਡਰਾਇਰ ਜਸਟ ਫਾਰ 14.99, ਇਹ ਆਪਾਂ ਨੂੰ ਪੂਰਾ ਪੈਕੇਜ ਮਿਲ ਜਾਊਗਾ ਜੀ। ਨਾਲ ਆਪਾਂ ਡਿਲੀਵਰੀ ਤੁਹਾਨੂੰ ਫ੍ਰੀ ਕਰਦੇ ਹਾਂ।
1: ਕੀ ਬਾਤ ਹੈ ਜੀ,
6: ਤੇ ਜੇ ਆਪਾਂ ਵਿਦਨ ਜੀਟੀਏ ਆ ਤੁਹਾਨੂੰ ਅਸੀਂ ਇੰਸਟਾਲ ਵੀ ਫ੍ਰੀ ਕਰਕੇ ਦੇਵਾਂਗੇ।
1: ਓਕੇ, ਤੁਸੀਂ ਕਹਿ ਰਹੇ ਹੋ ਕਿ ਡਿਲੀਵਰੀ ਵੀ ਫ੍ਰੀ ਔਰ ਇੰਸਟਾਲੇਸ਼ਨ ਵੀ ਫ੍ਰੀ?
6: ਹਾਂਜੀ, 105 ਦਾ ਪੰਜਾਬੀ ਦੀ ਗੱਲ ਕਰਦੇ ਆ ਤੇ ਕਈ ਵਾਰੀ ਦਾੜੀ ਨੂੰ ਮੁੱਛਾਂ ਜਾਂਦਾ ਵੱਡੀਆਂ ਹੋਈਆਂ ਨੇ,
1: ਹਾਂ
6: ਉਹਦਾ ਫਰਕ ਹੀ ਹੁੰਦਾ ਵੀ ਪ੍ਰਾਈਸ ਦੇ ਲੈਂਦੇ ਆ ਆਪਾਂ, ਕਸਟਮਰ ਫਿਰ ਕੰਪਲੇਂਟ ਕਰਦੇ ਨੇ ਵੀ ਦੇਖੋ ਅਸੀਂ ਨਸਨ ਕਰਦੇ ਆ। ਜਿਹੜਾ ਬੇਨਸ ਨਾ ਜੀ ਪਲਾਇੰਸ ਵਾਲਾ, ਹੁਣ ਜਿਹੜਾ ਲਾਂਡਰੀ ਵਾਸ਼ਰ ਦਾ ਅਸੀਂ ਬਾਏ ਕਰਦੇ ਆ 14.99 ਤੇ, ਹੁਣ ਕਸਟਮਰ ਕੀ ਚਾਹੁੰਦਾ ਹੈ ਜੀ, ਮੇਰੇ ਘਰ ਆਉਣ,
1: $150 ਡਿਲੀਵਰੀ ਤੇ $650 ਤਿੰਨ ਅਪਲਾਇੰਸਿਸ ਦੀ ਇੰਸਟਾਲੇਸ਼ਨ। ਮੈਂ ਹੈਰਾਨ ਸੀ ਕਿ ਉਹਨੇ ਜਦੋਂ ਦਾ ਡਿਸ਼ ਵਾਸ਼ਰ ਆ ਗਿਆ ਸੀਗਾ। ਸੋ ਬੇਸਿਕਲੀ ਕਈ ਵਾਰੀ ਆਪਾਂ ਇਹ ਚੀਜ਼ਾਂ ਇਗਨੋਰ ਕਰ ਦਿੰਦੇ ਹਾਂ, ਸੋ ਬਹੁਤ ਵੱਡੀ ਤੁਹਾਡੀ ਸੇਵਿੰਗ ਹੋ ਰਹੀ ਹੈ ਜੀ ਬਾਈ ਜੀ।
6: ਜ਼ਰੂਰ ਜੀ, ਅਸੀਂ ਦੇਖੋ ਟਰਾਈ ਇਹ ਕਰਦੇ ਹਾਂ। ਦੇਖੋ ਪ੍ਰੈਕਟੀਕਲ ਗੱਲ ਇਹ ਆ ਵੀ ਪਹਿਲਾਂ ਕਸਟਮਰ ਨੂੰ ਆਪਾਂ ਨੇ ਇੱਕ ਵਾਰੀ ਡੀਲ ਨਹੀਂ ਕਰਨੀ
1: ਜੀ।
6: ਦੇਖੋ ਮੈਨੂੰ ਪਤਾ ਜਦੋਂ ਮੈਂ ਡੀਲ ਲਾ ਰਿਹਾ ਕਿਸ ਚੀਜ਼ ਉੱਤੇ, ਹੁਣ ਵਾਸ਼ਿੰਗ ਦੇ ਡਰਾਇਰ ਨੇ ਮੈਂ ਤਾਂ ਜਾਂ ਬਤਾਉਣ ਲਈ ਇਹ ਬਹੁਤ ਕਾਮਨ ਆ ਤੇ ਬਹੁਤ ਸੈਲਿੰਗ ਆਈਟਮ ਹੈ ਵਾਲੀ ਹਰ ਸਟੋਰ। ਹੁਣ ਦੇਖੋ ਇੰਨੇ ਭਾਰੇ ਵਾਸ਼ਿੰਗ ਡਰਾਇਰ ਨੇ
1: ਜੀ,
6: ਪਰ ਆਪਣੇ ਆਪ ਕਿੱਦਾਂ ਅੰਦਰ ਕਰੂਗਾ ਜੀ? ਫਿਰ ਆਪਾਂ ਜਾ ਕਹੀਏ ਵੀ ਦੇਖੋ ਉਹ ਚ ਪਾਈਪ ਜਿਹੜੀਆਂ ਹੁੰਦੀਆਂ ਨੇ ਆਪਾਂ ਹਮੇਸ਼ਾ ਸਟੀਲ ਵਾਲੀ ਪਾਈਪ ਯੂਜ਼ ਕਰਦੇ ਨੇ
1: ਜੀ,
6: ਯੂਜ਼ ਨਹੀਂ ਕਰਦੇ। 5 ਈਅਰ ਵਾਰੰਟੀ ਹੁੰਦੀ ਆ
1: ਜੀ,
6: ਨਾਲ ਵੈਂਟ ਵੀ ਨਾਲ ਦਿੰਦੇ ਨੇ।
1: ਕੀ ਬਾਤ,
6: ਤਾਂ ਕਸਟਮਰਸ ਨੂੰ ਇਹ ਨਾ ਹੋਵੇ ਵੀ ਮੈਨੂੰ ਵਾਸ਼ਰ ਦੀਆਂ, ਮੈਨੂੰ ਹੋਸਰ ਵੀ ਲੈਣੀਆਂ ਪੈ ਰਹੀਆਂ,
1: ਮੈਨੂੰ
6: ਵੈਂਟ ਵੀ ਲੈਣਾ ਪੈ ਰਿਹਾ। ਦੇਖੋ ਆਪਾਂ ਗੱਲ ਕਰੀਏ ਤੇ 6 ਮਿੰਟ ਵਾਲਾ ਮਟੀਰੀਅਲ ਆ ਗਿਆ ਜੀ, ਤੇ ਤੁਹਾਡਾ ਨਹੀਂ ਸਾਨੂੰ ਇੰਸਟਾਲੇਸ਼ਨ ਪੇ ਕਰੋ ਵਾਸ਼ਰ ਡਰਾਇਰ ਦੀ, ਸਾਨੂੰ ਪੇ ਤੁਸੀਂ ਕਰੋ ਡਿਲੀਵਰੀ ਦਾ। ਰੀਜ਼ਨ ਕੀ ਆ ਵੀ ਜਿਹੜਾ ਮੈਂ ਲਾਂਡਰੀ ਪੇਅਰ 18 ਦਾ ਬਾਹਰ ਬਾਏ ਕਰ ਰਿਹਾ ਮਾਰਕੀਟ ਤੋਂ, ਠੀਕ ਹੈ ਜੀ, ਪ੍ਰਾਈਸ ਤਾਂ ਤੁਹਾਨੂੰ ਫਿਰ ਉਹੀ ਸੇਮ ਪੈ ਗਈ
1: ਜੀ, ਬਿਲਕੁਲ
6: ਸੈਟਿੰਗ ਕਿੱਥੇ ਹੋ ਗਈ। ਸੋ ਅਸੀਂ ਕਦੇ ਵੀ ਟਰਾਈ ਕਰਦੇ ਹਾਂ ਵੀ ਸੇਲਸ ਟ੍ਰਿਕ ਨਾ ਯੂਜ਼ ਕਰੀਏ, ਠੀਕ ਹੈ ਜੀ, ਆਪਣੀ ਕਮਿਊਨਿਟੀ ਆ, ਅਸੀਂ ਬਿਜ਼ਨਸ ਕਰਨਾ, ਅਸੀਂ ਲਾਂਗ ਟਰਮ ਬਿਜ਼ਨਸ ਕਰਨਾ
1: ਜੀ,
6: ਹਰ ਗੱਲ ਅਪਫਰੰਟ ਕਰੀਏ।
1: ਕੀ ਬਾਤ,
6: ਵੈਸੇ ਦੇਖੋ ਹੁਣ ਵਾਸ਼ਰ ਡਰਾਇਰ ਟੌਪ ਲੋਡ ਆਪਣੇ ਕੋਲ 11.99 ਦਾ ਵੀ ਹੈਗਾ ਜੀ, ਪਰ ਉਸ ਵਿੱਚ ਉਹ ਸਟੈਕ ਨਹੀਂ ਹੁੰਦਾ, ਕਾਫੀ ਰੈਂਟਲ ਪ੍ਰੋਪਰਟੀ ਨੇ ਜਿਹਦੇ ਵਿੱਚ ਜਗ੍ਹਾ ਬਣੀ ਹੁੰਦੀ ਕਲੋਜ਼ਰ ਦੇ ਵਿੱਚ ਜਿਹਦੇ ਸਟੈਕ ਹੁੰਦਾ ਆ। ਸੋ ਡੀਲ ਆਪਾਂ ਉੱਤੇ ਲੈ ਕੇ ਆਏ ਆ ਵੀ 18.99 ਦਾ ਜਾਂ ਲਾਂਡਰੀ ਪੇਅਰ ਮਾਰਕੀਟ ਸੈੱਲ ਹੋ ਰਿਹਾ ਅਸੀਂ ਦੇ ਰਹੇ 14.99 ਦਾ
1: ਜੀ,
6: ਤੇ ਨਾਲ ਕਸਟਮਰ ਦੇ ਘਰ ਜਾ ਕੇ ਇੰਸਟਾਲ ਵੀ ਕਰਕੇ ਆਵਾਂਗੇ ਵਿਦ ਮਟੀਰੀਅਲ।
1: 18.99 ਦੇ ਵਿੱਚ ਤੁਸੀਂ ਡਿਲੀਵਰ ਵੀ ਕਰੋਗੇ, ਇੰਸਟਾਲ ਵੀ ਕਰਕੇ ਆਓਗੇ?
6: ਜ਼ਰੂਰ ਜੀ, ਜਿੰਨਾ
1: ਕੀ ਬਾਤ ਹੈ ਭਾਜੀ,
6: ਬ੍ਰੈਂਪਟਨ ਮਿਸਾਕਾ ਏਰੀਆ ਹੈ ਜੀ। ਦੇਖੋ ਅਸੀਂ ਉਹਦੇ ਚ ਕੀ ਕਰਦੇ ਹਾਂ, ਆਪਣੀ ਕਮਿਊਨਿਟੀ ਆ, ਠੀਕ ਹੈ ਜੀ, ਇਹ ਨਹੀਂ ਆਪਾਂ ਦੇਖੋ ਮੈਂ ਹਮੇਸ਼ਾ ਗੱਲ ਕਰਦਾ ਡੀਲਸ ਦੀ ਆਪਾਂ ਗੱਲ ਕਰਦੇ ਹਾਂ, ਕਸਟਮਰ ਅਸੀਂ ਕੱਲ੍ਹ ਤੋਂ ਕੱਲ੍ਹ ਡੀਲਸ ਦੇ ਰਹੇ ਨੇ
1: ਜੀ।
6: ਦੇਖੋ ਸਰਵਿਸ ਦੀ ਜਿਹੜੀ ਵੈਲਿਊ ਆ ਨਾ ਜੀ, ਜਦੋਂ ਆਪਾਂ ਉਹ ਕਰਨੀ ਸਿੱਖ ਜਾਵਾਂਗੇ ਨਾ,
1: ਡ੍ਰੀਮ ਹੋਮ ਅਪਲਾਇੰਸਸ ਤੇ ਮਾਰੋ, ਕਿਉਂਕਿ ਤੁਹਾਡੀ ਬਹੁਤ ਸਾਰੀ ਸੇਵਿੰਗ ਹੋ ਰਹੀ ਆ। ਤੁਸੀਂ ਬੇਸਮੈਂਟ ਵਾਸਤੇ ਕੋਈ ਡੀਲ ਲੱਭ ਰਹੇ ਹੋ, ਘਰ ਵਾਸਤੇ ਲੱਭ ਰਹੇ ਹੋ ਜਾਂ ਇਨਵੈਸਟਮੈਂਟ ਪ੍ਰੋਪਰਟੀ ਆ, ਇੱਕ ਗੇੜਾ ਡ੍ਰੀਮ ਹੋਮ ਅਪਲਾਇੰਸਸ 2915 ਅਰਜੈਂਟੀਆ ਰੋਡ ਤੇ ਜ਼ਰੂਰ ਮਾਰ ਕੇ ਆਓ, ਜਿੱਥੇ ਤੁਹਾਡੀ ਡਿਲੀਵਰੀ ਦੀ 100% ਸੇਵਿੰਗ ਹੋ ਰਹੀ ਆ, ਨਾਲ ਦੀ ਨਾਲ ਤੁਹਾਡੀ ਇੰਸਟਾਲੇਸ਼ਨ ਮੈਂ ਪਹਿਲੀ ਵਾਰੀ ਸੁਣਿਆ ਕਿ ਇੰਸਟਾਲੇਸ਼ਨ ਵੀ ਬਾਈ ਜੀ ਫ੍ਰੀ ਕਰਕੇ ਦੇ ਰਿਹਾ। ਸੋ ਜ਼ਰੂਰ ਪਹੁੰਚੋ, ਬਹੁਤ ਸਾਰੀ ਤੁਹਾਡੀ ਸੇਵਿੰਗ ਹੋਣੀ ਆ। ਔਰ ਨਾਲ ਦੀ ਨਾਲ ਜੇ ਟੋਪ ਦੇ ਜੇ ਤੁਸੀਂ ਬ੍ਰਾਂਡ ਲੈਣੇ ਆ ਤਾਂ ਫਿਰ ਡ੍ਰੀਮ ਹੋਮ ਅਪਲਾਈਸਿਸ 'ਤੇ ਇੱਕ ਗੇੜਾ ਜ਼ਰੂਰ ਲਾ ਕੇ ਆਓ, ਨਾਲ ਦੀਆਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਬਾਈ ਜੀ ਪੂਰਾ ਮਾਨ ਤਨ ਕਰਨਗੇ। ਨਾਲ ਇੱਕ ਤੋਹਫਾ ਜ਼ਰੂਰ ਦੇਣਾ, ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਦੋਂ ਅਪਲਾਈਸਿਸ ਬਾਏ ਕਰਨੇ ਆ ਨਾ ਤਾਂ ਕਹਿ ਦਿਓ ਕਿ ਰੇਡੀਓ ਉਡਾਨ ਸੁਣ ਕੇ ਆਏ ਹਾਂ, ਫਿਰ ਬਾਈ ਜੀ ਸਪੈਸ਼ਲ ਤੋਹਫਾ ਤੁਹਾਡੇ ਵਾਸਤੇ ਤੁਹਾਨੂੰ ਉੱਥੇ ਪੈਕ ਕਰਕੇ ਰੱਖਿਆ ਪਿਆ, ਉਹ ਤੁਹਾਨੂੰ ਨਾਲ ਮਿਲ ਜਾਣਾ। ਬਾਈ ਜੀ ਹੋਰ ਕੀ ਐਡ ਕਰਨਾ ਚਾਹੋਗੇ?
7: ਜ਼ਰੂਰ ਜੀ, ਇੱਕ ਸੁਨੇਹਾ ਉਹਨਾਂ ਕਸਟਮਰ ਵਾਸਤੇ ਹੈ ਜਿਹੜੇ ਆਪਣੇ ਘਰ ਵਿੱਚ ਕਿਚਨ ਰੈਨੋਵੇਸ਼ਨ ਕਰ ਰਹੇ ਨੇ ਜੀ। ਉਹ ਚਾਹੁੰਦੇ ਹੁੰਦੇ ਨੇ ਵੀ ਅਸੀਂ ਬੇਸਿਕ ਅਪਲਾਈਸਿਸ, ਅਸੀਂ ਬਿਲਟ ਅਪਲਾਈਸਿਸ ਬਾਏ ਕਰਨੇ ਨੇ, ਪਰ ਉਹਦੇ ਵਿੱਚ ਦੇਖੋ ਅਸੀਂ ਹਮੇਸ਼ਾ ਕਹਿੰਦੇ ਹਾਂ ਵੀ ਸਾਨੂੰ ਲੋੜ ਹੈ ਗਾਈਡੈਂਸ ਦੀ
1: ਜੀ।
7: ਸਾਰੀ ਆਪਾਂ ਕਿਹੜਾ ਬਾਏ ਕਰਨਾ, 2 ਇੰਚ, 48 ਇੰਚ ਜਾਂ 60 ਇੰਚ ਜਾਂ ਕੋਲਮ ਬਾਏ ਕਰਨੇ ਨੇ, ਜਾਂ ਦੇਖੋ ਫਰੰਟ ਕੰਟਰੋਲ ਰੇਂਜ ਆਫ ਹੁੰਦੇ ਨੇ, ਯੁਕਟ ਆਫ ਹੁੰਦੇ ਨੇ, ਸਿੰਗਲ ਵਾਲ ਓਵਨ ਨੇ ਜਾਂ ਬਿਲਟਨ ਵਾਲ ਓਵਨ ਨੇ, ਉਹ ਹਮੇਸ਼ਾ ਸਾਡੀ ਟੀਮ ਕੋਲ ਆਓ ਜੀ। ਤੁਹਾਨੂੰ ਅਸੀਂ ਦੇਖੋ ਅਸੀਂ ਇਹ ਗੱਲ ਨੀ ਕਰਦੇ ਕਿ ਅਸੀਂ ਕੱਲੀ ਸਾਨੂੰ ਪ੍ਰਾਈਸ ਦੇਵਾਂਗੇ, ਨਾਲ ਗਾਈਡ ਵੀ ਕਰਾਂਗੇ ਵੀ ਤੁਹਾਡੇ ਘਰ ਦੇ ਅਕੋਰਡਿੰਗ। ਕਈ ਵਾਰੀ ਦੇਖੋ ਜੀ ਆਪਾਂ ਨਾ ਪ੍ਰਾਈਸ ਆਨਲਾਈਨ ਚੈੱਕ ਕਰ ਲੈਂਦੇ ਹਾਂ, ਦੇਖੋ ਉੱਥੋਂ ਫੋਲੋ ਕਰਨੀ ਪੈਂਦੀ ਆਪਾਂ ਨੂੰ ਮੈਪ ਪਾਲਿਸੀ
1: ਜੀ,
7: ਉਹ ਪ੍ਰਾਈਸ ਸੇਮ ਰਹਿਣੀ ਹੈ ਜੀ ਉਹ, ਠੀਕ ਹੈ। ਇਹਨਾਂ ਸਟੋਰ ਸਾਨੂੰ ਵਿਜ਼ਿਟ ਕਰਨਾ ਹੀ ਪੈਣਾ ਆ, ਤਾਂ ਕਿ ਦੇਖੋ ਜਿਹੜਾ ਕਿਚਨ ਵਾ 20 ਤੋਂ ਲੈ ਕੇ 25 ਹੈ ਜੀ ਉਹ ਵਾਲੀ,
1: ਆਪਾਂ
7: ਨੂੰ ਬਹਿਣਾ ਪੈਣਾ ਆ, ਆਪਾਂ ਨੂੰ 1 ਆਵਰ ਸਪੈਂਡ ਕਰਨਾ ਪੈਣਾ ਆ, ਤਾਂ ਕਿ ਆਪਾਂ ਹਰ ਆਪਸ਼ਨ ਦੇਖੀਏ ਵੀ ਆਪਾਂ ਨੂੰ ਸੈਮਸੰਗ ਬਿਲਟਨ ਜਾਂ ਐਲ ਜੀ ਦੇ ਬਿਲਟਨ ਜਾਂ ਕਿਚਨੇਟ ਦੇ ਬਿਲਟਨ ਜਾਂ ਜੈਨਰ ਦੇ ਬਿਲਟਨ ਕਿਹੜੇ ਆਪਾਂ ਨੂੰ ਆਪਣੇ ਘਰ ਵਿੱਚ ਸੂਟ ਕਰਦੇ ਨੇ। ਦੇਖੋ ਤੁਹਾਨੂੰ ਗਾਈਡੈਂਸ ਕਰਾਂਗੇ, ਪ੍ਰਾਈਸ ਦੇ ਬਿਲਕੁਲ ਚਿੰਤਾ ਛੱਡ ਦਿਓ। ਦੇਖੋ ਪ੍ਰਾਈਸ ਦੇ ਆਪਾਂ ਗੱਲ ਹੀ ਨਹੀਂ ਕਰਦੇ, ਅਸੀਂ ਸੱਤਾ ਕਿਹਾ ਹੋਇਆ ਵੀ ਪ੍ਰਾਈਸ ਤੁਹਾਡੀ ਅਸੀਂ ਬੀਟ ਕਰਨੀ ਹੈ, ਤੇ ਸਾਡੀ ਪ੍ਰਾਈਸ ਕਿਸੋ ਬੀਟ ਨਹੀਂ ਹੋਣੀ। ਸੋ ਪ੍ਰਾਈਸ ਦੇ ਮੈਂ ਤਾਂ ਧਿਆਨ ਤਾਂ ਦਿੰਦਾ ਵੀ ਕੱਲਾ ਕਸਟਮਰ ਪ੍ਰਾਈਸ ਨਾ ਦੇਖੇ।
1: ਰੇਡੀਓ ਉਡਾਨ ਸੁਣ ਕੇ ਸਰੋਤੇ ਆਉਂਦੇ ਤੇ ਕੀ ਤੁਸੀਂ ਕੁਛ ਖਾਸ ਮਾਨ ਤਨ ਕਰੋਗੇ?
7: ਦੇਖੋ ਜੀ ਜ਼ਰੂਰ ਅਸੀਂ ਤੁਹਾਡੇ ਤੇ ਮੈਂ ਆਹਨਾਂ ਵੀ ਕਾਫੀ ਟਾਈਮ ਬਾਅਦ ਤੁਸੀਂ ਪੁੱਛ ਕਰਦੇ ਰਹਿੰਦੇ ਆ ਵੀ ਆਓ ਇੰਟਰਵਿਊ ਤੇ ਨਾ ਜੀ, ਟਾਈਮ ਅੱਜ ਕਰਨਾ ਪੈਂਦਾ, ਤੇ ਹਮੇਸ਼ਾ ਕਹਿੰਦੇ ਆ ਵੀ ਤੁਸੀਂ ਆਓਗੇ ਸਾਡੇ ਸਟੋਰ ਤੇ, ਤੁਸੀਂ ਨਿਰਾਸ਼ ਬਿਲਕੁਲ ਨਹੀਂ ਜਾਓਗੇ। ਦੇਖੋ ਜੀ ਗਿਫਟ ਦੀ ਗੱਲ ਆ, ਗਿਫਟ ਤੁਹਾਨੂੰ ਬਿਲਕੁਲ ਮੀਨਿੰਗਫੁਲ ਦੇਵਾਂਗੇ, ਕੋਈ ਵੈਸੇ ਚੱਕ ਗਿਫਟ ਨਹੀਂ ਸਾਨੂੰ ਦੇ ਸਕਦੇ ਆਪਾਂ ਵੀ ਵੈਸੇ ਨਾ ਹੀ ਪੂਰਾ ਕਰਦੇ ਜੀ,
1: ਮੇਰੀ
7: ਬਹੁਤ ਸਪੈਸ਼ਲ ਗੱਲ ਆ। ਤਾਂ ਹੀ ਮੈਂ ਹਮੇਸ਼ਾ ਰੇਡੀਓ ਤੇ ਜੋ ਇੰਟਰਵਿਊ ਕਰਦਾ ਆ ਮੈਨੂੰ ਆਪਣੀ ਤਿਆਰੀ ਕਰਨੀ ਪੈਂਦੀ ਹੈ ਜੀ ਉਸ ਚੀਜ਼ ਦੀ,
1: ਜਿਹੜੀ
7: ਵੀ ਮੈਂ ਗੱਲ ਬੋਲਾਂਗਾ ਜੀ ਫਿਰ ਤਾਂ ਮੈਨੂੰ ਖਰਾਬ ਕਰਨਾ ਪੈਣਾ। ਆਪਣੇ 4 ਜਾਂ 5 ਫਰੈਂਡ ਨੂੰ ਫੈਮਿਲੀ ਵਿੱਚ ਤੁਸੀਂ ਸਾਨੂੰ ਸਾਡਾ ਰੈਫਰੈਂਸ ਦਿਓਗੇ, ਰੈਫਰੈਂਸ ਦੇਣਾ ਸਰ ਜੀ ਉਹ ਤੋਂ ਪਤਾ ਲੱਗਦਾ ਵੀ ਤੁਹਾਡੀ ਸਰਵਿਸ ਕਿੰਨੀ ਚੰਗੀ ਸੀਗੀ ਜਾਂ ਤੁਹਾਡੀ ਡੇਲੀ ਕਿੰਨੀ ਬੈਟਰ ਆ, ਤਾਂ ਕਿ ਆਪਾਂ ਲਾਉਂਡਰ ਕਰ ਸਕਦੇ ਹਾਂ ਜੀ ਆਪਣੀ।
1: ਬਿਲਕੁਲ ਬਾਈ ਜੀ, ਔਰ ਇੱਕ ਵਾਰੀ ਨੰਬਰ ਤੇ ਮੇਨ ਇੰਟਰਸੈਕਸ਼ਨ ਵੀ ਦੱਸ ਦਿਓ ਤਾਂ ਕਿ ਸਰੋਤੇ ਫਿਰ ਗੱਡੀਆਂ ਘੁਮਾਉਣ ਔਰ ਪਹੁੰਚਣ, ਜਿਨ੍ਹਾਂ ਜਿਨ੍ਹਾਂ ਦੀ ਕਲੋਜ਼ਿੰਗ ਆ ਰਹੀ ਹੈ ਜਾਂ ਜਿਨ੍ਹਾਂ ਜਿਨ੍ਹਾਂ ਨੇ ਬੇਸਮੈਂਟ ਘਰ ਵਾਸਤੇ ਅਪਲਾਈਸ ਲੈਣੇ ਆ, ਇੱਕ ਵਾਰੀ ਐਡਰੈਸ ਮੈਂਸ਼ਨ ਕਰ ਦਿਓ ਔਰ ਨੰਬਰ ਵੀ ਇੱਕ ਵਾਰੀ ਦੇ ਦਿਓ।
7: ਜ਼ਰੂਰ ਜੀ, ਐਡਰੈਸ ਹੈ ਜੀ 2915 ਅਰਜੰਟੀਆ ਰੋਡ ਮਿਸਾਗਾ ਜੀ, 401 ਤੇ ਜਿਸਨ ਜੱਜ ਦਾ ਟ੍ਰਾਂਜੈਕਸ਼ਨ ਹੈ ਜੀ ਮੇਜਰ ਇਹ, ਤੇ ਨੰਬਰ ਹੈ ਜੀ 905-805-3000, 905-805-3000। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ, ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ, ਤੁਹਾਡਾ ਕੋਈ ਵੀ ਕੁਐਸਚਨ ਹੋਵੇ, ਤੁਹਾਡੇ ਕੋਲ ਤੁਸੀਂ ਕੋਈ ਮੋਟਰ ਸਾਈਡ ਕੀਤੇ ਹੋਣ ਜੀ, ਤੁਹਾਡਾ ਕੋਈ ਵੀ ਕੰਡੀਸ਼ਨ ਹੋਵੇ, ਤੁਹਾਨੂੰ ਅਸੀਂ ਪ੍ਰੋਪਰ ਨੂੰ ਕਾਲ ਕਰਾਂਗੇ ਜੀ, ਤੁਹਾਨੂੰ ਗਾਈਡ ਕਰਾਂਗੇ। ਤੁਸੀਂ ਇਹਨਾਂ ਸਟੋਰ ਵੀ ਆਉਣਾ ਆ, ਤੁਸੀਂ ਆਲਵੇਜ਼ ਵੈਲਕਮ ਆ ਜੀ। 10-7 ਵੀਕਡੇਜ਼ 'ਚ ਓਪਨ ਹੁੰਦੇ ਹਾਂ ਆਪਾਂ ਜੀ, ਅਤੇ 11-6 ਵੀਕਐਂਡ 'ਤੇ ਓਪਨ ਹੁੰਦੇ ਹਾਂ ਜੀ। ਸੋ ਡ੍ਰੀਮ ਹੋਮ ਅਪਲਾਈਸਿਸ ਇੱਕੋ ਇੱਕ ਅਪਲਾਈਸ ਬ੍ਰਾਂਡ ਦਾ ਨੇਮ ਹੈ ਜੀ, ਨਾਲ ਜੀ ਟੀ ਵੀ ਬਾਏ ਕਰਨੇ ਨੇ ਆਪਣੇ ਕੋਲ, ਸੈਮਸੰਗ ਦੇ 30 ਵੀ ਹੁੰਦੇ ਨੇ, ਲੇਟੈਸਟ ਮਾਡਲ ਹੈ ਜੀ
1: 2915 ਅਰਜੰਟੀਆ ਰੋਡ ਮਿਸੀਸਾਗਾ 905-805-3000 2915 ਅਰਜੰਟੀਆ ਰੋਡ ਮਿਸੀਸਾਗਾ ਤੁਸੀਂ ਪਹੁੰਚਣਾ ਬਸ ਇੱਕ ਵਾਰੀ ਪਹੁੰਚ ਕੇ ਕਹਿ ਦਿਓ ਕਿ ਰੇਡੀਓ ਡਾਂਸ ਸੁਣ ਕੇ ਬਾਈ ਜੀ ਕਹਿੰਦੇ ਕਿ ਬਸ ਤੋਹਫੇ ਤੁਹਾਨੂੰ ਖੁਸ਼ ਕਰਕੇ ਤੋੜਾਂਗੇ ਸੋ ਵੈਸੇ ਹੀ ਤੁਹਾਡੀ ਸੇਵਿੰ ਬੀਟ ਕਰਕੇ ਦੇਵਾਂਗੇ ਫਿਰ ਗੱਲ ਹੀ ਮੁੱਕ ਗਈ। ਇਹਦਾ ਮਤਲਬ ਕਿ 100% ਤੁਹਾਡੀ ਸੇਵਿੰਗ ਹੋਣੀ ਹੋਣੀ ਆ। ਡਰੀਮ ਹੋਮ ਅਪਲਾਈਸਿਸ ਲੈਣ ਜਾ ਰਹੇ ਹੋ ਤਾਂ ਬਸ ਤੁਸੀਂ ਅਪਲਾਈਸਿਸ ਵਾਸਤੇ ਇੱਕ ਨੰਬਰ ਹੀ ਸੇਵ ਹੀ ਕਰ ਲਓ ਪੱਕਾ ਪੱਕਾ। ਡਰੀਮ ਹੋਮ ਅਪਲਾਈਸਿਸ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਇਹ ਸ਼ੇਅਰ ਕਰ ਦਿਓ ਕਿ ਐਸਾ ਸਟੋਰ ਖੁੱਲ੍ਹ ਗਿਆ ਜਿਹੜਾ ਹੁਣ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦੇਊਗਾ। ਡਰੀਮ ਹੋਮ ਅਪਲਾਈਸਿਸ 905-805-3000। ਬਹੁਤ ਬਹੁਤ ਸ਼ੁਕਰੀਆ ਨਿੰਦਰ ਬਾਈ ਜੀ, ਬਹੁਤ ਜਲਦੀ ਮਿਲਦੇ ਹਾਂ। ਬਹੁਤ ਸ਼ੁਕਰੀਆ ਜੀ,
7: ਬਹੁਤ ਬਹੁਤ ਧੰਨਵਾਦ ਬਾਈ ਜੀ।
1: ਕਿਆ ਬਾਤ ਹੋ ਜੀ, 905 805-3000 ਗੱਲਾਂ ਬਾਤਾਂ ਹੋ ਗਈਆਂ। ਹੁਣ ਤੁਸੀਂ ਜ਼ਰੂਰ ਇੱਕ ਵਾਰ ਦਰਸ਼ਨ ਦਿਓ, ਬਾਈ ਜੀ ਹੁਣੀ ਬਹੁਤ ਸੱਚੀਆਂ ਕਰਾਰੀਆਂ ਅਤੇ ਪਿਓਰ ਗੱਲਾਂ ਕਰਕੇ ਗਏ ਆ। ਬਾਈ ਜੀ ਕਹਿੰਦੇ ਕਿ ਐਵੇਂ ਅਸੀਂ ਫਾਲਤੂ ਨਹੀਂ ਕਹਿੰਦੇ ਕਿ ਵੀ ਆਹ ਵੀ ਦੇ ਦਾਂਗੇ ਉਹ ਵੀ ਦੇ ਦਾਂਗੇ, ਤੁਸੀਂ ਇੱਕ ਵਾਰੀ ਆਓ ਸੈਟਿਸਫਾਈਡ ਕਰਕੇ, ਤੁਹਾਨੂੰ ਖੁਸ਼ ਕਰਕੇ ਤੋਰਾਂਗੇ। ਅਪਲਾਇੰਸ ਲੈਣ ਆਇਓ ਅਤੇ ਅਪਲਾਇੰਸ ਲੈ ਕੇ ਹੀ ਜਾਓਗੇ। ਸੋ 905-805-3000 ਡਰੀਮ ਹੋਮ ਅਪਲਾਇੰਸਿਸ। ਸੋ ਬਹੁਤ ਸਾਰੇ ਸਾਡੇ ਅੱਜ ਵੇਟ ਕਰਨੀ ਪੈ ਗਈ ਦੋਸਤਾਂ ਨੂੰ। ਸੋ ਬਹੁਤ ਸਾਰੀਆਂ ਕਾਲਸ ਔਰ ਬਹੁਤ ਸਾਰੇ ਮੈਸੇਜ, ਕਹਿੰਦੇ ਹੁੰਦੇ ਨੇ ਕਿ ਮੈਂ ਇਕੱਲੀ ਅਤੇ ਮੁਲਾਜ਼ੇਦਾਰ ਵਾਲੇ ਅਤੇ ਮੈਂ ਕਿਹਦਾ ਕਿਹਦਾ ਮਾਣ ਰੱਖ ਲਾਂ, ਹੁਣ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਮੈਸੇਜ ਦੇਵਾਂ ਕਿ ਮੈਂ ਕਾਲਾਂ ਚੁੱਕਾਂ। ਸਾਡੇ ਰਸ਼ਮੀਤ ਜੀ ਲੰਬੇ ਸਮੇਂ ਤੋਂ ਹੋਲਡ ਨੇ, ਸੁੱਖ ਬਾਈ ਜੀ ਬਾਈ ਜੀ ਗ੍ਰੈਂਡ ਹੋਮ ਫਰਨੀਚਰ ਤੋਂ ਲੰਬੇ ਸਮੇਂ ਤੋਂ ਹੋਲਡ ਨੇ, ਸਭ ਨਾਲ ਹੀ ਗੱਲਬਾਤ ਕਰਾਂਗੇ। ਪਹਿਲਾਂ ਰਸ਼ਮੀਤ ਜੀ ਹੋਣਾ ਦਾ ਮੈਸੇਜ ਲੈ ਲਈਏ। ਸੋ ਬਹੁਤ ਲੰਬਾ ਸਮਾਂ ਅੱਜ ਵੇਟ ਕਰਵਾਤਾ ਰਸ਼ਮੀਤ ਜੀ ਹੋਣਾ ਨੂੰ। ਅਕਾਲ ਮੌਰਗ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਜਾਂ ਤੁਸੀਂ ਤੁਹਾਡਾ ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਜਾਂ ਤੁਸੀਂ ਕਰਜ਼ਿਆਂ 'ਚ ਫਸ ਚੁੱਕੇ ਹੋ, ਤੁਸੀਂ ਘਰ ਲੈਣ ਜਾ ਰਹੇ ਹੋ, ਤੁਹਾਨੂੰ ਪਤਾ ਨਹੀਂ ਲੱਗਣਾ ਕਿ ਕਿੱਥੋਂ ਸ਼ੁਰੂ ਕਰਨਾ ਅਤੇ ਬਸ ਸ਼ੁਰੂ ਕਿੱਥੋਂ ਕਰਨਾ, ਤੁਸੀਂ ਅਕਾਲ ਮੌਰਗੇਜ ਤੋਂ ਰਸ਼ਮੀਤ ਰਾਓ ਨੂੰ ਕਾਲ ਕਰ ਲਓ, ਸਾਰੇ ਮਸਲੇ ਤੁਹਾਡੇ ਹੱਲ ਹੋ ਜਾਣੇ ਆ। 647-549-44-99। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
8: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ।
1: ਵੈਰੀ ਗੁੱਡ ਈਵਨਿੰਗ ਜੀ।
8: ਜੀ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਕੋਈ ਵੀ ਮੌਰਗੇਜ ਰਿਲੇਟਡ ਕਿਸੇ ਵੀ ਕਲਾਇੰਟ ਦੀ ਕੋਈ ਇਨਕੁਆਇਰੀ ਹੈਗੀ ਹੈ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਰਿਨਿਊਅਲ ਬਾਰੇ। ਨੋਰਮਲੀ ਜਦੋਂ ਮੇਰਾ ਰਿਨਿਊਅਲ ਆਉਂਦਾ, ਕੋਈ ਵੀ ਟਰਮ ਮੈਚਿਓਰ ਹੁੰਦੀ ਹੈ, ਉਸ ਵੇਲੇ ਬੈਂਕ ਜਿਹੜਾ ਹੈਗਾ ਸਾਨੂੰ ਰਿਨਿਊਅਲ ਪੈਕੇਜ ਭੇਜਦਾ ਹੈਗਾ, ਜਿਹਦੇ ਵਿੱਚ ਨਵੀਆਂ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਜੋ ਕਿ ਅਸੀਂ ਸਿਲੈਕਟ ਕਰਕੇ ਸਾਈਨ ਕਰਕੇ ਵਾਪਿਸ ਭੇਜਣਾ ਹੁੰਦਾ। ਬਟ ਰੀਸੈਂਟਲੀ ਵੇਖਣ ਵਿੱਚ ਆ ਰਿਹਾ ਹੈਗਾ ਕੁਝ ਬੈਂਕ ਕੁਝ ਕਲਾਇੰਟਸ ਨੂੰ, ਨਾਟ ਐਵਰੀ ਵਨ ਬਟ ਕੁਝ ਕਲਾਇੰਟਸ ਤੋਂ ਇਨਕਮ ਡਾਕੂਮੈਂਟ ਦੁਬਾਰਾ ਮੰਗ ਰਹੇ ਨੇ ਤੇ ਉਹਨਾਂ ਦਾ ਕ੍ਰੈਡਿਟ ਚੈੱਕ ਦੁਬਾਰਾ ਕਰ ਰਹੇ ਨੇ। ਜੇ ਤੁਹਾਡੀ ਇਹੋ ਜਿਹੀ ਸਿਚੁਏਸ਼ਨ ਹੈਗੀ ਹੈ ਤੇ ਤੁਹਾਨੂੰ ਲੱਗਦਾ ਕਿ ਸਿਚੁਏਸ਼ਨ ਚੇਂਜ ਹੋ ਗਈ ਹੈ ਪਹਿਲਾਂ ਨਾਲੋਂ, ਕਿ ਹੁਣ ਬੈਂਕ ਨਾਲ ਮੇ ਬੀ ਅਸੀਂ ਕੁਆਲੀਫਾਈ ਨਹੀਂ ਕਰ ਪਾਵਾਂਗੇ, ਜਾਂ ਇਨਕਮ ਘੱਟ ਹੋ ਗਈ ਹੈ, ਜਾਂ ਲੇ ਆਫ ਹੋ ਗਈ ਹੈ, ਕਿਉਂਕਿ ਮੇਰੇ ਕੋਲ ਦੋ ਨਵੀਆਂ ਇਹੋ ਜਿਹੀਆਂ ਫਾਈਲਸ ਚੱਲਦੀਆਂ ਨੇ ਜਿਹਦੇ ਵਿੱਚ ਸਿਮਿਲਰ ਸਿਚੁਏਸ਼ਨ ਸੀ ਕਿ ਕਲਾਇੰਟ ਦੀ ਜੋਬ ਚਲੀ ਗਈ ਹੈਗੀ ਹੈ, ਐਟ ਦਾ ਸੇਮ ਟਾਈਮ ਬੈਂਕ ਨੇ ਉਹਨਾਂ ਤੋਂ ਇਨਕਮ ਡਾਕੂਮੈਂਟਸ ਮੰਗ ਲਏ ਨੇ। ਸੋ ਅਗਰ ਇਹੋ ਜਿਹੀ ਸਿਚੁਏਸ਼ਨ ਹੈਗੀ ਹੈ, ਸੋ ਆਲਵੇਜ਼ ਇੱਕ ਵਾਰ ਕਾਲ ਕਰ ਲਓ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੋਈ ਹੋਰ ਬੈਟਰ ਆਪਸ਼ਨ ਬਣ ਸਕਦੀ ਹੈਗੀ ਹੈ ਤੇ ਅਸੀਂ ਐਜ਼ ਪ੍ਰੋਫੈਸ਼ਨਲ ਤੁਹਾਨੂੰ ਕਿੱਦਾਂ ਹੈਲਪ ਕਰ ਸਕਦੇ ਹੈਗੇ ਹਾਂ। ਇਸ ਦੇ ਨਾਲ ਨਾਲ ਜੇ ਰਿਨਿਊਅਲ ਆ ਗਿਆ ਤੇ ਕਿਸੇ ਤਰ੍ਹਾਂ ਦੀਆਂ ਚੇਂਜਿਸ ਕਰਨੀਆਂ ਨੇ, ਚੇਂਜਿਸ ਮਤਲਬ ਕਿ 20 ਸਾਲ ਦੀ ਐਮਰਟਾਈਜੇਸ਼ਨ ਰਹਿ ਗਈ ਹੈ ਪਰ ਵਾਪਿਸ 30 ਸਾਲ ਕਰਨੀ ਹੈ ਤਾਂ ਕਿ ਕਿਸ਼ਤ ਛੋਟੀ ਹੋ ਜਾਵੇ, ਜਾਂ ਆਪਣੀ ਫਸਟ ਤੇ ਸੈਕਿੰਡ ਮੌਰਗੇਜ ਲਿੱਤੀ ਹੋਈ ਹੈ ਉਹਨੂੰ ਇਕੱਠਾ ਕਰਨਾ ਚਾਹੁੰਦੇ ਹੋ, ਜਾਂ ਕੋਈ ਕਰਜ਼ੇ ਇਕੱਠੇ ਹੋਏ ਹੋਏ ਨੇ ਉਹਨੂੰ ਮੌਰਗੇਜ ਦੇ ਵਿੱਚ ਪਾਉਣਾ ਚਾਹੁੰਦੇ ਹੋ, ਰਿਨਿਊਅਲ ਟਾਈਮ ਬੈਸਟ ਟਾਈਮ ਹੈ ਕਿਉਂਕਿ ਇਸ ਟਾਈਮ ਤੇ ਕਿਸੇ ਵੀ ਤਰ੍ਹਾਂ ਦੇ ਚੇਂਜਿਸ ਕੀਤੇ ਜਾ ਸਕਦੇ ਨੇ ਬਿਨਾਂ ਕਿਸੇ ਪੈਨਲਟੀ ਤੋਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਰਸ਼ਮੀਤ ਕੌਰ 6475394499 647-549-44-99।
1: ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਸ਼ਮੀਤ ਜੀ। ਕਾਲ ਮੌਰਗ ਦੇ ਪ੍ਰਿੰਸੀਪਲ ਬ੍ਰੋਕਰ ਸ਼ਮੀਤ ਹੋਣਾ ਨੂੰ ਤੁਸੀਂ ਯਾਦ ਰੱਖਣਾ, ਕਿਸੇ ਵੀ ਤਰ੍ਹਾਂ ਦਾ ਮੌਰਗ ਦਾ ਤੁਹਾਡਾ ਸਵਾਲ ਆ 647-549-44-99 647-549-44-99 ਰਸ਼ਮੀਤ ਕੌਰ ਅਕਾਲ ਮੌਰਗ ਦੇ ਪ੍ਰਿੰਸੀਪਲ ਬ੍ਰੋਕਰ ਨੇ। ਤੇ ਹੁਣ ਤੁਹਾਨੂੰ ਲੈ ਜਾਈਏ ਇੱਕ ਐਸੇ ਖੂਬਸੂਰਤ ਜਿਹੇ ਸਟੋਰ ਤੇ ਦਈਏ ਡੀਲਾਂ।

0: ਮਿਰਜ਼ਾਪੁਰ ਨਹੀਂ ਤੁਹਾਨੂੰ ਲੈ ਕੇ ਚੱਲਦੇ ਹਾਂ 6085 ਟੋਮਕਨ ਰੋਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ ਜਿੱਥੇ ਤੁਸੀਂ ਘਰ ਵਾਸਤੇ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਬਾਏ ਕਰਨਾ ਅਮੇਜ਼ਿੰਗ ਡੀਲਾਂ ਅਮੇਜ਼ਿੰਗ ਤੋਹਫੇ ਤੁਹਾਨੂੰ ਮਿਲ ਜਾਣੇ ਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਵੀਕਐਂਡ ਦੀਆਂ ਕਹਿੰਦੇ ਬਾਈ ਵੀ ਐਸੀਆਂ ਸੇਲਾਂ ਲੱਗੀਆਂ ਬਾਈ ਜੀ ਵੀ ਕਹਿੰਦੇ ਕਿ ਜਿੱਥੋਂ ਮਰਜ਼ੀ ਤੁਸੀਂ ਫਰਨੀਚਰ ਵੇਖ ਕੇ ਆਓ ਪਰ ਲਓਗੇ ਤੁਸੀਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਕਿਉਂਕਿ ਐਸੇ ਪ੍ਰਾਈਸ 'ਤੇ ਤੋਹਫੇ ਤੁਹਾਨੂੰ ਹੋਰ ਕਿਤੋਂ ਮਿਲਣੇ ਨਹੀਂ ਆ ਸੁੱਖ ਬਾਈ ਜੀ ਆ ਜਾਓ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸੰਧੂ ਸਾਹਿਬ ਬਿਲਕੁਲ 6085 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਇਸ ਲੌਂਗ ਵੀਕਐਂਡ ਸੇਲ ਤੇ ਬੈਡਰੂਮ ਸੈੱਟ ਦੀ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਐਲਈਡੀ ਲਾਈਟਰ ਦੇ ਨਾਲ 4000 ਡਾਲਰ ਦਾ ਲੈਂਦੇ ਆਏ ਹੋ ਲੌਂਗ ਵੀਕਐਂਡ ਸਪੈਸ਼ਲਿਸਟ ਵੀਕਐਂਡ ਦੇ ਉੱਪਰ ਆ ਜਾਓ 6085 ਟੋਮਕਨ ਰੋਡ ਦੇ ਉੱਪਰ ਪੂਰਾ ਬੈਡਰੂਮ ਸੈੱਟ 4000 ਵਾਲਾ ਸਿਰਫ 899 ਦਾ 899 ਡਾਲਰ ਦਾ ਤੇ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ
0: ਕੀ ਬਾਤ ਆ
1: ਪੂਰਾ ਬੈਡਰੂਮ ਸੈੱਟ 899 ਡਾਲਰ ਦਾ ਟੈਲੀਵਿਜ਼ਨ ਟੀਵੀ ਫ੍ਰੀ ਆਉਣਾ ਕਿੱਥੇ ਆ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਲੌਂਗ ਵੀਕਐਂਡ ਸੇਲ ਸੇਲ ਸੇਲ ਬਾਈ ਜੀ
0: ਸੁਖ ਬਾਈ ਜੀ ਹੈਲੋ ਜੀ ਜੀ ਬਾਈ ਜੀ ਜਾਇਓ ਨਾ ਮੈਨੂੰ ਇੱਕ ਡਾਇਨਿੰਗ ਟੇਬਲ ਤੇ ਵੀ ਡੀਲ ਦੇ ਕੇ ਜਾਓ ਕਿਉਂਕਿ ਉਦੋਂ ਡੀਲ ਦਿੱਤੀ ਸੀ ਮੈਨੂੰ ਬਹੁਤ ਸਾਰੇ ਮੈਸੇਜ ਆਏ ਆ ਕਿ ਜਿਹੜਾ 800-900 ਡਾਲਰ ਦਾ ਡਾਇਨਿੰਗ ਟੇਬਲ ਆ ਸੁਣਿਆ ਤੁਸੀਂ ਉਹ ਵੀ ਸੇਲ ਤੇ ਲਾਇਆ ਹੋਇਆ ਉਹ ਵੀ ਡੀਲ ਦੇ ਕੇ ਜਾਓ
1: ਬਾਈ ਜੀ ਉਹ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਟੇਬਲ ਤੇ 6000 ਟੇਬਲ ਤੇ 6000 ਸਿਰਫ 199 ਡਾਲਰ ਦਾ ਤੇ ਨਾਲ 에ਅਰ ਫਰਾਇਰ ਫ੍ਰੀ ਹੁਣ ਆ ਜਿਓ ਸ਼ਰਟ
0: ਬਾਈ ਜੀ ਭੁੱਲ ਤਾਂ ਨਹੀਂ ਗਏ ਤੁਸੀਂ ਕੀ ਕਹਿ ਬੈਠੇ ਹੋ 199 ਦੇ ਮੈਂ ਕਹਿੰਦਾ ਸੀ
1: ਟੇਬਲ ਤੇ 6000 199 ਡਾਲਰ ਦਾ
0: 199 ਸ਼ੋਰ ਯਾ ਕਮਾਲ ਆ ਤੁਸੀਂ ਗ੍ਰੈਂਡ ਹੋਮ ਫਰਨੀਚਰ ਪਹੁੰਚੋ 199 ਡਾਲਰ ਦਾ 6 ਚੇਅਰਾਂ ਦੇ ਨਾਲ ਡਾਇਨਿੰਗ ਟੇਬਲ ਔਰ ਨਾਲ ਤੋਹਫਾ ਵੀ ਫਿਰ ਗੱਡੀਆਂ ਘਮਾਓ ਔਰ ਕਾਲ ਕਰਕੇ ਤੁਸੀਂ ਆਪਣਾ ਤੋਹਫਾ ਬੁੱਕ ਕਰਵਾ ਲਓ ਤੋਹਫਾ ਹੀ ਆ 199 ਡਾਲਰ ਦੇ ਵਿੱਚ ਕਿੱਥੋਂ ਤੁਹਾਨੂੰ ਡਾਇਨਿੰਗ ਟੇਬਲ ਮਿਲ ਜਾਣਾ ਗ੍ਰੈਂਡ ਹੋਮ ਫਰਨੀਚਰ 647-200-00 ਕਿਆ ਬਾਤ ਆ ਗ੍ਰੈਂਡ ਹੋਮ ਫਰਨੀਚਰ ਨੇ ਬੱਲੇ ਬੱਲੇ ਕਰਵਾਈ ਪਈ ਆ ਸੋ ਗ੍ਰੈਂਡ ਹੋਮ ਫਰਨੀਚਰ 6472-200-00 ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਤੁਸੀਂ ਚਾਹੇ ਤੁਸੀਂ ਲੈਣਾ ਡਾਇਨਿੰਗ ਸੈੱਟ ਬਾਈ ਜੀ 899 ਅਤੇ 199 1200 ਡਾਲਰ ਦੇ ਵਿੱਚ 1200 ਵੀ ਨਹੀਂ ਬਣਿਆ ਮੈਨੂੰ ਲੱਗਦਾ ਤੁਸੀਂ ਤਾਂ ਪੂਰਾ ਘਰ ਦਾ ਟਰੱਕ ਭਰ ਕੇ ਸਮਾਨ ਲੈ ਕੇ ਆ ਸਕਦੇ ਹੋ ਸੋ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖੋ ਤੁਸੀਂ ਪਹੁੰਚਣਾ ਕਿੱਥੇ ਆ 6085 ਟੋਮਕਨ ਰੋਡ 6085 ਟੋਮਕਨ ਰੋਡ ਨਾਲ ਦੀ ਨਾਲ ਤੁਸੀਂ ਵਾਲਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਵਾਲ ਝੜਦੇ ਆ ਤੁਹਾਨੂੰ ਲੱਗਦਾ ਕਿ ਹੁਣ ਵਾਲ ਗੰਜੇ ਹੋਵਾਂਗੇ ਹੁਣ ਤਾਂ ਟ੍ਰਾਂਸਪਲਾਂਟ ਕਰਾਉਣਾ ਪੈਣਾ ਪਰ ਮੈਂ ਕਹਿੰਦਾ ਕਿ ਤੁਸੀਂ ਜਫਰ ਮਲਕ ਨੂੰ ਇੱਕ ਵਾਰੀ ਕਾਲ ਕਰ ਲਓ ਬਾਈ ਜੀ ਕਹਿੰਦੇ ਕਿ 21 ਸਾਲਾਂ ਦਾ ਤਜਰਬਾ ਆ ਇੱਕ ਐਸਾ ਅਰਕ ਵਾਲਾ ਫਰੈਸ਼ ਹੇਅਰ ਟੋਨਿਕ ਲੈ ਕੇ ਆਏ ਆ ਜਿਹੜਾ ਤੁਹਾਡੇ ਵਾਲਾਂ ਨੂੰ ਫੇਰ ਕਾਲਾ ਕਰ ਦੂਗਾ ਅਤੇ ਝੜ ਰਹੇ ਵਾਲਾਂ ਨੂੰ ਦੁਬਾਰਾ ਉਹ ਕਹਿੰਦੇ ਕਿ ਪਨੀਰੀ ਫੋਟੋ ਦੀ ਜਿਵੇਂ ਇੱਦਾਂ ਤੁਹਾਡੇ ਵਾਲ ਨਿਕਲ ਆਉਣਗੇ ਵਿੱਚੋਂ ਫਰੈਸ਼ ਹੇਅਰ ਟੋਨਿਕ ਅਤੇ ਨਾਲ ਦੀ ਨਾਲ ਮੈਂ ਨੰਬਰ ਵੀ ਦੇਦਾ ਜਫਰ ਮਲਕ ਉਹਨਾਂ ਦਾ ਗਰੰਟੀ ਕਰਦੇ ਬਾਈ ਜੀ ਕਹਿੰਦੇ 20 ਦਿਨ 10 ਦਿਨ ਕਿਹਾ ਸੀ 10 ਤਾਂ ਮੈਂ ਆਪਦੇ ਕੋਲੋਂ ਹੀ ਪਾਏ ਆ ਬਾਈ ਜੀ ਕਹਿੰਦੇ ਫੋਟੋ ਖਿੱਚ ਲਿਓ ਅਤੇ 10 ਦਿਨ ਲਾਉਣਾ ਪਰ ਮੇਰੇ ਕਹਿਣ ਤੋਂ 20 ਦਿਨ ਹੋ ਸਕਦਾ ਕਿ ਤੁਹਾਡੀ ਬਿਮਾਰੀ ਸਵੀਅਰ ਹੋਵੇ ਵਾਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਸੋ ਬਾਈ ਜੀ ਕਹਿੰਦੇ ਫੋਟੋ ਖਿੱਚ ਲਿਓ ਅਤੇ 20 ਦਿਨਾਂ ਬਾਅਦ ਮੈਨੂੰ ਫੋਟੋ ਦਿਖਾਇਓ ਆ ਕੇ ਸਾਰੀਆਂ ਵਾਲਾਂ ਦੀਆਂ ਪ੍ਰੋਬਲਮਸ ਦੂਰ ਹੋ ਜਾਣਗੀਆਂ ਜਫਰ ਮਲਕ ਹੁਣ ਨੂੰ ਕਾਲ ਕਰ ਲਓ 647-521-5159 6472-151-519 ਫਰੈਸ਼ ਹੇਅਰ ਟੋਨਿਕ ਇੱਕ ਵਾਰੀ ਫਿਰ ਚੱਲੀਏ ਆਪਾਂ ਨਿਤਿਕਾ ਜੀ ਦੇ ਵੱਲ ਕਿਉਂਕਿ ਮੈਨੂੰ ਮੈਸੇਜ ਕਾਲਸ ਬਹੁਤ ਆ ਰਹੀਆਂ ਕਿ ਨੰਬਰ ਮੈਂ ਦੇ ਦਾਂ ਜੇ ਤੁਸੀਂ ਫਰੈਂਚ ਸਿੱਖਣਾ ਚਾਹੁੰਦੇ ਹੋ ਫਰੈਸ਼ ਜੇ ਮੈਂ ਕਹਾਂ ਕਿ ਮਾਫ ਕਰਨਾ ਫਰੈਂਚ ਸਿਰਫ ਲੈਂਗੁਏਜ ਨਹੀਂ ਆ ਨਿਤਿਕਾ ਜੀ ਕਹਿੰਦੇ ਇਹ ਇੱਕ ਸਕਿੱਲ ਆ ਨਿਤਿਕਾ ਜੀ ਤੁਹਾਡੇ ਤੋਂ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਕਿ ਫਰੈਂਚ ਤੁਸੀਂ ਕਿਹਾ ਕਿ ਸਕਿੱਲ ਆ ਪਰ ਤੁਹਾਡੇ ਤੋਂ ਕਿਉਂ ਸਿੱਖਣ ਇਹ ਸਕਿੱਲ ਤਾਂ ਸਕੂਲਾਂ ਵਿੱਚ ਵੀ ਸਿਖਾਇਆ ਜਾਂਦਾ
2: ਇਹਦੇ ਕਈ ਰੀਜ਼ਨ ਨੇ ਸਰ ਪਹਿਲੀ ਚੀਜ਼ ਤਾਂ ਜੋ ਆਪਣੀ ਕਲਾਸਿਸ ਦਾ ਗਰੁੱਪ ਸਾਈਜ਼ ਹੈ ਬਹੁਤ ਲਿਮਿਟਿਡ ਹੁੰਦਾ ਆ ਤੇ ਹਰ ਬੱਚੇ ਤੇ ਪਰਸਨਲ ਅਟੈਂਸ਼ਨ ਦਿੱਤੀ ਜਾਂਦੀ ਹੈ ਤੇ ਜਿਹੜੀ ਦੂਜੀ ਚੀਜ਼ ਆ ਜੋ ਮੈਨੂੰ ਲੱਗਦਾ ਕਿ ਮੈਨੂੰ ਵੱਖ ਕਰਦੀ ਆ ਬਾਕੀ ਟੀਚਰਸ ਨਾਲੋਂ ਦੈਟ ਇਜ਼ ਰੈਪੀਟੀਸ਼ਨ ਬਿਕੋਜ਼ ਮੈਨੂੰ ਲੱਗਦਾ ਜਦੋਂ ਆਪਾਂ ਇੱਕ ਨਵੀਂ ਲੈਂਗੁਏਜ ਸਿੱਖਦੇ ਹਾਂ ਵੀ ਆਲ ਆਰ ਲਾਈਕ ਅ ਕਿਡ ਆਪਾਂ ਇੱਕ ਬੱਚੇ ਵਾਂਗ ਹੋ ਜਾਂਦੇ ਹਾਂ ਹਨਾ ਚਾਹੇ ਆਪਣੀ ਉਮਰ 30 ਸਾਲ ਹੈ 40 ਹੈ ਜਾਂ 20 ਆ ਜਦੋਂ ਆਪਾਂ ਇੱਕ ਨਵੀਂ ਲੈਂਗੁਏਜ ਦਾ ਕੋਈ ਵੀ ਨਵੀਂ ਸਕਿੱਲ ਸਿੱਖਦੇ ਹਾਂ ਵੀ ਆਰ ਲਾਈਕ ਕਿਡ ਤਾਂ ਮੈਂ ਬੱਚੇ ਵਾਂਗ ਹੀ ਉਹਨਾਂ ਨੂੰ ਬਾਰ ਬਾਰ ਉਸ ਚੀਜ਼ ਨੂੰ ਰਿਪੀਟ ਕਰਵਾਉਂਦੀ ਹਾਂ ਤਾਂ ਕਿ ਜਿਹੜੀ ਨਵੀਂ ਵੋਕੈਬਲਰੀ ਆ ਜਾਂ ਨਵੇਂ ਸੈਂਟੈਂਸਿਸ ਨੇ ਸਟੂਡੈਂਟਸ ਕੁਡ ਗ੍ਰੈਬ ਆਲ ਦੋਸ ਥਿੰਗਸ ਤਾਂ ਇਹ ਚੀਜ਼ ਹੈ ਤੇ ਤੁਸੀਂ ਮੈਨੂੰ ਕੋਈ ਵੀ ਬੱਚਾ ਕਿਸੇ ਵੀ ਟਾਈਮ ਮੈਸੇਜ ਕਰ ਸਕਦਾ ਜਦੋਂ ਕੋਈ ਡਾਊਟ ਹੈ ਦੇ ਕੈਨ ਕਾਲ ਮੀ ਦੇ ਕੈਨ ਮੈਸੇਜ ਮੀ ਤਾਂ ਇਹ ਨਹੀਂ ਹੈ ਕਿ ਸਿਰਫ ਕਲਾਸ ਦੇ ਵਿੱਚ ਹੀ ਮੈਂ ਪ੍ਰੈਜੈਂਟ ਹੁੰਦੀ ਹਾਂ ਉਸ ਤੋਂ ਬਾਅਦ ਬੱਚੇ ਦੀ ਕੋਈ ਕੁਐਰੀ ਸੋਲਵ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਕਲਾਸਿਸ ਨੇ ਬਹੁਤ ਆਰਗੇਨਾਈਜ਼ਡ ਵੇ ਦੇ ਨਾਲ ਨੇ ਤਾਂ ਕਿ ਘੱਟ ਟਾਈਮ ਦੇ ਵਿੱਚ ਸਾਰਾ ਸਿਲੇਬਸ ਪੂਰਾ ਕਰਕੇ ਆਪਾਂ ਟੈਫ ਤੇ ਟੀ ਸੀ ਐਫ ਦੀ ਤਿਆਰੀ ਕਰ ਸਕੀਏ ਜੋ ਕਿ ਪੀ ਆਰ ਦੇ ਵਿੱਚ ਹੈਲਪ ਕਰਦੀ ਆ
0: ਓਕੇ ਤੁਸੀਂ ਮੈਂ ਮਾਫ ਕਰਨਾ ਤੁਹਾਨੂੰ ਤੁਸੀਂ ਕਿਹਾ ਕਿ ਟੈਫ
2: ਇਮੀਗ੍ਰੇਸ਼ਨ ਦੇ ਵਿੱਚ ਹੈਲਪ ਕਰਦੇ ਆ ਜਦੋਂ ਆਪਾਂ ਪੀ ਆਰ ਦੇ ਲਈ ਆਪਾਂ ਅਪਲਾਈ ਕਰਨਾ ਆ ਤਾਂ ਇਹੀ ਦੋ ਐਗਜ਼ਾਮ ਨੇ ਜੋ ਬੱਚੇ ਨੂੰ ਦੇਣੇ ਪੈਂਦੇ ਆ ਜਾਂ ਤੁਸੀਂ ਟੈਫ ਦੇ ਦੋ ਜਾਂ ਟੀ ਸੀ ਐਫ ਬੋਥ ਆਰ ਐਲੀਜੀਬਲ ਤੇ ਜਦੋਂ ਤੁਹਾਡਾ ਇਹ ਐਗਜ਼ਾਮ ਕਲੀਅਰ ਹੋ ਜਾਂਦਾ ਆ ਸੀ ਐਲ ਬੀ 7 ਤੁਸੀਂ ਸਕੋਰ ਕਰ ਲੈਂਦੇ ਹੋ ਤਾਂ ਤੁਹਾਡੇ 50 ਪੁਆਇੰਟ ਤੱਕ ਐਡ ਹੋ ਜਾਂਦੇ ਆ ਜੋ ਕਿ ਤੁਹਾਨੂੰ ਪੀ ਆਰ ਦੇ ਵਿੱਚ ਫੈਂਕੋਫੋਨ ਕੈਟੇਗਰੀ ਦੇ ਵਿੱਚ ਤੁਹਾਨੂੰ ਪੀ ਆਰ ਦਾ ਇਨਵੀਟੇਸ਼ਨ ਆਉਂਦਾ ਆ ਜੇ ਮੈਂ ਗੱਲ ਕਰਾਂ ਇਸ ਈਅਰ ਦੇ ਵਿੱਚ ਜੋ ਸਕੋਰ ਗਿਆ ਫੈਂਕੋਫੋਨ ਕੈਟੇਗਰੀ ਦਾ ਦੈਟ ਵਾਜ ਐਵਰੇਜ 400 ਸਕੋਰ ਤੇ 26,000 ਇੰਟਰਨੈਸ਼ਨਲ ਸਟੂਡੈਂਟਸ ਨੂੰ ਇਨਵੀਟੇਸ਼ਨ ਆਇਆ ਪੀ ਆਰ ਦਾ ਅੰਡਰ ਫੈਂਕੋਫੋਨ ਕੈਟੇਗਰੀ
0: ਜੀ ਸੋ ਮੈਂ ਸਿਰਫ ਇਹੀ ਕਹੂੰਗਾ ਕਿ ਜੇ ਤੁਹਾਨੂੰ ਕੋਈ ਲੈਵਲ ਦੇ ਚੱਕਰਾਂ 'ਚ ਪਾ ਰਿਹਾ ਤੁਹਾਨੂੰ ਲੱਗਦਾ ਕਿ ਕੋਈ ਫ੍ਰੈਂਚ ਸਿਖਾਉਣੀ ਹੈ ਤਾਂ ਉਹ ਕਹਿੰਦਾ ਕਿ ਪਹਿਲਾਂ ਇੱਕ ਲੈਵਲ ਤੋਂ ਸ਼ੁਰੂ ਕਰਾਂਗੇ ਇਹ ਲੈਵਲਸ ਹੁੰਦੇ ਆ ਨਿਤਿਕਾ ਜੀ
2: ਦੇਖੋ ਸਰ ਲੈਵਲ ਹੁੰਦੇ ਆ ਬਟ ਜਦੋਂ ਆਪਾਂ ਟੈਫ ਜਾਂ ਟੀ ਸੀ ਐਫ ਦੀ ਪ੍ਰਿਪਰੇਸ਼ਨ ਕਰਨੀ ਆ ਤੁਹਾਨੂੰ ਲੈਵਲ ਵਾਈਜ਼ ਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਬਹੁਤ ਬੱਚੇ ਮੇਰੇ ਕੋਲ ਆਉਂਦੇ ਆ ਉਹ ਕਹਿੰਦੇ ਕਿ ਮੈਮ ਸਾਨੂੰ 6 ਮਹੀਨੇ ਹੋ ਗਏ ਜੀ ਮੇਰਾ A2 ਲੈਵਲ ਆ ਮੇਰਾ B1 ਲੈਵਲ ਹੈ ਬਟ ਜਦੋਂ ਬੱਚਿਆਂ ਦਾ ਟੈਸਟ ਦਿੱਤਾ ਜਾਂਦਾ ਤਾਂ ਉਹਨਾਂ ਦੀ ਪ੍ਰੋਨੰਸੀਏਸ਼ਨ ਜਾਂ ਉਹਨਾਂ ਦਾ ਇਹ ਲੱਗਦਾ ਕਿ ਉਹ ਬੇਸਿਕ ਹੀ ਨੇ ਤਾਂ ਮਤਲਬ ਬਹੁਤ ਹੀ ਬੱਚਿਆਂ ਨਾਲ ਇੱਕ ਤਰ੍ਹਾਂ ਦਾ ਟਾਈਮ ਵੇਸਟ ਹੋ ਜਾਂਦਾ ਆ
0: ਤੁਸੀਂ ਪੈਸਾ ਤੇ ਟਾਈਮ ਸੇਵ ਕਰ ਸਕਦੇ ਹੋ
2: ਹਾਂਜੀ ਹਾਂਜੀ ਬਿਲਕੁਲ ਸਰ ਕਿਉਂਕਿ ਮੈਂ ਬੱਚਿਆਂ ਨੂੰ ਲੈਵਲ ਵਾਈਜ਼ ਨਹੀਂ ਕਰਵਾਵਾਂਗੀ ਤੇ ਜਿਹੜੀ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਸਿਰਫ ਉਹਨਾਂ ਕੀ ਗ੍ਰੈਮਰ ਪੋਰਸ਼ਨ ਤੇ ਬੇਸਿਕ ਬੱਚਿਆਂ ਨੂੰ ਕਰਵਾਇਆ ਜਾਂਦਾ ਬਿਕੋਜ਼ ਗ੍ਰੈਮਰ ਦੇ ਨਾਲ ਨਾਲ ਜਿਹੜੀ ਸਭ ਤੋਂ ਵੱਧ ਚੀਜ਼ ਇੰਪੋਰਟੈਂਟ ਆ ਦੈਟ ਇਜ਼ ਸਪੀਕਿੰਗ ਸਕਿੱਲ ਲਿਸਨਿੰਗ ਰਾਈਟਿੰਗ ਐਂਡ ਰੀਡਿੰਗ ਸਕਿੱਲਸ ਜੇ ਤੁਹਾਡੀ ਇਹੀ ਸਕਿੱਲਸ ਇੰਪਰੂਵ ਨਹੀਂ ਹੈਗੀਆਂ ਤੁਸੀਂ 6 ਮਹੀਨੇ ਜਾਂ 7 ਮਹੀਨੇ ਸਿਰਫ ਗ੍ਰੈਮਰ ਵੀ ਕਰ ਦੇਵੇ ਦੈਟ ਇਜ਼ ਨਾਟ ਯੂਸਫੁਲ
0: ਸੋ ਲਰਨ ਫ੍ਰੈਂਚ ਵਿਦ ਨਿਤਿਕਾ ਤੁਸੀਂ ਆਪਣੇ ਛੋਟੇ ਬੱਚਿਆਂ ਨੂੰ ਫ੍ਰੈਂਚ ਸਿਖਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਬੱਚੇ ਟੀਨੇਜਰ ਨੇ ਤੁਸੀਂ ਉਹਨਾਂ ਨੂੰ ਫ੍ਰੈਂਚ ਸਿਖਾਉਣਾ ਚਾਹੁੰਦੇ ਹੋ ਤਾਂ ਕਿ ਉਹਨਾਂ ਨੂੰ ਅੱਗੇ ਜਾ ਕੇ ਹੋਰ ਜੋਬ ਓਪਰਚੁਨਿਟੀਆਂ ਮਿਲ ਸਕਣ ਹੋਰ ਨਹੀਂ ਚੰਗੀਆਂ ਵੀ ਨਾਲ ਨਾਲ ਹੋਰ ਦੇ ਨਾਲ ਨਾਲ ਮੈਂ ਚੰਗੀਆਂ ਇਸ ਕਰਕੇ ਕਿਹਾ ਕਿਉਂਕਿ ਤੁਸੀਂ ਆਪਣੇ ਤੁਸੀਂ ਨਹੀਂ ਕੋਈ ਵੀ ਪੇਰੈਂਟਸ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਕੈਨੇਡੀਅਨ ਬੋਰਨ ਹੋ ਕੇ ਇੱਥੇ ਜੰਪਲ ਹੋ ਕੇ ਵੀ ਉਹ ਜਾ ਕੇ ਛੋਟੀਆਂ ਛੋਟੀਆਂ ਲੇਬਰ ਜੋਬ 'ਤੇ ਜਾ ਕੇ ਰਿਜ਼ਿਊਮ ਦਿੰਦਾ ਫਿਰੇ ਜੇ ਉਹਦੇ ਕੋਲ ਫ੍ਰੈਂਚ ਦਾ ਸਕਿੱਲ ਆ ਅਤੇ ਉਹ ਚੰਗੀਆਂ ਜੋਬਾਂ ਲਈ ਇਲੀਜੀਬਲ ਹੋ ਸਕਦਾ ਆ ਕਿਉਂਕਿ ਹੁਣ ਗੌਰਮੈਂਟ ਵੀ ਬਹੁਤ ਜ਼ਿਆਦਾ ਫੋਕਸਡ ਆ ਵੀ ਉਹ ਹਰ ਇਨਸਾਨ ਨੂੰ ਕੰਪਲਸਰੀ ਕਰੇ ਕਿ ਫ੍ਰੈਂਚ ਸਿੱਖੇ ਸੋ ਜਿੱਥੇ ਇੰਟਰਨੈਸ਼ਨਲ ਸਟੂਡੈਂਟ ਵੀ ਸਾਡੇ ਸੁਣ ਰਹੇ ਆ ਪੇਰੈਂਟਸ ਸੁਣ ਰਹੇ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਉਣਾ ਚਾਹੁੰਦੇ ਹੋ ਅਤੇ ਵਧੀਆ ਅਤੇ ਜੇ ਤੁਹਾਨੂੰ ਇੱਕ ਵਧੀਆ ਟੀਚਰ ਮੈਂ ਕਹੂੰਗਾ ਕਿ ਇੱਕ ਵਧੀਆ ਮੈਂਟਰ ਵਧੀਆ ਮਿਲ ਜੇ ਅਤੇ ਹੋਰ ਤਾਂ ਫਿਰ ਪੰਜੇ ਉਂਗਲਾਂ ਘਿਓ ਦੇ ਵਿੱਚ ਹੀ ਆ ਤੁਸੀਂ ਫ੍ਰੈਂਚ ਸਿੱਖਣ ਦੇ ਲਈ ਨਿਤਿਕਾ ਜੀ ਨੂੰ ਕਾਲ ਕਰ ਲਓ ਤੁਸੀਂ ਇਹਨਾਂ ਦੇ ਗੂਗਲ ਰਿਵਿਊ ਚੈੱਕ ਮੈਂ ਹੈਰਾਨ ਸੀ ਮੈਂ ਗੂਗਲ ਰਿਵਿਊ ਚੈੱਕ ਕੀਤਾ ਤੁਹਾਡੇ 5 star ਹੈ ਜੀ
2: ਹਾਂਜੀ ਸਰ
0: ਕੀ ਬਾਤ ਆ
2: ਬਸ ਬਾਬਾ ਜੀ ਦੀ ਕਿਰਪਾ ਆ ਤੇ ਆਪਾਂ ਕੋਸ਼ਿਸ਼ ਕਰਦੇ ਆ ਕਿ ਆਪਾਂ ਬੱਚਿਆਂ ਨੂੰ ਜਦੋਂ ਪੜ੍ਹਾਉਂਦੇ ਆ ਮੈਂ 101% ਮਤਲਬ ਓਨੈਸਟੀ ਨਾਲ ਬੱਚੇ ਨੂੰ ਪੜ੍ਹਾਵਾਂ ਆਪਾਂ ਆਪਣੇ ਪ੍ਰੋਫੈਸ਼ਨ ਨਾਲ ਕਦੇ ਵੀ ਗੱਦਾਵੀ ਨਾ ਕਰੀਏ ਬਸ ਇਹੀ ਆਪਾਂ ਮਤਲਬ ਅਰਦਾਸ ਕਰਦੇ ਆ
0: ਕੀ ਬਾਤ ਆ
2: ਕਦੇ ਘਮੰਡ ਨਾ ਆਵੇ ਤੇ ਆਪਾਂ 100% ਓਨੈਸਟੀ ਨਾਲ ਬੱਚੇ ਨੂੰ ਪੜ੍ਹਾਈਏ
0: ਸੋ ਜਿਵੇਂ ਨਿਤਿਕਾ ਜੀ ਠਾਠਾ ਕਰਕੇ ਫ੍ਰੈਂਚ ਬੋਲਦੇ ਆ ਮੇਰੇ ਇੱਕ ਵੀ ਅੱਖਰ ਨਹੀਂ ਸਮਝ ਆਇਆ ਮੈਂ ਤਾਂ ਆਪ ਇਹਨਾਂ ਤੋਂ ਥੋੜੀ ਜਿਹੀ ਟ੍ਰੇਨਿੰਗ ਲੈਣੀ ਆ ਸੋ ਤੁਸੀਂ ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾ ਕੇ ਇੱਕ ਸਕਿੱਲਡ ਬਣਾਉਣਾ ਚਾਹੁੰਦੇ ਹੋ ਲੇਬਰ ਦੀ ਕਤਾਰ ਚੋਂ ਪਾਸੇ ਖੜਾ ਕਰਨਾ ਚਾਹੁੰਦੇ ਹੋ ਤਾਂ ਫ੍ਰੈਂਚ ਬੱਚਿਆਂ ਨੂੰ ਜ਼ਰੂਰ ਸਿਖਾਓ ਸੋ ਫ੍ਰੈਂਚ ਸਿੱਖਣ ਦੇ ਲਈ ਨਿਤਿਕਾ ਜੀ ਨੂੰ ਕਾਲ ਕਰਨੀ ਪੈਣੀ ਆ ਇਹਨਾਂ ਦਾ ਸੋਸ਼ਲ ਮੀਡੀਆ ਪੇਜ ਆ ਤੁਸੀਂ ਉੱਥੋਂ ਵੀ ਇਹਨਾਂ ਨੂੰ ਜਾ ਕੇ ਲਰਨ ਫ੍ਰੈਂਚ ਵਿਦ ਨਿਤਿਕਾ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਅਤੇ ਜਾਂ ਤੁਸੀਂ 647-594-9093 6475949093 ਤੇ ਗੱਲਬਾਤ ਕਰ ਸਕਦੇ ਹੋ ਤੁਸੀਂ ਵੀ ਇੱਕ ਵਾਰੀ ਆਪਣਾ ਨੰਬਰ ਦੇ ਦਿਓ ਫ੍ਰੈਂਚ 'ਚ ਨਹੀਂ ਪਰ ਦੇਣਾ ਤੁਸੀਂ ਨਾਰਮਲ ਵਿੱਚ ਇੰਗਲਿਸ਼
2: 647-594-9093
0: ਸੋ ਬਿਲਕੁਲ ਜੀ ਤੁਸੀਂ ਕਾਲ ਕਰੋ ਨਿਤਿਕਾ ਜੀ ਨੂੰ ਔਰ ਫ੍ਰੈਂਚ ਮੈਂ ਕਹੂੰਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਫ੍ਰੈਂਚ ਸਿਖਾਓ ਜਿੱਥੇ ਇੰਟਰਨੈਸ਼ਨਲ ਸਾਡੇ ਦੋਸਤਾਂ ਨੂੰ ਤਾਂ ਫ੍ਰੈਂਚ ਦੀ ਜ਼ਰੂਰਤ ਹੈ ਹੀ ਹੈ ਮੈਂ ਚਾਹੂੰਗਾ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਫ੍ਰੈਂਚ ਸਿਖਾਓ ਕਿਉਂਕਿ ਸਕੂਲਾਂ ਦੇ ਵਿੱਚ ਜਿਹੜੀ ਸਿਖਾਉਂਦੇ ਆ ਨਾ ਉਹ ਇਨਫ ਨਹੀਂ ਹੁੰਦੀ ਸਾਨੂੰ ਸਕੂਲਾਂ 'ਚ ਅੰਗਰੇਜ਼ੀ ਸਿਖਾਈ ਅੱਜ ਤੱਕ ਇਨਫ ਨਹੀਂ ਹੋਈ ਸੋ ਫ੍ਰੈਂਚ ਕਿਤੇ ਹੋਊਗੀ ਸੋ ਨਾ ਬਿਲਕੁਲ ਜੀ ਨੰਬਰ ਇੱਕ ਵਾਰ ਫੇਰ ਦੇ ਦਿਓ ਨਿਤਿਕਾ ਜੀ
2: ਹਾਂਜੀ 6475-594-9093
0: ਸੋ ਬਿਲਕੁਲ ਜੀ, ਸੋ ਜ਼ਰੂਰ ਤੁਸੀਂ ਕਾਲ ਕਰੋ ਨਿਤਕਾ ਜੀ ਨੂੰ, ਸੋ ਆਪਣੇ ਬੱਚਿਆਂ ਨੂੰ ਫ੍ਰੈਂਚ ਜ਼ਰੂਰ ਸਿਖਾਓ। ਜੇ ਤੁਸੀਂ ਨਿਤਕਾ ਜੀ ਨੂੰ ਸੋਸ਼ਲ ਮੀਡੀਆ 'ਤੇ ਵੀ ਕਰਨਾ ਚਾਹੁੰਦੇ ਹੋ ਫੋਲੋ, ਉੱਥੇ ਜਾ ਕੇ ਕੰਟੈਕਟ ਕਰਨਾ, ਤਾਂ ਲਰਨ ਫ੍ਰੈਂਚ ਵਿਦ ਨਿਤਕਾ ਤੁਸੀਂ ਗੱਲਬਾਤ ਕਰ ਸਕਦੇ ਹੋ।

0: ਕਿਆ ਬਾਤ ਹੈ ਜੀ। 905-673-3337 ਪ੍ਰੋਗਰਾਮ ਦੇ ਟਾਈਮ ਦਾ ਅੱਜ ਪਤਾ ਹੀ ਨਹੀਂ ਲੱਗਿਆ ਗਾ, ਇੱਕ ਜਾਂਦੇ ਜਾਂਦੇ ਮੈਸੇਜ ਦੇ ਦਈਏ ਤੁਹਾਨੂੰ। ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਬਾਈ ਕਿਵੇਂ ਰਹਿ ਗਿਆ ਸਾਡੇ ਤੋਂ?
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈ ਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: ਹੱਡੀ ਆਪਣੇ ਬ੍ਰਿੰਟਨ ਦੇ ਵਿੱਚ ਹੋਣ ਜਾ ਰਿਹਾ ਜ਼ਿੰਦਾਬਾਦ ਮੇਲਾ।
4: 30 ਮਈ ਦਿਨ ਸ਼ਨੀਵਾਰ ਪਹੁੰਚ ਰਹੇ ਪ੍ਰਸਿੱਧ ਕਲਾਕਾਰ
3: ਸੁਖਵਿੰਦਰ ਸੁੱਖੀ,
4: ਹਰਮਨਦੀਪ,
3: ਬੁੱਕਨ ਜੱਟ।
4: ਪਹੁੰਚਣਾ ਨਾ ਭੁੱਲਿਓ ਚੰਕੂਜ਼ੀ ਸੈਕੰਡਰੀ ਸਕੂਲ, 1370 ਵਿਲੀਅਮਸ ਪਾਰਕਵੇ, ਈਸਟ ਬ੍ਰੈਂਪਟਨ।
3: ਸਭ ਤੋਂ ਵੱਡੀ ਗੱਲ, ਇਸ ਦੀ ਕੋਈ ਟਿਕਟ ਨਹੀਂ ਹੈ, ਐਂਟਰੀ ਵਿਦ ਪਾਸ ਓਨਲੀ। ਵਧੇਰੇ ਜਾਣਕਾਰੀ ਲਈ ਕਾਲ ਕਰੋ ਮੇਜਰ ਸਿੰਘ ਚੱਕਸਾਬੂ 519-577-5577
4: 519-577-5577
0: ਬਿਲਕੁਲ ਜੀ, ਕਰ ਲਓ ਮੇਜਰ ਚੱਕ ਸਾਹਿਬ ਨੂੰ ਫੋਨ ਤੇ ਮੇਲੇ ਜਾਓ, ਮੇਲੇ ਦੀ ਕੋਈ ਟਿਕਟ ਨਹੀਂ ਹੈ। ਸੋ ਲੁੱਟੋ ਨਜ਼ਾਰੇ, ਸੋ 905-673-3337, ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਮਿਲਦੇ ਹਾਂ ਕੱਲ ਨੂੰ 9 to 10 ਇਸੇ ਟਾਈਮ ਇਸੇ ਵਕਤ ਤੱਕ।
5: ਅੱਜ ਕੱਲ ਕਿਸੇ ਵੀ ਚੀਜ਼ 'ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ। ਉਹ ਕਿੱਦਾਂ? ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ। ਔਰ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
6: ਬਿਲਕੁਲ ਜ਼ੀਰੋ।
7: ਤੁਸੀਂ ਹੋ ਕੌਣ?
5: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ, ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 ਅਪ੍ਰੈਲ ਤੋਂ 13 ਮਈ ਤੱਕ ਵੈਲਿਡ ਹੈ।
8: ਹੋਲਸੇਲ ਕਲੱਬ, ਸੋ ਲੋਟ ਆਫ ਵੈਲਿਊ।
9: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਡੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।
1: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ, ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ ਸੇਵਾ2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀਓ ਪੰਜਾਬੀ।

ਸਤਿ ਸ਼੍ਰੀ ਅਕਾਲ ਜੀ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡਾ ਤੁਹਾਡਾ ਸਾਥ ਰਹੇਗਾ 10 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ। ਅੱਜ ਵੀਕਐਂਡ ਤੋਂ ਬਾਅਦ ਸੋਮਵਾਰ ਦੇ ਬੜੇ ਫਰੈਸ਼ ਤਾਜ਼ਾ ਦਿਨ ਦੇ ਵਿੱਚ ਮੌਸਮ ਬੜਾ ਖੂਬਸੂਰਤ ਲੈ ਕੇ ਔਰ ਬੜਾ ਖੂਬਸੂਰਤ ਪ੍ਰੋਗਰਾਮ ਵੀ। ਅਸੀਂ ਉਮੀਦ ਕਰਦੇ ਹਾਂ ਕਿ ਅਗਰ ਤੁਹਾਡਾ ਸਾਥ ਰਿਹਾ ਤਾਂ ਪ੍ਰੋਗਰਾਮ ਵੀ ਆਪਣਾ ਖੂਬਸੂਰਤ ਹੀ ਰਹੇਗਾ। ਸੋ ਤੁਸੀਂ ਜੁੜਿਓ 5:30 AM ਦੀ ਫ੍ਰੀਕੁਐਂਸੀ ਦੇ ਨਾਲ, ਜਿਸ ਦਾ ਆਨੰਦ ਤੁਸੀਂ ਸਵੇਰੇ 4 ਵਜੇ ਤੋਂ ਲੈ ਕੇ ਮਾਨਣਾ ਸ਼ੁਰੂ ਕਰ ਦਿੰਦੇ ਹੋ। ਔਰ ਇਸ ਬਗੀਚੇ ਦੇ ਤਰ੍ਹਾਂ ਤਰ੍ਹਾਂ ਦੇ ਫੁੱਲ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀਆਂ ਮਾਇਕਾਂ ਬਖੇਰਦੇ ਨੇ। ਸਾਡੇ ਹੋਸਟ, ਸਾਡੇ ਦੋਸਤ, ਸਾਡੇ ਮਿੱਤਰ ਆਪਣੀ ਆਪਣੀ ਸਮਰੱਥਾ, ਆਪਣੇ ਆਪਣੇ ਟੈਲੈਂਟ, ਹੁਨਰ ਦੇ ਮੁਤਾਬਕ ਆਪਣੇ ਆਪਣੇ ਟੈਲੈਂਟ ਦੇ ਫੁੱਲ ਤੁਹਾਡੇ ਸਾਹਮਣੇ ਬਖੇਰਦੇ ਨੇ ਔਰ ਤੁਸੀਂ ਉਸ ਦੀਆਂ ਸੁਗੰਧੀਆਂ ਦੇ ਨਾਲ ਤੁਹਾਨੂੰ ਸਰਸ਼ਾਰ ਕਰਦੇ ਨੇ। ਤੇ ਸਾਡੀ ਵਾਰੀ ਇਸ ਵੇਲੇ ਆਉਂਦੀ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਜਿਸ ਤਰ੍ਹਾਂ ਮੈਂ ਅਕਸਰ ਕਹਿੰਦਾ ਹੁੰਦਾ ਨਾ ਕਿ ਜਿਸ ਤਰ੍ਹਾਂ ਫੁੱਲਾਂ ਵਿੱਚੋਂ ਸੋਹਣਾ ਫੁੱਲ ਗੁਲਾਬ ਨਹੀਂ ਸਹੀ ਹੋ, ਉਸ ਦੇਸ਼ਾਂ ਵਿੱਚੋਂ ਮੇਰਾ ਦੇਸ਼ ਪੰਜਾਬ ਨਹੀਂ ਸਹੀ ਹੋ। ਤੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਸ ਪੰਜਾਬ ਤੋਂ ਮਾਈਗ੍ਰੇਟ ਹੋ ਕੇ ਕੈਨੇਡਾ ਦੇ ਵਿੱਚ ਆਏ ਦੋਸਤ, ਮਿੱਤਰ, ਭੈਣ ਭਰਾ ਜਿੰਨੇ ਵੀ ਇੱਥੇ ਆਏ ਹਨ, ਆਪਣੀਆਂ ਜੜ੍ਹਾਂ ਦੇ ਨਾਲੋਂ ਟੁੱਟ ਕੇ, ਆਪਣੇ ਪਿਆਰ ਮੁਹੱਬਤ, ਆਪਣੀ ਜ਼ਮੀਨ ਦੇ ਨਾਲੋਂ ਵਿਛੜ ਕੇ ਇੱਥੇ ਆਏ ਨੇ, ਰੋਜ਼ੀ ਰੋਟੀ ਦੇ ਸਿਲਸਿਲੇ ਵਿੱਚ, ਬੱਚਿਆਂ ਦੇ ਸੁਪਨੇ ਸਾਕਾਰ ਕਰਨ ਦੇ ਸਿਲਸਿਲੇ ਦੇ ਵਿੱਚ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਉਹਨਾਂ ਨੂੰ ਉਹਨਾਂ ਪੁਰਾਣੀਆਂ ਯਾਦਾਂ ਦੇ ਨਾਲ, ਉਸ ਪੁਰਾਣੀ ਤਹਿਜ਼ੀਬ ਦੇ ਨਾਲ, ਉਸ ਪੁਰਾਣੇ ਸੱਭਿਆਚਾਰ ਦੇ ਨਾਲ, ਉਸ ਪੁਰਾਣੇ ਵਿਰਸੇ ਦੇ ਨਾਲ, ਉਸ ਪੁਰਾਣੀ ਮਾਂ ਬੋਲੀ ਦੇ ਨਾਲ ਅਸੀਂ ਤੁਹਾਨੂੰ ਜੋੜ ਕੇ ਰੱਖੀਏ। ਸੋ ਦੋਸਤੋ, ਅੱਜ ਸੋਮਵਾਰ ਦਾ ਦਿਨ ਹੈ, ਵੀਕਐਂਡ ਤੁਸੀਂ ਇੰਜੋਏ ਕਰਕੇ ਆਏ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਗੇ, ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਹੋਏਗੀ, ਤੁਹਾਡੇ ਬੱਚੇ ਬਿਲਕੁਲ ਤੰਦਰੁਸਤ ਹੋਣਗੇ ਔਰ 2 ਦਿਨ ਤੁਸੀਂ ਖੂਬ ਆਪਣੇ ਬੱਚਿਆਂ ਦੇ ਨਾਲ ਆਨੰਦ ਮਾਣਿਆ ਹੋਏਗਾ। ਤੇ ਅੱਜ ਬਿਲਕੁਲ ਫਰੈਸ਼ਮ ਫਰੈਸ਼ ਤੁਸੀਂ ਆਪਣੇ ਆਪਣੇ ਕੰਮਾਂ ਕਾਰਾਂ ਤੇ ਗਏ ਹੋਗੇ। ਤੇ ਸਾਡੇ ਪ੍ਰੋਗਰਾਮ ਦਾ ਟਾਈਮ ਹੀ ਹੈ ਕਿ ਇਸ ਵੇਲੇ ਤੁਸੀਂ ਆਪਣੇ ਕੰਮਾਂ ਕਾਰਾਂ ਤੋਂ ਫ੍ਰੀ ਹੋ ਕੇ ਬਿਲਕੁਲ ਆਪਣੇ ਪਰਿਵਾਰ ਦੇ ਵਿੱਚ ਰੋਟੀ ਪਾਣੀ ਖਾ ਕੇ ਆਰਾਮ ਨਾਲ ਆਪਣੇ ਲਿਵਿੰਗ ਦੇ ਵਿੱਚ ਜਾਂ ਆਪਣੇ ਬੈੱਡਰੂਮ ਦੇ ਵਿੱਚ ਆਰਾਮ ਕਰਨ ਦੇ ਮੂਡ 'ਚ ਹੋਗੇ। ਤੇ ਅਸੀਂ ਬਿਲਕੁਲ ਨਹੀਂ ਚਾਹਾਂਗੇ ਕਿ ਤੁਹਾਡੇ ਆਰਾਮ ਨੂੰ ਘੱਟ ਕਰੀਏ, ਅਸੀਂ ਤੁਹਾਡੇ ਆਰਾਮ ਦੇ ਵਿੱਚ ਹੋਰ ਵਾਧਾ ਕਰਦੇ ਹੋਏ ਤੁਹਾਡੇ ਨਾਲ ਅੱਛੀਆਂ ਅੱਛੀਆਂ ਗੱਲਾਂ ਕਰਕੇ, ਤੁਹਾਡੇ ਨਾਲ ਅੱਛੇ ਅੱਛੇ ਮਿਊਜ਼ਿਕ ਦੀ ਸਾਂਝ ਪਾ ਕੇ ਅੱਛੇ ਅੱਛੀ ਵਿਚਾਰ ਵਿਮਰਸ਼ ਆਪਾਂ ਕਰਾਂਗੇ ਆਪਸ ਦੇ ਵਿੱਚ ਤੇ ਪ੍ਰੋਗਰਾਮ ਖੂਬਸੂਰਤ ਬਣ ਜਾਏਗਾ। ਸੋ ਅੱਜ 11 ਮਈ ਹੈ, ਇਸ ਵੇਲੇ ਟੈਂਪਰੇਚਰ 7 ਡਿਗਰੀ ਹੈ ਤੇ 14 ਕਿਲੋਮੀਟਰ ਦੀ ਹਵਾ। ਕੱਲ 12 ਮਈ ਹੋ ਜਾਣੀ ਮੰਗਲਵਾਰ, 13 ਡਿਗਰੀ ਟੈਂਪਰੇਚਰ ਰਹੇਗਾ ਔਰ 40% ਰੇਨ ਦੀ ਪੋਸੀਬਿਲਟੀ ਵੀ ਹੈ। 5:57 ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ ਤੇ 8:34 ਤੇ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ। ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ, ਵਿਸ਼ਵ ਪੰਜਾਬੀ ਸਭਾ ਦੁਆਰਾ ਆਨਲਾਈਨ ਪੰਜਾਬੀ ਸਾਂਝ, ਆਨਲਾਈਨ ਪੰਜਾਬੀ ਅਖਬਾਰ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ ਇਸ ਵੇਲੇ ਤੁਸੀਂ ਸਾਡੇ ਨਾਲ ਨਹੀਂ ਜੁੜ ਸਕੇ ਜਾਂ ਕਿਸੇ ਰੁਝੇਵੇਂ ਦੇ ਕਾਰਨ ਕਿਸੇ ਦੂਰ ਦੁਰਾਡੇ ਉਹ ਪ੍ਰੋਗਰਾਮ ਨਹੀਂ ਸੁਣ ਸਕਦੇ, ਤਾਂ ਅਗਲੇ ਦਿਨ ਸ਼ਾਮ ਨੂੰ 6 ਤੋਂ ਲੈ ਕੇ 6:30 ਦੇ ਵਿੱਚ ਅਸੀਂ ਦੁਬਾਰਾ ਫਿਰ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਤੇ ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਬਹੁਤ ਹੀ ਖੂਬਸੂਰਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਆਡੀਟੋਰੀਅਮ ਬਣਿਆ ਹੋਇਆ ਹੈ। ਵਿਸ਼ਵ ਪੰਜਾਬੀ ਸਭਾ ਦੁਆਰਾ ਉਸ ਨੂੰ ਚਲਾਇਆ ਜਾਂਦਾ ਹੈ ਔਰ ਉਸ ਦੀਆਂ ਸੇਵਾਵਾਂ ਤੁਸੀਂ ਵੀ ਇੰਜੋਏ ਕਰ ਸਕਦੇ ਹੋ ਅਗਰ ਤੁਸੀਂ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸਮਰਪਿਤ ਕੋਈ ਵੀ ਉੱਥੇ ਪ੍ਰੋਗਰਾਮ ਕਰਨਾ ਹੈ। ਸਾਡਾ 9 ਮਹੀਨੇ ਦਾ, ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ ਹਰ ਮਹੀਨੇ ਇੱਕ ਗੈਟ ਟੂਗੈਦਰ ਉੱਥੇ ਕਰਦੇ ਹਾਂ ਔਰ ਇਸ 9 ਮਹੀਨੇ ਦੀ 23 ਮਈ ਨੂੰ ਅਸੀਂ ਸੈਟਰਡੇ ਨੂੰ ਰੱਖਿਆ ਪ੍ਰੋਗਰਾਮ। ਉਸ ਦੀ ਡਿਟੇਲ ਜਿਹੜੀ ਹੈ ਉਹ ਅਜੇ ਦਿਨ ਹੈਗੇ ਆ ਤੇ ਕਿਸੇ ਦਿਨ ਫਿਰ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ। ਬਾਕੀ 2-3-4 ਅਕਤੂਬਰ ਵਿਸ਼ਵ ਪੰਜਾਬੀ ਕਾਨਫਰੰਸ 7ਵੀਂ ਜਿਹੜੀ ਉਹ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜਿਹਨੇ ਉਸ ਦੀਆਂ ਡੇਟਸ ਜਿਹੜੀਆਂ ਡਿਕਲੇਅਰ ਕਰ ਦਿੱਤੀਆਂ ਨੇ ਤੇ ਤੁਸੀਂ ਸਾਰਿਆਂ ਨੂੰ ਤੁਹਾਡੇ ਉੱਥੇ ਆਉਣ ਦਾ ਖੁੱਲ੍ਹਾ ਸੱਦਾ। ਤੁਸੀਂ ਆਓ, 3 ਦਿਨ ਦਾ ਬੜਾ ਬਹੁਤ ਵਧੀਆ ਇੱਕ ਮੇਲੇ ਦੀ ਤਰ੍ਹਾਂ ਮਾਹੌਲ ਹੋਏਗਾ। 3ੋਂ ਟਾਈਮ ਦਾ ਬ੍ਰੇਕਫਾਸਟ, ਲੰਚ, ਡਿਨਰ ਦਾ ਵੀ ਇੰਤਜ਼ਾਮ ਹੁੰਦਾ। ਬਾਕੀ ਬੜੀਆਂ ਕੰਮ ਦੀਆਂ ਗੱਲਾਂ ਪੰਜਾਬੀ ਭਾਸ਼ਾ ਦੇ ਬਾਰੇ, ਪੰਜਾਬੀ ਸਾਹਿਤ ਦੇ ਬਾਰੇ, ਕਵੀ ਦਰਬਾਰ, ਗਿੱਧਾ, ਭੰਗੜਾ, ਤਰ੍ਹਾਂ ਤਰ੍ਹਾਂ ਦੀਆਂ ਐਕਟੀਵਿਟੀਜ਼, ਤਰ੍ਹਾਂ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਤੁਸੀਂ ਆਨੰਦ ਮਾਣੋਗੇ। ਸੋ ਦੋਸਤੋ, ਅੱਜ 11 ਮਈ ਹੈ, ਕੱਲ ਐਤਵਾਰ 10 ਮਈ ਸੀ, ਪ੍ਰੋਗਰਾਮ ਸਾਡਾ ਨਹੀਂ ਹੈ ਸੀ, ਲੇਕਿਨ ਕੱਲ ਮਦਰਸ ਡੇ ਸੀ। ਤੁਸੀਂ ਸਭ ਨੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੀਆਂ ਆਪਣੀਆਂ ਮਾਤਾ ਨੂੰ,
ਆਪਣੀਆਂ ਮਾਵਾਂ ਨੂੰ ਯਾਦ ਕੀਤਾ ਹੋਏਗਾ, ਜਿਨ੍ਹਾਂ ਦੀਆਂ ਮਾਵਾਂ ਪਰਮਾਤਮਾ ਦੀ ਉਸ ਮਿਹਰ ਸਦਕਾ ਸਹੀ ਸਲਾਮਤ ਹਨ, ਉਹਨਾਂ ਨੇ ਉਹਨਾਂ ਦਾ ਸਤਿਕਾਰ ਕੀਤਾ ਹੋਏਗਾ, ਕੋਈ ਕੇਕ ਕੱਟਿਆ ਹੋਏਗਾ, ਮਦਰਸ ਡੇ ਦੀ ਵਿਸ਼ ਉਹਨਾਂ ਨੂੰ ਕੀਤੀ ਹੋਏਗੀ। ਤੇ ਜਿਨ੍ਹਾਂ ਦੋਸਤਾਂ ਭੈਣ ਭਰਾਵਾਂ ਦੀਆਂ ਮਾਵਾਂ ਇਸ ਸੰਸਾਰ ਦੇ ਉੱਪਰ ਨਹੀਂ ਹਨ, ਤਾਂ ਉਹਨਾਂ ਨੇ ਜ਼ਰੂਰ ਕੱਲ੍ਹ ਉਹਨਾਂ ਨੂੰ ਯਾਦ ਜ਼ਰੂਰ ਕੀਤਾ ਹੋਏਗਾ। ਦੇਖੋ, ਮਾਂ ਨਾ ਇੱਕ ਸ਼ਬਦ ਹੀ ਐਸਾ ਹੈ, ਜਿੱਥੋਂ ਮਾਂ ਸ਼ਬਦ ਤੁਸੀਂ ਆਰਾਮ ਨਾਲ ਅੱਖਾਂ ਬੰਦ ਕਰਕੇ ਮਾਂ ਸ਼ਬਦ ਉਚਾਰੋ ਨਾ, ਤੇ ਇੱਕ ਬੜਾ ਅਜੀਬ ਕਿਸਮ ਦਾ ਸਕੂਨ ਜਿਹੜਾ ਨਾ ਉਹ ਮਨ ਨੂੰ ਮਿਲਦਾ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਮਾਂ ਤੇ ਬਾਪ ਇਹ ਦੋ ਅਜਿਹੇ ਰਿਸ਼ਤੇ ਨੇ ਸਾਡੇ ਸੰਸਾਰ ਦੇ ਵਿੱਚ ਜਿਨ੍ਹਾਂ ਦਾ ਕੋਈ ਵੀ ਸਬਸਟੀਚਿਊਟ ਨਹੀਂ ਹੈ, ਜਿਨ੍ਹਾਂ ਦਾ ਕੋਈ ਵੀ ਅਬਦਲ ਨਹੀਂ ਹੈ। ਬਾਕੀ ਸਾਰੇ ਰਿਸ਼ਤੇ ਜਿੰਨੇ ਵੀ ਹਨ ਨਾ ਇਸ ਦੇ ਸੰਸਾਰ ਦੇ ਵਿੱਚ, ਉਹਨਾਂ ਦਾ ਕੋਈ ਨਾ ਕੋਈ ਸਬਸਟੀਚਿਊਟ ਸਾਨੂੰ ਮਿਲ ਜਾਂਦਾ ਹੈ, ਲੇਕਿਨ ਮਾਂ ਬਾਪ ਐਸਾ ਇੱਕ ਰਿਸ਼ਤਾ ਹੈ ਜਿਹਦਾ ਵੀ ਕੋਈ ਵੀ ਸਬਸਟੀਚਿਊਟ ਨਹੀਂ ਮਿਲਦਾ। ਮੈਂ ਅਕਸਰ ਕਈ ਵਾਰ ਕਹਿੰਦਾ ਹੁੰਦਾ ਕਿ ਮਾਂ ਜਦੋਂ ਬੱਚੇ ਨੂੰ ਗੋਦੀ 'ਚ ਚੁੱਕਦੀ ਹੈ ਨਾ, ਤੇ ਬੱਚੇ ਨੇ ਇੱਕ ਦਿਨ ਮਾਂ ਨੂੰ ਪੁੱਛਿਆ, ਮਾਂ ਤੂੰ ਜਦੋਂ ਮੈਨੂੰ ਚੁੱਕਦੀ ਹੈ ਨਾ ਮੈਨੂੰ ਗੋਦੀ 'ਚ ਚੁੱਕਦੀ ਹੈ, ਤੇ ਬਾਪ ਜਦੋਂ ਮੈਨੂੰ ਚੁੱਕਦਾ ਮੈਨੂੰ ਮੋਢਿਆਂ 'ਤੇ ਚੁੱਕਦਾ, ਕਿਉਂ ਭਲਾ? ਮਾਂ ਕਹਿੰਦੀ, ਪੁੱਤ ਮੈਂ ਤੈਨੂੰ ਗੋਦੀ 'ਚ ਇਸ ਕਰਕੇ ਚੁੱਕਦੀ ਹਾਂ ਕਿ ਜਿੱਥੋਂ ਤੱਕ ਮੈਂ ਵੇਖ ਸਕਦੀ ਹਾਂ ਨਾ ਤੂੰ ਵੀ ਉੱਥੋਂ ਤੱਕ ਮੈਂ ਤੈਨੂੰ ਦਿਖਾ ਸਕਾਂ। ਤੇਰਾ ਬਾਪ ਤੈਨੂੰ ਮੋਢਿਆਂ 'ਤੇ ਇਸ ਕਰਕੇ ਚੁੱਕਦਾ ਹੈ ਕਿ ਉਹਦੀ ਸੋਚ ਇਹ ਹੁੰਦੀ ਕਿ ਜਿੱਥੋਂ ਤੱਕ ਮੈਂ ਵੀ ਨਹੀਂ ਨਾ ਦੇਖ ਸਕਦਾ ਮੈਂ ਆਪਣੇ ਪੁੱਤ ਨੂੰ ਉੱਥੋਂ ਤੱਕ ਵੀ ਦਿਖਾਵਾਂ। ਸੋ ਅੱਜ ਅਸੀਂ ਸਾਰੇ ਜਾਣੇ ਇਸ ਮਾਂ ਦਿਵਸ, ਕੱਲ੍ਹ ਜਿਹੜਾ ਬੀਤ ਗਿਆ 10 ਨੂੰ, ਕਿਉਂਕਿ ਕੱਲ੍ਹ ਸਾਡਾ ਪ੍ਰੋਗਰਾਮ ਨਹੀਂ ਸੀ, ਤੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਅਸੀਂ ਮਾਂ ਦਿਵਸ ਤੇ ਸਾਡੀਆਂ ਉਹਨਾਂ ਵਿਛੜ ਚੁੱਕੀਆਂ ਮਾਵਾਂ ਨੂੰ ਟ੍ਰਿਬਿਊਟ ਦੇਵਾਂਗੇ, ਤੇ ਸਾਡੀਆਂ ਸਹੀ ਸਲਾਮਤ ਮਾਵਾਂ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਵੀ ਨੇ ਉਹਨਾਂ ਨੂੰ ਅਸੀਂ ਵਿਸ਼ ਕਰਾਂਗੇ, ਮਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਵਾਂਗੇ। ਸੋ ਤੁਸੀਂ ਦੋਸਤੋ ਸਾਡੇ ਨਾਲ ਗੱਲ ਕਰਨੀ ਹੋਵੇ, ਸਾਡੇ ਸਟੂਡੀਓ ਦਾ 1-1 ਨੰਬਰ 647-357-5353 6473 647-367-5353। ਦੂਸਰਾ ਇੱਕ ਹੋਰ ਵੀ ਓਕੇਜਨ ਹੈ, ਅੱਜ 11 ਮਈ ਨੂੰ ਸਾਡੇ ਪਦਮ ਸ਼੍ਰੀ ਪੰਜਾਬੀ ਸਾਹਿਤ ਦੇ ਇੱਕ ਸਿਰਮੌਰ ਕਵੀ ਮਰਹੂਮ ਡਾਕਟਰ ਸੁਰਜੀਤ ਪਾਤਰ ਜੀ ਦੀ ਅੱਜ ਬਰਸੀ ਵੀ ਹੈ। 11 ਮਈ 2024 ਨੂੰ ਉਹ ਸਾਡੇ ਤੋਂ ਵਿਛੜ ਗਏ ਸਨ। ਸੋ ਸੁਰਜੀਤ ਪਾਤਰ ਜੀ ਦਾ ਨਾਮ ਮੈਨੂੰ ਨਹੀਂ ਲੱਗਦਾ ਜਿਹੜਾ ਥੋੜਾ ਬਹੁਤ ਵੀ ਸਾਹਿਤ ਦੇ ਨਾਲ ਸੰਬੰਧ ਰੱਖਦਾ ਹੋਵੇ, ਥੋੜਾ ਬਹੁਤ ਵੀ ਪੜ੍ਹਨ ਲਿਖਣ ਦੇ ਨਾਲ ਸੰਬੰਧ ਰੱਖਦਾ ਹੋਵੇ, ਥੋੜਾ ਬਹੁਤ ਵੀ ਕਵਿਤਾ ਦੇ ਵਿੱਚ, ਪੜ੍ਹਨ ਦੇ ਵਿੱਚ ਜਾਂ ਸੁਣਨ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ, ਜਿਹੜਾ ਸੁਰਜੀਤ ਪਾਤਰ ਦੇ ਨਾਮ ਤੋਂ ਅਣਜਾਣ ਹੋਵੇ। ਪਦਮ ਸ਼੍ਰੀ ਅਵਾਰਡ ਉਹਨਾਂ ਨੂੰ ਮਿਲਿਆ, ਸਾਹਿਤ ਅਕਾਦਮੀ ਦਾ ਅਵਾਰਡ ਉਹਨਾਂ ਨੂੰ ਮਿਲਿਆ, ਸਰਸਵਤੀ ਅਵਾਰਡ ਉਹਨਾਂ ਨੂੰ ਮਿਲਿਆ, ਲਿਟਰੇਚਰ ਦੇ ਜਿਹੜੇ ਨਾ ਸਾਹਿਤ ਦੇ ਹਾਈਐਸਟ ਅਵਾਰਡ ਉਹਨਾਂ ਨੂੰ ਮਿਲੇ, ਤੇ 2 ਸਾਲ ਪਹਿਲਾਂ ਉਹ ਸਾਡੇ ਤੋਂ ਵਿਛੜ ਗਏ ਸਨ। ਬਹੁਤ ਖੂਬਸੂਰਤ ਬੜੇ ਮਹਾਨ ਕਵੀ ਦੇ ਤੌਰ ਤੇ ਉਸਨੂੰ ਆਧੁਨਿਕ ਸਾਹਿਤ ਦੇ ਵਿੱਚ ਉਸਨੂੰ ਜਾਣਿਆ ਜਾਂਦਾ ਹੈ। ਪਦਮ ਸ਼੍ਰੀ ਜਦੋਂ ਪਾਤਰ ਸਾਹਿਬ ਨੂੰ ਮਿਲਿਆ ਨਾ, ਤੇ ਉਹ ਘਰ ਆਇਆ। ਸੋ ਮਾਵਾਂ ਲਈ ਤਾਂ ਬੱਚੇ ਭਾਵੇਂ ਜਿੱਡੇ ਮਰਜ਼ੀ ਹੋ ਜਾਣ ਵੱਡੇ, ਉਹ ਮਾਵਾਂ ਲਈ ਬੱਚੇ ਹੀ ਰਹਿੰਦੇ ਨੇ। ਪਾਤਰ ਸਾਹਿਬ ਨੇ ਖੁਦ ਇਹ ਗੱਲ ਸੁਣਾਈ ਸੀ, ਉਹ ਕਹਿੰਦਾ ਮੈਂ ਇੱਕ ਨਜ਼ਮ ਉਦੋਂ ਲਿਖੀ ਸੀ ਕਿ ਅੰਬੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ, ਅੰਬੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ, ਪਦਮ ਸ਼੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ। ਉਹ ਕਹਿੰਦੇ ਤੂੰ ਪਦਮ ਸ਼੍ਰੀ ਹੋਏਗਾ ਲੋਕਾਂ ਵਾਸਤੇ, ਸੁਰਜੀਤ ਪਾਤਰ ਸਰ ਹੋਏਗਾ ਲੋਕਾਂ ਵਾਸਤੇ, ਮੇਰੇ ਲਈ ਤਾਂ ਮੇਰਾ ਤੂੰ ਉਹ ਛੋਟਾ ਜਿਹਾ ਸੁਰਜੀਤ ਹੀ ਹੈ। ਸੋ ਮਾਵਾਂ ਲਈ ਬੱਚੇ ਭਾਵੇਂ ਵੱਡੇ ਵੀ ਹੋ ਜਾਣ ਨਾ, ਉਹ ਤਾਂ ਵੀ ਛੋਟੇ ਹੀ ਰਹਿੰਦੇ ਹਨ, ਤੇ ਅੱਛਾ ਵੀ ਉਹੀ ਲੱਗਦਾ ਜੋ ਮਾਂ ਵੀ ਤੁਹਾਨੂੰ ਆ ਕੇ ਸਰ ਸਾਹਿਬ ਫਲਾਨਾ ਸਿੰਘ ਜੀ ਆਵਾਜ਼ ਮਾਰੇ ਨਾ, ਤੇ ਉਹ ਮਜ਼ਾ ਨਹੀਂ ਆਉਂਦਾ। ਮਾਂ ਤਾਂ ਤੁਹਾਨੂੰ ਤੁਹਾਡਾ ਜਿਹੜਾ ਨਿੱਕ ਨੇਮ ਹੁੰਦਾ ਨਾ, ਉਹ ਨਿੱਕ ਨੇਮ ਲੈ ਕੇ ਆਵਾਜ਼ ਮਾਰੇ ਨਾ, ਤੇ ਉਹਦੇ ਵਿੱਚ ਹੀ ਜ਼ਿਆਦਾ ਸਕੂਨ ਹੁੰਦਾ। ਸੋ ਮਾਂ ਦੇ ਨਾਲ ਜਿਹੜਾ ਬੱਚੇ ਦਾ ਸੰਬੰਧ ਹੈ ਨਾ, ਉਹ ਜਨਮ ਤੋਂ ਵੀ ਪਹਿਲਾਂ ਤੋਂ ਹੁੰਦਾ। ਜਦੋਂ 9 ਮਹੀਨੇ ਮਾਂ ਆਪਣੇ ਬੱਚੇ ਦੇ ਵਿੱਚ ਪੇਟ ਦੇ ਵਿੱਚ ਬੱਚੇ ਨੂੰ ਰੱਖਦੀ ਹੈ ਨਾ, ਤੇ ਉਸ ਦੇ ਨਾਲ ਛੋਟੀਆਂ ਛੋਟੀਆਂ ਗੱਲਾਂ ਉਸ ਦੀ ਜਿਵੇਂ ਜਿਵੇਂ ਉਸ ਦੀ ਡਿਵੈਲਪਮੈਂਟ ਹੁੰਦੀ ਉਸ ਦੇ ਪੇਟ ਦੇ ਵਿੱਚ, ਉਵੇਂ ਉਵੇਂ ਉਸ ਨੂੰ ਫੀਲ ਕਰਦੀ ਹੈ, ਮਹਿਸੂਸ ਕਰਦੀ ਹੈ, ਤੇ ਉਹਦੇ ਨਾਲ ਛੋਟੀਆਂ ਛੋਟੀਆਂ ਆਪਣੇ ਆਪ ਦੇ ਨਾਲ ਅੰਦਰੋਂ ਅੰਦਰ ਹੀ ਗੱਲਾਂ ਕਰਦੀਆਂ। ਸੋ ਮਾਂ ਦੇ ਨਾਲ ਰਿਸ਼ਤਾ ਜਿਹੜਾ ਮਾਂ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਜੁੜ ਜਾਂਦਾ। ਸੋ ਤੁਸੀਂ ਅੱਜ ਦੇ ਦਿਨ ਇਸ ਪ੍ਰੋਗਰਾਮ ਦੇ ਵਿੱਚ ਸੁਰਜੀਤ ਪਾਤਰ ਜੀ ਬਾਰੇ ਵੀ, ਅਗਰ ਜੇ ਦੋਸਤ ਮਿੱਤਰ ਕਿਸੇ ਨੇ ਕੋਈ ਉਹਨਾਂ ਦੇ ਬਾਰੇ ਗੱਲ ਕਰਨੀ ਹੈ, ਉਹਨਾਂ ਨੂੰ ਸ਼ਰਧਾਂਜਲੀ

0: ਐਕਸਪੀਰੀਅੰਸ ਦੇ ਮੁਤਾਬਕ ਕੁਝ ਨਾ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਸ਼ੇਅਰ ਕਰਾਂਗੇ। ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਇਸ ਤਰ੍ਹਾਂ ਦੇ ਖੂਬਸੂਰਤ ਜਿਹੇ ਕਿਸੇ ਗੀਤ ਤੋਂ। ਤੇ ਸਾਡੇ ਸਟੂਡੀਓ ਦਾ ਪ੍ਰੋਗਰਾਮ, ਰੇਡੀਓ ਦਾ ਪ੍ਰੋਗਰਾਮ ਜਿਹੜਾ ਨਾ, ਪ੍ਰੋਗਰਾਮ ਦਾ ਨੰਬਰ ਹੈ 647-367-5353। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ। ਰੋਜ਼ ਆਪਾਂ ਮਿਲਦੇ ਹਾਂ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਮੇਰੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਟੈਕਨੀਕਲ ਫਾਲਟ ਵੀ ਆ ਗਿਆ ਅਤੇ ਮੈਂ ਇਨ ਦਾ ਮੀਨ ਟਾਈਮ ਕੋਈ ਗਾਣਾ ਮੈਂ ਲੱਭਦਾ। ਅਤੇ ਤੁਸੀਂ ਗੱਲ ਕਰਨੀ ਹੋਏ ਫੋਨ 'ਤੇ ਕਰ ਸਕਦੇ ਹੋ। ਫੋਨ ਸਾਡੀ ਇੱਕ ਆ ਗਿਆ ਚੰਦਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਹੈਲੋ ਜੀ।
0: ਹਾਂਜੀ ਹਾਂਜੀ ਹਾਂਜੀ, ਬੋਲੋ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ?
1: ਹੈਪੀ ਮਦਰ ਡੇ ਤੁਹਾਨੂੰ ਵੀ।
0: ਓ, ਸਾਰਿਆਂ ਨੂੰ, ਸਾਰਿਆਂ ਨੂੰ, ਸਾਰਿਆਂ
1: ਨੂੰ। ਇੱਕ ਗਾਣਾ ਲਾਰੂਗੇ, ਮਾਂ ਸੰਜੇ ਤਾਂ ਪਜਮਾਂ ਦਾ ਜੀਆਂ ਨੂੰ ਮੂਵੀ ਦੇ ਵਾਲਾ ਗਾਣਾ ਲਾਰੂਗੇ।
0: ਹਾਂ ਜ਼ਰੂਰ ਜ਼ਰੂਰ, ਹੁਣੇ ਹੁਣੇ ਲਾ ਦੇਣਾ, ਹੁਣੇ ਲਾ ਦੇਣਾ,
1: ਹੁਣੇ ਲਾ ਦੇ।
0: ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 647-367-5353, ਤੇ ਜੇ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਸ਼ੇਅਰ ਕੀਤੀਆਂ, ਅਗਰ ਤੁਹਾਨੂੰ ਕਿਹਾ ਜਾਵੇ ਤੁਸੀਂ ਆਪਣੇ ਮਾਤਾ ਦੇ ਨਾਮ, ਮਾਤਾ ਨੂੰ ਕੋਈ ਗਿਫਟ ਤੁਹਾਡੇ ਮੁਤਾਬਕ, ਇੱਕ ਬੱਚੇ ਵੱਲੋਂ ਮਾਤਾ ਨੂੰ ਵਧੀਆ ਤੋਂ ਵਧੀਆ ਗਿਫਟ ਕੀ ਹੋ ਸਕਦਾ ਤੁਹਾਡੇ ਮੁਤਾਬਕ, ਤੇ ਸ਼ੇਅਰ ਕਰੋ ਮੇਰੇ ਨਾਲ ਜ਼ਰੂਰ 647-367-5353। ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਮਧੁਰ ਜਿਹੇ ਪਿਆਰੇ ਜਿਹੇ ਗੀਤ ਦੇ।

ਸਾਡੇ ਨਾ ਇੱਕ ਕਵੀ ਹੋਏ ਹੈ ਫਿਰੋਜ਼ਦੀਨ ਸ਼ਰਫ, ਤੁਸੀਂ ਨਾਮ ਸੁਣਿਆ ਹੋਏਗਾ, ਪੰਜਾਬ ਦੇ ਬਾਰੇ ਵੀ ਉਹਨਾਂ ਨੇ ਬਹੁਤ ਲਿਖਿਆ ਹੈ। ਫਿਰੋਜ਼ਦੀਨ ਸ਼ਰਫ, ਉਹਨਾਂ ਨੇ ਇੱਕ ਕਵਿਤਾ ਲਿਖੀ ਹੈ ਮਾਂ ਦਾ ਦਿਲ। ਉਹਦੀ ਬਰੀਫ ਦੇ ਵਿੱਚ ਮੈਂ ਤੁਹਾਨੂੰ ਸਮਰੀ ਦੱਸਦਾ, ਐਡੀ ਖੂਬਸੂਰਤ ਨਜ਼ਮ ਮਾਂ ਦੇ ਬਾਰੇ ਮੈਂ ਨਾ ਅੱਜ ਤੱਕ ਕੋਈ ਪੜ੍ਹੀ ਹੈ ਤੇ ਨਾ ਹੀ ਮੈਨੂੰ ਲੱਗਦੀ ਹੈ। ਲੱਗਦੀਆਂ ਮਾਂ ਦੇ ਬਾਰੇ ਸਾਰੀਆਂ ਨਜ਼ਮਾਂ ਬਹੁਤ ਸਾਰੇ ਲੇਖਕਾਂ ਨੇ ਲਿਖੀਆਂ, ਲੇਕਿਨ ਜੋ ਕਰਕਸ ਫਿਰੋਜ਼ਦੀਨ ਸ਼ਰਫ ਦੀ ਮਾਂ ਦਾ ਦਿਲ ਦੇ ਕਵਿਤਾ ਦੇ ਬਾਰੇ ਬਹੁਤ ਹੀ ਬਾਕਮਾਲ ਹੈ। ਉਹ ਕਹਿੰਦੇ ਕਿ ਇੱਕ ਮਾਂ ਨੇ ਸੁੱਖਾਂ ਸੁੱਖੇ ਨਾ ਬੜੀ ਮੁੱਦਤ ਬਾਅਦ ਉਸਦੇ ਘਰ ਬੇਟਾ ਹੋਇਆ, ਬੜੇ ਚਾਵਾਂ ਦੇ ਨਾਲ, ਦੁਲਾਨਾ ਦੇ ਨਾਲ, ਬੜੇ ਮੁਹੱਬਤ ਦੇ ਨਾਲ ਉਸਨੂੰ ਉਸਨੇ ਪਾਲਿਆ, ਪਰਵਰਿਸ਼ ਕੀਤੀ ਉਸਦੀ। ਮੈਂ ਬਰੀਫ ਦੇ ਵਿੱਚ ਹੀ ਦੱਸ ਰਿਹਾ। ਸੋ ਹੌਲੀ ਹੌਲੀ ਜਦੋਂ ਬੱਚਾ ਵੱਡਾ ਹੋ ਗਿਆ ਨਾ, ਜਵਾਨ ਹੋ ਗਿਆ, ਤੇ ਘੁੰਮਦਿਆਂ ਘੁਮਾਉਂਦਿਆਂ ਜ਼ਿੰਦਗੀ ਬਸਰ ਕਰਦਿਆਂ ਕਰਾਉਂਦਿਆਂ ਨਾ ਇੱਕ ਦਿਨ ਅਚਾਨਕ ਉਸਦਾ ਨਾ ਇੱਕ ਕੁੜੀ ਦੇ ਨਾਲ ਮਿਲਾਪ ਹੋਇਆ। ਕੁੜੀ ਦੇ ਨਾਲ ਉਸਦੀਆਂ ਅੱਖਾਂ ਦੋ ਚਾਰ ਹੋਈਆਂ, ਮੁਹੱਬਤ ਉਸਦੀ, ਉਸਦੇ ਨਾਲ ਉਸਨੂੰ ਲੱਗਿਆ ਕਿ ਮੈਂ ਉਸਨੂੰ ਮੁਹੱਬਤ ਕਰਦਾ, ਮੈਂ ਉਸਦੇ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ। ਸੋ ਕੁੜੀ ਨੇ ਉਸਨੂੰ ਪੁੱਛਿਆ ਕਿ ਤੂੰ ਕਿਉਂ ਭਾਈ ਮੇਰੇ ਇੰਨਾ ਪਿੱਛੇ ਪਿਆ, ਕਿਉਂ ਮੈਨੂੰ ਇੰਨਾ ਚਾਹੁਣਾ? ਉਹ ਕਹਿੰਦਾ

ਮੈਂ ਤੇਰੇ ਨਾਲ ਨਾ ਲਾਵਾਂ ਲੈਣੀਆਂ ਚਾਹੁੰਦਾ, ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ। ਕੁੜੀ ਕਹਿੰਦੀ ਵੀ ਜੇ ਤੂੰ ਲਾਵਾਂ ਲੈਣੀਆਂ ਚਾਹੁੰਦਾ ਨਾ ਤੇ ਫਿਰ ਆਪਣੀ ਮਾਂ ਦਾ ਦਿਲ ਲੈ ਕੇ ਆ, ਆਪਣੀ ਮਾਂ ਦਾ ਦਿਲ ਲੈ ਕੇ ਆਏਗਾ ਨਾ ਤੇ ਮੈਂ ਤੇਰੇ ਨਾਲ ਸ਼ਾਦੀ ਫੇਰ ਕਰਵਾਉਂਗੀ। ਤੋ ਉਹ ਇੰਨਾ ਉਸ ਦੇ ਨਾਲ ਅਟੈਚ ਹੋ ਗਿਆ ਸੀ, ਇੰਨਾ ਉਹਦੇ ਪ੍ਰਤੀ ਖਿੱਚਿਆ ਗਿਆ ਸੀ, ਜਲਦੀ ਜਲਦੀ ਦੌੜਿਆ ਦੌੜਿਆ ਘਰੇ ਗਿਆ। ਘਰੇ ਮਾਂ ਸੁੱਤੀ ਪਈ ਸੀ, ਉਹ ਚਾਕੂ ਲਿਆ ਕਿਚਨ ਦੇ ਵਿੱਚੋਂ ਤੇ ਮਾਂ ਦਾ ਦਿਲ ਕੱਢ ਕੇ ਨਾ ਤੇ ਆਪਣੀ ਤਲੀ ਤੇ ਰੱਖ ਕੇ ਤੇ ਭੱਜ ਪਿਆ ਅੰਨੇਵਾਹ, ਜਿੱਥੇ ਉਸ ਕੁੜੀ ਨੇ ਕਿਹਾ ਸੀ ਵੀ ਉਹ ਮਾਂ ਦਾ ਦਿਲ ਲੈ ਕੇ ਤੂੰ ਆਈ, ਮੈਂ ਤੈਨੂੰ ਉੱਥੇ ਮਿਲੂੰਗੀ। ਦੌੜਿਆ ਦੌੜਿਆ ਜਾਂਦਾ, ਤਲੀ ਦੇ ਉੱਤੇ ਮਾਂ ਦਾ ਹੱਥ ਰੱਖਿਆ ਹੋਇਆ, ਮਾਂ ਦਾ ਦਿਲ ਰੱਖਿਆ ਹੋਇਆ। ਅਚਾਨਕ ਠੇਡਾ ਵੱਜਦਾ ਤੇ ਮੂੰਹ ਭਰ ਡਿੱਗਦਾ ਜ਼ਮੀਨ ਦੇ ਉੱਪਰ। ਜਦੋਂ ਮੂੰਹ ਭਰ ਜ਼ਮੀਨ ਤੇ ਡਿੱਗਦਾ ਨਾ ਤੇ ਮਾਂ ਦਾ ਦਿਲ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਪੁੱਤ ਤੇਰੇ ਕੋਈ ਸੱਟ ਤਾਂ ਨਹੀਂ ਲੱਗੀ। ਸੋ ਇਸ ਤਰ੍ਹਾਂ ਦਾ ਦਿਲ, ਇਸ ਤਰ੍ਹਾਂ ਦਾ ਮਾਦਾ, ਇਸ ਤਰ੍ਹਾਂ ਦਾ ਪਿਆਰ, ਇਸ ਤਰ੍ਹਾਂ ਦੀ ਮੁਹੱਬਤ ਮਾਂ ਹੀ ਰੱਖ ਸਕਦੀ ਹੈ। ਇਸ ਤਰ੍ਹਾਂ ਦੇ ਮੁਹੱਬਤ ਦੇ ਕਾਰਨ ਹੀ ਸਾਡੇ ਇੱਕ ਪ੍ਰੋਫੈਸਰ ਮੋਹਨ ਸਿੰਘ ਹੋਏ ਨੇ, ਉਹਨਾਂ ਨੇ ਖੂਬਸੂਰਤ ਲਿਖਿਆ, ਉਹਨਾਂ ਲਿਖਿਆ ਕਿ ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਉਹ ਕਹਿੰਦੇ ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆ ਮੁਰਝਾਉਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਇਹ ਬੂਟਾ, ਇਹ ਪੌਦਾ ਐਸਾ ਹੈ ਕਿ ਬਾਕੀ ਕੁੱਲ ਦੁਨੀਆਂ ਦੇ ਬੂਟੇ ਜਿਹੜੇ ਹੁੰਦੇ ਨੇ ਉਹਨਾਂ ਦੀ ਜੜ ਜੇਕਰ ਕੱਟ ਦਿੱਤੀ ਜਾਵੇ ਨਾ ਤੇ ਉਹ ਬੂਟੇ ਸੁੱਕ ਜਾਂਦੇ ਨੇ, ਲੇਕਿਨ ਮਾਂ ਇੱਕ ਐਸਾ ਪੌਦਾ, ਐਸਾ ਇੱਕ ਬੂਟਾ, ਇਹਦੀ ਜੜ ਨੂੰ ਕੁਝ ਨਹੀਂ ਹੁੰਦਾ, ਜੋ ਮਰਜ਼ੀ ਕਰੀ ਜਾਓ, ਇਹਦੇ ਅਗਰ ਪੱਤਿਆਂ ਨੂੰ, ਇਹਦੇ ਫੁੱਲਾਂ ਨੂੰ ਕੁਝ ਹੋ ਜਾਵੇ ਨਾ ਤੇ ਇਹ ਪੌਦਾ ਜਿਹੜਾ ਮੁਰਝਾ ਆ ਜਾਂਦਾ। ਸੋ ਇਸ ਤਰ੍ਹਾਂ ਦਾ ਜਜ਼ਬਾ, ਇਸ ਤਰ੍ਹਾਂ ਦਾ ਪਿਆਰ, ਇਸ ਤਰ੍ਹਾਂ ਦੀ ਮੁਹੱਬਤ ਜਿਹੜੀ ਹੈ ਨਾ ਉਹ ਮਾਂ ਹੀ ਰੱਖ ਸਕਦੀ ਹੈ। ਸੋ ਤੁਸੀਂ ਆਪਣੀ ਮਾਤਾ ਨੂੰ ਕੋਈ ਮੈਸੇਜ ਦੇਣਾ ਹੋਵੇ, ਆਪਣੀ ਮਾਤਾ ਅਗਰ ਤੁਹਾਡੀ ਇਸ ਦੁਨੀਆਂ ਦੇ ਵਿੱਚ ਨਹੀਂ ਹੈ ਤਾਂ ਕੋਈ ਟ੍ਰਿਬਿਊਟ ਦੇ ਰੂਪ ਦੇ ਵਿੱਚ ਕੁਝ ਸ਼ਬਦ ਤੁਸੀਂ ਉਹਨਾਂ ਦੇ ਬਾਰੇ ਕਹਿਣੇ ਹੋਣ, ਉਹਨਾਂ ਦੇ ਨਾਲ ਸੰਬੰਧਿਤ ਕਿਸੇ ਯਾਦ ਨੂੰ ਤੁਸੀਂ ਸਾਡੇ ਰੇਡੀਓ ਦੇ ਉੱਪਰ ਸਾਂਝੀ ਕਰਨਾ ਹੋਵੇ, ਜਾਂ ਆਪਣੀ ਮਾਂ ਨੂੰ ਤੁਸੀਂ, ਤੁਹਾਡੀ ਮਾਂ ਸਹੀ ਸਲਾਮਤ ਪਰਮਾਤਮਾ ਦੀ ਮਿਹਰ ਸਦਕਾ ਤੁਸੀਂ ਉਹਨਾਂ ਨੂੰ ਕੁਝ ਲਫ਼ਜ਼ ਕਹਿਣੇ ਹੋਣ, ਅੱਜ ਸਾਡੇ ਰੇਡੀਓ ਦੇ ਮਾਧਿਅਮ ਦੇ ਰਾਹੀਂ ਤੁਸੀਂ ਅਗਰ ਇੱਕ ਵਾਰ ਆਪਣੀ ਮਾਂ ਨੂੰ ਜੇ ਕਹਿਣਾ ਹੋਏ, ਮੰਮੀ ਆਈ ਲਵ ਯੂ, ਮਾਤਾ ਮੈਂ ਤੈਨੂੰ ਬਹੁਤ ਪਿਆਰ ਕਰਦਾ, ਤਾਂ ਕਹਿ ਸਕਦੇ ਹੋ, ਬਹੁਤ ਅੱਛਾ ਲੱਗੇਗਾ। ਅੱਜ ਦੇ ਦਿਨ, ਕੱਲ ਦਾ ਦਿਨ ਸੀ, ਚਲੋ ਕੱਲ ਸਾਡਾ ਪ੍ਰੋਗਰਾਮ ਨਹੀਂ ਸੀ ਤੇ ਜੇ ਕੱਲ ਹੁੰਦਾ ਤਾਂ ਅਸੀਂ ਕੱਲ ਗੱਲਬਾਤ ਕਰਦੇ, ਲੇਕਿਨ ਅਸੀਂ ਆਪਣਾ ਫਰਜ਼ ਜਿਹੜਾ ਜ਼ਰੂਰ ਅਦਾ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਕੇ। ਸੋ ਤੁਸੀਂ ਗੱਲਬਾਤ ਕੋਈ ਕਰਨੀ ਹੋਏ, 647-367-5353, 6473-6735353। ਬਾਕੀ ਸਾਡੇ ਇਸ ਰੇਡੀਓ ਪ੍ਰੋਗਰਾਮ ਦੇ ਇਸ ਸਮੇਂ ਦੇ ਜਿਹੜੇ ਮੇਨ ਸਪੋਂਸਰ ਨੇ, ਉਹ ਨੇ ਬ੍ਰਮਟਨ ਕੈਸ਼ ਐਂਡ ਕੈਰੀ, ਬ੍ਰਮਟਨ ਕੈਸ਼ ਐਂਡ ਕੈਰੀ

ਦੇ ਵਿੱਚ ਵਰਤ ਲੈਂਦੇ ਦਵਾਈਆਂ ਦੇਸੀ। ਕੋਈ ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਤੁਹਾਨੂੰ ਚਾਹੀਦੀ ਹੋਏ, ਕੋਈ ਹਿੰਦੂ ਧਰਮ ਨਾਲ ਸੰਬੰਧਿਤ ਦੇਵੀ ਦੇਵਤੇ ਦੀ ਕੋਈ ਫੋਟੋਗ੍ਰਾਫ ਤੁਹਾਨੂੰ ਚਾਹੀਦੀ ਹੋਏ, ਤਾਂ ਤੁਸੀਂ ਫੋਨ ਕਰਕੇ ਕਿਸੇ

0: 1333। सो साडी तुहाडी गलबात हो सकदी है 6473763535 6473 ਅਸੀਂ ਗੱਲਬਾਤ ਕਰ ਰਹੇ ਸੀ ਕਿ ਕੱਲ ਮਾਂ ਦਿਵਸ ਬੀਤਿਆ 10 ਮਈ ਨੂੰ, ਅੱਜ 11 ਹੈ। ਕੱਲ ਸਾਡਾ ਪ੍ਰੋਗਰਾਮ ਨਹੀਂ ਸੀ, ਅੱਜ ਅਸੀਂ ਆਪਣੇ ਰੇਡੀਓ ਪ੍ਰੋਗਰਾਮ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਨੂੰ ਅਸੀਂ ਡੈਡੀਕੇਟ ਕੀਤਾ ਹੈ ਮਾਂ ਦਿਵਸ ਨੂੰ ਹੀ। ਸੋ ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ। ਸਾਡੇ ਕਾਲਰ ਨੇ 0169। ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
1: ਜੀ। ਆਪਣੇ ਭਾਜੀ ਮਾਂ ਦੇ ਗੱਲ ਹੋ ਰਹੀ ਹੈ
0: ਜੀ।
1: ਦੇਖੋ ਰੱਬ ਦਾ ਦੂਜਾ ਰੂਪ ਏ ਕਿ ਮਾਂ ਹੈ।
0: ਬਿਲਕੁਲ ਜੀ, ਬਿਲਕੁਲ।
1: ਮਾਂ ਬੱਚਾ ਜਿਸ ਵੇਲੇ ਅਜੇ ਅੱਖਾਂ ਵੀ ਨਹੀਂ ਖੋਲਦਾ ਤੇ ਉਹ ਪਿਸ਼ਾਬ ਏ ਕਿ ਉਹਦਾ ਨਿਕਲ ਜੇ
0: ਜੀ ਜੀ,
1: ਗਿੱਲੀ ਥਾਂ ਲੈ ਮਾਂ ਹੋ ਜਾਂਦੀ ਹੈ, ਸੁੱਕੀ ਥਾਂ ਲੈ ਕੇ ਬੱਚੇ ਨੂੰ ਕਰ ਲੈਂਦੀ।
0: ਬੱਚਿਆਂ ਦਾ ਦੁੱਖ ਮਾਂ ਨਾਲ ਸਹਿੰਦੀ ਤੇ ਗਿੱਲੀ ਥਾਂ ਤੇ ਆਪ ਹੈ ਪੈਂਦੀ।
1: ਹਾਂਜੀ, ਦੇਖੋ ਮਾਂ ਪਰਮਾਤਮਾ ਦੀ ਤਰਫੋਂ ਇਹ ਕਿ ਦੇਖੋ ਕਈ ਜਮਾਂਦਰੂ ਏ ਕਿ ਬਲਾਇੰਡ ਹੁੰਦੇ, ਮਾਜ਼ੂਰ ਹੁੰਦੇ, ਲੇਕਿਨ ਮਾਂ ਦੇ ਵਾਸਤੇ ਉਹਦਾ ਬੱਚਾ ਏ ਕਿ ਚੰਨ ਹੁੰਦਾ ਵੇ। ਉਹ ਉਹਨੂੰ ਕਦੇ ਨੀ ਆਖੇ ਕਿ ਮੇਰਾ ਬੱਚਾ ਏ ਕਿ ਮਾੜਾ ਵੇ।
0: ਬਿਲਕੁਲ ਬਿਲਕੁਲ।
1: ਇਹ ਤੁਸੀਂ ਇਹ ਕਿ ਆਪਣੇ ਜਾਨਵਰਾਂ ਚ ਵੀ ਦੇਖ ਲੋ, ਪਰਿੰਦੇ ਚ ਵੀ ਦੇਖ ਲੋ, ਉਹ ਕਿਸ ਤਰ੍ਹਾਂ ਸੁਰੱਖਿਆ ਕਰਦੇ ਨੇ ਕਿ ਆਪਣੇ ਬੱਚਿਆਂ ਦੀ। ਲੇਕਿਨ ਅੱਜ ਦੇ ਟਾਈਮ ਚ ਸੋਰੀ ਜਿਸ ਵੇਲੇ ਕਿ ਦੇਖੀ ਜਾਵੇ ਓਲਡ ਹਾਊਸ ਦੇ ਵਿੱਚ ਏ ਕਿ ਮਾਂ ਬਾਪ ਨੂੰ
0: ਜੀ ਜੀ ਜੀ ਜੀ,
1: ਉਸ ਵੇਲੇ ਕਿ ਦਿਲ ਲੈ ਕੇ ਆਪਣੇ ਨਾਲ ਬੜਾ ਦੁਖੀ ਹੁੰਦਾ ਵੇ ਵੀ ਇੱਕ ਖੁਆਇਸ਼ਾਤਾਂ ਦੀ ਇਤਨੀ ਕਿ ਇੱਕ ਦੌੜ ਲੱਗੀ ਹੋਈ ਹੈ
0: ਜੀ ਜੀ ਜੀ ਜੀ,
1: ਤੇ ਬੰਦਾ ਉਹ ਕਹਿੰਦੇ ਨੇ ਕਿ ਆਪਣੇ ਮਾਤਾ ਪਿਤਾ ਨੂੰ ਵੀ ਇੱਕ ਰੋਂਦਾ ਜਾਂਦਾ ਵੇ। ਤੇ ਜੇ ਮਾਂ ਦਾ ਰੂਪ ਦੇਖਣੇ ਨੇ ਇੱਥੇ ਕਦੇ ਆਪਣੇ ਵਿਜ਼ਿਟ ਉਹ ਹੁੰਦੇ ਸਿੱਖ ਚਿਲਡਰਨ ਹਾਸਪਿਟਲ
0: ਜੀ ਜੀ ਜੀ,
1: ਦੇਖੋ ਕਿਤਨੀਆਂ ਕਿਤਨੀਆਂ ਆਪਣੇ ਬੜੀ ਬੜੀ ਇਹ ਕਿ ਆਪਣੇ ਨਾ ਉਹ ਬੇਚਾਰੀ ਮਾਂ ਠੀਕ ਠਾਕ ਲੇਕਿਨ ਇੱਕ ਮਾਜ਼ੂਰ ਬੱਚਿਆਂ ਨੂੰ ਉਹ ਉਹਦੇ ਚ ਵੀਲ ਚੇਅਰ ਦੇ ਵਿੱਚ ਲੈ ਕੇ ਜਾ ਰਹੀ ਹੋਵੇ ਤੇ ਇੱਕ ਮਾਂ ਦਾ ਇੱਕ ਰੂਪ ਫੇਰ ਪਤਾ ਚੱਲਦਾ ਵੇ। ਤੇ ਰੱਬ ਤੁਹਾਡਾ ਭਲਾ ਕਰੇ। ਬਾਕੀ ਇਹ ਕਿ ਦੇਖੋ ਜੀ ਐਸੀਆਂ ਇੱਕ ਮਸਾਲਾਂ ਨੇ ਕਿ ਮਾਂ ਅਗਰ ਇਹ ਕਿ ਪਤਾ ਨੀ ਇੱਕ ਕਿਹੜੀ ਆਖਰੀ ਇੱਕ ਸਾਵਾਂ ਦੇ ਵਿੱਚ ਵੀ ਹੈ, ਲੇਕਿਨ ਇਹ ਕਿ ਉਹਦੇ ਪ੍ਰਾਪਰਟੀਆਂ ਦੀ ਖਾਤਰ। ਹਾਂਜੀ, ਨਹੀਂ ਨਹੀਂ ਭਲੇ ਹੀ, ਔਰ ਇਹ ਕਿ ਜਿਸ ਤਰ੍ਹਾਂ ਅੰਗੂਠੇ ਇੱਕ ਥੰਮ ਇੱਕ ਲਗਾਣੇ ਸਾਰਾ ਕੁਛ, ਤੇ ਪਲੀਜ਼ ਇੱਕ ਜੋ ਹੈ ਬੜਾ ਫਿਰ ਇੱਕ ਦੁੱਖ ਹੁੰਦਾ। ਪਰ ਐਨੀਵੇ ਜੀ,
0: ਚਲੋ
1: ਰੱਬ ਦਾ ਰੂਪ ਇੱਕ ਮਾਂ ਹੀ ਹੈ, ਜਿਹਨੇ ਮਾਂ ਦੀ ਸੇਵਾ ਕਰ ਲਈ ਨਾ ਉਹਨੂੰ ਕਿੱਥੇ ਦੀ ਦੀ ਇਹ ਕਿ ਆਪਣੇ ਨਾ ਬਈ ਇਹ ਕਿ ਮੈਂ ਇੱਧਰ ਇੱਧਰ ਜਾਵਾਂ ਉੱਧਰ ਜਾਵਾਂ ਬਈ ਇਹ ਕਿ ਫਲਾਂ ਕੋਲੋਂ ਮੈਨੂੰ ਇਹ ਕੁਝ ਮਿਲ ਜਾਏਗਾ, ਲੇਕਿਨ ਜਿਹਨੇ ਮਾਂ ਮਾਤਾ ਪਿਤਾ ਦੀ ਇੱਕ ਸੇਵਾ ਕਰ ਲਈ
0: ਦੁਬਾਰਾ ਕਾਲ ਕਰ ਲੋ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
2: ਹੈਲੋ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ, ਮੈਂ ਦੇਖਿਆ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਮਾਂ ਦੀ ਗੱਲ ਕੀਤੀ ਆ
0: ਜੀ ਜੀ,
2: ਤੇ ਮੈਨੂੰ ਚਲੋ ਮੇਰੀ ਮਾਤਾ ਜੀ ਤਾਂ ਨਹੀਂ ਹੈਗੇ, ਪਿਛਲੇ ਤਾਂ 5-7 ਸਾਲ ਪਹਿਲਾਂ ਚਲੋ ਤੁਰ ਬਸ ਹੋ ਗਿਆ ਉਹ
0: ਜੀ ਜੀ ਜੀ,
2: ਤੇ ਚਲੋ ਅੱਜ ਵੀ ਚੇਤੇ ਹੈਗੀ ਆ।
0: ਨਹੀਂ ਭੁੱਲਣ ਵਾਲੇ, ਭੁੱਲਣ ਵਾਲਾ ਰਿਸ਼ਤਾ ਹੀ ਨਹੀਂ ਹੈ ਜੀ।
2: ਮੈਨੂੰ ਉਹਨਾਂ ਦੀ ਮੈਂ ਯੰਗ ਹੁੰਦਾ ਸੀਗਾ, 18-19 ਸਾਲਾਂ ਦਾ ਹੁੰਦਾ ਸੀਗਾ, ਤੇ ਸਟਰਡੇ ਸਾਡੀ ਛੁੱਟੀ ਹੁੰਦੀ ਸੀਗੀ, ਸੰਡੇ ਛੁੱਟੀ ਹੁੰਦੀ ਸੀਗੀ, ਅਗਲੇ ਦਿਨ ਮੇਰੇ ਮਾਂ ਨੇ ਜੋ ਪੁੱਛਿਆ ਸੀ 1 ਵਜੇ ਆਇਆ, ਅਸੀਂ ਡੇਢ ਤੋਂ 2 ਵਜੇ ਸੀਗੇ, ਲੇਟ ਹੋ ਗਿਆ। ਮੈਂ ਕਿਹਾ ਤੁਹਾਨੂੰ ਕਿੱਦਾਂ ਪਤਾ? ਉਹ ਕਹਿੰਦੀ ਜਦ ਮੈਂ ਸੋਨੀ, ਮੈਂ ਨੀਂਦ ਨੀ ਆਉਂਦੀ ਹੈਗੀ, ਜਦ ਆਪਣੀ ਮਾਂ ਦੀ, ਹਰੇਕ ਮਾਂ ਦੀ ਗੱਲ ਏਦਾਂ ਦੀ ਹੈਗੀ ਹੈ
0: ਜੀ,
2: ਸਾਰੀਆਂ ਮਾਵਾਂ ਏਦਾਂ ਦੀ, ਸਾਰੀਆਂ ਮਾਵਾਂ ਪੂਜਣ ਜੋ ਆਪਣੀ ਮਾਂ ਨੂੰ ਛੱਡ ਕੇ ਹੋਰ ਦੂਜੇ ਪਾਸੇ ਜਾ ਕੇ ਮਾਂ ਨੂੰ ਛੱਡ ਕੇ ਹੋਰ ਕਿਤੇ ਬਾਬਿਆਂ ਦੇ ਕਿਤੇ ਹੋਰ ਜਗ੍ਹਾ ਗੇੜਾ ਕੱਢਦਾ ਬੇਕਾਰ ਆ। ਜਦ ਤੱਕ ਤੁਸੀਂ ਆਪਣੀ ਮਾਂ ਦੀ ਪੂਜਾ ਕਰ ਲਈ, ਮਾਂ ਦਾ ਧਿਆਨ ਰੱਖ ਲਿਆ, ਖਤਮ। ਬਾਕੀ ਤੁਸੀਂ ਹੋਰ
0: ਚਲੋ, ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਬਹੁਤ ਬਹੁਤ ਥੈਂਕ ਯੂ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ 647-367-5353 ਸਾਡਾ ਨੰਬਰ ਹੈ। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ,
0: ਸਤਿ ਸ਼੍ਰੀ ਅਕਾਲ ਜੀ, ਆਉਂਦੇ ਹੋ ਤੁਸੀਂ
1: ਡਾਕਟਰ ਸਤਨ ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ।
1: ਤੁਸੀਂ ਮੇਰੀ ਆਪਣੀ ਹੱਦ ਵਿੱਚ ਸੁਣ ਲਓ, ਮੈਂ ਇੰਗਲੈਂਡ ਵਿੱਚ ਜਿਹੜਾ ਮੁੰਡਾ ਹੋਇਆ 27 ਤਰੀਕ ਨੂੰ, ਉੱਥੇ ਠੰਡ ਹੁੰਦੀ ਸੀ ਉਦੋਂ, ਮਤਲਬ ਮੇਰੇ ਕੋਲ ਇਹਦਾ ਪਾਇਆ ਸੀ ਕੋਟ, ਉੱਥੇ ਹੁੰਦੀਆਂ ਹੁਣ ਛੋਟੀ ਛੋਟੀਆਂ, ਉਹਦੇ ਵਿੱਚ ਮੁੰਡਾ ਰੂਏ ਮੈਂ ਚੱਕ ਕੇ ਨਾਲ ਪਾ ਰਿਹਾ, ਉੱਥੇ ਜੀ ਇੰਨਾ ਰੋਲਾ ਪੈ ਗਿਆ ਵੀ ਹਾਏ ਹੋਏ, ਤਾਂ ਮਾਰ ਦੇਣਾ ਸੀ ਮੁੰਡਾ। ਮੈਂ ਕਿਹਾ ਜੀ ਸਾਡੇ ਪੰਜਾਬ ਵਿੱਚ ਤਾਂ ਸਾਰੀਆਂ ਮਾਮਾ ਨੇ ਨਿਆਣੇ ਮਾਰੇ ਹੋਣੇ, ਮੈਂ ਤੁਸੀਂ ਬੜਾ ਨੀਂਦ ਨਾ ਆਵੇ, ਫਿਰ ਵੀ ਮੁੰਡੇ ਪਾ ਕੇ ਵੀ ਨੀਂਦ ਨਾ ਆਵੇ, ਕਦੇ ਮੇਰੇ ਇੰਨਾ ਹੱਥ ਨਾ ਉੱਪਰ ਲਾਈਏ, ਕਦੇ ਕੁਛ ਛੋਟਾ ਜਿਹਾ ਬੱਚਾ ਹੈ ਅਜੇ ਤਾਂ ਥੋੜੇ ਦਿਨਾਂ ਦਾ ਸੀ, ਤਾਂ ਮੈਨੂੰ ਸਵੇਰ ਨੂੰ ਡਾਕਟਰ ਕੁਛ ਕਦੇ ਡਾਕਟਰ ਆਏ ਸਾਰੇ ਆਹਣ ਕਹਿੰਦੇ ਉਦੋਂ ਮੁੰਡੇ ਨੂੰ ਮਾਰਦੇ ਆ ਲੈ ਲਓ, ਇੱਥੇ ਤਾਂ ਉਹ ਨਾ ਨੀ ਸੁਣ ਦਿੰਦੇ ਸੀ, ਆ ਕੇ ਦੇਖਣ ਨੀ ਆਉਂਦੀਆਂ ਸੀ ਨਾ, ਤਾਂ ਨਾ ਤੁਹਾਡੇ ਕਮਰੇ ਚ ਕੋਠੀ ਰੱਖੀ ਜ਼ਰੂਰੀ ਹੁੰਦੀ। ਤੇ ਮਦਰ ਇੱਕ ਜਿਹੜੀ ਮਾਂ ਆ ਨਾ, ਜਿਵੇਂ ਉਹ ਕਹਿੰਦੇ ਨਾ ਵੀ ਮਾਂ ਨੂੰ ਬੜਾ ਰਹਿੰਦਾ ਆ, ਮੇਰਾ ਮੁੰਡਾ ਹੌਲੀ ਗਿਆ, ਮੈਂ ਕਿਹਾ ਮਤਲਬ ਜੇ ਤੇ ਕਹਿੰਦੇ ਹੌਲੀ ਜਾਣਾ ਸੀਗਾ, ਨਹੀਂ ਤਾਂ ਕਹਿੰਦਾ ਮੰਮੀ ਮੈਂ ਹੁਣ, ਮੈਂ ਕਿਹਾ ਮੈਂ ਰੋਟੀ ਪਾਣੀ ਬਣਾਉਣੀ ਕੋਈ ਖਾਣਾ ਨੀ ਤੁਹਾਡੇ, ਕਹਿੰਦੀ ਨਹੀਂ ਮੰਮੀ ਗੁਰਦੁਆਰੇ, ਮੈਂ ਕਿਹਾ ਮੈਂ ਗੁਰਦੁਆਰੇ ਜਾਣਾ ਸੀ ਪਰ ਜੇ ਨਾ ਜਾਊ, ਕਹਿੰਦਾ ਮੈਂ ਮੰਮੀ ਗੁਰਦੁਆਰੇ ਆ ਜਾਊਗਾ, ਇੱਥੇ ਜੰਮਿਆ ਤੂੰ, ਤੇ ਗਿਆ ਵੀ ਗੁਰਦੁਆਰੇ, ਉੱਥੇ ਬੈਠਾ ਮੈਨੂੰ ਫੋਨ ਆ ਗਿਆ ਮੰਮੀ ਮੈਂ ਤਾਂ ਪਹੁੰਚ ਵੀ ਗਈ ਗੁਰਦੁਆਰੇ, ਮੈਂ ਵੀ ਉਸ ਵੇਲੇ ਮੁੰਡਾ ਦੇ ਕੇ ਮੰਮੀ ਜਾਵਾਂ। ਤੂੰ ਵੀ ਮਾਵਾਂ ਠੰਡੀਆਂ ਛਾਵਾਂ ਛਾਵਾਂ,
0: ਚਲੋ ਸ਼ੁਕਰੀਆ,
1: ਇਹ ਗੱਲ ਆ,
0: ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 647-367-5353 ਸਾਡਾ ਨੰਬਰ ਹੈ। ਮਾਂ ਦੀ ਗੱਲਬਾਤ ਚੱਲ ਰਹੀ ਹੈ, ਮਾਂ ਵੈਸੇ ਨਾ ਬਚਪਨ ਦੀਆਂ ਹਰ ਇੱਕ ਦੀਆਂ ਯਾਦਾਂ ਹੁੰਦੀਆਂ ਨੇ, ਮੇਰੀਆਂ ਵੀ ਯਾਦਾਂ ਹੈ ਨੇ, ਹਰ ਇੱਕ ਦੀਆਂ ਹੁੰਦੀਆਂ, ਹੋਣੀਆਂ ਵੀ ਚਾਹੀਦੀਆਂ। ਮੈਂ ਅੱਗੇ ਕਹਿ ਰਿਹਾ ਕਿ ਇਹ ਰਿਸ਼ਤਾ ਐਸਾ ਜਿਹੜਾ ਭੁੱਲਿਆ ਹੀ ਨਹੀਂ ਜਾ ਸਕਦਾ, ਬਿਲਕੁਲ ਨਹੀਂ ਭੁਲਾਇਆ ਜਾ ਸਕਦਾ। ਕਈ ਵਾਰੀ ਛੋਟੇ ਛੋਟੇ ਹੁੰਦੇ ਸੀ ਨਾ, ਤੇ ਬਾਪੂ ਤੋਂ ਕਈ ਵਾਰੀ ਮਾਰ ਮੁਰ ਵੀ ਪੈਣੀ ਨਾ, ਝਿੜਕਾਂ ਵੀ ਪੈਣੀਆਂ, ਤੇ ਮਾਂ ਨੇ ਬਚਾ ਲੈਣਾ, ਮਾਂ ਨੇ ਝਿੜਕਾਂ ਸਹਿ ਲੈਣੀਆਂ ਬਾਪੂ ਤੋਂ, ਲੇਕਿਨ ਬੱਚੇ ਨੂੰ ਹੁਣ ਕਹਿਣਾ ਵੀ ਖਬਰਦਾਰ ਬੱਚੇ ਨੂੰ ਕੁਝ ਨਾ ਕਿਹੋ। ਫਿਰ ਮੇਰਾ ਐਕਸਪੀਰੀਅੰਸ ਇਹ ਵੀ ਹੈ ਕਿ ਮੈਂ ਸਭ ਤੋਂ ਛੋਟਾ ਹੁੰਦਾ ਸੀ ਸਾਡੀ ਫੈਮਿਲੀ ਦੇ ਵਿੱਚ, ਛੋਟੇ ਬੱਚੇ ਹੁੰਦੇ ਵੀ ਲਾਡਲੇ ਜ਼ਿਆਦਾ, ਮੈਨੂੰ ਕਈ ਵਾਰ ਨਾ ਵੱਡਿਆਂ ਭਰਾਵਾਂ ਤੋਂ, ਈਵਨ ਅਸੀਂ ਜਦੋਂ ਵੱਡੇ ਵੱਡੇ ਵੀ ਹੋ ਗਏ ਸੀ, ਈਵਨ ਅਸੀਂ ਵਿਆਹੇ ਵਰੇ ਵੀ ਗਏ ਸੀ ਤਿੰਨੋਂ ਭਰਾ, ਜਦੋਂ ਵਿਆਹੇ ਵਰੇ ਤਾਂ ਵੀ ਮੈਨੂੰ ਕਈ ਵਾਰੀ ਘਰੋਂ ਨਾ ਉਹਨਾਂ ਨੇ, ਜਦੋਂ ਅਸੀਂ ਘਰ ਜਾਣਾ ਮਿਲਣ ਵਾਸਤੇ ਜਦੋਂ ਉਹਨਾਂ ਨੇ, ਤੇ ਉਹਨਾਂ ਨੇ ਮੈਨੂੰ ਚੁੱਪ ਕਰਕੇ ਮੁੱਠੀ ਦੇ ਵਿੱਚ 200-400 ਰੁਪਈਆ ਵੀ ਤੂੰ ਉਹ ਦੂਜਿਆਂ ਨੂੰ ਨਾ ਦੱਸੀ, ਮਤਲਬ ਮਾਂ ਦਾ ਜਿਹੜਾ ਪਿਆਰ ਆ ਨਾ ਯਾਰ, ਉਹਦਾ ਕੋਈ ਮੁੱਲ ਹੈ ਹੀ ਨਹੀਂ, ਅਮੁੱਲ ਹੈਗਾ ਉਹ ਚੀਜ਼। ਸੇ ਤੁਸੀਂ ਕੋਈ ਨਾ ਕੋਈ ਗੱਲਬਾਤ ਸ਼ੇਅਰ ਕਰਨੀ ਹੋਏ 647-367-5353 ਦੇ ਉੱਪਰ ਕਰ ਸਕਦੇ ਹੋ, ਸਾਡਾ ਤੁਹਾਡਾ ਸਾਥ ਹੈ 10 ਵਜੇ ਤੋਂ ਲੈ ਕੇ 11 ਵਜੇ ਤੱਕ।
3: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਟਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474-8-1000, 647-448-1000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
0: ਸੋ ਕੀਰਤਨ ਦਰਬਾਰ 16-17-18 ਮਈ ਨੂੰ ਸਿੰਘ ਹਰਜੀਤ ਜੀ ਕਰਵਾਉਣੇ ਨੇ ਕੈਲੇਡਨ ਦੇ ਵਿੱਚ, ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਜਿੱਥੇ ਤੁਸੀਂ ਹੁਣੇ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣਿਆ ਕਿ ਬਹੁਤ ਮਹਾਨ ਮਹਾਨ ਕੀਰਤਨੀ ਜਥੇ ਜਿਹੜੇ 3 ਦਿਨ 16-17-18, 16-17 ਨੂੰ ਟਾਈਮ ਜਿਹੜਾ ਹੈ ਉਹ 12 ਵਜੇ ਤੋਂ ਲੈ ਕੇ 7 ਵਜੇ ਤੱਕ ਹੈ, ਤੇ ਲਾਸਟ ਡੇ 18 ਤਰੀਕ ਨੂੰ ਮੰਡੇ ਨੂੰ ਜਿਹੜਾ ਟਾਈਮ 3 ਵਜੇ ਤੋਂ ਲੈ ਕੇ 10 ਵਜੇ ਤੱਕ ਹੈ। ਸੋ ਉਹਨਾਂ ਨੇ ਜੋ ਵੀ ਕਿਸੇ ਨੇ ਕੋਈ ਦਸਵੰਧ ਕੱਢ ਕੇ ਇਸ ਕੀਰਤਨ ਦਰਬਾਰ ਦੇ ਵਿੱਚ ਭੇਟ ਵੀ ਕਰਨਾ, ਉਹਦੇ ਲਈ ਉਹਨਾਂ ਨੇ ਸਾਈਟ ਵੀ ਦੱਸੀ ਹੈ seva2022@yahoo.com। ਸੋ ਅੰਮ੍ਰਿਤ ਦਾ ਰਸ ਬਰਸਣਾ ਗੁਰਬਾਣੀ ਦਾ ਉੱਥੇ, ਤੁਸੀਂ 3 ਦਿਨ ਉੱਥੇ ਜਾ ਸਕਦੇ ਹੋ, ਜ਼ਰੂਰੀ ਨਹੀਂ ਕਿ 7-7 ਘੰਟੇ ਤੁਸੀਂ ਉੱਥੇ ਬੈਠਣਾ, ਤੁਸੀਂ ਜਦੋਂ 2-3-4 ਘੰਟੇ 1-2 ਘੰਟੇ ਦੇ ਸਕਦੇ ਹੋ ਤਾਂ ਜ਼ਰੂਰ ਗੁਰਬਾਣੀ ਦਾ ਆਨੰਦ ਮਾਣੋ ਤੇ ਆਪਣੇ ਆਪ ਨੂੰ ਸਰਸ਼ਾਰ ਕਰੋ ਗੁਰਬਾਣੀ ਦੇ ਭਗਤੀ ਖਾਬ ਦੇ ਨਾਲ। ਸੋ ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਤੁਸੀਂ ਗੱਲਬਾਤ ਕੋਈ ਕਰਨੀ ਹੋਵੇ, ਸਾਡੀ ਗੱਲਬਾਤ ਚੱਲ ਰਹੀ ਸੀ ਅੱਜ ਕਿ ਮਾਂ ਦੀ ਮਮਤਾ, ਮਾਂ ਦਾ ਪਿਆਰ, ਮਾਂ ਦੀ ਜਿਹੜੀ ਡੈਡੀਕੇਸ਼ਨ ਹੁੰਦੀ ਹੈ ਨਾ ਬੱਚਿਆਂ ਦੇ ਪ੍ਰਤੀ, ਉਹ ਅਮੁੱਲ ਹੈ, ਉਹਦਾ ਕੋਈ ਅਬਦਲ ਨਹੀਂ ਹੈ, ਉਹਦਾ ਕੋਈ ਸਬਸਟੀਚਿਊਟ ਨਹੀਂ ਹੈ, ਉਹਦਾ ਕੋਈ ਮੁਕਾਬਲਾ ਨਹੀਂ ਹੈ। ਸੋ ਸ਼ੁਰੂਆਤ ਕਰਦੇ ਹਾਂ, ਅੱਗੇ ਇੱਕ ਗਾਣਾ ਛੋਟਾ ਜਿਹਾ ਸੁਣਦੇ ਹਾਂ ਤੇ ਤੁਹਾਡੇ ਫੋਨ ਦੀ ਫਿਰ ਮੈਂ ਇੰਤਜ਼ਾਰ ਕਰਦਾ।

0: ਸੋ ਤੁਸੀਂ ਸੁਣ ਰਹੇ ਸੀ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਮਾਂ ਨੂੰ ਡੈਡੀਕੇਟ ਸੌਂਗ। ਸੋ ਇੱਕ ਨਾ ਜਿਵੇਂ ਸਾਡੇ ਇੱਕ ਦੋਸਤ ਨੇ ਪਹਿਲੇ ਹੁਣ ਗੱਲ ਕੀਤੀ ਸੀ ਕਿ ਇੱਕ ਦੂਸਰੀ ਸਾਈਡ ਵੀ ਹੈ, ਅਸੀਂ ਦੇਖਦੇ ਹਾਂ ਅਨਾਥ ਆਸ਼ਰਮਾਂ ਦੇ ਵਿੱਚ ਵੀ ਬਹੁਤ ਸਾਰੇ ਫੈਮਲੀਆਂ ਨੇ ਬਜ਼ੁਰਗਾਂ ਨੂੰ, ਮਾਵਾਂ ਨੂੰ, ਪਿਤਾ ਨੂੰ ਉੱਥੇ ਛੱਡਿਆ ਹੁੰਦਾ ਹੈ। ਮੈਂ ਸਾਡੇ ਉੱਥੇ ਅੰਮ੍ਰਿਤਸਰ ਦੇ ਵਿੱਚ ਵੀ ਬਸੇ ਬਣਿਆ ਹੋਇਆ ਇੱਕ ਰੈਨ ਬਸੇਰਾ ਜਾਂ ਹੋਰ ਵੀ ਇੱਕ ਦੋ ਜਿਹੜੇ ਬਜ਼ੁਰਗਾਂ ਵਾਸਤੇ ਬਣੇ ਹੋਏ ਨੇ ਇਸ ਤਰ੍ਹਾਂ ਦੇ, ਉੱਥੇ ਬਹੁਤ ਸਾਰੀਆਂ ਮਾਵਾਂ ਨੂੰ ਦੇਖਿਆ ਹੈ, ਬਹੁਤ ਸਾਰੇ ਫਾਦਰਸ ਨੂੰ ਦੇਖਿਆ ਹੈ। ਇੱਥੇ ਵੀ ਬਣੇ ਹੋਏ ਹਨ ਓਲਡ ਏਜ ਹੋਮ ਜਿਹੜੇ ਬਣੇ ਹੋਏ। ਸੋ ਦੇਖੋ, ਜੇ ਤਾਂ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਘਰ ਦੇ ਵਿੱਚ ਕਿ ਪੋਸੀਬਲ ਨਹੀਂ ਹੈ, ਤਾਂ ਫੇਰ ਤੇ ਇੱਕ ਵੱਖਰੀ ਚੀਜ਼ ਹੈ। ਸਾਡੇ ਕਾਲਰ ਨੇ ਪਹਿਲਾਂ ਇਹਨਾਂ ਦੀ ਗੱਲ ਸੁਣਦੇ ਆ। 0418 ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
1: ਹਾਂਜੀ, ਡਾਕਟਰ ਸਾਹਿਬ ਢਿੰਸਾ ਹੋ ਰਿਹਾ ਸੀ।
0: ਢਿੰਸਾ ਸਾਹਿਬ, ਢਿੰਸਾ ਸਾਹਿਬ ਕੀ ਹਾਲ ਚਾਲ ਹੈ?
1: ਹਾਂਜੀ ਹਾਂਜੀ, ਬਹੁਤ ਵਧੀਆ ਹਾਲ ਤੇ। ਬਸ ਮੇਰੀ ਥੋੜੀ ਸੋਚ ਹੋਰ ਹੈ
0: ਜੀ।
1: ਵੀ ਜਿਵੇਂ ਆਪਾਂ ਕਹਿੰਦੇ ਨਾ, ਅੱਜ ਮਦਰ ਡੇ ਹੈ
0: ਜੀ ਜੀ ਜੀ,
1: ਵੀ ਅੱਜ ਫਾਦਰ ਡੇ ਹੈ।
0: ਹਾਂ ਹਾਂ,
1: ਵੀ ਆਪਾਂ 365 ਦਿਨਾਂ ਚੋਂ ਉਹ ਇੱਕ ਦਿਨ ਹੀ ਕਿਉਂ ਚੁਣਦੇ? ਬਾਕੀ 364 ਕਿੱਥੇ ਗਏ?
0: ਬਿਲਕੁਲ, ਮੈਂ ਤੇ ਇਹ ਕਹਿ ਰਿਹਾ ਵੀ ਇਹ ਜਿਹੜੇ ਦੋ ਰਿਸ਼ਤੇ ਹੈ ਨਾ, ਇਹਨਾਂ ਵਾਸਤੇ ਤਾਂ 365 ਦਿਨ ਵੀ ਘੱਟ ਹੈ।
1: ਮੈਂ ਕਹਿੰਦਾ ਵੀ ਰੋਜ਼ ਸਵੇਰੇ ਉੱਠ ਕੇ ਨਾ ਤੁਸੀਂ 2 ਮਿੰਟ ਉਹ ਕਰ ਲਓ, ਯਾਦ ਕਰ ਲਓ, ਉਹ ਵਾਧੂ ਆ ਬਸ।
0: ਬਸ ਬਸ ਬਸ,
1: ਤੇ ਇਹ ਅਸਲ ਚ ਜਾਂ ਤਾਂ ਪੱਛਮ ਦੀਆਂ ਫਾਰਮੈਲਿਟੀਆਂ ਨੇ ਕਹਿ ਲਓ, ਹੈ ਕੁਛ ਵੀ ਕਹਿ ਸਕਦੇ ਆਪਾਂ। ਮੈਂ ਦੇਖੋ ਇਕੱਲਾ ਤਾਂ ਨੀ ਕੁਛ ਕਹਿ ਸਕਦਾ
0: ਜੀ ਜੀ ਜੀ,
1: ਤੇ ਵੀ ਇਹ ਮੈਨੂੰ ਥੋੜਾ ਨਹੀਂ ਲੱਗਦਾ। ਮੈਨੂੰ ਤਾਂ ਇਹ ਲੱਗਦਾ ਵੀ ਰੋਜ਼ ਤੁਸੀਂ ਉਦੋਂ ਹੀ ਕਰ ਲਓ, 1-2 ਮਿੰਟ ਜਦੋਂ ਮਨ ਚ ਕਰ ਸਕਦੇ ਹੋ,
0: ਬਿਲਕੁਲ
1: ਪਰ ਕਰੋ ਰੋਜ਼।
0: ਬਿਲਕੁਲ ਬਿਲਕੁਲ ਸਹੀ ਗੱਲ ਹੈ, ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਮਾਂ ਬਾਪ ਦਾ ਰਿਸ਼ਤਾ ਐਸਾ ਹੈ ਕਿ ਜਿੰਨੀ ਮਾਂ ਬਾਪ ਦੀ ਕੰਟਰੀਬਿਊਸ਼ਨ ਸਾਡੀ ਲਾਈਫ ਦੇ ਵਿੱਚ ਹੁੰਦੀ ਹੈ ਨਾ, ਉਹਨਾਂ ਨੂੰ ਤਾਂ ਸਾਡਾ ਰੋਜ਼ ਹੀ ਨਤਮਸਤਕ ਹੋ ਕੇ ਪਿਆਰ ਕਰਨਾ ਪੈਂਦਾ ਹੈ। ਜੇ ਚਲੋ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ, ਤਾਂ ਫਿਰ ਵੀ ਸਵੇਰੇ
1: ਫਿਰ ਵੀ
0: ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਨਾ, ਤਾਂ ਸਾਨੂੰ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਉਸੇ ਸ਼ਰਧਾ ਭਾਵ ਦੇ ਨਾਲ ਯਾਦ ਕਰਨਾ ਚਾਹੀਦਾ।
1: ਹਾਂ, ਮਤਲਬ ਮੈਂ ਨਾ ਮੈਂ ਇਸ ਚੀਜ਼ ਨੂੰ ਨਾ ਫਾਰਮੈਲਿਟੀ ਮੰਨਦਾ, ਜਿਹੜਾ ਮਤਲਬ
0: ਦਿਨ ਜਿਹੜੇ ਚਲੋ ਫਿਕਸ ਕੀਤੇ ਐ, ਇਸੇ ਬਹਾਨੇ ਕਈ ਜਿਹੜੇ ਨਹੀਂ ਵੀ ਯਾਦ ਕਰਦੇ ਉਹ ਵੀ ਯਾਦ ਕਰ ਲੈਂਦੇ ਹੋਣੇ,
1: ਉਹ ਕਰ ਲੈਂਦੇ। ਹਾਂ, ਪਰ ਅੱਜ ਤੋਂ ਤੁਸੀਂ 90 ਮਿੰਟ ਚਲੇ ਜਾਓ ਨਾ, 80 ਤੋਂ 80 ਮਿੰਟ 90 ਵਜੇ ਚਲੇ ਜਾਓ, ਕੁਛ ਵੀ ਨਹੀਂ ਸੀ
0: ਹੈ ਨੀ ਸੀ, ਬਿਲਕੁਲ ਬਿਲਕੁਲ। ਆਪਣੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਨਹੀਂ ਸੀ ਇਹ ਚੀਜ਼ਾਂ, ਇਹ ਤਾਂ
1: ਇੱਕ ਮੈਨੂੰ
0: ਬਾਹਰ ਜਾਣ ਦਾ ਬਣਿਆ ਸਬੱਬ ਜਿਹਾ, ਉਦੋਂ ਹੀ ਪਤਾ ਲੱਗਿਆ ਦਿਨਾਂ ਦਾ ਵੀ ਇਹ ਫਾਦਰਸ ਡੇ ਹੈ, ਇਹ ਮਦਰਸ ਡੇ ਹੈ, ਇਹ ਵੋ ਹੈ।
1: ਬਿਲਕੁਲ, ਤੇ ਮੈਨੂੰ ਬਹੁਤ ਚੰਗੀ ਚੀਜ਼ ਲੱਗਦੀ ਹੈ ਤੁਹਾਡੀ ਨਾ, ਜਿਹੜੀ ਉਹ ਬਣਾਈ ਹੈ ਧਰਜ ਜਿਹੜੀ ਪ੍ਰੋਗਰਾਮ ਦੀ, ਉਹ ਤੁਸੀਂ ਜੇ ਮਾੜੀ ਜਿਹੀ ਫੇਰ ਸੁਣਾ ਦਿਓ। ਤੁਸੀਂ ਪਹਿਲੀ ਗੱਲ ਤਾਂ ਅਸੀਂ ਸੁਣ ਲਈ ਸਟਾਰਟਿੰਗ ਤੇ ਪ੍ਰੋਗਰਾਮ ਦੇ, ਜੇ ਹੁਣ ਤੁਸੀਂ ਕਹੋਗੇ ਵੀ ਜੇ ਪ੍ਰੋਗਰਾਮ ਉਹ ਬਾਅਦ ਚ ਕਾਲ ਕਰੀ ਜਾਂਦੇ ਪਹਿਲਾਂ ਸੁਣਿਆ ਨੀ ਹੋਣਾ, ਅਸੀਂ ਉਹ ਵੀ ਸ਼ੁਰੂ ਤੋਂ ਸੁਣਦੇ ਹਾਂ, ਪਰ ਬੋਲਣਾ ਕਦੇ ਉਦੋਂ ਹੀ ਪੈਂਦਾ ਵੀ ਜੇ ਸਾਨੂੰ ਲੱਗੇ ਕਾਲ ਕਰ ਲੈਂਦੇ।
0: ਚੱਲ ਕੋਈ ਨੀ, ਮੈਂ ਕੋਸ਼ਿਸ਼ ਕਰਦਾ ਕੁਝ।
1: ਇੰਨੀ ਵਧੀਆ ਤਰਜ ਬਣਾਈ ਆ ਤੁਸੀਂ ਉਹ, ਤੇ ਕਿਆ ਵਾ, ਬਹੁਤ ਵਧੀਆ।
0: ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ ਖਲੀਲ ਜੀ, ਜੀ ਆਇਆਂ ਨੂੰ।
2: जी सत श्री अकाल दर्शन साहब, कैसे हैं आप?
0: बहुत बढ़िया जी, बिल्कुल ठीक है।
2: माँ के बारे में क्या बोलूं, ये तो वो शय है जिसके लिए जितना लिखे कम है, क्योंकि ऊपर वाला खुद बड़े बड़े नबियों को वलियों से बोला है कि अपनी माँ के चरणों में तुम्हारी जन्नत है, इनसे दुआ लो। जितने बड़े बाबा फरीद गंज शकर रहमतुल्लाह अलैह का वाकया है कि वालदा पानी मांगी और जब पानी लेके आए उतनी देर में फिर आग लग गई, बीच रात में उठी थी, तो वैसे हाथ में लेके ठहरे रहे, तो जब माँ को नहीं उठाए कि भाई इसकी नींद में खलल हो जाएगा, डिस्टर्ब होगा, जब वालदा की खुद अजान के वक्त फजर में आंख खुली तो बोले अरे बेटा फरीद तू यहीं पे ठहरा है बेटा, बोले मुझे जगाया क्यों नहीं बेटा, अरे मम्मी आपको डिस्टर्ब होता मैं जगाया तो नाफरमानी होती थी, मैं ऐसा कर सकता हूँ आपको, तो उसी वक्त हाथ उठा के दुआ मांगे के अल्लाह मेरे बच्चे को तो ऐसा शजर बना, शजर यानी झाड़ बना जिसके दरख्त के साय में हजारों लाखों लोग पनते और फैजियाब हो। तो ये बातें ऐसी नहीं है, ये हकीकत है। हम इस मुल्क में आओ और सारे सुनने वालों से बोलता हूँ, जो माएं हैं जिंदा इनके साथ प्यार मोहब्बत से रहो, इनकी हल्की सी भी तकलीफ इनके दिल को आपको अंदाजा भी नहीं है, आपकी जिंदगी में ऐसे रोड़े अटकाएगी कि आप बोलेंगे क्या चीज हो गई यार मेरे पास ऐसा। ये मेरा अपना देखा वाकया है, मेरे पास मेरे 10th में एक क्लासमेट था, उसको गलत आदतें लग गई थी, शॉट लूंगा मैं, और वो पत्ते पे खेलता था। तो एक बार क्या करा, बटवे में से पैसे लेके आ गया, तो माँ बोली बेटा चिट्ठी के पैसे थे, कम से कम तुम बता देते। ओ जी मैं जो चाहे कर सकता हूँ, पैसा मेरे बाप का है, तुम भी मेरे बाप की ऐसा भाई। तो बोले बेटा कोई बात नहीं, तू बहुत बड़ी बात बोल दिया, तेरे को ऐसा नहीं बोलना चाहिए, जरूर मेरी तरबियत में कई कमी रह गई, बस इतना याद रख ले तो आज के बाद जिंदगी में कभी कामयाब होके बता दे। बोल दी, वो क्या कलप थी लग गई उसकी, बता रहा हूँ। जब भी वो एग्जाम में बैठता था, एनविलेटर बोलते थे इसका एक पर्चा गायब है। जरा सोचें आप, जरा सोचें, एक पर्चा गायब हो जाता है, ऐसा कैसे गायब होता है यार? कोई जिन्नात ले गए, कोई शैतान ले गया, कौन ले गया, जमीन का गई आसमान? माँ के श्राप बता रहा हूँ, बद्दुआ बोलते हिंदी में श्राप, इतना डेंजर होता। मैं बोल रहा हूँ मिसाइल भी जो है सो देर से जाके हिट होगा, वो डेफिनेटली होता है। इसलिए बोलते ना कि माँ की दुआ और बाप की बद्दुआ से जरा बचे रहो, लेकिन माँ को अगर आप सताए तो बिला वजह के उसके आ गए बीच में, तो समझ जाना आपका वो काम करती उन्हें कि आपको अंदाजा भी नहीं है। जितना प्यार करने वाला होता ना, जब वो खफा हो जाता तो रब भी खफा होता है।
0: चलो बहुत बहुत शुक्रिया अखिलेश जी, बहुत बहुत
2: शुक्रिया जी, शेख सतरीकाल जी, सतरीकाल।
0: सो दोस्तों, तुसी कोई गलबात करनी हो तो बहुत वधिया लग रहा है मैनु, जदों तुसी अपने अपने एक्सपीरियंस दस रहे हो ना। ढींसा साहब ने भी गल कीती है, खलील जी ने भी कीती, होर भी दोस्तां ने, लेकिन मैं भी एक गल करदा सी ना, एक तस्वीर दा दूसरा पासा भी है। जदों असीं देखदे आ ना अनाथ आश्रमां दे विच, ओल्ड एज होम दे विच, होर जिहड़े बिरधां वास्ते जिहड़े आश्रम बने उत्थे भी भरे पए ने, बहुत सारियां मावां उत्थे, बहुत सारे फादर्स पिता उत्थे, पता नहीं किन्ना हालातां दे विच ਉਹ ਫੈਮਲੀਆਂ ਉਹਨਾਂ ਨੂੰ ਉੱਥੇ ਛੱਡ ਕੇ ਆਉਂਦੀਆਂ ਨੇ। ਜੇ ਤਾਂ ਚਲੋ ਵਾਕਿਆ ਹੀ ਕੋਈ ਐਸਾ ਰੀਜ਼ਨ ਬਣ ਗਿਆ ਕਿ ਉੱਥੇ ਛੱਡਣਾ ਪਿਆ, ਉਹ ਤਾਂ ਚਲੋ ਗੱਲ ਵੱਖਰੀ, ਲੇਕਿਨ ਮੈਂ ਬਹੁਤ ਸਾਰੇ ਐਸੇ ਕੇਸ ਵੀ ਮੇਰੇ ਧਿਆਨ ਦੇ ਵਿੱਚ ਹੈਗੇ ਆ ਜਿਨ੍ਹਾਂ ਨੇ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਮਾਤਾ ਪਿਤਾ ਨੂੰ ਉੱਥੇ ਛੱਡਿਆ ਹੋਇਆ। ਇੱਕ ਸ਼ਾਇਰ ਨੇ ਬਹੁਤ ਖੂਬਸੂਰਤ ਲਿਖਿਆ ਹੈ, ਉਹ ਕਹਿੰਦਾ ਕਿ ਜਿਉਂਦੇ ਜੀ ਤਾਂ ਕਦਰ ਨਾ ਜਾਣੀ ਰੁਲਦੀ ਰਹਿ ਗਈ ਮਾਂ, ਜਿਉਂਦੇ ਜੀ ਤਾਂ ਕਦਰ ਨਾ ਜਾਣੀ ਰੁਲਦੀ ਰਹਿ ਗਈ ਮਾਂ, ਚਾਰ ਕੁ ਸਤਰਾਂ ਮਾਂ ਤੇ ਲਿਖ ਕੇ ਬਣ ਗਏ ਨਾਡੂ ਖਾਂ, ਮਾਂ ਤਾਂ ਮਰ ਕੇ ਵੀ ਨਹੀਂ ਮਰਦੀ ਅਰਸ਼ੋਂ ਦੇਵੇ ਛਾਂ, ਵੱਡੀ ਕੋਠੀ ਪੁੱਤਰ ਦੀ ਪਰ ਉਸ ਲਈ ਕੋਈ ਨਹੀਂ ਥਾਂ, ਵੱਡੀ ਕੋਠੀ ਪੁੱਤਰ ਦੀ ਪਰ ਉਸ ਲਈ ਕੋਈ ਨਹੀਂ ਥਾਂ। ਸੋ ਬੜਾ ਅਜੀਬ ਲੱਗਦਾ ਜਦੋਂ ਉਹ ਫੈਮਲੀਆਂ, ਉਹ ਪਰਿਵਾਰ ਸਭ ਕੁਝ ਹੋਣ ਦੇ ਬਾਵਜੂਦ ਵੀ ਬਿਰਧ ਮਾਂ ਬਾਪ ਨੂੰ ਉੱਥੇ ਅਨਾਥ ਆਸ਼ਰਮਾਂ ਦੇ ਵਿੱਚ ਛੱਡ ਕੇ ਆਉਂਦੇ ਨੇ। ਕਈ ਮੈਂ ਘਰਾਂ ਦੇ ਵਿੱਚ ਇਹ ਵੀ ਸੁਣਿਆ ਹੈ ਕਿ ਮਾਂ ਬਾਪ ਦੇ ਪਿੱਛੇ ਬੱਚਿਆਂ ਦੇ ਵਿੱਚ ਇਹ ਵੀ ਹੋ ਜਾਂਦਾ ਹੈ ਕਿ ਭਾਈ 6 ਮਹੀਨੇ ਮਾਂ ਤੇਰੇ ਕੋਲ ਰਹੂਗੀ, 6 ਮਹੀਨੇ ਮਾਂ ਮੇਰੇ ਕੋਲ ਰਹੂਗੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਹੈਲੋ ਜੀ, ਹੈਲੋ ਜੀ,
0: ਇਹ ਗਾਣਾ ਤੁਹਾਡਾ ਮੈਂ ਕੱਢ ਕੇ ਰੱਖਿਆ ਹੋਇਆ, ਹੁਣੇ ਚਲਾਉਣਾ 2 ਮਿੰਟ ਤੱਕ।
3: ਭਾਜੀ ਭਾਜੀ ਭਾਜੀ ਮੈਂ ਗੱਲ ਕਰਨੀ, ਇੱਕ ਪ੍ਰੋਗਰਾਮ ਪੰਜਾਬੀ ਵਿੱਚ ਕਿੰਨੇ ਵਜੇ ਆਉਂਦਾ ਆਪਣਾ ਪ੍ਰੋਗਰਾਮ?
0: ਪੰਜਾਬੀ ਵਿਰਸਾ ਆਉਂਦਾ ਹੈ 11 ਤੋਂ 12,
3: 2 ਤੋਂ 3, 4 ਰੰਗਾਂ ਦਾ 4 ਰੰਗ 2 ਤੋਂ 3।
0: ਹਾਂ ਹਾਂ ਹਾਂ, ਚਲੋ ਮੈਂ ਗੱਲ ਕਰ ਰਿਹਾ ਸੀ ਕਿ ਕਈਆਂ ਘਰਾਂ ਦੇ ਵਿੱਚ, ਕਈਆਂ ਫੈਮਲੀਆਂ ਦੇ ਵਿੱਚ ਮੈਂ ਵੀ ਦੇਖਿਆ ਹੈ ਕਿ ਮਾਂ ਬਾਪ ਨੂੰ ਰੱਖਣ ਦੇ ਲਈ ਵੀ ਭਰਾਵਾਂ ਦੇ ਵਿੱਚ ਤੂੰ ਤੂੰ ਮੈਂ ਹੁੰਦੀ ਹੈ ਕਿ ਭਾਈ 2 ਮਹੀਨੇ ਮੈਂ ਰੱਖ ਲਿਆ, ਹੁਣ 2 ਮਹੀਨੇ ਤੂੰ ਰੱਖਣਾ। ਇੱਕ ਸ਼ਾਇਰ ਨੇ ਸਾਡੇ ਨੇ ਬੜਾ ਖੂਬਸੂਰਤ ਲੇਖ, ਉਹਦਾ ਵੀ ਛੋਟੇ ਸਾਂ ਤਾਂ ਲੜਦੇ ਸਾਂ, ਛੋਟੇ ਸਾਂ ਤਾਂ ਲੜਦੇ ਸਾਂ, ਮਾਂ ਮੇਰੀ ਹੈ ਮਾਂ ਮੇਰੀ ਹੈ। ਛੋਟੇ ਛੋਟੇ ਬੱਚੇ ਜਦੋਂ ਹੁੰਦੇ ਆ ਲੜਦੇ ਆ ਨਾ ਕਿ ਮਾਂ ਮੇਰੀ ਹੈ ਮਾਂ ਮੇਰੀ ਹੈ ਮਾਂ ਮੇਰੀ ਹੈ, ਛੋਟੇ ਸਾਂ ਜਦੋਂ ਲੜਦੇ ਸਾਂ ਮਾਂ ਮੇਰੀ ਹੈ ਮਾਂ ਮੇਰੀ ਹੈ, ਵੱਡੇ ਹਾਂ ਵੱਡੇ ਹੋ ਗਏ ਤਾਂ ਲੜਦੇ ਹਾਂ ਮਾਂ ਤੇਰੀ ਹੈ ਮਾਂ ਤੇਰੀ ਹੈ। ਇਹ ਸੱਚਾਈ ਹੈ। ਮੈਂ ਬਹੁਤ ਸਾਰੇ ਘਰਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਉੱਥੇ ਇਹ ਚੀਜ਼ ਮੈਂ ਮਹਿਸੂਸ ਕੀਤੀ ਹੈ, ਦੇਖੀ ਵੀ ਹੈ ਕਿ ਫੈਮਲੀਆਂ ਦੇ ਵਿੱਚ ਡਿਸਪਿਊਟ ਇਹਨਾਂ ਗੱਲਾਂ ਨੂੰ ਲੈ ਕੇ ਹੈ ਕਿ ਯਾਰ ਮਾਂ ਬਾਪ 6 ਮਹੀਨੇ ਹੋ ਗਏ ਹੁਣ ਮੇਰੇ ਕੋਲ ਆ, ਭਾਈ 6 ਮਹੀਨੇ ਤੂੰ ਰੱਖ ਇਹਨਾਂ, 6 ਮਹੀਨੇ ਮੇਰੇ ਕੋਲ ਰਹੇ ਹੁਣ 6 ਮਹੀਨੇ 3 ਮਹੀਨੇ ਤੂੰ ਰੱਖ ਇਹਨਾਂ। ਸੋ ਉਹਨਾਂ ਨੇ ਸਾਰੀ ਉਮਰ ਆਪਣੀਆਂ ਨੀਂਦਾਂ ਗਾਲ ਕੇ, ਆਪਣਾ ਆਰਾਮ ਹਰਾਮ ਕਰਕੇ, ਆਪਣੇ ਮੂੰਹ ਦੇ ਵਿੱਚੋਂ ਰੋਟੀ ਕੱਢ ਕੇ, ਆਪਣੀਆਂ ਸਾਰੀਆਂ ਸੁੱਖ ਸਹੂਲਤਾਂ ਨੂੰ ਦਰ ਕਿਨਾਰਾ ਕਰਕੇ, ਮਾਨਕ ਸਾਹਿਬ ਦਾ ਇੱਕ ਗਾਣਾ ਨਾ ਕਿ ਮਾਂ ਬਿਨਾ ਜੱਗ ਘੁੱਪ ਹਨੇਰਾ, ਸੁੰਨਾ ਦਿਸਦਾ ਚਾਰ ਚਫੇਰਾ, ਕੋਈ ਨਾ ਫੜਦਾ ਬਾਂ ਉਹ ਦੁਨੀਆਂ ਵਾਲਿਓ। ਸੋ ਇਹ ਮੇਰੀ ਤਾਂ ਸਮਝ ਤੋਂ ਬਾਹਰ ਹੈ। ਜੇਕਰ ਜਿਸੇ ਜਿਨ੍ਹਾਂ ਜਿਨ੍ਹਾਂ ਘਰਾਂ ਦੇ ਵਿੱਚ ਜਿੱਥੇ ਜਿੱਥੇ ਕੋਈ ਇਸ ਤਰ੍ਹਾਂ ਦੀਆਂ ਮੈਂ ਚੀਜ਼ਾਂ ਦੇਖਦਾ ਨਾ, ਮੈਨੂੰ ਤਾਂ ਬੜੀ ਹੈਰਾਨੀ, ਮੇਰੇ ਉਹ ਗੱਲ ਡਾਈਜੈਸਟ ਨਹੀਂ ਹੁੰਦੀ ਕਿ ਯਾਰ ਇਹਨਾਂ ਮਾਂ ਬਾਪ ਦਾ ਕੀ ਕਸੂਰ ਹੈ। ਇਹਨਾਂ ਨੇ ਆਫਟਰ ਆਲ ਇਹਨਾਂ ਬੱਚਿਆਂ ਨੂੰ ਪਾਲਿਆ ਹੀ ਹੋਏਗਾ, ਇਹਨਾਂ ਦੀ ਪਰਵਰਿਸ਼ ਕੀਤੀ ਹੋਏਗੀ, ਇਹਨਾਂ ਨੂੰ ਐਡੇ ਵੱਡੇ ਵੱਡੇ ਕੀਤਾ ਹੋਏਗਾ, ਤਾਂ ਇਹਦੇ ਬਾਵਜੂਦ ਵੀ ਇਹਨਾਂ ਨੂੰ ਇਸ ਤਰ੍ਹਾਂ ਦੇ ਦਿਨ ਦੇਖਣੇ ਪੈ ਰਹੇ ਹਨ। ਚਲੋ ਖੈਰ, ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣਗੀਆਂ। ਇੱਕ ਮੈਂ ਹੋਰ ਪੁੱਛਿਆ ਸੀ, ਮੈਨੂੰ ਦੱਸੋ ਕੋਈ ਦੋਸਤ ਫੋਨ ਕਰਕੇ ਵੀ, ਜੇ ਤੁਸੀਂ ਆਪਣੀ ਮਾਤਾ ਨੂੰ ਕੋਈ ਗਿਫਟ ਦੇਣਾ ਹੋਵੇ, ਤੁਹਾਡੇ ਮੁਤਾਬਕ ਸਭ ਤੋਂ ਵਧੀਆ ਗਿਫਟ ਕੀ ਹੋ ਸਕਦਾ? ਜਲਦੀ ਤੋਂ ਜਲਦੀ, ਮੈਂ ਫੋਨ ਦੀ ਇੰਤਜ਼ਾਰ ਕਰ ਰਿਹਾ। ਇਹ ਸਵਾਲ ਦਾ ਮੈਨੂੰ ਜਵਾਬ ਜ਼ਰੂਰ ਚਾਹੀਦਾ, ਨਹੀਂ ਤਾਂ ਮੈਂ ਲਾਸਟ ਦੇ ਵਿੱਚ ਜ਼ਰੂਰ ਡਿਸਕਸ ਕਰੂੰਗਾ ਕਿ ਅਗਰ ਆਪਣੀ ਮਾਤਾ ਨੂੰ ਸਾਨੂੰ ਮੌਕਾ ਮਿਲੇ ਗਿਫਟ ਦੇਣ ਦਾ, ਦੇਣਾ ਚਾਹੀਦਾ ਯਾਰ। ਮੈਂ ਇਹ ਨਹੀਂ ਕਹਿ ਰਿਹਾ ਕਿ ਮਦਰ ਦਿਵਸ ਤੇ ਹੀ ਦੇਣਾ ਚਾਹੀਦਾ। ਵੈਸੇ ਵੀ ਤੁਸੀਂ ਕਦੇ ਆਉਂਦੇ ਜਾਂਦੇ ਕੋਈ ਸਪੈਸ਼ਲ ਜਿੱਦਾਂ ਬੱਚਿਆਂ ਵਾਸਤੇ ਲੈ ਕੇ ਆਉਂਦੇ ਹੋ ਨਾ, ਤੇ ਮਾਂ ਵਾਸਤੇ ਵੀ ਲੈ ਕੇ ਆਓ ਕਦੇ ਕਦੇ ਕਿ ਲੈ ਮਾਂ ਤੇਰੇ ਵਾਸਤੇ ਮੈਂ ਅੱਜ ਆ ਚੀਜ਼ ਲੈ ਕੇ ਆਇਆ। ਕਿਉਂ ਕੱਲ 10 ਮਈ ਨੂੰ ਕਿਉਂ, ਮਦਰ ਦਿਵਸ ਤੇ ਹੀ ਕਿਉਂ? ਅਦਰਵਾਈਜ਼ ਵੀ ਆਉਂਦੇ ਜਾਂਦੇ, ਜਦੋਂ ਆਉਂਦੇ ਜਾਂਦੇ ਜਾਓ, ਬੱਚਿਆਂ ਵਾਸਤੇ ਨਹੀਂ ਲਿਆਉਂਦੇ, ਪਤਨੀ ਵਾਸਤੇ ਨਹੀਂ ਲੈ ਕੇ ਆਉਂਦੇ। ਸੋ ਮਾਂ ਵੀ ਅਗਰ ਪਰਮਾਤਮਾ ਨੇ ਸਹੀ ਸਲਾਮਤ ਰੱਖਿਆ, ਉਸ ਦਾ ਆਸਰਾ, ਉਸ ਦਾ ਹੱਥ, ਉਸ ਦਾ ਆਸ਼ੀਰਵਾਦ ਤੁਹਾਡੇ ਹੈਡ ਸਿਰ ਦੇ ਉੱਪਰ ਹੈ, ਤਾਂ ਜ਼ਰੂਰ ਉਸ ਨੂੰ ਰੈਕੋਗਨਾਈਜ਼ ਕਰੋ। ਵੱਡਿਆਂ ਦਾ ਜਿਹੜਾ ਆਸ਼ੀਰਵਾਦ ਹੁੰਦਾ ਨਾ, ਗੱਲ ਮਾਂ ਚ ਮਾਂ ਦੀ ਚੱਲਦੀ ਹੈ, ਬਾਪ ਦਾ ਮੈਨੂੰ ਇੱਕ ਰੈਫਰੈਂਸ ਵਿੱਚ ਯਾਦ ਆ ਗਿਆ। ਉਹ ਕਹਿੰਦੇ ਇੱਕ ਬੱਚਾ ਸੀ ਛੋਟਾ ਜਿਹਾ, ਜਦੋਂ ਛੋਟਾ ਹੁੰਦਾ ਸੀ ਨਾ, ਉਹ ਕਹਿੰਦਾ ਸੀ, ਬਾਪ ਨੇ ਉਹਨੂੰ ਪੁੱਛਣਾ, ਪੁੱਤਰ ਸਭ ਤੋਂ ਵੱਡਾ ਕੌਣ ਹੈ? ਉਹ ਕਹਿੰਦਾ ਵੀ ਮੇਰਾ ਬਾਪੂ ਸਭ ਤੋਂ ਵੱਡਾ। ਫਿਰ ਉਹਨੇ ਪੁੱਛਣਾ ਸਭ ਤੋਂ ਵੱਡਾ ਕੌਣ ਹੈ? ਮੇਰਾ ਬਾਪੂ ਸਭ ਤੋਂ ਵੱਡਾ। ਪੁੱਤ ਪੜ੍ਹ ਲਿਖ ਗਿਆ, ਵੱਡਾ ਅਫਸਰ ਲੱਗ ਗਿਆ, ਸ਼ਹਿਰ ਦੇ ਵਿੱਚ ਕੋਠੀ ਮਿਲ ਗਈ, ਨੌਕਰ ਚਾਕਰ ਮਿਲ ਗਏ, ਕਾਰ ਮਿਲ ਗਈ, ਗੱਡੀ ਮਿਲ ਗਈ, ਆਫਿਸ ਮਿਲ ਗਿਆ। ਆਫਿਸ ਦੇ ਵਿੱਚ ਬੈਠਾ ਇੱਕ ਦਿਨ ਬਾਪ ਗਿਆ ਮਿਲਣ ਵਾਸਤੇ, ਜਦੋਂ ਉਸਦੀ ਗੋਦੀ ਦੇ ਉੱਪਰ, ਜਦੋਂ ਉਸਦੀ ਕੁਰਸੀ ਦੇ ਕੋਲ ਬਾਪ ਗਿਆ ਨਾ, ਬਾਪ ਉਸਦੀ ਕੁਰਸੀ ਦੇ ਉੱਪਰ ਖੜਾ ਸੀ, ਤੇ ਪੁੱਤ ਨੂੰ ਕਹਿੰਦਾ, ਪੁੱਤ ਹੁਣ ਦੱਸ ਵੀ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਕੌਣ ਹੈ? ਤੇ ਪੁੱਤਰ ਕਹਿੰਦਾ ਵੀ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਮੈਂ ਹਾਂ। ਬਾਪ ਨੂੰ ਬੜੀ ਹੈਰਾਨੀ ਹੋਈ, ਯਾਰ ਇਹ ਤਾਂ ਇਹ ਕਹਿੰਦਾ ਹੁੰਦਾ ਸੀ ਕਿ ਮੇਰਾ ਬਾਪੂ ਸਭ ਤੋਂ ਵੱਡਾ, ਇਹ ਹੁਣ ਕਹੀ ਜਾਂਦਾ ਮੈਂ ਸਭ ਤੋਂ ਵੱਡਾ। ਤੇ ਬਾਪ ਫਿਰ ਵਾਪਸ ਜਾਣ ਲੱਗਿਆ ਨਾ, ਤੇ ਗੇਟ ਕੋਲੇ ਜਦੋਂ ਪਹੁੰਚ ਗਿਆ, ਤੇ ਪੁੱਤ ਕਹਿੰਦਾ, ਬਾਪੂ ਹੁਣ ਪੁੱਛ ਜਿਹੜਾ ਸਵਾਲ ਤੂੰ ਉਦੋਂ ਪੁੱਛਿਆ ਸੀ। ਬਾਪੂ ਕਹਿੰਦਾ, ਕਿਹੜਾ? ਕਹਿੰਦਾ, ਹੁਣ ਪੁੱਛ ਬਾਪੂ ਉਹੀ ਸਵਾਲ ਜਿਹੜਾ ਤੂੰ ਮੈਨੂੰ ਇੱਥੇ ਮੇਰੇ ਕੋਲ ਉੱਤੇ ਸਿਰ ਤੇ ਖੜਿਆ ਪੁੱਛਿਆ ਸੀ। ਕਹਿੰਦਾ, ਪੁੱਤ ਦੱਸ ਵੀ ਸਭ ਤੋਂ ਵੱਡਾ ਦੁਨੀਆਂ 'ਚ ਕੌਣ ਹੈ? ਉਹ ਕਹਿੰਦਾ, ਬਾਪੂ ਤੂੰ। ਉਹ ਕਹਿੰਦਾ, ਜਦੋਂ ਮੈਂ ਤੇਰੇ ਸਿਰ ਤੇ ਖੜਾ ਸੀ ਉਦੋਂ ਤਾਂ ਤੂੰ ਕਹਿੰਦਾ ਸੀ ਮੈਂ ਵੱਡਾ। ਕਹਿੰਦਾ, ਉਦੋਂ ਬਾਪੂ ਤੇਰਾ ਹੱਥ ਮੇਰੇ ਸਿਰ ਤੇ ਸੀ, ਹੁਣ ਤੂੰ ਮੇਰੇ ਤੋਂ ਦੂਰ ਹੈ। ਸੋ ਜਦੋਂ ਬਾਪ ਦਾ ਸਿਰ ਹੱਥ ਹੋਏ ਨਾ ਸਿਰ ਤੇ, ਉਦੋਂ ਬੰਦਾ ਆਪਣੇ ਆਪ ਨੂੰ ਵੱਡਾ ਹੀ ਸਮਝਦਾ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ 4790।
4: ਹੈਲੋ ਸਰ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
4: ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੁਹਾਡਾ।
0: ਸ਼ੁਕਰੀਆ ਜੀ,
4: ਗਿਫਟ ਮੈਨੂੰ ਲੱਗਦਾ ਆਪਣੇ ਔਕਾਤ ਹੀ ਨਹੀਂ ਹੈਗੀ ਕਿ ਆਪਾਂ ਆਪਣੇ ਮਾਂ ਪਿਓ ਨੂੰ ਗਿਫਟ ਦੇ ਦਈਏ।
0: ਹੈਗੀ ਔਕਾਤ, ਕਿਉਂ ਨੀ ਹੈ?
4: ਮਤਲਬ ਮੈਨੂੰ ਲੱਗਦਾ ਵੀ ਜੇ ਆਪਾਂ ਇੱਥੇ ਆਪਣੇ ਮਾਂ ਪਿਓ ਆਪਣੇ ਕੋਲ ਇੱਥੇ ਹੈਗੇ ਆ, ਤਾਂ ਉਹਨਾਂ ਕੋਲੇ ਡੇਲੀ ਕੋਈ 10-15 ਮਿੰਟ ਬੈਠ ਕੇ
0: ਗੱਲਾਂ। ਹੁਣ ਤੂੰ ਬਿਲਕੁਲ ਸਹੀ ਟਿਕਾਣੇ ਤੇ ਆ ਗਿਆ।
4: ਹਾਂਜੀ, ਉਦੋਂ ਵੱਡਾ ਕੋਈ ਗਿਫਟ ਹੋਣਾ ਨੀ ਉਹਨਾਂ ਨੇ ਮੈਨੂੰ ਲੱਗਦਾ, ਕਿਉਂਕਿ ਮਾਂ ਪਿਓ ਕਦੇ ਵੀ ਇਹ ਨੀ ਕਹਿੰਦਾ ਵੀ ਮੇਰੇ ਪੁੱਤ ਨੇ ਮੈਨੂੰ ਕੋਈ ਗਿਫਟ ਨੀ ਦਿੱਤਾ, ਜਾਂ ਮੇਰਾ ਆਪਣੇ ਪਿਤਾ ਨੀ ਕਹਿੰਦੇ ਹਨਾ ਆਪਾਂ ਨੂੰ ਕਿ ਮੇਰੇ ਪੁੱਤ ਨੇ ਕੋਈ ਗਿਫਟ ਨੀ ਦਿੱਤਾ।
0: ਬਸ ਤੂੰ ਤੇਰਾ ਸਵਾਲ ਦਾ ਜਿਹੜਾ ਜਵਾਬ ਦਿੱਤਾ ਨਾ, ਐਂਡ ਕਰਤਾ ਕਿ ਤੁਸੀਂ ਆਪਣੇ ਮਾਂ ਬਾਪ ਦੇ ਕੋਲ 5-7 ਮਿੰਟ ਕੱਢ ਕੇ ਰੋਜ਼ ਬੈਠ ਜਾਓ ਨਾ, ਉਹਨਾਂ ਦਾ ਹਾਲ ਚਾਲ ਪੁੱਛ ਲਓ, ਚਾਹੇ ਗੱਲ ਨਾ ਵੀ ਕਰੋ, ਵੈਸੇ ਪੁੱਛ ਲਓ ਠੀਕ ਠਾਕ ਹੈ ਬਸ।
4: ਹਾਂਜੀ, ਮੈਂ ਡੇਲੀ ਮੇਰੀ ਮੰਮੀ ਨਾਲ ਮੈਂ ਡੇਲੀ ਗੱਲ ਕਰਦਾ, ਮੈਂ ਡੈਡੀ ਨਾਲ ਵੀ, ਤੇ ਮੈਂ ਮਤਲਬ ਜੇ ਉਹਨਾਂ ਨੇ ਮੈਂ ਫੋਨ ਨੀ ਆਉਣ ਦਿੰਦਾ, ਮੈਂ ਪਹਿਲਾਂ ਲਾ ਲੈਂਦਾ ਉਹਨਾਂ ਨੂੰ ਫੋਨ, ਮਤਲਬ ਮੇਰਾ ਟਾਈਮ ਬੰਨਿਆ ਹੋਇਆ ਸੁਬਹ ਤੇ ਸ਼ਾਮ ਨੂੰ, ਕਿਉਂਕਿ ਮੇਰੇ ਕੋਲ ਟਾਈਮ ਹੁੰਦਾ ਸੁਬਹ ਸ਼ਾਮ ਨੂੰ, ਤੇ ਮੈਂ ਗੱਲ ਕਰਨਾ ਹੀ ਕਰਨਾ, ਭਾਵੇਂ 10 ਮਿੰਟ ਕਰਾਂ, ਭਾਵੇਂ 5 ਮਿੰਟ ਕਰਾਂ, ਤੇ ਭਾਵੇਂ 20 ਮਿੰਟ ਕਰਾਂ, ਤਾਂ ਮੈਂ ਗੱਲ ਕਰਦਾ ਹੀ ਹੁੰਦਾ। ਇੱਕ ਨਾ ਆਪਣੇ ਮਤਲਬ ਮੇਰੇ ਭਤੀਜਾ ਹੋਇਆ ਹੁਣੇ 10 ਮਹੀਨਿਆਂ ਦਾ ਉਹ, ਤੇ ਮਤਲਬ ਇੰਨਾ ਸੀ ਉਹਦੇ ਤੇ ਇੱਕ ਬੰਦਾ 24 ਘੰਟੇ ਚਾਹੀਦਾ, ਜਿੰਨਾ ਟਾਈਮ ਉਹ ਜਾਗਦਾ ਉਹਦੇ ਤੇ ਇੱਕ ਬੰਦਾ ਚਾਹੀਦਾ। ਹੁਣ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਸਾਨੂੰ ਵੀ ਏਦਾਂ ਆਪਣੇ ਮਾਂ ਪਿਓ ਨੇ ਪਾਲਿਆ ਹਨਾ, ਵੀ ਕਿੰਨਾ ਔਖਾ ਟਾਈਮ ਦੇਖਿਆ ਹੋਊ ਉਹਨਾਂ ਨੇ, ਵੀ ਸਾਨੂੰ ਉਹ 1 ਮਿੰਟ ਵੀ ਨੀ ਟਿਕਦਾ ਹੀ, ਤੇ ਮੈਨੂੰ ਇਹ ਲੱਗਦਾ ਵੀ ਹੁਣ ਇਹ ਜਦੋਂ ਵੱਡਾ ਹੋਊਗਾ ਇਹਨੂੰ ਬਿਲਕੁਲ ਵੀ ਨੀ ਕਦਰ ਹੋਣੀ ਉਸ ਚੀਜ਼ ਦੀ, ਵੀ ਇਹਨਾਂ ਨੇ ਸਾਨੂੰ ਕਿਵੇਂ ਪਾਲਿਆ, ਮੇਰੇ ਮਾਂ ਪਿਓ ਨੇ ਕਿਵੇਂ ਪਾਲਿਆ ਹਨਾ, ਕਿੰਨਾ ਮੇਰਾ ਧਿਆਨ ਰੱਖਿਆ, ਕੋਈ ਚੀਜ਼ ਇੰਨੀ ਮਤਲਬ ਮੈਨੂੰ ਖਾਣ ਦਿੱਤੀ, ਉਹ ਚੱਕ ਕੇ ਮੈਂ ਅਸੀਂ ਹੁਣ ਮਤਲਬ ਇੱਕ ਸਾਡੇ ਚਾਰ ਮਤਲਬ ਮੇਰਾ ਭਰਾ ਇੱਥੇ ਹੀ ਹੈ ਮੇਰੇ ਨਾਲ, ਚਾਰ ਚਾਰ ਜਣੇ ਮੇਰੀ ਵਾਈਫ ਤੇ ਉਹਦੀ ਵਾਈਫ, ਸਾਡੇ ਤੇ ਇੱਕ ਜਣਾ ਉਹਦੇ ਤੇ ਉੱਪਰ ਰਹਿੰਦੇ ਰਹਿੰਦਾ, ਰੋਟੀ ਵੀ ਅਸੀਂ ਜਿਵੇਂ ਪਹਿਲਾਂ ਮੈਂ ਰੋਟੀ ਖਾ ਲਈ ਫਿਰ ਉਹਨਾਂ ਨੇ ਖਾ ਲੈਣੀ ਆ, ਵੀ ਉਹਨੂੰ ਉਹਨਾਂ ਟਾਈਮ ਮੈਂ ਸੰਭਾਲਣਾ, ਏਦਾਂ ਚੀਜ਼ ਹੈ। ਮਤਲਬ ਮੈਂ ਉਹ ਸੋਚ ਰਿਹਾ ਸੀ ਵੀ ਜਦੋਂ ਇਹ ਵੱਡਾ ਹੋਊਗਾ ਤਾਂ ਇਹਨੇ ਪਤਾ ਨੀ ਕਦਰ ਪਾਉਣੀ ਹੈ ਕਿ ਨਹੀਂ,
0: ਹਨਾ,
4: ਇਹਨੂੰ ਪਤਾ ਨੀ ਵੀ ਕਿਵੇਂ ਪਾਲਿਆ ਉਹਨਾਂ ਨੇ। ਤੇ ਮੈਂ ਉਹ ਚੀਜ਼ ਸੋਚਿਆ ਵੀ ਮਾਂ ਪਿਓ ਨੇ ਸਾਨੂੰ ਇਹੀ ਪਾਲਿਆ ਵਿਚਾਰਿਆਂ ਨੇ ਤੇ ਕਿੰਨੇ ਔਖੇ ਦਿਨ ਦੇਖੇ ਹੋਣਗੇ, ਹਨਾ। ਤੇ ਮੈਨੂੰ ਲੱਗਦਾ ਜੀ ਉਹ ਮਾਂ ਪਿਓ ਦੀ ਕਦਰ ਕਰਨੀ ਚਾਹੀਦੀ ਹੈ, ਉਹਨਾਂ ਨਾਲ 5 ਤੋਂ 10 ਮਿੰਟ ਗੱਲ ਕਰ ਲਓ, ਇਹਨਾਂ ਨਾਲ ਉਹਨਾਂ ਨੂੰ ਸੰਤੁਸ਼ਟੀ ਹੋ ਜਾਂਦੀ ਹੈ, ਖੁਸ਼ ਹੋ ਜਾਂਦੇ ਆ, ਬਸ ਉਹਨਾਂ ਨੂੰ ਕੋਈ ਪੈਸਾ ਨੀ ਚਾਹੀਦਾ, ਕੋਈ
0: ਸੋ ਬਹੁਤ ਵਧੀਆ ਗਿਫਟ। ਸਭ ਤੋਂ ਵੱਡਾ ਦੇਖੋ ਮਾਂ ਦੇ ਲਈ ਗਿਫਟ ਇਹ ਹੀ ਹੈ ਕਿ ਤੁਸੀਂ ਮਾਂ ਦੇ ਕੋਲ 10 ਮਿੰਟ ਬੈਠ ਕੇ ਪੁੱਛ ਲਓ ਕਿ ਮੰਮੀ ਠੀਕ ਠਾਕ ਹੈ, ਬਸ ਇੰਨਾ ਪੁੱਛ ਲਓ ਨਾ ਤੁਸੀਂ ਮੰਮੀ ਠੀਕ ਠਾਕ ਹੈ, ਤੇ ਸਮਝ ਲਓ ਮਾਂ ਨੂੰ ਤੁਹਾਡੇ ਵਿੱਚੋਂ ਤੁਹਾਡੇ ਕੋਲੋਂ ਬਹੁਤ ਵੱਡਾ ਜਿਹੜਾ ਨਾ ਗਿਫਟ ਮਿਲ ਗਿਆ। ਸੁਰਜੀਤ ਪਾਤਰ ਨੇ ਇੱਕ ਵਾਰੀ ਲਿਖਿਆ ਸੀ, ਉਹ ਕਹਿੰਦਾ ਕਿ ਮੈਂ ਨਾ ਮੇਰੀ ਮਾਂ ਨੇ ਇੱਕ ਵਾਰੀ ਮੇਰੀ ਕਵਿਤਾ ਪੜ੍ਹੀ ਤੇ ਉਹ ਬੜੀ ਹੈਰਾਨ ਪਰੇਸ਼ਾਨ ਕਿ ਮੇਰੇ ਪੁੱਤ ਨੂੰ ਪੜਾ ਨੀ ਕਿਹੜਾ ਦੁੱਖ ਹੈ ਜਿਹੜਾ ਉਹ ਅੱਖਰਾਂ ਦੇ ਵਿੱਚ ਲਿਖਦਾ ਹੈ, ਕਵਿਤਾ ਦੇ ਵਿੱਚ ਲਿਖਦਾ। ਤੇ ਕਹਿੰਦਾ ਉਹ ਕਵਿਤਾ ਪੜ੍ਹ ਪੜ੍ਹ ਕੇ ਹੀ ਹੈਰਾਨ ਹੋਈ ਜਾਵੇ ਕਿ ਉਸੇ ਬਹਾਨੇ ਮੈਂ ਆਪਣੇ ਪੁੱਤ ਦੇ ਨੇੜੇ ਹੋ ਜਾਊਂਗਾ। ਮੈਨੂੰ ਵੀ ਯਾਦ ਹੈ ਕਿ ਅਸੀਂ ਅੰਮ੍ਰਿਤਸਰ, ਮੈਂ ਜੌਬ ਕਰਦਾ ਹੁੰਦਾ ਸੀ ਤੇ ਸਾਡਾ ਉੱਥੋਂ 125 ਕਿਲੋਮੀਟਰ ਪਿੰਡ ਸੀ ਜਦੋਂ ਛੁੱਟੀ ਵਾਲੇ ਦਿਨ ਕਿਤੇ ਜਾਣਾ ਨਾ, ਤੇ ਬਸ ਫਾਦਰ ਮਦਰ ਨੇ ਤੁਰਨ ਤੋਂ ਲੈ ਕੇ ਸਾਡੇ ਉਹ 120 ਕਿਲੋਮੀਟਰ 2.5 ਘੰਟੇ ਕਾਰ ਤੇ ਲੱਗਦੇ ਹੁੰਦੇ ਸੀਗੇ, ਤੇ ਉਹਨਾਂ ਨੇ 4 ਫੋਨ ਰਸਤੇ ਚ ਆਉਣੇ ਵੀ ਕਿੱਥੇ ਕੁ ਪਹੁੰਚ ਗਏ, ਕਿੱਥੇ ਕੁ ਪਹੁੰਚ ਗਏ, ਕਿੱਥੇ ਕੁ ਪਹੁੰਚ ਗਏ, ਕਿੱਥੇ ਕੁ ਪਹੁੰਚ ਗਏ। ਜਦੋਂ ਅਸੀਂ ਆਉਣਾ, ਅਸੀਂ ਸ਼ਹਿਰ ਚ ਸੀ, ਉਹ ਪਿੰਡ ਚ ਰਹਿੰਦੇ ਸੀ, ਤੇ ਉੱਥੇ ਵੱਖਰੇ ਵੱਖਰੇ ਫਿਰ ਨਾ ਥੈਲੇ ਬਣਾ ਕੇ ਰੱਖੇ ਹੋਣੇ, ਇਹ ਦਾਲ ਮੂੰਗੀ ਦੀ, ਇਹ ਹੋਰ ਵੀ ਸ਼ਹਿਰਾਂ ਚ ਕਹਿੰਦੇ ਤੁਸੀਂ ਉੱਥੋਂ ਕਿੱਥੋਂ ਬਾਜ਼ਾਰਾਂ ਚੋਂ ਖਰੀਦਦੇ ਫਿਰ ਦੋਗੇ, ਘਿਓ ਜੋੜਿਆ ਹੋਣਾ ਜਾਂ ਹੋਰ ਕੁਛ ਗੁੜ, ਉੱਥੇ ਦੇਸੀ ਜਿਹੜਾ ਉੱਥੇ ਘਲਾੜੀਆਂ ਦੇ ਉੱਪਰ ਪਿੰਡਾਂ ਦੇ ਵਿੱਚ ਕੱਢਿਆ ਹੁੰਦਾ ਉਹ ਗੁੜ ਰੱਖਿਆ ਹੋਣਾ, ਹੋਰ ਜੋ ਪਿੰਡਾਂ ਦੀਆਂ ਜਿਹੜੀਆਂ ਜਿਹੜੀਆਂ ਨੇਮਤਾਂ ਹੁੰਦੀਆਂ ਨੇ ਉਹ ਛੋਟੇ ਛੋਟੇ ਪੈਕਟ ਬਣਾ ਕੇ ਰੱਖੇ ਹੋਣੇ। ਔਰ ਮੈਂ ਦੇਖੋ ਔਨ ਏਅਰ ਤੁਹਾਨੂੰ ਕਹਿ ਰਿਹਾ ਕਿ ਜਿੰਨੀ ਦੇਰ ਸਾਡੇ ਮੇਰੇ ਮਾਂ ਬਾਪ ਜਿੰਦਾ ਰਹੇ ਹਨ ਉਨੀ ਦੇਰ ਤੱਕ ਅੰਮ੍ਰਿਤਸਰ, 2015 ਚ ਫਾਦਰ ਦੀ ਡੈਥ ਹੋਈ ਸੀ, 2017 ਚ ਮਦਰ ਦੀ, ਤੇ ਉਨੀ ਦੇਰ ਤੱਕ ਅਸੀਂ ਅੰਮ੍ਰਿਤਸਰੋਂ ਬਾਜ਼ਾਰੋਂ ਕਦੇ ਆਟਾ ਨਹੀਂ ਲਿਆ, ਸਾਡਾ ਆਟਾ ਉੱਥੋਂ ਪਿੰਡੋ ਹੀ, ਜਾਂ 15-20 ਦਿਨ ਮਹੀਨੇ ਬਾਅਦ ਉਹਨਾਂ ਨੇ ਕਾਰ ਤੇ ਆਉਣਾ ਬੋਰੀ ਰੱਖੀ ਲਿਆਉਣੀ, ਜਾਂ 15-20 ਦਿਨ ਮਹੀਨੇ ਬਾਅਦ ਅਸੀਂ ਜਾਣਾ ਉੱਥੇ ਤੇ ਉੱਥੋਂ ਬੋਰੀ ਐਂ ਪਸਾ ਕੇ ਆਟਾ ਰੱਖਿਆ ਹੋਣਾ ਤੇ ਸਾਡੀ ਕਾਰ ਚ ਉਹਨਾਂ ਨੇ ਰੱਖ ਦੇਣਾ। ਸੋ ਉਹਨਾਂ ਦੇ ਜਾਣ ਤੋਂ ਬਾਅਦ ਮਿਸ ਕਰਦੇ ਆ, ਸਾਰੇ ਕਰਦੇ ਆ, ਕਿਉਂਕਿ ਮਾਂ ਬਾਪ ਦਾ ਪਿਆਰ ਸਾਰੇ ਬੱਚਿਆਂ ਵਾਸਤੇ ਇੱਕੋ ਜਿਹਾ ਹੀ ਹੁੰਦਾ ਹੈ। ਦੇਖੋ ਕਈ ਵਾਰੀ ਕਹਿ ਦਿੰਦੇ ਨਾ ਵੀ 3 ਬੱਚੇ ਆ, ਬੱਚੇ ਇੱਕ ਨੂੰ ਘੱਟ ਪਿਆਰ ਵੱਧ ਪਿਆਰ, ਨਾ, ਮਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਯਾਰ, ਭਾਵੇਂ ਕੋਈ ਉਹ, ਭਾਵੇਂ ਬੱਚਾ ਕੋਈ ਅਪਾਹਜ ਹੈ, ਭਾਵੇਂ ਕੋਈ ਬਿਮਾਰ ਹੈ, ਠਿਮਾਰ ਹੈ, ਮਾਂ ਨੂੰ ਉਹ ਪਿਆਰਾ ਹੀ ਪਿਆਰਾ ਹੁੰਦਾ। ਲੋ ਗੱਲਾਂ ਕਰਦਿਆਂ ਕਰਦਿਆਂ ਅੱਜ ਪਤਾ ਨੀ ਲੱਗਿਆ ਟਾਈਮ ਸਾਡਾ ਬਿਲਕੁਲ ਸਮਾਪਤੀ ਤੇ ਹੋ ਗਿਆ, ਕੱਲ ਆਪਾਂ ਮਿਲਾਂਗੇ ਕਿਸੇ ਹੋਰ ਫਿਰ ਨਵੇਂ ਵਿਸ਼ੇ ਦੇ ਨਾਲ, ਤੁਹਾਡਾ ਸਾਡਾ ਸਾਥ ਹੁਣ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਸੀ, ਤੇ ਕੱਲ ਮਿਲਾਂਗੇ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: 1530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: Mohan. Contact us at bridgemohan.com.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905 700

ਜੀ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਈਵਨਿੰਗ।

ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ? ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕਿਵੇਂ ਹੋ? ਪਹਿਲੀ ਗੱਲ ਤਾਂ ਠੀਕ ਹੋ, ਬੱਲੇ ਬੱਲੇ ਆ, ਚੜ੍ਹਦੀ ਕਲਾ ਚੋਂ, ਮੌਸਮ ਸੋਹਣਾ, ਧੁੱਪ ਨਿਕਲੀ ਹੈ। ਸੋ ਜਦੋਂ ਧੁੱਪ ਨਿਕਲ ਆਉਂਦੀ ਹੈ ਮੱਲੋ ਮੱਲੀ, ਸਾਰਿਆਂ ਦੇ ਚਿਹਰਿਆਂ ਉੱਤੇ ਇੱਕ ਮੁਸਕਰਾਹਟ ਵੀ ਆ ਜਾਂਦੀ ਹੈ, ਖੁਸ਼ੀ ਪੂਰੀ ਹੋ ਜਾਂਦੀ ਹੈ, ਇੰਜੋਇਮੈਂਟ ਬਹੁਤ ਸਾਰਾ ਨੈਚੁਰਲੀ ਹੋ ਹੀ ਜਾਂਦਾ। ਸੋ ਹੁਣ ਪੰਜਾਬੀ ਲਹਿਰਾਂ ਆ ਗਿਆ, ਤੇ ਕਹਿੰਦੇ ਹੁੰਦੇ ਨਾ ਕਿ ਜਦੋਂ ਕੁਛ ਵਧੀਆ ਸੁਣਦੇ ਹੋ, ਵਧੀਆ ਗੱਲਾਂ ਬਾਤਾਂ, ਤੇ ਬੰਦੇ ਨੂੰ ਵੀ ਉਹੀ ਇੱਕ ਚਾਅ ਜਿਹਾ ਚੜ੍ਹ ਜਾਂਦਾ। ਸੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਨਾਲ ਕੁਝ ਪਿਆਰੀਆਂ ਮਿੱਠੀਆਂ ਗੱਲਾਂ ਬਾਤਾਂ ਕਰੀਏ, ਨਾ ਕੋਈ ਇੱਧਰਲੀ ਨਾ ਕੋਈ ਉੱਧਰ ਦੀ, ਕਿਸੇ ਹੋਰ ਦੀ ਗੱਲ ਕਰਨਾ ਕਿਸੇ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕੋਈ ਲੋੜ ਹੀ ਨਹੀਂ ਯਾਰ, ਮੈਂ ਬਹਿ ਕੇ ਇੱਥੇ ਕਰੀ ਜਾਵਾਂ, ਉਹ ਬੰਦੇ ਆਏ ਕਰਦੇ ਆ, ਉਹ ਬੰਦਿਆਂ ਨਾਲ ਉਹ ਹੋ ਗਿਆ, ਉਹ ਆਏ ਕਰਨੀ ਗੱਲ ਆਪਣੀ ਕਰੋ, ਹੁਣ ਨਹੀਂ ਤਾਂ ਕਰਨ ਨੂੰ ਤਾਂ ਤੁਹਾਨੂੰ ਪਤਾ ਹੀ ਆ ਕਿ ਹੁਣ ਬਹਿ ਕੇ ਵਿਊਆਂ ਲਈ ਲੋਕ ਬਹੁਤ ਕੁਛ ਕਰਦੇ ਕਹਿੰਦੇ ਆ, ਉਹ ਚੀਜ਼ਾਂ ਨਹੀਂ ਜੱਚਦੀਆਂ। ਵਧੀਆ ਯਾਰ ਆਪਣੀ ਕੋਈ ਕੰਮ ਦੀਆਂ ਗੱਲਾਂ, ਹਾਸੇ ਮਖੌਲ ਵਾਲੀਆਂ ਗੱਲਾਂ, ਇੱਕ ਦੂਜੇ ਨੂੰ ਅਪਲਿਫਟ ਕਰਨ ਵਾਲੀਆਂ ਗੱਲਾਂ ਕਰੀਏ, ਤਾਂ ਫਿਰ ਬਹਿ ਜਾ ਬੱਲੇ ਬੱਲੇ ਹੀ ਆ, ਨਹੀਂ ਤਾਂ ਥੱਲੇ ਖਿੱਚਣ ਨੂੰ ਆਪਾਂ ਬਹੁਤ ਤੇਜ਼ ਹਾਂ। ਕੋਈ ਵੀ ਹੁਣ ਤੁਸੀਂ ਦੇਖੋ, ਕੋਈ ਸੈਲੈਬ੍ਰਿਟੀ ਹੋ ਗਿਆ, ਉਹ ਤੋਂ ਕੁਛ ਗਲਤ ਹੋ ਜਾਂਦਾ, ਕੋਈ ਉਨੀ ਕੀ ਹੋ ਜਾਂਦੀ ਆ, ਹਰੇਕ ਬੰਦਾ ਮਿਸਟੇਕਸ ਲਾਈਫ ਦੇ ਵਿੱਚ ਕਰਦਾ, ਬਟ ਆਪਣੀ ਇੱਕ ਆਦਤ ਹੈ ਕਿ ਆਪਾਂ ਬਹੁਤ ਜਲਦੀ ਅਗਲੇ ਦੀਆਂ ਲੱਤਾਂ ਖਿੱਚਦੇ ਹਾਂ। ਕਿਸੇ ਨੂੰ ਕਹਿ ਲਓ ਕਿ ਕਿਸੇ ਦੀ ਬੱਲੇ ਬੱਲੇ ਕਰਾਉਣੀ ਆ, ਉਹ ਵੀ ਮਿੰਟਾਂ ਸਕਿੰਟਾਂ 'ਚ ਕਰ ਦਿੰਦੇ ਹਾਂ, ਕਿਸੇ ਨੂੰ ਥੱਲੇ ਲਾਉਣਾ ਉਹ ਵੀ ਆਪਾਂ ਸਕਿੰਟਾਂ 'ਚ ਥੱਲੇ ਲਾ ਲੈਂਦੇ ਹਾਂ। ਸੋ ਇਹ ਨਾ ਕਰਿਆ ਕਰੋ ਯਾਰ, ਹਰੇਕ ਤੋਂ ਦੇਖੋ ਗਲਤੀਆਂ ਹੋ ਜਾਂਦੀਆਂ ਨੇ, ਐਂਡ ਅਪਲਿਫਟ ਕਰੋ, ਇੱਕ ਦੂਜੇ ਨੂੰ ਮੋਟੀਵੇਟ ਕਰੋ, ਇੰਸਪਾਇਰ ਕਰੋ, ਅਤੇ ਉਹਦੇ ਵਿੱਚ ਹੀ ਸਵਾਲ ਹੈ। ਪ੍ਰੋਗਰਾਮ ਪੰਜਾਬੀ ਦਾ।

ਸਟੂਡੀਓ ਦਾ ਫੋਨ ਨੰਬਰ ਆਪਣੇ ਕੁਇਕ ਹੈ 905-673-3337-905-673-3337 ਆਪਣਾ ਨੰਬਰ ਹੈ 905-673-3337-905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਐਨੀ ਟਾਈਮ ਗੱਲਬਾਤ ਥੋੜ੍ਹੀ ਤੇ ਸਾਡੀ ਹੋ ਸਕਦੀ ਹੈ ਅਤੇ ਕੋਈ ਗੀਤ ਸੰਗੀਤ ਲਗਵਾਉਣਾ, ਵੈਸੇ ਕੋਈ ਹੈਲੋ ਹਾਈ ਕਰਨੀ ਹੈ ਤਾਂ ਹਾਜ਼ਰ ਹਾਂ ਤੁਹਾਡੇ ਲਈ ਅਤੇ ਬੈਠੇ ਅਸੀਂ ਇੱਥੇ ਤਾਂ ਹੀ ਹਾਂ ਵੀ ਤੁਹਾਡੀਆਂ ਕਾਲਸ ਲਈ, ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ। 905-673-3337 ਇਸ ਦੀ ਵਨ ਐਂਡ ਓਨਲੀ ਫੋਨ ਨੰਬਰ ਆਪਣੇ ਸਟੂਡੀਓ ਦਾ। ਅਤੇ ਅੱਜ ਤੁਹਾਨੂੰ ਕੁਝ ਕੁ ਮਿੱਠੇ ਮਿੱਠੇ ਗਾਣੇ ਸੁਣਾਵਾਂਗੇ। ਮੰਡੇ ਦੀ ਸ਼ਾਮ ਹੈ, ਮੈਨੂੰ ਪਤਾ ਥੋੜ੍ਹੇ ਜਿਹੇ ਸਾਰੇ ਟਾਇਰਡ ਵੀ ਜ਼ਰੂਰ ਹੁੰਦੇ ਆ ਮੰਡੇ ਵਾਲੇ ਦਿਨ, ਉਹੀ ਨੈਚੁਰਲੀ ਯਾਰ ਆਪਣੇ 'ਚ ਵੀਕਐਂਡ 'ਤੇ ਫੰਕਸ਼ਨ ਜ਼ਿਆਦਾ ਕਰ ਲਿਆ ਤਾਂ ਥਕਾਵਟ ਜੀ ਹੁੰਦੀ ਹੈ। ਅਸੀਂ ਤਾਂ ਫੰਕਸ਼ਨ ਕੀਤਾ ਕੱਲ੍ਹ ਕਰਨ ਔਟਲੇ ਦਾ ਡਾਊਨ ਟਾਊਨ ਸ਼ੋਅ ਦੇਖਣਗੇ ਸਕੋਸ਼ਾ ਬੈਂਕ ਅਰੀਨਾ, ਸੋਲਡ ਆਊਟ ਸ਼ੋਅ, ਮੁੰਡੇ ਨੇ ਫੱਟੇ ਚੱਕਤੇ ਅਤੇ ਸਲੂਟ ਹੈ ਸਾਰੀ ਕਰਨ ਔਟਲੇ ਦੀ ਟੀਮ ਨੂੰ, ਉਹਦੇ ਮਿੱਤਰਾਂ ਨੂੰ ਅਤੇ ਨਾਲ ਦੀ ਨਾਲ ਲਾਈਵ ਨੇਸ਼ਨ ਵਾਲਿਆਂ ਨੂੰ ਜਿਨ੍ਹਾਂ ਨੇ ਇੱਕ ਬਹੁਤ ਹੀ ਵੈਲ ਪ੍ਰੈਪਰੇਸ਼ਨ ਦੇ ਨਾਲ ਬੜੇ ਹਾਈ ਐਂਡ ਪ੍ਰੋਡਕਸ਼ਨ ਦੇ ਨਾਲ ਇੱਕ ਕੌਨਸਰਟ ਹੋਲਡ ਕੀਤਾ ਅਤੇ ਦੋ ਰਾਤਾਂ ਬੈਕ ਟੂ ਬੈਕ ਸੋਲਡ ਆਊਟ ਕਰਨੀ ਹੈ ਯਾਰ, ਬੜੀ ਵੱਡੀ ਗੱਲ ਹੁੰਦੀ ਹੈ, ਉਹ ਵੀ ਸਿਰਫ 38 ਸਾਲ ਦੀ ਉਮਰ ਦੇ ਵਿੱਚ। ਸੋ ਸਲੂਟ ਹੈ ਔਟਲੇ ਨੂੰ, ਔਟਲੇ ਦੇ ਸਾਥੀਆਂ ਨੂੰ, ਐਂਡ ਟੋਰਾਂਟੋ ਦਾ ਸ਼ੋਅ ਬੜਾ ਸਕਸੈਸਫੁਲ ਰਿਹਾ। ਮੈਨੂੰ ਨਾ ਅਸੀਂ ਯਾਰ ਦੋਸਤ ਗੱਲ ਕਰ ਰਹੇ ਸੀ ਕੱਲ੍ਹ, ਅਸੀਂ 10-12 ਜਾਣੇ ਗਏ ਕਿ ਦੇਖੋ ਕਦੇ ਸੋਚਿਆ ਨਹੀਂ ਸੀ ਕਿ ਆਪਾਂ ਵੀ ਐਡੇ ਵੱਡੇ ਲੈਵਲ ਤੱਕ ਸ਼ੋਅਜ਼ ਕਰਾਂਗੇ ਜਿੱਥੇ ਟੋਰਾਂਟੋ ਰੈਪਟਰਸ ਖੇਡਦੇ ਆ, ਮੇਪਲ ਲੀਫਸ ਖੇਡਦੇ ਆ, ਅਤੇ ਉਹ ਅਰੀਨਾ ਸੋਲਡ ਆਊਟ ਕਰਨੀ ਆ ਅਤੇ ਐਡਾ ਵੱਡਾ ਇਕੱਠ ਕਰਨਾ, ਇਟਸ ਅਮੇਜ਼ਿੰਗ। ਇੱਕ ਆਪਣੇ ਆਪ ਨੂੰ ਯਾਰ ਉੱਥੇ ਜਾ ਕੇ ਮਾਣ ਮਹਿਸੂਸ ਹੁੰਦਾ ਜਦੋਂ ਬਾਹਰ ਵੱਡੇ ਸਾਰੀ ਸਕਰੀਨ 'ਤੇ ਲਿਖਿਆ ਕਰਨ ਔਜਲਾ ਅਤੇ ਪੀ ਪੋਪ ਕਲਚਰ ਸ਼ੋਅ ਜੋ ਵੀ ਹੈ, ਹੋਰ ਕਮਿਊਨਿਟੀਜ਼ ਵੀ ਹੁਣ ਟੋਰਾਂਟੋ ਯਾਰ ਕਿੱਡੀ ਵੱਡੀ ਇੱਕ ਸਿਟੀ ਹੈ, ਕਿੰਨੀ ਪਾਪੂਲਰ ਸਿਟੀ ਹੈ, ਅਤੇ ਹੋਰ ਕਮਿਊਨਿਟੀਜ਼ ਦੇ ਲੋਕ ਵੀ ਦੇਖਦੇ ਯਾਰ ਕਿ ਬੱਲੇ ਬੱਲੇ ਇਹਨਾਂ ਲੋਕਾਂ ਨੇ ਤਾਂ ਅਰੀਨਾ ਸੋਲਡ ਆਊਟ ਕਰਤੀਆਂ। ਸੋ ਇਟਸ ਬੜਾ ਇੱਕ ਪ੍ਰਾਊਡ ਜਿਹਾ ਮੂਮੈਂਟ ਹੁੰਦਾ। ਤੇ ਕੱਲ ਪਰਸੋਂ ਜਿੰਨੇ ਵੀ ਲੋਕ ਸ਼ੋਅ ਤੇ ਗਏ, ਆਮ ਸ਼ੋਰ ਤੁਸੀਂ ਇੰਜੋਏ ਕੀਤਾ ਹੋਵੇਗਾ, ਬੜੇ ਸਾਡੇ ਲਿਸਨਰਸ ਵੀ ਉੱਥੇ ਮਿਲੇ, ਬੜੇ ਲੋਕਾਂ ਨੇ ਬਹੁਤ ਕਹਿ ਲਓ ਕਿ ਪਿਆਰ ਨਾਲ ਹੱਥ ਹੁੱਥ ਮਿਲਾਏ ਅਤੇ ਕਹਿੰਦੇ ਕਿ ਨਵੀਂ ਯਾਰ ਤੁਹਾਡਾ ਸ਼ੋਅ ਜ਼ਰੂਰ ਸੁਣੀਦਾ। ਸੋ ਥੈਂਕ ਯੂ ਸਾਰਿਆਂ ਦਾ ਜਿਹੜੇ ਵੀ ਸਾਡੇ ਸੱਜਣ ਮਿੱਤਰ ਸਾਨੂੰ ਮਿਲੇ। ਸੋ ਪ੍ਰੋਗਰਾਮ ਪੰਜਾਬੀ ਦਾ, ਓਕੇ ਦੋ ਤਿੰਨ ਨੰਬਰ ਤੁਹਾਨੂੰ ਦਿੰਦੇ ਹਾਂ ਅਤੇ ਫਿਰ ਗੱਲਬਾਤ ਨੂੰ ਅੱਗੇ ਤੋੜਦੇ ਹਾਂ। ਇੱਕ ਤਾਂ ਤੁਸੀਂ ਯਾਦ ਰੱਖੋ ਰਾਜਵੰਤ ਕੌਰ ਨੂੰ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਰਾਜਵੰਤ ਹੁਣੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਦਵਾ ਰਹੇ ਨੇ। 25 ਤੋਂ ਵੱਧ ਕੰਪਨੀਆਂ ਨਾਲ ਰਾਜਵੰਤ ਡੀਲ ਕਰਦੇ ਆ। ਰਾਜਵੰਤ ਦਾ ਫੋਨ ਨੰਬਰ ਹੈ 6476744735। ਰਾਜਵੰਤ ਕੌਰ 6476744735 ਤੇ ਕਾਲ ਰਾਜਵੰਤ ਨੂੰ ਕਰੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਤੁਹਾਡੇ ਲਈ ਹਾਜ਼ਰ ਨੇ। ਅੱਜ ਮੈਨੂੰ ਇੱਕ ਫੋਨ ਆਇਆ ਕਿ ਨਵੀਂ ਅਸੀਂ ਕਿਚਨ ਤਿਆਰ ਕਰਾਉਣੀ ਹੈ, ਕਿਹਦੇ ਕੋਲੋਂ ਕਰਾਈਏ? ਨੰਬਰ 1 ਹਾਈ ਐਂਡ ਕਿਚਨ ਬਹੁਤ ਹੀ ਕਮਾਲ ਦੀ ਰੈਡੀ ਕਰਾਉਣੀ ਹੈ ਨਾ ਤਾਂ ਜਸਪਾਲ ਰਾਏ ਬਾਈ ਜੀ ਨੇ ਨਿਊ ਹਾਈਟਸ ਕਿਚਨ ਤੋਂ। ਬਾਈ ਜੀ ਉਹਨੇ ਬਹੁਤ ਸੋਹਣਾ ਕਿਚਨ ਦਾ ਕੰਮ ਕਰਦੇ ਆ, ਹਾਈ ਐਂਡ ਕੰਮ, ਲਗਜ਼ਰੀ, ਬਹੁਤ ਰੀਜ਼ਨੇਬਲ ਰੇਟਸ। ਨਿਊ ਹਾਈਟਸ ਕਿਚਨ 416-859-1920 ਦੇ ਉੱਤੇ ਤੁਸੀਂ ਕਾਲ ਕਰੋ ਅਤੇ ਕਿਚਨ ਆਪਣੇ ਮਨਪਸੰਦ ਦੀ ਰੈਡੀ ਕਰਾਓ। ਵਧੀਆ ਟੌਪ ਦੇ ਤੁਸੀਂ ਅਗਰ ਅਕਾਊਂਟੈਂਟ ਦੀ ਭਾਲ 'ਚੋਂ, ਅਸੀਂ ਤੁਹਾਨੂੰ ਅਕਸਰ ਹੀ ਨੰਬਰ ਦਿੰਦੇ ਹੁੰਦੇ ਹਾਂ ਸ਼ੈਲਜਾ ਓਜਾ ਜੀ ਦਾ, ਸ਼ੈਲਜਾ ਨੂੰ ਤੁਸੀਂ ਕਾਲ ਕਰਨੀ ਹੈ। ਸ਼ੈਲਜਾ ਸੀ ਪੀ ਏ ਹੈ, ਬਹੁਤ ਹੀ ਕਮਾਲ ਦੀ। ਸੋ ਸ਼ੈਲਜਾ ਓਜਾ ਨਾਲ ਗੱਲਬਾਤ ਤੁਸੀਂ ਕਰੋ, ਅਗਰ ਤੁਸੀਂ ਟਰੱਕ ਡਰਾਈਵਰ ਹੋ, ਊਬਰ ਡਰਾਈਵਰ ਹੋ, ਡਾਕਟਰ ਹੋ, ਡੈਂਟਿਸਟ ਹੋ, ਰੀਅਲਟਰ ਹੋ, ਹਾਂਜੀ ਕਾਲ ਕਰੋ। ਆਪਣੀ ਮਿਹਨਤ ਦੀ ਕਮਾਈ ਨੂੰ ਬਚਾਓ ਅਤੇ ਆਪਣੇ ਟੈਕਸਿਸ ਸਹੀ ਪ੍ਰੋਫੈਸ਼ਨਲ ਤਰੀਕੇ ਨਾਲ ਤੁਸੀਂ ਫਾਈਲ ਕਰੋ ਮੈਕਸਿਮਮ ਰੀਫੰਡਸ ਲਈ। ਪਰਸਨਲ ਟੈਕਸ ਹੋਵੇ, ਬਿਜ਼ਨਸ ਫਾਈਲਿੰਗ, ਬਿਜ਼ਨਸ ਇਨਕੋਰਪੋਰੇਟ ਕਰਨਾ ਹੈ, ਐਚ ਐਸ ਟੀ ਜੀ ਐਸ ਟੀ ਫਾਈਲਿੰਗ ਜਾਂ ਕੋਈ ਸੀ ਆਰ ਏ ਦਾ ਨੋਟਿਸ ਹੈ, ਹਰ ਇੱਕ ਪ੍ਰੋਬਲਮ ਦੀ ਸਲੂਸ਼ਨ ਸ਼ੈਲਜਾ ਓਜਾ। 416-409-3252 ਅੱਜ ਇੰਡੀਆ ਆਪਣੇ ਪੰਜਾਬ ਵਾਲਿਆਂ ਨਾਲ ਕੀ ਹੋ ਰਿਹਾ? ਮੈਂ ਅੱਜ ਦਾ ਮੈਚ ਦੇਖਿਆ ਨਹੀਂ, ਬਟ ਦਿੱਲੀ ਨੂੰ ਹਾਰੇ 3 ਵਿਕਟਾਂ ਦੇ ਨਾਲ ਅਤੇ 6 ਬਾਲਾਂ ਰਹਿੰਦੀਆਂ ਸੀ। ਪੰਜਾਬ ਵਾਲੇ ਯਾਰ ਇੰਨਾ ਤੁਸੀਂ ਕੰਮ ਕਿਉਂ ਖਰਾਬ ਆਪਣਾ ਕਰ ਲਿਆ? ਹੁਣ ਕਿੰਨੀਆਂ 3 ਮੈਚਿਸ ਲਗਾਤਾਰ ਹਾਰ ਚੁੱਕੇ ਨੇ, ਪਹਿਲੇ ਨੰਬਰ 'ਤੇ ਸੀਗੇ, ਹੁਣ ਚੌਥੇ 'ਤੇ ਆ ਗਏ, ਨਹੀਂ 3 ਹੀ 4 ਮੈਚਿਸ ਲਗਾਤਾਰ ਹਾਰੇ ਆ, ਬੱਲੇ ਬੱਲੇ ਬੱਲੇ ਬੱਲੇ। ਅਤੇ ਗੁਜਰਾਤ ਵਾਲੇ 4 ਮੈਚ ਜਿੱਤੇ ਆ,
ਸੋ ਪੰਜਾਬ ਨੋਟ ਗੁੱਡ ਯਾਰ, ਤੁਸੀਂ ਥੋੜਾ ਜਿਹਾ ਤਾਂ ਆਪਣੀ ਇੱਕ ਕਹਿੰਦੇ ਹੁੰਦੇ ਆ ਕਿ ਰੈਪੂਟੇਸ਼ਨ ਨੂੰ ਪ੍ਰੋਟੈਕਟ ਕਰੋ,

0: ਟਵੀਟ ਕੀਤਾ, ਜ਼ਰੂਰ ਤੁਸੀਂ ਫਲਾਵਰ ਲੈ ਕੇ ਦਿੱਤੇ, ਗਿਫਟ ਲੈ ਕੇ ਦਿੱਤੇ, ਤੇ ਚਲੋ ਮਦਰਸ ਡੇ ਰੋਜ਼ ਹੀ ਹੁੰਦਾ, ਮਾਵਾਂ ਦੀ ਰਿਸਪੈਕਟ, ਮਾਵਾਂ ਦਾ ਪਿਆਰ ਜਿਹੜਾ ਉਹ ਹੋਰ ਨਹੀਂ ਕਿਤੇ ਮਿਲਦਾ। ਸੋ ਸਾਰੀਆਂ ਮਦਰਸ ਨੂੰ ਵੰਸ ਅਗੇਨ ਸਾਡੇ ਵੱਲੋਂ ਹੈਪੀ ਮਦਰਸ ਡੇ, ਤੇ ਹੋਪ ਕਿ ਤੁਸੀਂ ਮਦਰਸ ਡੇ ਨੂੰ ਖੂਬ ਖੂਬ ਇੰਜੋਏ ਕੀਤਾ ਹੋਵੇਗਾ। ਤੇ ਆ ਗਏ ਸਾਡੇ ਕ੍ਰਿਕਟ ਦੇ ਮਾਹਰ, ਹਾਂਜੀ 0080, ਹਾਂਜੀ ਵੀਰੇ, ਵਧੀਆ ਜੀ, ਕਿਵੇਂ ਹੋ?
1: ਬਸ ਠੀਕ ਆ ਵੀਰ। ਤੁਸੀਂ ਔਜਲੇ ਦੇ ਸ਼ੋਅ ਦੀ ਗੱਲ ਕੀਤੀ, ਮੈਂ ਤੇ ਕਹਿੰਦਾ ਉਹ ਤੋਂ ਜ਼ਿਆਦਾ ਉਹ ਜਿਹੜੇ ਬਾਈ ਉਹਦਾ ਡਰੈਸ ਬਣਾਉਂਦਾ ਜਾਂ ਡਰੈਸ ਉਹਦੀ ਕਰਦਾ ਉਹ ਜ਼ਿਆਦਾ ਫੇਮਸ ਹੋਇਆ।
0: ਮੈਂ 21 ਸਾਲਾਂ ਦੇ ਤੇ ਮੈਂ ਕੱਪੜੇ ਬਣਾਉਣਾ, ਉਹ ਦੇਖੋ 21, ਉਹ ਵੀ 21 ਸਾਲ ਦੀ ਉਮਰ ਦੇ ਵਿੱਚ ਤੁਸੀਂ ਵਨ ਆਫ ਦ ਬਿਗੇਸਟ ਸਟਾਰ ਦੇ ਕੱਪੜੇ ਸਾਰੇ ਸਟਾਈਲ ਕਰ ਰਹੇ ਹੋ, ਬੜੀ ਵੱਡੀ ਗੱਲ ਹੈ।
1: ਹਾਂਜੀ ਬਾਈ, ਨਾਲੇ ਉਹ ਵੀਰ ਨੇ ਨੈਕਸਟ ਪੋਸਟ ਪਾਈ ਆ, ਉਹ ਕਹਿੰਦਾ ਮੈਂ ਸਿਰਫ ਇੰਡੀਅਨ ਕੱਪੜੇ ਹੀ ਡਿਜ਼ਾਈਨ ਕਰਦਾ, ਹੋਰ ਨਾ ਆਇਓ ਕਹਿੰਦੇ,
0: ਹੋਰ ਨਾ ਆਇਓ। ਨਹੀਂ ਦੇਖੋ ਕਈ ਵਾਰ ਨਾ ਦੇਖੀਦਾ ਕਿ ਹੁਣ ਤੁਸੀਂ ਇਮੇਜਿਨ ਕਰੋ, ਅੱਜ ਤੋਂ 15-20 ਸਾਲ ਪਹਿਲਾਂ ਤੁਸੀਂ ਆਪਣੇ ਪੇਰੈਂਟਸ ਨੂੰ ਕਹੋ ਕਿ ਮੋਮ ਡੈਡ ਮੈਂ ਸਟਾਈਲਿਸਟ ਬਣਨਾ, ਉਹਨਾਂ ਨੇ ਮਾਰਨੀ ਸੀ ਇੱਕ ਵੀ, ਤੂੰ ਕੌਣ ਹੁੰਦਾ ਹੈ ਸਟਾਈਲਿਸਟ ਬਣਨਾ, ਚੁੱਪ ਕਰਕੇ ਪੜ੍ਹਾਈ ਕਰ। ਹੁਣ ਬਟ ਆਪਣੇ ਮੁੰਡੇ ਬੜੀਆਂ ਦੇਖੋ ਡਿਫਰੈਂਟ ਡਿਫਰੈਂਟ ਚੀਜ਼ਾਂ ਕਰ ਰਹੇ ਆ।
1: ਹਾਂ ਨਹੀਂ, ਵਧੀਆ ਚੀਜ਼ ਲੱਗਦਾ, ਵਧੀਆ ਲੱਗਦਾ, ਕਿਉਂਕਿ ਹਰੇਕ ਪ੍ਰੋਫੈਸ਼ਨ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਵੀ ਤੁਸੀਂ ਬਸ ਉਹਦੇ ਚ ਆਪਣੇ ਆਪ ਦੀ ਸਕਿੱਲ ਆਪਣੀ ਇੰਪਰੂਵ ਕਰੋ, ਆਪਣੇ ਆਪ ਨੂੰ ਮਤਲਬ ਵਧੀਆ ਰੱਖੋ, ਤੇ ਤੁਸੀਂ ਗਰੋਥ ਪੱਕੀ ਪੂਰੀ ਹੈਗੀ ਆ। ਤੇ ਤੁਸੀਂ ਵੀਰ ਮੈਚ ਲਈ ਕਿਹਾ ਪੰਜਾਬ ਦਾ, ਤਾਂ ਬਸ ਰਮਾ ਪੈ ਗਈ ਹੈ ਕਿ ਆਪਾਂ ਨਾ ਬੋਲਿੰਗ ਕਰਕੇ ਹਾਰ ਰਹੇ ਹਾਂ, ਆਪਣੀ ਬੋਲਿੰਗ ਹਿੱਲੀ ਹੋਈ ਆ। ਸੋ ਹੁਣ ਜਿਹੜੀਆਂ ਹੋਰ ਟੀਮਾਂ ਨੇ ਜਿੱਦਾਂ ਗੁਜਰਾਤ ਆ ਰਹੀ ਆ, ਅੱਗੇ ਉੱਪਰ ਨੂੰ ਚੇਨਈ ਆ ਰਹੀ ਆ, ਬ੍ਰਦਰ ਜਿਹੜੇ ਡੈਡ ਓਵਰ ਹੈ ਨਾ ਲਾਸਟ ਲਈ 3-4 ਓਵਰ ਨੇ, ਉਹ ਟੀਮਾਂ ਨਾ ਉਹ ਚ ਬੋਲਿੰਗ ਸਾਂਭ ਰਹੀਆਂ, ਆਪਣੇ ਤਾਂ ਨਾ ਬੋਲਿੰਗ ਨਹੀਂ ਸਾਂਭ ਜਾ ਰਹੀ ਲਾਸਟ ਦੇ ਦੋ।
0: ਚਲੋ ਲੈਟਸ ਸੀ ਕੀ ਬਣਦਾ। ਦੇਖੋ ਮੈਂ ਨਾ ਹੁਣ ਆਪਾਂ ਗੱਲ ਕਰ ਰਹੇ ਸੀ ਕੰਮਾਂ ਦੀ, ਤੁਸੀਂ ਛੋਟੇ ਹੁੰਦੇ ਕੀ ਬਣਨਾ ਚਾਹੁੰਦੇ ਸੀ?
1: ਮੈਂ ਨਵੀਂ ਵੀਰ ਓਨੈਸਟਲੀ ਦੱਸਾਂ ਨਾ, ਮੈਂ ਮੇਰਾ ਡ੍ਰੀਮ ਸੀਗਾ ਕਿ ਮੈਂ ਨਾ ਯੂਨਾਈਟਿਡ ਸਟੇਟ ਦੇ ਅਮਰੀਕਾ ਹੀ ਜਾਊਂ, ਮਤਲਬ ਅਮਰੀਕਾ ਆਉਣਾ ਜਾਂ ਕੈਨੇਡਾ ਆਉਣਾ, ਉਦੋਂ ਡ੍ਰੀਮ ਏਦਾਂ ਕੁਛ ਨਹੀਂ ਸੀ, ਬਟ ਏਦਾਂ ਦਾ ਇਹ ਸੀਗਾ ਕਿ ਕੁਛ ਹੈਂਡੀਵਰਕ ਕਰਕੇ ਸਕਸੈਸ ਹੋਣਾ। ਮੈਂ ਉਦੋਂ ਬ੍ਰਦਰ ਮੈਂ ਕਰਨਾ ਚਾਹੁੰਦਾ ਸੀ ਜਿੱਦਾਂ ਇਹ JCB ਵਗੈਰਾ ਜਾਂ ਜਿੱਦਾਂ ਹੈਵੀ ਡਿਊਟੀ ਵਹੀਕਲ ਨੀ ਹੁੰਦੇ, ਇਹਨਾਂ ਨੂੰ ਆਪਰੇਟ ਕਰਨ ਦਾ ਮੇਰਾ ਬੜਾ ਚਾਅ ਸੀ।
0: ਫਿਰ ਉਹ ਹੋਇਆ ਕਿਉਂ ਨੀ?
1: ਉਹ ਇਸ ਕਰਕੇ ਨੀ ਹੋਇਆ ਕਿਉਂਕਿ ਉਹ ਪ੍ਰੋਫੈਸ਼ਨ ਨੂੰ ਇੰਡੀਆ ਦਾ ਕਹਿੰਦੇ ਨੇ ਕੁਛ ਹੈ ਹੀ ਨੀ, ਮਤਲਬ ਜਿਹਨੂੰ ਹੈਵੀ ਡਿਊਟੀ ਤੁਸੀਂ ਲਾਇਸੈਂਸ ਲੈਣਾ ਜਾਂ ਉਨੀ ਸਪੋਰਟ ਹੀ ਨੀ ਮਿਲੀ, ਕਿਉਂਕਿ ਇੰਡੀਆ ਪਤਾ ਕੀ ਗੱਲ ਹੈ ਬ੍ਰਦਰ, ਇੰਡੀਆ ਪ੍ਰੋਫੈਸ਼ਨ ਨਾ ਤੁਹਾਡੇ ਮਾਂ ਪਿਓ ਪਰ ਪਿੱਕ ਕਰਦੇ ਆ, ਤੁਹਾਡਾ
0: ਸਹੀ ਗੱਲ,
1: ਤੁਹਾਡੇ ਪੇਰੈਂਟਸ ਪਿੱਕ ਕਰਦੇ ਆ। ਸਾਡੀ ਵਾਰੀ ਬ੍ਰਦਰ ਮੈਂ ਦੱਸਦਾ ਵੀ ਸਾਡੀ ਵਾਰੀ ਤੁਸੀਂ ਸੁਣਿਆ ਨਾ ਪੰਜਾਬ ਯੂਨੀਵਰਸਿਟੀ ਨਾਲ ਟੈਕ ਕਾਲਜ ਆ, ਸਾਡੇ ਤਾਂ ਘਰ ਦੇ ਜ਼ੋਰ ਪਾਉਂਦੇ ਰਹੇ ਵੀ 10th ਕਲਾਸ ਚ ਤੁਸੀਂ ਗ੍ਰੇਡ ਵਧੀਆ ਲਓ, ਤੁਹਾਨੂੰ ਪੈਕੇਜ ਐਡਮਿਸ਼ਨ ਮਿਲੇ, ਤੁਸੀਂ ਬੀਟੈਕ ਕਰੋ, ਤੁਸੀਂ ਐਮਟੈਕ ਕਰੋ। ਮੈਂ ਬ੍ਰਦਰ ਦੇਖਿਆ ਜਿਹੜੇ ਮੁੰਡਿਆਂ ਨੇ ਬੀਟੈਕ ਐਮਟੈਕ ਕੀਤੀ ਹੈ ਨਾ, ਸਾਰੇ ਇਕੜਮ ਤਿਕੜਮ ਲਾ ਕੇ ਸਾਰੇ ਬ੍ਰਦਰ ਅਮਰੀਕਾ ਕੈਨੇਡਾ ਆਏ ਹੋਏ ਨੇ, ਕੋਈ ਇੱਥੇ ਜੋਬ ਲੈ ਕੇ ਬੈਠਾ।
0: ਨਹੀਂ ਗੱਲ ਤੁਹਾਡੀ ਠੀਕ ਹੈ ਕਿ ਉਹ ਆਪਣੀ ਕਮਿਊਨਿਟੀ ਚ ਵੀ ਪੇਰੈਂਟਸ ਹੀ ਪਿਕ ਕਰਦੇ ਕੀ ਹੈ ਨਾ। ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਓਕੇ, ਥੋੜੀ ਜਿਹੀ ਇਹਦੇ ਉੱਤੇ ਗੱਲਬਾਤ ਅੱਜ ਆਪਾਂ ਕਰਾਂਗੇ। ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮਹਾਨ ਨਮਕ ਨਗਰ ਕੀਰਤਨ, ਸੋਰੀ ਮਹਾਨ ਕੀਰਤਨ ਦਰਬਾਰ, 5ਵਾਂ ਮਹਾਨ ਕੀਰਤਨ ਦਰਬਾਰ ਹੋ ਰਿਹਾ ਇਸ ਆਉਣ ਵਾਲੇ ਵੀਕਐਂਡ 16, 17 ਤੇ 18 ਮਈ ਨੂੰ, ਠੀਕ ਹੈ। 16 ਮਈ ਸੈਟਰਡੇ 3 ਤੋਂ 10, 17 ਮਈ ਸੰਡੇ 3 ਤੋਂ 10, ਤੇ 18 ਮਈ ਮੰਡੇ 12 ਤੋਂ 7 ਵਜੇ ਤੱਕ ਮਹਾਨ ਜੋ ਇਹ ਕੀਰਤਨ ਦਰਬਾਰ ਹੈ ਸਿੰਗਰ ਜੀਤ ਜੀ ਕਰਵਾ ਰਹੇ ਆ ਪੰਜਾਬੀ ਵਿਰਸਾ ਰੇਡੀਓ ਤੋਂ, ਤੁਸੀਂ ਰੋਜ਼ ਡੇਲੀ 11 ਤੋਂ 12 ਸੁਣਦੇ ਹੋ। ਤੇ ਇਸ ਵਿੱਚ ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲੇ, ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਅਨੰਤਵੀਰ ਸਿੰਘ ਜੀ ਐਲਏ ਵਾਲੇ, ਤੇ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਤੇ ਭਾਈ ਜਗਜੀਤ ਸਿੰਘ ਜੀ ਬੰਬੀਹਾ ਪਹੁੰਚ ਰਹੇ ਨੇ, ਐਂਡ 5 ਦਿਨ ਬਾਕੀ ਨੇ। ਬ੍ਰੈਂਪਟਨ ਦੇ ਫੇਅਰ ਗਰਾਊਂਡ 12,942 ਹਾਰਟ ਲੇਕ ਰੋਡ ਵਿਖੇ ਇਹ ਮਹਾਨ ਕੀਰਤਨ ਦਰਬਾਰ 5ਵਾਂ ਹੋ ਰਿਹਾ। ਲੱਖਾਂ ਦੀ ਗਿਣਤੀ 'ਚ ਸੰਗਤਾਂ ਪਹੁੰਚਦੀਆਂ ਨੇ, ਤੇ ਜਿਹੜਾ ਬੰਦਾ ਮਿਸ ਕਰ ਜਾਂਦਾ ਬਾਅਦ 'ਚੋਂ, ਬੰਦਾ ਵੀਡੀਓਜ਼ ਦੇਖਦਾ ਅਗਲਾ ਕਹਿੰਦਾ ਯਾਰ ਕਾਸ਼ ਸਾਨੂੰ ਪਤਾ ਹੁੰਦਾ, ਲੋਕ ਮੌਂਟਰੀਅਲ ਤੋਂ, ਕੋਈ ਡੀਟਰੋਇਟ ਤੋਂ, ਦੂਰੋਂ ਦੂਰੋਂ ਲੋਕ ਡਰਾਈਵ ਕਰਕੇ ਸਪੈਸ਼ਲੀ ਪਹੁੰਚਦੇ ਨੇ। ਸੋ ਸਾਰੇ ਪਰਿਵਾਰਾਂ ਨੂੰ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੁੰਮ ਹੁਮਾ ਕੇ ਪਹੁੰਚੋ, ਤੇ 5ਵਾਂ ਮਹਾਨ ਇਹ ਕੀਰਤਨ ਦਰਬਾਰ ਬੜੀ ਵੱਡੀ ਲੈਵਲ ਦੇ ਵਿੱਚ ਹੋ ਰਿਹਾ। ਤੇ ਡੋਨੇਸ਼ਨਸ ਲਈ seva2022@yahoo.com, scwa2022@yahoo.com, ਤੁਸੀਂ ਦੇਖੋ ਆਪਣੇ ਮਿਹਨਤ ਦੀ ਕਮਾਈ ਚੋਂ ਥੋੜੇ ਬਹੁਤੇ ਪੈਸੇ ਕੱਢੋ, ਸੇਵਾ ਦੇ ਵਿੱਚ ਪਾਓ। ਕੋਈ ਜਾਣਕਾਰੀ ਲੈਣੀ ਹੈ ਤਾਂ ਹਰਜੀਤ ਜੀ ਨੂੰ ਕਾਲ ਕਰ ਲਓ 647-400।

48 1000 ਏਡੇ ਵੱਡੇ ਕੀਰਤਨ ਦਰਬਾਰ ਕਰਾਉਣੇ ਕੋਈ ਨਿੱਕੀ ਮੋਟੀ ਗੱਲ ਨਹੀਂ, ਬਹੁਤ ਇਨਵੈਸਟਮੈਂਟ ਲੱਗਦੀ ਹੈ। ਸੋ ਤੁਸੀਂ ਵੱਧ ਚੜ ਕੇ ਸਪੋਰਟ ਕਰੋ, 647 448 1000 ਦੇ ਉੱਤੇ ਤੁਸੀਂ ਹਰਜੀਤ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਪ੍ਰੋਗਰਾਮ ਪੰਜਾਬੀ ਨਾਲ ਅਤੇ ਨੰਬਰ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ। ਤੁਹਾਡੇ ਲਈ ਦੋ ਕੁ ਬੋਲ ਲਾਉਣੇ ਆ ਅਤੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਕੁਝ ਕਰਾਂਗੇ। ਅੱਜ ਕਿਉਂ ਨਾ ਤੁਹਾਨੂੰ ਕੀ ਸੁਣਾਈਏ, ਪੁਰਾਣੇ ਸਾਡੇ ਸਦੀਕ ਸਾਹਿਬ ਸੁਣਾ ਦਈਏ। ਸਦੀਕ ਸਾਹਿਬ ਦਾ ਪਰ ਕਿਹੜਾ ਗੀਤ ਸੁਣਨ ਦੇ ਮੂਡ ਚੋਂ, ਲੈਟਸੀ ਸਦੀਕ ਸਾਹਿਬ ਨਹੀਂ ਬਿੰਦਰਖੀਆ ਸਾਹਿਬ ਲਾਉਣੇ ਆ ਅਤੇ ਬਿੰਦਰਖੀਆ ਸਾਹਿਬ ਦਾ ਕੋਈ ਗੀਤ ਲਾਈ ਨੋ ਕਾਫੀ ਚਿਰ ਹੋ ਗਿਆ ਅਤੇ ਸ਼ੀਸ਼ਾ ਯਾਰ ਦਾ ਹੈ ਮੈਂ ਮੂਹਰੇ ਬਹਿਬ ਹੈ। ਸੋ ਤੁਹਾਡੇ ਲਈ ਦੋ ਕੁ ਬੋਲ ਲਾਉਣੇ ਆ ਆਪਣੇ ਬਿੰਦਰਖੀਆ ਸਾਹਿਬ ਦੇ। ਇੱਕ ਮੈਂ ਤੁਹਾਨੂੰ ਮੈਸੇਜ ਦੇ ਦੇਵਾਂ, ਮਿਸਟਰ ਸਿੰਘ ਪੀਜ਼ਾ ਇੱਕ ਤਾਂ ਮਹਾਨਗਰ ਮਹਾਨ ਕੀਰਤਨ ਦਰਬਾਰ ਤੇ ਮਿਸਟਰ ਸਿੰਘ ਪੀਜ਼ੇ ਵੱਲੋਂ ਵੀ ਲਾਰਜ ਪੀਜ਼ੇ ਦਿੱਤੇ ਜਾਣਗੇ ਸਿਰਫ $10 ਦੇ ਵਿੱਚ ਪੂਰਾ ਵੀਕਐਂਡ। ਐਂਡ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਮੈਗਾ ਡੀਲ ਹੈ। ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਡਿਪ ਤੇ 2 ਲੀਟਰ ਕੋਕ ਦੀ ਬੋਤਲ ਫਰੀ ਹੈ $40 ਸਾਰਾ ਕੁਝ ਮਿਲ ਰਿਹਾ। 905-500-4000 905-500-4000 ਮਿਸਟਰ ਸਿੰਘ ਪੀਜ਼ਾ 905-500-4000 ਮਿਸਟਰ ਸਿੰਘ ਪੀਜ਼ਾ। ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਕੈਨੇਡਾ 'ਚ, ਕਿਸੇ ਵੀ ਲੋਕੇਸ਼ਨ 'ਤੇ ਵਿਜ਼ਿਟ ਕਰੋ।

0: ਵਾਹ ਬਈ ਵਾਹ, ਕਿਆ ਬਾਤ ਹੈ ਬਜ਼ਰਗੀ ਸਾਹਿਬ, ਨਹੀਂ ਰੀਸਾਂ। ਓਕੇ, ਸਾਡੇ ਨਾਲ ਜੁੜ ਚੁੱਕੇ ਨੇ ਵੀ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਭਾਜੀ ਹੋਣੇ, ਤੇ ਗ੍ਰੈਂਡ ਹੋਮ ਫਰਨੀਚਰ ਤੇ ਇਸ ਵੀਕ ਬੜੀ ਵੱਡੀ ਸੇਲ ਲੱਗਣ ਜਾ ਰਹੀ ਹੈ। ਲੌਂਗ ਲੌਂਗ ਲੌਂਗ ਵੀਕਐਂਡ ਦੀ ਵਿਕਟੋਰੀਆ ਡੇ ਦੀ ਸੇਲ ਹੈ। 6685 ਟੋਮਕਨ ਰੋਡ, ਡੇਰੀ ਟੋਮਕਨ, 6685 ਟੋਮਕਨ ਰੋਡ ਤੇ। ਤੇ ਸੁੱਖ ਭਾਜੀ ਵੈਲਕਮ, ਤੇ ਪਹਿਲਾਂ ਤਾਂ ਲੌਂਗ ਵੀਕਐਂਡ ਦੀ ਸੇਲ ਦੀਆਂ ਮੁਬਾਰਕਾਂ, ਤੇ ਐਤਕੀ ਫਿਰ ਕੀ ਨਵਾਂ ਆਪਾਂ ਕਰ ਰਹੇ ਹਾਂ?
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ। ਬਿਲਕੁਲ ਲੌਂਗ ਵੀਕਐਂਡ ਲੌਂਗ ਵੀਕਐਂਡ ਲੌਂਗ ਵੀਕਐਂਡ ਸੇਲ ਲੱਗਣ ਜਾ ਰਹੀ ਹੈ, ਤੇ ਨਾਲ ਦੀ ਨਾਲ ਪੰਜਾਬੀ ਲਹਿਰਾਂ ਦਾ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਫਿਰ ਤੋਹਫੇ ਵੀ ਮਿਲਦੇ ਆ, ਡਿਸਕਾਊਂਟ ਵੀ ਮਿਲਦੇ ਆ, ਤੇ ਬਹੁਤ ਸਾਰੀ ਇਨਵੈਂਟਰੀ ਨਵੀ ਬਾਈ ਜੀ ਜਿਹੜੀ ਅਸੀਂ ਲੌਂਗ ਵੀਕਐਂਡ ਲਈ ਸਪੈਸ਼ਲ ਨਵੀਂ ਲੈ ਕੇ ਆਏ ਹਾਂ, ਤੇ ਸਪੈਸ਼ਲ ਡਿਸਕਾਊਂਟ ਮਿਲਣੇ ਇਸ ਲੌਂਗ ਵੀਕਐਂਡ ਦੇ ਉੱਪਰ, ਤੇ ਤੋਹਫਿਆਂ ਦਾ ਵੀ ਪੂਰਾ ਕੰਟੇਨਰ ਮੰਗਵਾ ਲਿਆ ਪਰਿਵਾਰਾਂ ਦੇ ਲਈ, ਤੇ ਰਿਕਲਾਈਨਰ ਸੋਫਾ ਸੈੱਟ ਦੀ ਨਵੀ ਬਾਈ ਜੀ ਡੀਲ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਲੌਂਗ ਵੀਕਐਂਡ ਦੇ ਉੱਪਰ ਰਿਕਲਾਈਨਰ ਸੋਫਾ ਸੈੱਟ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ। ਫੁੱਲੀ ਲੋਡਡ ਰਿਕਲਾਈਨਰ ਸੋਫਾ, 3-ਸੀਟਰ ਸੋਫਾ, 2-ਸੀਟਰ ਲੈਫਟ ਸਾਈਡ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ ਡ੍ਰੌਪ ਡਾਊਨ ਕੱਪ ਹੋਲਡਰ। ਸੋ ਰਿਕਲਾਈਨਰ ਸੋਫਾ ਸੈੱਟ ਜਿਹਦੀ ਰੈਗੂਲਰ ਕੀਮਤ $3,000 ਸੀ, ਲੌਂਗ ਵੀਕਐਂਡ ਸਪੈਸ਼ਲ ਸਿਰਫ $9.99 ਦਾ। ਜੀ ਹਾਂ, ਰਿਕਲਾਈਨਰ ਸੋਫਾ ਸੈੱਟ $3,000 ਵਾਲਾ ਲੌਂਗ ਵੀਕਐਂਡ ਲਈ ਸਪੈਸ਼ਲ $9.99 ਦਾ ਮਿਲੂਗਾ, ਤੇ ਪੰਜਾਬੀ ਲਹਿਰਾਂ ਵੱਲੋਂ ਤੋਹਫਾ ਤਾਂ ਮਿਲਣਾ ਹੀ ਮਿਲਣਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਐਲਈਡੀ ਟੀਵੀ ਬਿਲਕੁਲ ਫ੍ਰੀ ਮਿਲੂਗਾ। ਸੋ ਰਿਕਲਾਈਨਰ ਸੋਫਾ ਸੈੱਟ ਤੁਸੀਂ ਬਾਏ ਕਰਨਾ $9.99 ਦਾ, $1,000 ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਪਹੁੰਚਣਾ ਕਿੱਥੇ ਜੀ? 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਲੌਂਗ ਵੀਕਐਂਡ। ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਬਾਜੀ,
0: ਕੀ ਬਾਤ ਹੈ! ਸੋ ਲੌਂਗ ਵੀਕਐਂਡ ਸੇਲ ਲਈ ਹੋ ਜਾਓ ਕੈਮ, ਤੇ ਬਹੁਤ ਸਾਰੀਆਂ ਅੱਛੀਆਂ ਅੱਛੀਆਂ ਡੀਲਾਂ ਤੁਹਾਨੂੰ ਮਿਲਣਗੀਆਂ। ਲੌਂਗ ਲੌਂਗ ਲੌਂਗ ਵੀਕਐਂਡ, 6885 ਟੋਮਕਨ ਰੋਡ, ਗ੍ਰੈਂਡ ਹੋਮ ਫਰਨੀਚਰ ਤੇ ਸੇਲ ਲੱਗਣ ਜਾ ਰਹੀ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਰਾਂ, ਤੇ ਨੰਬਰ ਹੈ ਆਪਣਾ 905-673-3337। ਓਕੇ, ਅਸੀਂ ਨਾ ਹੁਣ ਪਹਿਲਾਂ ਇੱਕ ਵੀਰ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਕਿਵੇਂ ਆਪਾਂ ਹੁਣ ਦੇ ਦਿਨਾਂ ਦੇ ਵਿੱਚ ਬੜੇ ਵੱਖਰੇ ਵੱਖਰੇ ਕੰਮ ਆਪਣੇ ਬੱਚੇ ਕਰ ਰਹੇ ਆ, ਕੋਈ ਆਰਟਿਸਟ ਬਣ ਰਿਹਾ, ਕੋਈ ਸਟਾਈਲਿਸਟ ਬਣ ਰਿਹਾ, ਕੋਈ ਇਨਫਲੂਐਂਸਰ ਬਣ ਰਿਹਾ, ਕੋਈ ਸਿੰਗਰ, ਕੁਛ ਵੀ ਹੈ। ਪਹਿਲਾਂ ਪਹਿਲਾਂ ਥੋੜ੍ਹਾ ਸੀਗਾ ਕਿ ਬੱਚੇ ਨੇ ਪੜ੍ਹਨਾ, ਪੜ੍ਹਾਈ ਲਿਖਾਈ ਕਰਕੇ ਫਿਰ ਆਪਣੇ ਪਰਿਵਾਰਾਂ 'ਚ ਜਾਂ ਤਾਂ ਬਈ ਇੰਜੀਨੀਅਰ ਬਣ ਜਾਣਾ ਜਾਂ ਡਾਕਟਰ ਬਣ ਜਾਣਾ, ਲੋਇਰ ਬਣ ਜਾਣਾ। ਚਲੋ ਬੜੇ ਬੱਚੇ ਹਜੇ ਕਰ ਰਹੇ ਆ, ਬਟ ਹੁਣ ਪੇਰੈਂਟਸ ਐਕਸੈਪਟ ਕਰ ਰਹੇ ਆ ਕਿ ਬੱਚੇ ਦੇ ਸੁਪਨੇ ਨੇ ਤੇ ਬੱਚੇ ਕੁਝ ਵੱਖਰਾ ਕਰਨਾ ਚਾਹੁੰਦੇ ਆ। ਤੁਸੀਂ ਕੀ ਸੋਚਿਆ ਸੀ ਯਾਰ ਆਪਣੇ ਬਚਪਨ 'ਚ ਕਿ ਯਾਰ ਮੈਂ ਵੱਡਾ ਹੋ ਕੇ, ਕਿਸੇ ਨੇ ਵੀ ਸੋਚਿਆ ਕਿ ਮੈਂ ਰਾਈਟਰ ਬਣਨਾ, ਮੈਂ ਇਹ ਬਣਨਾ, ਉਹ ਬਣਨਾ? ਤੁਸੀਂ ਜ਼ਿੰਦਗੀ 'ਚ ਕੀ ਸੋਚਿਆ ਸੀ ਤੇ ਹੁਣ ਕੀ ਕਰ ਰਹੇ ਹੋ? ਨੰਬਰ ਹੈ ਆਪਣਾ 9056733337। ਤੇ ਜੇ ਤੁਸੀਂ ਸੋਚਿਆ ਸੀ ਕਿ ਯਾਰ ਨਵੀ ਅਸੀਂ ਸੁਪਨਾ ਤਾਂ ਇਹ ਸੀ ਕਿ ਇਹ ਇਹ ਚੀਜ਼ਾਂ ਕਰਨੀਆਂ, ਤੁਸੀਂ ਕਿਉਂ ਨਹੀਂ ਕੀਤੀਆਂ? ਗੱਲਬਾਤ ਥੋੜ੍ਹੀ ਜਿਹੀ ਤੁਹਾਡੇ ਨਾਲ ਕਰਦੇ ਹਾਂ, ਤੇ ਨੰਬਰ ਹੈ ਆਪਣਾ 9056733337, 905-673-3337 ਆਪਣਾ ਫੋਨ ਨੰਬਰ ਹੈ, 9056733337। ਕਿਉਂਕਿ ਬੜੇ ਲੋਕਾਂ ਦੇ ਯਾਰ ਵੱਖਰੇ ਵੱਖਰੇ ਸੁਪਨੇ, ਤੇ ਕਈ ਯਾਰ ਹੁਣ ਜਿਹੜੇ ਡਾਂਸਿੰਗ ਦੇ ਸ਼ੌਕੀਨ ਨੇ, ਕਿਸੇ ਨੂੰ ਸੀਗਾ ਕਿ ਅਸੀਂ ਸਾਰੀ ਉਮਰ ਭੰਗੜਾ ਪਾਉਣਾ, ਉਹਦੇ ਨਾਲ ਕੁਛ ਕਰਨਾ, ਪਹਿਲਾਂ ਚਲੋ ਨਹੀਂ ਸੀ ਉਹ ਸਕੋਪ, ਪਰ ਹੁਣ ਲੋਕ ਦੁਨੀਆ ਘੁੰਮ ਰਹੇ ਆ ਭੰਗੜੇ ਦੇ ਇੰਸਟ੍ਰਕਟਰ ਦੀ ਤੌਰ ਦੇ ਉੱਤੇ, ਜਾਂ ਵੱਡੇ ਵੱਡੇ ਕੌਂਸਰਟਸ 'ਤੇ ਭੰਗੜਾ ਪਾ ਰਹੇ ਆ। ਹੁਣ ਜਿਵੇਂ ਕਰਨ ਔਜਲੇ ਨਾਲ ਕੁਝ ਕੁ ਭੰਗੜੇ ਵਾਲੇ ਮੁੰਡੇ ਕੁੜੀਆਂ ਹੁੰਦੇ ਆ, ਉਹ ਪੱਕੇ ਹੀ ਨੇ। ਦਿਲਜੀਤ ਥੋੜ੍ਹਾ ਨਾਲ ਹੁੰਦੇ ਆ, ਉਹ ਵੀ ਪੱਕੇ ਹੀ ਨੇ। ਸੋ ਗੋਸ ਟੂ ਸ਼ੋ ਕਿ ਹੁਣ ਕਿਵੇਂ ਗਲੋਬਲੀ ਐਵਨਿਊਜ਼ ਲੋਕਾਂ ਲਈ ਖੁੱਲ੍ਹ ਰਹੀਆਂ ਨੇ। ਸੋ ਨੰਬਰ ਹੈ ਆਪਣਾ 905-673-3337, 9056733337 ਆਪਣਾ ਨੰਬਰ ਹੈ। 2292, ਹੈਲੋ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਉਹ ਤੁਸੀਂ ਪੁੱਛ ਰਹੇ ਹੋ ਤੁਸੀਂ ਆਪਣੇ ਤੁਹਾਡੇ ਕੀ ਸੁਪਨੇ ਸੀ, ਕੀ ਬਣਨਾ ਚਾਹੁੰਦੇ ਸੀ ਤੁਸੀਂ? ਮੈਂ ਤਾਂ ਬਣਨਾ ਚਾਹੁੰਦਾ ਸੀ ਐਕਟਰ।
0: ਐਕਟਰ? ਅੱਛਾ, ਕਿਆ ਬਾਤ ਹੈ!
2: ਤੇ ਮਤਲਬ ਮਾਡਲਿੰਗ ਦੀ, ਇੱਕ ਦੋ ਮਾਡਲਿੰਗ ਵੀ ਕੀਤੀਆਂ ਸੀ ਆਪਾਂ, ਤੇ ਫਿਰ ਉਸ ਵੇਲੇ ਟਰਨ ਇਸ ਕਰਕੇ ਸਾਨੂੰ ਲਿਆ ਕਿ ਵਿਆਹ ਉਹਨਾਂ ਦੇ ਹੁੰਦਾ ਜੀ ਜਿਨ੍ਹਾਂ ਨੇ ਬੀਕੌਮ ਕੀਤੀ ਹੋਵੇ। ਤੇ ਮੈਂ ਕਿਹਾ ਵੀ ਬੀਕੌਮ ਕਰੋ ਭਰਾਵਾ ਪਹਿਲੇ।
0: ਅੱਛਾ, ਜਿਨ੍ਹਾਂ ਦੀ ਬੀ ਕੌਮ ਕੀਤੀ ਸੀ ਵਿਆਹ ਉਹਨਾਂ ਦੇ ਜਲਦੀ ਹੋ ਜਾਂਦੇ ਸੀ, ਹੈ
2: ਉਹਨਾਂ ਨੇ, ਹਾਂ ਉਹਨਾਂ ਨੇ ਜਲਦੀ ਵਿਆਹ ਦਿੰਦੇ ਸੀ, ਜਿੱਦਾਂ ਮਤਲਬ ਕੋਈ ਡਾਕਟਰ ਨੇ, ਹਰ ਇੱਕ ਬੰਦਾ ਡਾਕਟਰ ਹੀ ਬਣਦਾ, ਤੇ ਉੱਥੇ ਬੀ ਕੌਮ ਦਾ ਬੜਾ ਟ੍ਰੈਂਡ ਸੀ।
0: ਅੱਛਾ,
2: ਇਹ 1982-83 ਦੀ ਗੱਲ ਹੈ, 1980 ਦੀ ਲਾਗੇ ਤੱਕ।
0: ਓਕੇ,
2: ਤੇ ਉਹਨਾਂ ਦੇ ਵਿਆਹ ਹੁੰਦਾ ਸੀ, ਤੇ ਬੀ ਕੌਮ ਕੀਤੀ, ਕੰਮ ਕਾਜ ਹੈ ਨੀ ਸੀ ਇੰਨੇ, ਲੱਗੀ ਸੀ ਜੋਬ, ਲੱਗ ਗਈ ਸੀ ਮਤਲਬ ਹਮੀਰੇ ਸ਼ਰਾਬ ਦੀ ਫੈਕਟਰੀ ਚ, ਤੇ ਪਰ ਉਹ ਏਦਾਂ ਹੁੰਦਾ ਸੀ ਕਿ ਉਸ ਵੇਲੇ ਤੁਹਾਨੂੰ ਪਤਾ ਸੀ ਅਸੀਂ ਤੁਸੀਂ ਹੁੰਦੇ ਸੀ ਯਾਨੀ ਕਿ ਮੁੰਡੇ ਕੁੰਡੇ, ਤੇ ਇੰਨੀ ਉਸ ਵੇਲੇ ਸੀ ਕਿ ਬਈ ਕੁੜੀ ਵੀ ਮਿਲ ਗਈ ਸੀ, ਚੱਲ ਵਿਆਹ ਕਰ ਦੇਵੇ, ਮੁੰਡੇ ਨੇ ਬੀ ਕੌਮ ਕੀਤੀ ਹੈ, ਭਾਵੇਂ ਕੋਈ ਖੱਟਦਾ ਪਿਆ ਕੁਛ ਨਹੀਂ ਖੱਟਿਆ, ਜਾਂ ਕਮਾਉਂਦਾ ਕਿ ਨਹੀਂ ਕਮਾਉਂਦਾ, ਤੇ ਕਰ ਉਹ ਕੀਤੀ ਹੋਈ ਬੀ ਕੌਮ ਜਿਹੜੀ ਹੈ ਨਾ ਅੱਜ ਤੱਕ ਸਾਡੇ ਲਈ ਕੰਮ ਕਾਜ ਕਰ ਰਹੀ ਹੈ, ਉਹੀ ਸਾਡਾ ਹੀਲਾ ਵਸੀਲਾ ਵਾ।
0: ਤੁਸੀਂ ਕਹਿੰਦੇ ਹੋ ਤੁਸੀਂ ਮਾਡਲਿੰਗ ਕੀਤੀ, ਮਾਡਲਿੰਗ ਕਿੱਥੇ ਕੀਤੀ ਸੀ ਫਿਰ?
2: ਮਾਡਲਿੰਗ ਮੈਂ ਦਿੱਲੀ ਕੀਤੀ ਸੀ, ਦੋ ਆਪਣੇ ਪਜਾਮੇ ਕੁੜਤੇ ਨੀ ਹੁੰਦੇ,
0: ਕੁੜਤੇ
2: ਪਜਾਮੇ।
0: ਅੱਛਾ,
2: ਦਿੱਲੀ ਮਾਡਲਿੰਗ ਕੀਤੀ ਹੈ, ਤੇ ਮੈਂ ਮੁੰਬਈ ਚ ਵੀ ਆਪਣੀ ਭੇਜੀਆਂ ਸੀ ਪਿਕਚਰਸ, ਤੇ ਉੱਥੋਂ ਵੀ ਸਿਲੈਕਸ਼ਨ ਵੀ ਆ ਗਈ ਸੀ, ਤੇ ਫੇਰ ਇਹ ਸੀ ਵੀ ਤੂੰ ਕਿੱਥੇ ਜਾ, ਉਹ ਧਰਮਿੰਦਰ ਵਾਲਾ ਹੀ ਲੇਖਾ, ਤੂੰ ਕਿੱਥੇ ਜਾਏਗਾ, ਤੂੰ ਨਹੀਂ ਜਾਏਗਾ, ਤੂੰ ਉੱਥੇ ਕੌਣ ਨੀ ਹੈ, ਕੋਈ ਨੀ,
0: ਪੜ੍ਹ ਲਿਖ, ਹੋਰ ਨੀ ਤੂੰ ਕੁਛ ਕਰਨਾ। 0570 ਹੈਲੋ,
3: ਹੈਲੋ,
0: ਸਤਿ ਸ੍ਰੀ ਅਕਾਲ, ਕਿੱਦਾਂ?
3: ਵਧੀਆ ਜੀ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਜੀ।
3: ਹਾਂਜੀ ਹਾਂਜੀ ਵੀਰੇ, ਆਪਾਂ ਤਾਂ ਬਣਨੇ ਚਾਹੁੰਦੇ ਸੀ ਸਿੰਗਰ,
0: ਸਿੰਗਰ
3: ਚਲੋ, ਹਾਂਜੀ,
0: ਤੇ ਫਿਰ
3: ਹੁਣ ਚਲੋ ਕੰਮ ਕਰ ਪੈ ਗਏ, ਫਿਰ ਬਸ ਲਿਖ ਵੀ ਲਈਦਾ ਸੀ, ਗਾ ਵੀ ਲਈਦਾ ਸੀ, ਕੋਈ ਟਾਈਮ ਨੀ, ਫਿਰ ਬਾਹਰ ਅੰਦਰ ਆ ਗਏ, ਵਿਆਹ ਹੋ ਗਿਆ, ਫਿਰ ਬਸ ਰਹਿ ਗਏ ਰਹਿੰਦੇ।
0: ਕਿਉਂ ਨਹੀਂ, ਤੁਹਾਨੂੰ ਵਿਆਹ ਨੇ ਨੀ ਕਰਨ ਦਿੱਤਾ, ਘਰਦਿਆਂ ਨੇ ਨੀ ਕਰਨ ਦਿੱਤਾ?
3: ਹੁਣ ਵੀਰੇ ਉਹ ਪ੍ਰੋਫੈਸ਼ਨ ਹੀ ਥੋੜਾ ਏਦਾਂ ਦਾ ਹੁੰਦਾ, ਫਿਰ ਤੁਹਾਨੂੰ ਸਾਰਾ ਚੀਜ਼ਾਂ ਲਈ ਟਾਈਮ ਚਾਹੀਦਾ, ਫਿਰ ਤੁਹਾਨੂੰ ਪ੍ਰਾਇਓਰਟੀ ਰੱਖਣੀ ਪੈਂਦੀ ਆ, ਕੀ ਰੱਖੀਏ।
0: ਸਹੀ ਗੱਲ ਆ ਤੁਹਾਡੀ,
3: ਬਿਲਕੁਲ, ਬੰਦਾ ਫੈਮਿਲੀ ਚੁਣਦਾ ਹੈ।
0: ਤੁਸੀਂ ਤੁਸੀਂ ਕੋਈ ਗਾਣਾ ਗੁਣਾ ਪਰ ਕਦੇ ਕੀਤਾ ਨੀ ਫਿਰ?
3: ਨਹੀਂ, ਮੈਂ ਐਕਚੁਅਲੀ ਚ ਮੈਲਬਨ ਕੀਤਾ ਸੀ, ਮੈਂ ਮੈਲਬਨ ਤੋਂ ਇੱਥੇ ਮੂਵ ਹੋਇਆ ਸੀਗਾ, ਤੇ ਉਹ ਵੀ ਬਸ ਡੰਮੀ ਹੀ ਰਹਿ ਗਿਆ ਉੱਥੇ ਮੁੰਡੇ ਕੋਲ।
0: ਨਹੀਂ ਕਿਉਂ ਯਾਰ, ਤੁਸੀਂ ਹੁਣ ਤਾਂ ਦੇਖੋ, ਚਲੋ ਸ਼ੌਂਕ ਹੈ, ਤੁਹਾਡੀ ਉਮਰ ਕੀ ਹੋ ਗਈ ਹੁਣ? ਇੰਸਟਾਗ੍ਰਾਮ ਤੇ ਬੰਦਾ ਕੰਸਿਸਟੈਂਟ ਰਵੇ, ਲੱਗਿਆ ਰਵੇ ਤਾਂ ਕੁਛ ਵੀ ਹੋ ਸਕਦਾ।
3: ਬਿਲਕੁਲ ਬਿਲਕੁਲ ਬਿਲਕੁਲ, ਬਟ ਹੁਣ ਉਹੀ ਗੱਲ ਆ ਅੰਦਰੋਂ, ਮਤਲਬ ਜਿੱਦਾਂ ਲਾ ਲੋ ਵੀ ਜਨੂਨ ਜਿਹਾ ਤਾਂ ਹੈਗਾ, ਪਰ ਜਿੱਦਾਂ ਸ਼ੌਂਕ ਜਿਹਾ ਖਤਮ ਹੁੰਦਾ ਜਾਂਦਾ।
0: ਨਹੀਂ ਨਹੀਂ, ਸ਼ੌਂਕ ਕਦੇ ਖਤਮ ਨਹੀਂ ਹੁੰਦੇ ਯਾਰ, ਸ਼ੌਂਕ ਤਾਂ ਮਰਦੇ ਦਮ ਤੱਕ ਨਾਲ ਰਹਿੰਦੇ ਆ। ਐਂਡ ਪਤਾ ਕੀ ਹੈ, ਬੰਦਾ ਬਿਜ਼ੀ ਹੋ ਜਾਂਦਾ ਤੇ ਫਿਰ ਉਹ ਟਾਈਮ, ਜਿਵੇਂ ਤੁਸੀਂ ਕਿਹਾ ਟਾਈਮ ਨਹੀਂ ਲੱਗਦਾ, ਬਟ ਟਾਈਮ ਹੁਣ ਸ਼ੌਂਕ ਲਈ ਕੱਢਾਂਗੇ ਤਾਂ। ਤੁਹਾਡੀ ਵੀ ਸਟੋਰੀ ਮੇਰੇ ਵਾਲੀ ਸੇਮ ਹੈ, ਮੈਂ ਵੀ ਹੁਣ ਚਲੋ ਗਾਣੇ ਕੀਤੇ ਆ 5-7, ਤੇ ਫਿਰ ਚਲੋ ਲਾਈਫ ਦੇ ਵਿੱਚ ਬਿਜ਼ੀ ਹੋ ਜਾਂਦਾ, ਕੰਮਾਂ ਕਾਰਾਂ 'ਚ ਬਿਜ਼ੀ ਆ, ਤੇ ਉਹ ਚੀਜ਼ ਨਹੀਂ ਹੁੰਦੀ। ਮੈਨੂੰ ਵੀ ਸੇਮ ਤੁਹਾਡੇ ਵਾਂਗੂ, ਥੋੜ੍ਹਾ ਇੱਕ ਰਹਿੰਦਾ ਕਿ ਯਾਰ ਨਹੀਂ ਕੁਛ ਕਰੀਏ, ਫਿਰ ਉਹੀ ਸਮਾਂ ਲੰਘ ਤਾਂ ਜਾਂਦਾ, ਫਿਰ ਕਹਿ ਦਿੰਦਾ ਛੱਡੋ ਪਰੇ ਕਾਹਦੇ ਲਈ। ਬਟ ਆਈ ਥਿੰਕ ਚਾਹੀਦਾ
3: ਬੰਦੇ ਨੂੰ ਕਿ ਕਰੀਏ ਕੁਛ ਨਾ ਕੁਛ, ਕਿ ਜਿੱਦਾਂ ਸਿੰਗਿੰਗ ਚ, ਪਰ ਮੈਨੂੰ ਤਾਂ ਬਹੁਤ ਵਧੀਆ, ਮੈਂ ਜਿੱਦਾਂ ਲਿਖ ਵੀ ਲੈਂਦਾ ਸੀ, ਗਾ ਵੀ ਲੈਂਦਾ ਸਾਰਾ ਕੁਛ, ਬਟ ਚਲੋ
0: ਕੁਛ ਗਾ ਕੇ ਜੀ ਸੁਣਾਉਣਾ ਚਾਹੋਗੇ, ਸੁਣਾ ਦੋ ਦੋ ਬੋਲ।
3: ਚਲੋ ਮੈਂ ਆਪਣੇ ਸੁਣਾ ਦਿੰਦਾ, ਮੈਂ ਲਿਖਿਆ ਹੋਇਆ ਸੀਗਾ,
0: ਸੁਣਾਓ ਸੁਣਾਓ, ਦੋ ਬੋਲ ਸੁਣਾ ਦੋ। ਹਾਂਜੀ,
3: ਮੁੰਡਾ ਰਹਿੰਦਾ ਏ ਕਨੇਡਾ, ਮੋਟੇ ਦਾ ਹਲੇ ਕਮਾਉਂਦਾ, ਰੱਖੇ ਰੱਬ ਨੂੰ ਯਾਦ, ਪਿੱਛਾ ਕਦੇ ਨੀ ਭੁਲਾਉਂਦਾ, ਤੇ ਰਹਿੰਦਾ ਰੱਬ ਦੀ ਰਜ਼ਾ ਦੇ ਵਿੱਚ ਮੌਜਾਂ ਮਾਣਦਾ, ਰੱਬ ਦੀ ਰਜ਼ਾ ਦੇ ਵਿੱਚ ਮੌਜਾਂ ਮਾਣਦਾ, ਉਹ ਸਾਰੇ ਵੇਖ ਮਹਿੰਗੀ ਗੱਡੀ ਕਹਿੰਦੇ ਲਾਟਰੀ ਆ ਲੱਗੀ, ਕਿੰਨੀ ਕਰਦਾ ਮਿਹਨਤ ਮੇਰਾ ਰੱਬ ਜਾਣਦਾ, ਵੇਖ ਮਹਿੰਗੀ ਗੱਡੀ ਕਹਿੰਦੇ ਲਾਟਰੀ ਆ ਲੱਗੀ, ਕਿੰਨੀ ਕਰਦਾ ਮਿਹਨਤ ਮੇਰਾ ਰੱਬ ਜਾਣਦਾ, ਸਾਰੀ ਸਾਰੀ ਰਾਤ ਲੰਘਦੀ ਟਰੱਕ ਵਿੱਚ ਨੀ, ਭੁੱਖਾ ਢਿੱਡ ਤੋਂ ਵੀ ਰਹਿੰਦਾ ਕਦੇ ਕਰਦਾ ਨਾ ਸੀ, ਤੇ ਵਿੱਚ ਚੱਲਦਾ ਰਿਪੀਟ ਗਾਣਾ ਬੱਬੂ ਮਾਣਦਾ, ਚੱਲਦਾ ਰਿਪੀਟ ਗਾਣਾ ਬੱਬੂ ਮਾਣਦਾ, ਸਾਰੇ ਵੇਖ ਮਹਿੰਗੀ ਗੱਡੀ ਕਹਿੰਦੇ ਲਾਟਰੀ ਆ ਲੱਗੀ, ਕਿੰਨੀ ਕਰਦਾ ਮਿਹਨਤ ਮੇਰਾ ਰੱਬ ਜਾਣਦਾ।
0: ਵੈਰੀ ਗੁੱਡ ਯਾਰ, ਬਹੁਤ ਤੁਸੀਂ ਗਾਉਣੇ ਵੀ ਬਹੁਤ ਸੋਹਣਾ ਤੇ ਲਿਖਦੇ ਵੀ ਬੜਾ ਵਧੀਆ ਯਾਰ।
3: ਹਾਂਜੀ ਬਸ ਵਧੀਆ ਹੀ ਆ।
0: ਵੈਰੀ ਗੁੱਡ, ਤੁਹਾਡਾ ਕੀ ਨਾਮ ਕੀ ਆ?
3: ਮੇਰਾ
0: ਨਾਮ ਹੈਪੀ
3: ਯਾਦਾਂ ਦਾ, ਨਹੀਂ ਪਰ ਤੁਹਾਡਾ ਆਰਟਿਸਟ ਨਾਂ ਕੀ ਰੱਖਿਆ, ਕੋਈ ਹੈਗਾ?
0: ਕੀ ਨਹੀਂ ਯੂਨੀਕ ਮਤਲਬ
3: ਮਤਲਬ ਲਾ ਲਓ ਕਿ ਉਹਦਾ ਮੈਨੂੰ ਸ਼ਾਰਟ ਨੇਮ ਚ ਹੈਪੀ ਕਹਿੰਦੇ ਪਰ ਮੇਰਾ ਨਾਮ ਉਹਦਾ ਹੈਗਾ ਹਿਰਦੇਪਾਲ ਸਿੰਘ।
0: ਵੈਰੀ ਗੁੱਡ, ਠੀਕ ਹੈ। ਨਹੀਂ ਯਾਰ ਕਰੋ ਕੁਛ ਵਧੀਆ ਆ, ਤੁਸੀਂ ਦੇਖੋ ਤੁਹਾਡੇ ਕੋਲ ਤਾਂ ਰਾਈਟਿੰਗ ਦੀ ਵੀ ਪਾਵਰ ਆ ਤੇ ਗਾ ਵੀ ਵਧੀਆ ਲੈਂਦੇ ਹੋ, ਵੀਡੀਓਜ਼ ਆਨਲਾਈਨ ਪਾਇਆ ਕਰੋ ਤੇ ਆਪਣੀ ਹੀ ਲਿਖੀ ਚੀਜ਼ ਹਫ਼ਤੇ 'ਚ ਤਿੰਨ ਚਾਰ ਵਾਰ ਪਾਤੀ ਤੇ ਕੁਛ ਨਾ ਕੁਛ ਬਣ ਸਕਦਾ, ਠੀਕ ਆ?
3: ਜ਼ਰੂਰ ਜ਼ਰੂਰ।
0: ਵੈਰੀ ਗੁੱਡ, ਚੱਕ ਦਿਓ ਫੱਟੇ ਹੈਪੀ। 27 ਸਾਲ ਦੀ ਯਾਰ ਮੁੰਡੇ ਦੀ ਉਮਰ ਹੈ, ਇੰਨਾ ਵਧੀਆ ਗਾਉਂਦਾ, ਇੰਨਾ ਵਧੀਆ ਲਿਖਦਾ ਤੇ ਥੋੜੇ ਆਪਾਂ ਇੱਕ ਦੂਜੇ ਨੂੰ ਮੋਟੀਵੇਟ ਕਰਿਆ ਕਰੀਏ ਯਾਰ ਕਿ ਕਰੋ ਕੁਝ ਜ਼ਰੂਰ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਫਰੈਸ਼ ਫੂਡ ਸੈਂਟਰ ਤੇ ਗੇੜਾ ਮਾਰ ਕੇ ਆਓ। ਤੇ ਇੱਕ ਮੈਂ ਤੁਹਾਨੂੰ ਅਕਸਰ ਹੀ ਜਾਣਕਾਰੀ ਦੇਣਾ ਹੁੰਦਾ ਕਿ ਕਿਸੇ ਨੇ ਵੀ ਅਗਰ ਡਕਟ ਕਲੀਨਿੰਗ ਕਰਾਉਣੀ ਹੈ, ਨੰਬਰ 1 ਟੀਮ ਹੈ 5 ਰਿਵਰਸ ਡਕਟ ਕਲੀਨਿੰਗ ਵਾਲਿਆਂ ਦੀ। ਇਹ ਬਾਈ ਜੀ ਹੁਣੇ ਵੀਰ ਹੁਣੇ ਬਹੁਤ ਮਿਹਨਤ ਨਾਲ ਕੰਮ ਕਰਦੇ ਆ, ਡਕਟ ਕਲੀਨਿੰਗ, ਫਰਨਿਸ ਕਲੀਨਿੰਗ, ਏਸੀ ਕੋਇਲ ਕਲੀਨਿੰਗ, ਬਰਸ਼ਿੰਗ, ਡਰਾਇਰ ਵੈਂਟ ਕਲੀਨਿੰਗ ਤੇ ਸੈਨੇਟਾਈਜੇਸ਼ਨ। ਇਸ ਵੀਕ ਕਰਾ ਲਓ ਕਿਉਂਕਿ ਹੁਣ ਗਰਮੀ ਆ ਰਹੀ ਹੈ, ਵੀਕਐਂਡ ਤੇ 22-25 ਡਿਗਰੀ ਹੈ ਤੇ ਤੁਹਾਨੂੰ ਫਿਰ ਏਸੀ ਦੀ ਲੋੜ ਪੈਣੀ ਆ। ਬਟ ਤੁਹਾਡੇ ਵੈਂਟਸ ਦੇ ਵਿੱਚ ਡਸਟ ਮਿੱਟੀ ਬਹੁਤ ਹੈ, ਪਹਿਲਾਂ ਤੁਸੀਂ ਡਕਟ ਕਲੀਨਿੰਗ ਕਰਾਓ। ਤੇ ਨੰਬਰ ਹੈ 4376887750, 4376887750 ਤੇ ਫੋਨ ਜ਼ਰੂਰ ਕਰੋ। 4398 ਹੈਲੋ
4: ਹੈਲੋ, ਕਿਵੇਂ ਵੀਰੇ?
0: ਵਧੀਆ ਵੀਰੇ, ਕਿੱਦਾਂ?
4: ਵਧੀਆ ਵਧੀਆ। ਮੈਂ ਵੀਰੇ ਦੱਸਦਾ ਸੀ, ਮੈਨੂੰ ਨਾ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਸੀ। ਮੈਂ ਬਹੁਤ ਵਧੀਆ ਖੇਡਦਾ ਸੀ, ਮਤਲਬ ਕਿ ਟਾਈਮ ਪਾਸ ਲਈ ਬਹੁਤ ਵਧੀਆ ਲੈਵਲ ਦੀ ਖੇਡਦਾ ਜੀ। ਬਟ ਘਰਦਿਆਂ ਨੇ ਕਦੇ ਸਪੋਰਟਿੰਗ, ਕਦੇ ਪੜ੍ਹਦਾ, ਪੜ੍ਹਾਈ ਜ਼ਰੂਰੀ ਹੁੰਦੀ ਸੀ। ਆਹੀ ਗੱਲ ਉਹਨਾਂ ਥੋੜ੍ਹਾ ਮੈਂ ਇਹਦਾ ਇਹਦਾ ਕਿ ਕੈਨੇਡਾ ਜ਼ਿਆਦਾ ਵਧੀਆ ਕਿਉਂਕਿ ਉਹ ਬੱਚਿਆਂ ਦੀ ਹੋਬੀਆਂ ਵੱਲ ਧਿਆਨ ਦਿੰਦੇ ਆ, ਟਾਈਮ ਕੱਢਦੇ ਆ। ਹੁਣ ਸਾਨੂੰ ਤਾਂ ਹੋਬੀ ਦਾ ਮਤਲਬ ਹੀ ਨੀ ਪਤਾ ਸੀ ਅੱਜ ਤੱਕ, ਜਦੋਂ ਇਸ ਕਰਕੇ ਹੋਬੀ ਅੱਜ ਤੱਕ ਜਿਹੜੇ ਕਿਊ ਕਾਰਡ ਤੇ ਲਿਖੀ ਹੁੰਦੀ ਸੀ, ਐਂ ਕਹਿੰਦੇ ਆਈ ਲਵ ਟੂ ਪਲੇ ਫੁੱਟਬਾਲ, ਲਾਈਫ ਚ ਭਾਵੇਂ ਖੇਡੀ ਨਾ ਹੋਵੇ ਕਦੇ।
0: ਅੱਛਾ, ਤੁਸੀਂ ਤੁਹਾਨੂੰ ਲੱਗਦਾ ਕਿ ਆਪਣੇ ਬਚਪਨ ਚ ਵੀ ਸ਼ੌਂਕ ਹੈ ਨੀ ਸੀ ਬਾਲ ਹੈ ਕਿਸੇ ਕੋਲ?
4: ਹਾਂਜੀ, ਦੈਟਸ ਵਾਈ ਜੇ ਸ਼ੌਂਕ ਜਾਂ ਕੋਈ ਸਕਿੱਲ ਜਾਂ ਹੁੰਦੀ ਸੀ ਉਹਨੂੰ ਨਿਖਾਰੇ ਹੀ ਨੀ ਕਿਸੇ ਨੇ, ਮਤਲਬ ਕਿ ਆਪਾਂ ਦੁਨੀਆਂ ਨੂੰ ਫੋਲੋ ਕਰਦੇ ਰਹੇ ਹਾਂ ਕਿ ਉਹਦਾ ਮੁੰਡਾ ਇਹ ਬਣ ਗਿਆ ਤੂੰ ਵੀ ਬਣੂਗਾ, ਇਹ ਵੀ ਬਣ ਜਾ, ਇਹ ਵੀ ਬਣ ਜਾ, ਇਹ ਵੀ, ਕਿਉਂਕਿ ਬਟ ਮੈਂ ਆਪਦਾ ਸੋਚਦਾ ਹੁੰਦਾ ਕਿ ਫਿਊਚਰ ਚ ਮੈਂ ਜਿੰਨਾ ਵੀ ਬਿਜ਼ੀ ਆ, ਜਿੰਨੀ ਮਰਜ਼ੀ ਸ਼ਿਫਟ ਕਰ ਲਾ ਲੈਵਲ, ਮੈਂ ਆਪਦੇ ਜਵਾਕ ਨੂੰ ਇਨ ਫਿਊਚਰ ਉਹਦੇ ਸ਼ੌਂਕ ਨੂੰ ਜਾਂ ਆਪਦੇ ਉਹਦੇ ਆਪਦੇ ਅੰਦਰ ਸ਼ੌਂਕ ਆ ਜਿਹੜਾ ਮੇਰਾ ਕ੍ਰਿਕਟ ਦਾ ਉਹਦੇ ਅੰਦਰ ਜ਼ਰੂਰ ਪੂਰਾ ਕਰੂੰਗਾ ਰੱਬ ਕਰਕੇ। ਸ਼ਾਇਦ ਮੇਰਾ ਜਵਾਕ ਕ੍ਰਿਕਟ ਦੀ
0: ਪੇਰੈਂਟਸ ਨੇ ਫਿਰ ਘਰਦਿਆਂ ਨੇ ਕਿਉਂ ਨੀ ਸਾਥ ਦਿੱਤਾ?
4: ਉਹ ਮੇਰਾ ਬ੍ਰਦਰ ਹੁੰਦਾ ਸੀ ਨਾ ਮੇਰਾ ਕੰਪੀਟੀਸ਼ਨ, ਉਹ ਪੜ੍ਹਾਈ ਚ ਬਹੁਤ ਜ਼ਿਆਦਾ ਹੀ ਹੁਸ਼ਿਆਰ ਸੀ, ਟੌਪਰ ਸੀ, ਬਸ ਉਹ ਸਾਡੇ ਘਰੇ ਆਏ ਸੀ ਨਾ ਜੀ, ਅਸੀਂ ਮੇਰਾ ਵੱਡਾ ਬ੍ਰਦਰ, ਉਦੋਂ ਬਾਅਦ ਮੈਂ, ਉਦੋਂ ਬਾਅਦ ਮੇਰੀ ਸਿਸਟਰ, ਇੱਕ ਮੇਰੀ ਚਾਚੇ ਦੀ ਕੁੜੀ ਹੁੰਦੀ। ਮੈਂ ਜਿਹੜਾ ਮੇਰੇ ਵੱਡੇ ਬ੍ਰਦਰ ਨੇ ਲਾਈਕ ਨੋਨ ਮੈਡੀਕਲ ਕਰ ਲਈ, ਉਹੀ ਨਿੱਕੇ ਨੂੰ ਕਰਨਾ ਪਊਗਾ, ਟ੍ਰੈਡੀਸ਼ਨ ਚੱਲਦਾ ਸੀ, ਬਸ ਆਪਦੇ ਕੋਈ ਨੀ ਸੀ ਸਾਡੇ ਫੋਲੋ ਕਰਨਾ ਹੁੰਦਾ ਟ੍ਰੈਡੀਸ਼ਨ, ਕਿ ਉਹਨੇ ਉਹ ਕੀਤਾ, ਉਹਨੇ ਉਹ ਕੀਤਾ।
0: ਅੱਛਾ, ਉਹੀ ਕੰਪੀਟੀਸ਼ਨ
4: ਤੋਂ ਇਲਾਵਾ ਬਹੁਤ ਸਕਿੱਲਸ ਹੁੰਦੀ ਆ।
0: ਹਾਂ ਨਹੀਂ, ਬਹੁਤ ਜ਼ਿਆਦਾ ਹੁਣ ਦੇਖੋ ਪੰਗਾ ਇਹੀ ਆ ਨਾ, ਜਿਵੇਂ ਤੁਸੀਂ ਗੱਲ ਕੀਤੀ ਕੰਪੀਟੀਸ਼ਨ, ਹੁਣ ਕੋਈ ਕਹਿੰਦਾ ਵੀ ਦੇਖ ਤੇਰੇ ਚਾਚੇ ਦਾ ਮੁੰਡਾ ਆਹ ਕਰ ਰਿਹਾ, ਦੇਖ ਤੇਰੇ ਮਾਸੀ ਦਾ ਮੁੰਡਾ ਕਿੱਥੇ ਤੱਕ ਪਹੁੰਚ ਗਿਆ, ਤੂੰ ਇਹ ਨੀ ਕੀਤਾ, ਤੂੰ ਉਹ ਨੀ ਕੀਤਾ, ਉਹ ਕੰਪੀਟੀਸ਼ਨ ਹੀ ਬੰਦੇ ਨੂੰ ਫਿਰ ਮਾਰ ਲੈਂਦਾ।
4: ਅਸੀਂ ਉਪਜੇ ਆ ਜੀ, ਆਪਦੇ ਮਾਪਿਆਂ ਨੂੰ ਕੁਛ ਦੇਖਣਾ ਚਾਹੁੰਦੇ, ਆਪਦੇ ਸ਼ੌਂਕ ਮਾਰ ਲਈ ਦੇ ਆ, ਬਸ ਮਾਪਿਆਂ ਨੂੰ ਤਾਂ ਕੁਛ ਕਰਾਂਗੇ ਹੀ ਕਿਉਂਕਿ ਉਹਨਾਂ ਨੇ ਬਹੁਤ ਕੀਤਾ ਸਾਡੇ।
0: ਨਹੀਂ ਚਲੋ, ਥੈਂਕ ਯੂ ਵੀਰੇ, ਤੁਹਾਡੀ ਗੱਲ ਇੰਨੀ ਠੀਕ ਹੈ ਕਿ ਇੱਥੇ ਥੋੜਾ ਹੁੰਦਾ ਕਿ ਬੱਚਿਆਂ ਦੇ ਹੋਬੀਜ਼ ਨੂੰ ਸਪੋਰਟ ਕਰੀਏ। ਤੁਹਾਨੂੰ ਮੈਂ SS ਲੋਨ ਕੇਅਰ ਵਾਲੇ ਵੀਰਾਂ ਦਾ ਨੰਬਰ ਦਵਾਂ। ਨਵਾਂ ਘਾਹ ਲਗਵਾਉਣਾ, ਸੋਡ ਨਵੀਂ ਲਵਾਉਣੀ ਹੈ, ਸੋਡਿੰਗ ਜਿਹਨੂੰ ਕਹਿੰਦੇ ਕਰਾਉਣੀ ਹੈ, ਤੇ ਨਵਾਂ ਘਾਹ ਲਗਵਾਓ ਤੇ ਆਪਣੇ ਲੈਂਡਸਕੇਪਿੰਗ ਨੂੰ ਥੋੜਾ ਜਿਹਾ ਅੱਜ ਪ੍ਰਾਇਓਰਟੀ ਇਸ ਸਾਲ ਰੱਖਿਓ। ਇਹ ਲੋਨ ਕੱਟਣ ਦਾ ਵੀ, ਤੁਹਾਡਾ ਘਾਹ ਕੱਟਣ ਦਾ ਕੰਮ ਵੀ ਕਰਦੇ, ਹਰ ਦੋ ਹਫ਼ਤੇ ਬਾਅਦ ਤੁਹਾਡਾ ਘਾਹ ਕੱਟ ਕੇ ਜਾਣਗੇ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਬਹੁਤ ਵਧੀਆ ਵੀਰ ਹੁਣੇ ਕੰਮ ਕਰਦੇ ਆ। 4376551984 ਮੇਰਾ ਨਾਮ ਲੈ ਦਿਓ, ਵਧੀਆ ਡਿਸਕਾਊਂਟ ਤੁਹਾਨੂੰ ਦੇਣਗੇ। 4376551984 ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਜਲਦੀ ਤੋਂ ਪਹਿਲਾਂ ਇਹਨਾਂ ਨੂੰ ਕਰੋ। ਇੱਕ ਮੈਸੇਜ ਤੁਹਾਨੂੰ ਹੋਰ ਦਿੰਦੇ, ਉਸ ਤੋਂ ਪਹਿਲਾਂ ਕਾਲ ਲੈ ਲਈਏ। 1792 ਹੈਲੋ,
5: ਮੇਰੇ ਨਾ ਫਾਦਰ ਸਾਹਿਬ ਨੇ BSC ਐਗਰੀਕਲਚਰ ਕੀਤੀ ਤੇ ਐਗਰੀਕਲਚਰ ਡਿਪਾਰਟਮੈਂਟ ਚ ਲੱਗੇ ਸੀ ਉਹ, ਤੇ ਮੈਨੂੰ ਵੀ ਕਹਿੰਦੇ ਬੀ ਐਸ ਸੀ ਐਗਰੀਕਲਚਰ ਹੀ ਕਰ, ਤੇ ਮੈਂ ਚਾਹੁੰਦਾ ਸੀ ਵੀ ਦੂਸਰਾ ਮਤਲਬ ਸਾਇੰਸਦਾਨ ਬਣਨਾ ਚਾਹੁੰਦਾ ਸੀ, ਪਰ ਉਹ ਫਿਰ ਵੀ ਮੈਨੂੰ ਠੀਕ ਰਿਹਾ ਉਹ ਬੀ ਐਸ ਸੀ ਕਰਕੇ। ਫਿਰ ਮੈਂ 4 ਸਾਲ ਜੋਬ ਕੀਤੀ ਜੀ, ਉਸ ਤੋਂ ਬਾਅਦ ਫਾਦਰ ਸਾਹਿਬ ਕਹਿੰਦੇ ਵਿਆਹ ਕਰਾ ਦਾ, ਫਿਰ ਮੈਂ ਨਹੀਂ ਮੈਂ ਪੜ੍ਹਨਾ, ਫਿਰ ਮੈਂ ਐਮ ਐਸ ਸੀ ਕਰ ਲਈ।
0: ਅੱਛਾ,
5: ਫਿਰ ਉਸ ਤੋਂ ਬਾਅਦ ਮੇਰੀ ਲਾਈਫ ਕਾਫੀ ਬਦਲ ਗਈ, ਫਿਰ ਗੌਰਮੈਂਟ ਨੇ ਮੈਨੂੰ ਸਿਲੈਕਟ ਕਰ ਲਿਆ। 8 ਮੁੰਡੇ ਸੀ ਅਸੀਂ ਸਾਰੇ ਇੰਡੀਆ ਚੋਂ, ਅਸੀਂ ਅਫਰੀਕਾ ਚ ਮੈਂ 5 ਸਾਲ ਕੰਮ ਕੀਤਾ ਡੈਪੂਟੇਸ਼ਨ ਦੇ ਗੌਰਮੈਂਟ ਦੇ ਸੰਭਾਲੀਆ ਚ। ਹਾਂਜੀ, ਉਸ ਤੋਂ ਬਾਅਦ ਆਣ ਕੇ ਫਿਰ ਮੈਂ ਆਪਣੇ ਡਿਪਾਰਟਮੈਂਟ ਨੂੰ ਜੁਆਇਨ ਕਰ ਲਿਆ ਐਗਰੀਕਲਚਰ ਨੂੰ, ਤੇ ਫਿਰ ਮੈਨੂੰ ਚਾਂਸ ਮਿਲ ਗਿਆ ਰੇਲ ਕੋਚ ਫੈਕਟਰੀ ਕਪੂਰਥਲਾ।
0: ਅੱਛਾ ਜੀ,
5: ਉਹ ਸਾਰੀ ਡਿਵੈਲਪਮੈਂਟ ਮੈਂ ਕੀਤੀ, ਪਲਾਂਟੇਸ਼ਨ ਮੈਂ ਕਰਵਾਈ ਆ, ਤੇ ਗੋਲਫ ਕੋਰਸ ਨੌ ਹੋਲ ਦਾ। ਫਿਰ ਜੀ ਇੱਥੇ ਆ ਗਏ 95 ਚ ਕੈਨੇਡਾ ਆ ਗਏ, ਤੇ ਇੱਥੇ ਵੀ 18 ਤਰ੍ਹਾਂ ਦੀਆਂ ਜੋਬ ਕੀਤੀਆਂ ਵੱਖਰੀਆਂ ਵੱਖਰੀਆਂ।
0: 18?
5: ਹਾਂਜੀ, 18 ਟਾਈਪਸ।
0: ਕੀ ਬਾਤ ਹੈ!
5: ਲਾਸਟ ਚ ਕੰਮ ਕੀਤਾ 8 ਸਾਲ, ਉਸ ਤੋਂ ਬਾਅਦ ਫਿਰ ਨਾਲ ਪਾਰਟ ਟਾਈਮ ਮੈਂ ਕੀਤਾ, ਸਟੂਡੈਂਟ ਵੀਜ਼ੇ ਦਾ ਕੰਮ ਕਰਦਾ ਸੀ।
0: ਅੱਛਾ ਜੀ,
5: ਉਹ ਜਦੋਂ ਮੈਂ ਉਧਰ ਰਿਟਾਇਰ ਹੋ ਗਿਆ ਫਿਰ ਮੈਂ ਫੁੱਲ ਟਾਈਮ ਕੰਮ ਕਰਤਾ, ਇਹ ਠੀਕ ਚੱਲ ਗਿਆ ਫਿਰ ਕੰਮ।
0: ਹਾਂਜੀ, ਵੈਰੀ ਗੁੱਡ। ਦੇਖੋ, ਨਹੀਂ ਦੇਖੋ, ਆਪਾਂ ਇਹ ਨਹੀਂ ਕਹਿ ਰਹੇ ਕਿ ਪੜ੍ਹਾਈ ਨਹੀਂ ਕਰਨੀ ਚਾਹੀਦੀ, ਉਹ ਜ਼ਰੂਰ, ਪੜ੍ਹਾਈ ਤਾਂ ਇੱਕ ਐਜੂਕੇਸ਼ਨ ਤੁਹਾਡੀ ਇੱਕ ਐਸੀ ਚੀਜ਼ ਹੈ ਜਿਹੜੀ ਕਿ ਕੋਈ ਤੁਹਾਡੇ ਤੋਂ ਖੋ ਨਹੀਂ ਸਕਦਾ, ਅਤੇ ਬੜੀ ਜ਼ਰੂਰੀ ਹੈ। ਅਤੇ ਨਹੀਂ, ਥੈਂਕ ਯੂ ਜੀ ਅੰਕਲ ਜੀ, ਬਹੁਤ ਧੰਨਵਾਦ ਤੁਹਾਡਾ ਵੀ। ਅਤੇ ਗੱਲਬਾਤ ਕਰਦੇ ਹਾਂ, ਬਾਕੀ ਕਾਲਸ ਲੈਂਦੇ ਹਾਂ, ਨੰਬਰ ਹੈ 905-673-3337। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987, 647-716-1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

0: ਵੀਵਾ ਕੀ ਬਾਤ ਹੈ ਓਕੇ ਪ੍ਰੋਗਰਾਮ ਹੈ ਪੰਜਾਬੀ ਦਾ ਨੰਬਰ ਹੈ 905-673-33 ਸਿੰਧੀ ਗੱਲ ਅਸੀਂ ਅੱਜ ਕਰ ਰਹੇ ਸੀ ਯਾਰ ਸੁਪਨਿਆਂ ਦੀ ਛੋਟੇ ਹੁੰਦਿਆਂ ਦੇ ਕਿਹੜੇ ਕਿਹੜੇ ਸੁਪਨੇ ਅਸੀਂ ਆਹ ਵੀ ਕਰਨਾ ਉਹ ਵੀ ਬਣਨਾ ਆਹ ਵੀ ਬਣਨਾ ਬਟ ਉਹ ਚੀਜ਼ਾਂ ਨਹੀਂ ਜਦੋਂ ਪੂਰੀਆਂ ਹੁੰਦੀਆਂ ਫਿਰ ਕਿਤੇ ਨਾ ਕਿਤੇ ਬੰਦੇ ਨੂੰ ਦੁੱਖ ਜਿਹਾ ਲੱਗਦਾ ਹੈ ਸੋ ਤੁਸੀਂ ਛੋਟੇ ਹੁੰਦਿਆਂ ਕੀ ਸੋਚਿਆ ਸੀ ਕਿ ਮੈਂ ਜ਼ਿੰਦਗੀ 'ਚ ਕੀ ਬਣਨਾ ਅਤੇ ਹੁਣ ਕੀ ਕੰਮ ਕਰ ਰਹੇ ਹੋ ਹੁਣ ਇੱਕ ਵੀਰ ਕਹਿੰਦੇ ਨਵੀਂ ਸੋਚਿਆ ਸੀ ਕਿ ਸਿੰਗਰ ਬਣਨਾ ਬਟ ਉਹ ਚੀਜ਼ ਪੂਰੀ ਨਹੀਂ ਹੋਈ ਇੱਕ ਵੀਰ ਕਹਿੰਦੇ ਨਵੀਂ ਸਟੇਟ ਲੈਵਲ ਤੱਕ ਕ੍ਰਿਕਟ ਖੇਡੀ ਹੈ ਸੋਚਿਆ ਸੀ ਕਿ ਕ੍ਰਿਕਟ ਹੀ ਖੇਡਣੀ ਹੈ ਅਤੇ ਪਰਿਵਾਰ ਨੇ ਸਪੋਰਟ ਨਹੀਂ ਕੀਤੀ ਸੋ ਲੋਕਾਂ ਦੇ ਬੜੇ ਵੱਖਰੇ ਵੱਖਰੇ ਸੁਪਨੇ ਬਟ ਸੁਪਨੇ ਫਿਰ ਸੁਪਨੇ ਰਹਿ ਜਾਂਦੇ ਆ ਤੁਸੀਂ ਛੋਟੇ ਹੁੰਦਿਆਂ ਕੀ ਸੋਚਿਆ ਸੀ ਕਿ ਵੱਡੇ ਹੋ ਕੇ ਕੀ ਬਣਾਂਗੇ ਅਤੇ ਹੁਣ ਕੀ ਤੁਸੀਂ ਕਰ ਰਹੇ ਹੋ ਨੰਬਰ ਹੈ ਆਪਣਾ 905-673-33-37-905-673-3337-905-673-33-37 ਆਪਣਾ ਫੋਨ ਨੰਬਰ ਹੈ ਯਾਦ ਰੱਖੋ ਤੁਸੀਂ ਨਾਲ ਦੀ ਨਾਲ ਇੱਕ ਜ਼ਰੂਰ ਮੈਸੇਜ ਫੈਸ਼ਨ ਆਈ ਕਿਊ ਦਾ ਤੁਹਾਨੂੰ ਕੋਟ ਪੈਂਟ ਚਾਹੀਦੇ ਹੈ ਵਿਆਹਾਂ ਲਈ ਕੁੜਤੇ ਪਜਾਮੇ ਚਾਹੀਦੇ ਹੈ ਇੱਕ ਲਓ ਅਤੇ ਦੂਜਾ 25% ਆਫ ਲੇਡੀ ਸੂਟ ਅਪ ਟੂ 50% ਡਿਸਕਾਊਂਟ 'ਤੇ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਤਿੰਨ ਕੰਬਲ ਦਾ ਸੈੱਟ ਲਾਇਆ ਅਤੇ ਕੁਇਲਟ ਸੈੱਟ ਅਤੇ ਕੰਫਰਟਰ ਸੈੱਟ $100 ਚ ਯਾਰ 905-453-2225 ਫੈਸ਼ਨ ਆਈ ਕਿਊ 905-453-2225 ਫੈਸ਼ਨ IQ G0616 ਹੈਲੋ
1: ਸਤਿ ਸ਼੍ਰੀ ਅਕਾਲ ਵੀਰੇ
0: ਸਤਿ ਸ਼੍ਰੀ ਅਕਾਲ ਵੀਰੇ
1: ਹਾਂਜੀ ਠੀਕ ਠਾਕ ਹੋ ਜੀ
0: ਬਹੁਤ ਜੀ ਤੁਸੀਂ ਕਿਵੇਂ ਹੋ
1: ਵਧੀਆ ਮੈਂ ਇੰਡੀਆ ਤੋਂ ਆਇਆ ਸੀ ਹੁਣ ਥੋੜੇ ਦਿਨ ਪਹਿਲਾਂ ਸਿੱਧਰਾ ਸਾਹਿਬ ਮੈਡਮ ਬਹੁਤ ਵਾਰ ਮਿਲੇ ਉੱਥੇ ਲੁਧਿਆਣੇ ਅਸੀਂ ਬਹੁਤ ਵਾਰੀ ਗੱਲ ਹੋਈ
0: ਸਾਡੀ ਕੀ ਬਾਤ ਹੈ ਵੈਰੀ ਗੁੱਡ ਅੱਛਾ
1: ਇੱਕ ਗੱਲ ਬੜਾ ਪ੍ਰਾਊਡ ਫੀਲ ਕਰਦੇ ਸੀ ਉਹ ਕਹਿੰਦੇ ਯਾਰ ਅੱਗੇ ਨਾ ਮੈਨੂੰ ਮੇਰੇ ਨਾਂ ਤੋਂ ਜਾਣਦੇ ਸੀ ਕਹਿੰਦੇ ਹੁਣ ਮੈਨੂੰ ਮੇਰੇ ਬੇਟੇ ਦੇ ਨਾਂ ਤੋਂ ਵੀ ਜਾਣਦੇ
0: ਆ ਜੀ ਜੀ ਜੀ ਧੰਨਵਾਦ ਜੀ
1: ਮੇਰੇ ਕੋਲ ਕਿਸੇ ਕੋ ਬਹੁਤ ਖੁਸ਼ੀ ਵਾਲੀ ਗੱਲ ਹਨਾ
0: ਥੈਂਕ ਯੂ ਥੈਂਕ ਯੂ
1: ਆਪਾਂ ਬਹੁਤ ਜਾਣਦੇ ਆ ਜੀ ਹਨਾ ਸਿੱਧੂ ਸਾਹਿਬ ਨੂੰ
0: ਜੀ
1: ਤੇ ਤੁਸੀਂ ਗੱਲ ਵੀਰੇ ਡ੍ਰੀਮ ਦੀ ਕਰਦੇ ਸੀਗੇ ਡ੍ਰੀਮ ਨਾ ਕਈ ਵਾਰੀ ਬੱਚਾ ਹੁੰਦਾ ਜਦੋਂ ਹਰੇਕ ਦੇ ਮਨ ਚ ਖਿਆਲ ਆਉਂਦੇ ਆ ਮੇਰੇ ਵੀ ਮਨ ਚ ਖਿਆਲ ਆਉਂਦਾ ਸੀ ਕਿ ਮੈਂ ਪਾਇਲਟ ਬਣੂੰਗਾ ਵੱਡਾ ਹੋ ਕੇ ਹਨਾ ਜਦੋਂ ਮੈਂ ਇੰਡੀਆ ਹੁੰਦਾ ਸੀ ਪਰ ਜਦੋਂ ਫਿਰ ਨਾ ਹੌਲੀ ਹੌਲੀ ਹਾਲਾਤ ਪਤਾ ਲੱਗਦੇ ਨੇ ਕਿ ਮੇਰੇ ਪੇਰੈਂਟਸ ਇੰਨਾ ਅਲਾਓ ਕਰ ਸਕਦੇ ਆ ਹਨਾ ਜਾਂ ਇੰਨਾ ਨਹੀਂ ਕਰ ਸਕਦੇ ਫਿਰ ਨਾ ਬੰਦਾ ਹੌਲੀ ਹੌਲੀ ਆਪਣਾ ਮਨ ਬਦਲ ਲੈਂਦਾ ਜਾਂ ਕੁਛ ਹੋਰ ਲੱਭਣ ਲੱਗ ਜਾਂਦਾ ਪਰ ਮੈਨੂੰ ਇਹ ਲੱਗਦਾ ਵੀ ਰੱਬ ਸੋਹਣੇ ਨੇ ਤੁਹਾਡੇ ਵਾਸਤੇ ਨਾ ਬਹੁਤ ਜੋ ਲਿਖਿਆ ਹੁੰਦਾ ਤੁਹਾਡੀ ਜ਼ਿੰਦਗੀ 'ਚ ਉਹ ਤੁਹਾਡੇ ਲਈ ਬਹੁਤ ਵਧੀਆ ਸੋਚ ਕੇ ਲਿਖਿਆ ਹੁੰਦਾ ਕਈ ਵਾਰੀ ਬੰਦਾ ਡ੍ਰੀਮ ਕਰਦਾ ਡ੍ਰੀਮ ਤੱਕ ਨਹੀਂ ਵੀ ਪਹੁੰਚਿਆ ਜਾਂਦਾ
0: ਮੈਨੂੰ
1: ਲੱਗਦਾ ਮਨ ਛੋਟਾ ਕਰਨ ਦੀ ਲੋੜ ਨਹੀਂ ਹੁੰਦੀ
0: ਨਹੀਂ ਹੋਣਾ ਤਾਂ ਹੁੰਦਾ ਬਟ ਯਾਰ ਫਿਰ ਵੀ ਕਿਤੇ ਨਾ ਕਿਤੇ ਹੁਣ ਜ਼ਿੰਦਗੀ ਇੱਕ ਆਪਾਂ ਨੂੰ ਮਿਲਦੀ ਹੈ ਜ਼ਰੂਰ ਬੰਦੇ ਦੇ ਮਨ 'ਚ ਹੁੰਦਾ ਯਾਰ ਕਿ ਅਸੀਂ ਸਾਡੇ ਕੋਲ ਕੋਈ ਟੈਲੈਂਟ ਸੀ ਅਸੀਂ ਆਹ ਵੀ ਕਰ ਲੈਂਦੇ ਉਹ ਵੀ ਕਰ ਲੈਂਦੇ ਬਟ ਜਦੋਂ ਉਹ ਚੀਜ਼ ਪੂਰੀ ਨਹੀਂ ਹੁੰਦੀ ਤਾਂ ਫਿਰ ਕਿਤੇ ਨਾ ਕਿਤੇ ਥੋੜਾ ਯਾਰ ਫੀਲ ਤਾਂ ਹੁੰਦਾ ਹੀ ਹੈ
1: ਨਹੀਂ ਫੀਲ ਤਾਂ ਪੂਰਾ ਹੁੰਦਾ ਵੀਰੇ ਥੋੜਾ ਕੰਮ ਪੂਰਾ ਹੁੰਦਾ ਇੱਥੇ ਦੇਖੋ ਓਪਰਚੁਨਿਟੀ ਹੈਗੀ ਆਪਣੇ ਕੋਲੇ ਪਾਇਲਟ ਬਣਨ ਦੀ ਹਨਾ ਪਰ ਹੁਣ ਉਹ ਇਹ ਲੰਘ ਚੁੱਕੀ ਹੈ ਕਿ ਤੁਹਾਨੂੰ ਜੋਬ ਨਹੀਂ ਮਿਲਣੀ ਤੁਸੀਂ ਇੰਸਟ੍ਰਕਟਰ ਦੀ ਜੋਬ ਲੈ ਸਕਦੇ ਹੋ ਪਰ ਤੁਸੀਂ ਕਮਰਸ਼ੀਅਲ ਪਾਇਲਟ ਨਹੀਂ ਬਣ ਸਕਦੇ ਹਨਾ ਉਹ ਤਾਂ ਰਹਿੰਦਾ ਹੀ ਰਿਗਰੈਟ
0: ਕਮਰਸ਼ੀਅਲ ਕਿਉਂ ਨਹੀਂ ਬਣ ਸਕਦੇ ਹੁਣ
1: 30 ਦੀ ਏਜ ਹੁੰਦੀ ਹੈ ਵੀਰੇ ਇਹਦੀ ਨਾ ਕਮਰਸ਼ੀਅਲ
0: ਅੱਛਾ ਇਹਦੀ ਕੋਈ ਏਜ ਲਿਮਿਟ ਵੀ ਹੁੰਦੀ ਹੈ
1: ਹਾਂਜੀ ਹਾਂਜੀ ਮੈਂ ਇੰਡੀਆ ਪਤਾ ਕਰਕੇ ਆਇਆ ਸੀ ਉਦੋਂ CR ਦੇ ਕਰੋੜਾਂ ਰੁਪਈਏ ਦੇ ਵਿੱਚ ਸੀਗਾ ਹਨਾ ਉਹਦਾ ਤੇ ਉਦੋਂ ਨਹੀਂ ਸੀ ਅਫੋਰਡ ਕਰਦੇ ਹੁਣ ਚਲੋ ਇੱਥੇ ਥੋੜਾ ਬਹੁਤ ਫਰਕ ਪੈਂਦਾ ਜੇ ਆਪਣਾ ਕਿਸੇ ਤਰੀਕੇ ਨਾਲ ਪਰ ਇੱਥੇ ਫਿਰ ਉਹ ਥੋੜੀ ਏਜ ਲੰਘ ਜਾਂਦੀ ਹੈ
0: ਜੀ ਜੀ ਜੀ ਅੱਛਾ ਗੱਲਬਾਤ ਹੋ ਰਹੀ ਹੈ 905-673-33-37 8195 ਹੈਲੋ
2: ਹੈਲੋ
0: ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ
2: ਠੀਕ ਠਾਕ ਜੀ ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਆ ਇੰਡੀਆ ਗੇੜਾ ਲਾਉਣ ਗਏ ਹੋਏ ਸੀਗੇ
0: ਅੱਛਾ ਬੜੇ ਸੱਜਣ ਸਾਡੇ ਇੰਡੀਆ ਤੋਂ ਮੁੜ ਰਹੇ ਤੁਸੀਂ ਵੀ ਇੰਡੀਆ ਤੋਂ ਮੁੜੇ ਤੁਹਾਡੇ ਤੋਂ ਪਹਿਲਾਂ ਵੀਰ ਆਏ ਸੀ ਉਹ ਵੀ ਇੰਡੀਆ ਤੋਂ ਮੁੜ ਕੇ ਆਏ ਆ
2: ਬਿਲਕੁਲ ਜੀ ਬਿਲਕੁਲ
0: ਜੀ
2: ਬਾਈ ਜੀ ਡ੍ਰੀਮ ਦੀ ਗੱਲ ਕਰਦੇ ਸੀ ਮੈਂ ਨਾ ਕੋਈ +1 ਜਾਂ +2 ਚ ਹੀ ਸੀਗਾ ਜੀ ਮੈਂ ਗਿਟਾਰ ਵਜਾਉਣਾ ਚਾਹੁੰਦਾ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਸੀਗਾ
0: ਮਿਊਜ਼ੀਸ਼ੀਅਨ ਅੱਛਾ
2: ਹਾਂਜੀ ਮੈਨੂੰ ਬਹੁਤ ਸ਼ੌਂਕ ਮੇਰੇ ਕੋਈ ਨਾਲ ਦਾ ਕੋਈ ਸੀਗਾ ਮਿੱਤਰ ਤੇ ਉਹ ਬੜੀ ਸੋਹਣੀ ਵਜਾਉਣ ਲੱਗ ਗਿਆ ਸੀਗਾ ਗਿਟਾਰ ਉਹਦੇ ਤੋਂ ਇੰਸਪਾਇਰ ਹੋ ਕੇ ਮੈਂ ਵੀ ਕਦੇ ਉਹਦੀ ਗਿਟਾਰ ਉਹਦੇ ਘਰ ਜਾ ਕੇ ਵਜਾਉਣੀ ਤੇ ਹੋਇਆ ਕਿ ਜੀ ਮੈਂ ਕੋਈ ਪੈਸੇ ਪੂਸੇ ਇਕੱਠੇ ਕਰਕੇ ਕੋਈ ਨਾਸਤਿਆਂ ਦਾ ਥੋੜੇ ਬਹੁਤ ਲੈ ਕੇ ਉਧਰੋਂ ਪਿਆਰ ਮਿਲਦਾ ਹੁੰਦਾ ਇਕੱਠੇ ਕਰਕੇ ਗਿਟਾਰ ਲਿਆ ਆ ਗਿਬਸਨ ਦੀ ਗਿਟਾਰ ਆਉਂਦੀ ਸੀ ਉਹ ਦਿਨਾਂ ਚ ਜੀ ਯੂਜ਼ਡ ਗਿਟਾਰ ਮੈਂ 94-95 ਗੱਲ ਕਰਦਾ ਤੇ ਉਹ 4,500 ਰੁਪਈਆਂ ਦੀ ਆਉਂਦੀ ਸੀ ਉਦੋਂ ਉਹ ਮੈਂ ਕੋਈ ਨਵੰਬਰ ਕੇ ਮਹੀਨੇ ਦੇ ਵਿੱਚ ਖਰੀਦ ਲਈ ਜੀ, ਤੇ ਮੈਂ ਮੇਰੇ ਡੈਡੀ ਉਹਨੂੰ ਬਿਲਕੁਲ ਲਾਈਕ ਨੀ ਕਰਦੇ ਸੀਗੇ, ਕੀ ਕੰਮ ਫੜ ਲਿਆ ਕੀ ਫੜ ਲਿਆ। ਮੈਂ ਕਿਹਾ ਨਹੀਂ, ਮੈਂ ਹਜੇ ਮੈਂ ਕੋਡਿੰਗ ਕਾਡਿੰਗ ਤੱਕ ਤਾਂ ਪਹੁੰਚਿਆ ਹੀ ਨੀ ਸੀ, ਮੈਂ ਹਜੇ ਉਹਨੂੰ ਟਿਊਨਿੰਗ ਕਰਨੀ ਸਿੱਖਿਆ ਸੀਗਾ। ਲੋਹੜੀ ਆਈ ਹੈ ਜੀ, ਮਾਹੌਲ ਬਣਿਆ ਹੋਇਆ ਸੀਗਾ, ਬਾਦਲ ਸਾਹਿਬ ਹੋਰੀ ਬੈਠੇ ਆ ਤੇ ਮਿੱਤਰਾਂ ਦੇ, ਕਿਸੇ ਮਿੱਤਰ ਨੇ ਨਾ ਮਜ਼ਾਕ ਕਰਤਾ, ਕਹਿੰਦਾ ਲੈ ਵੀ ਟੁੰਟਣਾ ਕਹਿੰਦਾ ਜਵਾਕ ਲੈ ਆਇਆ, ਤੇ ਕਹਿੰਦਾ ਆਪਣੇ ਟ੍ਰੇਨ ਵੀ ਨਵੀਂ ਚੱਲ ਪਈ ਹੈ ਤੇ ਦਿੱਲੀ ਵਾਲੀ, ਤੇ ਤੁਸੀਂ ਇਹ ਕਹਿੰਦਾ ਸ਼ਾਮ ਨੂੰ ਜਾਇਆ ਕਰੂਗਾ ਉਹਦੇ ਚ, ਟ੍ਰੇਨ ਚ 2 ਘੰਟੇ ਵਜਾਊਗਾ, ਕਹਿੰਦਾ ਉੱਥੇ ਵਧੀਆ ਕਮਾਈ ਕਰ ਲਿਆਊਗਾ।
0: ਅੱਛਾ,
2: ਤੇ ਉਹਨਾਂ ਨੇ ਮਜ਼ਾਕ ਕੀਤਾ ਵੀ ਟ੍ਰੇਨ ਚ ਹੀ ਮੰਗੇਗਾ ਵੀ ਗਿਟਾਰ ਵਜਾਏਗਾ ਤਾਂ ਹੋਰ ਕੀ ਕਰੇਗਾ। ਉਹ ਜੀ ਗਿਟਾਰ ਉਸ ਦਿਨ ਉਹ ਫਿਰ ਲੋਹੜੀ ਚ ਹੀ ਵਲੀ, ਉਸੇ ਟਾਈਮ ਹੀ ਤੋੜਤੀ
0: ਡੈਡੀ ਨੇ। ਅੱਛਾ, ਤੋੜ ਵੀ ਦਿੱਤੀ ਡੈਡੀ ਨੇ?
2: ਹਾਂਜੀ, ਉਹ ਤੋੜਤੀ ਜੀ ਤੇ ਉਹਦੇ ਲੋਹੜੀ ਚ ਵਾਲਦੀ ਉਹਨੂੰ।
0: ਅੱਛਾ,
2: ਮਜ਼ੇਦਾਰ ਗੱਲ ਇਹ ਹੈ ਕਿ ਇਹ ਅਸੀਂ ਜਸਟ ਪਿਛਲੇ ਹਫਤੇ ਡਿਸਕਸ ਕਰਕੇ ਹਟੇ, ਮਜ਼ੇਦਾਰ ਗੱਲ ਇਹ ਹੈ ਕਿ 30 ਸਾਲਾਂ ਬਾਅਦ ਇਤਿਹਾਸ ਨੇ ਇੱਕ ਵਾਰੀ ਫਿਰ ਗੇੜਾ ਪਾਇਆ। ਹੁਣ ਮੇਰਾ ਜਵਾਕ ਕਹਿੰਦਾ ਮੈਂ ਗਿਟਾਰ ਵਜਾਉਣੀ ਹੈ,
0: ਗਿਟਾਰ ਵਜਾਉਣੀ ਹੈ। ਅੱਛਾ,
2: ਹੁਣ ਬਾਪੂ ਉਹਨੇ ਸਕੂਲ ਚ ਇੱਥੇ ਲੈ ਵੀ ਲਿਆ, ਹੁਣ ਬਾਪੂ ਉਹਨੂੰ ਇਲੈਕਟ੍ਰਿਕ ਲਾ ਗਿਟਾਰ ਦਵਾਉਣ ਤੱਕ ਤਿਆਰ ਹੈ, ਕਹਿੰਦਾ ਵੀ ਲੈ ਲੈ ਕੋਈ ਨੀ, ਕਹਿੰਦਾ ਘੱਟੋ ਘੱਟ ਮੇਰੇ ਖਿਆਲ $3,500 ਦੀ ਹੈ ਗੱਲ ਇੱਦਾਂ ਹੈ ਡੈਡੀ ਜੀ। ਹੁਣ
0: ਚਲੋ ਨਹੀਂ, ਹੁਣ ਤਾਂ ਦੇਖੋ ਉਹੀ ਹੈ ਨਾ, ਆਪਾਂ ਤਾਂ ਚਾਹੁੰਦੇ ਹਾਂ। ਥੈਂਕ ਯੂ ਭਾਜੀ, ਮੈਂ ਤਾਂ ਕਹਿੰਦਾ ਕਿ ਬੱਚੇ ਕਹਿਣ ਕਿ ਡੈਡੀ ਗਿਟਾਰ ਸਿੱਖਣੀ ਹੈ, ਪੀਐਨਓ ਸਿੱਖਣੀ, ਇਹ ਸਿੱਖਣਾ, ਉਹ ਸਿੱਖਣਾ, ਹੁਣ ਆਪਾਂ ਓਪਨ ਬਹੁਤ ਹੋ ਗਏ ਆ। ਓਕੇ, ਇੱਕ ਤਾਂ ਤੁਸੀਂ ਯਾਦ ਰੱਖੋ ਕੈਲੇਡਨ ਮਿਤਸੂਬਿਸ਼ੀ ਨੂੰ, ਮਿਤਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ, ਜੀਵਨ ਬਾਈ ਜੀ ਨੂੰ ਕਾਲ ਕਰੋ 6476782754 ਕੈਲੇਡਨ ਮਿਤਸੂਬਿਸ਼ੀ, 10 ਸਾਲ ਦੀ ਵਾਰੰਟੀ ਗੱਡੀ ਤੇ ਮਿਲ ਰਹੀ ਹੈ 6476782754। ਦੁਆਬਾ ਟਰੈਵਲ ਦੇ ਅਮਨ ਬਾਈ ਜੀ ਤੇ ਸੌਰਵ ਬਾਈ ਜੀ, ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ, ਇੰਡੀਆ ਜਾਣਾ, ਇੰਡੀਆ ਤੋਂ ਆਉਣਾ, ਪਾਕਿਸਤਾਨ ਜਾਣਾ ਜਾਂ ਆਉਣਾ, ਤਾਂ ਦੁਆਬਾ ਟਰੈਵਲ ਦੇ ਅਮਨ ਤੇ ਸੌਰਵ ਬਹੁਤ ਹੀ ਕਮਾਲ ਦੇ ਬੰਦੇ ਨੇ, ਵਧੀਆ ਟੋਪ ਟੋਪ ਟੋਪ ਪ੍ਰਾਈਸ ਤੇ ਸਰਵਿਸ ਬਹੁਤ ਕਮਾਲ ਦੀ ਹੈ। 905-796-7800 ਨੰਬਰ ਹੈ, 9057967800 ਜੀ, 7704 ਹੈਲੋ, ਸਤਿ ਸ਼੍ਰੀ ਅਕਾਲ
2: ਜੀ। ਅਸੀਂ ਤਾਂ ਫਾਰਮਰ ਬਣਨਾ ਸੀਗਾ।
0: ਫਾਰਮਰ ਬਣਨਾ ਸੀ? ਅੱਛਾ,
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: Main thoda apna vakeel.
7: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 8335-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ट्रक सेल वालियां कोल जा, 12 महीने कम पाओ ते नाले चंगे डॉलर कमाओ।
1: कवाल्टी लॉजिस्टिक इंक, जिन्हां नु पाल है काबिल ते ईमानदार ट्रक ड्राइवर्स, ट्राला ड्राइवर्स ते ओनर ऑपरेटर्स दी। वधेरे जानकारी लई कवाल्टी लॉजिस्टिक इंक दे जसवीर होरां नु कॉल करो
0: 416-717-2929
1: 416-717-2929। कवाल्टी लॉजिस्टिक इंक, 14 स्टेनवे बुलेवर्ड यूनिट 4 इटोबिको।
2: ओहो, सर्दी च हीट नहीं चलदी ते गर्मी च एसी।
3: लै आपां हुणे करदे आं संधू साहब नाल गल ते करदे आं मसले दा हल।
2: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जितेंद्र संधू नु कॉल लाओ ते लाइफ च कंफर्ट पाओ। कॉल 647-706-6640
4: 647-706-6640।
5: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
6: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਪਹੁੰਚੋ 5330 ਬ੍ਰਿਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਕਸਨ।
8: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
6: ਕਾਲ ਕਰੋ ਜੇਐਨ ਗੈਰੀ ਨੂੰ
8: 905-459-5533
6: 905-459-5533 ਤੇ
8: PNJ ਸਪ੍ਰਿੰਗ ਵੀਲ ਅਲਾਈਨਮੈਂਟ।
9: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ।
10: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
11: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
10: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
12: Ladies and gentlemen, you are not ready for this.
13: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
14: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੌਰਗੇਜਸ, ਪ੍ਰਾਈਵੇਟ ਫੰਡਸ।
13: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
14: ਕਾਲ 6476068110
13: ਔਰ ਵਿਜ਼ਿਟ sharmamortgages.com।
15: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-335-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਪਹਿਲਾਂ ਆਪਣੀ ਅੱਗ 'ਚ ਆਪ ਸੜਿਆ ਜਾਂਦਾ, ਪਹਿਲਾਂ ਆਪਣੀ ਅੱਗ 'ਚ ਆਪ ਸੜਿਆ ਜਾਂਦਾ, ਫਿਰ ਅਸਮਾਨ 'ਤੇ ਸੂਰਜਾਂ ਵਾਂਗੂ ਚੜਿਆ ਜਾਂਦਾ, ਕੋਲਿਆਂ ਵਿੱਚ ਰਹਿੰਦਿਆਂ ਵੀ ਚਾਦਰ ਹੋਵੇ ਚਿੱਟੀ, ਤਾਂ ਹੀ ਜਾ ਕੇ ਚੌਧਰੀਆਂ ਵਿੱਚ ਖੜਿਆ ਜਾਂਦਾ, ਜੇ ਨੀਅਤ ਹੋਵੇ ਸਾਫ਼, ਮਰਨ ਦਾ ਹੋਵੇ ਜਜ਼ਬਾ, ਇਸ਼ਕ ਦਾ ਕਲਮਾ ਫਿਰ ਹੀ ਤਾਂ ਪੜਿਆ ਜਾਂਦਾ, ਮਨ ਮਾਰਨਾ ਪੈਂਦਾ ਦੁਨਿਆਵੀ ਵਸਤਾਂ ਤੋਂ। ਕਹਿੰਦਾ ਮਨ ਮਾਰਨਾ ਪੈਂਦਾ ਹੈ ਦੁਨਿਆਵੀ ਵਸਤਾਂ ਤੋਂ, ਫਿਰ ਕਿਸੇ ਗੁਰੂ ਪੀਰ ਦਾ ਪੱਲਾ ਫੜਿਆ ਜਾਂਦਾ, ਦੇਸੀ ਘਿਓ ਦੀ ਚੂਰੀ ਜੇ ਕਰ ਖਾਣੀ ਹੋਵੇ ਤੋਤੇ ਨੇ, ਖੁੱਲ੍ਹਾ ਜੀਵਨ ਛੱਡ ਪਿੰਜਰੇ ਵਿੱਚ ਤਾੜਿਆ ਜਾਂਦਾ। ਕਿਵੇਂ ਹੁਣ ਬਚਾਇਆ ਜਾਵੇ ਕੁਰਸੀ ਨੂੰ ਸਿਉਂਕ ਤੋਂ, ਸਿਆਸਤ ਦੇ ਵਿੱਚ ਰੋਜ਼ ਪੈਂਤੜਾ ਘੜਿਆ ਜਾਂਦਾ, ਉਂਝ ਤਬਾਹੀ ਲਿਖੀ ਸੀ ਮਦਹੋਸ਼ ਮੁਕੱਦਰ ਵਿੱਚ, ਤੇਰੇ ਸਿਰ ਇਲਜ਼ਾਮ ਤਾਂ ਐਵੇਂ ਮੜਿਆ ਜਾਂਦਾ। ਕਹਿੰਦਾ ਮਨੁੱਖ ਬਿਨਾਂ ਮਹੂਰਤ ਦੇ ਜਨਮ ਲੈਂਦਾ, ਮਨੁੱਖ ਬਿਨਾਂ ਮਹੂਰਤ ਦੇ ਜਨਮ ਲੈਂਦਾ ਅਤੇ ਬਿਨਾਂ ਮਹੂਰਤ ਤੋਂ ਹੀ ਉਸਦੀ ਮੌਤ ਹੋ ਜਾਂਦੀ ਹੈ, ਪਰ ਸਾਰੀ ਉਮਰ ਉਹ ਸ਼ੁੱਭ ਮਹੂਰਤ ਪਿੱਛੇ ਭੱਜਦਾ ਰਹਿੰਦਾ ਹੈ। ਸਹੀ ਹੈ, ਕੋਈ ਸ਼ੱਕ ਨਹੀਂ। ਤੁਸੀਂ ਤੁਹਾਡਾ ਪ੍ਰੋਗਰਾਮ ਸਾਂਝਾ ਬਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਧਰ ਮੰਗਲਵਾਰ 12 ਮਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ ਹੈ, ਜੜ੍ਹਾਂ ਦੇ ਵਿੱਚ ਕਹਿ ਸਕਦੇ ਹਾਂ, ਅਤੇ 2 ਟੈਂਪਰੇਚਰ ਆ, ਫੀਲ ਲਾਈਕ -1 ਕਰਦੇ ਹਾਂ ਜੀ, -1 ਟੈਂਪਰੇਚਰ ਆ, ਫੀਲ ਲਾਈਕ ਠੰਡ ਆ ਯਾਰ, ਬਸ ਬਚ ਕੇ ਜਿੰਨਾ ਕੁ। ਜਿਹੜੇ ਮੇਰੇ ਵਰਗੇ ਰੋਡੇ ਆ, ਸਿਰੋਂ ਮੋਨੇ ਆ ਭਾਈ, ਟੋਪੀਆਂ ਟਾਪੀਆਂ ਜੀਆਂ ਲੈ ਕੇ ਜਾਂ ਹੁੱਡੀਆਂ ਵਾਲੀਆਂ ਪਾ ਲਿਓ, ਕੋਈ ਲੋੜ ਨਹੀਂ ਚੌੜ ਕਰਨ ਦੀ, ਜਾਂਦੀ ਆਉਂਦੀ ਤੰਗ ਕਰਦੀ ਹੁੰਦੀ ਆ, ਫਿਰ ਨੁਕਸਾਨ ਹੋਊਗਾ, ਫਿਰ ਛੁੱਟੀਆਂ ਵੱਜਣਗੀਆਂ, ਫਾਇਦਾ ਕੀ ਹੋਊਗਾ। 11 ਟੈਂਪਰੇਚਰ ਦੁਪਹਿਰ ਨੂੰ, ਸ਼ਾਮ ਨੂੰ 13, ਰਾਤ ਨੂੰ 8, ਅਤੇ 5:56 'ਤੇ ਸੂਰਜ ਸਾਹਿਬ ਜੀ ਆਪਾਂ ਨੂੰ ਦੇਣਗੇ ਦਰਸ਼ਨ, ਅਤੇ 8:34 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਜੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਰੋਡ 'ਚ ਵਿਘਨ ਦੇਖਦੇ ਹੋ, ਕੰਸਟਰਕਸ਼ਨ ਕਿਤੇ ਚੱਲਦੀ ਹੈ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ ਹਾਈਵੇ 'ਤੇ ਜਾਂ ਛੋਟੇ ਲੋਕਲ ਰੂਟਾਂ 'ਤੇ, ਤਾਂ ਜ਼ਰੂਰ ਤੁਸੀਂ 905-673-3337 'ਤੇ ਗੱਲਬਾਤ ਕਰ ਸਕਦੇ ਹੋ। ਅੱਜ ਥੋੜ੍ਹਾ ਜਿਹਾ ਖਬਰਾਂ ਨੂੰ ਭਾਰੀ ਰੱਖ ਲਾਂਗੇ, ਜੇ ਕੋਈ ਹੋਈ ਕੰਮ ਦੀ ਗੱਲ ਤਾਂ ਜ਼ਰੂਰ ਤੁਸੀਂ ਕਰਿਓ, ਅਤੇ ਜੇ ਪ੍ਰੋਗਰਾਮ ਦੀ ਉਹ ਕਰਨਾ ਬੈਸਟ ਵਿਸ਼ ਕਰਨਾ, ਫਿਰ ਮੈਸੇਜ ਪਾ ਦਿਓ ਯਾਰ, ਮੈਨੂੰ ਵੀ ਥੋੜ੍ਹਾ ਜਿਹਾ ਹੌਸਲਾ ਜੋ ਹੋ ਜੂ, ਹੈ ਨਾ, ਅਤੇ ਫਿਰ ਵਧੀਆ। ਅੱਜ ਖਬਰਾਂ ਬਹੁਤ ਸੋਹਣੀਆਂ ਆਪਣੇ ਕੋਲ ਸਾਰੀਆਂ, ਅਤੇ ਫਿਰ ਚੱਕ ਲਾ ਧਰਲਾ, ਅੱਜ ਖਬਰਾਂ ਦੀ ਕਰ ਦੇਣੀ ਆਪਾਂ ਪੂਰੀ। 416-477-2040, 416-477-2040 ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ, ਅਤੇ ਜੇ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਵੀ ਕੀਤੀ ਜਾ ਸਕਦੀ ਹੈ, ਹੋਰ ਬਹੁਤ ਸਾਰੀਆਂ ਵੱਖ ਵੱਖ ਐਪਾਂ ਹੈਗੀਆਂ, ਤੁਸੀਂ ਉਹਨਾਂ 'ਤੇ ਜਾ ਕੇ ਪ੍ਰੋਗਰਾਮਾਂ ਦਾ ਆਨੰਦ, 530 'ਤੇ ਜਿੰਨੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ, ਉਹਨਾਂ ਦਾ ਆਨੰਦ ਮਾਣ ਸਕਦੇ। ਜੇ ਤੁਸੀਂ ਮੈਸੇਜ ਪਾਉਣਾ, ਵਟਸਐਪ ਕਰਨਾ, ਫਿਰ ਭਾਈ ਇੱਕੋ ਹੀ ਨੰਬਰ 647-835-5594, 6478-3552-94 'ਤੇ ਆਪਣੀ ਗੱਲਬਾਤ ਮੈਸੇਜਾਂ ਦੇ ਜ਼ਰੀਏ, ਵਟਸਐਪ ਦੇ ਜ਼ਰੀਏ ਹੋ ਸਕਦੀ ਹੈ। ਅਤੇ ਮੈਂ ਅੱਜ ਮੰਗਲਵਾਰ ਸੀ, ਮੈਨੂੰ ਚੇਤਾ ਸੀਗਾ ਵੀ ਮੰਗਲਵਾਰ ਨੂੰ ਆਪਾਂ ਮਾਤਾ ਦੀ ਭੇਟਾਂ ਜਾਂ ਕੁਛ ਵੀ ਲਾਉਣਾ, ਮਾਤਾ ਦਾ ਗੀਤ ਸੀਗਾ, ਫਿਰ ਲਾਇਆ ਸੀ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ, ਜੈ ਮਾਤਾ ਦੀ, ਅਤੇ ਤੇਰੇ ਜੇਕਰ ਦਾਤੀ, ਕਹਿੰਦਾ ਤੇਰਾ ਜੇਕਰ ਦਾਤੀ ਹੈ ਨਾ, ਸੋਹਣਾ ਸੀ, ਮੈਨੂੰ ਵੀ ਵਧੀਆ ਲੱਗਿਆ ਗੀਤ। ਬਾਕੀ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਮੈਸੇਜ ਪਾ ਸਕਦੇ ਹੋ, 647-835-5594, ਵਟਸਐਪ ਗਰੁੱਪ ਬਣੇ ਹੋਏ ਆਪਣੇ, ਉਹਨਾਂ 'ਤੇ ਵੀ ਤੁਸੀਂ ਮੈਸੇਜਾਂ ਦੇ ਜ਼ਰੀਏ ਮੈਨੂੰ ਦੱਸ ਸਕਦੇ ਹੋ ਵੀ ਜੇ ਤੁਸੀਂ ਗਰੁੱਪ ਦੇ ਵਿੱਚ ਕੋਈ ਐਡ ਹਜੇ ਤੱਕ ਨਹੀਂ ਹੋਇਆ, ਐਡ ਹੋਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਗਰੁੱਪ 'ਚ ਜਾ ਸਕਦੇ ਹੋ। ਅਤੇ ਜੇ ਤੁਸੀਂ ਆਪਣੇ ਫੇਸਬੁੱਕ ਪੇਜ ਦੇ ਨਾਲ ਜੁੜਨਾ, ਸਾਂਝਾ ਵਿਰਸਾ ਮੀਡੀਆ ਵਿਦ ਹਰਜੀਤ ਜੰਜੂਆ ਨਾਲ ਜੁੜ ਲਿਓ। ਜੇ ਤੁਸੀਂ ਯੂਟਿਊਬ ਚੈਨਲ ਕਰਨਾ ਸਬਸਕ੍ਰਾਈਬ, ਕੱਲ੍ਹ ਮੈਂ ਵੀਡੀਓ 2-3 ਪਾਈਆਂ ਤਕਰੀਬਨ, ਰੋਜ਼ 1 ਪਾਈ ਦੀ ਆ, 2-3 ਕੱਲ੍ਹ ਕੀ ਪਾਈਆਂ, ਰੋਜ਼ 1 ਪਾਈ ਦੀ ਆ, ਉਹਦੇ 'ਤੇ ਹਜੇ ਤੱਕ ਆਪਣੇ ਥੋੜ੍ਹੇ ਜਿਹੇ ਸਬਸਕ੍ਰਾਈਬ ਹੋਏ ਆ ਯਾਰ, ਲਿਸਨਰਸ਼ਿਪ ਆਪਣੀ ਇੰਨੀ ਆ ਬਾਬੇ ਦੀ ਕਿਰਪਾ ਨਾਲ, ਤੁਹਾਡਾ ਪਿਆਰ ਸਾਰਿਆਂ ਦਾ, ਹੈ ਨਾ, ਉੱਥੇ ਕਾਹਤੋਂ ਨਹੀਂ ਜਾ ਕੇ ਇੱਕ ਵਾਰ ਟਿੱਕ ਜੀ ਕਰਦੇ, ਕਰਨਾ ਤਾਂ ਮੈਨੂੰ ਵੀ ਨਹੀਂ ਆਉਂਦਾ ਯਾਰ, ਪਰ ਕਰਿਓ ਤਾਂ ਮੈਨੂੰ ਵੀ ਲੱਗੇ ਹੌਸਲਾ ਜਿਹਾ ਹੋ ਜਾਵੇ, ਹੈ ਨਾ, ਫਿਰ ਵਧੀਆ ਲੱਗਦਾ। ਹੁਣ ਪਤਾ ਕੀ ਆ, ਮੈਂ ਸਿੱਧਾ ਹੀ ਦੱਸ ਦਿੰਦਾ ਯਾਰ, ਜੇ ਕਿਸੇ ਸਪੋਂਸਰ ਕੋਲ ਜਾਂਦੇ ਹਾਂ ਨਾ, ਅਗਲਾ ਕਹਿੰਦਾ ਸੋਸ਼ਲ ਮੀਡੀਆ 'ਤੇ ਕਿੰਨੇ ਕੁ ਫੋਲੋਅਰ ਨੇ ਤੁਹਾਡੇ, ਲੱਕੀ ਦਿਖਾਈਏ, ਵੀ ਸਾਡੇ ਤਾਂ ਸਾਰੇ ਬਜ਼ੁਰਗ ਨੇ, ਐਂ ਥੋੜ੍ਹੀ ਕਹਿਣਾ ਪੈਂਦਾ, ਹੁਣ ਬਜ਼ੁਰਗਾਂ ਕੋਲ ਵੀ ਤਾਂ ਫੋਨ ਹੈਗੇ ਹੀ ਨੇ। ਫਿਰ ਭਾਈ ਤੁਸੀਂ ਵੀ ਚਲਾ ਲਓ ਮਾੜਾ ਮੋਟਾ ਯੂਟਿਊਬ, ਘਰਦਿਆਂ ਨਿਆਣਿਆਂ ਬੱਚਿਆਂ ਨੂੰ ਕਹਿ ਦਿਓ ਸਾਨੂੰ ਯੂਟਿਊਬ ਕਰਕੇ ਦੇ ਦਿਓ ਲੋਡ, ਹੈ ਨਾ। ਹੁਣ ਤਾਂ ਪਤਾ ਵੀ ਫੋਟੋਆਂ ਵਾਲੇ ਫੋਨ ਤੁਸੀਂ ਲਏ ਹੋਏ ਨੇ, ਅਤੇ ਫਿਰ ਭਾਈ ਉਹ ਵੀ ਕਰੋ ਪੰਗਾ ਲਓ, ਇਹੀ ਕਹਿ ਸਕਦਾ ਮੈਂ ਤਾਂ। ਅਤੇ ਇੰਸਟਾ ਵਾਲੇ ਭਾਈ ਇੰਸਟਾ ਚਲਾ ਲਿਓ, ਉਹਦੇ 'ਤੇ ਵੀ ਤੁਸੀਂ ਸਰਚ ਕਰ ਸਕਦੇ ਹੋ, ਹੈ ਨਾ। ਉਹਦੇ 'ਤੇ ਵੀ ਕਾਫੀ ਚੱਲਦੀਆਂ ਰਹਿੰਦੀਆਂ ਵੀਡੀਓ ਪਾਈ ਦੀਆਂ ਨੇ, ਫਿਰ ਵਧੀਆ ਲੱਗਦਾ ਜਦ ਆਪਾਂ ਕਿਸੇ ਸਪੋਂਸਰ ਕੋਲ ਜਾਂਦੇ, ਫਿਰ ਅਗਲੇ ਦੀ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਦੀ ਕਰੀਦੀ ਆ, ਫਿਰ ਤੁਹਾਨੂੰ ਵੀ ਕਈ ਵਾਰ ਲਾਹਾ ਮਿਲ ਜਾਂਦਾ। ਹੁਣ ਜਿਵੇਂ ਫੋਰਡ ਵਾਲਿਆਂ ਦੇ ਪਰਸੋਂ ਸਾਨੂੰ ਜਾਣ ਦਾ ਮੌਕਾ ਮਿਲਿਆ, ਮੈਂ ਅਤੇ ਸ਼ਮੀ ਦੋਨੇ ਗਏ ਸੀਗੇ ਸੈਚਰਡੇ ਨਹੀਂ ਫਰਾਈਡੇ ਨੂੰ, ਫਰਾਈਡੇ ਨੂੰ ਕੰਮ ਤੋਂ ਮੈਂ ਆਫ ਕਰ ਲਿਆ। ਫਿਰ ਜੰਗ ਸਟੀਲ ਵਾਲਿਆਂ ਦੀ ਅਸੀਂ ਵੀਡੀਓ ਬਣਾ ਕੇ ਲਿਆਏ ਹਾਂ, 416-704-4940 'ਤੇ ਜਾ ਕੇ ਸੰਪਰਕ ਕਰ ਲਿਓ ਤੁਸੀਂ ਉਹਨਾਂ ਨਾਲ। ਬਨੀਤ ਜੀ ਨਾਲ ਜੇ ਫੋਰਡ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ, F-150 ਪਿੱਕਾ ਲੈਣਾ ਚਾਹੁੰਦੇ, ਫੋਰਡ ਦਾ 0 ਡਾਊਨ ਪੇਮੈਂਟ ਦੇਣਾ, ਹੁਣ ਤਾਂ ਨਵੇਂ ਰੇਟ 125 ਦੇ ਲਾਤਾ, ਕਹਿੰਦੇ ਬਰਨਕੋ ਸਪੋਰਟਸ ਉਹ ਵੀ ਲੈਣੀ ਚਾਹੁੰਦੇ ਤੁਸੀਂ, ਉਹ ਵੀ ਨਵੇਂ ਰੇਟਾਂ ਦੇ ਵਿੱਚ ਹੀ ਉਹਨਾਂ ਨੇ ਉਹ ਕਰਤਾ। ਅਤੇ ਫਿਰ ਤੁਸੀਂ ਆਹ ਤਾਂ ਮੇਰੇ ਕੋਲ ਪੁਰਾਣੇ ਰੇਟ ਆ ਉਹਨਾਂ ਦੇ, ਚਲੋ ਮੈਂ ਦੇਖ ਰਿਹਾ ਉਹਨਾਂ ਨਵੇਂ ਰੇਟਾਂ 'ਚ ਕੀ ਪਾਇਆ ਉਹਨਾਂ ਨੇ ਹੁਣ ਤੱਕ। ਉਹ ਨਹੀਂ ਭਾਈ ਇਹ ਨਹੀਂ ਹੈਗਾ, ਕੱਕੇ ਚਲੋ ਕੋਈ ਨਹੀਂ ਮੈਂ ਅਗਲੇ ਰੇਟ ਕੱਢ ਲੈਂਦਾ ਜਦ ਤੱਕ। ਬਨੀਤ ਜੀ ਕਿੱਥੇ ਨੇ, ਹੈਗੇ ਨੇ ਇਹ ਸਟੀਲ ਐਂਡ ਜੰਗ ਦੇ, ਜੰਗ ਸਟਰੀਟ ਹੈਗੀ ਹੈ ਨਾ, ਸਟੀਲ ਇੱਧਰੋਂ ਜਾਂਦੇ ਹਾਂ ਆਪਾਂ, ਚਾਹੇ 401 ਲੈ ਕੇ ਜੰਗ ਕੱਢ ਕੇ ਲੈ ਨੌਰਥ ਨੂੰ ਚੱਲ ਜਾਓ, ਸਟੀਲ ਕ੍ਰੋਸ ਕਰਨ ਸਾਰੇ, ਖੱਬੇ ਹੱਥ ਪੈਟਰੋਲ ਦਾ ਪੰਪ ਆ ਬਸ ਉਹਦੇ ਨਾਲ ਦੇ ਹੀ ਆ, ਐਂ ਕਹਿ ਲਓ ਪੰਜਾਬੀ 'ਚ। 416-704-4940 'ਤੇ ਸੰਪਰਕ ਕੀਤਾ ਜਾ ਸਕਦਾ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਲੰਘਿਓ
1: ਤੁਹਾਡਾ ਨਾ ਅੱਜ ਫੋਨ ਫਿਰ ਉੱਦਾਂ ਹੀ ਕਰਦਾ ਪਿਆ, ਜਿੱਦਾਂ ਤੁਸੀਂ ਔਨ ਏਅਰ ਪਾਉਂਦੇ ਹੋ ਤੇ ਉਹ ਫਿਰ ਆਫ ਹੋ ਜਾਂਦੀ ਆਵਾਜ਼ ਤੁਹਾਡੀ।
0: ਅੱਛਾ ਅੱਜ ਫਿਰ ਉਹੀ ਪ੍ਰੋਬਲਮ ਆ ਗਈ?
1: ਹਾਂਜੀ ਹਾਂਜੀ ਉਹੀ ਪ੍ਰੋਬਲਮ।
0: ਕੀ ਕਰੀਏ ਹੁਣ, ਸਿਸਟਮ ਇੱਥੇ ਪੁਰਾਣਾ ਹੋ ਗਿਆ।
1: ਹਾਂਜੀ ਅਪਡੇਟ ਕਰਨਾ ਜੀ, ਉਹ ਮੈਂ ਤੁਹਾਨੂੰ ਦੱਸਦਾ ਜੀ ਵੀਰੂ ਦੀ ਗੱਲ, ਇੱਕਦਮ ਕੰਮ ਕਰਨਾ ਸੀ ਕਿਤੇ ਤਾਂ ਮੈਨੂੰ ਸਰਦਾਰ ਜੀ ਕਹਿੰਦੇ ਮੇਰੇ ਬੱਚੇ ਕਹਿੰਦੇ ਇਹਨਾਂ ਦੇ ਰਿਵਿਊ ਥੋੜੇ ਆ ਗੂਗਲ ਦੇ ਉੱਪਰ। ਮੈਂ ਕਿਹਾ ਭਾਜੀ ਚੱਕਰ ਪਤਾ ਕਿਸੇ ਬੰਦਾ ਨੀ ਰੱਖਿਆ ਰਿਵਿਊ ਪਾਉਣ ਲਈ,
0: ਬਸ ਆਹੀ ਪੰਗਾ। ਹਾਂ
1: ਮੈਂ ਕਿਹਾ ਵੀ ਤੁਸੀਂ ਇਹ ਨੀ ਹੁੰਦਾ ਵੀ ਜਿਹੜੇ ਜ਼ਿਆਦਾ ਰਿਵਿਊ ਜ਼ਿਆਦਾ ਵਧੀਆ ਬੰਦਾ ਵਾ, ਵਿਖਾਵਾ ਤੇ ਖੈਰ ਕੋਈ ਵੀ ਕਰ ਸਕਦਾ। ਤੇ ਮੈਂ ਕਿਹਾ ਵੀ ਤੁਸੀਂ ਕੰਮ ਦੇਖੋ, ਸਾਨੂੰ ਕੰਮ ਦਾ ਮੌਕਾ ਦਿਓ, ਤੁਹਾਨੂੰ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ ਵੀ ਰਿਵਿਊ ਨੂੰ ਕਿਹੜੀ ਗੱਲ। ਔਰ ਵਾਕਿਆ ਜੀ ਇਹ ਰਿਵਿਊ ਮਤਲਬ ਲੋਕੀ ਬਣਾਉਂਦੇ ਆ, ਤੇ
0: ਹੋਰ ਕਹਿੰਦੇ ਐਪਾਂ ਬਹੁਤ ਆਉਂਦੀਆਂ 9-10-12-15 ਡਾਲਰਾਂ ਚ, ਕਿੰਨੇ ਮਰਜ਼ੀ ਰਿਵਿਊ ਫੋਲੋਅਰ ਲੈ ਲਓ। ਉਹ ਮੈਂ ਕਿਹਾ ਪਰ ਉਹਦਾ ਕੀ ਫਾਇਦਾ ਹੋਇਆ ਜੇ ਔਰਗੈਨਿਕ ਨਾ ਹੋਏ ਸਾਡੇ।
1: ਗੱਲ ਤੇ ਹੈ ਨਾ ਜੀ, ਜੋ ਦਿਖਦਾ ਉਹ ਵਿਕਦਾ ਨੀ ਨਾ ਗਾ,
0: ਗੱਲ ਤਾਂ ਆਏ ਬਸ ਆਹੀ ਚੀਜ਼ ਆਹੀ ਚੀਜ਼।
1: ਮੈਂ ਮੁੜ ਕੇ ਕਹਿੰਦੇ ਮੈਂ ਉਹਨਾਂ ਦੇ ਗਿਆ ਕਰੇ ਤੇ ਆਪਣੇ ਲਿਸਨਰ ਵੀ ਆਓ, ਤੇ ਬਾਅਦ ਚ ਕਹਿੰਦੇ ਮੈਂ ਤੈਨੂੰ ਪਹਿਲਾਂ ਕਿਤੇ ਬੱਚੇ ਨੂੰ ਵੀ ਕੰਮ ਅਸੀਂ ਇੰਨਾ ਕੋਈ ਕਰਾਉਣਾ, ਮੈਂ ਇਹਨਾਂ ਨੂੰ ਸੁਣਦਾ ਰਹਿੰਦਾ ਇਹਨਾਂ ਗੱਲਾਂ ਬਾਤਾਂ, ਤੇ ਰਿਵਿਊ ਨੂੰ ਛੱਡੋ, ਮੈਂ ਕਿਹਾ ਰਿਵਿਊ ਦੇਖ ਲਓ ਚੱਲਦੇ ਰਹਿੰਦੇ ਆ।
0: ਸੱਚੀ ਗੱਲ ਚਲੋ ਥੈਂਕ ਯੂ ਸਰ।
1: ਮੌਸਮ ਠੰਡਾ ਆ ਜੇ, ਪਰ ਠੰਡ ਜੇ ਜ਼ਿਆਦਾ, ਮੇਰੇ ਖਿਆਲ 2-1 ਵੀਕ ਤੱਕ ਸੁਧਰੂਗਾ ਮੌਸਮ ਚੰਗਾ ਫੀਲ
0: ਏਦਾਂ ਹੀ ਆ।
1: ਪਰ ਅਸੀਂ ਅੱਜ ਕੱਲ੍ਹ ਏਸੀ ਲਾ ਰਹੇ ਹਾਂ, ਅੱਜ ਵੀ 4 ਡੈਰੀ ਜਾਣਾ ਟੀਮ ਨੇ।
0: ਅੱਛਾ ਹੁਣ ਏਸੀਆਂ ਦਾ ਕੀ ਰੇਟ ਆ? ਚਲੋ ਤੁਹਾਡਾ ਲਾਹ ਹੀ ਲੈ ਰਹੇ ਆਇਆਂ ਦਾ
1: ਰੇਟ ਰਜੀਤ ਜੀ ਏਦਾਂ ਹੁੰਦਾ, ਡਿਪੈਂਡ ਕਰਦਾ ਕਿ ਮੈਂ ਫਿਰ ਕਹੂੰਗਾ ਕਿ ਅਟ੍ਰੈਕਸ਼ਨ ਪ੍ਰਾਈਜ ਦਿੰਦੇ ਕਈ ਲੋਕ। ਮੈਂ ਇੱਥੇ ਕਹਿ ਦਿੰਦਾ ਕਿ ਮੈਂ 1500 ਦਾ ਲਾਉਣਾ, ਠੀਕ ਹੈ ਜੀ। ਬੰਦਾ ਪੁੱਛਦਾ ਕਿੰਨੇ ਟਨ ਦਾ, ਮੈਂ ਕੋਈ ਅੱਧੇ ਟਨ ਦਾ, ਉਹ ਨੀ ਗੱਲ ਹੁੰਦੀ, ਡਿਪੈਂਡ ਹੁੰਦਾ ਕਿ ਤੁਹਾਡੇ ਘਰ ਦਾ ਸਾਈਜ਼ ਕੀ, ਤੁਹਾਡਾ ਘਰ ਕਿੰਨਾ ਪੁਰਾਣਾ, ਤੁਸੀਂ ਮੇਕ ਐਂਡ ਮਾਡਲ ਕਿਹੜਾ ਲਾਉਣਾ, ਹੀਟ ਪੰਪ ਅੱਜ ਕਲਾਉਂਦੇ ਆ ਉਹ ਤੁਸੀਂ ਏਸੀ ਇਕੱਲਾ ਚਲਾਉਣੇ ਆ, ਕੈਰੀਅਰ ਦਾ 17-18 ਸੀਅਰ ਦਾ ਵਾ, ਕੋਈ 13 ਸੀਅਰ ਦਾ, ਕੋਈ 14 ਸੀਅਰ ਦਾ ਵਾ, ਤੇ ਮੈਂ ਕਦੀ ਵੀ ਟ੍ਰੈਕਸ਼ਨ ਪਾਈ ਨੀ ਦਿੰਦਾ। ਪਰ ਫਿਰ ਵੀ ਮੰਨ ਕੇ ਚੱਲੋ ਜੇ ਕਿਸੇ ਦਾ ਕੋਈ 2000-2500 ਸਕਰ ਦਾ ਘਰ ਆ, ਤੇ ਜਿਹੜਾ ਟੋਪ ਆਫ ਰੇਟਡ ਆ, ਜਿਹੜਾ ਆਪਾਂ ਕਹਿ ਦਿੰਦੇ ਆ ਕਿ ਕੈਰੀਅਰ ਜਿਹੜਾ 18 ਸੀਅਰ ਤੱਕ ਉਹਦੀ ਹੁੰਦੀ ਰੇਟਿੰਗ, ਉਹ ਆਲਮੋਸਟ ਅਸੀਂ ਕੋਈ 3000-3200 ਤੱਕ ਲਾਉਂਦੇ ਹਾਂ। ਅੱਛਾ ਇਹ ਵੀ ਡਿਪੈਂਡ ਕਰਦਾ, ਹੁਣ ਜਿਹੜੀ ਅੱਜ ਜੋਬ ਕਰਨੀ ਫੋਰਡਰੀ, ਉਹ ਬ੍ਰੈਂਡ ਨਿਊ ਜੋਬ ਆ, ਉੱਥੇ ਹਰ ਚੀਜ਼ ਨਵੀਂ ਲੱਗਣੀ ਹੈ, ਜਿਹੜੀ ਬਰੈਕਟਾਂ, ਲਾਈਨ ਸੈੱਟ, ਇਲੈਕਟ੍ਰੀਕਲ ਵਾਇਰ,
0: ਉੱਪਰ ਜੇ ਨੂੰ ਫਰਜੇ ਹੁੰਦੇ ਆ, ਉੱਪਰ ਪੱਖਾ ਲੱਗਿਆ ਹੋਇਆ ਉੱਪਰੋਂ ਦਿਖਦਾ ਛੱਤ ਤੋਂ ਟੋਪ ਤੋਂ, ਉਹ ਤਾਂ ਨੀ ਮੈਨੂੰ ਲੱਗਦਾ ਹੁਣ ਆਉਂਦੇ ਹੋਣੇ।
1: ਨਹੀਂ ਸਰ ਉਹੀ ਰੈਗੂਲਰ ਏਸੀ ਤਾਂ ਉਹੀ ਹੈਗਾ ਜਿਹਦੇ ਟੋਪ ਤੇ ਪੱਖਾ ਤਾਂ ਨੂੰ ਹਵਾ ਕਰਦਾ,
0: ਤੇ ਮੈਂ ਕਹਿੰਦਾ ਹੁਣ ਨਵੇਂ ਲੱਗੇ ਹੋਏ ਸਾਈਡਾਂ ਜੀਆਂ ਨੂੰ ਟੇਢੇ ਜੇ ਲਾਤੇ, ਹੁਣ ਤਾਂ ਨਵੇਂ ਮੈਂ ਸਾਡੇ ਘਰ ਦੇ ਕੋਲ ਲੱਗੇ ਹੋਏ ਨੇ।
1: ਹਾਂਜੀ ਮੈਂ ਵੀ ਇੱਥੇ ਜਿਹੜੀ ਦੇਖਣੀ, ਮੈਂ ਵੀ ਲਾਇਆ ਪਿੱਛੇ 2-3 ਲਾਏ ਕੈਰੀਅਰ ਦੇ ਲਾਏ ਆ, ਉਹ ਅਸਲ ਚ ਹੈਗੇ ਆ ਹੀਟ ਪੰਪ ਆ ਕੇ, ਜਾਨੀ ਕਿ ਤੁਹਾਨੂੰ ਗਰਮੀਆਂ ਦੇ ਵਿੱਚ ਦੇਣਗੇ ਕੂਲਿੰਗ ਤੇ ਸਰਦੀਆਂ ਦੇਣਗੇ ਹੀਟ, ਤੇ ਉਹ ਜਿਹੜੇ ਆ ਸਾਈਡ ਤੇ ਬਹੁਤ ਕੁਆਇਟ ਆ, ਉਹ ਵੀ ਉਹਨਾਂ ਦੀ ਸਪੀਡ ਜਿਹੜੀ ਫੈਨ ਦੀ ਵੇਰੀਏਬਲ ਸਪੀਡ ਆ, ਵੀ ਜੇ ਅੱਜ ਗਰਮੀ ਘੱਟ ਆ ਤੇ ਪੱਖਾ ਨਾਰਮਲ ਚੱਲੂਗਾ, ਵੀ ਅੱਜ ਜੇ ਗਰਮੀ ਜ਼ਿਆਦਾ ਫਿਰ ਪੱਖਾ ਪੂਰੀ ਸਪੀਡ ਤੇ ਚੱਲੂਗਾ।
0: ਇਹਨਾਂ ਦੇ ਹੋਰ ਸਬਸਿਡੀ ਕੋਈ ਹੈਗੀ ਕਿਸੇ ਪਾਸੋਂ ਕੋ ਨਹੀਂ?
1: ਹਾਂਜੀ ਹੈਗੀ ਹੈਗੀ, ਹੀਟ ਪੰਪ ਤੇ ਹੈਗੀ।
0: ਅੱਛਾ, ਹੀਟ ਪੰਪ ਤੇ ਹੈਗੀ।
1: ਹਾਂ, ਪਿਛਲੇ 2024 ਚ 7250 ਜਾਣੀ ਕਿ $7,250 ਗਵਰਨਰ ਰਿਬੇਟ ਉਹਦੀ ਫ੍ਰੀ ਲੱਗਦੇ ਸੀ, ਤੇ ਹੁਣ ਇਹਨਾਂ ਨੇ ਕੀਤਾ ਵਾ ਕਿ ਜਾਣੀ ਕਿ $500 ਪਰ ਟਨ ਤੇ ਆ, ਜਾਣੀ ਕਿ ਜੇ ਤੁਸੀਂ 4 ਟਨ ਦਾ ਲਾਉਂਦੇ 2,000 ਰੁਪਇਆ ਤੁਹਾਨੂੰ ਉਹਦੇ ਚ ਜਿਹੜੀ ਸਬਸਿਡੀ ਆ ਜਾਂਦੀ।
0: ਜੇ ਮੰਨ ਲਓ 2400-2500 ਘਰ ਹੈਗਾ ਤਾਂ ਉਹਦੇ ਚ ਕਿੰਨੇ ਟਨ ਦਾ ਲੱਗਣਾ ਚਾਹੀਦਾ?
1: ਘੱਟੋ ਘੱਟ 3 ਟਨ ਦਾ ਤਾਂ ਲਾਉਣਾ ਹੀ ਚਾਹੀਦਾ, ਕਿਉਂਕਿ ਜਿਹੜਾ ਇਹ ਜਦੋਂ ਸਿਆਲਾਂ ਦੇ ਵਿੱਚ ਆਪਾਂ ਹੀਟ ਪੰਪ ਤੇ ਹੀਟ ਚ ਲਾਉਂਦੇ ਹਾਂ ਨਾ, ਉਦੋਂ ਫਿਰ ਇਹਦੀ ਥੋੜੀ ਪਰਫਾਰਮੈਂਸ ਘੱਟਦੀ, ਫਿਰ ਥੋੜਾ ਜਿਹਾ ਬੜਾ ਲੱਗਦਾ ਕਿ ਚਲੋ ਮਤਲਬ ਕੱਲ ਨੂੰ ਦਿੱਕਤ ਨਾ ਆਵੇ ਉਹਦੇ ਤੇ। ਤੁਸੀਂ ਕਾਫੀ ਸੇਵਿੰਗ ਕਰ ਜਾਂਦੇ ਹੋ, ਜਿਵੇਂ ਕਿ ਇੱਕ ਤੋਂ ਸੀਲ ਜ਼ਿਆਦਾ, ਐਫੀਸ਼ੀਐਂਸੀ ਜ਼ਿਆਦਾ ਵਾ, ਤੇ ਉਹ ਚੱਲਦਾ ਵੀ ਤੁਹਾਡਾ ਹਾਈਡਰੋ ਤੇ ਬਿਜਲੀ ਤੇ ਆ ਜਾਣੀ, ਉਹ ਉਦੋਂ ਚੱਲੂਗਾ ਗੈਸ ਤੇ ਜਦੋਂ -20 ਤੋਂ ਲੈ ਕੇ 25 ਤੋਂ ਵੱਧ ਹੋਊਗਾ ਫਿਰ ਗੈਸ ਯੂਜ਼ ਕਰੂਗਾ।
0: 6474640 6474204004 ਤੇ 0404 ਤੇ ਤੁਸੀਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਸੰਧੂ ਸਾਹਿਬ ਥੈਂਕ ਯੂ ਸੋ ਮਚ,
1: ਥੈਂਕ ਯੂ ਸਰ,
0: ਲਵ ਯੂ। ਬਿਲਕੁਲ ਜੀ, ਤੇ ਆਪਾਂ ਚੱਲੀਏ ਹੁਣ ਵਧੀਆ ਫਿਰ ਅੱਗੇ ਨੂੰ। ਹੁਣ ਤੁਹਾਡੇ ਮੈਸੇਜ ਮੁਸੇ ਤਾਂ ਕਿਸੇ ਦਾ ਆਇਆ ਨਹੀਂ, ਮੈਂ ਕੀ ਕਰਾਂ ਹੁਣ ਦੱਸੋ, ਕਿੱਧਰੋਂ ਜਾਵਾਂ? ਚਲੋ ਵੈਰੀ ਗੁੱਡ, ਲੈ ਇੱਧਰ ਚੱਕੋ ਫੱਟੇ, ਵੈਰੀ ਗੁੱਡ। 6569 ਤੋਂ ਚਾਲ ਸਾਹਿਬ ਦਾ ਕਹਿੰਦੇ ਸਰਹੰਦ ਫਤਿਹ ਦਿਵਸ ਆ ਜੀ, ਅੱਜ ਸਰਹੰਦ ਫਤਿਹ ਦਿਵਸ ਆ। ਪੁੱਛੋ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ, ਲੱਖ ਲੱਖ ਵਧਾਈਆਂ, ਕਹਿੰਦੇ ਅੱਜ ਫਤਿਹ ਹੋਏ ਕੀਤਾ ਸੀ ਸਰਹੰਦ। 3434 ਤੋਂ ਮਲਤਾਨੀ ਭਾਅ ਜੀ ਦਾ ਵੀ ਮੈਸੇਜ ਆ ਗਿਆ, ਵਾਹਿਗੁਰੂ ਕਹਿੰਦੇ ਮਿਹਰ ਕਰਨ। ਬੂਟਾ ਸਿੰਘ ਧਾਮੀ ਸਾਹਿਬ ਵੀ ਸੁਣਦੇ ਆ ਪ੍ਰੋਗਰਾਮ ਨੂੰ, ਹਰਜੀਤ ਸਿੰਘ ਗੁੱਡ ਮਾਰਨਿੰਗ ਜੀ, ਵੈਰੀ ਗੁੱਡ, ਥੈਂਕ ਯੂ। ਅਤੇ ਸੰਧੂ ਸਾਹਿਬ ਦਾ ਮੈਸੇਜ ਪਹਿਲਾਂ ਦਾ ਆਇਆ ਹੋਇਆ, ਅਤੇ ਇੱਕ ਮੈਸੇਜ ਮੈਨੂੰ ਆਹ ਕੌਣ ਨੇ, ਅੱਛਾ ਓਕੇ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਸੁਣਦੇ ਤਾਂ ਹੈ ਨਹੀਂ ਪ੍ਰੋਗਰਾਮ, ਓਕੇ ਵੈਰੀ ਗੁੱਡ ਹੈ ਜੀ। ਅਤੇ ਇੱਧਰੋਂ ਆ ਗਏ ਜੀ 2396 ਤੋਂ ਕੁਮਾਰੀ ਆਂਟੀ, ਕਹਿੰਦੇ ਜੰਜੂਆ ਜੀ ਗੁੱਡ ਮੋਰਨਿੰਗ, ਥੈਂਕਸ ਫੋਰ ਪਲੇ ਮਾਤਾ ਦੀ ਭੇਟਾ, ਮਾਤਾ ਦੀ ਭੇਂਟ, ਤੁਹਾਡਾ ਪ੍ਰੋਗਰਾਮ ਬਹੁਤ ਇੰਟਰਸਟਿੰਗ ਹੁੰਦਾ, ਕਿ ਕੀਪ ਇਟ ਅਪ, ਪ੍ਰੋਗਰਾਮ ਦਾ ਟਾਈਮ ਇਨਕਰੀਜ ਕਰ ਸਕਦੇ ਹੋ, ਕੁਐਸਚਨ ਮਾਰਕ, 1 ਆਵਰ ਇਜ਼ ਨੋਟ ਇਨਫ, ਗੁੱਡ ਬਲੈਸ ਯੂ, ਚੜ੍ਹਦੀ ਕਲਾ ਵਿੱਚ ਰਹੋ। ਕੁਮਾਰੀ ਆਂਟੀ, ਆਂਟੀ ਥੈਂਕ ਯੂ ਸੋ ਮਚ। ਅਤੇ 10:37 ਤੋਂ ਕੰਗ ਸਾਹਿਬ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਅਤੇ ਮੈਂ ਲੈ ਕੇ ਆਉਣਾ ਪਰਮਿੰਦਰ ਨੂੰ ਲੱਭ ਕੇ, ਜਦ ਤੱਕ ਤੁਹਾਨੂੰ ਮੈਂ ਇੱਕ ਬੋਲ ਸੁਣਾ ਦੇਵਾਂ ਗੀਤ ਦੇ, ਪਰ ਐਂ ਤਾਂ ਨਹੀਂ ਗੱਲ ਬਣਦੀ। ਆਹ ਗੀਤ ਦੱਸਿਓ ਯਾਰ ਕਿੱਦਾਂ ਦਾ ਲੱਗਿਆ, ਮਾੜਾ ਜਿਹਾ ਨਵਾਂ ਗੀਤ ਆਇਆ, ਕਿੰਨੇ ਕੁ ਦਿਨ ਹੋਏ ਇਹਨੂੰ ਆਏ ਨੂੰ? ਥੋੜ੍ਹੇ ਦਿਨ ਹੋਏ ਆ ਮੈਨੂੰ ਲੱਗਦਾ, ਪਤਾ ਨਹੀਂ ਕਿੰਨੇ ਕੁ ਦਿਨ ਹੋਏ ਆ। ਦੱਸਿਓ ਕਿੱਦਾਂ ਦਾ ਲੱਗਿਆ ਗੀਤ।

0: 7997877 sofastudio.ca. थैंक यू जी।
1: पाजी अज करे तंदूरी बनाओ, पर जो स्वाद तंदूरी बॉयज दे आना वो करे नहीं बन पाना।
2: हाय गाइस, एंजॉय करो तंदूरी बॉयज, वेज नॉन वेज स्वाद ले तंदूरी खाने ले पहुंचो तंदूरी बॉयज।
1: सांझा विरसा रेडियो दा रेफरेंस देन ते पाओ 10% डिस्काउंट। पार्ट जागो अते वेडिंग ले आज ही केटरिंग बुक करो 9059562111 9054519200। सर्विंग यू फ्रॉम 3 लोकेशंस।
3: पिछले 18 सालों तो मॉर्गेज दिया सेवावां देंदे आ रहे अकाल मॉर्गेजेस इंक नाल कम कर दे दविंदर पवार।
4: फर्स्ट सेकंड थर्ड मॉर्गेज, होम इक्विटी, बिजनेस लोन, डेट कंसोलिडेशन, रीफाइनेंस, रेंट टू ओनली, कॉल करो दविंदर पवार नू 6479888731 6479888731।
3: जे नहीं होना खज्जल खुआर ता कॉल करो
4: दविंदर पवार।
3: जेकर एक बार इना तुहाडी फाइल वेख के हां कह दित्ती ता अपने वादे ते हमेशा खरे उतर दे। हां, लाइसेंस नंबर 10845, इंडिपेंडेंटली ओन एंड ऑपरेटेड।
5: बिल्कुल जी, अपने नाल परमिंदर जी भी जुड़ चुके थे। 16 कार्ड तो लखविंदर मल्तानी भाजी का भी गुड मॉर्निंग का मैसेज आया। थैंक यू सर। लखविंदर लखी भाजी का भी गुड मॉर्निंग का मैसेज आया। थैंक यू सर, थैंक यू। परमिंदर नंगे हो, सत श्री अकाल जी, आनो स्वागत
6: जी। हरजीत जी, सांझा वरसा दी सारी टीम, सारे सुनने वाले भैणां भरावां नूं प्यार सत्कार भरी सत श्री अकाल।
5: प्यार भरी सत श्री अकाल थोनों भी, ते बलदेव सिंह सिद्धू साहब भी इधरों साडियों सुनदे आ प्रोग्राम। ते सिद्धू साहब थैंक यू सो मच, थोड़ा भी मैसेज आ, कोई वीडियो च आ, मैनूं हुण पता नहीं लगना उहदा की आ। ते परमिंदर मौसम दा की हाल चाल आ? कहिंदा गड़े गुड़े बहुत पै गए अज खाबी एरिए च।
6: ਪੰਜਾਬ ਦਾ ਮੌਸਮ ਲਗਾਤਾਰ ਖਰਾਬ ਚੱਲ ਰਿਹਾ ਜੀ, ਚਾਹੇ ਉਹ ਸਿਆਸਤ ਵਾਲਾ ਮੌਸਮ ਹੋਵੇ, ਚਾਹੇ ਆਮ ਹਵਾ ਪਾਣੀ ਵਾਲਾ ਮੌਸਮ ਹੋਵੇ। ਹਨੇਰੀ ਵੀ ਚੱਲ ਰਹੀ ਆ, ਝੱਖੜ ਵੀ ਚੱਲ ਰਹੇ ਨੇ। ਮੋਗਾ ਸਾਈਡ ਤੇ ਜ਼ਿਆਦਾ ਜਿਹੜਾ ਨੁਕਸਾਨ ਦੱਸਿਆ ਜਾ ਰਿਹਾ, ਔਰ ਝੱਖੜ ਦੇ ਨਾਲ ਕਾਫੀ ਉੱਥੇ ਸ਼ੈੱਡਾਂ ਵੀ ਡਿੱਗੀਆਂ ਨੇ, ਇੱਕ ਘੋੜਿਆਂ ਦੇ ਫਾਰਮ ਦੀ ਸ਼ੈੱਡ ਡਿੱਗੀ, ਉੱਥੇ ਘੋੜਿਆਂ ਦੀ ਮੌਤ ਦੀ ਵੀ ਖਬਰ। ਹੋਰ ਬਾਕੀ ਥਾਵਾਂ ਦੇ ਉੱਪਰ ਵੀ ਕਿਤੇ ਮੀਂਹ, ਕਿਤੇ ਹਨੇਰੀ, ਕਿਤੇ ਗੜੇਮਾਰੀ, ਕੁਛ ਦੀਆਂ ਜਿਹੜੀਆਂ ਬੇਮੌਸਮੀ ਜਿਹੜੀਆਂ ਤਬਦੀਲੀਆਂ ਦੇਖੀਆਂ ਜਾ ਰਹੀਆਂ ਨੇ ਜੀ।
5: ਤੇ ਇੱਕ ਮਿੰਟ, ਮੈਂ ਇੱਧਰੋਂ ਲੱਗ ਗਿਆ ਸੀ ਕੋਈ ਪੰਗਾ ਲੈਣ ਨਾਲ ਫੋਨ 'ਤੇ। ਚਲੋ ਆ ਜਾਓ ਫਿਰ ਕਰੀਏ ਸ਼ੁਰੂਆਤ, ਕੁਛ ਇੱਧਰ ਲਿਆ ਅਤੇ ਕੁਛ ਉੱਧਰ ਲਿਆ। ਕਹਿੰਦੇ ਮਿਡਲ ਈਸਟ ਕ੍ਰਾਈਸਿਸ, ਏਅਰ ਕਨੇਡਾ, ਏਅਰ ਫਰਾਂਸ, ਲੁਫਤਾਂਸਾ ਵੱਲੋਂ ਤਲ ਅਵੀਬ ਅਤੇ ਦੁਬਈ ਦੇ ਰੂਟ ਬੰਦ ਕਰਤੇ। ਪਰ ਕਹਿੰਦੇ ਜਿਵੇਂ ਮੋਦੀ ਸਾਹਿਬ 24 ਘੰਟਿਆਂ ਦੇ ਵਿੱਚ ਦੋ ਵਾਰ ਬੋਲ ਗਏ, ਐਲਾਨ ਕਰ ਗਏ ਵੀ ਭਾਈ ਪੈਟਰੋਲ ਨਾ ਫੂਕੋ, ਡੀਜ਼ਲ ਨਾ ਫੂਕੋ, ਜੇ ਲੋੜ ਨਹੀਂ ਹੈਗੀ ਕਿਤੇ ਨਾ ਜਾਓ, ਘਰੋਂ ਹੋਮਵਰਕ ਕਰੋ ਆਪਣਾ ਕੰਮਾਂ ਦਾ, ਜਾਂ ਤੁਸੀਂ ਪੜ੍ਹਾਈ ਸਟੱਡੀ ਘਰੋਂ ਕਰੋ, ਬੱਚਿਆਂ ਨੂੰ ਵੀ ਕਹਿਤਾ। ਅਤੇ ਇੱਦਾਂ ਤਾਂ ਫਿਰ ਆਹ ਇੱਧਰਲੇ ਵਾਲਿਆਂ ਨੇ ਵੀ ਬੰਦ ਬੁੰਦ ਕਰਤਾ, ਅਤੇ ਤੇਲ ਦਾ ਮੈਨੂੰ ਲੱਗਦਾ ਫਿਰ ਜ਼ਿਆਦਾ ਹੀ ਰੌਲਾ ਰੂਲਾ ਨਾ ਪੈ ਜਾਏ ਕਿਤੇ।
6: ਬਿਲਕੁਲ, ਵੱਡੇ ਕ੍ਰਾਈਸਿਸ ਦੇ ਵੱਲ ਵੱਧ ਰਿਹਾ ਭਾਰਤ ਵੀ, ਵੱਧ ਰਿਹਾ ਦੁਨੀਆ ਵੀ, ਵੱਧ ਰਹੀ ਦੇਖੀ ਜਾ ਰਹੀ ਹੈ। ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਏਅਰ ਕਨੇਡਾ ਔਰ ਏਅਰ ਫਰਾਂਸ ਔਰ ਲਫਥਾਂਸਾ ਨੇ ਜਿਹੜੇ ਮਿਡਲ ਈਸਟ ਦੇ ਜਿਹੜੀਆਂ ਸਾਰੇ ਰੂਟ ਬੰਦ ਕਰ ਦਿੱਤੇ,

0: ਨੇ ਭਾਰਤ ਵਾਲੇ ਪਾਸਿਓਂ ਵੀ ਲਗਾਤਾਰ ਇੰਡੀਕੇਸ਼ਨ ਆ ਰਹੀ ਆ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਘੰਟੇ ਚ ਦੂਜੀ ਵਾਰ ਅਪੀਲ ਕਰਤੀ ਆ ਕਿ ਵੱਡਾ ਸੰਕਟ ਆ ਭਾਈ, ਘੱਟ ਤੇਲ ਡੀਜ਼ਲ ਪੈਟਰੋਲ ਵਰਤੋ। ਖਾਦਾਂ ਦਾ ਵੀ ਉਹਨਾਂ ਨੇ ਕਿਹਾ ਕਿ ਕਿਸਾਨ ਜਿਹੜੇ ਆ ਖਾਦਾਂ DAP ਵਗੈਰਾ, ਕਿਉਂਕਿ ਸਾਰਾ ਮਿਡਲ ਈਸਟ ਚੋਂ ਆਉਂਦਾ ਆ, ਉਹ ਵੀ ਉਹਨਾਂ ਨੇ ਕਿਹਾ ਨਾਲ ਦੀ ਨਾਲ। ਪਬਲਿਕ ਟਰਾਂਸਪੋਰਟ ਕਹਿੰਦੇ ਪੂਲਿੰਗ, ਕਾਰ ਪੂਲਿੰਗ ਕਰੋ, ਬਹੁਤ ਸਾਰੇ ਸੋਨਾ ਨਾ ਖਰੀਦੋ। ਪਰ ਹਰਜੀਤ ਜੀ, ਇਹ ਸੰਕਟ ਮੈਨੂੰ ਲੱਗਦਾ ਕਿ ਕਾਫੀ ਤੇਜ਼ੀ ਨਾਲ ਅੱਗੇ ਵੱਧ ਰਿਹਾ। ਪਰ ਹਰਜੀਤ ਜੀ, ਸਵਾਲ ਇਹ ਆ ਕਿ ਸਿਰਫ ਲੋਕਾਂ ਲਈ ਆਪਾਂ ਮਤਲਬ ਇਹ ਸਲਾਹ ਦੇਣੀ ਆ ਕਿ ਸਿਆਸੀ ਆਗੂਆਂ ਤੇ ਕੋਈ ਉਹ ਨਹੀਂ ਹੈ? ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਲੋਕਾਂ ਨੂੰ ਇਹ ਸਲਾਹ ਦੇ ਰਹੇ ਨੇ, ਉਸ ਵੇਲੇ ਸੋਮਨਾਥ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਖਰਚ ਕੇ ਰੋਡ ਸ਼ੋ ਕੱਢ ਰਹੇ ਨੇ ਔਰ ਨਾਲ ਦੀ ਨਾਲ 5 ਦੇਸ਼ਾਂ ਦੇ ਟੂਰ ਤੇ ਵੀ ਜਾ ਰਹੇ ਨੇ ਔਰ ਲੋਕਾਂ ਨੂੰ ਸਲਾਹ ਦੇ ਰਹੇ ਨੇ ਕਿ ਭਾਈ ਜੇ ਵਿਆਹ ਵੀ ਕਰਨਾ ਤਾਂ ਇੱਧਰ ਕਰ ਲਓ ਜਾਂ ਉੱਧਰ ਕਰ ਲਓ, ਨਾ ਆਵਾਓ। ਸੋ ਪੋਲੀਟੀਕਲ ਰੈਲੀਆਂ ਤੇ ਪੋਲੀਟੀਕਲ ਰੋਡ ਸ਼ੋਅ ਤੇ ਵੀ ਜਿਹੜੀ ਆ ਜਿਹੜੇ ਡੀਜ਼ਲ ਪੈਟਰੋਲ ਖਰਚ ਹੁੰਦਾ ਉਹਦਾ ਵੀ ਖਿਆਲ ਰੱਖਣਾ ਪੈਣਾ, ਇਕੱਲਾ ਲੋਕਾਂ ਨੂੰ ਮਤਾਂ ਦੇ ਕੇ ਨਹੀਂ ਚੱਲਣਾ। ਪਰ ਓਵਰਆਲ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਡਾ ਸੰਕਟ ਆ ਜਿਹੜਾ ਖਾਸ ਤੌਰ ਤੇ ਭਾਰਤ ਦੇ ਵਿੱਚ ਆਉਣ ਵਾਲਾ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਕੋਰੋਨਾ ਦੇ ਸਮੇਂ ਦੇ ਦੌਰਾਨ ਜਿਹੜਾ ਲੋਕਡਾਊਨ ਜਾਂ ਕੁਛ ਇਸ ਤਰੀਕੇ ਦੀਆਂ ਜਿਹੜੀਆਂ ਸਥਿਤੀਆਂ ਸੀ, ਉਸੇ ਤਰੀਕੇ ਦੀਆਂ ਸਥਿਤੀਆਂ ਦੁਬਾਰਾ ਆਉਣ। ਜੀ,
1: ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਤੇ ਜਾ ਕੇ ਆਇਓ ਤੁਸੀਂ, 905-678-3000। ਗੁਰਜੀਤ ਰੰਧਾਵਾ ਸਾਹਿਬ ਨਾਲ ਸੰਪਰਕ ਕਰ ਲਿਓ। ਮਾਲਟਨ ਵਾਲੀ ਲੋਕੇਸ਼ਨ 4025 ਬ੍ਰੈਂਡਨ ਗੇਟਰ ਦਾ ਮਾਲਟਨ ਮਿਸਾਗਾ ਦੇ ਵਿੱਚ ਨੇ, ਜਾਂ ਫਿਰ ਹੋਰਨਟਾਰੀਓ ਐਂਡ ਬਵੇੜ ਦਾ ਏਰੀਆ ਬ੍ਰੈਂਪਟਨ ਦੇ ਵਿੱਚ 10178 ਹੋਰਨਟਾਰੀਓ ਸਟਰੀਟ ਬ੍ਰੈਂਪਟਨ 905-840-6006 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਤੁਸੀਂ ਕੁਆਲਿਟੀ ਲੋਜਿਸਟਿਕ ਵਾਲਿਆਂ ਨਾਲ ਗੱਲਬਾਤ ਕਰਨੀ ਆ ਤਾਂ ਕੀ ਕਰਨੀ? ਗੱਲਬਾਤ ਕਰਨ ਬਾਅਦ ਇਹ ਕਰਨੀ ਵੀ ਕੰਟੇਨਰਾਂ ਦਾ ਕੰਮ ਆ ਉਹਨਾਂ ਦੇ ਕੋਲ ਸਿਟੀ ਦੇ ਵਿੱਚ। ਜੇ ਤੁਸੀਂ ਕੰਟੇਨਰਾਂ ਦਾ ਕੰਮ CPCN ਨਾਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਈਵੇਟ ਕਸਟਮਰਾਂ ਦੇ ਕਈ ਵਾਰ ਜਾਣਾ ਪੈਂਦਾ ਹਨ, ਤਾਂ ਫਿਰ ਤੁਸੀਂ 1497 ਬੁਲੇਵਰਡ ਯੂਨਿਟ ਨੰਬਰ 4 'ਤੇ ਚੱਲ ਜਿਓ। ਉੱਥੇ ਹੋਣਗੇ ਜਸਵੀਰ ਭਾਅ ਜੀ ਹੋਣੀ ਜਾਂ ਫਿਰ ਚੱਠਾ ਸਾਹਿਬ ਜਗਤਾਰ ਸਿੰਘ ਜੀ। 416-717-2929, 416-455-9311 'ਤੇ ਮਿਲ ਕੇ ਗੁਰਬਖਸ਼ ਭਾਅ ਜੀ ਨੂੰ ਵੀ ਆਉਣਾ, ਫਿਰ ਗੱਲਬਾਤ ਵਧੀਆ ਤਰੀਕੇ ਨਾਲ ਤੁਹਾਡੀ ਹੋ ਜਾਣੀ ਆ। ਪੈਸੇ ਐਨ ਵੀਕਲੀ ਪੈਸੇ ਚੱਕ ਲਓ, ਕਹਿੰਦੇ ਚੱਕ ਲਓ ਬਸ, ਵੀਕਲੇ ਕਿਹਾ ਬਾਈ ਵੀਕਲੀ ਹੈ ਬਾਈ, ਚਲੋ ਮੈਨੂੰ ਭੁਲੇਖਾ ਲੱਗ ਗਿਆ ਜੀ। 416-717-2929, 416-717-2929 'ਤੇ ਸੰਪਰਕ ਕੀਤਾ ਜਾ ਸਕਦਾ ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨਾਲ, ਕਰ ਲਿਓ ਗੱਲਬਾਤ। ਜਸਜੀਤ ਬਜਾਜ ਭਾਅ ਜੀ, ਤੁਹਾਡੀ ਕਾਲ ਆਉਂਦੀ ਆ ਕਿਉਂਕਿ ਤੁਹਾਨੂੰ ਜਦ ਤੁਸੀਂ ਕਾਲ ਲਾਉਂਦੇ ਤੁਹਾਨੂੰ ਸੁਣਨਾ ਨਹੀਂ ਪ੍ਰੋਗਰਾਮ ਨੂੰ, ਮੈਨੂੰ ਲੱਗਦਾ ਅੱਜ ਫਿਰ ਫਾਲਟ ਪਿਆ ਹੋਇਆ ਕਿਤੇ ਨਾ ਕਿਤੇ ਇੱਥੇ। ਤੁਸੀਂ ਕਾਲ ਲਾਓ, ਮੈਂ ਚੱਕ ਲੈਂਦਾ। ਜੇ ਤੁਸੀਂ ਕਾਲ ਵੀ ਲਾਉਂਦੇ ਹੋ ਤਾਂ ਪਲੀਜ਼ ਮਤਲਬ ਤੁਹਾਡੀ ਕਾਲ ਮੈਂ ਤਾਂ ਹੀ ਚੱਕੂੰ ਜੋ ਫਲੈਸ਼ ਕਰੂਗੀ, ਹੈ ਨਾ, ਅਤੇ ਲਾ ਲਓ ਕਾਲ ਤੁਸੀਂ, ਕੋਈ ਨਹੀਂ ਮੈਂ ਚੱਕ ਲੈਣਾ ਤੁਹਾਡੀ ਕਾਲ। ਸੰਧੂ ਹੀਟਿੰਗ ਤੋਂ ਨਾ, ਏਅਰ ਕੰਫਰਟ ਤੋਂ ਸੰਧੂ ਸਾਹਿਬ। ਸੰਧੂ ਸਾਹਿਬ ਕਹਿੰਦੇ ਨੇ ਵੀ AC ਲਗਾ, ਅੱਜ ਮੈਂ ਦੱਸ ਕੇ ਗਏ ਨੇ ਅੱਜ ਵੀ AC ਨਵੇਂ ਲਗਾ ਲਓ ਭਾਈ, ਫਰਨਸ ਨਵੀਂ ਲਗਾ ਲਓ। ਕਹਿੰਦੇ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ, ਗੈਸ ਪਾਈਪਲਾਈਨ ਪਾਉਣੀ ਆ, ਅਤੇ 647-746-4640, 647-206-4040 'ਤੇ ਸੰਪਰਕ ਕੀਤਾ ਜਾ ਸਕਦਾ। ਹਾਂਜੀ ਬਜਾਜ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ
2: ਸੋਮਨਾਥ ਮੰਦਿਰ ਚ 75ਵਾਂ ਸਥਾਪਨਾ ਦਿਵਸ ਮਨਾਇਆ, ਜੋ ਵੀ ਸੀਗਾ ਉਹ ਕਰਾਇਆ ਸੀ, ਉਹਦੇ ਉੱਪਰ ਜੈਟ ਜਹਾਜ਼ ਜਿਹੜੇ ਨੂੰ ਸ਼ਰਧਾ ਉਹ ਦੇ ਰਹੇ ਨੇ ਆਪਣਾ ਫੁੱਲ ਛਿੜਕ ਰਹੇ,
1: ਫੁੱਲਾਂ ਦੀ ਵਰਖਾ ਕਰਦੇ ਹੈ,
2: ਕਲਾ ਬਾਜੀ ਲਾਉਂਦੇ ਉਹ ਲਾ ਰਹੇ ਨੇ। ਪ੍ਰਧਾਨ ਮੰਤਰੀ ਜੀ ਪੁੱਛੇ ਵੀ ਤੁਸੀਂ ਲੋਕਾਂ ਦਾ ਸਲਾਹ ਦਿੰਦੇ ਹੋ, ਇਹ ਕੰਮ ਕਰਨ ਦੀ ਕੀ ਲੋੜ ਹੈ ਜੀ? ਅੱਛਾ, ਆਪ 4 ਦਿਨ ਪਹਿਲਾਂ 5 ਦਿਨ ਪਹਿਲਾਂ ਜਿਵੇਂ ਹਫ਼ਤਾ 10 ਪਹਿਲਾਂ ਪੰਜਾਬ ਦੇ ਵਿੱਚ ਕਿਹੜਾ ਕਿੰਨਾ ਤੇਲ ਫੁੱਕਿਆ ਦੱਸੋ ਜਰਾ, ਇਹ ਤਾਂ ਕਿਹੜਾ ਅੱਜ ਰਾਤ ਰਾਤ ਹੋ ਗਿਆ, ਇਹ ਤਾਂ ਪਿਛਲੇ ਕਈ ਚਿਰ ਤੋਂ ਚੱਲ ਰਿਹਾ, ਮਹੀਨੇ ਡੇਢ ਮਹੀਨੇ ਤੋਂ, ਤੁਸੀਂ ਤਾਂ ਬਚਾ ਲਓ, ਤੁਸੀਂ ਤਾਂ ਵਰਕ ਫਰੋਮ ਹੋਮ ਕਰ ਲਓ ਜੀ, ਤੁਸੀਂ ਘੁੰਮੀ ਜਾਣੇ ਲੋਕਾਂ ਦੇ ਕਰੀ ਕਿਤੇ ਕਰੀ ਕਿਤੇ ਜੀ,
1: ਜੇ ਆਪਦੀ ਜੇਬ ਚੋਂ ਪੈਸੇ ਜਾਂਦੇ ਹੋਣ, ਪੈਸੇ ਤਾਂ ਲੋਕਾਂ ਦੇ ਆ,
2: ਸਾਡੇ ਲੋਕਾਂ ਕਰਕੇ ਸਾਨੂੰ ਸਾਰਾ ਕੁਛ ਕਰੋ ਜੀ, ਆਹ ਵੀ ਕਰੋ,
1: ਸਾਡੇ ਪੈਸਿਆਂ
2: ਨੂੰ ਤੁਸੀਂ ਵੋਚ ਕਰਦੇ, ਉਹਦੇ ਤੇ ਕੋਈ ਤੁਹਾਡੀ ਹੈ ਹੀ ਨਹੀਂ, ਤੁਸੀਂ ਤਾਂ ਕਰੋ, ਗੱਡੀਆਂ ਗੁੱਡੀਆਂ 2-4 ਰੱਖੋ, ਨਾ 10 ਰੱਖੋ, ਤੁਸੀਂ ਸ਼ੁਰੂ ਕਰੋ, ਲੋਕੀ ਦੇਖ ਕੇ ਆਪੇ ਕਰ ਲੈਂਦੇ ਨੇ, ਕਹਿਣ ਦੀ ਲੋੜ ਨੀ ਪੈਂਦੀ ਲੋਕੀ, ਪ੍ਰਧਾਨ ਮੰਤਰੀ ਬਹੁਤ ਸਮਝਦਾ ਸਾਡਾ ਯਾਰ, ਸਾਡਾ ਫਰਜ਼ ਵੀ ਬਣਦਾ ਦੇਸ਼ ਪ੍ਰਤੀ, ਕੁਛ ਕਰਨਾ,
1: ਕੋਈ ਸ਼ੱਕ ਨਹੀਂ ਜੀ। ਥੈਂਕ ਯੂ, ਬਹੁਤ ਵਧੀਆ। ਕੈਨੇਡਾ ਵਰਲਡ ਹਾਕੀ ਚੈਂਪੀਅਨਸ਼ਿਪ ਟੀਮ ਦੀ ਕਮਾਨ ਮੈਕਲਿਨ ਸੈਲਵਰੀਨੀ ਨੂੰ ਮਿਲ ਗਈ ਭਾਈ। ਚਲੋ ਵਧੀਆ ਗੱਲ, ਵਧਾਈਆਂ। ਆਹ ਮਾੜੀ ਖਬਰ ਹੈ ਯਾਰ, ਕੈਨੇਡਾ ਸਰੀ ਵਿੱਚ ਦੋ ਨੌਜਵਾਨਾਂ ਦੀ ਗੋਲੀਬਾਰੀ ਨਾਲ ਮੌਤ ਹੋ ਗਈ ਆ। ਅਮਰੀਕਾ ਵਿੱਚ ਹੈਂਤਾ ਵਾਇਰਸ ਦਾ ਪਹਿਲਾ ਪੇਸ਼ੈਂਟ ਆ ਗਿਆ, ਸੋਰੀ ਸਾਹਮਣੇ ਆ ਗਿਆ ਭਾਈ, ਮਾੜੀ ਗੱਲ। ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਵੱਡਾ ਕਾਰਨਾਮਾ, ਈਸ਼ਰ ਸਿੰਘ ਬਣਿਆ ਐੱਨ ਸੀ ਏ ਏ ਬਾਸਕਟਬਾਲ ਖੇਡਣ ਵਾਲਾ ਪਹਿਲਾ ਸਿੱਖ ਖਿਡਾਰੀ, ਚੱਕ ਦੋ ਫੱਟੇ। ਯੂ ਐੱਸ ਏ ਸ਼ਾਹਕੋਟ ਦੇ ਨੌਜਵਾਨ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ ਜੀ, ਮਾੜੀ ਖਬਰ ਹੈ। ਇੱਧਰੋਂ ਆਪਣਿਓਂ ਆ ਗਏ ਜੀ ਪ੍ਰੇਮ ਗਿੱਲ ਜੀ, ਲਓ ਜੀ ਪ੍ਰੇਮ ਗਿੱਲ ਦੀ ਕਾਲ ਕੱਟ ਗਈ ਆ ਜੀ, 47 ਇੱਕ ਆਪਣੇ ਪ੍ਰਿੰਸਰ ਸਾਹਿਬ ਜੀ ਆ ਨੂੰ
3: ਖਜ਼ਾਨਾ ਖਾਲੀ ਵੀ, ਜਦ ਤੈਨੂੰ ਪਹਿਲਾਂ ਪਤਾ ਸੀ ਵੀ ਸਿਰਫ ਵੋਟਾਂ ਲੈਣ ਲਈ ਕਹਿ ਦਿੰਦੇ ਆ ਇਹ, ਜੇ ਕਹਿ ਦੱਸਿਓ ਇੱਕ ਦੱਸਿਓ ਪੰਜਾਬ ਦੀ ਹਾਲਤ ਜਿਹੜੀ ਬਹੁਤ ਆ, ਕਹਿੰਦੇ ਭਗਵੰਤ ਮਾਨ ਦਾ ਬ੍ਰਦਰ ਵੀ ਬੀਜੇਪੀ ਚਲਾ ਗਿਆ, ਪਲੀਜ਼ ਇਹ ਵੀ ਦੱਸ ਦਿਓ।
1: ਥੈਂਕ ਯੂ ਪ੍ਰੇਮ ਗੱਲ ਭਾਈ, ਤੁਹਾਡੀ ਆਵਾਜ਼ ਕੱਟ ਗਈ ਭਾਈ, ਏਦਾਂ ਕੱਟੋ ਨਾ, ਜਦ ਤੱਕ ਤੁਹਾਨੂੰ ਨਾ ਆਵਾਜ਼ ਨਹੀਂ ਸੁਣਨੀ ਅੱਜ, ਜਦ ਤੁਸੀਂ ਇੱਧਰੋਂ ਕਾਲ ਲਾਉਣੀ ਹੈ ਪਹਿਲਾਂ ਧਿਆਨ ਨਾਲ ਸੁਣ ਲਓ, ਜਦ ਤੁਸੀਂ ਕਾਲ ਮਿਲਾਉਂਦੇ ਹੋ ਤੁਹਾਨੂੰ ਆਵਾਜ਼ ਨਹੀਂ ਸੁਣਨੀ ਅੱਜ, ਮੈਨੂੰ ਲੱਗਦਾ ਇੱਥੋਂ ਕੋਈ, ਮੈਨੂੰ ਵੀ ਸੰਧੂ ਸਾਹਿਬ ਨੇ ਹੁਣੇ ਦੱਸਿਆ ਵੀ ਕੋਈ ਪ੍ਰੋਬਲਮ ਆਈ ਹੋਈ ਆ ਕਹਿੰਦੇ, ਅਤੇ ਬਟ ਕੀ ਪਤਾ ਨਹੀਂ ਹੁਣ ਭਾਈ ਕੀ ਯੰਤਰ ਆ ਕੀ ਮੰਤਰ ਆ, ਦਿਨ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਦਾ ਖਰੇ, ਪਤਾ ਨਹੀਂ, ਆਈ ਡੋਂਟ ਨੋ, ਕੋਈ ਦੱਸਦਾ ਕਿ ਨਹੀਂ ਦੱਸਦਾ, ਜਦ ਅਸੀਂ ਦੱਸ ਦਿਓ ਕਹਿੰਦੇ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਯਾਰ, ਹੋਰ ਤਾਂ ਕਹਿੰਦੇ ਕਿਸੇ ਨੂੰ ਨਹੀਂ ਆਉਂਦੀ, ਫਿਰ ਕੀ ਕਰੀਏ ਹੁਣ ਭਾਈ। ਫਿਰ ਪ੍ਰੋਬਲਮ ਆ ਤਾਂ ਡਾਕਟਰ ਰਜਿੰਦਰ ਗਰਾਇਆ ਸਾਹਿਬ ਕੋਲ ਜਾਣਾ ਬਣਦਾ ਇਹਨਾਂ ਨੂੰ, ਅਤੇ ਹੁਣ ਤੁਸੀਂ ਵੀ ਜਾਇਓ ਜੇ ਤੁਹਾਡੇ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਹੈ, 416-800-84-56 'ਤੇ ਸੰਪਰਕ ਕਰ ਲਿਓ। ਡਾਕਟਰ ਸਾਹਿਬ ਕੀ ਕਹਿੰਦੇ ਨੇ, ਡਾਕਟਰ ਸਾਹਿਬ ਕਹਿੰਦੇ ਨੇ ਵੀ ਤੁਹਾਡੇ ਗੋਡਿਆਂ ਨੂੰ ਜੇ ਡਾਕਟਰ ਨੇ ਹੋਸਪਿਟਲ ਵਾਲਿਆਂ ਨੇ ਕਹਿ ਤਾ ਵੀ ਸਰਜਰੀ ਹੋਣੀ ਆ, ਤਾਂ ਕਹਿੰਦੇ ਇੱਕ ਵਾਰ ਮੇਰੇ ਕੋਲ ਵਿਜ਼ਿਟ ਕਰ ਲਿਓ, ਤੁਸੀਂ ਆਪ ਡਾਕਟਰਾਂ ਨੂੰ ਜਾ ਕੇ ਜੋ ਹੋਸਪਿਟਲ ਵਾਲਿਆਂ ਨੂੰ ਜਵਾਬ ਦੇਣਾ ਵੀ ਭਾਈ ਮੇਰੇ ਗੋਡੇ ਗਿੱਟੇ ਰੋਡੇ ਠੀਕ ਆ, ਦੇਖਿਓ ਇੱਕ ਵਾਰ ਟਰਾਈ ਕਰਕੇ, ਪਰ ਇਹ ਉਹਨਾਂ ਦਾ ਦਾਵਾ। 416-800-84-56 ਦੇ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਹਾਂਜੀ ਪ੍ਰੇਮ ਭਾਜੀ ਜੀ ਆਨ ਨੰਗਾ,
4: ਹਾਂਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ
4: ਜੀ। ਗੱਲ ਇੱਦਾਂ ਹੈ ਕਿ ਜਿੱਦਾਂ ਹੁਣ ਭਾਈ ਸਾਹਿਬ ਪਹਿਲਾਂ ਕਹਿ ਕੇ ਗਏ ਆ,
1: ਹਾਂਜੀ
4: ਪਹਿਲਾਂ ਤਾਂ ਆਪਣੇ ਤੇ ਅਮਲ ਕਰੋ ਨਾ। ਉਹ ਕਹਿੰਦੇ ਨੇ ਨਹੀਂ ਜੋ ਖੁਦ ਅਮਲ ਕਰਤੇ ਨਹੀਂ ਹੋਤਾ ਅਸਰ ਉਨਕਾ, ਦਿਲੋਂ ਕੇ ਖੁਦ ਜੋ ਅਮਲ ਹੈ ਉਨ੍ਹੀਂ ਕਾ ਬੋਲਬਾਲਾ ਹੈ। ਇਹ ਆਪ ਤਾਂ ਅਮਲ ਨੀ ਕਰਦੇ, ਉੱਥੇ ਪੱਛਮੀ ਬੰਗਾਲ ਦੇ ਵਿੱਚ ਇਹਨਾਂ ਨੇ ਸਾਰਾ ਜੱਥਾ ਹੀ ਲੈ ਕੇ ਗਿਆ ਸੀ ਪੂਰਾ ਹੀ, ਪਤਾ ਨੀ ਮੈਨੂੰ ਲੱਗਦਾ ਕਿੰਨੇ ਕਰੋੜ ਰੁਪਇਆ ਇਹਨਾਂ ਨੇ ਉੱਥੇ ਖਰਚ ਦਿੱਤਾ ਹੈ, ਤੇ ਇਹ ਲੋਕਾਂ ਨੂੰ ਮਤਾਂ ਦਿੰਦੇ ਆਪ। ਇਹ ਪਹਿਲਾਂ ਸੂਟ ਪਾਉਣੇ ਤਾਂ ਛੱਡਣਾ ਨਾ, ਲੱਖਾਂ ਲੱਖਾਂ ਰੁਪਈਆਂ ਦੇ,
1: ਗੱਲ ਤਾਂ ਆਹੀ ਆ,
4: ਕਰੋੜਾਂ ਰੁਪਈਆ ਦੇ ਆਪਣਾ ਮੇਕਅਪ ਤੇ ਲਾਈ ਜਾਂਦੇ।
1: ਜਿਹੜੀ ਮਤ ਹੁੰਦੀ ਆ ਨਾ ਪ੍ਰੇਮ ਭਾਜੀ, ਇਹ ਦੂਜੇ ਲਈ ਓ ਹੁੰਦੀ ਆ, ਆਪਣੇ ਲਈ ਮਤ ਨੀ ਹੁੰਦੀ।
4: ਉਹ ਫਿਰ ਮਤ ਨੀ ਹੁੰਦੀ, ਮੈਨੂੰ ਲੱਗਦਾ ਉਹ ਕਮਤ ਹੁੰਦੀ ਆ,
5: ਮੋਦੀ ਸਾਹਿਬ ਨੂੰ ਕਹੋ ਤੁਸੀਂ ਆਪਣਾ ਖਾਈ ਪੀਜੋ, ਤੁਸੀਂ ਲੋਕਾਂ ਸੁਨੇਹ ਨਾ ਦੋ, ਬਹੁਤੇ ਲੋਕ ਆਪੇ ਜਾਣੀ ਜਾਣ ਸਭ ਕੁਛ, ਪਹਿਲਾਂ ਤੁਸੀਂ ਆਪਣੇ ਮਹਿੰਗੇ ਮਹਿੰਗੇ ਸੂਟ ਪਾਉਣ ਤੋਂ ਹਟ ਜਾਓ, ਬਾਹਰ ਘੁੰਮਣ ਤੋਂ ਹਟ ਜਾਓ,
1: ਪੈਸੇ ਬਣਦੇ ਅਗਲੇ ਨੂੰ।
5: ਜਿਹੜੇ ਇੱਥੇ ਘੜਮ ਚੌਧਰੀ ਨਾ ਬੜੇ ਇੱਥੇ ਬਣੇ ਇੱਥੇ ਪ੍ਰਧਾਨ ਬਣੇ ਦੇ ਪੁਰਾਣੇ ਬਣੇ ਆਮ ਪਾਰਟੀ ਦੇ, ਹੁਣ ਉਹੀ ਆਮ ਪਾਰਟੀ ਨੂੰ ਬੁਰਾ ਭਲਾ ਕਹਿੰਦੇ, ਕਿਉਂ ਕਹਿੰਦੇ, ਸ਼ਰਮ ਨਹੀਂ ਆਉਂਦੀ? ਇੱਥੇ ਲੋਕਾਂ ਨੂੰ ਜਵਾਬ ਦਿਓ, ਤੁਸੀਂ ਕਿਹੜੇ ਕੰਮ ਦੇ ਪਏ ਨੇ? ਇੱਕ ਐਮ ਐਲ ਏ ਆਇਆ ਤਾਂ ਉਹੀ ਜੇਲ੍ਹ ਚ ਬੈਠਾ ਹੈ, ਮੁੜ ਕੇ ਕੋਈ ਬੜੇ ਸਾਢੇ ਚਾਰ ਸੀ, ਤੇ ਕਰਤਾਰ ਸਿੰਘ ਕਰਤਾਰ ਆਇਆ ਤਾਂ ਆਪਣਾ ਜਿਹੜਾ ਸਪੀਕਰ ਸਾਹਿਬ ਹੈ ਉਹਨਾਂ ਦੀ ਇੱਜ਼ਤ ਮਾੜੀ ਜਿਹੀ ਬਣੀ ਹੋਈ, ਬਾਕੀ ਸਾਰੇ ਜੇਲ੍ਹ ਕੋਈ ਉੱਧਰ ਕੋਈ ਉੱਧਰ ਕੋਈ ਉੱਧਰ, ਕੋਈ ਉੱਪਰੋਂ ਨੋਟ ਗੇੜਦਾ ਕੋਈ ਕੁਛ ਕਰਦੇ, ਇਹ ਜਿਹੜੇ ਪਰੌਂਠੇ ਖਾਂਦੇ ਦੇ ਮੁਫਦੇ ਇਹ ਹੁਣ ਲੱਭਦੇ ਵੀ ਨਹੀਂ ਇੱਥੇ। ਸੋ ਅਸੀਂ ਇੱਕ ਦੂਜੇ ਨੂੰ ਨਿੰਦੋ ਨਾ, ਤੁਸੀਂ ਆਪ ਦੱਸੋ ਤੁਸੀਂ ਕਿਆ ਕਰਿਆ, ਤੁਸੀਂ ਕਿਆ ਕਰੋਗੇ ਗੌਰਮੈਂਟ ਬਾਰੇ। ਪਰਿੰਦਰ ਜੀ ਇੱਕ ਹੋਰ ਛੋਟੀ ਜਿਹੀ ਗੱਲ ਆਈ ਹੈ ਵੀ ਜਿਹੜੇ ਆਪਣੇ ਇੱਥੇ ਲੋਕ ਹੈ ਜਿਹੜੇ ਡੀ ਏ ਟੀ ਏ ਦੇਣੇ ਗੌਰਮੈਂਟ, ਉਹਦਾ ਕਹਿੰਦੇ ਗੌਰਮੈਂਟ ਸਾਡੇ ਕੋਲ ਹੈ ਨੀ, ਜਿਹੜੇ ਹੋਰ ਪਾਸੇ ਪੈਸੇ ਭੇਜੀ ਜਾਂਦੇ ਕਰੋੜਾਂ ਰੁਪਇਆ ਦਾਨ ਕਰ ਜਾਂਦੇ ਜਾਂ ਇੱਧਰ ਉੱਧਰ ਵਰਤੀ ਜਾਂਦੇ ਆ, ਦਿੱਲੀ ਨੂੰ ਭੇਜੀ ਜਾਂਦੇ, ਉਹ ਪੈਸੇ ਕਿੱਥੋਂ ਆਉਂਦੇ ਜੀ? ਉਹ ਜਿਹੜੇ ਬੰਦੇ ਆ 20-25 ਜਾਂ ਨੌਕਰੀਆਂ ਕਰਕੇ ਉਹਨਾਂ ਨੇ ਮਾੜੇ ਮੋਟੇ ਚਾਰ ਪੈਸੇ ਜੋੜੇ ਜਾਂ ਕਮਾਏ ਹੈ, ਉਹਦਾ ਉਹਦਾ ਹੱਕ ਹੈ, ਉਹਦਾ ਦੇਣ ਨੂੰ ਇਹ ਮਨ ਚੜਨਾ ਪਾ ਵੀ ਡੀ ਏ ਦੇਣ ਨੂੰ ਗੌਰਮੈਂਟ ਕਿਆ ਕਹਿੰਦੀ, ਕਿਆ ਤਕਲੀਫ ਹੋ ਗਈ ਇਹਨਾਂ ਨੂੰ? ਥੈਂਕ ਯੂ ਵੈਰੀ ਮਚ।
1: ਥੈਂਕ ਯੂ। ਹਾਂਜੀ ਪਰਮਿੰਦਰ ਜੀ ਕੀ ਕਹਿੰਦੇ ਆ, ਡੀ ਏ ਦੀਆਂ ਕਿਸ਼ਤਾਂ ਤੁਹਾਡੀਆਂ?
6: ਬਿਲਕੁਲ
0: ਮਾਮਲਾ ਬਸੀ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ। ਅਸਲ ਦੇ ਵਿੱਚ ਇਹ ਇੱਕ ਪੋਲੀਟੀਕਲ ਕ੍ਰਾਈਸਿਸ ਆ। ਭਾਜਪਾ ਜਿਹੜੀ ਮੋਦੀ ਸਰਕਾਰ ਆ, ਲਗਾਤਾਰ ਅਸੀਂ ਦੇਖਦੇ ਹਾਂ ਕਿ 14 ਤੋਂ ਬਾਅਦ ਉਹਨਾਂ ਸੂਬਿਆਂ ਦੇ ਵਿੱਚ ਹੀ ਜਿਹੜੇ ਫੰਡ ਜਾ ਰਹੇ ਨੇ ਜਾਂ ਬਜਟ ਦਾ ਵੱਡਾ ਹਿੱਸਾ ਉਹਨਾਂ ਸੂਬਿਆਂ 'ਚ ਹਰਜੀਤ ਜੀ ਜਾ ਰਿਹਾ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ। ਸਿੱਧਾ ਸਿੱਧਾ ਇੱਕ ਲੋਕਾਂ ਨੂੰ ਇਸ਼ਾਰਾ ਆ, ਭਾਈ ਜੇ ਤੁਸੀਂ ਕੁਝ ਪੈਸਾ ਪੈਸਾ ਧੇਲਾ ਲੈਣਾ ਸਾਡੀ ਸਰਕਾਰ ਬਣਾ ਦਿਓ ਸਿੱਧੀ। ਔਰ ਜਿਹੜੀਆਂ 24 ਦੀ ਇਲੈਕਸ਼ਨ ਹੋਈ ਆ, ਉਦੋਂ ਬਾਅਦ ਜਿਹੜਾ ਆਪਾਂ ਦੇਖਿਆ ਹੀ ਆ ਕਿ ਬਿਹਾਰ ਔਰ ਹੋਰ ਸੂਬਿਆਂ ਨੂੰ ਜਿਹੜਾ ਕੁੱਲ ਜਿਹੜਾ ਬਜਟ ਦਾ ਮਤਲਬ ਅੱਧੇ ਤੋਂ ਜ਼ਿਆਦਾ ਉਹਨਾਂ ਨੂੰ ਫੰਡ ਮਿਲ ਗਏ ਨੇ, ਬਾਕੀ ਸੂਬੇ ਖਾਲੀ ਹੱਥ ਰਹਿ ਗਏ ਨੇ। ਪੰਜਾਬ ਦਾ ਤਾਂ ਵੈਸੇ ਹੀ ਮਤਰੇਈ ਮਨ ਵਾਲਾ ਸਲੂਕ ਆ। ਸਾਡਾ ਜਿਹੜਾ ਰੂਰਲ ਫੰਡ ਆ, ਸਾਡਾ ਹੋਰ ਬਹੁਤ ਸਾਰੇ GST ਦਾ ਮਤਲਬ ਹਜ਼ਾਰਾਂ ਕਰੋੜ ਰੁਪਈਆ ਸੈਂਟਰ ਵੱਲ ਫਸਿਆ ਆ। DA ਦੀਆਂ ਤਾਂ ਗੱਲਾਂ ਬਾਅਦ 'ਚ ਆਉਂਦੀਆਂ ਨੇ। ਸੋ ਇੱਕ ਤਰੀਕੇ ਨਾਲ ਸਬਕ ਸਿਖਾਉਣ ਵਾਲੀ ਆ ਕਿ ਜੇ ਤੁਸੀਂ ਸਾਨੂੰ ਵੋਟਾਂ ਨਹੀਂ ਪਾਉਂਦੇ ਅਸੀਂ ਤੁਹਾਨੂੰ ਦਿੰਦੇ ਕੁਛ ਨਹੀਂ ਭਾਈ ਜੀ।
1: ਬਲਦੇਵ ਸਿੰਘ ਸਿੱਧੂ ਸਾਹਿਬ, ਸਿੱਧੂ ਸਾਹਿਬ ਸਾਹਿਬ ਵੀ ਨਾਲ ਕਹਿੰਦੇ ਲਾਓ ਜੀ, ਦੁਨੀਆਂ ਦਾ ਸਭ ਤੋਂ ਘਟੀਆ ਕਮੀਨਾ ਬੇਈਮਾਨ ਬੰਦਾ ਉਹ ਹੁੰਦਾ ਜੋ ਤੁਹਾਡੇ ਤੋਂ ਫਾਇਦਾ ਲਵੇ, ਆਪਣਾ ਮਤਲਬ ਕੱਢੇ ਤੋਂ ਬਾਅਦ ਵਿੱਚ ਤੁਹਾਡੇ ਹੀ ਖਿਲਾਫ ਹੋ ਜਾਵੇ। ਬਿਲਕੁਲ ਸਹੀ ਗੱਲ ਹੈ ਸਿੱਧੂ ਸਾਹਿਬ, ਥੈਂਕ ਯੂ। ਦਲਵੀਰ ਸਿੰਘ ਸਿੱਧੂ ਸਾਹਿਬ, ਇੱਧਰ ਵੀ ਸਿੱਧੂ ਸਾਹਿਬ ਨੇ, ਗੁੱਡ ਮੋਰਨਿੰਗ ਦੋਵਾਂ ਵੀਰਾਂ ਨੂੰ ਐਂਡ ਆਲ ਦੀ ਵਰਲਡ, ਥੈਂਕ ਯੂ। 8475 ਤੋਂ ਮੈਸੇਜ ਆ, ਹਾਂਜੀ ਭਾਈ ਸਤਿ ਸ਼੍ਰੀ ਅਕਾਲ, ਵਿਦ ਗ੍ਰੇਟ ਰਿਸਪੈਕਟ ਟੂ ਯੂ, ਪਲੀਜ਼ ਗੁੱਡ ਸ਼ੋ, ਪਲੀਜ਼ ਕੀਪ ਇਟ ਅਪ, ਥੈਂਕਸ, ਪਲੀਜ਼ ਪਲੀਜ਼ ਸਟੇ ਸੇਫ ਐਂਡ ਹੈਲਥੀ ਵਿਦ ਦੀ ਗ੍ਰੇ ਆਫ ਰੈਜੈਂਟਰੀ ਐਂਡ ਕੀਪ ਸਮਾਈਲਿੰਗ, ਥੈਂਕਸ, ਮੇ ਗੁੱਡ ਬਲਾਜੂ, ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ। ਅਤੇ ਵਿਸ਼ਾਲ ਭਾਅ ਜੀ ਸਾਡੇ, ਵਿਸ਼ਾਲ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਕਾਫੀ ਚਿਰਾਂ ਬਾਅਦ ਮੈਸੇਜ ਆਇਆ, ਤੁਹਾਡਾ ਪਿਛਲੇ ਹਫ਼ਤੇ ਆਇਆ ਸੀ, ਮੈਂ ਦੇਖ ਨਹੀਂ ਸਕਿਆ, ਬਾਅਦ 'ਚ ਲੇਟ ਦੇਖਿਆ, ਥੈਂਕ ਯੂ ਸੋ ਮਚ, ਲਵ ਯੂ, ਸੁਣਦੇ ਹੋ ਪ੍ਰੋਗਰਾਮ ਤੁਸੀਂ, ਮੈਨੂੰ ਪਤਾ ਲੱਗ ਗਿਆ। ਹੌਰਨਬੈਲ ਇੰਸ਼ੋਰੈਂਸ ਬ੍ਰੋਕਰਾਂ ਨਾਲ ਸੰਪਰਕ ਕਰ ਲਿਓ, 647-237-2331-23 'ਤੇ, 200 ਬਲਕੰਸਰ ਰੋਡ ਯੂਨਿਟ ਨੰਬਰ 7, ਡਿਕਸੀ ਐਂਡ ਐਡਵਾਂਸ ਦਾ ਏਰੀਆ ਪੈਂਦਾ, ਬਲਕੰਸਰ ਅਤੇ ਐਡਵਾਂਸ ਦਾ ਖੂੰਜਾ ਐਂ ਕਹਿ ਲਓ। ਅਤੇ ਜੇ ਤੁਸੀਂ ਕੋਈ ਪੋਲਿਸੀ ਕਰਾਉਣੀ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਚਾਹੇ ਮੇਰੇ ਨਾਲ ਸੰਪਰਕ ਕਰ ਲਿਓ, ਚਾਹੇ ਰਮਨਦੀਪ ਨਾਲ, ਅਤੇ ਜੇ ਤੁਸੀਂ ਬ੍ਰੋਕਰੇਜ ਨੂੰ ਜੁਆਇਨ ਕਰਨਾ ਚਾਹੁੰਦੇ ਹੋ, 647-237-2331-23 'ਤੇ ਸੰਪਰਕ ਕੀਤਾ ਜਾ ਸਕਦਾ। ਅੰਪੀਰੀਅਲ ਕਰਾਈਏਸ਼ਨ ਐਂਡ ਡਰਾਈ ਕਲੀਨ 437-235-2357-2700, 905-487-7474 'ਤੇ ਸੰਪਰਕ ਕੀਤਾ ਜਾ ਸਕਦਾ। ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਦੇ, ਜੇ ਹਜੇ ਤੱਕ ਤੁਸੀਂ ਗਰੋਸਰੀ ਕਰਨ ਨਹੀਂ ਗਏ, ਫਿਰ ਤਾਂ ਸਮਝ ਲਓ ਤੁਸੀਂ ਬਹੁਤ ਨੁਕਸਾਨ ਕੀਤਾ ਆਪਣੇ ਬਜਟ ਦਾ, ਅਤੇ ਫਿਰ ਬਜਟ ਨੂੰ ਕਰ ਲਓ ਪੂਰਾ, ਅਤੇ ਉੱਥੋਂ ਕਿਸੇ ਪ੍ਰਕਾਰ ਦੀ ਗਰੋਸਰੀ, ਕਿਸੇ ਪ੍ਰਕਾਰ ਦੀ ਵੀ ਗਰੋਸਰੀ ਤੁਸੀਂ ਲੈਣੀ ਹੈ, ਘਰ ਦੇ ਵਿੱਚ ਖਾਣੇ ਵਾਲੀ, ਵੈਜੀ ਨੋਨ ਵੈਜੀ, ਕਿਸੇ ਪ੍ਰਕਾਰ ਦਾ ਵੀ ਕੋਈ ਫੂਡ ਲੈਣਾ ਚਾਹੁੰਦੇ ਹੋ, ਅਤੇ ਫਿਰ ਤੁਸੀਂ ਉੱਥੋਂ ਭਾਈ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜਾ ਕੇ ਆਇਓ। ਜਾਣਾ ਕਿੱਥੇ ਆ, ਕੁਈਨ ਐਂਡ ਬ੍ਰੈਮਲੀ ਦਾ ਖੂੰਜਾ ਬਣਦਾ, ਅਤੇ ਉੱਥੇ ਤੁਸੀਂ ਬੈਠ ਕੇ ਭੋਜਨ ਖਾ ਲਓ, ਘਰ ਲਿਜਾ ਕੇ ਭੋਜਨ ਖਾ ਲਓ, ਕੇਟਰਿੰਗ ਕਰਾ ਲਓ ਤੁਸੀਂ, ਅਤੇ ਫਿਰ ਕੱਚਾ ਪੱਕਾ ਮੀਟ ਲੈ ਜਾਓ, ਇਹੀ ਕਹਿ ਸਕਦਾ ਮੈਂ ਤਾਂ, ਦਾਲਾਂ ਕੱਚੀਆਂ ਪੱਕੀਆਂ ਲੈ ਜਾਓ, ਆਟੇ ਉੱਟੇ ਲੈ ਜਾਓ, ਅਤੇ ਸ਼ੂਗਰਾਂ ਸ਼ਾਗਰਾਂ ਲੈ ਜਾਓ, ਐਂ ਬੋਲ ਲੈਂਦੇ ਹਨ। ਚਲੋ ਦਾਣਾ ਮੰਡੀ ਸੁਪਰ ਮਾਰਕੀਟ ਹਾਸੇਨਾਥ ਸਾਹਿਬ, 905-286-9557-1739 ਕੁਈਨ ਸਟਰੀਟ ਈਸਟ ਬਰੈਂਪਟਨ, 905-286-9557 'ਤੇ ਸੰਪਰਕ ਕਰ ਲਓ। ਪਰਮਿੰਦਰ ਜੀ ਹੋਲਡ ਰੱਖਿਓ, ਆਪਾਂ ਉਹਨਾਂ ਦਾ ਸਵਾਲ ਦਾ ਜਵਾਬ ਵੀ ਦੇਣਾ ਆਪਣੇ ਪ੍ਰੋਫੈਸਰ ਸਾਹਿਬ ਵਾਲਾ, ਪਰ ਉਹ ਤੋਂ ਪਹਿਲਾਂ ਆਹ ਚੀਜ਼ ਜ਼ਰੂਰ ਬਣਦੀ ਹੈ ਇੱਕ ਤਾਂ, ਹੋਲਡ ਰੱਖਿਓ।

0: ਦੁੱਲਾ ਦੁੱਲਾ ਤੇ ਕੀ ਕਹਿੰਦੀ ਆ ਪੰਜਾਬ ਪੁਲਿਸ ਸਰਕਾਰ ਦੀ ਪੰਜਾਬ ਵਿਜੀਲੈਂਸ। ਵਿਜੀਲੈਂਸ ਨੂੰ ਆਪਾਂ ਬੰਦਾ ਹਰੇਕ ਹੀ ਕੰਬਦਾ ਹੁੰਦਾ, ਡਰਦਾ ਹੁੰਦਾ ਬੰਦਾ, ਤੇ ਵਿਜੀਲੈਂਸ ਅੱਜ ਕਿਉਂ ਕੰਬੀ ਫਿਰਦੀ ਹੈ, ਕੀ ਹੋ ਗਿਆ ਸੌਖਾ?
1: ਪੰਜਾਬ ਵਿਜੀਲੈਂਸ ਬਿਊਰੋ ਦੇ ਜੇ ਹੈੱਡਕੁਆਰਟਰ ਤੇ ਕੋਈ ਛਾਪਾ ਪੈ ਜਾਵੇ, ਮਤਲਬ ਪੁਲਿਸ ਦਾ ਛਾਪਾ ਪੁਲਿਸ ਤੇ ਪੈ ਜਾਵੇ ਤੇ ਲਾਲਾ ਲਾਲਾ ਹੋ
0: ਜਾਣੀ, ਪੰਜਾਬ ਸਰਕਾਰ ਦੇ ਦਿਲ ਦੇ ਉੱਪਰ ਛਾਪਾ ਪੈ ਗਿਆ ਕਹਿ ਲੋ।
1: ਬਿਲਕੁਲ ਦਿਲ ਤੇ ਚੋਟ ਲੱਗੀ ਆ ਸਿੱਧੀ, ਔਰ ਪੰਜਾਬ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ ਜਿਹੜਾ ਚੰਡੀਗੜ੍ਹ ਮੋਹਾਲੀ ਚ ਆ ਉਹਦੇ ਉੱਪਰ ਛਾਪਾ ਪਿਆ, ਪਰ ਧਮਕ ਕਿੱਥੇ ਤੱਕ ਗਈ ਆ? ਮਲੋਟ ਤੱਕ ਗਈ ਆ, ਮੋਹਾਲੀ ਤੋਂ ਲੈ ਕੇ ਮਲੋਟ ਤੱਕ ਲਾਲਾ ਲਾਲਾ ਹੋਈ ਆ। ਔਰ ਹਰਜੀਤ ਜੀ ਇੱਕ ਗੱਲ ਹੋਰ ਵੀ ਆਪਾਂ ਸ਼ੁਰੂ ਚ ਸ਼ਾਮਿਲ ਕਰ ਲੈਂਦੇ ਹਾਂ ਕਿ ਭਗਵੰਤ ਮਾਨ ਸਰਕਾਰ ਤੇ ਰਾਘਵ ਨਾਂ ਦਾ ਇੱਕ ਰਾਘਵ ਨਾਂ ਦੀ ਇੱਕ ਸਾਰਥੀ ਚੱਲ ਰਹੀ ਆ। ਪਹਿਲਾਂ ਤਾਂ ਰਾਘਵ ਚੱਡਾ ਸੀ, ਰਾਘਵ ਚੱਡਾ ਨੇ ਕਾਫੀ ਕੁਛ ਕਹਿੰਦੇ ਅੰਦਰਲੇ ਭੇਦ ਦੇ ਉੱਤੇ ਖਰੜ ਤੇ ਮੋਹਾਲੀ ਤੋਂ ਲੈ ਕੇ ਜਿਹੜੇ ਸੰਜੀਵ ਅਰੋੜਾ ਅੱਜ ਕੱਲ ਈਡੀ ਨੇ ਚੱਕੇ ਹੋਏ ਨੇ, ਉਹਨਾਂ ਦੇ ਵੀ ਭੇਦ ਖੋਲੇ ਨੇ। ਸੋ ਇੱਕ ਰਾਘਵ ਚੱਡਾ ਹੋ ਰਾਘਵ ਗੋਇਲ ਹੋਰ ਵੀ ਆ ਗਿਆ, ਉਹ ਵੀ ਸਰਸਤੀ ਬਣ ਗਿਆ ਭਗਵੰਤ ਮਾਨ ਸਰਕਾਰ ਲਈ। ਉਹਦੀ ਵੀ ਆਪਾਂ ਇਹਦੇ ਵਿੱਚ ਹੀ ਗੱਲ ਖਬਰ ਚ ਕਰ ਲੈਣੀ ਆ। ਅਸਲ ਦੇ ਵਿੱਚ ਬੀਤੀ ਅੱਧੀ ਰਾਤ ਤੋਂ ਬਾਅਦ ਇਹ ਐਪੀਸੋਡ ਸ਼ੁਰੂ ਹੁੰਦਾ, ਕਦੋਂ ਸ਼ੁਰੂ ਹੁੰਦਾ ਕਿ ਸੀਬੀਆਈ ਦੀ ਟੀਮ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ ਪਹੁੰਚਦੀ ਆ, ਪਰ ਉਸ ਤੋਂ ਪਹਿਲਾਂ ਇੱਕ ਵੱਡਾ ਜਾਲ ਚੰਡੀਗੜ੍ਹ ਮੋਹਾਲੀ ਚ ਵਿਛ ਚੁੱਕਾ ਸੀ। ਸੈਕਟਰ 9 ਦੇ ਵਿੱਚ ਜਿਹੜਾ ਇੱਕ 5-star ਹੋਟਲ ਦੇ ਵਿੱਚ ਰੇਡ ਪਹਿਲਾਂ ਵੱਜਦੀ ਆ, ਉੱਥੇ ਦੋ ਬੰਦੇ ਗ੍ਰਿਫਤਾਰ ਹੁੰਦੇ ਨੇ, ਮਲੋਟ ਦੇ ਰਾਘਵ ਗੋਇਲ ਤੇ ਉਹਨਾਂ ਦਾ ਬਾਪੂ। ਅਸਲ 'ਚ ਉੱਥੇ ਹੋ ਕੀ ਰਿਹਾ ਸੀ ਹਰਜੀਤ ਜੀ? ਉੱਥੇ ਇੱਕ ਜ਼ਮੀਨੀ ਸੌਦੇ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਜਿਹੜੇ ਚੀਫ ਨੇ ਸ਼ਰਦ ਸੱਤਿਆ ਚੌਹਾਨ ਦਾ ਪੀਏ ਓਪੀ ਰਾਣਾ ਵੀ ਬੈਠਾ ਸੀ। ਓਪੀ ਰਾਣਾ ਦੇ ਕੋਲੋਂ ਔਰ ਇਹ ਪਿਓ ਪੁੱਤਰ ਬਚੋਲੀਏ ਦੇ ਕੋਲੋਂ 13 ਲੱਖ ਰੁਪਈਆ ਸੀਬੀਆਈ ਦੀ ਟੀਮ ਜਿਹੜੀ ਬਰਾਮਦ ਕਰਦੀ ਆ। ਉਸ ਤੋਂ ਬਾਅਦ ਧਾਵਾ ਬੋਲਿਆ ਜਾਂਦਾ ਹੈੱਡਕੁਆਰਟਰ ਤੇ ਸੂਬੇ ਦੇ ਵਿੱਚ ਲਾਲਾ ਲਾਲਾ ਹੋ ਜਾਂਦੀ ਆ। ਪਰ ਹਰਜੀਤ ਜੀ ਗੱਲ ਇੱਥੇ ਮੁੱਕੀ ਨਹੀਂ, ਹੁਣ ਜਿਹੜਾ ਰਾਘਵ ਗੋਇਲ ਆ ਜਿਹੜਾ ਭਗਵੰਤ ਮਾਨ ਸਰਕਾਰ ਲਈ ਸਰਸਤੀ ਸਾਬਤ ਹੋਇਆ, ਅਸਲ 'ਚ ਉਹੀ ਇੱਕ ਵੱਡੀ ਤੋਪ ਆ। ਕਿਉਂ ਮੈਂ ਕਹਿ ਰਿਹਾ? ਕਿਉਂਕਿ ਰਾਘਵ ਗੋਇਲ ਦੀਆਂ ਪੰਜਾਬ ਤੋਂ ਲੈ ਕੇ ਸੈਂਟਰ ਦੇ ਚੋਟੀ ਦੇ ਮਿਨਿਸਟਰਾਂ ਨਾਲ ਫੋਟੋ ਨੇ ਸਾਰੀਆਂ ਤੁਹਾਡੇ ਕੋਲ ਪਈਆਂ ਨੇ, ਤੁਸੀਂ ਉਹ ਗਰੁੱਪ 'ਚ ਪਾ ਦਿਓ। ਸੋ ਇਹ ਵੀ ਇੱਕ ਵੱਡੀ ਤੋਪ ਆ। ਹੁਣ ਭਾਜਪਾ ਦਾ ਆਗੂ ਰਾਘਵ ਗੋਇਲ ਜਿਹੜਾ ਉਹ ਸੀਬੀਆਈ ਨੇ ਚੱਕ ਲਿਆ, ਚੱਕਿਆ ਕਿੱਥੋਂ ਆ? ਵਿਜੀਲੈਂਸ ਹੈੱਡਕੁਆਰਟਰ ਦੇ ਨੇੜਿਓਂ ਚੱਕਿਆ। ਸੋ ਮੈਨੂੰ ਲੱਗਦਾ ਕਿ ਇਹ ਦੋਵੇਂ ਅੜਾਉਣੀ ਬਣ ਗਈ ਆ, ਆਮ ਆਦਮੀ ਪਾਰਟੀ ਲਈ ਵੀ ਬਣ ਗਈ ਆ ਔਰ ਭਾਜਪਾ ਲਈ ਵੀ ਬਣ ਗਈ ਆ, ਕਿਉਂਕਿ ਉਹਨਾਂ ਦਾ ਆਗੂ ਤਾਂ ਰਿਸ਼ਵਤ ਦੇ ਲੈਣ ਦੇਣ 'ਚ ਸ਼ਾਮਲ ਆ। ਸੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਵੈਂਟ ਸਾਡੇ ਸਾਹਮਣੇ ਆ ਰਿਹਾ, ਔਰ ਨਾਲ ਦੀ ਨਾਲ ਵਿਜੀਲੈਂਸ ਪੰਜਾਬ ਜਿਹੜੀ ਵਿਜੀਲੈਂਸ ਆ ਉਹ ਵੀ ਬੈਕਫੁੱਟ ਤੇ ਨਜ਼ਰ ਆ ਰਹੀ ਆ। ਕਿਉਂ? ਕਿਉਂਕਿ ਰੇਡ ਤੋਂ ਬਾਅਦ ਪਹਿਲਾ ਬਿਆਨ ਆ ਗਿਆ, ਕਹਿੰਦੇ ਅਸੀਂ ਸੀਬੀਆਈ ਦਾ ਸਹਿਯੋਗ ਕਰਾਂਗੇ। ਇਹਦਾ ਮਤਲਬ ਪੰਜਾਬ ਵਿਜੀਲੈਂਸ ਨੇ ਮੰਨ ਲਿਆ ਕਿ ਉੱਥੇ ਕੋਈ ਘੁਟਾਲੇ ਦੀ ਸੌਦੇਬਾਜ਼ੀ ਹੋ ਰਹੀ ਸੀ। ਹੁਣ ਦੇਖਦੇ ਹਾਂ ਕਿ ਇਹਦੇ ਵਿੱਚੋਂ ਹੁਣ ਭਾਜਪਾ ਕੀ ਕਰਦੀ ਆ, ਭਾਜਪਾ ਦਾ ਆਗੂ ਵਿੱਚ ਇਨਵੋਲਵ ਆ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਿਜੀਲੈਂਸ ਉਹਨਾਂ ਦਾ ਜਿਹੜਾ ਰੀਡਰ ਓਪੀ ਰਾਣਾ ਉਹ ਨਵਾਲਵਾ, ਦੋਵੇਂ ਪਾਰਟੀਆਂ ਜਿਹੜੀਆਂ ਲੜ ਰਹੀਆਂ ਨੇ ਇੱਕ ਦੂਜੇ ਤੇ ਚਿੱਕੜ ਉਛਾਲ ਰਹੀਆਂ ਨੇ। ਅਸਲ ਦੇ ਵਿੱਚ ਇਸ ਘੁਟਾਲੇ ਦੇ ਵਿੱਚ ਦੋਵੇਂ ਪਾਰਟੀਆਂ ਸ਼ਾਮਿਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ।
0: ਰਾਘਵ ਗੋਇਲ ਕੋਈ ਜ਼ਿਆਦੀ ਉਮਰ ਦਾ ਨਹੀਂ ਹੈਗਾ, ਮੈਨੂੰ ਲੱਗਦਾ ਹੈ ਮਸਾਂ ਹੀ 35-40 ਸਾਲ ਦੀ ਉਮਰ ਲੱਗਦੀ ਹੈ ਜਿੱਥੇ ਤੱਕ ਮੈਨੂੰ ਲੱਗਦਾ। ਤੇ ਟੌਪ ਦੇ ਲੀਡਰ ਨੇ, ਟੌਪ ਦੇ ਲੀਡਰ ਬੀਜੇਪੀ ਦੇ ਐਨ ਸੈਂਟਰ ਲੈਵਲ ਦੇ, ਜਿਨ੍ਹਾਂ ਦੇ ਨਾਲ ਉਹ ਬੰਦੇ ਦੀ ਐਨ ਸਿੱਧਾ ਜਾਣੀ ਮਤਲਬ ਗੱਲਬਾਤ ਕਰਦਾ ਦੇਖਿਆ ਗਿਆ, ਅਤੇ ਫੁੱਲਾਂ ਦੇ ਗੁਲਦਸਤੇ ਲੈਂਦੇ ਆ ਦਿੰਦੇ ਆ, ਅਤੇ ਐਨ ਟੌਪ ਦੇ, ਐਡੀ ਬੜੀ ਪਹੁੰਚ ਤਾਂ ਫਿਰ ਤੋਪੇ ਹੋ ਸਕਦੀ ਹੈ, ਸੱਚੀ ਹੈ ਗੱਲ ਤੁਹਾਡੀ। ਹਾਂਜੀ
1: ਤੋਪ, ਔਰ ਨਾਲ ਦੀ ਨਾਲ ਇਹ ਵੀ ਇੱਕ ਖਬਰ ਆ ਰਹੀ ਹੈ ਹਰਜੀਤ ਜੀ, ਉਹ ਵੀ ਆਪਾਂ ਇਨਪੁੱਟ ਸ਼ਾਮਿਲ ਕਰ ਲਈਏ ਕਿ ਇਹ ਮਲੋਟ ਦਾ ਜਿਹੜਾ ਗੋਇਲ ਪਰਿਵਾਰ ਆ, ਰਾਘਵ ਗੋਇਲ ਦਾ ਪਰਿਵਾਰ ਆ, ਕਿਸੇ ਵੇਲੇ ਇਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਕਹਿੰਦੇ ਬਹੁਤ ਵਧੀਆ ਸੰਬੰਧ ਸੀ, ਮਤਲਬ ਆਉਣ ਜਾਣ ਚੰਗਾ ਸੀ। ਸੋ ਇੱਕ ਪੋਲੀਟੀਕਲੀ ਇਹਨਾਂ ਦਾ ਇੱਕ ਚੰਗਾ ਰਸੂਖ ਦੇਖਿਆ ਜਾ ਰਿਹਾ। ਹੁਣ ਮਸਲਾ ਇੱਥੇ ਇਹ ਪੈਦਾ ਹੋ ਜਾਣਾ ਕਿ ਵਿਜੀਲੈਂਸ ਬਨਾਮ ਸੀਬੀਆਈ ਬਣ ਗਿਆ, ਆਮ ਆਦਮੀ ਪਾਰਟੀ ਬਨਾਮ ਭਾਜਪਾ ਬਣ ਗਿਆ, ਦੋਵੇਂ ਪਾਰਟੀਆਂ ਜਿਹੜੀਆਂ ਭ੍ਰਿਸ਼ਟਾਚਾਰ 'ਚ ਲਿਬੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਹੁਣ ਕੌਣ ਕਹੂਗਾ ਇੱਕ ਦੂਜੇ ਨੂੰ ਕਿ ਭਾਈ ਤੂੰ ਚੰਗਾ ਮੈਂ ਮਾੜਾ? ਜੀ
0: ਜੀ ਆਪਣੇ ਸੰਧੂ ਸਾਹਿਬ ਆ ਜਾਓ।
2: ਮੈਂ 30 ਸਾਲ ਦਾ ਜੀ, ਥੋੜੇ ਦਿਨ ਪਹਿਲੇ ਵਿਆਹ ਆਇਆ ਦਾ ਰਾਘਵ ਦਾ ਮੁੰਡੇ ਦਾ।
0: ਅੱਛਾ, ਇਹ ਵੀ ਜਾਣਦਾ ਤੁਹਾਨੂੰ?
2: ਮੈਨੂੰ ਸਾਜੀ ਕੌਣ ਜਾਣਦਾ, ਮੈਂ ਇਸ ਕਾਬਲ ਨਹੀਂ ਹੈਗਾ। ਮੈਂ ਇੱਕ ਅਨਾਊਂਸਮੈਂਟ ਕਰਨੀ ਸੀ ਜੀ।
0: ਹਾਂ
2: ਅਸੀਂ ਨਾ ਜੀ ਤੁਹਾਨੂੰ ਵੀ ਪੈਨਲ ਤੇ ਲਿਆ, ਜਿਹੜੇ ਆਪਣੇ ਕੁਝ ਇਹੋ ਜਿਹੇ ਰੇਡੀਓ ਪ੍ਰੋਗਰਾਮ ਕਰਦੇ ਜਿਹੜੇ ਬਿਨਾਂ ਘੱਟ ਪੈਸਿਆਂ ਜਾਂ ਬਿਨਾਂ ਪੈਸਿਆਂ ਤੋਂ ਕਰਦੇ, ਉਹਨਾਂ ਨੂੰ ਇਸ ਸਾਲ ਹੀ ਸਨਮਾਨਿਤ ਕਰਨਾ ਕੰਪਨੀ ਵੱਲੋਂ, ਬਿਨਾਂ ਪੈਸਿਆਂ ਤੋਂ ਵੱਧ ਰੇਡੀਓ ਕਿੱਦਾਂ ਕੀਤਾ ਜਾਂਦਾ, ਉਹ ਚ ਤੁਹਾਨੂੰ ਵੀ ਸ਼ਾਮਿਲ ਕੀਤਾ ਤੇ ਅੱਜ ਥੋੜੇ ਦਿਨ ਤੱਕ ਆਪਾਂ ਪੈਨਲ ਤੇ ਲਿਆ ਕੇ ਅਨਾਊਂਸਮੈਂਟ ਕਰਾਂਗੇ, ਮੈਂ ਇਹ ਕਹਿਣਾ ਚਾਹੁੰਦਾ।
0: ਥੈਂਕ ਯੂ, ਲਵ ਯੂ, ਥੈਂਕ ਯੂ ਸਰ। ਸੰਧੂ ਸਾਹਿਬ ਵਾਲੀ ਤਾਂ ਐਂ ਹੁੰਦਾ ਹੁੰਦਾ ਵੀ ਤੋਪ ਇਹਨਾਂ ਨੇ ਪਤਾ ਨੀ ਕਿੱਧਰੋਂ ਗੋਲੀ ਕੱਢ ਕੇ ਚਲਾ ਦੇਣੀ, ਉਹ ਵੀ ਡਰਨਾ ਪੈਂਦਾ, ਉਹ ਵੀ ਡਰਨਾ
2: ਪੈਂਦਾ, ਬਚ ਕੇ ਰਹਿਣਾ ਪੈਂਦਾ। ਜਤਿੰਦਰ ਸੰਧੂ ਸਾਹਿਬ ਪਤਾ ਨੀ ਕਿੱਥੇ ਵੈਰ ਕੱਢ ਦਿੰਦੇ ਆ, ਇਹ ਵੀ ਕੱਚ ਚੋਂ ਗੋਲੀ ਕੱਢ ਕੇ ਮਾਰਦੇ ਆ ਜੀ।
0: ਪਵਾਰ ਸਾਹਿਬ ਨਾਲ ਸੰਪਰਕ ਕਰ ਲਿਓ 647-9887-8731 ਦੇ ਮੁਰਗੇ ਦਾ ਕੋਈ ਵੀ ਕੁਐਸਚਨ ਆ ਤੁਹਾਡਾ, ਪਹਿਲੀ ਦੂਜੀ ਤੀਜੀ ਮੁਰਗੇ 'ਚ ਲੈਣੀ ਹੈ, ਹੋਮ ਕਿਊਟੀ ਘਰ 'ਚੋਂ ਕਢਾਉਣੀ ਚਾਹੁੰਦੇ ਹੋ, ਕੰਸਟਰਕਸ਼ਨ ਲੋਨ ਲੈਣਾ, ਬਿਜ਼ਨਸ ਲੋਨ ਲੈਣਾ ਚਾਹੁੰਦੇ ਹੋ, 647-9887-8731। ਅਤੇ ਤੁਸੀਂ ਤੀਆਂ ਪਿੰਡ ਬਰੈਂਪਟਨ ਦੀਆਂ ਭਾਈ ਟਿਕਟਾਂ ਹਜੇ ਭੈਣਾਂ ਨੇ ਨਹੀਂ ਲਈਆਂ, ਆਂਟੀਆਂ ਨੇ, ਅਤੇ ਟਿਕਟਾਂ ਲੈ ਲਓ। ਅਤੇ 24 ਮਈ 2026 ਅੱਜ ਕਿੰਨੀ ਹੋ ਗਈ, 12 ਅਤੇ 12 24 ਦਿਨ ਰਹਿ ਗਏ, 12 ਬਰੈਂਪਟਨ ਫੇਅਰ ਗਰਾਊਂਡ ਦੇ ਵਿੱਚ, 19942 ਹਾਰਟ ਲੇਕ ਰੋਡ ਕੈਲਟਨ ਦੇ ਵਿੱਚ, 416-671-1996। ਜੇ ਕਹੋ ਤਾਂ ਪਰਸੋਂ ਨੂੰ ਵੀਰਵਾਰ ਵਾਲੇ ਦਿਨ ਆਪਾਂ ਟਿਕਟਾਂ ਦਵਾਂ ਤੁਹਾਨੂੰ, ਕੱਢਾਂ ਦਵਾਂ ਟਿਕਟ ਮੈਂ ਆਪਣੇ ਕੋਲੋਂ, ਜੇ ਭੈਣਾਂ ਫੋਨ ਕਰ ਰਹੀਆਂ ਤਾਂ, ਜੇ ਤੁਸੀਂ ਕਹਿੰਦੀਆਂ ਤਾਂ ਮੈਨੂੰ ਮੈਸੇਜ ਪਾ ਦਿਓ, ਜਾਂ ਇੱਕ ਦੋ ਜਣੇ ਕਾਲ ਕਰਕੇ ਦੱਸ ਦਿਓ ਵੀ ਆਪਾਂ ਪਰਸੋਂ ਨੂੰ ਫਿਰ ਲਈਏ ਤੁਹਾਡੀਆਂ ਕਾਲਾਂ, ਜਿੰਨੀ ਜਣੇ ਕਾਲਾਂ ਕਰਨਗੀਆਂ ਪਰਸੋਂ ਨੂੰ ਵੀਰਵਾਰ ਨੂੰ, ਚਲੋ ਆਪਣੇ ਵੱਲੋਂ ਟਿਕਟਾਂ ਉਹਨਾਂ ਨੂੰ, ਠੀਕ ਆ। ਚਾਹੇ ਡਿਸਕਾਊਂਟ ਲਾਵਾਂ ਚਾਹੇ ਉੱਦਾਂ, ਫਿਰ ਦੇਖਦਾ ਮੈਂ ਮੈਨੂੰ ਜੀ ਨਾਲ ਅੱਜ ਗੱਲ ਕਰਕੇ, ਕਿਉਂਕਿ ਮੇਰੀ ਗੱਲ ਨਹੀਂ ਹੋਈ, ਕੱਲ੍ਹ ਅਸੀਂ ਵੀਡੀਓ ਤਾਂ ਬਣਾਈ ਸੀ ਪਰ ਮੇਰੀ ਇਸ ਟੋਪਿਕ 'ਤੇ ਗੱਲ ਨਹੀਂ, ਮੈਂ ਦੇਖਦਾ ਅੱਜ ਕੋਸ਼ਿਸ਼ ਕਰਦਾ। 416-671-1996 'ਤੇ ਸੰਪਰਕ ਕਰ ਲਿਓ। ਤੁਸੀਂ ਫੋਰਡ ਦੀਆਂ ਗੱਡੀਆਂ ਲੈਣੀਆਂ ਚਾਹੁੰਦੇ, 416-700-4994-40 'ਤੇ ਬਨੀਤ ਜੀ ਨਾਲ ਸੰਪਰਕ ਕਰ ਲਿਓ। ਗਰਾਜ, ਗਰਾਜ ਡੋਰ ਰਿਪੇਅਰ ਕਰਾਉਣੀ ਚਾਹੁੰਦੇ ਹੋ ਤਾਂ ਸਨੀ ਬਾਈ ਨਾਲ 647-4701245 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਪਰਮਿੰਦਰ ਜੀ ਆਹ ਮਾੜਾ ਜਿਹਾ ਗੀਤ 'ਤੇ ਬੋਲਦੇ ਦੋ ਕਿ ਨਾਲੇ ਬੰਜ ਕੱਢਣਾ, ਹੋਲਡ ਰੱਖਿਓ।

0: ਝੰਡਾ ਕਹਿੰਦੇ ਉੱਪਰ ਕੋਠੇ ਤੇ ਛੱਤ ਤੇ, ਤੇ ਇੱਕ ਕਹਿੰਦੇ ਥੱਲੇ, ਇੱਕ ਥੱਲੇ ਕਾਂਗਰਸ ਦਾ ਤੇ ਉੱਪਰ ਕਹਿੰਦੇ ਬੀਜੇਪੀ ਦਾ। ਤੇ ਜੇ ਹੁਣ ਇੱਕੋ ਹੀ ਗੇਟ ਦੇ ਦੋ ਥੰਮਲਿਆਂ ਤੇ ਇੱਕ ਪਾਸੇ ਬੀਜੇਪੀ ਦਾ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਲੱਗ ਜੇ, ਉੱਥੇ ਤਾਂ ਇੱਕ ਰਿਸ਼ਤੇਦਾਰੀ ਸੀ ਬਾਜਵਾ ਸਾਹਿਬ ਦੀ, ਫਤਿਹ ਬਾਜਵੇ ਦੀ ਤੇ ਦੋਨੇ ਭਰਾਵਾਂ ਦੀ, ਇੱਥੇ ਦੋ ਦੋ ਰਿਸ਼ਤੇਦਾਰੀਆਂ ਬਣਦੀਆਂ, ਚਾਚੇ ਦਾ ਮੁੰਡਾ ਤੇ ਮਾਸੀ ਦਾ ਮੁੰਡਾ ਵੀ ਆ। ਕੀ ਕਹਿਣਾ ਚਾਹੁੰਦੇ ਹੋ?
1: ਬਿਲਕੁਲ ਵੰਜ ਬਰਾਬਰ ਘਟਦਾ ਜੀ, ਬਿਲਕੁਲ। ਕਈ ਵਾਰੀ ਰਾਜਨੀਤੀ ਦੇ ਵਿੱਚ ਹਰਜੀਤ ਜੀ ਕਹਿੰਦੇ ਨੇ ਕਿ ਹੱਥਾਂ ਦੀਆਂ ਜੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ।
0: ਸ਼ਕਲ ਦੋਨਾਂ ਦੀ ਇੱਕੋ ਜੀ ਆ, ਸ਼ਕਲ ਦੋਨਾਂ ਦੀ ਇੱਕੋ ਜੀ ਆ, ਮੂੰਹ ਸੇਮ ਮਿਲਦੇ ਨੇ।
1: ਬਿਲਕੁਲ ਬਿਲਕੁਲ।
0: ਮੈਂ ਹੁਣ ਕਾਲ ਲਾਉਂਦਾ ਸੀ ਉਹਨਾਂ ਨੂੰ, ਮਾਨ ਸਾਹਿਬ ਨੂੰ, ਮੇਰੀ ਕਾਲ ਉਹਨਾਂ ਦੀ ਲੱਗੀ ਨੀਗੀ, ਉਹਨਾਂ ਨੇ ਫੋਨ ਬੰਦ ਕੀਤਾ ਹੋਇਆ। ਮੈਂ ਟਰਾਈ, ਚਲੋ ਮੈਂ ਇੱਕ ਵਾਰ ਫੇਰ ਟਰਾਈ ਕਰਦਾ, ਤੁਸੀਂ ਸਾਨੂੰ ਖਬਰ ਕਰੋ, ਮੈਂ ਟਰਾਈ ਕਰਦਾ ਜਾਣਾ ਉਹਨਾਂ ਨੂੰ ਫੋਨ ਲਾਉਣ ਦੀ।
1: ਜੀ ਬਿਲਕੁਲ, ਅਕਸਰ ਅਸੀਂ ਦੇਖਿਆ ਕਿ ਸੀਐਮ ਭਗਵੰਤ ਮਾਨ ਜਿਹੜਾ ਪੋਲੀਟੀਕਲ ਇੱਕ ਟੋਟਕਾ ਸੁਣਾਉਂਦੇ ਹੁੰਦੇ ਸੀ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ, ਫਤਿਹ ਜੰਗ ਬਾਜਵਾ ਦੇ ਉੱਪਰ, ਕਿ ਭਾਈ 12 ਪੌੜੀਆਂ ਦਾ ਫਰਕ ਆ, ਥੱਲੇ ਪ੍ਰਤਾਪ ਸਿੰਘ ਬਾਜਵਾ ਕਾਂਗਰਸ 'ਚ, 12 ਪੌੜੀਆਂ ਚੜ੍ਹ ਜਾਓ ਤਾਂ ਉੱਪਰ ਭਾਜਪਾ 'ਚ। ਸੋ ਉਹੀ ਹੁਣ ਭਾਣਾ ਵਾਪਰ ਗਿਆ ਸੀਐਮ ਭਗਵੰਤ ਮਾਨ ਦੇ ਘਰ, ਉਹਨਾਂ ਦੇ ਚਾਚੇ ਦੇ ਪੁੱਤ, ਮਾਸੀ ਦੇ ਪੁੱਤ ਜਿਹੜੇ ਨੇ ਗਿਆਨ ਸਿੰਘ ਮਾਨ, ਕੱਲ੍ਹ ਆਮ ਆਦਮੀ ਪਾਰਟੀ ਦਾ ਝਾੜੂ ਛੱਡ ਕੇ ਉਹਨਾਂ ਨੇ ਭਾਜਪਾ ਦਾ ਕਮਲ ਫੜ ਲਿਆ, ਔਰ ਇਹ ਸੇਧਮਾਰੀ ਕੀਤੀ ਹੈ, ਸੱਲ ਲਈ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ। ਨਾਇਬ ਸਿੰਘ ਸੈਣੀ ਨੇ ਜਿਹੜੇ ਸੀਐਮ ਭਗਵੰਤ ਮਾਨ ਦੇ ਘਰ ਸੱਲ ਲਾਤੀ ਆ, ਔਰ ਗਿਆਨ ਸਿੰਘ ਮਾਨ ਨੂੰ ਉਹਨਾਂ ਨੇ ਸ਼ਾਮਿਲ ਕਰਾਇਆ ਜਿਹੜਾ ਭਾਜਪਾ ਦੇ ਵਿੱਚ, ਔਰ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੀ ਉਸ ਵੇਲੇ ਸੀ। ਸੋ ਦੇਖਿਆ ਜਾ ਸਕਦਾ, ਕਿਉਂਕਿ ਗਿਆਨ ਸਿੰਘ ਮਾਨ ਦਾ ਉਸ ਤੋਂ ਬਾਅਦ ਜਿਹੜਾ ਬਿਆਨ ਆਇਆ, ਉਹ ਕਹਿੰਦੇ ਇਹ ਹੁਣ ਆਮ ਆਦਮੀ ਪਾਰਟੀ ਨਹੀਂ, ਇਹ ਖਾਸ ਆਦਮੀ ਪਾਰਟੀ ਬਣ ਗਈ ਆ, ਪੰਜਾਬ 'ਚ ਨਸ਼ਿਆਂ ਦਾ ਵੀ ਬੋਲਬਾਲਾ ਜਾਂ ਹੋਰ ਆ। ਪਰ ਹਰਜੀਤ ਜੀ, ਨਾਲ ਦੀ ਨਾਲ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਆ, ਉਹ ਕਹਿੰਦੇ ਮੈਂ ਆਪਣੇ ਭਰਾ ਦੇ ਵੀ ਨਾਲ ਆ। ਸੋ ਇਹ ਗੱਲ ਸਮਝ ਨਹੀਂ ਆਈ ਕਿ ਪਾਰਟੀ ਵੀ ਦੂਜੀ ਚਲੇ ਗਏ।
0: ਮਜੀਠੀਆ ਸਾਹਿਬ ਵਾਲੀ ਗੱਲ ਵੀ ਸੱਚੀ ਹੋ ਸਕਦੀ ਆ, ਉਹ ਕਹਿੰਦੇ ਚੱਲ ਅੱਗੇ ਚੱਲ ਤਾਏ ਦੀ ਧੀ ਚੱਲੀ, ਕੱਲੀ ਕੱਲੀ ਮੈਂ ਕਹੋ ਰਹਾ, ਕੱਲੀ ਹਜੇ ਕਿਵੇਂ ਕੀ ਕਹਿੰਦੇ ਹੁੰਦੇ ਆ,
1: ਹੈਂ ਬਿਲਕੁਲ ਬਿਲਕੁਲ ਜੀ,
0: ਇਹ ਵੀ ਉਹ ਕਹਿੰਦੇ ਉਹਨਾਂ ਨੇ ਜਾਣਕੀ ਤੋਰਿਆ ਵੀ ਚੱਲ ਭਾਈ ਮੂਹਰੇ ਮੂਹਰੇ ਹੋ ਜਾ, ਅਗਰ ਮਗਰ ਮੈਂ ਵੀ ਆਇਆ, ਇਹ ਵੀ ਹੋ ਸਕਦਾ।
1: ਬਿਲਕੁਲ ਇਹ ਵੀ ਹੋ ਸਕਦਾ, ਔਰ ਇੱਕ ਵੱਡਾ ਮਤਲਬ ਸੈਟਬੈਕ ਆ, ਕਿਉਂਕਿ ਜੇ ਮੁੱਖ ਮੰਤਰੀ ਦਾ ਆਪਣੇ ਪਰਿਵਾਰ ਤੇ ਹੋਲਡ ਹੈ ਨਹੀਂ ਹੈ ਨਾ, ਫਿਰ ਹਵਾ ਹਵਾਈਆਂ ਵੋਟਾਂ ਦਾ ਫਰਕ।
0: ਮੈਂ ਕਹਿੰਦਾ ਵੋਟਾਂ ਤੱਕ ਇਹਨਾਂ ਦੀ ਭੈਣ ਜੀ ਨੇ ਤੇ ਜੀਜਾ ਜੀ ਨੇ ਵੀ ਚਲੇ ਜਾਣਾ ਸ਼ਾਇਦ ਬੀਜੇਪੀ ਚ, ਜਿੱਦਾਂ ਕਿ ਮੈਨੂੰ
1: ਲੱਗਦਾ। ਦੇਖਦੇ ਆ ਵੈਸੇ ਜਿਸ ਤਰੀਕੇ ਨਾਲ ਜਿਹੜੇ ਗਾਨੀ ਦੇ ਮਣਕੇ ਕਰ ਰਹੇ ਨੇ ਲਗਾਤਾਰ, ਸੋ ਉਹ ਹੁਣ ਕੋਈ ਦੂਰ ਨਹੀਂ ਹੈ, ਚੋਣ ਵਾਲਾ ਜਿਹੜਾ ਆ ਗਿਆ ਹੁਣ 2027 ਦਾ, ਮੈਨੂੰ ਲੱਗਦਾ ਪਹਿਲਾਂ ਹੀ ਇਹ ਰਿਜ਼ਲਟ ਸਾਡੇ ਸਾਹਮਣੇ ਨੱਚਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਸੋ ਭਗਵੰਤ ਮਾਨ ਲਈ ਖੁਦ ਲਈ ਇੱਕ ਬਹੁਤ ਵੱਡੀ ਸੱਟ ਆ ਕਿ ਉਹਨਾਂ ਦਾ ਚਾਚੇ ਦਾ ਮਾਸੀ ਦਾ ਪੁੱਤ ਜਿਹੜਾ ਦੂਜੀ ਪਾਰਟੀ ਚੱਲ ਜਾਵੇ, ਭਾਈ ਇਹ ਗੱਲ ਬਹੁਤੀ ਕੋਈ ਜਚੀ ਨਹੀਂ ਹੈ। ਸੋ ਇੱਕ ਮਾਨ ਨੂੰ ਜ਼ਰੂਰ ਸੱਟ ਲੱਗੀ ਆ, ਹੁਣ ਮਾਨ ਦੇ ਮਾਨ ਨੂੰ ਹਲੇ ਉਹਨਾਂ ਦੀ ਪ੍ਰਤੀਕਿਰਿਆ ਆਈ ਨਹੀਂ, ਵੈਸੇ ਚੁੱਪ ਮਾਰ ਗਏ ਨੇ,
0: ਆਉਣੀ ਵੀ ਨਹੀਂ, ਵੱਟ ਗਏ ਇਹ ਵੀ ਨਾਲ। ਹਰਮਿੰਦਰ ਭਾਜੀ ਸੁਣਦੇ ਪ੍ਰੋਗਰਾਮ ਨੂੰ, ਗੁੱਡ ਮਾਰਨਿੰਗ ਭੇਜਦੇ, ਥੈਂਕ ਯੂ ਸੋ ਮਚ। ਸਤਨਾਮ ਭਾਜੀ ਵੀ ਸੁਣਦੇ ਆ ਪ੍ਰੋਗਰਾਮ ਨੂੰ, ਥੈਂਕ ਯੂ। ਭੁਪਿੰਦਰ ਭਾਜੀ ਆ ਜਾਓ ਨੰਗਾ, ਸਤਿ ਸ੍ਰੀ ਅਕਾਲ ਜੀ।
2: ਸਵਾਲ ਬੜਾ ਵਧੀਆ ਕੀਤਾ ਤੁਸੀਂ, ਇਹ ਵੀ ਜਾਣਦਾ ਤੁਹਾਨੂੰ
0: ਕਿਹੜਾ
2: ਕਹਿੰਦਾ, ਮੈਂ ਤੁਸੀਂ ਸੰਧੂ ਸਾਹਿਬ ਨੂੰ ਕਿਹਾ ਸੀ ਇਹ ਵੀ ਜਾਣਦਾ ਤੁਹਾਨੂੰ, ਮੈਨੂੰ ਆਸਾ ਆ ਗਿਆ। ਮੈਂ ਕਿਹਾ ਵੀ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਜਾਣਦਾ, ਇਹੀ ਨੀ ਮੈਨੂੰ ਜਾਣਦੇ,
0: ਬਸ ਇੰਨਾ ਕੇ ਬਣ ਗਿਆ।
2: ਬਾਕੀ ਹਾਰਮੋਨ ਸਾਹਿਬ ਦਾ ਹੱਲ ਜਿਹੜਾ ਲਾਂਘਾ ਖੋਲਿਆ ਕਿ ਨਹੀਂ ਹਲੇ?
0: ਨਾ ਨਾ ਨਾ, ਤਾਂ ਹੀ ਤਾਂ ਉਹ ਕਹਿੰਦੇ ਆ ਵੀ ਤੇਲ ਤੂਲ ਨਾ ਵਰਤੋ ਭਾਈ, ਆਪਣਾ ਘਰੇ ਬੈਠੋ ਨਾ ਹੁਣ। ਸੰਧੂ ਸਾਹਿਬ ਨੂੰ ਵੀ ਕਹਿੰਦਾ ਵੀ ਪੈਟਰੋਲ ਕਿਸੇ ਦੇ ਆਏ ਗਏ ਤੇ ਨਾ ਪੈਟਰੋਲ ਮਤਲਬ ਤੇਲ ਚੋਂਦੇ ਨੀ ਹੁੰਦੇ ਵੀ, ਪੈਟਰੋਲ ਨੀ ਚੋਣਾ ਹੁਣ ਤੁਸੀਂ, ਆਪਣਾ ਹੋਰ ਕੁਛ ਕਾਰਡ ਕੱਢ ਲਓ ਵੀ ਤੇਲ ਸਰੋਂ ਦਾ ਜਾਂ ਮਿੱਟੀ ਦਾ ਨੀ ਚੋਣਾ, ਕਿਉਂਕਿ ਕੀਮਤੀ ਬਹੁਤ ਹੁਣ ਉਹ।
2: ਸਹੀ ਗੱਲ ਹੈ,
0: ਜੀ ਆਇਆ ਨੀ ਕਰਦੇ ਹੁੰਦੇ ਕਿਸੇ ਨੂੰ ਆਇਆ ਨੂੰ।
2: ਬਿਲਕੁਲ
0: ਹਾਂ, ਸੰਧੂ ਸਾਹਿਬ ਦੇ ਕਹਿਣਾ ਪੈਣਾ ਇਹਨਾਂ ਨੂੰ ਵੀ ਭਾਈ ਤੇਲ ਨਾ ਚੋਇਆ ਕਰੋ। ਹੁਣ
2: ਅਮਰੀਕਾ ਫਿਰ ਅੜ ਗਿਆ, ਪਹਿਲਾਂ ਤਾਂ ਕਹਿੰਦੇ ਸੀ ਲੋਕੀ ਡਰਦਾ ਹੀ ਆ,
0: ਹੁਣ ਨੀ ਡਰਦਾ ਉਹ,
2: ਜੇ ਹੁਣ ਉਹ ਤਾਂ ਉਹਨਾਂ ਦੇ ਘਰ ਗਿਆ ਹੋਇਆ, ਹੁਣ ਰੂਸ ਤੇ ਚੀਨ ਜੇ ਹੁਣ ਹਿੰਮਤ ਹੈਗੀ ਤਾਂ ਸਾਹਮਣਾ ਕਰਨ ਨਿਕਲ ਕੇ ਬਾਹਰ।
0: ਸੱਚੀ ਗੱਲ, ਸੱਚੀ ਗੱਲ,
2: ਮਿਹਰਬਾਨੀ,
0: ਥੈਂਕ ਯੂ। ਹਰਦੀਪ ਢੀਂਡਸਾ ਸਾਹਿਬ ਦਾ ਮੈਸੇਜ ਹੈ ਭਾਜੀ ਦਾ, ਗੁੱਡ ਮਾਰਨਿੰਗ ਦਾ ਮੈਸੇਜ। ਪਰਮਿੰਦਰ ਜੀ, ਆਪਣੇ ਪ੍ਰਿੰਸੀਪਲ ਸਾਹਿਬ ਨੇ ਕੀ ਗੱਲ ਕਹੀ ਸੀ ਮਾੜੀ ਜੀ, ਹੈਗੀ ਚੇਤੇ?
1: ਮਿਸਟਰ ਸਾਹਿਬ ਸਿਆਸੀ ਰੇੜੀਆਂ ਦੀ ਗੱਲ ਕਰਕੇ ਗਏ ਆ, ਉਹ ਜਿਹੜਾ ਵਿਜੇ ਜਿਹੜਾ ਤਾਮਿਲਨਾਡੂ ਦਾ ਵਿਜੇ ਐਕਟਰ ਜਿਹੜਾ ਨਵਾਂ ਮੁੱਖ ਮੰਤਰੀ ਬਣਿਆ, ਉਹਦੇ ਜੋ ਅਨਾਊਂਸਮੈਂਟ ਕੀਤੀ ਸੀ ਕਿ ਭਾਈ ਇੰਨੇ ਗ੍ਰਾਮ ਸੋਨਾ ਸੋਨਾ ਵੀ ਮਿਲੂਗਾ, ਆਹ ਮਿਲੂਗਾ ਆਹ ਮਿਲੂਗਾ, ਤੇ ਹੁਣ ਖਜ਼ਾਨਾ ਖਾਲੀ ਆ, ਉਹ ਵੋਟਾਂ ਲੈਣ ਲਈ ਹੁੰਦਾ, ਜਿਹੜੇ ਸਿਆਸੀ ਨਾਰੇ ਹੋਰ ਹੁੰਦੇ ਨੇ। ਅਸੀਂ ਇਹ ਵੀ ਦੇਖਿਆ ਅੱਜ ਜੀ
0: ਕੱਲ ਤੁਹਾਨੂੰ ਚੇਤਾ ਹੋਣਾ, ਇਸ ਗੱਲ ਦਾ ਚੇਤਾ ਹੋਣਾ, ਤੁਹਾਨੂੰ ਸਰੋਤਿਆਂ ਨੂੰ ਵੀ ਚੇਤਾ ਹੋਣਾ, ਕੱਲ ਮੈਂ ਇਕੱਲੇ ਗੱਲ ਕਹੀ ਸੀ ਵੀ ਉਸ ਵਕਤ ਭਗਵੰਤ ਮਾਨ ਸਾਹਿਬ ਨੂੰ ਵੀ ਲੋਕ ਵਧੀਆ ਹੀ ਕਹਿੰਦੇ ਸੀਗੇ, ਵੀ ਮਾਨ ਸਾਹਿਬ ਦੀ ਆਪਾਂ ਵੀ ਕਿਹਾ ਸੀ, ਮੈਂ ਵੀ ਕਿਹਾ ਸੀ ਵੀ ਮਾਨ ਸਾਹਿਬ ਲੋਕਾਂ ਲਈ ਵਧੀਆ ਕੰਮ ਕਰ ਰਹੇ, ਕਿਉਂਕਿ ਲੋਲੀਪੋਪ ਇੰਨੇ ਦਿੱਤੇ ਸੀ ਇਹਨਾਂ ਨੇ, ਉਹੀ ਚੀਜ਼ ਉੱਥੇ ਹੋਈ ਆ।
1: ਹਾਂ ਬਿਲਕੁਲ, ਮਤਲਬ ਵੋਟਾਂ ਲੈਣ ਲਈ ਕੋਈ ਜਿਹੜੇ ਚੋਣ ਨਾਰੇ ਮਾਰਨੇ ਹੁੰਦੇ ਨੇ, ਅਸਲ ਦੇ ਵਿੱਚ ਤਾਂ ਇਹ ਹੋਣਾ ਚਾਹੀਦਾ ਕਿ ਉਹ ਚੋਣ ਨਾਰੇ ਨੂੰ, ਜਿਹੜੇ ਚੋਣ ਮੈਨੀਫੈਸਟੋ ਆ, ਜਿਹੜੇ ਚੋਣ ਵਾਅਦੇ ਆ, ਉਹਦੀ ਕਾਨੂੰਨੀ ਮਾਨਤਾ ਹੋਣੀ ਚਾਹੀਦੀ ਆ। ਜੇ ਉਸ ਪਾਰਟੀ ਪੋਲੀਟੀਕਲ ਪਾਰਟੀ ਪੂਰਾ ਨਾ ਕਰੇ ਤਾਂ ਉਹਨੂੰ ਸੈਟਬੈਕ ਹੋਣਾ ਚਾਹੀਦਾ, ਪਰ ਹੁੰਦਾ ਨਹੀਂ ਨਾ ਅਕਸਰ। ਬੜਾ ਕੁਛ ਦੇਖ ਰਹੇ ਹਾਂ ਆਪਾਂ ਕਿ ਸਿਆਸੀ ਹੁਣ ਤਾਂ ਤੁਹਾਡੇ ਇੱਥੇ ਵੀ ਸ਼ੁਰੂ ਹੋ ਗਿਆ, ਸਰੀ ਦੇ ਵਿੱਚ ਜਿਹੜੇ ਮੇਯਰ ਨੇ
0: ਰੰਧਾਵਾ,
1: ਜੇ ਮੈਂ ਗਲਤ ਨਹੀਂ ਕਹਿ ਰਿਹਾ, ਤੇ ਉਹਨਾਂ ਨੇ ਕਹਿਤਾ ਕਿ 50% ਪਾਣੀ ਦੇ ਬਿੱਲ
0: ਰਿਡਿਊਸ ਕੈਲਡਨ, ਇਹਦੇ ਨਾਲ ਹੀ ਆ ਸਾਡੇ ਕੈਲਡਨ, ਉਹਨਾਂ ਦੇ ਮੇਅਰ ਨੇ, ਮੇਅਰ ਨੇ ਕਹਿੰਦਾ ਮੈਂ ਅਗਲੀ ਖੜਨਾ ਹੀ ਨਹੀਂ, ਕੈਂਡੀਡੇਟ ਨਹੀਂ ਖੜਨਾ 11 ਮਹੀਨੇ ਦਾ, ਕਹਿੰਦਾ ਮੇਰਾ ਗ੍ਰੈਂਡਸਨ ਆ ਪੋਤਾ ਮੇਰਾ, ਮੈਂ ਤਾਂ ਜੀ ਉਹਦੇ ਨਾਲ ਪਲੇ ਕਰਨਾ ਘਰੇ ਖੇਡਣਾ, ਹੈ ਨਾ, ਖਿਡਾਉਣਾ ਉਹਨੂੰ। ਹੁਣ ਰੱਬ ਜਾਣੇ ਇੰਨੀ ਜਗ੍ਹਾ ਕੈਲਡਨ ਸ਼ਹਿਰ ਆ, ਕੀ ਆ ਉੱਥੇ, ਕਿਵੇਂ ਆ ਸਭ ਨੂੰ ਪਤਾ ਹੀ ਆ। ਉਹ ਬੰਦਾ ਜਾ ਰਿਹਾ ਅਤੇ ਸਾਡੇ ਬੈਰੀ ਤੋਂ ਆ ਕੇ ਸਾਡੇ ਵਾਲੇ ਕਹਿੰਦੇ ਬਾਈ ਜੀ ਮੈਂ ਤਾਂ ਇੱਥੋਂ ਜਾ ਕੇ ਹੀ ਨਹੀਂ ਰਾਜੀ, ਕਹਿੰਦਾ ਮੈਂ ਤਾਂ ਘਰ ਵੀ 14 ਲੱਖ ਦਾ ਕੈਸ਼ ਲੈਣਾ, ਅਸੀਂ ਲੋਕਾਂ ਦੀ ਸਪੋਰਟ ਕਰਨੀ, ਦੇਖ ਲਓ ਉਹਨਾਂ ਦੀ। ਚਲੋ ਵਧੀਆ ਗੱਲ ਆ। ਤਵਾ ਕਿਚਨ ਵਾਲਿਆਂ ਦੇ ਭਾਈ ਆਏ ਨਹੀਂ ਗਿਆ ਜੀ, ਤਵਾ ਕਿਚਨ ਵਾਲੇ ਜ਼ਰੂਰ ਤੁਸੀਂ ਜਾ ਕੇ ਆਇਓ ਜੇ ਪਰੌਂਠੇ ਪਰੂਠੇ ਖਾਣੇ ਆ, 6 ਵਜੇ ਤੱਕ ਹੁਣ ਓਪਨ ਨੇ, 50 ਸਨੀਵੈਲ ਗੇਟ ਬਰੈਂਪਟਨ। ਜੇ ਤੁਸੀਂ ਕੇਟਰਿੰਗ ਕਰਾਉਣ ਦਾ ਪਲਾਨ ਬਣਾਉਂਦੇ ਹੋ ਇਸ ਵੀਕ ਜਾਂ ਨੈਕਸਟ ਵੀਕ, ਤਾਂ ਫਿਰ ਉਹਨਾਂ ਨੂੰ ਕਾਲ ਕਰ ਲਿਓ 905-790-1699 ਦੇ ਉੱਪਰ, ਭਾਈ ਕੇਟਰਿੰਗ ਵੀ ਕਰਾ ਸਕਦੇ ਹੋ, ਬੈਠ ਕੇ ਵੀ ਖਾ ਸਕਦੇ ਹੋ। ਅਤੇ ਜੇ ਤੁਸੀਂ PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕ ਐਂਡ ਟਰੇਲਰ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਬੁਸ਼ਿੰਗ ਦਾ, ਅਲਾਈਨਮੈਂਟ ਦਾ, ਕਿੰਗ ਬੈਨ ਦਾ, ਗ੍ਰੈਵਲ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਮੰਡੇ ਟੂ ਸੈਟਰਡੇ ਖੁੱਲ੍ਹਦੇ 9 ਵਜੇ ਤੋਂ ਲੈ ਕੇ 6 ਵਜੇ ਤੱਕ, 905-400-8-5533 'ਤੇ ਜੇ ਐਂਡ ਗਰੀ ਭਾਅ ਜੀ ਨਾਲ ਸੰਪਰਕ ਕਰ ਲਿਓ। ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕੀਤੀ ਜਾ ਸਕਦੀ, ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, L-shape, U-shape, V-shape ਕਿੱਧਰ ਬਣਾਉਣੀ ਹੈ, 8550 ਟੋਰਬਰਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ, 905-799-8877। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਅ ਜੀ, 416-930-1251। ਸਟੀਫਨ ਫਰਨੀਚਰ 907-790-0560, ਜਸਵੀਰ ਭਾਅ ਨਾਲ ਸੰਪਰਕ ਕਰ ਲਿਓ। ਤੰਦੂਰੀ ਬੋਇਜ਼ 905-956-1111, 4 ਲੋਕੇਸ਼ਨਾਂ ਤੋਂ ਸਰਵ ਕਰਦੇ ਆ, 905-956-1111। ਪਰ ਮੈਂ ਤੇ ਆਉਣ ਦਾ ਹੈਡਲਾਈਨ ਸਰ,
1: ਹੈਡਲਾਈਨ ਵਿਕਰਮ ਮਜੀਠੀਆ ਨੇ ਕੱਢਤਾ ਨਵਾਂ ਸੱਪ, ਪ੍ਰੈਸ ਕਾਨਫਰੰਸ ਕਰਕੇ ਲੁਧਿਆਣਾ ਦੇ ਆਮ ਆਦਮੀ ਪਾਰਟੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ 1,10,00,000 ਦੇ ਘੁਟਾਲੇ ਦੇ ਪੋਤੜੇ ਫੁੱਲੇ। ਗ੍ਰਿਫਤਾਰੀ ਮਗਰੋਂ ਸੰਜੀਵ ਅਰੋੜਾ ਹੱਥੋਂ ਗਈ ਮਨਿਸਟਰੀ, CM ਭਗਵੰਤ ਮਾਨ ਨੇ ਅਮਨ ਅਰੋੜਾ ਨੂੰ ਉਦਯੋਗ, ਹਰਜੋਤ ਬੈਂਸ ਸਥਾਨਕ ਸਰਕਾਰਾਂ ਦੇ ਮੰਤਰਾਲੇ ਸੌਂਪੇ, ਤਰਨਪ੍ਰੀਤ ਸੌਂਦ ਬਣੇ ਨਵੇਂ ਬਿਜਲੀ ਮੰਤਰੀ। ਪੰਜਾਬ ਦੇ ਸੀਰੀਅਲ ਕਿਲਰ ਦਾ UP 'ਚ ਐਨਕਾਊਂਟਰ, UP ਦੇ ਵਾਰਾਣਸੀ ਤੇ ਚੰਦੌਲੀ ਇਲਾਕੇ 'ਚ 24 ਘੰਟਿਆਂ 'ਚ ਪੰਜਾਬ ਵਾਸੀ ਗੁਰਪ੍ਰੀਤ ਸਿੰਘ ਨੇ ਮਾਰੇ ਸਨ 3 ਬੰਦੇ। ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਵੱਡੀ ਰਾਹਤ, ਪੰਜਾਬ ਹਰਿਆਣਾ ਹਾਈਕੋਰਟ ਨੇ ਮੀਰਪੀਰੀ ਮੈਡੀਕਲ ਕਾਲਜ ਤੇ ਹਸਪਤਾਲ ਇੰਸਟੀਚਿਊਟ ਮਾਮਲੇ 'ਚ ਕਮੇਟੀ ਨੂੰ ਦਿੱਤੇ ਸਾਂਭ ਸੰਭਾਲ ਦੇ ਅਧਿਕਾਰ। ਜਗਤਾਰ ਸਿੰਘ ਹਵਾਰਾ ਨੇ ਬਿਮਾਰ ਮਾਂ ਦੀ ਦੇਖਭਾਲ ਲਈ ਮੰਗੀ ਪੈਰੋਲ, ਪੈਰੋਲ ਲਈ ਪੰਜਾਬ ਹਰਿਆਣਾ ਹਾਈਕੋਰਟ 'ਚ ਪਾਈ ਪਟੀਸ਼ਨ। ਚੰਡੀਗੜ੍ਹ ਪ੍ਰਸ਼ਾਸਨ ਦਾ ਜਵਾਬ ਕਿਹਾ, ਕਿਉਂਕਿ ਹਵਾਰਾ ਦਿੱਲੀ ਦੀ ਜੇਲ੍ਹ 'ਚ ਕੈਦ, ਇਸ ਲਈ ਉੱਥੇ ਹੀ ਲਾਈ ਜਾਵੇ ਪੈਰੋਲ ਦੀ ਅਰਜ਼ੀ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ, ਧਮਕਾਉਣ ਵਾਲੇ ਨੇ ਖੁਦ ਦਾ ਨਾਂ ਦੱਸਿਆ ਤੰਦੂਰੀ ਮੁਰਗਾ। ਕਿਹਾ ਲਾਰੈਂਸ ਆਫ ਪੰਜਾਬ ਹਮੇਸ਼ਾ ਰਹੇਗਾ ਜਿੰਦਾਬਾਦ।
0: ਥੈਂਕ ਯੂ, ਜੁੜਦੇ ਕੱਲ੍ਹ ਦੇ ਪ੍ਰੋਗਰਾਮ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ, ਕਰ ਦਿਓ ਮਾਫ਼ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ, 530 ਦਾ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ ਕੱਲ੍ਹ ਨੂੰ ਮਿਲਣ ਦੀ ਉਮੀਦ ਨਾਲ, ਆਪਣੇ ਦੁਬਾਰਾ ਛੇਵੇਂ ਪੱਠਲ ਲੈ ਕੇ ਪ੍ਰੋਗਰਾਮ ਹਾਜ਼ਰ। 2 ਅਗਸਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿ ਪਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: ਮੈਂ ਕਿਹਾ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ, ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ।
1: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ, ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ, ਵਧੀਆ ਰੈਕਡ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ, ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ, ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ।
1: ਵਧੀਆ ਰੈਕਡ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763।

0: 2%, jump asas, 2 asas, happy sas, nadit hosi bisas, bole sone hal, sasiyal kal.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
4: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
3: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

ਜੀ ਵੈਲਕਮ ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਰ ਵਿਦ ਸ਼ਮੀ ਪੱਠਲ। ਇਸ ਥੋੜ੍ਹੀ ਜਿਹੀ ਠੰਡਕ ਭਰੀ ਸਵੇਰ ਇਸ ਟਾਈਮ ਬਾਹਰਲਾ ਤਾਪਮਾਨ 2 ਡਿਗਰੀ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਦਰਜ ਕੀਤਾ ਗਿਆ ਅਤੇ ਜਿਵੇਂ ਜਿਵੇਂ ਧੁੱਪ ਚੜ੍ਹੇਗੀ ਅਤੇ ਦੁਪਹਿਰ ਦਾ ਤਾਪਮਾਨ 13 ਡਿਗਰੀ ਨੂੰ ਛੂਹੇਗਾ। ਸ਼ਾਮ ਵੇਲੇ ਆ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਵੀ ਭਾਈ ਅੱਜ ਕਿੰਨੀਆਂ ਮੀਂਹ ਆ ਜਿਹੜਾ ਉਹ ਪਵੇਗਾ ਅਰਾਊਂਡ ਆਈ ਥਿੰਕ ਜੇ ਮੈਂ ਰੋਂਗ ਨਾ ਹੋਵਾਂ 10 ਕੁ ਮਿਲੀਮੀਟਰ ਤੋਂ ਉੱਤੇ ਦੀ ਆ ਜਿਹੜੀ ਭਵਿੱਖਬਾਣੀ ਆ ਜਿਹੜੀ ਕੀਤੀ ਗਈ ਆ ਅੱਜ ਸ਼ਾਮ ਨੂੰ ਵਰਖਾ ਦੀ। ਸੋ ਇਸ ਕਰਕੇ ਆਪਣੇ ਆਪ ਨੂੰ ਪ੍ਰਪੇਅਰ ਰੱਖੋ ਜੀ। ਬਿਲਕੁਲ ਬਿਲਕੁਲ ਸ਼ਾਮ ਤੋਂ ਬਾਅਦ ਰਾਤ ਤੱਕ ਆ ਜਿਹੜੀ ਉਹ ਪਵੇਗੀ ਕਿਨ ਕਿਨ 10 ਮਿਲੀਮੀਟਰ ਦੇ ਕਰੀਬ ਤੱਕ। ਸੋ ਆਓ ਫਿਰ ਮੌਸਮ ਦਾ ਕਹਿਣ ਲੱਗਾ ਸੀ ਆਗਾਜ਼। ਮੌਸਮ ਤਾਂ ਆਲਰੇਡੀ ਆਗਾਜ਼ਾਂ ਦੇ ਵਿੱਚ ਹੁੰਦੇ ਆ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਖੂਬਸੂਰਤ ਗੀਤ ਦੇ ਨਾਲ ਆ ਜਿਹੜੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਮੀਦ ਕਰਦਾ ਤੁਸੀਂ ਉਸ ਗੀਤ ਨੂੰ ਪਸੰਦ ਕੀਤਾ ਹੋਵੇਗਾ। ਬਾਕੀ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨੀ ਹੈ, ਪ੍ਰੋਗਰਾਮ ਬਾਬਤ ਕੋਈ ਨਿਊਜ਼ ਵਿਊਜ਼ ਜਾਂ ਫਿਰ ਕੋਈ ਤਬਸਰਾ ਕਰਨਾ ਚਾਹੁੰਦੇ ਹੋ ਕਿਸੇ ਖਬਰ ਦੇ ਉੱਤੇ, ਅੱਜ 2 ਵਿਸ਼ੇ ਆ ਮੇਰੇ ਕੋਲ ਸਾਡੇ ਨਾਲ ਸਿੱਧੇ ਤੌਰ 'ਤੇ। ਕਈ ਵਾਰ ਮੈਂ ਕਹਿ ਦਿੰਦਾ ਨਾ ਸਿੱਧੇ ਤੌਰ 'ਤੇ ਆ ਜਿਹੜਾ ਵਾਹ ਵਾਸਤਾ ਰੱਖਦੇ, ਸਿੱਧੇ ਤੌਰ 'ਤੇ ਆ ਜਿਹੜਾ ਸਾਡੇ ਨਾਲ ਆ ਜਿਹੜਾ ਇਹਨਾਂ ਦਾ ਵਾਹ ਵਾਸਤਾ ਆ, ਅਤੇ ਤੁਸੀਂ ਵੀ ਦੱਸਿਓ ਉਹਦੇ ਵਿੱਚ ਸਾਡੀ ਵੀ ਜਾਣਕਾਰੀ ਦੇ ਵਿੱਚ ਹੋਰ ਵਾਧਾ ਹੋਵੇਗਾ ਕਿਉਂਕਿ ਕਈਆਂ ਦੇ ਨਾਲ ਹੱਡ ਬੀਤੀ ਵੀ ਹੋ ਸਕਦੀ ਹੈ ਅਤੇ ਕਈਆਂ ਦੇ ਨਾਲ ਆਲੇ ਦੁਆਲੇ ਜਿਹੜਾ ਆ ਉਹਨਾਂ ਨੇ ਦੇਖਿਆ ਹੁੰਦਾ ਵੀ ਹਾਂ ਵੀ ਇਹ ਚੀਜ਼ਾਂ ਵਾਪਰੀਆਂ ਨੇ। ਇਹ ਤੁਸੀਂ ਆ ਜਿਹੜਾ ਸਾਡੇ ਨਾਲ ਇਹਦੇ 'ਚ ਸਾਂਝ ਪਾ ਕੇ ਉਸ ਜਾਣਕਾਰੀ 'ਚ ਹੋਰ ਜ਼ਿਆਦਾ ਇਜ਼ਾਫਾ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨੀ ਹੈ, ਕੋਈ ਟ੍ਰੈਫਿਕ ਬਾਬਤ ਜਾਣਕਾਰੀ ਦੇਣੀ ਹੈ, ਕਿਤੇ ਡੀਟੂਰ ਲੱਗਾ ਹੋਇਆ ਹੁੰਦਾ ਅਤੇ ਸਰੋਤੇ ਆ ਜਿਹੜੇ ਸਾਨੂੰ ਅਪਡੇਟ ਕਰ ਦਿੰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਟੂਡੀਓ ਦਾ ਇੱਕ ਇੱਕ ਨੰਬਰ ਹੈ 905-673-3337 9056733337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਜਿਹੜੇ ਮੈਸੇਜ ਵਟਸਐਪ ਮੈਸੇਜਸ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਪ੍ਰੋਗਰਾਮ 'ਤੇ ਸ਼ਾਮਿਲ ਕਰਦੇ ਹਾਂ। ਸੋਹਣੇ ਜਿਹੇ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ। ਕਹਿੰਦੇ ਲੋਕ ਚਾਹੁੰਦੇ ਹਨ ਕਿ ਤੁਸੀਂ ਬਿਹਤਰ ਕਰੋ, ਪਰ ਇਹ ਵੀ ਸੱਚ ਹੈ ਉਹ ਕਦੇ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਤੋਂ ਬਿਹਤਰ ਕਰੋ। ਕੌਣ ਕੀ ਕਰ ਰਿਹਾ, ਕਿਉਂ ਕਰ ਰਿਹਾ, ਕਿਵੇਂ ਕਰ ਰਿਹਾ, ਇਹਨਾਂ ਸਭ ਗੱਲਾਂ ਤੋਂ ਜਿੰਨਾ ਦੂਰ ਰਹੋਗੇ ਉਨਾ ਹੀ ਖੁਸ਼ ਰਹਾਂਗੇ। ਤੁਹਾਡੀ ਜ਼ਿੰਦਗੀ ਤੁਹਾਡੇ ਕੀਤੇ ਹੋਏ ਫੈਸਲਿਆਂ ਦਾ ਨਤੀਜਾ ਹੁੰਦੀ ਹੈ। ਜੇ ਤੁਹਾਨੂੰ ਆਪਣੀ ਜ਼ਿੰਦਗੀ ਪਸੰਦ ਨਹੀਂ ਹੈਗੀ ਤਾਂ ਫਿਰ ਨਵੇਂ ਫੈਸਲੇ ਲੈਣ ਦਾ ਸਮਾਂ ਆ ਗਿਆ ਹੈ। ਸੋ ਇਹ ਓਬਵੀਅਸਲੀ ਹੈ ਜਿਹੜਾ ਫਿਰ ਤੁਹਾਨੂੰ ਡਿਸੀਜਨਸ ਹੈ ਕੁਛ ਲੈਣੇ ਪੈਣਗੇ ਤਾਂ ਕਿ ਜਿਸ ਸਮੇਂ ਤੋਂ ਤੁਸੀਂ ਗੁਜ਼ਰ ਰਹੇ ਹੋ ਉਸ ਸਮੇਂ ਤੋਂ ਬਾਹਰ ਨਿਕਲ ਆਓ। ਪਰਮਾਤਮਾ ਦੀ ਕਿਰਪਾ ਦੇ ਨਾਲ ਸੋਹਣੀ ਸਵੇਰ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਜੀ। ਹੱਸਦੇ ਵਾਸਤੇ ਰਹੋ ਸਦਾ, ਰੱਬ ਦੀ ਰਜ਼ਾ ਵਿੱਚ ਖੁਸ਼ ਰਹੋ। ਉਹ ਜੋ ਵੀ ਕਰਦਾ ਸਾਡੇ ਭਲੇ ਲਈ ਹੀ ਕਰਦਾ। ਜੇਕਰ ਅਸੀਂ ਦੁਨਿਆਵੀ ਪਿਆਰ ਛੱਡ ਕੇ ਪਰਮਾਤਮਾ ਨਾਲ ਸਾਂਝ ਪਾਉਂਦੇ ਹਾਂ ਤਾਂ ਰੱਬ ਵੀ ਫਿਰ ਮਿਹਰਬਾਨ ਹੋ ਕੇ ਝੋਲੀਆਂ ਭਰਦੇ ਨੇ। ਬੰਦੇ ਦੇ ਕਰਮ ਅਤੇ ਲੇਖ ਹੈ ਜਿਹੜੇ ਉਹ ਵੀ ਪਿੱਛੇ ਰਹਿ ਜਾਂਦੇ ਨੇ। ਕਿਸੇ ਨੇ ਬੜਾ ਸਹੀ ਕਿਹਾ, ਢਿੱਡ ਫਕੀਰ ਦਾ ਵੀ ਖਾਲੀ ਨਹੀਂ ਰਹਿੰਦਾ ਅਤੇ ਖਵਾਹਿਸ਼ਾਂ ਬਾਦਸ਼ਾਹ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਜੋ ਤੁਹਾਡੇ ਕੋਲ ਹੈ ਉਸੇ ਵਿੱਚ ਖੁਸ਼ ਰਹਿਣਾ ਸਿੱਖੋ। ਇਨਸਾਨ ਉਮਰ ਦੇ ਹਿਸਾਬ ਦੇ ਨਾਲ ਸਮਝਦਾਰ ਨਹੀਂ ਹੁੰਦਾ। ਅੱਛਾ ਜੀ, ਕਿਉਂ ਉਮਰ ਦੇ ਭਾਵੇਂ ਕਈ ਵਾਰ ਆਪਾਂ ਦੇਖਿਆ ਕਈਆਂ ਦੀ ਉਮਰ ਬਹੁਤ ਹੋ ਜਾਂਦੀ ਹੈ ਪਰ ਉਹ ਕਈ ਵਾਰ ਇੰਨੀ ਸਮਝਦਾਰੀ ਵਾਲੀ ਗੱਲਾਂ ਨਹੀਂ ਕਰਦੇ ਜਾਂ ਫਿਰ ਦੂਸਰੇ ਨੂੰ ਇਹ ਸਮਝਦੇ ਆ ਵੀ ਇਹ ਤਾਂ ਕੁਛ ਵੀ ਨਹੀਂ ਹੈ। ਇਨਸਾਨ ਉਮਰ ਦੇ ਹਿਸਾਬ ਦੇ ਨਾਲ ਸਮਝਦਾਰ ਨਹੀਂ ਹੁੰਦਾ ਬਲਕਿ ਜ਼ਿੰਦਗੀ ਵਿੱਚ ਮਿਲੇ ਤਜਰਬੇ ਦੁੱਖ ਦਰਦ ਅਤੇ ਹਾਲਾਤਾਂ ਅਨੁਸਾਰ ਸਮਝਦਾਰ ਹੁੰਦਾ ਹੈ। ਪਰਮਾਤਮਾ ਦੀ ਮਰਜ਼ੀ ਕੀ ਹੈ, ਜੋ ਹੋ ਗਿਆ ਮੇਰੇ ਨਾਲ ਇਹ ਪਰਮਾਤਮਾ ਦੀ ਮਰਜ਼ੀ ਹੈ। ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ। ਦਾਤੇ ਦਾਤ ਰੱਖੀ ਹੱਥ ਆਪਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਹੀ ਜਿੱਦਾਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਕੁਝ ਕੁ ਜਿਹੜੀਆਂ ਮੈਂ ਹੈਡਲਾਈਨਸ ਹੈ ਜਿਹੜੀਆਂ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗਾ ਅਤੇ ਫਿਰ ਜਲਦੀ ਤੋਂ ਜਲਦੀ ਅੱਜ ਦੇ ਜਿਹੜੇ ਕੁਝ ਕੁ ਜਿਹੜੇ ਵਿਸ਼ੇ ਆ ਉਹਨਾਂ ਦੇ ਵੱਲ ਆ ਜਿਹੜਾ ਫਿਰ ਮੈਂ ਆਵਾਂਗਾ ਅਤੇ ਮੈਨੂੰ ਉਮੀਦ ਹੈ ਤੁਸੀਂ ਉਹਨਾਂ ਵਿਸ਼ਿਆਂ ਦੇ ਉੱਤੇ ਆਪਣੀ ਸ਼ਮੂਲੀਅਤ ਜ਼ਰੂਰ ਕਰੋਗੇ। ਟੋਰੋਂਟੋ ਏਰੀਏ ਦੇ ਵਿੱਚ ਡਰਾਈਵਰ ਲਾਇਸੈਂਸ ਦੇ ਰੋਡ ਟੈਸਟ ਆ ਜਿਹੜੇ ਪਾਸ ਕਰਨ ਦੇ ਵਿੱਚ ਕਥਿਤ ਤੌਰ 'ਤੇ ਜਿਹੜੀਆਂ ਕਰਪਸ਼ਨਸ ਹੋਈਆਂ, ਧਾਂਦਲੀਆਂ ਹੋਈਆਂ, ਰਿਸ਼ਵਤ ਦੇ ਲੈਣ ਦੇਣ ਹੋਏ, ਹੇਰਾ ਫੇਰੀਆਂ ਹੋਈਆਂ, ਉਹਨਾਂ ਦੇ ਵਿੱਚ 7 ਜਣਿਆਂ ਨੂੰ ਚਾਰਜ ਕੀਤਾ ਗਿਆ। ਹਾਂਜੀ, ਅਤੇ ਉਹਨਾਂ 'ਤੇ ਆ ਜਿਹੜੇ 25 ਚਾਰਜ ਲੱਗੇ, ਫੜਿਆ ਗਿਆ, ਛੱਡ ਵੀ ਦਿੱਤਾ ਬੇਲ 'ਤੇ, ਰਿਲੀਜ਼ ਵੀ ਕਰ ਦਿੱਤਾ। ਇਹੀ ਆਉਂਦਾ ਵੀ ਇਹਦੇ 'ਚ ਆਪਣੇ ਤਾਂ ਨਹੀਂ ਸੀ ਪਰ ਜਿਨ੍ਹਾਂ ਨੇ ਵੀ ਕੀਤਾ। ਦੋਸਤੋ ਦੇਖੋ ਕਿੰਨਾ ਖਤਰਨਾਕ ਕੰਮ ਹੈ। ਤੁਸੀਂ ਆ ਜਿਹੜਾ ਉਹਨਾਂ ਨੂੰ ਆ ਜਿਹੜਾ ਪਾਸ ਕਰ ਰਹੇ ਹੋ ਜਿਹੜੇ ਸ਼ਾਇਦ ਰੋਡ 'ਤੇ ਹਜੇ ਗੱਡੀ ਚਲਾਉਣ ਵਾਸਤੇ ਰੇਡੀ ਨਹੀਂ, ਪ੍ਰਪੇਅਰ ਨਹੀਂ ਹੈ, ਪਰ ਇਹਨਾਂ ਨੇ ਚੰਦ ਕੁ ਪੈਸਿਆਂ ਕਰਕੇ ਆ ਜਿਹੜਾ ਕਈਆਂ ਦੀ ਜ਼ਿੰਦਗੀ ਆ ਜਿਹੜੀ ਉਹ ਖਤਰੇ ਦੇ ਵਿੱਚ ਪਾ ਦਿੱਤੀ ਹੈ। ਬਾਕੀ ਆ ਜਿਹੜਾ ਸੈਂਸਸ ਹੈ ਜਿਹੜਾ ਚੱਲ ਰਿਹਾ ਜੀ, ਮਈ 12 ਆ, ਸੋਸ਼ਲ ਮੀਡੀਆ 'ਤੇ ਵੀ ਆ ਜਿਹੜੇ ਬਹੁਤ
ਇਨਫੋਰਮੇਸ਼ਨ ਆ ਜਿਹੜੀ ਦਿੱਤੀ ਜਾ ਰਹੀ ਹੈ ਵੀ ਭਾਈ ਅੱਜ 12 ਤਰੀਕ ਆ, ਲਾਸਟ ਡੇਟ ਹੈ, ਸੈਂਸਸ ਹੈ ਜਿਹੜਾ ਜਨਗਣਨਾ ਆ ਜਿਹੜੇ ਔਨਲਾਈਨ ਆ ਜਿਹੜਾ ਤੁਸੀਂ ਫਾਰਮ ਹੈ ਜਿਹੜਾ ਉਹ ਜ਼ਰੂਰ ਭਰ ਲਿਓ। 75% ਨੂੰ ਆ ਜਿਹੜਾ ਸ਼ਾਰਟ ਫਾਰਮ ਹੈ ਜਿਹੜਾ ਉਹ ਆਇਆ ਅਤੇ 25% ਹੈ ਜਿਹੜੇ ਉਹਨਾਂ ਨੂੰ ਲੌਂਗ ਫਾਰਮ ਹੈ ਜਿਹੜਾ ਸੈਂਸਸ ਦੇ ਰੂਪ ਦੇ ਵਿੱਚ ਆਇਆ। ਦੋਸਤੋ ਇਹ ਜਿਹੜੇ ਸੈਂਸਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਕਰਦੇ ਨੇ ਵੀ ਸਰਕਾਰ ਦੀਆਂ ਨੀਤੀਆਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ, ਕਿੱਥੇ ਹਸਪਤਾਲਾਂ ਦੀ ਲੋੜ ਹੈ, ਕਿੱਥੇ ਇਨਫਰਾਸਟ੍ਰਕਚਰ ਦੀ ਹੋਰ ਲੋੜ ਹੈ, ਕਿੱਥੇ ਟਰਾਂਸਪੋਰਟੇਸ਼ਨ ਦੀ ਲੋੜ ਹੈ, ਕਿੱਥੇ ਸੀਨੀਅਰਸ ਹੋਮ ਕੇਅਰ ਹੈ ਜਿਹੜੇ ਉਹ ਬਣਨੇ ਚਾਹੀਦੇ ਨੇ, ਕਿੱਥੇ ਪਾਰਕਾਂ ਦੀ ਲੋੜ ਹੈ। ਸੋ ਇਹੋ ਜਿਹੀਆਂ ਸਾਰੀਆਂ ਜਿਹੜੀਆਂ ਜੋ ਸੁਵਿਧਾਵਾਂ ਨੇ ਉਹ ਇਹਨਾਂ ਜਨਗਣਨਾ 'ਤੇ ਹੀ ਡਿਪੈਂਡ ਕਰਦੀ ਹੈ। ਇਹਦੇ 'ਤੇ ਇਹ ਵੀ ਪਤਾ ਕੀਤਾ ਜਾਂਦਾ ਵੀ ਕਿਹੜੀ ਵਸੋਂ ਦੇ ਕਿੱਦਾਂ ਦੇ ਲੋਕ, ਕਿਹੜੇ ਐਥਿਕਸ, ਕਿਹੜੇ ਰੰਗ ਦੇ ਆ ਲੋਕ, ਕਿੱਥੇ ਰਹਿ ਰਹੇ ਨੇ, ਅਤੇ ਉਸ ਹਿਸਾਬ ਦੇ ਨਾਲ ਉਸ ਖਿੱਤੇ ਦੀ ਜਾਂ ਕਹਿ ਲਓ ਵੀ ਉਸ ਏਰੀਏ ਦਾ ਰੋਡ ਮੈਪ ਹੈ ਜਿਹੜਾ ਤਿਆਰ ਕੀਤਾ ਜਾਂਦਾ। ਹਾਂ, ਜੇ ਇਨ ਕੇਸ ਤੁਸੀਂ ਆ ਜਿਹੜਾ ਅੱਜ ਨਹੀਂ ਕਰ ਸਕੇ ਤਾਂ ਇਸ ਤੋਂ ਬਾਅਦ ਆ ਜਿਹੜਾ ਸਟੈਟ ਕੈਨੇਡਾ ਵਾਲੇ ਆ ਜਿਹੜੇ ਉਹ ਫਿਰ ਤੁਹਾਨੂੰ ਕਾਲ ਕਰਕੇ ਦੱਸਣਗੇ ਵੀ ਭਾਈ ਤੁਸੀਂ ਆ ਜਿਹੜਾ ਸੈਂਸਸ ਅਜੇ ਨਹੀਂ ਭਰਿਆ, ਸੋ ਤੁਸੀਂ ਆ ਜਿਹੜਾ ਹਜੇ ਭਰ ਸਕਦੇ ਹੋ, ਮਤਲਬ ਜੁਲਾਈ ਤੱਕ ਵੀ ਆ ਜਿਹੜਾ ਤੁਹਾਡੇ ਕੋਲ ਟਾਈਮ ਹੁੰਦਾ ਆ। ਅਤੇ ਕਈ ਵਾਰ ਇੱਦਾਂ ਵੀ ਹੁੰਦਾ ਵੀ ਜਿਹੜੇ ਸੈਂਸਸ ਜਾਂ ਸਟੈਟ ਕੈਨੇਡਾ ਦੇ ਜਿਹੜੇ ਵਰਕਰਸ ਨੇ ਉਹ ਜੂਨ ਦੇ ਮਹੀਨੇ ਦੇ ਵਿੱਚ ਆ ਜਿਹੜੇ ਤੁਹਾਡੇ ਦਰਵਾਜ਼ੇ ਖੜਕਾਉਣਗੇ ਵੀ ਜੀ ਤੁਹਾਡਾ ਜਿਹੜਾ ਇਹ ਐਡਰੈਸ ਹੈ ਉਹਨਾਂ ਨੇ ਆ ਜਿਹੜਾ ਇਹ ਫਾਰਮ ਹੈ ਜਿਹੜਾ ਨਹੀਂ ਫਿਲ ਕੀਤਾ ਅਤੇ ਤੁਸੀਂ ਪਲੀਜ਼ ਹੈ ਜਿਹੜਾ ਫਿਲ ਕਰ ਦਿਵੋ। ਸੋ ਕਈ ਵਾਰ ਜਿਹੜੀ ਥੋੜ੍ਹੀ ਜਿਹੀ ਲਿਟਲ ਇਨਫੋਰਮੇਸ਼ਨ ਹੈ ਜਿਹੜੀ ਡੇਂਜਰਸ ਹੋ ਜਾਂਦੀ ਹੈ, ਜੋ ਆਪਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਵੀ ਭਾਈ ਜੀ ਅੱਜ ਨਹੀਂ ਭਰਿਆ ਤਾਂ $500 ਇੱਕਦਮ, ਇੱਦਾਂ ਨਹੀਂ ਇੱਕਦਮ ਜੁਰਮਾਨਾ ਹੁੰਦਾ। ਸਰਕਾਰ ਆ ਜਿਹੜੇ ਤੁਹਾਨੂੰ ਵੱਖ ਵੱਖ ਤੌਰ 'ਤੇ ਆ ਜਿਹੜੇ ਮੌਕੇ ਦਿੰਦੀ ਹੈ। ਕਈ ਵਾਰ ਇੱਦਾਂ ਵੀ ਹੋ ਜਾਂਦਾ ਵੀ ਅਸੀਂ ਬਾਹਰ ਸੀਗੇ, ਅਸੀਂ ਆ ਜਿਹੜਾ ਉਹ ਆਪਣੇ ਮੇਲ ਆ ਜਿਹੜੇ ਐਕਸੈਸ ਨਹੀਂ ਕਰ ਸਕੇ। ਜੇ ਇੱਦਾਂ ਵੀ ਹੈਗਾ ਆ ਤਾਂ ਫੋਨ ਨੰਬਰ ਹੈ ਜਿਹੜਾ ਉਹ ਗੂਗਲ 'ਤੇ ਪਿਆ ਹੋਇਆ ਸੈਂਸਸ ਦਾ, ਸਟੈਟ ਕੈਨੇਡਾ ਦਾ, ਤੁਸੀਂ ਉਹਦੇ 'ਤੇ ਵੀ ਕਰ ਸਕਦੇ ਹੋ। ਬਾਕੀ ਜੇ ਤੁਹਾਨੂੰ ਫਾਰਮ ਭਰਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਉਹਨਾਂ ਦੇ ਹੈਲਪਲਾਈਨ ਨੰਬਰ 'ਤੇ ਵੀ ਆ ਜਿਹੜਾ ਕਾਲ ਕਰ ਸਕਦੇ ਹੋ। ਉਹ ਤਕਰੀਬਨ ਹਰ ਭਾਸ਼ਾ ਦੇ ਵਿੱਚ ਹੈ ਜਿਹੜਾ ਉਹ ਨੰਬਰ ਦੇ ਉੱਤੇ ਸੁਵਿਧਾ ਉਪਲਬਧ ਹੈ। ਪੰਜਾਬੀ ਵੀ ਇੱਕ ਵਨ ਆਫ ਦਾ ਲੈਂਗੁਏਜ ਹੈ ਜਿਹਦੇ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲ ਕੇ ਤੁਹਾਨੂੰ ਸਾਰਾ ਜਿਹੜਾ ਫੋਰਮ ਬਾਰੇ ਜਾਂ ਕਿਸ ਤਰ੍ਹਾਂ ਤੁਸੀਂ ਭਰਨਾ ਉਹਦੇ ਵਿੱਚ ਹੈਲਪ ਕੀਤੀ ਜਾਵੇਗੀ। ਪਰ ਜ਼ਰੂਰ ਭਰਿਓ, ਆਪਣਾ ਫਰਜ਼ ਸਮਝ ਕੇ ਭਰਿਓ, ਕਿਉਂਕਿ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਨਵੀਆਂ ਜਨਰੇਸ਼ਨਸ ਹੈ ਉਹਨਾਂ ਲਈ ਅਸੀਂ ਇੱਕ ਸਹੀ ਰਸਤਾ ਜਿਹੜਾ ਤਿਆਰ ਕਰ ਸਕਦੇ ਹਾਂ ਤਾਂ ਕਿ ਸਰਕਾਰ ਤੱਕ ਸਹੀ ਜਾਣਕਾਰੀ ਜਾ ਸਕੇ। ਪਿੱਛੇ ਜੇ ਆ ਜਿਹੜੀ ਆਪਾਂ ਇੱਕ ਗੱਲ ਵੀ ਸ਼ੇਅਰ ਕੀਤੀ ਸੀਗੀ ਵੀ ਮਿਲੀਅਨ ਦੇ ਕਰੀਬ ਹੈ ਜਿਹੜਾ ਡਾਟਾ ਜਿਹੜਾ ਸਰਕਾਰ ਕੋਲ ਹੈ ਜਿਹੜਾ ਲੋਕਾਂ ਦਾ, ਉਹ ਹੈ ਨਹੀਂ, ਲੋਕਾਂ ਦਾ ਪਤਾ ਹੀ

ਕੋਲ ਅੱਜ ਮਿਸ ਹੋ ਗਿਆ, ਨਹੀਂ ਭਰ ਹੋਇਆ, ਤੇ ਤੁਸੀਂ ਜੁਲਾਈ ਤੱਕ ਹੈ ਜਿਹੜਾ ਇਹ ਫਾਰਮ ਭਰ ਸਕਦੇ ਹੋ। ਹਾਂ, ਜੇ ਸਰਕਾਰ ਨੂੰ ਲੱਗੇ ਵੀ ਤੁਸੀਂ ਭਾਈ ਜਾਣ ਬੁੱਝ ਕੇ ਆ ਜਿਹੜਾ ਇਹ ਫਾਰਮ ਨਹੀਂ ਭਰ ਰਹੇ, ਤਾਂ ਫਿਰ ਤੁਹਾਨੂੰ ਇਹ ਜਿਹੜਾ ਜੁਲਾਈ ਤੋਂ ਬਾਅਦ ਹੈ ਜਿਹੜਾ $500 ਦਾ ਜੁਰਮਾਨਾ ਠੋਕਿਆ ਜਾ ਸਕਦਾ। ਪਰ ਇਨਫੋਰਮੇਸ਼ਨ ਹੈ ਜਿਹੜੀ ਇਸ ਫੋਰਮ ਦੇ ਉੱਤੇ ਸਹੀ ਅਤੇ ਸਟੀਕ ਭਰੀ ਹੋ ਜਿੰਨੀ ਤੁਹਾਨੂੰ ਪਤਾ। ਜੇ ਨਹੀਂ ਪਤਾ ਚੱਲਦਾ ਪਿਆ ਤਾਂ ਉਹਨਾਂ ਦੀ ਹੈਲਪਲਾਈਨ 'ਤੇ ਕਾਲ ਕਰ ਦਿਓ ਅਤੇ ਕਹਿ ਦਿਓ ਵੀ ਅਸੀਂ ਪੰਜਾਬੀ ਦੇ ਨਾਲ ਜਾਂ ਜਿਹੜੀ ਵੀ ਭਾਸ਼ਾ ਦੇ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਉਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਅਤੇ ਉੱਥੇ ਹੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੱਲ੍ਹ ਹੈ ਜਿਹੜਾ ਟ੍ਰੇਡ ਕੋਰਟ ਹੈ ਜਿਹੜਾ ਉਹਨੂੰ ਅਪੀਲ ਕੀਤੀ ਵੀ ਭਾਈ ਜਿਹੜਾ ਗਲੋਬਲ ਟੈਰਿਫ, ਕਿਉਂਕਿ ਆ ਜਿਹੜਾ ਉੱਥੇ ਦੀ ਸੁਪਰੀਮ ਕੋਰਟ ਨੇ ਆ ਜਿਹੜਾ ਇਹ ਫੈਸਲਾ ਦੇ ਦਿੱਤਾ ਸੀਗਾ ਵੀ ਭਾਈ ਇਹ ਵੀ ਆ ਜਿਹੜਾ ਇਲੀਗਲ ਹੈ, ਅਤੇ ਉਹਨਾਂ ਨੇ ਆ ਜਿਹੜੀ ਉਹਨਾਂ ਦੀ ਟਰੰਪ ਦੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਬੇਨਤੀ ਦਰਖਾਸਤ ਕੀਤੀ ਹੈ ਟ੍ਰੇਡ ਕੋਰਟ ਨੂੰ ਵੀ ਭਾਈ ਰੂਲਿੰਗ ਹੈ ਜਿਹੜੀ ਗਲੋਬਲ ਟੈਰਿਫ ਦੇ ਉੱਤੇ ਫਿਲਹਾਲ ਹੈ ਜਿਹੜੀ ਉਹ ਰੋਕ ਦਿੱਤੀ ਜਾਵੇ। ਅਤੇ ਅੱਜ ਟਰੰਪ ਸਾਹਿਬ ਹੈ ਜਿਹੜੇ ਆਪਣੇ ਚਾਈਨਾ ਦੇ 2 ਦਿਨਾਂ ਦੌਰੇ ਦੇ ਉੱਤੇ ਜਾ ਰਹੇ ਨੇ, ਪੂਰੇ ਸੰਸਾਰ ਦੀਆਂ ਇਸ ਉਹਨਾਂ ਦੇ ਟੂਰ ਦੇ ਉੱਤੇ ਨਜ਼ਰਾਂ ਰਹਿਣਗੀਆਂ ਵੀ ਕੀ ਹੋਵੇਗਾ। ਪਰ ਜੇ ਆਪਾਂ ਸਟੈਂਡ ਦੇ ਉੱਤੇ ਨਜ਼ਰ ਮਾਰੀਏ ਤਾਂ ਚਾਈਨਾ ਨੇ ਆ ਜਿਹੜਾ ਅਮੈਰੀਕਾ ਦੇ ਨਾਲ ਬਿਲੀਅਨਸ ਆਫ ਡਾਲਰ ਦਾ ਜਿਹੜਾ ਵਪਾਰ ਹੈ ਜਿਹੜਾ ਉਹ ਪਿਛਲੇ 1-2 ਸਾਲਾਂ ਦੇ ਵਿੱਚ ਘਟਾ ਦਿੱਤਾ ਆ। ਇਸ ਵਾਰ 2017 ਦੇ ਵਿੱਚ ਕੋਈ US ਪ੍ਰੈਜੀਡੈਂਟ ਹੈ ਜਿਹੜਾ ਜਦੋਂ ਉਹਨਾਂ ਨੇ ਆ ਜਿਹੜੀ ਚਾਈਨਾ ਦੀ ਫੇਰੀ ਕੀਤੀ ਸੀਗੀ ਉਹ ਵੀ ਮੇਰੇ ਖਿਆਲ ਟਰੰਪ ਸਾਹਿਬ ਹੀ ਸੀਗੇ, ਅਤੇ ਹੁਣ ਉਸ 2017 ਤੋਂ ਬਾਅਦ ਟਰੰਪ ਸਾਹਿਬ ਹੈ ਜਿਹੜੇ ਫਿਰ ਚਾਈਨਾ ਜਾ ਰਹੇ ਨੇ। ਅਤੇ ਆਸ ਕੀਤੀ ਜਾ ਰਹੀ ਹੈ ਵੱਖ ਵੱਖ ਵਿਸ਼ਿਆਂ ਦੇ ਉੱਤੇ ਗੱਲ ਹੋਵੇਗੀ, ਖਾਸ ਤੌਰ 'ਤੇ ਇਰਾਨ ਦੇ ਨਾਲ ਜੋ ਇਸ ਟਾਈਮ ਜੰਗ ਚੱਲ ਰਹੀ ਹੈ ਉਹਦੇ ਉੱਤੇ ਵੀ ਹੈ ਜਿਹੜਾ ਕੋਈ ਨਾ ਕੋਈ ਫੈਸਲਾ ਜਿਹੜਾ ਆ ਇਸ ਟੂਰ ਦੇ ਵਿੱਚੋਂ ਨਿਕਲ ਕੇ ਆ ਸਕਦਾ ਹੈ। ਪਹਿਲਾਂ ਮਾਰਚ ਐਂਡ ਦੇ ਵਿੱਚ ਸੀਗਾ ਕਿਉਂਕਿ ਜੰਗ ਲੱਗੀ ਹੋਈ ਸੀਗੀ, ਇਸ ਨੂੰ 6 ਵੀਕਸ ਵਾਸਤੇ ਆ ਜਿਹੜਾ ਟਾਲ ਦਿੱਤਾ ਗਿਆ ਸੀਗਾ ਇਸ ਟੂਰ ਨੂੰ। ਅਤੇ ਦੋਸਤੋ ਜਿਹੜੀ ਖਬਰ ਹੈ ਜਿਹੜਾ ਅੱਜ ਇੱਕ ਵਨ ਆਫ ਦਾ ਆਪਾਂ ਕਹਿ ਲਓ ਵੀ ਟੌਪਿਕ ਹੈ ਉਹਦੇ 'ਤੇ ਵੀ ਗੱਲ ਕਰਾਂਗੇ। ਅੰਟਾਰੀਓ ਨੇ ਜਿਹੜੇ ਫਾਰਮਾਸਿਸਟ ਨੂੰ ਹੈ ਜਿਹੜਾ ਹੋਰ ਜਿਹੜੀਆਂ ਕਹਿ ਲਓ ਵੀ ਹਲਕੀਆਂ ਫੁਲਕੀਆਂ ਬਿਮਾਰੀਆਂ ਨੇ ਉਹਦੀ ਪਰਮਿਸ਼ਨ ਦੇ ਦਿੱਤੀ ਹੈ ਵੀ ਭਾਈ ਉਹ ਉਹਦੇ 'ਤੇ ਆ ਜਿਹੜੀ ਦਵਾਈ ਦੇ ਸਕਦੇ ਆ, ਉਹਨਾਂ ਨੂੰ ਐਮਰਜੈਂਸੀ ਜਾਣ ਦੀ ਲੋੜ ਨਹੀਂ, ਉਹਨਾਂ ਨੂੰ ਕਿਸੇ ਡਾਕਟਰ ਨੂੰ ਮਿਲਣ ਦੀ ਲੋੜ ਨਹੀਂ, ਤੁਸੀਂ ਫਾਰਮਾਸਿਸਟ ਕੋਲ ਜਾ ਸਕਦੇ ਹੋ ਅਤੇ ਆਪਣੀ ਆ ਜਿਹੜੀ ਜੇ ਇਹਨਾਂ ਬਿਮਾਰੀਆਂ ਦੇ ਵਿੱਚ ਕੋਈ ਵੀ ਤੁਸੀਂ ਆ ਜਿਹੜੇ ਪੀੜਿਤ ਹੈਗੇ ਹੋ ਤਾਂ ਤੁਸੀਂ ਫਾਰਮਾਸਿਸਟ ਕੋਲ ਜਾ ਕੇ ਆ ਜਿਹੜੀ ਦਵਾਈ ਲੈ ਸਕਦੇ ਹੋ। ਹੈਲਥ ਮਿਨਿਸਟਰ ਸਿਲਵੀਆ ਜੌਨਸ ਨੇ ਆ ਜਿਹੜਾ ਕੱਲ੍ਹ ਦੱਸਿਆ ਵੀ ਇਸ ਦੇ ਨਾਲ ਆ ਜਿਹੜਾ ਹੈਲਥ ਕੇਅਰ 'ਤੇ ਐਕਸੈਸ ਹੈ ਜਿਹੜਾ ਲੋਕਾਂ ਦਾ ਉਹ ਵਧੇਗਾ, ਅਤੇ ਜਿਹੜਾ ਪ੍ਰੈਸ਼ਰ ਹੈ ਪ੍ਰਾਇਮਰੀ ਕੇਅਰ ਜਾਂ ਐਮਰਜੈਂਸੀ ਡਿਪਾਰਟਮੈਂਟਸ ਹੈ ਉਹਨਾਂ 'ਤੇ ਆ ਜਿਹੜਾ ਥੋੜ੍ਹਾ ਜਿਹਾ ਘਟੇਗਾ। ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਅਤੇ ਇਹ ਇਫੈਕਟਿਵ ਹੈ ਜਿਹੜਾ ਇਹ ਜੁਲਾਈ ਤੋਂ ਹੋ ਰਿਹਾ ਆ। ਸੋ ਜਿੱਦਾਂ ਟੈਟਨਸ ਦੇ ਟੀਕੇ ਹੋ ਗਏ, ਵੂਪਿੰਗ ਕਫ ਹੋ ਗਈ, ਰੈਸਪੀਰੇਟਰੀ ਵਾਇਰਸ ਹੋ ਗਏ, ਸ਼ਿੰਗਲਸ ਹੋ ਗਏ, ਸੋ ਇੱਦਾਂ ਦੀਆਂ ਜਿਹੜੀਆਂ ਹੋਰ ਏਲਮੈਂਟਸ ਹੈ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਸੀਗਾ। ਔਲਰੇਡੀ ਹੈ ਜਿਹੜਾ ਪਿਛਲੇ ਸਾਲ ਵੀ ਹੈ ਸਰਕਾਰ ਨੇ 19 ਤੋਂ ਵੱਧ ਕਈ ਹੋਰ ਜਿਹੜੀਆਂ ਛੋਟੀਆਂ ਮੋਟੀਆਂ ਜਿਹੜੀਆਂ ਡਿਜ਼ੀਜ਼ ਹੈ ਉਹਦੇ ਵੀ ਫਾਰਮਾਸਿਸਟ ਨੂੰ ਸ਼ਕਤੀ ਦਿੱਤੀ ਸੀਗੀ ਵੀ ਭਾਈ ਤੁਸੀਂ ਇਹ ਜਿਹੜੀਆਂ ਦਵਾਈਆਂ ਜਿਹੜੀਆਂ ਦੇ ਸਕਦੇ ਹੋ। ਆਉਣ ਵਾਲੇ ਸਮੇਂ 'ਤੇ 2027 ਦੇ ਅਰਲੀ ਦੇ ਵਿੱਚ ਸਰਕਾਰ ਇਹ ਵੀ ਪਲਾਨ ਕਰ ਰਹੀ ਹੈ ਵੀ ਫਾਰਮਾਸਿਸਟ ਨੂੰ ਹੈ ਜਿਹੜਾ ਹੋਰ ਹੌਲੀ ਹੌਲੀ ਹੈ ਜਿਹੜੀਆਂ ਪਾਵਰਸ ਦਿੱਤੀਆਂ ਜਾਣਗੀਆਂ ਤਾਂ ਕਿ ਐਮਰਜੈਂਸੀ ਡਿਪਾਰਟਮੈਂਟ ਦੇ ਉੱਤੇ ਜਾਂ ਪ੍ਰਾਇਮਰੀ ਹੈਲਥ ਕੇਅਰ ਦੇ ਉੱਤੇ ਜੋ ਇਸ ਟਾਈਮ ਭਾਰ ਪੈ ਰਿਹਾ ਆ ਉਸ ਨੂੰ ਥੋੜ੍ਹਾ ਜਿਹਾ ਈਜ਼ ਕੀਤਾ ਜਾਵੇ। ਕੀ ਤੁਹਾਨੂੰ ਲੱਗਦਾ ਵੀ ਇਹ ਜੋ ਇੱਦਾਂ ਦੀਆਂ ਜੋ ਅਨਾਊਂਸਮੈਂਟਾਂ ਹੋ ਰਹੀਆਂ ਜਾਂ ਫਾਰਮਾਸਿਸਟ ਨੂੰ ਆ ਜਿਹੜੀਆਂ ਪਾਵਰਸ ਦਿੱਤੀਆਂ ਜਾ ਰਹੀਆਂ ਨੇ ਵੀ ਭਾਈ ਤੁਸੀਂ ਆ ਜਿਹੜਾ ਇਹ ਦਵਾਈਆਂ ਦੇ ਸਕਦੇ ਹੋ, ਕੀ ਤੁਹਾਨੂੰ ਲੱਗਦਾ ਇਸ ਦੇ ਨਾਲ ਜੋ ਸਾਡਾ ਹੈਲਥ ਕ੍ਰਾਈਸਿਸ ਹੈ ਇਸ ਟਾਈਮ ਅਸੀਂ ਜਿਹਦੇ ਵਿੱਚੋਂ ਗੁਜ਼ਰ ਰਹੇ ਹਾਂ, ਜੇ ਤੁਸੀਂ ਐਮਰਜੈਂਸੀ ਜਾਣਾ ਆ ਅਤੇ ਮੈਂ ਕਹਿੰਦਾ ਵੀ ਘੱਟੋ ਘੱਟ 6-8 ਘੰਟੇ ਤਾਂ ਲੈ ਕੇ ਚੱਲੋ, ਇੰਨਾ ਟਾਈਮ ਹੈ ਜਿਹੜਾ ਤੁਹਾਨੂੰ ਲੱਗ ਜਾਂਦਾ। ਕੀ ਫਾਰਮਾਸਿਸਟ ਨੂੰ ਇਹ ਪਾਵਰਸ ਦੇਣ ਦੇ ਨਾਲ ਹੈਲਥ ਕੇਅਰ ਦੇ ਵਿੱਚ ਇੰਪਰੂਵਮੈਂਟ ਆਵੇਗਾ, ਜਾਂ ਤੁਹਾਨੂੰ ਲੱਗਦਾ ਵੀ ਪਰਨਾਲਾ ਉੱਥੇ ਦਾ ਉੱਥੇ ਜਦੋਂ ਤੱਕ ਜਿਹੜਾ ਇੱਕ ਸੈਕਿੰਡ ਹੌਸਪੀਟਲ ਹੈ ਜਿਹੜਾ ਨਹੀਂ ਬਣ ਜਾਂਦਾ ਬ੍ਰੈਂਪਟਨ ਦੇ ਵਿੱਚ ਜਾਂ ਫਿਰ ਹੋਰ ਹੌਸਪੀਟਲਸ ਹੈ ਜਿਹੜੇ ਨਹੀਂ ਬਣਾਏ ਜਾਂਦੇ ਉਦੋਂ ਤੱਕ ਜਿਹੜੀ ਇਹ ਸਮਾਂ ਇਹ ਜਿਹੜੀ ਸਮੱਸਿਆ ਆ ਜਿਉਂ ਦੀ ਤਿਉਂ ਰਹੇਗੀ। ਸੋ ਇਹਦੇ 'ਤੇ ਵੀ ਤੁਸੀਂ ਆਪਣੀ ਟੀਕਾ ਟਿੱਪਣੀ ਕਰ ਸਕਦੇ ਹੋ। ਸਟੂਡੀਓ ਨੰਬਰ 905-673-3337 9056733337 'ਤੇ ਦੋਸਤੋ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਅਤੇ ਇੱਕ ਜਿਹੜੀ ਖਬਰ ਹੈ ਜਿਹੜਾ ਅੱਜ ਵਿਸ਼ਾ ਵੀ ਹੈਗਾ ਹੋਮ ਆਟੋ ਇੰਸ਼ੋਰੈਂਸ ਦੇ ਉੱਤੇ, ਮੈਂ ਆਟੋ ਇੰਸ਼ੋਰੈਂਸ ਦੇ ਉੱਤੇ ਆਉਣਾ। ਦੋਸਤੋ ਕੀ ਤੁਹਾਨੂੰ ਇਹ ਪਤਾ ਸੀਗਾ ਵੀ ਜੇ ਤੁਸੀਂ ਆਟੋ ਇੰਸ਼ੋਰੈਂਸ ਲੈਂਦੇ ਹੋ, ਸਪੋਜ਼ ਮੇਲ ਐਂਡ ਫੀਮੇਲ ਹੈ ਜਿਹੜੇ ਸੇਮ ਏਜ ਦੇ ਨੇ, ਸੇਮ ਉਹਨਾਂ ਦਾ ਡਰਾਈਵਿੰਗ ਰੈਕਰਡ ਹੈ, ਕੀ ਤੁਸੀਂ ਇਹ ਜਾਂ ਫਿਰ ਹੁਣ ਤੱਕ ਦੇ ਤੁਹਾਡਾ ਜੇ ਤਜਰਬਾ ਰਿਹਾ ਆ, ਕੀ ਤੁਸੀਂ ਇਹ ਨੋਟ ਕੀਤਾ

0: ਵੀ ਸਭ ਤੋਂ ਜ਼ਿਆਦਾ ਜਿਹੜੀ ਇੰਸ਼ੋਰੈਂਸ ਹੈ ਜਿਹੜਾ ਕਿਹੜਾ ਸ਼ਖਸ ਹੈ ਜਿਹੜਾ ਪੇ ਕਰੇਗਾ, ਮੇਲ ਪੇ ਕਰੇਗਾ ਜਾਂ ਫੀਮੇਲ ਪੇ ਕਰੇਗਾ। ਜੇ ਤੁਸੀਂ ਆ ਆਟੋ ਇੰਸ਼ੋਰੈਂਸ ਬਾਏ ਕਰਦੇ ਪਏ ਹੋ, ਤਕਰੀਬਨ ਮੇਲ ਅਤੇ ਫੀਮੇਲ ਦੀ ਸੇਮ ਏਜ ਹੈ, ਸੇਮ ਉਹਨਾਂ ਦਾ ਡਰਾਈਵਿੰਗ ਰੈਕਰਡ ਹੈ, ਲੈਟ ਸੇ ਉਹਨਾਂ ਨੂੰ ਕਦੇ ਕੋਈ ਜਿਹੜੀ ਡੀਮੈਰਿਟ ਪੁਆਇੰਟ ਦੀ ਟਿਕਟ ਨਹੀਂ ਮਿਲੀ, ਅਤੇ ਉਹ ਆਟੋ ਇੰਸ਼ੋਰੈਂਸ ਵਾਲੇ ਨੂੰ ਜਾਂ ਬ੍ਰੋਕਰ ਨੂੰ ਜਾਂ ਕੰਪਨੀ ਨੂੰ ਫੋਨ ਕਰਦੇ ਆ, ਜੀ ਸਾਨੂੰ ਆ ਜਿਹੜੀ ਅਸੀਂ ਗੱਡੀ ਲਈ ਹੈ, ਦੋਨਾਂ ਨੇ ਇੱਕੋ ਜਿਹੀ ਗੱਡੀ ਲਈ ਹੈ, ਸਿਰਫ ਇੱਕ ਰੰਗ ਦਾ ਜਿਹੜਾ ਆ ਫਰਕ ਹੈ, ਅਤੇ ਅਸੀਂ ਆ ਜਿਹੜਾ ਕੋਟ ਲੈਣਾ ਚਾਹੁੰਦੇ ਹਾਂ ਵੀ ਸਾਡੀ ਆਟੋ ਇੰਸ਼ੋਰੈਂਸ ਕੀ ਬਣੇਗੀ, ਕੀ ਮੇਲ ਅਤੇ ਫੀਮੇਲ ਦੀ ਆ ਜਿਹੜੀ ਆਟੋ ਇੰਸ਼ੋਰੈਂਸ ਜਿਹੜੀ ਬਣ ਕੇ ਆਏਗੀ ਉਹ ਸੇਮ ਰਹੇਗੀ, ਜਾਂ ਫਿਰ ਆ ਜਿਹੜਾ ਮੇਲ ਦਾ ਵੱਖਰਾ ਰੇਟ ਰਹੇਗਾ ਅਤੇ ਫੀਮੇਲ ਦਾ ਵੱਖਰਾ ਰੇਟ ਰਹੇਗਾ। ਸੋ ਇਹਦੇ 'ਤੇ ਆ ਜਿਹੜਾ ਜ਼ਰੂਰ ਦੱਸਿਓ ਕੀ ਚੀਜ਼ ਤੁਸੀਂ ਇਹ ਚੀਜ਼ ਨੂੰ ਕਦੇ ਨੋਟ ਕੀਤਾ, ਜੇ ਨਹੀਂ ਕੀਤਾ ਫਿਰ ਅੱਜ ਤੋਂ ਬਾਅਦ ਆ ਜਿਹੜਾ ਤੁਸੀਂ ਕਰਨ ਲੱਗ ਪਵੋਗੇ, ਕਿਉਂਕਿ ਇੱਕ ਸਟੋਰੀ ਆ ਜਿਹੜੀ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੀਓ ਦੇ ਵਿੱਚ। ਅੱਜ ਜਿਹੜੀਆਂ ਮੈਂ ਦੋ ਟੌਪਿਕਸ ਹੈ ਤੁਹਾਡੇ ਅੱਗੇ ਰੱਖੀ ਹੈ, ਇਹਦੇ 'ਤੇ ਤੁਸੀਂ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਇਹਨਾਂ ਮੁੱਦਿਆਂ ਦੇ ਉੱਤੇ ਇਹਨਾਂ ਵਿਸ਼ਿਆਂ ਦੇ ਉੱਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣਾ ਚਾਹੁੰਦੇ ਹੋ, ਤਾਂ ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਆ ਜਿਹੜਾ ਸਾਡੇ ਨਾਲ ਇਹਨਾਂ ਵਿਸ਼ਿਆਂ ਦੇ ਉੱਤੇ ਦੋਸਤੋ ਸਾਂਝ ਪਾ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ। ਬਾਕੀ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਕਰਾਉਣੀ ਹੈ ਤੁਸੀਂ, ਇੱਕ ਖਬਰ ਇਹ ਵੀ ਆਈ ਵੀ RRL ਲਾਇਸੈਂਸ ਹੈ ਜਿਹੜੇ ਜਿਨ੍ਹਾਂ ਨੇ ਅਪਲਾਈ ਨਹੀਂ ਕੀਤੇ, ਸਿਟੀ ਹੈ ਜਿਹੜੀ ਉਹਨਾਂ ਨੂੰ ਆ ਜਿਹੜੀ ਥਾਊਜ਼ੈਂਡਸ ਆਫ ਡਾਲਰ ਦੀ ਆ ਜਿਹੜੀ ਪੈਨਲਟੀ ਹੈ ਜਿਹੜੀ ਉਹ ਪਾ ਚੁੱਕੀ ਹੈ, ਕੱਲ੍ਹ ਦੀ ਇੱਕ ਖਬਰ ਆਈ ਹੋਈ ਹੈ ਬ੍ਰੈਂਪਟਨ ਦੇ ਵਿੱਚ। ਸੋ ਇਸ ਕਰਕੇ ਜੇ ਤੁਸੀਂ ਨਹੀਂ ਅਪਲਾਈ ਕੀਤਾ ਤਾਂ ਜ਼ਰੂਰ ਕਰ ਲਓ, ਕਿਤੇ ਤੁਹਾਨੂੰ ਵੀ ਆ ਜਿਹੜੀ ਸਿਟੀ ਹੈ ਜਿਹੜੀ ਉਹ ਫਾਈਨ ਨਾ ਕਰ ਦੇਵੇ। ਸੋ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਦਾ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ, ਕੰਸਟਰਕਸ਼ਨ ਦਾ ਕੰਮ ਕਰਵਾਉਣਾ ਚਾਹੁੰਦੇ ਹੋ, ਤਾਂ KPT ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਤਜਰਬਾ ਆ ਰੈਜੀਡੈਂਸ਼ੀਅਲ ਅਤੇ ਕਮਰਸ਼ੀਅਲ ਰੈਨੋਵੇਸ਼ਨ ਦੇ ਵਿੱਚ। ਸੋ ਨੰਬਰ 416-272-8214 ਜਾਂ 416-272-8214 'ਤੇ ਤੁਸੀਂ ਇਹ ਜਿਹੜਾ ਸਰਦਾਰ ਮਨਦੀਪ ਸਿੰਘ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਰੈਨੋਵੇਸ਼ਨ ਕਰਾਉਣੀ ਹੈ। ਮੇਰੇ ਪਰਸਨਲ ਫੋਨ 'ਤੇ ਆ ਜਿਹੜਾ ਤੁਸੀਂ ਕਾਲ ਨਾ ਕਰੋ, ਤੁਸੀਂ ਆਪਣੇ ਵਿਚਾਰ ਰੱਖਣੇ ਆ ਤਾਂ ਮੈਂ ਬੇਨਤੀ ਕਰਦਾ ਤੁਸੀਂ ਆ ਜਿਹੜੇ ਸਟੂਡੀਓ ਦੇ ਨੰਬਰ 'ਤੇ ਪਲੀਜ਼ ਕਾਲ ਕਰੋ, ਅਤੇ ਸਟੂਡੀਓ ਦਾ ਨੰਬਰ ਹੈ 905-673-3337 9056733337 'ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਹੈ ਜਿਹੜੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਦੋ ਵਿਸ਼ੇ ਆ ਜਿਹੜੇ, ਦੋ ਟੌਪਿਕਸ ਹੈ ਜਿਹੜੇ ਮੈਂ ਤੁਹਾਡੇ ਤੱਕ ਪਹੁੰਚਾਏ ਨੇ। ਸੋ ਲੈਟ ਸੀ ਉਹਨਾਂ ਵਿਸ਼ਿਆਂ ਦੇ ਉੱਤੇ ਆ ਜਿਹੜਾ ਤੁਹਾਡੇ ਕੀ ਟੇਕ ਹੈ, ਕੀ ਤੁਹਾਡਾ ਜਿਹੜਾ ਆ ਓਪੀਨੀਅਨ ਹੈਗਾ ਆ। ਸੋ ਆਓ ਚੱਲਦੇ ਹਾਂ ਜੀ ਕਾਲ 'ਤੇ। ਢਿੱਲੋਂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ
0: ਜੀ, ਕਿੱਦਾਂ ਹਾਲ ਚਾਲ ਜੀ?
1: ਬਹੁਤ ਵਧੀਆ ਭਾਈ, ਠੀਕ ਠਾਕ। ਬਸ ਤੁਹਾਡੀ ਆਵਾਜ਼ ਸੁਣ ਲਈ ਆ, ਸੁਬਹਾ ਸੁਬਹਾ ਕੰਮ ਤੇ ਨਿਕਲੀ ਸੀ ਅਜੇ ਤੇ ਬਸ।
0: ਜੀ ਥੈਂਕ ਯੂ ਜੀ, ਸਹੀ ਕਿਹਾ
1: ਸਾ, ਰੇਡੀਓ ਲਾਈਦਾ।
0: ਅੱਛਾ ਜੀ ਜੀ, ਬਹੁਤ ਬਹੁਤ ਧੰਨਵਾਦ ਜੀ।
1: ਟਾਕ ਵੀ ਚੱਲਦਾ। ਹਾਂਜੀ ਹਾਂਜੀ ਭਾਈ, ਚਲੋ ਆਪਣਾ ਜਿਵੇਂ ਇਹਨਾਂ ਨੇ ਫਾਰਮੇਸੀ ਵਾਲਿਆਂ ਨੂੰ ਥੋੜੀਆਂ ਪਾਵਰਾਂ ਦਿੱਤੀਆਂ, ਇਹਦੇ ਨਾਲ ਫਰਕ ਤਾਂ ਪਊਗਾ ਜੀ।
0: ਅੱਛਾ ਜੀ,
1: ਹਾਂਜੀ ਫਰਕ ਤਾਂ ਕਾਫੀ ਪਊਗਾ ਇਹਨਾਂ, ਨਹੀਂ ਤਾਂ ਉਹ ਵੀ ਬਹੁਤ ਸੋਚ ਵਿਚਾਰ ਕੇ ਕੋਈ ਮੈਡੀਸਨ ਲੈਣੀ ਹੈ ਤਾਂ ਬੜਾ ਸੋਚ ਵਿਚਾਰ ਕੇ ਦਿੰਦੇ, ਇਹਦੇ ਨਾਲ ਥੋੜਾ ਫਰਕ ਤਾਂ ਪਊਗਾ। ਬਾਕੀ ਇੰਸ਼ੋਰੈਂਸ ਦਾ ਹੀ ਹੈ ਵੀ ਡਾਕਟਰ ਸਾਹਿਬ ਨੂੰ ਸੋਚਣਾ ਚਾਹੀਦਾ ਥੋੜਾ ਜਿਹਾ, ਕਿਉਂਕਿ ਉਹਨਾਂ ਦੇ ਹੱਥ ਵਾਸਤੇ ਹੈ ਨਾ।
0: ਬਿਲਕੁਲ,
1: ਉਹਨਾਂ ਨੂੰ ਸੋਚਣ ਕਹਿੰਦਾ ਹੁਣ 6-7 ਸਾਲ ਹੋ ਗਏ ਗੱਡੀ ਚਲਾਉਂਦੇ ਨੂੰ, 10 ਸਾਲਾਂ ਨੂੰ, ਤੇ ਉਹ ਸਗੋਂ ਇੰਸ਼ੋਰੈਂਸ ਵੱਧ ਹੀ ਰਹੀ ਹੈ ਘਟਣ ਦੀ ਬਜਾਏ, ਨਹੀਂ ਕੀ ਕੁਛ ਨਹੀਂ, ਹਰੇਕ ਸਾਲ ਹੀ $25-30 ਵਧਾਈ ਜਾਂਦੇ
0: ਆ। ਅੱਛਾ ਭਾਜੀ, ਤੁਸੀਂ ਇਹ ਨੋਟ ਕੀਤਾ ਲਾਈਕ ਮੇਲ ਦੀ ਇੰਸ਼ੋਰੈਂਸ ਜ਼ਿਆਦਾ ਆਉਂਦੀ ਜਾਂ ਫੀਮੇਲ ਦੀ ਇੰਸ਼ੋਰੈਂਸ ਜ਼ਿਆਦਾ ਆਉਂਦੀ?
1: ਫੀਮੇਲ ਦੀ ਜ਼ਿਆਦਾ ਆਉਂਦੀ ਹੈ ਜੀ, ਆਪਾਂ ਜੇ ਵਾਈਫ ਨੂੰ ਐਡ ਕਰਦੇ ਆ ਤੇ ਉਦੋਂ ਹੀ ਵਧਾ ਦਿੰਦੇ ਆ $100-150।
0: ਅੱਛਾ ਅੱਛਾ, ਤੁਸੀਂ ਕਹਿੰਦੇ ਫੀਮੇਲ ਦੀ ਹੈ ਜਿਹੜੀ ਜ਼ਿਆਦਾ ਆਉਂਦੀ ਹੈ, ਹੈ ਨਾ?
1: ਫੀਮੇਲ ਦੀ ਜ਼ਿਆਦਾ ਆਉਂਦੀ ਹੈ, ਹਾਂਜੀ।
0: ਅੱਛਾ ਅੱਛਾ ਅੱਛਾ, ਠੀਕ ਹੈ ਜੀ, ਠੀਕ ਹੈ।
1: ਬਾਕੀ ਬ੍ਰੈਂਪਟਨ ਦੀ ਵੈਸੇ ਹੀ ਜ਼ਿਆਦਾ ਆਉਂਦੀ ਹੈ ਜੀ, ਪਤਾ ਨਹੀਂ ਇਹਨਾਂ ਨੂੰ ਲੱਗਦਾ ਵੀ ਜ਼ਿਆਦਾ ਇਹਦੇ ਵਿੱਚ ਲੋਕ ਰਹਿੰਦੇ ਆ ਬ੍ਰੈਂਪਟਨ 'ਚ ਸ਼ਾਇਦ।
0: ਨਹੀਂ, ਬ੍ਰੈਂਪਟਨ ਤਾਂ ਬਾਕੀ ਮਸ਼ਹੂਰ ਹੈ ਜੀ ਹੋਮ ਆਟੋ ਇੰਸ਼ੋਰੈਂਸ ਕਰਕੇ, ਨੋ ਡਾਊਟ ਜੀ, ਨੋ ਡਾਊਟ।
1: ਬਿਲਕੁਲ ਬਿਲਕੁਲ ਜੀ
0: ਜੀ
1: ਜੀ, ਇਹਦੇ ਤਾਂ ਫੋਰਟ ਸਾਹਿਬ ਨੂੰ ਸੋਚਣਾ ਚਾਹੀਦਾ, ਦੂਜੇ ਪ੍ਰੋਵਿੰਸਾਂ ਦੇ ਵਿੱਚ ਤਾਂ ਗਵਰਨਮੈਂਟ ਹੀ ਹੋਲਡ ਕਰ ਰਹੀ ਹੈ ਇੰਸ਼ੋਰੈਂਸ ਨਾ, ਉਦਾਂ ਦਾ ਕੋਈ ਪਲਾਨ ਲਿਆਉਣਾ ਚਾਹੀਦਾ ਹੈ ਜੇ ਇਹਨਾਂ ਨੂੰ ਇਹਨਾਂ ਇੰਨੀ ਦੇਸ਼ ਸੇਵਾ ਕਰਨੀ ਹੈ ਨਾ।
0: ਜੀ ਜੀ,
1: ਇਹ ਤਾਂ ਪੂਰਾ ਸਕੈਮ ਹੀ ਆ ਭਾਜੀ, ਇਹਦੇ ਤੇ ਤਾਂ ਬਹੁਤ ਸੋਚਣ ਵਾਲੀ ਗੱਲ ਆ। ਚਲੋ ਕਾਫੀ ਲੋਕ ਰੌਲਾ ਵੀ ਪਾ ਰਹੇ, ਸਵਾਲ ਵੀ ਉਠਾਉਂਦੇ, ਪਰ ਕੋਈ ਐਕਸ਼ਨ ਨਹੀਂ ਹੋ ਰਿਹਾ ਜਿਹੜੀ ਗੱਲ ਇਹ ਆ।
0: ਕੀ ਇਹਦਾ ਮਤਲਬ ਹੈ? ਸਰਕਾਰਾਂ ਨੂੰ ਪੈਸਾ ਚੜਦਾ ਆ ਜਦੋਂ ਇਲੈਕਸ਼ਨਸ ਆਉਂਦੇ ਨੇ?
1: ਬਿਲਕੁਲ ਬਿਲਕੁਲ, 100% ਜੀ। ਹੋਰ ਤਾਂ ਫਿਰ ਭਾਜੀ ਕੋਈ ਰੀਜਨ ਹੀ ਨਹੀਂ ਰਹਿ ਜਾਂਦਾ ਮਗਰ, ਹੈ ਨਾ।
0: ਆ ਸਰਕਾਰ ਆਪਣੇ ਹੱਥਾਂ ਚ ਵੀ ਤਾਂ ਲੈ ਸਕਦੀ ਹੈ ਇੰਸ਼ੋਰੈਂਸ।
1: ਬਿਲਕੁਲ ਜੀ, ਬਾਕੀ ਵਿਨੀਪੈਗ ਵਗੈਰਾ $100-150 ਇੰਸ਼ੋਰੈਂਸ ਦੇ ਰਿਹਾ ਜੀ, ਉੱਥੇ ਵੀ ਤਾਂ ਲੋਕ ਗੱਡੀਆਂ ਚਲਾ ਹੀ ਰਹੇ, ਕੋਈ ਬ੍ਰੈਂਪਟਨ ਚ ਕੋਈ ਵੱਖਰਾ ਤਾਂ ਹੈ ਨਹੀਂ ਗਾ। ਚਲੋ ਕੁਛ ਕੁ ਗਲਤੀਆਂ ਵੀ ਹੈਗੀਆਂ, ਚਲੋ ਇੱਥੇ ਚੋਰੀ ਚਕਾਰੀ ਵਾਲੀਆਂ, ਪਰ ਇੰਨਾ ਵੀ ਹੈ ਨੀ ਨਾ ਵੀ ਇਕੱਲੀ ਨੇਰਗਰਦੀ ਵੀ ਨਹੀਂ ਚੱਲ ਰਹੀ।
0: ਮਨਦੀਪ ਜੀ ਮੈਂ ਤੁਹਾਨੂੰ ਇਹ ਜਿਹੜਾ ਜਾਣ ਦਿੰਦਾ, ਇੱਕ ਬਸ ਮੇਰਾ ਕੁਇਕ ਇਹ ਸਵਾਲ ਹੈ, ਤੁਸੀਂ ਫਾਰਮੇਸੀ ਦੇ ਉੱਤੇ ਗੱਲ ਕੀਤੀ ਹੈ ਵੀ ਜੋ ਪਾਵਰਾਂ ਜਿਹੜੀਆਂ ਫਾਰਮਾਸਿਸਟ ਨੂੰ ਦਿੱਤੀਆਂ ਜਾਣਗੀਆਂ, ਸੋ ਉਹਦੇ ਨਾਲ ਪ੍ਰਾਇਮਰੀ ਕੇਅਰ 'ਤੇ ਆ ਬਰਡਨ ਘਟੇਗਾ, ਹੈ ਨਾ? ਪਿਛਲੇ ਸਾਲ ਵੀ ਦਿੱਤੀਆਂ ਸੀ, ਤੁਹਾਨੂੰ ਲੱਗਦਾ ਵੀ ਫਰਕ ਹੈ ਜਿਹੜਾ ਤੁਸੀਂ ਮਹਿਸੂਸ ਕੀਤਾ ਵੀ ਫਰਕ ਆ ਪਿਆ, ਵੀ ਹਜੇ ਤੁਸੀਂ ਇਹ ਤੁਹਾਨੂੰ ਲੱਗਿਆ ਵੀ ਨਹੀਂ ਹਜੇ ਉਸ ਹਿਸਾਬ ਦਾ ਫਰਕ ਨਹੀਂ ਪਿਆ?
1: ਨਹੀਂ ਨਹੀਂ, ਮੇਰੇ ਹਿਸਾਬ ਦਾ ਹੀ ਫਰਕ ਪਊਗਾ ਜੀ, ਜਿਹੜੀ ਗੱਲ ਹੈ ਨਾ।
0: ਅੱਛਾ ਜੀ,
1: ਕਿਉਂਕਿ ਐਮਰਜੈਂਸੀ ਦੇ ਵਿੱਚ ਵੀ ਕਈ ਕੋਈ ਏਡਾ ਮੇਜਰ ਪ੍ਰੋਬਲਮ ਹੁੰਦੀ ਨੀ ਜੀ, ਆਪਣੇ ਜਿਵੇਂ ਕਿਸੇ ਨੂੰ ਨੌਲੇਜ ਦੀ ਲਾ ਲਓ ਘਾਟ ਹੈ ਜਾਂ ਕੁਛ ਵੀ ਨਾ, ਵੀ ਲੋਕ ਓਦਾਂ ਵੀ ਚਲੇ ਜਾਂਦੇ ਆ ਜੀ ਇਹਨਾਂ ਨਾਲ ਜੇ ਹੋਊਗਾ। ਫਾਰਮੈਸੀ ਤੇ ਵੀ ਇੱਕ ਗੱਲ ਹੀ ਬਣੀ ਹੋਈ ਨਾ ਵੀ ਉਹਨਾਂ ਨੇ ਕਿਹੜਾ ਦਵਾਈ ਦੇਣੀ ਹੈ ਜਾਂ ਉਹ ਵੀ ਕਹਿ ਦਿੰਦੇ ਡਾਕਟਰ ਕੋਲ ਜਾਓ ਪਹਿਲਾਂ, ਤੇ ਉਹ ਚੀਜ਼ ਕਰਕੇ ਥੋੜਾ ਜਿਹਾ ਫਰਕ ਤਾਂ ਪਊਗਾ ਜੀ।
0: ਜੀ ਜੀ, ਠੀਕ ਹੈ ਜੀ,
1: ਹਾਂਜੀ, ਬਾਕੀ ਸੁਣਦੇ ਹਾਂ ਜੀ ਹੋਰ ਵੀ।
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ, ਬਹੁਤ ਬਹੁਤ ਧੰਨਵਾਦ। ਸਿੱਧੂ ਸਾਹਿਬ ਤੁਹਾਡੀ ਕਾਲ ਹੈ, ਡਰੋਪ ਹੋ ਗਈ, ਪਲੀਜ਼ ਦੁਬਾਰਾ ਕਾਲ ਕਰ ਲਿਓ, ਅਗਲੀ ਕਾਲ ਤੇ ਚੱਲਦਾ। ਗੋਸਲ ਸਾਹਿਬ ਜੀ ਆਏ ਨੂੰ, ਸਤਿ ਸ਼੍ਰੀ ਅਕਾਲ ਭਾਜੀ।
2: ਭਾਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
2: ਭਾਜੀ ਅੱਜ ਮੈਂ ਵੀ ਇੱਕ ਚੰਗੀ ਖਬਰ ਸੁਣਾਵਾਂ।
0: ਸੁਣਾ ਦਿਓ ਭਾਜੀ।
2: ਟਰੰਪ ਕਹਿ ਰਿਹਾ ਜੀ ਜਿਹੜੇ ਟੈਰਿਫ ਲੱਗੇ ਹੋ ਹਨਾ, ਇਹਨਾਂ ਨੂੰ 50 ਤੋਂ ਘਟਾ ਕੇ 25% ਅਲਮੀਨੀਅਮ ਤੇ ਸਟੀਲ ਤੇ ਕਰ ਦੇਣਾ ਜੀ।
0: ਅੱਛਾ ਜੀ,
2: ਉਹਨੇ ਅਮਰੀਕਾ ਨੇ ਆਫਰ ਕੀਤਾ ਜੀ ਮੈਕਸੀਕੋ ਤੇ ਕੈਨੇਡਾ ਨੂੰ।
0: ਅੱਛਾ ਜੀ,
2: ਹਾਂਜੀ, ਕਹਿੰਦਾ ਜੀ ਇਹ ਤੇ ਅਸੀਂ ਡੀਲ ਕਰ ਸਕਦੇ ਹਾਂ।
0: ਇਹ 25% ਮੈਨੂੰ ਲੱਗਦਾ ਪਹਿਲੀ ਆ ਨਹੀਂ ਸੀਗੇ 25% ਤੇ ਟੈਰਿਫ ਤੇ,
2: ਨਹੀਂ ਪਹਿਲਾਂ 50 ਤੇ ਸੀ ਕੀਤੇ ਇਹਨਾਂ ਨੇ।
0: 50 ਤੇ ਸੀਗਾ ਜੀ,
2: ਹਾਂਜੀ, 50 ਅਲਮੀਨੀਅਮ ਸਟੀਲ ਆਟੋ ਪਾਰਟ ਕੁਛ ਕੁ ਚੀਜ਼ਾਂ ਦੇ 25 ਆ, ਕੁਛ ਕੁ 50 ਦੇ ਸੀ।
0: ਹਾਂ ਠੀਕ ਹੈ, ਮਿਕਸ ਜਿਹਾ ਆ।
2: ਚਲੋ ਚੰਗੀ ਚੀਜ਼ ਆ ਜੀ, ਕੰਮ ਚਲੋ ਥੋੜਾ ਬਹੁਤਾ ਟਰੈਕਿੰਗ ਦਾ।
0: ਜੀ ਜੀ ਬਿਲਕੁਲ ਬਿਲਕੁਲ ਭਾਜੀ, ਰਾਹਤ ਦੀ ਖਬਰ ਹੈ, ਰਿਲੀਫ ਹੈ। ਮੈਨੂੰ ਲੱਗਦਾ ਵੀ ਸ਼ਾਇਦ ਇਹ ਆਈ ਜਾਣਗੇ ਜਿਸ ਹਿਸਾਬ ਦੇ ਇਸ ਟਾਈਮ ਅਮਰੀਕਾ ਘਿਰਦਾ ਜਾ ਰਿਹਾ।
2: ਹਾਂਜੀ, ਚਲੋ ਲੜਾਈ ਦਾ ਉਧਰ ਤੁਹਾਨੂੰ ਪਤਾ ਹੀ ਕੀ ਹਾਲਾਤ ਹੋਏ ਆ।
0: ਅੱਛਾ, ਉਹਦੀ ਖਬਰ ਹੁਣ ਭਾਜੀ ਘੱਟ ਆ ਰਹੀ ਹੈ, ਹੈ ਨਾ? ਲੜਾਈ ਦੀ ਨਾ ਦਬਾ ਲਈਆਂ ਕਈ ਖਬਰਾਂ ਹੁਣ
2: ਭਾਜੀ, ਮੀਡੀਆ ਇਹਨਾਂ ਦਾ ਹੀ ਆ, ਜਿੱਦਾਂ ਨੂੰ ਚਲਾਓ। ਤਾਂ ਹੁਣ ਤੁਹਾਡੇ ਸਾਹਮਣੇ ਆਪਾਂ ਅੱਗੇ ਵੀ ਗੱਲ ਕੀਤੀ ਸੀ ਇੱਕ ਦਿਨ, ਹੈ ਨਾ, ਚਲੋ ਆਪਣੇ ਦੂਏ ਪਾਸੇ ਨੂੰ ਗੱਲ ਚੱਲਣੀ ਥੋੜੀ
0: ਜਿਹੀ।
2: ਆਪਾਂ ਗੱਲ ਕੀਤੀ ਸੀ ਮੋਦੀ ਸਾਹਿਬ ਦੀ ਉਦਣ, ਹੈ ਨਾ, ਮੈਂ ਉਦਣ ਵੀ ਕਿਹਾ ਸੀ ਕਿ ਵੇਟ ਕਰੋ 1-2 ਮਹੀਨੇ, ਦੇਖੋ ਲੋਕਡਾਊਨ ਲੱਗਣਾ ਹੀ ਲੱਗਣਾ ਹੈ, ਥੋੜੀ ਕਾਹਲੀ ਨਾ ਕਰੋ। ਕਈ ਆ ਕੇ ਮੋਦੀ ਭਗਤ ਗੱਲ ਪੈਂਦੇ ਆ, ਏਦਾਂ ਗੱਲ ਇਹ ਕਹਿੰਦੇ ਆ, ਹੈ ਨਾ, ਤੁਹਾਡੇ ਸਾਹਮਣੇ ਹੁਣ ਸੱਚ ਆ ਗਿਆ ਸਾਰਾ ਕੁਛ, ਉਹਨੇ ਆਪਣੇ ਮੂੰਹੋਂ ਕਹਿਤੀ ਇਹ ਗੱਲ, ਹੈ ਨਾ।
0: ਇਹੀ ਚੀਜ਼ ਇੰਦਰਾ ਗਾਂਧੀ ਨੇ ਵੀ ਭਾਜੀ ਕੀਤੀ ਸੀਗੀ 6 June 1967 ਦੇ ਵਿੱਚ, ਦਾ ਹਿੰਦੂ ਇੱਕ ਅਖਬਾਰ ਹੈ, ਉਹਦੇ ਵਿੱਚ ਹੈਡਲਾਈਨਸ ਆ ਜਿਹੜੀਆਂ ਇਹ ਛਪੀ ਸੀ, ਡੋਂਟ ਬਾਏ ਗੋਲਡ, ਇੰਦਰਾ ਟੈਲਸ ਪੀਪਲ ਅਪੀਲਸ ਫੋਰ ਨੈਸ਼ਨਲ ਡਿਸਿਪਲਿਨ। ਸੋ ਇਹ ਖਬਰ ਹੈ ਜਿਹੜੀ, ਦੇਖ ਲਓ 1967 ਦੇ ਵਿੱਚ ਵੀ ਆਈ ਸੀਗੀ, ਤੇ ਉਹੋ ਜਿਹੇ ਹਾਲਾਤ ਹੈ ਜਿਹੜੇ ਕਹਿੰਦੇ ਵੀ ਭਾਰਤ ਦੇ ਵਿੱਚ ਫਿਰ ਵਾਪਸ ਮੁੜ ਆਏ ਨੇ।
2: ਹਾਂਜੀ, ਹੁਣ ਤਾਂ ਜ਼ਿਆਦਾ ਖਰਾਬ ਹੋਣੇ, ਕਿਉਂਕਿ ਗੈਸ ਲੋਕਾਂ ਨੂੰ ਭਾਜੀ ਕਹਿ ਰਹੇ ਆ ਵੀ ਤੁਸੀਂ ਰੋਟੀ ਘੱਟ ਬਣਾਓ, ਖਾਣਾ ਘੱਟ ਬਣਾਓ। ਹੁਣ ਭਾਜੀ ਗੈਸ ਤਾਂ ਲੱਗਣੀ ਆ, ਜਿੱਥੇ ਲੱਗਣੀ, ਸ਼ਹਿਰਾਂ ਵਾਲੇ ਕੀ ਕਰੂਗੇ ਹੁਣ, ਪਿੰਡਾਂ ਵਾਲੇ ਤਾਂ ਸਾਰ ਲਓਗੇ ਲੱਕੜਾਂ ਨਾ ਪਾਥੀਆਂ ਨਾ, ਹੈ ਨਾ।
0: ਜੀ ਜੀ ਬਿਲਕੁਲ,
2: ਤੇ ਏਦਾਂ ਦੇ ਬਾਕੀ ਭਾਜੀ ਜਿਹੜੀ ਇੰਸ਼ੋਰੈਂਸ ਆ, ਹੁਣ 7 ਸਾਲ ਹੋ ਗਏ ਇਹਨੂੰ ਡੱਗ ਫੋੜ ਸਰਕਾਰ ਬਣੀ ਨੂੰ, ਤੇ ਕਰ ਕੀ ਰਹੇ ਆ ਜੀ
0: ਤੁਹਾਡੇ ਸਾਹਮਣੇ
2: MP MPP ਕਿੱਥੇ ਆ, ਤੇ ਜਦੋਂ ਇਲੈਕਸ਼ਨ ਆਉਂਦੀ ਆ ਦੇਖਿਓ 3 ਸਾਲ ਰਹਿ ਗਏ ਇਹਨਾਂ ਨੇ ਭੱਜੇ ਆਉਣਾ ਬਾਅਦ ਚ। ਹਾਂਜੀ, ਐਤਕੀ ਤਾਂ ਉਦੇ ਡੱਗ ਫੋੜਦਾ ਭਾਈ, ਗ੍ਰਾਫ ਬਹੁਤ ਥੱਲੇ ਚਲਾ ਗਿਆ ਜੀ।
0: ਹਾਂਜੀ, ਤਾਂ ਹੀ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੱਲ ਹੈ ਜਿਹੜੀ 2 ਮਿੰਟ ਦੀ ਵੀਡੀਓ ਪਾਈ ਭਾਜੀ, ਤੇ ਉਹਦੇ ਵਿੱਚ ਆਪਣੀਆਂ ਸਾਰੀਆਂ ਜੋ ਪ੍ਰਾਪਤੀਆਂ ਨੇ ਉਹ ਗਿਣਵਾਈਆਂ ਨੇ ਉਸ ਵੀਡੀਓ ਦੇ ਵਿੱਚ, 2 ਮਿੰਟ ਦੀ ਵੀਡੀਓ ਦੇ ਵਿੱਚ।
2: ਇਹ ਤਾਂ ਭਾਜੀ ਪਹਿਲਾਂ ਇਲੈਕਸ਼ਨ ਕਰਾ ਕੇ ਜਿੱਤ ਗਿਆ, ਜੇ ਹੁਣ ਇਲੈਕਸ਼ਨ ਹੁੰਦੀ ਹੈ ਨਾ, ਲਿਬਰਲ ਨੇ ਆ ਜਾਣਾ ਸੀ ਅੰਟਾਰੀਓ ਚ।
0: ਹਾਂ, ਕਾਫੀ ਟੱਕਰ ਦੇ ਰਹੀ ਹੈ ਜੀ
2: ਹੁਣ, ਉਹਨਾਂ ਦਾ ਗ੍ਰਾਫ ਉੱਪਰ ਆ ਜੀ 2-3 ਪੁਆਇੰਟ ਇਹਨਾਂ ਨਾਲ।
0: ਜੀ ਜੀ ਬਿਲਕੁਲ ਬਿਲਕੁਲ,
2: ਕਿਉਂਕਿ ਉਹਨਾਂ ਕੋਲ ਲੀਡਰ ਹੈ ਨੀ ਸੀ ਅਰਲੀ, ਤਾਂ ਹੀ ਇਹ 2 ਸਾਲ ਪਹਿਲੇ ਇਲੈਕਸ਼ਨ ਕਰਾ ਗਿਆ ਨਾ, $200 ਦੇ ਕੇ ਜੀ ਹੁਣ ਭਾਈ 2 ਸਾਲ। ਬਾਕੀ ਭਾਜੀ ਬ੍ਰਹਮਟਨ ਜਾਂ ਅਮੀਰ ਲੋਕੀ ਬਹੁਤ ਆ ਜੀ, ਇੱਦਾਂ ਨਾ ਕਹੋ ਤੁਸੀਂ।
0: ਅੱਛਾ ਜੀ,
2: ਕਿਸੇ ਨੂੰ ਵੀ ਚੈੱਕ ਕਰ ਲਓ, ਕਿਸੇ ਨੂੰ ਰੋਕ ਕੇ 3-3, 4-4 ਘਰ, 5-5 ਟਰੱਕ ਵਾਲੇ ਕੋਲ 3-3, 4-4 ਘਰ ਆ ਇਕੱਲੇ ਇਕੱਲੇ ਕੋਲ।
0: ਅੱਛਾ, ਤੁਸੀਂ ਇਹ ਦੱਸੋ ਆਟੋ ਇੰਸ਼ੋਰੈਂਸ ਦੇ ਉੱਤੇ ਤੁਹਾਨੂੰ ਕੀ ਲੱਗਦਾ, ਮੇਲ ਜਿਹੜੇ ਡਰਾਈਵਰਸ ਹੈ ਉਹਨਾਂ ਦੀ ਇੰਸ਼ੋਰੈਂਸ ਵੱਧ ਹੈ
2: ਜਾਂ ਫੀਮੇਲ ਦੀ ਜ਼ਿਆਦਾ ਹੁੰਦੀ ਹੈ?
0: ਫੀਮੇਲ ਦੀ ਜ਼ਿਆਦਾ ਹੁੰਦੀ ਹੈ,
2: ਹਾਂਜੀ।
0: ਉਹਦਾ ਕਾਰਨ ਕੀ ਹੈ, ਉਹਦਾ ਕਾਰਨ ਕੀ ਹੈ ਭਾਜੀ?
2: ਉਹ ਰਿਸਕ ਹੁੰਦਾ ਜੀ, ਉਹ ਰੱਖਦੇ ਆ ਜੀ ਕੁਛ ਪਰਸੈਂਟ ਇਹਨਾਂ ਦਾ ਡਰਾਈਵਿੰਗ ਦਾ ਜੀ।
0: ਅੱਛਾ ਜੀ,
2: ਡਰ ਕੇ, ਥੋੜਾ ਡਰ ਕੇ ਚਲਾਉਂਦੀਆਂ।
0: ਅੱਛਾ, ਚਲੋ, ਇਹ ਤਾਂ ਜਿਹੜੇ ਸਾਡੀਆਂ ਭੈਣਾਂ ਸੁਣਦੀਆਂ ਨੇ ਉਹ ਵੀ ਕਾਲ ਕਰ ਸਕਦੇ। ਅੱਛਾ ਭਾਜੀ, ਤੇ ਦੂਸਰੇ ਜੀ, ਦੂਸਰੇ ਪਾਸੇ ਆਪਾਂ ਫਾਰਮੇਸੀ ਦੀ ਵੀ ਗੱਲ ਕਰ ਲਈਏ ਵੀ ਜੋ ਫਾਰਮੇਸਿਸਟ ਨੂੰ
2: ਭਾਜੀ ਐਵੇਂ ਸ਼ੋਸ਼ਾ ਜਿਹਾ ਛੱਡੀ ਜਾਂਦਾ ਜੀ। ਮੇਨ ਪ੍ਰੋਬਲਮ ਤਾਂ ਡਾਕਟਰਾਂ ਦੀ ਹੈ, ਡਾਕਟਰ ਹਾਇਰ ਕਰੋ, ਮੈਡੀਕਲ ਕਾਲਜ ਬਣਾਓ, ਯੂਨੀਵਰਸਿਟੀਆਂ ਬਣਾਓ ਇੱਥੇ, ਹੈ ਨਾ, ਇੱਥੇ ਯੂਨੀਵਰਸਿਟੀ ਬਣਾ ਦੇਣ ਵੱਡੀ ਸਾਰੀ ਰੱਖ ਕੇ, ਹੈ ਨਾ, ਲੋਕਾਂ ਦੇ ਨਿਆਣੇ ਬਾਹਰ ਜਾਂਦੇ ਆ ਮੈਡੀਕਲ, ਹੈ ਨਾ।
0: ਸੋ ਉਹਦੇ ਨਾਲ ਸਮੱਸਿਆ ਹੱਲ ਹੋ ਸਕਦੀ?
2: ਨਹੀਂ ਜੀ, ਹਵਾ 'ਚ ਉੱਦੇ ਛੱਡੀ ਜਾਂਦੇ, ਕੁਛ ਨਹੀਂ ਹੋਣਾ ਜੀ। 7 ਸਾਲ ਹੋ ਗਏ ਜੀ ਇਹਨੂੰ ਬੰਦੇ ਨੂੰ, ਅਸੀਂ ਇਹੀ ਗੱਲ ਸੁਣੀ ਜਾਂਦੇ ਲਗਾਤਾਰ, ਹੈ ਨਾ, ਇਹਨਾਂ ਦੀਆਂ ਗੱਲਾਂ ਬਾਤਾਂ ਹਰੇਕ ਸਾਲ ਸੁਣ ਲਈ ਦੀਆਂ ਜੀ।
0: ਜੀ ਜੀ ਜੀ,
2: ਥੈਂਕ ਯੂ,
0: ਥੈਂਕ ਯੂ ਭਾਜੀ, ਥੈਂਕ ਯੂ ਗੋਸਲ ਸਾਹਿਬ, ਤੁਸੀਂ ਆਪਣੇ ਵਿਚਾਰ ਦਿੱਤੇ। ਅਗਲੀ ਕਾਲ 'ਤੇ ਚੱਲਦਾ ਮੁਲਤਾਨੀ ਸਾਹਿਬ ਜੀ ਆਏ ਨੂੰ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ,
3: ਬਹੁਤ ਬਹੁਤ ਬਹੁਤ ਮਿਹਰਬਾਨੀ ਜੀ
0: ਜੀ, ਧੰਨਵਾਦ ਸਰ।
3: ਤੇ ਬਾਕੀ ਭਾਜੀ ਡਰਗ ਫੋਰਡ ਨੇ ਤੇ ਇੰਸ਼ੋਰੈਂਸ ਨਹੀਂ ਕਰਨੀ ਘੱਟ ਵਾਲੀ ਨੀ ਪੈਦਾ ਜੀ, ਆਪਣਾ ਆਪ ਦੇਖਦਾ ਜੀ। ਬਾਕੀ ਮੈਨੂੰ ਗੋਸਲ ਸਾਹਿਬ ਦੀ ਇੱਕ ਗੱਲ ਨੀ ਠੀਕ ਲੱਗੀ ਭਾਜੀ, ਤੇ ਉਹ ਘਰ ਜਾਂ ਇੱਕ ਲਿੱਤਾ ਜਾਂ ਦਸ ਲਿੱਤੇ ਜਾਂ ਨਹੀਂ ਲਿੱਤੇ ਨਾ, ਉਹ ਜਾਂ ਇੱਕ ਟਰੱਕ ਲਈ ਫਿਰਦਾ ਜਾਂ ਚਾਰ ਲਈ ਫਿਰਦਾ ਨਾ,
0: ਮਿਹਨਤ ਹੈ
3: ਜੀ, ਭਾਵੇਂ ਕਿੱਦਾਂ ਮਰਜ਼ੀ ਆਪਣਾ ਢਿੱਡ ਪਾਲਦਾ ਜਾਂ ਕਿ ਜਾਂ ਕਿੱਦਾਂ ਵੀ ਹਨਾ
0: ਜੀ ਜੀ ਮੁਲਤਾਨੀ ਸਾਹਿਬ ਇੱਕ ਦੱਸਿਓ, ਮੇਲ ਡਰਾਈਵਰ ਜਾਂ ਫੀਮੇਲ ਡਰਾਈਵਰ ਕਿਹਨਾਂ ਦੀ ਇੰਸ਼ੋਰੈਂਸ ਹਾਈ ਹੁੰਦੀ ਹੈ?
3: ਫੀਮੇਲ ਦੀ ਹੁੰਦੀ
0: ਹੈ, ਸਾਰੇ ਫੀਮੇਲ। ਅੱਛਾ, ਤੇ ਅੰਟਾਰੀਓ ਫਾਰਮਾਸਿਸਟ ਜਿਹੜੇ ਉਹਨਾਂ ਨੂੰ ਜੋ ਥੋੜੀਆਂ ਪਾਵਰਸ ਦਿੱਤੀਆਂ ਜਾ ਰਹੀਆਂ ਉਹਦੇ ਨਾਲ ਲੱਗਦਾ ਵੀ ਜਿਹੜਾ ਹੈਲਥ ਕੇਅਰ ਆ ਉਹਦੇ ਵਿੱਚ ਥੋੜਾ ਜਿਹਾ ਸੁਧਾਰ ਹੋਵੇਗਾ ਜਾਂ ਨਹੀਂ?
3: ਹੋਵੇਗਾ ਜੀ, ਉਹ ਤਾਂ ਫਰਕ ਪਵੇਗਾ ਜੀ,
0: ਫਰਕ ਪਵੇਗਾ ਤੁਹਾਨੂੰ ਲੱਗਦਾ?
3: ਹਾਂਜੀ
0: ਠੀਕ ਹੈ ਜੀ, ਠੀਕ ਠੀਕ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਮੁਲਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ ਦੋਸਤੋ। ਸੋ ਜਿਹੜੀਆਂ ਜ਼ਿਆਦਾ ਕਾਲਸ ਆ ਜਿਹੜੀਆਂ ਉਹਨਾਂ ਨੇ ਇਹ ਕਿਹਾ ਵੀ ਜੇ ਫੀਮੇਲ ਡਰਾਈਵਰ ਹੈ, ਜੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਆਟੋ ਇੰਸ਼ੋਰੈਂਸ ਹੈ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਮੇਲ ਡਰਾਈਵਰਸ। ਪਰ ਮੇਰੇ ਕੋਲ ਇੱਕ ਰਿਪੋਰਟ ਹੈ, ਮੈਂ ਤੁਹਾਡੇ ਨਾਲ ਉਹ ਹੈ ਜਿਹੜੀ ਸਾਂਝੀ ਕਰਦਾ, ਪਰ ਹੋਰ ਸਾਡੇ ਜਿਹੜੇ ਵੀਰ ਭੈਣ ਹੈ ਜਿਹੜੇ ਦੱਸ ਸਕਦੇ, ਜਿਹੜੇ ਸਾਡੀਆਂ ਭੈਣਾਂ ਹੁੰਦੀਆਂ ਉਹ ਵੀ ਦੱਸ ਸਕਦੀਆਂ ਨੇ ਵੀ ਬਾਕੀ ਆ ਜਿਹੜੇ ਫੀਮੇਲਸ ਡਰਾਈਵਰ ਹੈ ਉਹਨਾਂ ਦੀ ਜਿਹੜੀ ਆਟੋ ਇੰਸ਼ੋਰੈਂਸ ਹੈ ਜਿਹੜੀ ਉਹ ਹਾਈ ਹੁੰਦੀ ਹੈ, ਅਤੇ ਬਾਕੀ ਆ ਜਿਹੜਾ ਤੁਹਾਨੂੰ ਲੱਗਦਾ ਵੀ ਓਨਟਾਰੀਓ ਦੇ ਫਾਰਮਾਸਿਸਟ ਨੂੰ ਜਿਹੜੀਆਂ ਪਾਵਰਸ ਦਿੱਤੀਆਂ ਜਾ ਰਹੀਆਂ ਨੇ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੈਲਥ ਕੇਅਰ ਦੇ ਉੱਤੇ ਆ ਜਿਹੜਾ ਫਰਕ ਪਵੇਗਾ, ਥੋੜ੍ਹੀ ਰਿਲੀਫ ਹੈ ਜਿਹੜੀ ਉਹ ਮਿਲੇਗੀ, ਜਾਂ ਫਿਰ ਤੁਹਾਨੂੰ ਇਹੀ ਲੱਗਦਾ ਵੀ ਭਾਈ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ, ਮੋਰ ਡਾਕਟਰਸ ਆ ਜਿਹੜੇ ਹਾਇਰ ਕਰਨੇ ਚਾਹੀਦੇ ਨੇ? ਕਿਉਂਕਿ ਪਿੱਛੇ ਜੇ ਓਨਟਾਰੀਓ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਨੇ ਵੀ ਆ ਜਿਹੜਾ ਸਰਕਾਰ 'ਤੇ ਇਹ ਰੋਸਾ ਕੀਤਾ ਸੀਗਾ ਵੀ ਭਾਈ ਇਸ ਟਾਈਮ ਆ ਜਿਹੜੀ ਸਾਨੂੰ ਲੋੜ ਹੈ ਵੱਧ ਤੋਂ ਵੱਧ ਡਾਕਟਰਸ ਦੀ ਹੈ, ਜਿਹੜੇ ਰੈੱਡ ਟੇਪ ਕਾਰਨਰਸ ਨੇ ਉਹਨਾਂ ਨੂੰ ਕੱਟਿਆ ਜਾਵੇ ਤਾਂ ਕਿ ਜਿਹੜਾ ਇਸ ਟਾਈਮ ਹੈਲਥ ਕ੍ਰਾਈਸਿਸ ਦੇ ਵਿੱਚੋਂ ਓਨਟਾਰੀਓ ਗੁਜ਼ਰ ਰਿਹਾ ਉਹਦੇ ਵਿੱਚੋਂ ਉਸ ਨੂੰ ਬਾਹਰ ਕੱਢਿਆ ਜਾਵੇ। ਜੀ ਅਗਲੀ ਕਾਲ 'ਤੇ ਚੱਲਦੇ ਹਾਂ, ਸਿਮਰਨ ਜੀ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਭਾਜੀ, ਬਹੁਤ ਵਧੀਆ ਜੀ, ਧੰਨਵਾਦ।
4: 2019 ਦਾ ਇੰਸ਼ੋਰੈਂਸ ਕਰਾਈ ਹੈ ਮੈਂ ਆਪਣੇ ਵਾਈਫ ਦੇ ਨਾਂ ਤੇ।
0: ਅੱਛਾ ਜੀ,
4: ਤੇ ਅੱਜ ਤੱਕ ਉਹਨਾਂ ਨੇ ਨਾ ਲਈ ਆ ਤੇ ਮੇਰੇ ਨਾਂ ਦੀ ਇੰਸ਼ੋਰੈਂਸ ਹੀ ਵੱਧ ਆਉਂਦੀ 20 ਡਾਲਰ ਨਾਲ ਵਿੱਚ।
0: ਹਾਂ, ਤੁਸੀਂ ਪਹਿਲੇ ਆ ਜਿਹੜੇ ਕਹਿ ਰਹੇ ਹੋ ਵੀ ਵਾਈਫ ਦੇ ਨਾਂ ਤੇ ਇੰਸ਼ੋਰੈਂਸ ਘੱਟ ਆ ਰਹੀ ਹੈ ਤੇ ਮੇਰੇ ਤੁਹਾਡੇ ਨਾਂ ਤੇ ਜਿਹੜੀ ਇੰਸ਼ੋਰੈਂਸ ਵੱਧ ਆ ਰਹੀ ਹੈ, ਕੀ ਤੁਹਾਨੂੰ ਟਿਕਟ ਮਿਲੀ ਸੀ ਜਾਂ ਸਿਰਫ ਤੁਹਾਡਾ
4: ਸਿਮ? ਕੁਝ ਨਹੀਂ ਮਿਲਿਆ, ਮੇਰਾ ਰੈਕਡ ਵੀ ਕਲੀਨ ਆ, ਮੇਰੇ ਕੋਲ ਏਜ਼ਡ ਆ, ਮੇਰੀ ਵਾਈਫ ਕੋ G2 ਆ।
0: ਅੱਛਾ ਜੀ,
4: ਤੇ ਉਹ 140 ਡਾਲਰ ਇੰਸ਼ੋਰੈਂਸ ਆ ਮੇਰੀ।
0: ਹੂੰ ਹੂੰ, ਅੱਛਾ,
4: 200 ਡਾਲਰ ਤੋਂ ਸ਼ੁਰੂ ਹੋਈ ਸੀ।
0: ਅੱਛਾ ਜੀ,
4: ਤੇ 140 ਆ ਹੁਣ, ਪਹਿਲੇ ਮੈਂ 2-3 ਸਾਲ ਆ ਆਪਣਾ
0: ਰੈਂਟ। ਹੂੰ
4: ਹੂੰ, ਹੁਣ ਮੈਂ ਹੈਗਾ ਵਾਟਰ ਡਾਊਨ।
0: ਅੱਛਾ ਜੀ, ਅੱਛਾ ਜੀ, ਠੀਕ ਹੈ ਠੀਕ ਹੈ ਜੀ, ਹਾਂਜੀ,
4: ਇੰਸ਼ੋਰੈਂਸ ਆ, ਕੋਈ ਰੌਲਾ ਹੀ ਨਹੀਂ, ਉਹ ਸਟੇਟ ਨਾਲ ਸ਼ੁਰੂ ਤੋਂ ਚੱਲਦੀ ਪਈ ਆ।
0: ਕਿਆ ਬਾਤ ਹੈ ਭਾਜੀ, ਬੜੇ ਖੁਸ਼ਕਿਸਮਤ ਹੋ ਜਿਹਨੇ ਦੱਸਿਆ ਵੀ ਮੇਰੀ ਇੰਸ਼ੋਰੈਂਸ ਆ ਜਿਹੜੀ ਘਟੀ ਹੈ, ਵਧੀ ਨਹੀਂ ਹੈਗੀ, 200 ਤੋਂ ਘੱਟ ਗਈ।
4: ਲੈਣੀ ਸੀ 2019 ਸੀ, ਉਦੋਂ ਹੀ ਉਹਨਾਂ ਨੇ ਕਿਹਾ ਸੀਗਾ ਕਿ ਤੇਰੇ ਵਾਈਫ ਨੂੰ ਆਪਾਂ ਪ੍ਰਾਇਮਰੀ ਪਾਉਂਦੇ ਹਾਂ, ਤੈਨੂੰ ਸੈਕੰਡਰੀ 140 ਬਣਦੀ, 200 ਬਣਦੀ ਸੀਗੀ।
0: ਅੱਛਾ ਜੀ,
4: ਹੁਣ 130-140 ਆਉਂਦੀ ਹੈ।
0: ਅਗਲੀ ਕਾਲ ਤੇ ਚੱਲਦਾ 6643 ਕੁਲਦੀਪ ਭਾਜੀ, ਸਤਿ ਸ੍ਰੀ ਅਕਾਲ।
5: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਨਾਲ ਭਾਈ ਸੁੱਤੇ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਚੜ੍ਹਦੀ ਕਲਾ ਜੀ।
0: ਜੀ ਵੈਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਭਾਜੀ ਜੀ, ਆਇਆਂ ਨੂੰ ਜੀ।
5: ਹੁਣ ਆਪਾਂ ਫਾਰਮੇਸੀ ਵਾਲੇ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ, ਫਰਕ ਤੇ ਪਏਗਾ ਸ਼ਮੀ ਭਾਜੀ, ਥੋੜਾ ਪਏਗਾ।
0: ਅੱਛਾ,
5: ਪਰ ਹਾਂ ਮੈਂ ਲਾਸਟ ਆਪਣੇ ਕਾਲਰਾਂ ਨਾਲ ਸਹਿਮਤ ਹਾਂ, ਡਾਕਟਰਾਂ ਦੀ ਲੋੜ ਆ, ਕਿਉਂਕਿ ਜਦੋਂ ਆਪਾਂ ਐਮਰਜੈਂਸੀ ਜਾਂਦੇ ਹਾਂ ਕਦੇ ਵੀ 6-8 ਜਾਂ 10 ਘੰਟੇ ਤੋਂ ਪਹਿਲਾਂ ਆਪਾਂ ਵਿਹਲੇ ਨੀ ਹੋਏ, ਔਰ ਜਦੋਂ ਉਹਨਾਂ ਨੂੰ ਕੁਐਸਚਨ ਪੁੱਛੀਦਾ ਉਹਨਾਂ ਕੋਲ ਆਂਸਰ ਇਹੀ ਜਾਂਦਾ ਜੀ ਇੱਕੋ ਹੀ ਡਾਕਟਰ, ਉਹ ਵੀ ਔਨ ਕਾਲ ਆ। ਇਹ ਮਤਲਬ ਤੁਸੀਂ ਜੋ ਕੀ ਕਰਦੇ ਹੋ, ਸਾਡੇ ਹੀ ਲਾ ਲਓ ਕਿਚਨਰ ਵਾਟਰ ਇਕੱਠੀਆਂ ਸਿਟੀਆਂ ਨੇ, ਚੱਲ ਕੈਂਬਰੇਜ ਦਾ ਮੜਦਾ ਫਰਕਾ ਟਰਾਈ ਸਿਟੀ ਜਾ ਜਾਂਦੇ
0: ਆ।
5: ਜੇ ਤੁਸੀਂ ਇੱਕ ਡਾਕਟਰ ਰੱਖਿਆ ਹੋਇਆ, ਖਾਸ ਕਰ ਵੀਕਐਂਡ ਤੇ ਜਾਂ ਖਾਂਦੇ ਪੀਂਦੇ ਆ ਲੋਕ, ਐਕਸੀਡੈਂਟ ਹੁੰਦੇ ਆ, ਕੋਈ ਬਿਮਾਰ ਸ਼ਮਾਰ ਵੀ ਹੁੰਦਾ, ਕਦੇ ਵੀ ਤੀਜ ਹੋਣਾ, ਓਦਾਂ ਵੀ ਚਲੋ ਵੀ ਤੁਸੀਂ 3 ਸਿਟੀਆਂ ਨੂੰ ਇੱਕ ਡਾਕਟਰ, ਉਹ ਵੀ ਔਨ ਕਾਲ ਰੱਖਿਆ ਹੋਇਆ, ਮਤਲਬ ਕਿੱਧਰ ਨੂੰ ਜਾਂਦੀ ਗੱਲ ਇਹ ਨਾ।
0: ਸਹੀ ਗੱਲ ਹੈ, ਬਿਲਕੁਲ,
5: ਜੋ ਫਰਕ ਜ਼ਰੂਰ ਪਊਗਾ ਭਾਜੀ, ਚਾਹੇ ਕੁਛ ਪਰਸੈਂਟ ਹੀ ਪਵੇ, ਕਿਉਂਕਿ ਕਈ ਮੇਰੇ ਵਰਗੇ ਜਾਣ ਦੇ ਮੁੰਡੇ ਕਹਿੰਦੇ ਯਾਰ ਮੈਂ ਕੰਫਰਟੇਬਲ ਜਿਹਾ ਨੀ ਫੀਲ, ਉੱਥੇ ਆਪਾਂ ਪਤਾ ਕਰਦੇ ਜਾਂਦੇ ਹਾਂ, ਤੁਸੀਂ ਵੀ ਸਹਿਮਤ ਹੋ ਸਾਰੀਆਂ ਲੇਡੀਜ ਨੂੰ ਲੇਡੀਜ ਦੀ ਮਹਿੰਗੀ ਹੁੰਦੀ ਆ, ਐਵਰੀ ਇੰਡੀਵਿਜੁਅਲ ਕਾਊਂਟ ਕਰਦੀ ਆ ਮੇਰੇ ਹਿਸਾਬ ਨਾਲ। ਸਾਡੇ ਵਾਈਫ ਮੇਰੇ ਨਾਲ 7 ਸਾਲ ਟੈਕਸੀ ਵਿੱਚ ਲੱਗ ਗਈ, ਉਹਨਾਂ ਦਾ ਜਿੱਥੇ ਨੌ ਪਾਉਂਦੇ ਆ ਘੱਟ ਹੁੰਦੀ ਆ, ਮੇਰਾ ਪੈ ਜਾਵੇ ਜਦੇ ਵੱਧ ਜਾਂਦੀ ਆ।
0: ਠੀਕ ਹੈ ਜੀ, ਠੀਕ ਹੈ।
5: ਤੇ ਜੇ ਹੁਣ ਗੱਡੀ ਦੀ ਡਰਾਈਵਿੰਗ ਵੀ ਦੱਸ ਦੇਣਾ, ਉਹਨੇ 80,000 ਜਾਂ ਲੱਖ ਕੱਢ ਦੇਣੀਆਂ ਨੇ, ਮੈਂ 40 ਕੱਢਦਾ ਬ੍ਰੇਕਾਂ।
0: ਅੱਛਾ ਜੀ, ਡਰਾਈਵਿੰਗ ਦੇਖੋ ਵਧੀਆ,
5: ਐਵਰੀ ਇੰਡੀਵਿਜੁਅਲ ਦੀ ਡਿਫੈਂਡ ਆ, ਤੁਹਾਡੀ ਡਰਾਈਵਿੰਗ ਤੇ ਡਿਪੈਂਡ ਕਰਦਾ, ਤੁਹਾਡੇ ਰੈਕਡ ਤੇ ਡਿਪੈਂਡ ਕਰਦਾ।
0: ਜੀ ਜੀ ਜੀ, ਬਿਲਕੁਲ ਬਿਲਕੁਲ, ਇਹ ਵੀ ਗੱਲ ਸਹੀ ਹੈ।
5: ਹੁਣ ਉਹਨਾਂ ਨਾਲ ਬਹਿ ਜਾਈਏ ਚਾਹੇ ਸੌਂ ਜਾਈਏ, ਮੈਨੂੰ ਉਹ ਕਹਿੰਦੇ ਹੁੰਦੇ ਆ ਵੀ ਤੈਨੂੰ ਲਾਉਣ ਦਾ ਫਾਇਦਾ ਕੀ ਆ, ਤੂੰ ਸੌਣ ਤਾਂ ਦੇਣਾ ਨੀ।
0: ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ, ਬਹੁਤ ਬਹੁਤ ਧੰਨਵਾਦ। ਰੇਸ਼ਮ ਭਾਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ,
6: ਬਹੁਤ ਵਧੀਆ ਆਵਾਜ਼ ਵੀ ਆ ਰਹੀ ਆ ਤੇ ਬਹੁਤ ਵਧੀਆ ਬੋਲ ਚੱਲ ਰਿਹਾ।
0: ਥੈਂਕ ਯੂ ਭਾਜੀ, ਥੈਂਕ ਯੂ,
6: ਬਹੁਤ ਵਧੀਆ ਵਿਚਾਰ ਸੋਚ ਰਹੇ ਬਾਈ ਸਾਰਿਆਂ ਦੇ।
0: ਜੀ ਜੀ ਜੀ,
6: ਬਾਕੀ ਘਟਨਾ ਘੁਟਨਾ ਕੁਛ ਨੀ ਬਾਈ ਜੀ, ਦਾ ਨਾਂ ਦਾ ਅਫਸੋਸ ਕਰਦੀ ਆ। ਜਿਵੇਂ ਢਿੱਲੋ ਸਾਹਿਬ ਕਹਿੰਦਾ ਸੀ 15 ਸਾਲ ਹੋਏ ਸਾਨੂੰ, 30-30 ਸਾਲ ਹੋ ਗਏ ਹਨਾ ਜੀ, ਉਹੀ ਕੰਮ ਚੱਲੀ ਜਾਂਦਾ ਹਨਾ ਜੀ, ਇੰਨੀਆਂ ਗੌਰਮੈਂਟ ਬਣੀ ਜਾਂਦੀ ਆ, ਕੁਛ ਨੀ ਕਰਦਾ ਇੱਥੇ ਹਨਾ ਜੀ।
0: ਅੱਛਾ ਭਾਜੀ, ਮੇਲ ਦੀ ਇੰਸ਼ੋਰੈਂਸ ਜ਼ਿਆਦਾ ਹੁੰਦੀ ਆ ਜਾਂ ਫੀਮੇਲ ਦੀ ਆਟੋ ਇੰਸ਼ੋਰੈਂਸ?
6: ਮੈਨੂੰ ਬਾਈ ਦੋਨਾਂ ਦੀ ਜ਼ਿਆਦਾ ਲਾ ਦੇ, ਇੱਕ ਵੀ ਗੱਲ ਕੋਈ ਫਰਕ ਨਹੀਂ ਪੈਂਦਾ।
0: ਤੁਸੀਂ ਗੱਲ ਹੀ ਫਰਕ ਕਰਤੀ,
6: ਬਿਲਕੁਲ
0: ਬਿਲਕੁਲ ਜੀ,
6: ਨਾਲੇ ਵਿੱਚ ਕਮੇਟੀ ਸ਼ੋਅ ਵੀ ਚੱਲਦਾ ਆਪਣਾ, ਬਹੁਤ ਲਾਦਾ।
0: ਹਾਂਜੀ ਹਾਂਜੀ
6: ਹਾਂਜੀ, ਸਤਿ ਸ੍ਰੀ ਅਕਾਲ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਜਾਂਦਾ 8071 ਜੀ, ਸਵਾਗਤ ਹੈ ਜੀ। 8071 ਜੀ, ਤੁਸੀਂ ਆਉਂਦੀ ਹੋ? ਹਾਂਜੀ ਜੀ, ਸਤਿ ਸ਼੍ਰੀ ਅਕਾਲ।
7: ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ,
0: ਵੈਰੀ ਗੁੱਡ, ਬਹੁਤ ਵਧੀਆ ਸਰ, ਬਹੁਤ ਵਧੀਆ।
7: ਆਪਣੀ ਇੱਕ ਬੇਨਤੀ ਆ ਬੜੇ ਪਿਆਰ ਨਾਲ, ਮੈਂ ਕਿਹਾ ਵੀ ਆਪਾਂ ਜਿੱਦਾਂ ਰੇਡੀਓ ਤੇ, ਰੇਡੀਓ ਇੱਕ ਇੱਦਾਂ ਦੀ ਫ੍ਰੀਕੁਐਂਸੀ ਆ ਜਦੋਂ ਆਪਾਂ ਕੋਈ ਗੱਲ ਕਰਦੇ ਆ, ਆਈ ਬੀਨ ਹੇਅਰ ਲੌਂਗ ਟਾਈਮ, ਜਦੋਂ ਆਪਾਂ ਕੋਈ ਗੱਲ ਕਰਦੇ ਆ, ਦੇਖੋ ਸਰਕਾਰ ਦਾ ਵੀ ਆਪਣਾ ਬਜਟ ਆ ਜਿਹੜਾ ਕਿ ਉਹ ਡਿਸਕਲੋਜ਼ ਨੀ ਕਰਦੇ ਜਾਂ ਕੁਛ ਵੀ ਆ, ਆਪਾਂ ਜੋ ਕਮਾਉਂਦੇ ਆ ਆਪਾਂ ਦੱਸਣ ਲੱਗ ਪਈਏ ਤਾਂ ਉਹ ਕਿੰਨੀ ਗੱਲ ਫੈਲ ਜਾਂਦੀ ਆ ਰਾਈਟ ਬਾਹਰ। ਤੇ ਜਦ ਆਪਾਂ ਏਅਰ ਤੇ ਆਉਂਦੇ ਆ, ਥੋੜਾ ਜਿਹਾ ਬੰਦਿਆਂ ਨੂੰ ਇੰਨਾ ਕੁ ਸੂਝਵਾਨ ਬੰਦੇ ਹੋਣੇ ਚਾਹੀਦੇ ਆ ਵੀ ਤੁਸੀਂ ਕਹਿ ਦਿੰਦੇ ਆ ਸਾਡੇ ਬੰਦਿਆਂ ਕੋਲ 5-5 ਘਰ ਨੇ, 6-6 ਘਰ ਨੇ, ਕਿੱਥੇ ਦੀ ਇਹ ਗੱਲ ਹੋ ਰਾਈਟ। ਜਦੋਂ ਇਹ ਚੀਜ਼ਾਂ ਦਾ ਪਤਾ ਲੱਗਦਾ, ਤੁਸੀਂ ਚਲੋ ਗੱਲ ਬਹੁਤ ਵਧੀਆ ਟੋਪਿਕ ਛੇੜਿਆ ਵੀ ਕਿਹੜੀ ਇੰਸ਼ੋਰੈਂਸ ਜ਼ਿਆਦੇ ਆ, ਲੇਡੀਜ਼ ਦੀ ਆ ਜਾਂ ਜੈਂਟਸ ਦੀ ਜ਼ਿਆਦੇ ਹੈਗੀ ਆ ਰਾਈਟ, ਦੈਟ ਮੇਕਸ ਕਾਈਂਡ ਆਫ ਕੋਈ ਵੀ ਇਹਦੀ ਸੈਂਸ ਬਣਦੀ ਆ। ਹੁਣ ਬੰਦੇ ਯਾਰ ਆਉਂਦੇ ਆ, ਉਹਨਾਂ ਨੂੰ ਏਅਰ ਤੋਂ ਆਫ ਕਰ ਦੋ ਇੱਦਾਂ ਦਾ। ਹੁਣ ਤੁਸੀਂ ਕਹੋ ਘਰ ਤੋਂ ਨਿਕਲਦੇ ਹੀ ਮੇਰੇ ਘਰ ਚ 2 ਕਿਲੋ ਸੋਨਾ ਪਿਆ, ਤੁਹਾਡੇ 2-4 ਘੰਟਿਆਂ ਚ ਅਗਲੇ ਨੇ ਟਾਰਗੇਟ ਕਰਨ ਲੱਗ ਪੈਣਾ ਰਾਈਟ। ਹੁਣ ਆਪਣੀ ਕਮਿਊਨਿਟੀ ਦੀ ਕਿਉਂ ਇੱਥੇ ਬੇਇੱਜ਼ਤੀ ਜ਼ਿਆਦਾ ਹੋ ਰਹੀ ਆ, ਸਾਡੇ ਕੋਲ 5-5 ਘਰ ਨੇ, ਸਾਡੇ ਦੋਏ ਬੰਦਿਆਂ ਕੋਲ 10-10 ਘਰ ਨੇ ਆਪਣੇ
0: ਪੰਜਾਬ,
7: ਮੇਰਾ ਮਾਇੰਡ ਨਾ ਕਰਿਓ ਏਦਾਂ ਦੀ ਗੱਲ ਹੁੰਦੀ ਕੋਈ।
0: ਹਾਂ ਨਹੀਂ ਨਹੀਂ, ਗੱਲ ਤੁਹਾਡੀ ਮੈਂ ਦਰੁਸਤ ਹੈ
7: ਕੀ ਨਹੀਂ ਹੈਗਾ
0: ਭਾਜੀ। ਹਾਂ ਬਿਲਕੁਲ ਬਿਲਕੁਲ, ਆਪਾਂ ਹੁਣ ਮੈਂ ਤੁਹਾਡੀ ਗੱਲ, ਮੈਂ ਤਾਂ ਹੀ ਉਦੋਂ ਟੋਕ ਦਿੱਤਾ
7: ਸਾਰਿਆਂ ਨੂੰ ਭਰਾ ਵਾਂਗੂ ਗੱਲ ਕਰਦੇ ਆਪਾਂ, ਇੱਕ ਦੂਜੇ ਦੀਆਂ ਗੱਲਾਂ ਡਿਸਕਲੋਜ਼ ਨਹੀਂ ਕਰਦੀਆਂ ਇੱਥੇ ਚਾਹੀਦੀਆਂ, ਕਿਉਂਕਿ ਬੰਦਿਆਂ ਕੋਲ 10-10 ਜਹਾਜ਼ ਵੀ ਨੇ।
0: ਆਪਾਂ ਉਹੀ ਨਾ ਇਕੱਠੇ ਕਦੇ ਹੋਏ ਹੀ ਨਹੀਂ ਹੈਗੇ, ਇਸੇ ਦਾ ਤਾਂ ਫਾਇਦਾ ਚੱਕਿਆ ਗਿਆ ਬਾਕੀਆਂ ਬੇਗਾਨਿਆਂ ਤੋਂ, ਜਦੋਂ ਇਕੱਠੇ ਹੋ ਜਾਈਏ, ਜਦੋਂ ਇੱਕ ਸਿਰ ਹੋ ਜਾਈਏ, ਆਪਾਂ ਜਿਹੜਾ ਆ ਹਰ ਇੱਕ ਦਾ ਹੱਥ ਫੜ ਕੇ ਨਹੀਂ
7: ਹੈਗੇ ਜਿੰਨੇ ਆਪਾਂ ਇੱਕ ਦੂਜੇ ਨੂੰ ਬਣਾ ਬਣਾ ਕੇ ਕਮਿਊਨਿਟੀ ਨੂੰ ਮਾੜੇ ਹੋਏ ਹੋ, ਕਿਉਂਕਿ ਆਪਣੀ ਕਮਿਊਨਿਟੀ ਚ ਏਕਾ ਨਹੀਂ ਹੈ ਕਿਤੇ ਜਾਓ ਤੁਸੀਂ।
0: ਸਹੀ ਗੱਲ ਹੈ ਜੀ,
7: ਸਾਡੀ ਸਿਰਫ ਪੰਜਾਬੀਆਂ ਦਾ ਏਕਾ ਹੀ ਨਹੀਂ ਮਿਲ ਰਿਹਾ ਕਿਤੇ ਵੀ, ਇੱਕ ਦੂਜੇ ਦੀਆਂ ਲੱਤਾਂ ਖਿੱਚ ਖਿੱਚ ਆਪਾਂ ਨਾ ਕੀਤਾ ਪਿਆ, ਆਪਾਂ ਸਾਰਿਆਂ ਤੋਂ ਜ਼ਿਆਦਾ ਕਮਿਊਨਿਟੀ ਬਦਨਾਮ ਕਿਹੜੀ ਆ ਪੰਜਾਬੀ, ਪੰਜਾਬੀਆਂ ਨੂੰ ਕਿਸੇ ਨੇ ਨੀ ਕੀਤਾ, ਪੰਜਾਬੀਆਂ ਨੇ ਹੀ
0: ਆਪ ਹੀ ਕੀਤਾ ਜੀ, ਆਪ ਹੀ ਜਿਹੜਾ ਵੱਡੀਆਂ ਆ ਆਪਾਂ ਨੀ, ਬਿਲਕੁਲ
7: ਰਾਈਟ। ਇਹ ਬਹੁਤ ਗਲਤ ਆ ਆਪਣਾ ਡਿਸਕਲੋਜ਼ ਕਰਨਾ, ਜਿੱਦਾਂ ਪਾਣੀ ਚ ਵੀ ਕਹਿੰਦੇ ਆ ਨਾ ਕਿਸੇ ਦੀ ਨਿੰਦਿਆ ਨਾ ਕਰੋ, ਉਹ ਬੰਦਾ ਆਪ ਹੀ ਥੱਲੇ ਨੂੰ ਜਾਂਦਾ, ਉਹ ਦੂਜੇ ਵੱਲ ਦੇਖਦਾ ਨਾ ਇਹ ਬਹੁਤ ਰਿਚ ਹੋ ਗਿਆ, ਐ ਹੋ ਗਿਆ
0: ਜੀ ਜੀ,
7: ਉਹ ਦੇਖੋ ਕੋਈ ਵੱਧ ਰਿਹਾ ਤਾਂ ਰੱਬ ਅੱਗੇ ਬੇਨਤੀ ਕਰੋ ਸਾਰੇ ਵਧਣ,
0: ਆਪਾਂ ਨੂੰ ਮੋਟੀਵੇਸ਼ਨ ਲੈਣੀ ਚਾਹੀਦੀ ਹੈ।
7: ਜਿਹਦਾ ਸਵੇਰੇ ਉੱਠ ਕੇ ਮੈਂ ਤੁਹਾਨੂੰ ਸਹੀ ਦੱਸਾਂ, ਤੁਹਾਡਾ ਰੇਡੀਓ ਮੈਂ ਸੁਣਦਾ ਬਹੁਤ ਵਧੀਆ ਹੁੰਦਾ, ਤੁਸੀਂ ਟੌਪਿਕ ਵੀ ਲਿਆਉਂਦੇ ਆ
0: ਜੀ ਜੀ,
7: ਡਜ਼ਨਟ ਮੇਕ ਐਨੀ ਸੈਂਸ, ਆਪਾਂ ਜੇ ਆਪਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਾਂਗੇ ਆਪਣੀ ਕਮਿਊਨਿਟੀ ਦੇ ਵਿੱਚ ਰਾਈਟ।
0: ਬਿਲਕੁਲ ਬਿਲਕੁਲ ਸਹੀ ਫਰਮਾਇਆ ਭਾਜੀ, ਬਹੁਤ ਬਹੁਤ ਧੰਨਵਾਦ ਹੈ ਜਿਹੜਾ, ਚਲੋ ਤੁਸੀਂ ਜੋ ਗੱਲ
7: ਸਾਰਿਆਂ ਦਾ ਇਹ ਚਾਹੁੰਦੇ ਆ ਯਾਰ, ਜਿਹਦੇ ਕੋਲ 5 ਆ ਉਹਦੇ ਕੋਲ 10 ਹੋਣ, ਆਪਾਂ ਟੈਕਸ ਤਾਂ ਭਰ ਰਿਹਾ, ਸਹੀ ਕੰਮ ਕਰ ਰਿਹਾ ਉਹ ਬੰਦਾ, ਉਹ ਭਾਵੇਂ 20 ਬਣਾਵੇ ਘਰ
0: ਭਾਜੀ, ਮੈਂ ਇਹ ਸਮਝਦਾ
7: ਕਮਿਊਨਿਟੀ ਦੀ
0: ਭਾਜੀ ਮੈਂ ਇਹ ਸਮਝਦਾ ਆ, ਦੇਖੋ ਕੋਈ ਵੀ ਕਰਦਾ ਪਿਆ ਇੱਥੇ ਬਿਹਤਰੀ ਵਾਸਤੇ ਕਰਦਾ, ਹੁਣ ਕੰਪਨੀਆਂ ਜਿਹੜੀਆਂ ਨੇ ਉਹਨਾਂ ਦਾ ਘਾਟਾ ਪੈਂਦਾ, ਇੱਕਦਮ ਕੀ ਕਰਦੇ ਉਹ ਵਰਕ ਫੋਰਸ ਕੱਟ ਕਰ ਦਿੰਦੀਆਂ ਨੇ, ਠੀਕ ਹੈ ਨਾ ਜੀ। ਉਹਨਾਂ ਨੂੰ ਇਹ ਹੈ ਵੀ ਸਾਡਾ ਜਿਹੜਾ ਪ੍ਰੋਫਿਟ ਵਧੇ, ਅਸੀਂ ਥੱਲੇ ਨਹੀਂ ਜਾਣਾ ਚਾਹੁੰਦੇ, ਅਸੀਂ ਤਾਂ ਫਿਰ ਆਪ ਇੰਡੀਵਿਜੁਅਲ ਅਸੀਂ ਪਰਿਵਾਰ ਬਾਰੇ ਸੋਚਦੇ, ਆਪਣੇ ਬੱਚਿਆਂ ਬਾਰੇ ਸੋਚਦੇ, ਅਸੀਂ ਇਹ ਸੋਚਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵਿਆਹ ਕਰਨੇ, ਇਹਨਾਂ ਨੂੰ ਪੜ੍ਹਾਉਣਾ ਆ, ਚਾਰ ਕੁ ਪੈਸੇ ਕਿਤੇ ਨਾ ਕਿਤੇ ਸਾਡੇ ਆ ਜਿਹੜੇ ਜੁੜ ਜਾਣ, ਉਹ ਜ਼ਿਆਦਾ ਆਪਾਂ ਸੇਫ ਇਨਵੈਸਟਮੈਂਟ ਦੇਖਦੇ ਹਾਂ, ਆਪਾਂ ਰੀਅਲ ਸਟੇਟ ਨੂੰ ਇੱਕ ਸੇਫ ਇਨਵੈਸਟਮੈਂਟ ਦੇਖਦੇ ਹਾਂ, ਟੈਂਜਲ ਇਨਵੈਸਟਮੈਂਟ ਦੇਖਦੇ ਹਾਂ ਨਾ ਜੀ, ਕਿਉਂਕਿ ਸਟਾਕਸ ਹੈ ਜਿਹੜੀਆਂ ਉਹ ਬੜੀਆਂ ਵੋਲੇਟਾਈਲ ਕਰਦੀਆਂ, ਉਹ ਇੱਕ ਵਰਚੁਅਲ ਚੀਜ਼ ਹੈ ਜੋ ਆਪਾਂ ਦੇਖ ਸਕਦੇ ਹਾਂ, ਪਰ ਲੌਂਗ ਟਰਮ ਦੇ ਵਿੱਚ ਹੈ ਜਿਹੜਾ, ਠੀਕ ਹੈ ਤੁਸੀਂ ਫੋਕਸ ਕਰਦੇ ਹੋ ਠੀਕ ਹੈ, ਪਰ ਰੀਅਲ ਸਟੇਟ ਹਜੇ ਤੱਕ ਸੰਸਾਰ ਦੇ ਵਿੱਚ ਤੁਸੀਂ ਇਹ ਦੱਸ ਦਿਓ ਸਭ ਤੋਂ ਸੇਫ ਇਨਵੈਸਟਮੈਂਟ ਮੰਨੀ ਪਈ ਹੈ ਲੌਂਗ ਟਰਮ ਵਾਸਤੇ।
7: ਤੁਹਾਡੇ ਰੇਡੀਓ ਨੂੰ ਅਸੀਂ ਸੁਣ ਤਾਂ ਹੀ ਰਹੇ ਹਾਂ ਕਿ ਇਹ ਤੁਸੀਂ ਵਧੀਆ ਗੱਲਾਂ ਕਰੋਗੇ, ਮੋਹਰੇ ਵਧੀਆ ਲਿਆਓਗੇ, ਅਸੀਂ ਤਾਂ ਤੁਹਾਨੂੰ ਪ੍ਰਮੋਟ ਕਰਨਾ,
0: ਸਾਨੂੰ
7: ਤਾਂ ਬੰਦਾ ਚਾਹੀਦਾ ਕਮਿਊਨਿਟੀ ਦੇ ਵਿੱਚ ਜਿਹੜਾ ਅਵੇਅਰਨੈਸ ਲਿਆਵੇ, ਕੋਈ ਬੈਟਰ ਗੱਲ ਲਿਆਵੇ ਸਾਡੇ ਲਈ, ਰਾਈਟ, ਸਾਰੀ ਕਮਿਊਨਿਟੀ ਲੈ ਲਿਆਵੇ, ਆਪਾਂ ਤਾਂ ਉਹ ਚਾਹੁੰਦੇ ਹਾਂ।
0: ਥੈਂਕ ਯੂ ਭਾਜੀ,
7: ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਸਰ, ਥੈਂਕ ਯੂ, ਬਹੁਤ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਵਿਚਾਰ ਰੱਖਿਆ ਦੋਸਤੋ। ਸੋ ਆਓ ਲਾਈਨ ਸਾਰੀਆਂ ਫਲੈਸ਼ ਕਰੀਆਂ, ਸਮਾਂ ਘੱਟ ਹੁੰਦਾ। ਹਾਂਜੀ ਭੁਪਿੰਦਰ ਭਾਜੀ ਜੀ, ਇਹਨੂੰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਜੀ।
8: ਦੇਖੋ ਓਨਟਾਰੀਓ ਦੇ ਵਿੱਚ ਤਾਂ ਔਰਤਾਂ ਦੇ ਮੁਕਾਬਲੇ ਮਰਦਾਂ ਦੀ ਇੰਸ਼ੋਰੈਂਸ ਵੱਧ ਹੁੰਦੀ ਹੈ, ਚਾਹੇ ਉਹ ਗੱਡੀਆਂ ਦੀ ਹੋਵੇ, ਆਪਣਾ ਲਾਈਫ ਇੰਸ਼ੋਰੈਂਸ ਕੁਛ ਵੀ ਹੋਵੇ,
0: ਜੀ ਜੀ,
8: ਇਹ ਰੂਲ ਇਹੀ ਆ, ਕਿਉਂਕਿ ਔਰਤਾਂ ਤਾਂ ਡਰ ਕੇ ਚਲਾਉਂਦੀਆਂ ਨੇ, ਉਹ ਸੰਭਲ ਕੇ ਵੀ ਚਲਾਉਂਦੀਆਂ ਨੇ, ਮਰਦ ਹੀ ਆ ਫ੍ਰੀ ਸਟਾਈਲ ਚਲਾਉਂਦੇ, ਸਾਡੇ ਵਰਗੇ ਤੁਸੀਂ ਆਮ ਹੀ ਦੇਖ ਲਓ ਸੜਕਾਂ ਤੇ, ਚਾਰੇ ਚੱਕੇ ਮਰਦਾਂ ਨੇ ਉੱਥੇ ਚੱਕੇ ਪਏ ਹੁੰਦੇ ਗੱਡੀ ਦੇ, ਔਰਤਾਂ ਤਾਂ ਮੈਂ ਤਾਂ ਕੋਈ ਦੇਖੀ ਨੀ ਹਲੇ ਤੀ,
0: ਜੀ ਜੀ,
8: ਹਸਪਤਾਲ ਚ ਵੀ, ਕਿਉਂਕਿ ਫਾਰਮੇਸੀ ਨੇ ਤਿੱਖੀ ਦਵਾਈ ਤਾਂ ਦੇਣੀ ਨੀ, ਹਲਕੀ ਫੁਲਕੀ ਐਵੇਂ ਟੋਟਕਾ ਜਿਹਾ ਦੇਣਾ ਉਹਨੇ, ਉੱਥੋਂ ਕੋਈ ਆਰਾਮ ਰੂਮ ਆਉਂਦਾ ਨੀ ਹੁੰਦਾ, ਉਹ ਤੋਂ ਬਾਅਦ ਪਹਿਲਾਂ ਉਹਨੇ ਉੱਥੇ ਲੋਕਾਂ ਨੇ ਗਾਹ ਪਾਉਣਾ, ਫਿਰ ਉੱਥੋਂ ਆਰਾਮ ਨੀ ਆਉਣਾ, ਫਿਰ ਉੱਥੇ ਫਿਰ ਜਾਣਾ, ਉਹ ਤਾਂ ਦੂਰਾ ਕੰਮ ਹੋ ਜਾਣਾ,
0: ਜੀ ਜੀ, ਠੀਕ ਹੈ ਜੀ।
8: ਬਾਕੀ ਏਦਾਂ ਹੁਣ ਜਿਹੜੀ ਇੰਸ਼ੋਰੈਂਸ ਹੈ ਨਾ, ਜੇ ਤੁਹਾਨੂੰ $100 ਦੀ ਟਿਕਟ ਮਿਲ ਗਈ, ਭਾਵੇਂ ਤੁਸੀਂ $1,00,000 ਦਾ ਐਕਸੀਡੈਂਟ ਕਰ ਦਿੱਤਾ, ਇੱਥੇ ਬਰਾਬਰ ਹੀ ਆ, ਉਹ 10 ਸਾਲ ਤੁਹਾਡੇ ਰਿਕਾਰਡ ਚ ਰਹਿੰਦਾ, ਦੇਖੋ ਕਿੱਡੀ ਵੱਡੀ ਸਜ਼ਾ ਆ, $100 ਦਾ ਭਾਵੇਂ ਤੁਹਾਨੂੰ ਕੋਈ ਪੁਲਿਸੀਆ ਟਿਕਟ 200 ਦੇ ਦੇ, ਉਹ 10 ਸਾਲ ਰਹਿਣੀ ਆ, ਕਿਹੜੀ ਮਰਜ਼ੀ ਇੰਸ਼ੋਰੈਂਸ ਬਦਲ ਲਓ ਉਹਨਾਂ ਦੇ ਰਿਕਾਰਡ ਚ, ਜਿਹਨੇ ਤੈਨੂੰ ਤਾਂ ਟਿਕਟ ਮਿਲੀ ਉਹ
0: ਦੱਸੋ,
8: ਉਹ 100-200 ਨਹੀਂ, ਉਹ ਤੁਹਾਨੂੰ 100-200 ਤੁਹਾਨੂੰ ਉਹ 5-7,000 ਚ
0: ਪੈਂਦਾ,
8: ਗੌਰ ਨਾਲ ਦੇਖਿਆ ਜਾਵੇ,
0: ਸਹੀ ਗੱਲ, ਪ੍ਰੀਮੀਅਮ ਵੱਧ ਜਾਂਦਾ,
8: ਇਹ ਹੈ ਵੀ ਇੰਸ਼ੋਰੈਂਸ ਵੀ ਕਰਾਓ, ਗੱਡੀ ਵੀ ਘੱਟ ਚਲਾਓ ਜਾਂ ਚਲਾਓ ਨਾ, ਹਾਦਸਾ ਬਿਨਾ ਕਰੋ, ਇਹ ਫ੍ਰੀ ਦੇ ਪੈਸੇ ਦਿਓ ਉਹਨਾਂ ਨੂੰ ਬਸ,
0: ਕਿਉਂਕਿ
8: ਮਾੜੀ ਮੋਟੀ ਤਾਂ ਮਾਫ਼ ਹੋਣੀ ਚਾਹੀਦੀ ਹੈ, ਸਾਲ ਦੀ 2 ਸਾਲ ਦੀ, ਚਲੋ ਤੁਸੀਂ 2-3 ਸਾਲ ਦਾ ਰਿਕਾਰਡ ਚ ਰੱਖ ਲਓ, ਤੁਸੀਂ 10 ਸਾਲ ਰੱਖਣ ਦਾ ਜਾਂ ਪਹਿਲਾਂ 5 ਹੁੰਦੇ ਸੀ ਹੁਣ 10 ਕੀਤੇ ਆ, ਕਿਹੜੇ ਬੰਦੇ ਨੂੰ ਤੁੰਨ ਕੇ ਰੱਖਿਆ ਜਿਹੜੇ ਕਹਿੰਦੇ ਸੀ ਯਾਦ ਹੈ, ਪੂਰਾ ਠੋਕ ਠੋਕ ਕੇ ਰੱਖਦੇ ਆ,
0: ਜੀ ਬਿਲਕੁਲ,
8: ਮਿਹਰਬਾਨੀ
0: ਜੀ, ਥੈਂਕ ਯੂ ਭੁਪਿੰਦਰ ਭਾਜੀ, ਬਹੁਤ ਬਹੁਤ ਧੰਨਵਾਦ। 3645 ਜੀ ਸਵਾਗਤ ਹੈ ਜੀ,
9: ਸ਼ਮੀ ਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਭਾਜੀ ਜੀ, ਹੈਲੋ ਜੀ,
9: ਸ਼ਮੀ ਜੀ ਗੱਲ ਇੱਦਾਂ ਹੈਗੀ ਹੈ, ਦੇਖੋ ਇਹ ਫਾਰਮੇਸੀ ਨੂੰ ਪਹਿਲਾਂ ਵੀ ਦਿੱਤੀਆਂ ਸੀਗੀਆਂ ਥੋੜੀਆਂ ਪਾਵਰ, ਪਰ ਗੱਲ ਬਣੀ ਨੀ ਸੀ, ਗੱਲ ਉੱਥੇ ਦੀ ਉੱਤੇ ਰਹੀ, ਇਹਨਾਂ ਨੂੰ ਕਹਿੰਦੇ ਤੁਸੀਂ ਦਵਾਈ ਲਿਖ ਸਕਦੇ ਫਲਾਨਾ, ਪਰ ਫਿਰ ਵੀ ਡਾਕਟਰ ਤੋਂ ਹੀ ਜਾਣਾ ਪੈਂਦਾ ਸੀ, ਹੁਣ ਪਤਾ ਨੀ ਕਿਹੜੀ ਹੈ ਦੇਣ ਲੱਗੇ ਹੈ ਜੀ। ਤੇ ਬਾਕੀ ਜਿਹੜੀ ਇਹ ਜਿਹੜੀ ਤੁਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਆ, ਵੈਸੇ ਜਿਹੜੀ ਲੇਡੀਜ਼ ਆ ਜਿਹੜੇ ਜਿਹੜੇ ਮੈਨ ਆ, ਉਹ ਇਹ ਜਾਣ ਕੇ ਕਰਦੇ, ਜਾਣ ਕੇ ਸਪੀਡਾਂ ਚੱਕਦੇ, ਜਾਣ ਕੇ ਜੀ ਇਹ ਰੇਸਾਂ ਵੀ ਲਾਉਂਦੇ ਆ, ਜਿਹੜੀ ਲੇਡੀਜ਼ ਇਹਦੇ ਵਿੱਚ ਕੋਈ ਸ਼ੱਕ ਨੀ, ਉਹ ਨਰਵਸ ਹੋ ਜਾਂਦੀ ਹੈ, ਇੱਕ ਤੁਹਾਨੂੰ ਯਾਦ ਹੋਣਾ 407 ਤੇ ਉਹ ਦੂਜੇ ਪਾਸੇ ਚਲਾਉਣ ਲੱਗ ਪਏ ਜੀ, ਉਹ ਪੀਪੀ ਵਾਲਿਆਂ ਨੇ ਮਸੀਂ ਘੇਰ ਕੇ ਉਹਨੂੰ ਬਚਾਇਆ। ਮੈਂ ਇੱਥੇ ਇੱਕ ਦਿਨ ਲਾਇਬ੍ਰੇਰੀ ਚ, ਉੱਥੇ ਵੀ ਬੰਦ ਵੀ ਇੱਦਾਂ ਬਣਿਆ ਜੀ, ਉਹ ਮੂਹਰੇ ਲੇਡੀ ਆਵੇ ਜੀ, ਤੇ ਅਸੀਂ ਦੂਜੇ ਪਾਸੇ ਜਾ, ਮੈਂ ਕੀ ਕੀਤਾ, ਕਾਰ ਇੱਕ ਪਾਸੇ ਉੱਤਰ ਕੇ ਮੈਂ ਉਹਨੂੰ ਏਦਾਂ ਹੱਥ ਦਿੱਤਾ ਵੀ ਖੜਾ ਵੀ ਤੂੰ ਰੋਂਗ ਪਾਸੇ ਜਾ ਰਹੀ ਹੋ, ਇੰਨੀ ਘਬਰਾ ਗਈ ਉਹ, ਉਹਨੂੰ ਫਿਰ ਇੱਕ ਪਾਸੇ ਲਾਈ ਕਰ, ਫਿਰ ਉਹਨੂੰ ਮੈਂ ਕਿਹਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਤੇਰੀ ਮੈਂ ਡਰਾਈਵ ਕਰਕੇ ਮੈਂ ਕਿਹਾ ਦੂਜੇ ਪਾਸੇ ਕਰ ਦਿੰਦਾ, ਇਹ ਘਬਰਾ ਜਾਂਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇੰਸ਼ੋਰੈਂਸ ਦਾ ਤਾਂ ਮੈਨੂੰ ਪਤਾ ਨੀ, ਉਹ ਤਾਂ ਜੀ ਇੱਕੋ ਜਿਹੇ ਹੋਣੇ ਆ, ਬਾਕੀ ਗੌਰਮੈਂਟ ਕੁਛ ਨੀ ਕਰਦੀ ਜੀ। ਇਹ ਹੁਣ ਸਾਡੇ ਇੱਥੇ ਜਿਹੜੇ ਜਿੰਨੇ ਐਮ ਪੀ ਪੀ ਆ, ਹੁਣ ਤਾਂ ਅੱਗੇ ਤਾਂ ਇਹ ਨੱਠ ਕੇ ਆ ਜਾਂਦੇ ਸੀ, ਕੋਈ ਮੇਲਾ ਚ ਹੋਵੇ ਜਿੱਦਾਂ ਹੋਣਾ ਸੀ ਯਾਰ, ਕਰਾਇਆ ਸੀਗਾ ਜੀ ਆਹ ਵਿਸਾਖੀ ਦਾ ਤੇ ਮਦਰ ਡੇ ਦਾ ਬਹੁਤ ਵੱਡੇ ਤੌਰ ਤੇ ਹੋਇਆ ਜੀ ਤਾਂ ਅੱਗੇ ਆਉਂਦੇ ਆ ਹੁਣ ਇਹ ਹੁਣ ਸਕਿਉਰਟੀ ਇਹਨਾਂ ਨੂੰ ਚਾਹੀਦੀ ਹੈ ਜੀ ਜਿਹੜੇ ਐਮ ਪੀ ਪੀ ਓਦਾਂ ਆਉਂਦੇ ਹੀ ਨੀ ਇਹ ਤੇ ਬਾਕੀ ਕਰਦੇ ਕੁਛ ਨੀ ਜਿਹੜਾ ਇੰਸ਼ੋਰੈਂਸ ਦਾ ਮੇਨ ਮੁੱਦਾ ਉਹ ਘਟਾਉਣੇ ਚਾਹੀਦੀ ਇਹਨਾਂ ਨੂੰ ਕੁਛ ਕਰਨਾ ਚਾਹੀਦਾ ਕੁਛ ਵੀ ਨਹੀਂ ਆ ਜਿਹੜੀ ਸਰਕਾਰ ਕੁਛ ਵੀ ਨੀ ਫੋਰਡ ਸਰਕਾਰ ਕਰ ਰਹੀ ਕੁਛ ਵੀ ਇਹਨਾਂ ਬਾਰੇ ਤਾਂ ਸੋਚੇ ਨੀ ਰਹੀ ਪੀ ਸੀ ਗੌਰਮੈਂਟ ਆ $200 ਕਾਹਦਾ ਦੇਤਾ ਉਹ ਬੂਟਾ ਵੇਲੇ ਉਹ $200 ਦੇਤਾ ਹਜੇ ਏਦਾਂ ਜਿਹੜਾ ਇੰਡੀਆ ਉਹੀ ਕੰਮ ਜਿਹੜਾ ਕਰਨਾ ਇਹ ਇਹਨਾਂ ਨੂੰ ਜਿਹੜੇ ਸਾਡੇ ਬੰਦੇ ਪੰਜ ਸੱਤ ਲੈਬੀ ਕਰਕੇ ਇਹ ਹਸਪਤਾਲ ਦਾ ਤਾਂ ਕਰ ਨੀ ਸਕੇ ਹਾਲੇ ਤੇ ਪੰਜ ਸੱਤ ਬੰਦੇ ਇੱਥੇ ਬ੍ਰਾਂਟਨ ਦੇ ਬਣੇ ਹੋਣ ਆਪ ਲੋਬੀ ਕਰਕੇ ਫੋਨ ਨੂੰ ਕਹਿਣ ਕਿੱਦਾਂ ਨੀ ਹੋ ਸਕਦਾ ਅਗਲੇ ਤਨਖਾਹਾਂ ਤੇ ਬੈਠੇ ਹੋਏ ਤਨਖਾਹਾਂ ਮਿਲਦੀਆਂ ਸਾਨੂੰ ਕੀ ਏਦਾਂ ਹੀ ਹੈ ਜੀ ਓਕੇ ਸ਼ਮੀ ਜੀ ਬਹੁਤ ਵਧੀਆ ਪ੍ਰੋਗਰਾਮ
0: ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਭਾਜੀ ਬਹੁਤ ਬਹੁਤ ਧੰਨਵਾਦ ਬਲਦੇਵ ਭਾਜੀ ਸਤਿ ਸ਼੍ਰੀ ਅਕਾਲ
10: ਹੜ ਪੀੜ ਤੋਂ ਬਾਅਦ ਇਕੱਠੇ ਕੀਤੇ ਵੰਡ ਖਣੀ ਨੂੰ ਆਇਆ ਵੀਡੀਓ ਤੁਰੀ ਫਿਰਦੀ ਹੈ ਇਹ ਰਜਾਈ ਮੀਡੀਆ ਕਿਹੜਾ ਹੋਇਆ
0: ਇਹ ਲੱਭ ਕੇ ਲਿਆਉਂਦਾ ਜੀ ਮੈਂ ਵੀ ਲੱਭਦਾ ਕੌਣ ਹੈ ਮੀਡੀਆ ਜੀ ਤੁਹਾਡੇ ਤੋਂ ਮੈਂ ਤਾਂ ਦੇਖੋ ਜਿੰਨੀ ਕੁ ਮੇਰੀ ਸੂਝ ਬੂਝ ਹੈ ਮੈਂ ਤਾਂ ਵੱਖ ਵੱਖ ਵਿਸ਼ੇ ਆ ਜਿਹੜੀ ਤੁਹਾਡੀ ਕਚਹਿਰੀ ਚ ਲੈ ਕੇ ਆ ਸਕਦਾ ਬਾਕੀ ਤੁਸੀਂ ਉਸ ਵਿਸ਼ੇ ਤੇ ਕਿੱਦਾਂ ਰਿਐਕਟ ਕਰਦੇ ਹੋ ਕੀ ਤੁਹਾਡੇ ਵਿਚਾਰ ਹੈ ਉਹ ਸਭ ਤੋਂ ਜ਼ਿਆਦਾ ਮਾਇਨੇ ਰੱਖਦੇ ਨੇ ਤੁਸੀਂ ਸਮਾਂ ਕੱਢ ਕੇ ਸਟੂਡੀਓ ਦੇ ਵਿੱਚ ਕਾਲ ਕਰਦੇ ਹੋ ਆਪਣੇ ਕੀਮਤੀ ਵਿਚਾਰ ਰੱਖਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜਿਹੜੀ ਉਹ ਰਿਪੋਰਟ ਆਈ ਸੀਗੀ ਨਾ ਉਹਦੇ 'ਚ ਖੁਲਾਸਾ ਇਹੀ ਸੀਗਾ ਦੋ ਮੀਆਂ ਬੀਵੀ ਆ ਜਿਹੜੇ ਰਿਟਾਇਰਮੈਂਟ 'ਤੇ ਚਲੋ ਆ ਗਏ 50 ਸਾਲ ਤੋਂ ਉੱਤੇ 50 ਸਾਲ ਦਾ ਤਕਰੀਬਨ ਉਹਨਾਂ ਦਾ ਡਰਾਈਵਿੰਗ ਰੈਕਰਡ ਹੈ ਅਤੇ ਦੋਨਾਂ ਨੇ ਆ ਜਿਹੜੀ ਹੈ ਇੱਕ ਗੱਡੀ ਇਨਫਿਨਿਟੀ ਹੈ ਜਿਹੜੀ ਇੱਕ ਗੱਡੀ ਇੱਕੋ ਜਿਹੀ ਆ ਜਿਹੜੀ ਉਹ ਗੱਡੀ ਕਢਵਾਈ ਸਿਰਫ ਇੱਕ ਰੰਗ ਦਾ ਫਰਕ ਸੀਗਾ ਅਤੇ ਹਸਬੈਂਡ ਆ ਜਿਹੜੀ ਉਹਦੀ ਇੰਸ਼ੋਰੈਂਸ ਆ ਜਿਹੜੀ $649 ਆ ਜਿਹੜੀ ਹਾਈ ਸੀਗੀ ਫੀਮੇਲ ਨਾਲੋਂ ਉਹਨਾਂ ਦੀ ਸਪਾਊਸ ਨਾਲੋਂ ਉਹਨਾਂ ਦੀ ਵਾਈਫ ਨਾਲੋਂ ਅਤੇ ਕਹਿੰਦੇ ਵੀ ਅਸੀਂ ਵਾਰ ਵਾਰ ਕਾਲ ਕੀਤੀ ਸੇਮ ਸਾਡਾ ਡਰਾਈਵਿੰਗ ਰੈਕਰਡ ਹੈ ਸੇਮ ਸਾਡੀ ਜਿਹੜੀ ਏਜ ਹੈ ਪਰ ਇਹ ਜਿਹੜਾ ਡਿਫਰੈਂਸ ਹੈ ਜਿਹੜਾ $650 ਦਾ ਇਹ ਕਿਉਂ ਪਿਆ ਫਿਰ ਆ ਜਿਹੜਾ ਚਲੋ ਜਦੋਂ ਗੱਲ ਵੱਧਦੀ ਹੈ ਫਿਰ ਹੋਰ ਬਹੁਤ ਸਾਰੀਆਂ ਏਜੰਸੀਜ਼ ਆ ਜਿਹੜੀਆਂ ਆ ਜਾਂਦੀਆਂ ਨੇ ਕਈ ਸੰਸਥਾਵਾਂ ਉਹ ਆ ਜਾਂਦੀਆਂ ਨੇ ਜੋ ਇਹ ਚਾਹੁੰਦੀਆਂ ਨੇ ਵੀ ਇੰਸ਼ੋਰੈਂਸ ਹੈ ਜਿਹੜੀਆਂ ਘੱਟ ਹੋਣੀਆਂ ਚਾਹੀਦੀਆਂ ਫਿਰ ਉਹਨਾਂ ਨੇ ਵੀ ਇਹ ਦਿੱਤਾ ਵੀ ਭਾਈ ਜਦੋਂ ਤੁਸੀਂ ਆਪਾਂ ਐਪਲੀਕੇਸ਼ਨ ਫਿਲ ਕਰਦੇ ਹਾਂ ਇਹ ਓਨਟਾਰੀਓ ਅਤੇ ਅਲਬਰਟਾ ਜਿਹੜੇ ਹੈ ਇਹ ਦੋ ਪ੍ਰੋਵਿੰਸ ਇਹੇ ਹੈ ਜਿੱਥੇ ਆ ਜਿਹੜਾ ਪੁੱਛਿਆ ਜਾਂਦਾ ਇੰਸ਼ੋਰੈਂਸ ਕੰਪਨੀ ਵੱਲੋਂ ਵੀ ਤੁਸੀਂ ਮੇਲ ਹੋ ਜਾਂ ਫੀਮੇਲ ਹੋ ਬਾਕੀ ਜਿਹੜੀਆਂ ਹੋਰ ਪ੍ਰੋਵਿੰਸਸ ਹੈ ਜਦੋਂ ਤੁਸੀਂ ਉੱਥੇ ਇੰਸ਼ੋਰੈਂਸ ਵਾਸਤੇ ਅਪਲਾਈ ਕਰਦੇ ਹੋ ਉਹ ਤੁਹਾਡੇ ਕੋਲੋਂ ਆ ਜਿਹੜਾ ਮੇਲ ਫੀਮੇਲ ਬਾਰੇ ਨਹੀਂ ਪੁੱਛਦੀਆਂ ਇਸ ਕਰਕੇ ਉੱਥੇ ਜਿਹੜੀਆਂ ਇੰਸ਼ੋਰੈਂਸ ਬੈਲੈਂਸ ਹੈ ਇਹ ਮੈਨੂੰ ਵੀ ਆ ਜਿਹੜਾ ਇਸ ਰਿਪੋਰਟ ਦੇ ਵਿੱਚ ਪਤਾ ਚੱਲਿਆ ਵੀ ਅੱਛਾ ਓਨਟਾਰੀਓ ਅਤੇ ਅਲਬਰਟਾ ਹੀ ਇਹੋ ਜਿਹੇ ਦੋ ਪ੍ਰੋਵਿੰਸਸ ਹੈ ਜਿੱਥੇ ਆਪਾਂ ਨੂੰ ਮੇਲ ਜਾਂ ਫੀਮੇਲ ਦੇ ਤੌਰ 'ਤੇ ਆ ਜਿਹੜਾ ਇੱਕ ਡਿਸਕ੍ਰਿਮੀਨੇਸ਼ਨ ਆ ਜਿਹੜਾ ਆਟੋ ਇੰਸ਼ੋਰੈਂਸ ਦੇ ਉੱਤੇ ਕੀਤਾ ਜਾਂਦਾ ਸੀ ਕੀ ਇਸ ਦਾ ਤੁਹਾਨੂੰ ਪਤਾ ਤੁਹਾਡੇ ਹੋਰ ਦੋਸਤ ਮਿੱਤਰ ਵੱਖ ਵੱਖ ਪ੍ਰੋਵਿੰਸਸ ਦੇ ਵਿੱਚ ਰਹਿੰਦੇ ਹੋਣਗੇ ਉਹਨਾਂ ਤੋਂ ਪੁੱਛਿਓ ਵੀ ਭਾਈ ਜਦੋਂ ਤੁਸੀਂ ਆ ਜਿਹੜੀ ਆਟੋ ਇੰਸ਼ੋਰੈਂਸ ਵਾਸਤੇ ਅਪਲਾਈ ਕੀਤੀ ਹੈ ਕਿ ਉੱਥੇ ਆ ਜਿਹੜਾ ਤੁਹਾਨੂੰ ਦੱਸਣਾ ਪਿਆ ਵੀ ਤੁਸੀਂ ਮੇਲ ਹੋ ਜਾਂ ਫੀਮੇਲ ਹੋ ਸੋ ਨਿਚੋੜ ਇਹੀ ਹੈ ਵੀ ਆ ਜਿਹੜਾ ਜਿਹੜੇ ਮੇਲਸ ਨੇ ਉਹਨਾਂ ਦੀ ਜਿਹੜੀ ਆਟੋ ਇੰਸ਼ੋਰੈਂਸ ਹੈ ਫੀਮੇਲ ਨਾਲੋਂ ਆ ਜਿਹੜੀ ਉਹ ਵੱਧ ਹੁੰਦੀ ਹੈ ਸੋ ਦੋਸਤੋ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਚਾਹੁੰਦੇ ਹੋ ਵੀ ਇਸ ਮਾਧਿਅਮ ਦੇ ਉੱਤੇ ਤੁਸੀਂ ਆਪਣੇ ਕਿਸੇ ਵਪਾਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਬੜੇ ਹੀ ਬਜਟ ਫਰੈਂਡਲੀ ਹੈ ਜਿਹੜੇ ਸਾਡੇ ਕੋਲ ਪੈਕੇਜਸ ਨੇ ਅਤੇ ਤੁਸੀਂ ਸੰਪਰਕ ਕਰ ਸਕਦੇ ਹੋ 416-917-7763 'ਤੇ 416-917-7763 'ਤੇ ਬਾਕੀ ਰੀਅਲ ਸਟੇਟ ਬਾਬਤ ਕੋਈ ਵੀ ਤੁਹਾਡੇ ਸਵਾਲ ਹੈਗੇ ਹੈ ਤੁਸੀਂ ਮੇਰੇ ਕੋਲੋਂ ਘਰ ਲੈਣਾ ਜਾਂ ਨਹੀਂ ਲੈਣਾ ਉਹ ਬਾਅਦ ਦੀ ਗੱਲ ਹੈ ਪਰ ਮੇਰੇ ਕੋਲ ਇਹੀ ਹੈ ਵੀ ਜੇ ਤੁਸੀਂ ਇੱਕ ਵਾਰ ਮੈਨੂੰ ਮਿਲਣ ਆਉਂਗੇ ਮੈਂ ਅਤੇ ਮੇਰੀ ਟੀਮ ਦੀ ਇਹੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਵੱਧ ਤੋਂ ਵੱਧ ਅਸੀਂ ਜਿਹੜੀ ਇਨਫੋਰਮੇਸ਼ਨ ਦੇਈਏ ਵੱਧ ਤੋਂ ਵੱਧ ਜਿਹੜੀ ਤੁਹਾਨੂੰ ਜਾਣਕਾਰੀ ਦੇਈਏ ਤਾਂ ਕਿ ਆ ਜਿਹੜਾ ਉਸ ਆਧਾਰ 'ਤੇ ਆ ਜਿਹੜਾ ਤੁਸੀਂ ਆਪਣੇ ਡਿਸੀਜਨਸ ਆ ਜਿਹੜੇ ਲੈ ਸਕੋ। ਬਾਕੀ ਸ਼ੋਪ ਅਰਾਊਂਡ ਕਰੋ, ਮੇਰੇ ਨਾਲ ਵੀ ਬੈਠੋ, ਹੋਰ ਵੀ ਸਾਰੇ ਪਾਸੇ ਘੁੰਮੋ, ਜਿੱਥੇ ਤੁਹਾਡਾ ਦਿਲ ਲੱਗਦਾ ਉੱਥੇ ਨਿੱਠ ਕੇ ਉਹਨਾਂ ਦੇ ਨਾਲ ਕੰਮ ਕਰੋ। ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਲਾਈਫ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਬੱਚਿਆਂ ਦੀ ਆ ਜਿਹੜੀ ਤੁਸੀਂ RESP ਹਜੇ ਤੱਕ ਨਹੀਂ ਕਰਵਾਈ, ਕਰਵਾਉਣਾ ਚਾਹੁੰਦੇ ਹੋ, ਸਰਕਾਰੀ ਗ੍ਰਾਂਟ ਜਾਂ ਬੌਂਡਸ ਮਿਲਦੇ ਆ ਉਹ ਆ ਜਿਹੜਾ ਤੁਸੀਂ ਉਹਨਾਂ ਦਾ ਲਾਹਾ ਲੈ ਸਕਦੇ ਹੋ। ਅਤੇ ਨੰਬਰ ਮੇਰਾ 416-917-7763-416-917-7763। ਭਾਵੇਂ ਰੀਅਲ ਸਟੇਟ ਦੀ ਗੱਲ ਕਰਾਂ ਜਾਂ ਮੈਂ ਭਾਵੇਂ ਤੁਹਾਡੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਫਿਰ ਤੁਸੀਂ ਹੋਲ ਲਾਈਫ ਯੂਨੀਵਰਸਲ ਲਾਈਫ ਇੰਸ਼ੋਰੈਂਸ ਲੈਂਦੇ ਹੋ, ਤੁਸੀਂ ਸੈਗ ਫੰਡ ਦੇ ਵਿੱਚ ਭਾਵੇਂ ਇਨਵੈਸਟ ਕਰਦੇ ਹੋ, ਮੈਂ ਤੁਹਾਨੂੰ ਆ ਜਿਹੜਾ ਸਮਝਾਉਂਦਾ ਇੱਕ ਗ੍ਰਾਫ ਦੇ ਨਾਲ ਸਮਝਾਉਂਦਾ, ਚਾਰਟ ਦੇ ਨਾਲ ਸਮਝਾਉਂਦਾ, ਨੰਬਰਸ ਦੇ ਹਿਸਾਬ ਦੇ ਨਾਲ ਸਮਝਾਉਂਦਾ, ਤਾਂ ਕਿ ਆ ਜਿਹੜਾ ਤੁਹਾਨੂੰ ਸੌਖਾ ਹੀ ਸਮਝ ਆ ਜਾਵੇ ਵੀ ਜੇ ਅਸੀਂ ਕੋਈ ਪਲੈਨ ਬਾਏ ਕਰਨ ਲੱਗੇ ਹਾਂ, ਜੇ ਅਸੀਂ ਕੋਈ ਘਰ ਬਾਏ ਕਰਨ ਲੱਗੇ ਹਾਂ, ਉਹਦੀ ਸਾਨੂੰ ਕੀ ਫਾਇਦਾ ਹੋ ਸਕਦਾ, ਕੀ ਪ੍ਰੋਜ਼ ਨੇ ਅਤੇ ਕੀ ਕੌਨਸ ਨੇ। ਮੈਂ ਨੈਗੇਟਿਵ ਐਸਪੈਕਟਸ ਵੀ ਆ ਜਿਹੜਾ ਜ਼ਰੂਰ ਨਾਲ ਦੀ ਨਾਲ ਹੈ ਜਿਹੜਾ ਤੁਹਾਨੂੰ ਉਹਦੇ ਤੋਂ ਜਾਣੂ ਕਰਾਉਣਾ ਹੈ। ਸੋ ਤੁਸੀਂ ਆ ਜਿਹੜਾ ਇਹਨਾਂ ਸਰਵਿਸਿਜ਼ ਵਾਸਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ। ਨੰਬਰ ਮੇਰਾ 416-917-7763, 416-917-7763 'ਤੇ ਸੰਪਰਕ ਕਰ ਸਕਦੇ ਹੋ। ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਸਰਵਿਸਿਜ ਲੈਣੀ ਹੈ, ਤੁਸੀਂ ਸਪੈਸ਼ਲਾਈਜ਼ ਕਰਦੇ ਨੇ ਜੀ ਕਾਰ ਹੌਲਰਸ ਦੇ ਵਿੱਚ, ਬਾਕੀ ਆਇਲ ਚੇਂਜ, ਇੰਜਨ ਰਿਪੇਅਰ, AC ਰਿਪੇਅਰ ਕਰਵਾਉਣਾ ਜਾਂ ਐਮਿਸ਼ਨ ਟੈਸਟ ਕਰਵਾਉਣਾ ਆ, ਪ੍ਰੋਗਰਾਮ ਦਾ ਹਵਾਲਾ ਦੇ ਦਿਓ। PM ਇੰਸਪੈਕਸ਼ਨ ਹੈ ਜਿਹੜੀ ਤੁਹਾਡੀ ਫ੍ਰੀ ਆਫ ਕੋਸਟ ਕੀਤੀ ਜਾਵੇਗੀ। ਤੁਸੀਂ 14 ਮੈਨਸਵੁੱਡ ਕੋਰਟ ਆਪਣੇ ਮਿਲਟਨ ਵਿਖੇ ਆ ਜਿਹੜਾ ਤੁਸੀਂ ਜਾ ਸਕਦੇ ਹੋ। ਹਾਈਵੇ 401 ਤੋਂ ਐਗਜ਼ਿਟ ਨੰਬਰ ਹੈ ਜਿਹੜਾ ਉਹ 320, ਸਿਰਫ ਹਾਈਵੇ ਤੋਂ ਹੈ ਜਿਹੜਾ 3-4 ਮਿੰਟ ਦੀ ਦੂਰੀ 'ਤੇ ਨੇ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਨੰਬਰ 519-400-9061 ਜਾਂ ਫਿਰ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਤੁਸੀਂ ਆ ਜਿਹੜਾ ਇਹਨਾਂ ਨਾਲ ਜਾ ਕੇ ਮਿਲ ਸਕਦੇ ਹੋ। ਅਪਲਾਈਸਿਸ ਬਾਏ ਕਰਨੀ ਆ, ਡ੍ਰੀਮ ਹੋਮ ਅਪਲਾਈਸਿਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। 2915 ਅਰਜਨਟੀਆ ਰੋਡ, ਮਿਸੀਸਾਗਾ, ਯੂਨਿਟ ਨੰਬਰ 2 'ਤੇ ਤੁਸੀਂ ਉੱਥੇ ਜਾ ਕੇ ਮਿਲ ਸਕਦੇ ਹੋ। ਰਸ਼ਮੀਤ ਕੌਰ ਜੀ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, 647-543-4499। ਅਤੇ ਹੋਮ ਆਟੋ ਇੰਸ਼ੋਰੈਂਸ ਦੀ ਲੋੜ ਪੈ ਗਈ ਹੈ ਜੋ ਅੱਜ ਅਸੀਂ ਟੋਪਿਕ ਕੀਤਾ, ਅਤੇ ਫਿਰ ਮਨਵੀਰ ਸਿੰਘ ਉਹਨਾਂ ਦੇ ਨਾਲ ਗੱਲ ਕਰ ਲਿਓ, 647-219-2870। ਅਤੇ PNJ ਸਪਰਿੰਗਾਂ ਦਾ ਕੋਈ ਵੀ ਕੰਮ ਕਰਾਉਣਾ, PNJ ਸਪਰਿੰਗ ਵੀਲ ਅਲਾਈਨਮੈਂਟ 'ਤੇ ਜਾ ਸਕਦੇ ਹੋ, 5303 ਬ੍ਰੈਡਕੋ ਬੁਲੇਵਰਡ। ਇਹ ਸੀਗਾ ਅੱਜ ਦਾ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ 416-917-7763। ਇੱਥੇ ਦਿਓ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ।
11: Another Don Clean with the Don Ducks.
12: Oh, he's doing dishes with Don Platinum.
13: The only soap trusted to save wildlife affected by oil.
12: And Platinum removes up to 99% of grease and food residue, so he doesn't have to work so hard.
13: Well, flap my wings. What'll he do with all that unused elbow grease?
12: Organize the fridge, the spice rack, the junk drawer.
13: What are you quacking on about? He's gonna make enchiladas.
12: More dishes? That's giving this duck goosebumps.
11: Don Platinum, the better grease getter.

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਾਪਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions

0: ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸੁਬਹ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋ
0: ਇੰਸਟਾਗ੍ਰਾਮ।
2: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: को मोना मैंगी फ्रॉम इंश्योरेंस फॉर यू
1: 416-509-1509
0: और विजिट insuranceforyou.ca।
2: पंजाबी लहरा या चलो AM 530 नू दुनिया दे किसी भी कोने दे विच सुनन दे लई आज ही डाउनलोड करो पंजाबी लहरा दी ऐप PUNJABILEHRAN। जे तुसी साडी ऐप डाउनलोड कर चुके हो ता उस नू अपडेट भी जरूर करो।
3: भाई साहब जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
4: ता इस लई आज ही हरप्रीत सैनी नु मिलो। इना कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानू सिर्फ 10 साल या 20 साल लई पे करन दी लोड है ते इन्ने नाल ही तुसी पूरी लाइफ कवर्ड हो। डिविडेंड्स दे नाल हर साल कैश वैल्यू ग्रो करदी है ते कवरेज इंक्रीज करदी है। वधेरी जानकारी लई कॉल हरप्रीत सैनी 416-817-500-416-817-6500।
5: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਤੇ ਜੀ ਅੱਜ 12 ਮਈ 2026 ਦਿਨ ਆ ਗਿਆ ਮੰਗਲਵਾਰ ਤੇ ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਹੀ ਨਿੱਘੀ ਪਿਆਰੀ ਜੀ ਗੁੱਡ ਮਾਰਨਿੰਗ ਆਖਦੀ ਹਾਂ। ਸੋ ਆਓ ਹਫਤੇ ਦਾ ਇਹ ਦੂਸਰਾ ਦਿਨ ਕਰੀਏ ਸ਼ੁਰੂ ਤੇ ਸਭ ਤੋਂ ਪਹਿਲਾਂ ਜੀ ਲਈਏ ਉਸ ਪਰਮਾਤਮਾ ਦਾ ਨਾਂ ਤੇ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
6: ਸਤਨਾਮ

ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ। ਸਮਾਂ 6:10 ਦਾ ਹੌਲੀ ਹੌਲੀ ਜੋ ਦਿਨ ਸ਼ੁਰੂ ਹੋ ਰਿਹਾ, ਜੋ ਚਾਨਣ ਹਰ ਪਾਸੇ ਇਸ ਵੇਲੇ ਸੂਰਜ ਦੀਆਂ ਇਹਨਾਂ ਕਿਰਨਾਂ ਦੇ ਨਾਲ ਹੈ, ਤੇ ਬਹੁਤ ਸਾਰਾ ਚਾਨਣ ਜੀ ਮਨਾਂ ਦੇ ਵਿੱਚ ਵੀ ਹੋਵੇ, ਤੇ ਸ਼ੁਰੂਆਤ ਨਵੇਂ ਦਿਨ ਦੀ ਸ਼ਾਨਦਾਰ ਕਰੀਏ। ਸੋ ਮੰਗਲਵਾਰ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁਭੇੱਛਾਵਾਂ ਜੀ, ਅੱਜ ਦਾ ਦਿਨ ਤੁਹਾਡਾ ਸਫਲ ਰਹੇ। ਸੋ ਜੀ, ਠੰਡ ਪੂਰੀ ਹੈ, 2 ਡਿਗਰੀ ਟੈਂਪਰੇਚਰ ਹੈ, -1 ਡਿਗਰੀ ਵਾਲੀ ਜੋ ਠੰਡਕ ਹੈ ਇਸ ਵੇਲੇ ਸੂਰਜ ਦਾ, ਜੋ ਹੌਲੀ ਹੌਲੀ ਚਲੋ ਤੇਜ਼ ਅੱਗੇ ਵਧਣਾ, ਅਤੇ ਉਮੀਦ ਹੈ ਕਿ ਅੱਜ 12 ਡਿਗਰੀ ਤੱਕ ਟੈਂਪਰੇਚਰ ਕੱਲ੍ਹ ਵਾਂਗ ਜਾਣਗੇ। ਦਿਨੇ ਧੁੱਪ ਹੋਵੇਗੀ, ਪਰ ਰਾਤ ਵੇਲੇ, ਸ਼ਾਮ ਵੇਲੇ ਮੀਂਹ ਵਰਨ ਦੇ ਆਸਾਰ ਪੂਰੇ ਨੇ। ਸੋ ਸ਼ਾਮੀ ਮੀਂਹ ਦੇ ਚਾਂਸਿਸ, ਅਤੇ ਇਹ ਮੀਂਹ ਜੋ ਹੈ ਇਹ ਫਿਰ ਕੱਲ੍ਹ ਸਵੇਰੇ ਵੀ ਕੰਟੀਨਿਊ ਰਹਿਣਾ। ਸੋ ਅੱਜ ਇਹ ਯੈਲੋ ਐਡਵਾਈਜ਼ਰੀ ਵੀ ਜਾਰੀ ਹੋਈ ਹੈ ਕਿ ਸਵੇਰ ਵੇਲੇ ਫਰੋਸਟ ਵਾਰਨਿੰਗ ਹੈ। ਸੋ ਮਈ ਵਾਲੀ ਜੋ ਠੰਡ ਹੈ ਇਸ ਨੂੰ ਚਲੋ ਅਸੀਂ ਹੰਢਾ ਰਹੇ ਹਾਂ, ਅਤੇ ਇਸ ਦੇ ਵਿੱਚ ਮਾਫ਼ੀ ਚਾਹੁੰਦੀ ਹਾਂ ਜਦੋਂ ਬੱਚਿਆਂ ਨੇ ਸਕੂਲ ਜਾਣਾ। ਸੋ ਜੀ, ਥੋੜ੍ਹਾ ਜਿਹਾ ਖਿਆਲ ਜ਼ਰੂਰ ਰੱਖਣਾ, ਅਤੇ ਆਪ ਵੀ ਜਦੋਂ ਬਾਹਰ ਜਾਣਾ ਅਤੇ ਸਵੇਰ ਵੇਲੇ ਠੰਡ, ਅਤੇ ਚਲੋ ਫਿਰ ਉਸ ਤੋਂ ਬਾਅਦ ਥੋੜ੍ਹਾ ਮੌਸਮ ਜੋ ਹੈ ਬਿਹਤਰ ਹੋਵੇਗਾ। ਸੋ ਜੀ, ਅੱਜ ਦਾ ਇਹ ਦਿਨ ਜੋ ਅਸੀਂ ਸ਼ੁਰੂ ਕੀਤਾ, 8:33 'ਤੇ ਸ਼ਾਮੀ ਸੂਰਜ ਡੁੱਬਣ ਦੇ ਨਾਲ ਸੰਪੂਰਨ ਹੋਵੇਗਾ। ਸੋ 12 ਘੰਟੇ ਤੋਂ ਵੀ ਵੱਧ ਦਾ ਇਹ ਚਾਨਣ ਦਾ ਜੋ ਸਮਾਂ ਹੈ ਤੁਸੀਂ ਰੱਜ ਕੇ ਹੰਢਾਓ, ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਬਣੇ ਰਹੋ। ਨੰਬਰ 905-673-3337, 905-673-3337 ਜੀ ਸਾਡੇ ਨੰਬਰ ਨੇ, ਤੁਸੀਂ ਨੋਟ ਕਰੋ। ਅਤੇ ਆਓ ਜੀ, ਸਰਵਣ ਕਰਦੇ ਹਾਂ ਇੱਕ ਸ਼ਬਦ, ਅਤੇ ਪ੍ਰੋਗਰਾਮ ਅੱਗੇ ਵਧਾਈਏ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਜੀ ਤੁਸੀਂ ਬਣੇ ਹੋਏ ਹੋ।

ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਬਹੁਤ ਹੀ ਪਿਆਰਾ ਸਮਾਂ, ਬਹੁਤ ਹੀ ਪਿਆਰਾ ਜੋ ਸਮਾਂ ਇਹ ਸਵੇਰ ਦਾ ਹੁੰਦਾ ਤੇ ਸਵੇਰ ਦੇ ਵੇਲੇ ਜੋ ਹੈ ਸਭ ਤੋਂ ਪਹਿਲਾਂ ਜੀ ਉਸ ਪਰਮਾਤਮਾ ਦਾ ਸ਼ੁਕਰਾਨਾ ਜੇਕਰ ਕਰ ਲਈਏ ਤੇ ਫਿਰ ਸਾਰਾ ਦਿਨ ਬਹੁਤ ਹੀ ਵਧੀਆ ਜ਼ਰੂਰ ਲੰਘਣਾ। ਸੋ ਸਭ ਤੋਂ ਪਹਿਲਾਂ ਜੀ ਹਰ ਪਲ ਉਸ ਪਰਮਾਤਮਾ ਦਾ ਸ਼ੁਕਰਾਨਾ ਤੇ ਜੀ ਤੁਹਾਡਾ ਵੀ ਨਾਲ ਥੈਂਕਸ, ਤੁਸੀਂ ਸਾਡੇ ਨਾਲ ਜੋ ਰੋਜ਼ ਸਵੇਰੇ ਆ ਕੇ ਜੁੜਦੇ ਹੋ ਤੇ ਸਾਡੇ ਨੰਬਰ ਬਿਲਕੁਲ ਨੋਟ ਕਰ ਲਓ 905-6735-3037-3337। ਤੇ ਜੀ ਫੋਨ ਰਾਹੀਂ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਨੰਬਰ ਨੋਟ ਕਰਨੇ 416-477-2040 4164-77-2040 ਡਾਇਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਲਾਈਵ ਜੀ ਫੋਨ ਰਾਹੀਂ ਬਿਲਕੁਲ ਸੁਣ ਸਕਦੇ ਹੋ। ਤੇ ਨਾਲ ਹੀ ਮੈਂ ਨੋਟ ਕਰਵਾ ਦੇਵਾਂ ਜੀ, ਚਲੋ ਇਹ ਨੰਬਰ ਤਾਂ ਹੋਏ ਕੈਨੇਡਾ ਦੇ, ਤੇ US ਦੇ ਵਿੱਚ ਵੀ ਤੁਸੀਂ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਜੀ। 641-741-0860 ਤੁਸੀਂ ਡਾਇਲ ਕਰਨਾ, 641-741-0860 ਤੇ ਇਸ ਨੰਬਰ ਨਾਲ ਪ੍ਰੋਗਰਾਮ ਨੂੰ ਲਾਈਵ US ਦੇ ਵਿੱਚ ਸੁਣਿਆ ਜਾ ਸਕਦਾ। ਤੇ ਇਸ ਦੇ ਨਾਲ ਨਾਲ ਜੀ ਤੁਸੀਂ ਐਪ ਵੀ ਫੋਨ ਦੇ ਵਿੱਚ ਰੱਖੋ, ਪੰਜਾਬੀ ਲਹਿਰਾ ਰੇਡੀਓ ਦੀ ਐਪ ਤੁਸੀਂ ਫੋਨ ਦੇ ਵਿੱਚ ਡਾਊਨਲੋਡ ਕਰਨੀ ਆ ਤੇ ਇਸ ਨਾਲ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੇ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਇਸ ਵੇਲੇ ਬੈਠੇ ਹੋ ਤੇ ਪ੍ਰੋਗਰਾਮ ਨੂੰ ਲਾਈਵ ਜੀ ਪੂਰੇ 3 ਘੰਟੇ ਤੁਸੀਂ ਸੁਣ ਸਕਦੇ ਹੋ। ਸੋ 6 ਤੋਂ 9 ਦਾ ਪ੍ਰਾਈਮ ਟਾਈਮ ਦਾ ਸਮਾਂ ਪੰਜਾਬੀ ਲਹਿਰਾ ਰੇਡੀਓ ਦਾ, ਤੇ ਨਾਲ ਹੀ ਫਿਰ ਸ਼ਾਮੀ 6 ਤੋਂ 9 ਵੀ ਤੁਸੀਂ ਪੰਜਾਬੀ ਲਹਿਰਾ ਰੇਡੀਓ ਨੂੰ ਸੁਣਦੇ ਹੋਏ ਘਰਾਂ ਨੂੰ ਵਾਪਸ ਪਰਤਦੇ ਹੋ। ਸੋ ਉਮੀਦ ਕਰਦੇ ਹਾਂ ਜੀ ਸ਼ੁਰੂਆਤ ਅੱਜ ਦੇ ਇਸ ਸਫ਼ਰ ਦੀ ਜੋ ਅਸੀਂ ਕਰ ਰਹੇ ਹਾਂ ਤੇ ਇਹ ਉਮੀਦਾਂ 'ਤੇ ਖਰੀ ਉਤਰੀ ਹੋਈ ਹੋਵੇਗੀ ਤੇ ਤੁਸੀਂ ਠੀਕ ਠਾਕ ਹੋ। ਤੇ ਜੋ ਸ਼ੁਰੂ ਅੱਜ ਦੇ ਇਸ ਦਿਨ ਨੂੰ ਕਰ ਰਹੇ ਹਾਂ ਤੇ ਥੋੜ੍ਹੀਆਂ ਜਿਹੀਆਂ ਅਪਡੇਟਸ ਵੀ ਲੈ ਲਈਏ, ਜਿੱਥੇ ਪਹਿਲੀ ਅਪਡੇਟ ਜੀ ਹੈਲਥ ਕੈਨੇਡਾ ਵੱਲੋਂ ਆਈ ਹੈ। ਕਈ ਵਾਰੀ ਕੀ ਹੁੰਦਾ ਕਿ ਛੋਟੇ ਜੋ ਬੱਚੇ ਨੇ, ਜੋ ਇਨਫੈਂਟਸ ਨੇ, ਉਹਨਾਂ ਨੂੰ ਹੁਣ ਇਹ ਸੈਲਫ ਫੀਡਿੰਗ ਡਿਵਾਈਸਿਸ, ਸੈਲਫ ਫੀਡਿੰਗ ਬੋਟਲਸ ਦੇ ਨਾਲ ਹੁਣ ਫੀਡ ਕਰਨਾ ਵੀ ਸ਼ਾਇਦ ਕਈ ਪੇਰੈਂਟਸ ਜੋ ਨੇ ਇਹ ਕਰਦੇ ਨੇ ਕਿ ਆਪ ਹੀ ਬੱਚਾ ਜੋ ਹੈ ਆਪਣੀ ਬੋਟਲ ਨੂੰ ਹੋਲਡ ਕਰਕੇ ਇੱਕ, ਚਲੋ ਇੱਕ ਸਪੋਰਟ ਨਾਲ ਹੁੰਦੀ ਹੈ ਇਸ ਸੈਲਫ ਫੀਡਿੰਗ ਬੋਟਲ ਹੋਲਡਰ ਦੇ ਵਿੱਚ, ਅਤੇ ਇੱਕ ਪਿਲੋ ਦੀ ਫੋਰਮ ਦੇ ਵਿੱਚ ਹੁੰਦਾ ਜਿਸ ਨਾਲ ਇੱਕ ਸਪੋਰਟ ਮਿਲ ਜਾਂਦੀ ਹੈ ਅਤੇ ਬੱਚਾ ਆਪ ਹੀ ਦੁੱਧ ਪੀ ਲੈਂਦਾ। ਪਰ ਹੁਣ ਇਹ ਹੈਲਥ ਕੈਨੇਡਾ ਨੇ ਇਸ 'ਤੇ ਵਾਰਨਿੰਗ ਲਾ ਦਿੱਤੀ ਹੈ ਕਿ ਅਜਿਹੇ ਕੰਮ ਜੋ ਨੇ ਨਾ ਹੀ ਕੀਤੇ ਜਾਣ, ਬੱਚਿਆਂ ਨੂੰ ਤੁਸੀਂ ਆਪ ਆਪਣੀ ਦੇਖ ਰੇਖ ਦੇ ਵਿੱਚ ਰੱਖੋ, ਕਿਉਂਕਿ ਇਹ ਜੋ ਸੈਲਫ ਫੀਡਿੰਗ ਡਿਵਾਈਸਿਸ ਨੇ ਜੋ ਐਮਾਜ਼ੋਨ 'ਤੇ ਕਿਤੇ ਵੀ ਤੁਹਾਨੂੰ ਲੱਭ ਸਕਦੇ ਨੇ, ਅਤੇ ਇਹਨਾਂ ਦੇ ਨਾਲ ਜੀ ਸਿੱਧਾ ਜੋ ਹੈ ਬੱਚੇ ਦੇ ਲੰਗਸ ਦੇ ਵਿੱਚ ਜੋ ਹੈ ਉਹ ਜੀ ਦੁੱਧ ਫਿਰ ਜਾ ਸਕਦਾ ਜਾਂ ਫਿਰ ਚੋਕਿੰਗ ਹੋ ਸਕਦੀ ਹੈ। ਸੋ ਬਰੀਦਿੰਗ ਇਸ਼ੂਜ਼ ਹੋ ਸਕਦੇ ਨੇ। ਸੋ ਅਜਿਹਾ ਕੰਮ ਜੋ ਹੈ ਜੋ ਰੋਕਿਆ ਗਿਆ ਹੈ, ਫੈਡਰਲ ਹੈਲਥ ਡਿਪਾਰਟਮੈਂਟ ਨੇ ਫਿਲਹਾਲ ਇਹ ਰੋਕ ਦਿੱਤਾ। ਅਤੇ ਹਾਲਾਂਕਿ ਐਮਾਜ਼ੋਨ ਤੋਂ ਇਹ ਰਿਪੋਰਟ ਆਈ ਹੈ ਕਿ 545 ਯੂਨਿਟਸ ਜੋ ਨੇ ਉਹ ਕੈਨੇਡਾ ਦੇ ਵਿੱਚ ਵਿਕ ਵੀ ਚੁੱਕੇ ਨੇ। ਪਰ ਚਲੋ ਕੁਝ ਚੀਜ਼ਾਂ ਜੋ ਨੇ ਹਲੇ ਬੱਚੇ ਨੂੰ ਇੰਨਾ ਵੀ ਇੰਡੀਪੈਂਡੈਂਟ ਨਾ ਕਰ ਦਈਏ, ਇੰਨਾ ਵੀ ਅਸੀਂ ਨਾ ਵਿਹਲੇ ਹੋਣਾ ਚਾਹੀਏ ਕਿ ਫਿਰ ਅਸੀਂ ਬੋਟਲ ਵੀ ਨਾ

0: ਡਿਵੈਲਪਮੈਂਟਸ ਲਈ ਜੋ ਮੰਗਿਆ ਜੋ ਡਿਵੈਲਪਰਸ ਤੋਂ। ਸੋ ਸਕਾਰਬਰੋ ਦੇ ਵਿੱਚ ਦੋ ਪ੍ਰੋਪਰਟੀਜ਼, ਅਤੇ ਇਹਨਾਂ ਦੋ ਪ੍ਰੋਪਰਟੀਜ਼ ਦੇ ਕੰਮ ਲਈ ਜੋ ਇਹ ਚਲੋ ਐਲੀਗੇਸ਼ਨਸ ਲੱਗੇ ਨੇ, ਹੁਣ ਇਸ 'ਤੇ ਇਨਵੈਸਟੀਗੇਸ਼ਨ ਜੋ ਹੈ ਜਾਰੀ ਹੈ, ਹੁਣ ਸੱਚ ਕੀ ਹੈ ਕੀ ਨਹੀਂ ਹੈ ਉਹ ਚਲੋ ਅੱਗੇ ਸਾਹਮਣੇ ਆਉਂਦਾ। ਪਰ ਭਾਰਤੀ ਕੰਡਾਵੇਲ ਜੋ ਕਾਉਂਸਲਰ ਟੋਰਾਂਟੋ ਦੇ ਨੇ, ਇਹਨਾਂ 'ਤੇ ਇਹ ਦੋਸ਼ ਲਾਏ ਗਏ ਨੇ ਕਿ ਦੋ ਸਕਾਰਬਰੋ ਪ੍ਰੋਪਰਟੀਜ਼ ਦੇ ਲਈ ਡਿਵੈਲਪਰਸ ਪਾਸੋਂ ਇਹਨਾਂ ਨੇ ਅੱਛਾ ਖਾਸਾ ਜੋ ਹੈ ਇਹ ਪੈਸਾ ਮੰਗਿਆ। ਹਾਲਾਂਕਿ ਸੈਕਸ਼ਨ 37 ਜੋ ਪਲੈਨਿੰਗ ਐਕਟ ਦਾ ਹੁੰਦਾ, ਉਸ ਨਾਲ ਡਿਵੈਲਪਰਸ ਜੋ ਨੇ ਉਹਨਾਂ ਨੂੰ ਕਮਿਊਨਿਟੀ ਬੈਨੀਫਿਟਸ ਚਾਰਜ ਜੋ ਨੇ ਉਹ ਜ਼ਰੂਰ ਕਈ ਵਾਰੀ ਪੇ ਕਰਨੇ ਹੁੰਦੇ ਨੇ, ਪਰ ਇਹ ਜੋ ਪੈਸਾ ਮੰਗਿਆ ਗਿਆ ਇਸ ਅਰੇਂਜਮੈਂਟ ਤੋਂ ਕਿਤੇ ਵੱਧ ਦਾ ਮੰਗਿਆ ਗਿਆ। ਸੋ ਕਿਤੇ ਨਾ ਕਿਤੇ ਫਿਰ ਪਰਸਨਲ ਬੈਨੀਫਿਟ ਸ਼ਾਮਿਲ ਹੋ ਸਕਦਾ। ਸੋ ਇਸ 'ਤੇ ਪੂਰੀ ਇਨਵੈਸਟੀਗੇਸ਼ਨ ਜੋ ਹੈ ਉਹ ਚੱਲ ਰਹੀ ਹੈ। ਹਾਲਾਂਕਿ ਕੋਈ ਵੀ ਕਮੈਂਟ ਜੋ ਨੇ ਟੋਰਾਂਟੋ ਮੇਅਰ ਓਲਿਵੀਆ ਚਾਓ ਵੱਲੋਂ ਹਲੇ ਫਿਲਹਾਲ ਨਹੀਂ ਆਏ ਕਿ ਚਲੋ ਐਕਟਿਵ ਇਨਵੈਸਟੀਗੇਸ਼ਨ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪਤਾ ਲੱਗਦਾ ਕਿ ਫਿਰ ਸੱਚ ਕੀ ਹੈ ਅਤੇ ਝੂਠ ਕੀ ਹੈ, ਅਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਫਿਰ ਅੱਗੇ ਹੋਣਾ ਹੀ ਹੈ। ਉਮੀਦ ਹੈ ਕਿ ਸੱਚ ਸਾਹਮਣੇ ਆਵੇ। ਅਤੇ ਜੀ ਗੱਲ ਹੁਣ ਘਪਲੇ ਦੀ ਕੀਤੀ ਹੈ, ਅਤੇ ਫਿਰ ਹੁਣ ਜੋ ਵਰਲਡ ਕੱਪ ਫੀਫਾ ਦਾ ਟੋਰਾਂਟੋ ਦੇ ਵਿੱਚ ਹੋਣਾ, ਅਤੇ ਲੋਕਾਂ ਨੇ ਫਿਰ ਘਪਲਾ ਇਸ ਦੇ ਵਿੱਚ ਵੀ ਸ਼ੁਰੂ ਕਰ ਦਿੱਤਾ। ਸੋ ਅਨਫੇਅਰ ਟਿਕਟ ਰੀਸੈਲਿੰਗ ਦਾ ਇਹ ਜੋ ਹੁਣ ਕੰਮ ਜੋ ਹੈ ਉਹ ਸ਼ੁਰੂ ਹੋਇਆ, ਅਤੇ ਮਿਨਿਸਟਰ ਆਫ ਪਬਲਿਕ ਅਤੇ ਬਿਜ਼ਨਸ ਸਰਵਿਸਿਜ਼ ਜੋ ਨੇ ਇਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਕਿ ਸਾਰੇ ਜੋ ਸੈਲਰਸ ਨੇ ਜੋ ਟਿਕਟਾਂ ਵੇਚ ਰਹੇ ਨੇ ਨਵੇਂ ਟਿਕਟ ਰੀਸੇਲ ਲਾਅ ਜ਼ਰੂਰ ਫੋਲੋ ਕਰਨ। ਅਤੇ ਫੋਰਡ ਸਰਕਾਰ ਦੇ ਸਪਰਿੰਗ ਬਜਟ ਬਿੱਲ ਦੇ ਵਿੱਚ ਪਿਛਲੇ ਮਹੀਨੇ ਜੋ ਇਹ ਰੀਸੇਲ ਲਾਅ ਜਾਰੀ ਹੋਏ ਸੀ, ਅਤੇ ਕਈ ਹੁਣ ਇਸ ਨੂੰ ਫੋਲੋ ਕਰਦੇ ਨੇ, ਕਈ ਫਿਰ ਨਹੀਂ ਕਰਦੇ, ਅਤੇ ਜੋ ਨਹੀਂ ਕਰਦੇ ਹੁਣ ਉਹਨਾਂ ਨੂੰ ਫਿਰ ਫਾਈਨ ਜ਼ਰੂਰ ਲੱਗਣਗੇ। ਸੋ ਜਿਵੇਂ ਜੋ ਇੱਕ ਸਟੱਬ ਹੱਬ ਵੈਬਸਾਈਟ 'ਤੇ ਟਿਕਟ ਰੀਸੈਲਿੰਗ ਚੈੱਕ ਕੀਤੀ ਗਈ, ਅਤੇ ਕੁਝ ਟਿਕਟਾਂ ਜੋ 615 ਤੋਂ ਲੈ ਕੇ 3000 ਤੱਕ ਦੇ ਵਿੱਚ ਵਿਕੀਆਂ, ਰੀਸੇਲ ਹੋਈਆਂ, ਅਤੇ ਓਰਿਜਿਨਲ ਟਿਕਟਸ ਜੋ ਨੇ ਉਸ ਮੈਚ ਦੀਆਂ 250 ਤੋਂ ਲੈ ਕੇ $700 ਤੱਕ ਦੀਆਂ ਸੀ, ਪਰ ਰੀਸੇਲ ਜੋ ਹੋਈਆਂ ਉਹ ਐਡੇ ਵੱਡੇ ਮਾਰਜਨ 'ਤੇ ਹੋਈਆਂ। ਸੋ ਇਹ ਜੋ ਚੀਜ਼ਾਂ ਨੇ ਇਸ 'ਤੇ ਹੁਣ ਥੋੜ੍ਹਾ ਜਿਹਾ ਕੰਮ ਜ਼ਰੂਰ ਜੋ ਕੱਸਿਆ ਜਾਣਾ, ਅਤੇ ਸਰਕਾਰ ਜੋ ਹੈ ਚਾਹੁੰਦੀ ਹੈ ਕਿ ਜੋ ਸਪਰਿੰਗ ਬਿੱਲ ਦੇ ਵਿੱਚ ਜੋ ਟਿਕਟ ਰੀਸੇਲ ਲਾਅਜ਼ ਨੇ ਉਹਨਾਂ ਨੂੰ ਫੋਲੋ ਜ਼ਰੂਰ ਕੀਤਾ ਜਾਵੇ, ਅਤੇ ਬਿਲਕੁਲ ਕਰਨਾ ਵੀ ਚਾਹੀਦਾ। ਸੋ ਲੋਕ ਪਰ ਢੰਗ ਤਰੀਕੇ ਲੱਭਦੇ ਨੇ ਕਿ ਕਿਸ ਪਾਸੇ ਜੋ ਹੈ ਸ਼ੋਰਟਕੱਟ ਦੇ ਨਾਲ ਜੋ ਹੈ ਵੱਧ ਤੋਂ ਵੱਧ ਪੈਸਾ ਆ ਜਾਵੇ। ਸੋ ਅਜਿਹੀ ਸੋਚ ਜੇ ਸਾਰਿਆਂ ਦੀ ਹੋਈ ਤਾਂ ਫਿਰ ਕਿੰਨਾ ਔਖਾ ਹੋਣਾ। ਸੋ ਆਓ ਜੀ ਇੱਕ ਨਿੱਕਾ ਜਿਹਾ ਬ੍ਰੇਕ ਲੈ ਲਈਏ, ਅਤੇ ਬ੍ਰੇਕ ਤੋਂ ਬਾਅਦ ਰਮੇਸ਼ ਜੀ ਸਾਡੇ ਨਾਲ ਹੋਣਗੇ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ। ਜੀ ਤੁਸੀਂ ਬਣੇ ਹੋਏ ਹੋ
1: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
2: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ

0: हाँ हाँ एक्सपर्ट हैं, एक्सपीरियंस्ड एंड अप्रोचेबल ब्रोकर ऑफ रिकॉर्ड, प्रोफेशनल ट्रेनिंग, लीड जनरेशन सिस्टम, पैसिव इनकम प्रोग्राम फॉर रियल्टर्स, फ्री एडमिन सपोर्ट, हायरिंग फुल टाइम एंड पार्ट टाइम रियल्टर्स, कॉल 416-823-9505 और विजिट summitrealtyexperts.com. Summit Realty Expert.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN. ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ.
2: ਅਨੋਖੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ.
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ.
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ.
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ.

0: याद रखो मोना मेंगी फ्रॉम इंश्योरेंस फॉर यू
1: 416-509-1509
0: और विजिट insuranceforyou.ca।
2: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਜੀ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਹੈ। ਸੋ ਸਮਾਂ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਦਾ ਜੋ ਸਿੱਧਾ ਭਾਰਤ ਤੋਂ ਆਈਆਂ ਨੇ। ਰਮੇਸ਼ ਜੀ ਸਾਡੇ ਨਾਲ ਨੇ ਜੀ। ਰਮੇਸ਼ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ।
3: ਰਪਿੰਦਰ ਜੀ ਸ਼ੁਕਰੀਆ, ਮਿਹਰਬਾਨੀ, ਰੇਡੀਓ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
2: ਜੀ। ਰਮੇਸ਼ ਜੀ, ਰਮੇਸ਼ ਜੀ ਗੱਲ ਪਹਿਲੀ ਪੰਜਾਬ ਵਿਜੀਲੈਂਸ ਬਿਊਰੋ ਦੀ ਕਰਾਂਗੇ ਤੇ ਵਿਜੀਲੈਂਸ ਦਾ ਕੰਮ ਰਮੇਸ਼ ਜੀ ਮੇਰੇ ਖਿਆਲ 'ਚ ਛਾਪੇ ਮਾਰਨ ਦਾ ਹੁੰਦਾ, ਪਰ ਖਬਰ ਹੈ ਕਿ ਵਿਜੀਲੈਂਸ ਦੇ ਦਫ਼ਤਰ ਤੇ ਹੀ CBI ਦੀ ਛਾਪੇਮਾਰੀ ਹੋਈ ਹੈ ਜੀ, ਕੀ ਖਾਸ ਰਿਪੋਰਟ ਹੈ?
3: ਰਪਿੰਦਰ ਜੀ ਗੱਲ ਇਹ ਆ
2: ਜੀ,
3: ਬਿਲਕੁਲ ਤੁਸੀਂ ਠੀਕ ਜ਼ਿਕਰ ਕੀਤਾ ਹੈ, ਪੰਜਾਬ ਵਿਜੀਲੈਂਸ ਬਿਊਰੋ ਦਾ ਨਾਮ ਜੇ ਕਿਸੇ ਉਸ ਅਫਸਰ ਜਾਂ ਉਸ ਮੁਲਾਜ਼ਮ ਦੇ ਨੇੜੇ ਲੈ ਜਾਈਏ ਜਿਹੜਾ ਕਿਸੇ ਤੋਂ ਚਾਹ ਦਾ ਕੱਪ ਵੀ ਪੀਂਦਾ ਹੋਵੇ, ਰਿਸ਼ਵਤ ਬੜੀ ਵੱਡੀ ਗੱਲ ਹੈ। ਜੇ ਕਿਸੇ ਕਿਸੇ ਤੋਂ ਚਾਹ ਦਾ ਕੱਪ ਵੀ ਮੰਗ ਕੇ ਪੀਂਦਾ ਹੋਵੇ ਨਾ
2: ਜੀ,
3: ਉਹਦੇ ਲਾਗੇ ਕੋਈ ਵਿਜੀਲੈਂਸ ਬਿਊਰੋ ਦਾ ਨਾਂ ਲੈ ਦੇਵੇ ਤੇ ਉਹਨੂੰ ਜਿਹੜਾ ਕਹਿ ਲਈਏ ਕਿ ਤਰੇਲੀਆਂ ਆ ਜਾਂਦੀਆਂ ਸੀ, ਚਾਹੇ ਅੱਤ ਦੀ ਸਰਦੀ ਹੋਵੇ, ਇਹ ਮੰਨਿਆ ਜਾਂਦਾ ਸੀ, ਹੁਣ ਹੈ ਨੀ ਇਵੇਂ। ਖੈਰ ਅੱਜ ਵੀ ਵਿਜੀਲੈਂਸ ਦਾ ਪ੍ਰਭਾਵ ਹੈਗਾ ਹੈ। ਲੋਕ ਕਹਿ ਦਿੰਦੇ ਨੇ ਮੇਰੇ ਤੁਹਾਡੇ ਵਰਗੇ ਕਿ ਜੇ ਭਾਈ ਤੂੰ ਮੈਥੋਂ ਰਿਸ਼ਵਤ ਮੰਗੀ ਨਾ ਟਲਿਆ ਤੇ ਮੈਂ ਫਿਰ ਵਿਜੀਲੈਂਸ ਦਾ ਛਾਪਾ ਪਵਾ ਦੇਣਾ, ਵਿਜੀਲੈਂਸ ਨੂੰ ਸ਼ਿਕਾਇਤ ਕਰ ਦੇਣੀ। ਵਿਜੀਲੈਂਸ ਬਿਊਰੋ ਦਾ ਅਕਸ ਪੰਜਾਬ ਦੇ ਵਿੱਚ ਬੜਾ ਮਜ਼ਬੂਤ ਅਕਸ ਬਾਹਰੀ ਤੌਰ ਤੇ ਬਣਿਆ, ਅੰਦਰੂਨੀ ਕੀ ਹੈ ਉਹ ਬਾਅਦ ਚ ਕਰਦੇ ਹੈ
2: ਜੀ।
3: ਪੰਜਾਬ ਵਿਜੀਲੈਂਸ ਬਿਊਰੋ ਬਾਰੇ ਚਾਹੇ ਪਿਛਲੀਆਂ ਸਰਕਾਰਾਂ ਚਾਹੇ ਮੌਕੇ ਦੀਆਂ ਸਰਕਾਰਾਂ ਉਹ ਵੀ ਇਹੀ ਕਹਿੰਦੀਆਂ ਜਾਂ ਇਹ ਕਾਰਵਾਈ ਅਸੀਂ ਕਰਦੀਆਂ ਵੇਖੀਆਂ ਨੇ ਕਿ ਜਿਹੜੇ ਭ੍ਰਿਸ਼ਟ ਹੁੰਦੇ ਨੇ ਚਾਹੇ ਉਹ ਮੰਤਰੀ ਸੰਤਰੀ ਹੋਣ ਚਾਹੇ ਸਾਬਕਾ ਹੋਣ ਚਾਹੇ ਕੋਈ ਅਧਿਕਾਰੀ ਹੋਵੇ, ਉੱਥੇ ਕਹਿੰਦੇ ਵਿਜੀਲੈਂਸ ਦੀ ਰੇਡ ਪੈ ਗਈ, ਰੰਗੇ ਹੱਥੀ ਫੜ ਲਿਆ, ਹੁਣ ਨਹੀਂ ਛੁੱਟਦਾ। ਵਿਜੀਲੈਂਸ ਬਿਊਰੋ ਦੀ ਇਹ ਅਕਸ ਹੈ। ਵਿਜੀਲੈਂਸ ਬਿਊਰੋ ਬੜਾ ਪੰਜਾਬ ਦਾ ਇੱਕ ਸਖ਼ਤ ਬਿਊਰੋ ਆ, ਪੰਜਾਬ ਪੁਲਿਸ ਦਾ ਇੱਕ ਉਹ ਵਿੰਗ ਹੈ ਜਿਹਦੇ ਵਿੱਚ ਬੰਦਾ ਇੱਕ ਵਾਰੀ ਫਸ ਗਿਆ ਤੇ ਕਹਿੰਦੇ ਛੁੱਟਦਾ ਨਹੀਂ, ਭ੍ਰਿਸ਼ਟਾਚਾਰੀਆਂ ਦੀ ਮੌਤ ਆ ਜਾਂਦੀ ਉੱਥੇ, ਉਸ ਜਦੋਂ ਉਹ ਬਿਊਰੋ ਜਿਹੜਾ ਤੇਜ਼ ਤਰਾਰ ਹੁੰਦਾ ਜਾਂ ਐਕਟਿਵ ਹੁੰਦਾ ਜਾਂ ਛਾਪੇਮਾਰੀ ਕਰਦਾ ਹੈ। ਹੁਣ ਦੇਖੋ ਕਿੱਡਾ ਹੈਰਾਨੀਜਨਕ ਵਰਤਾਰਾ, ਇੱਕ ਸੂਬੇ ਦਾ ਵਿਜੀਲੈਂਸ ਬਿਊਰੋ ਜਿਹਦਾ ਅਕਸੇ ਹੋਵੇ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਬਣਿਆ, ਰਿਸ਼ਵਤਖੋਰੀ ਦੇ ਖਿਲਾਫ ਬਣਿਆ, ਹੁਣ ਤੇ ਲੋਕਾਂ ਨੂੰ ਇਨਸਾਫ ਦੇਣਾ, ਉਹਦੇ ਚੱਲਦੇ ਕੋਈ ਭ੍ਰਿਸ਼ਟਾਚਾਰ ਨਹੀਂ ਕਰ ਸਕਦਾ, ਤੇ ਉਸ ਵਿਜੀਲੈਂਸ ਬਿਊਰੋ ਦੇ ਉੱਪਰ ਇਸ ਵੇਲੇ CBI ਦੀ ਰੇਡ ਚੱਲ ਰਹੀ ਹੈ, CBI ਨੇ ਛਾਪੇਮਾਰੀ ਕੀਤੀ ਹੋਈ ਹੈ। ਔਰ ਗੱਲ ਕੱਲੀ ਛਾਪੇਮਾਰੀ ਤੱਕ ਸੀਮਤ ਨਹੀਂ
2: ਜੀ,
3: ਤਿੰਨ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਇੱਕ ਬੰਦਾ ਅਜੇ ਭਗੌੜਾ ਦੱਸਿਆ ਜਾ ਰਿਹਾ। ਜਿਹੜੇ ਤਿੰਨ ਦੀ ਗ੍ਰਿਫਤਾਰੀ ਕੀਤੀ ਆ ਉਹ ਵਿਚੋਲੀਏ ਨੇ, ਕੋਈ ਵਿਚੋਲੇ ਭਾਵ ਕਿ ਜਿਹੜਾ ਰਿਸ਼ਵਤ ਦੀ ਸੈਟਲਮੈਂਟ ਕਰਾਉਂਦੇ ਸੀ, ਲੈਣ ਦੇਣ ਕਰਾਉਂਦੇ ਸੀ, ਉਹ ਪੰਜਾਬ ਪੁਲਿਸ ਦੇ ਨਾਲ ਜਾਂ ਬਿਜ਼ਨਸ ਬਿਊਰੋ ਦੇ ਸਿੱਧੇ ਸੰਬੰਧਿਤ ਵਿਅਕਤੀ ਨਹੀਂ ਹੈ, ਜਿਹਨਾਂ ਨੂੰ ਆਪਾਂ ਨਿੱਜੀ ਵਿਅਕਤੀ ਆਖਦੇ ਹਾਂ। ਜਿਵੇਂ ਇੱਕ ਨਾਮ ਕਿਰਸਾਨੂ ਸ਼ਾਰਦਾ ਨਾਮ ਸੁਣਿਆ ਹੋਵੇਗਾ, ਕਿਰਸਾਨੂ ਜਿਹੜਾ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਚ ਬਤੌਰ ਦਲਾਲ ਫੜਿਆ ਗਿਆ ਹੈਗਾ, ਇਵੇਂ ਹੀ ਜਿਹੜੇ ਦੋ ਤਿੰਨ ਫੜੇ ਗਏ ਨੇ ਉਹ ਕਹਿੰਦੇ ਦਲਾਲ ਫੜੇ ਗਏ ਆ, ਜਿਹੜੇ ਅਫਸਰਾਂ ਨਾਲ ਅਧਿਕਾਰੀਆਂ ਦੇ ਨਾਲ ਲੋਕਾਂ ਦੀ ਸੈਟਿੰਗ ਕਰਾਉਂਦੇ ਸੀ, ਰਿਸ਼ਵਤ ਦਾ ਲੈਣ ਦੇਣ ਕਰਾਉਂਦੇ ਸੀ
2: ਜੀ,
3: ਤੇ ਜਿਹੜਾ ਫਰਾਰ ਹੈ ਉਹ ਵੱਡੇ ਅਫਸਰ ਦਾ ਰੀਡਰ ਹੈ। ਰੀਡਰ ਤਾਂ ਮੈਂ ਦੱਸਦਾ, ਰੀਡਰ ਤੋਂ ਭਾਵ ਹੁੰਦਾ ਹੈ ਕਿ ਜਿਸਨੇ ਅਫਸਰ ਦਾ ਇੱਕ ਰਿਕਾਰਡ ਰੱਖਣਾ ਹੁੰਦਾ, ਦੱਸਣਾ ਹੁੰਦਾ ਕਿ ਭਾਈ ਅੱਜ ਅਫਸਰ ਨੇ ਆ ਗਿਆ ਨਹੀਂ ਆ ਗਿਆ, ਮੇਰੇ ਤੁਹਾਡੇ ਵਰਗੇ ਨੇ ਮਿਲਣ ਜਾਣਾ ਤੇ ਮਿਲਾਉਣਾ ਹੁੰਦਾ, ਲੇਖਾ ਜੋਖਾ ਰੱਖਣਾ ਹੁੰਦਾ, ਜਿਹਨੂੰ ਅਸੀਂ PA ਵੀ ਕਹਿ ਦਿੰਦੇ, ਇੱਥੇ PA ਨਹੀਂ ਕਹਿੰਦੇ, ਇੱਥੇ ਰੀਡਰ ਆਖਦੇ ਆ। ਉਹ ਰੀਡਰ ਅਫਸਰ ਦਾ ਸਭ ਤੋਂ ਨੇੜੇ ਦਾ ਹੁੰਦਾ, ਸਖਾ ਹੁੰਦਾ, ਜਿਹਨੂੰ ਪਤਾ ਹੁੰਦਾ ਕਿ ਅਫਸਰ ਇਸ ਵੇਲੇ ਕਿੱਥੇ ਹੈ, ਕਿਹਦੀ ਅੰਦਰ ਮੀਟਿੰਗ ਚੱਲ ਰਹੀ, ਕਿਹਦੀ ਬਾਹਰ ਚੱਲ ਰਹੀ, ਉਸਨੇ ਉਹ ਸਾਰਾ ਕੁਛ ਮੈਨੇਜ ਕਰਾਉਣਾ ਹੁੰਦਾ, ਤੇ ਉਹ ਰੀਡਰ ਇਸ ਵੇਲੇ ਫਰਾਰ ਹੈ ਕਿਉਂਕਿ ਉਸ ਰੀਡਰ ਦੇ ਉੱਪਰ ਵੀ ਵਿਜੀਲੈਂਸ ਦੀ ਇਸ ਵੇਲੇ ਛਾਪੇਮਾਰੀ ਹੋਈ ਹੈ। ਉਹਦੇ ਕਰਕੇ ਹੀ ਜਿਹੜੀ ਵਿਜੀਲੈਂਸ ਦੀ ਟੀਮ, ਮਾਫ਼ ਕਰਨਾ, CBI ਦੀ ਟੀਮ ਵਿਜੀਲੈਂਸ ਦੇ ਬਿਊਰੋ ਪਹੁੰਚੀ ਹੈ। ਜਿੰਨੀ ਗੱਲ ਹੁਣ ਤੱਕ ਸਾਡੇ ਕੋਲ ਬਤੌਰ ਖਬਰ ਦੇ ਰੂਪ ਚ ਪਹੁੰਚੀ ਹੈ ਉਹ ਹੈ ਕਿ ਇੱਕ ਟੈਕਸ ਅਧਿਕਾਰੀ ਨੇ ਸ਼ਿਕਾਇਤ CBI ਨੂੰ ਕੀਤੀ
2: ਜੀ,
3: ਤੇ CBI ਨੇ ਉਸ ਸ਼ਿਕਾਇਤ ਦੇ ਆਧਾਰ ਤੇ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ, ਤੇ ਛਾਪੇਮਾਰੀ ਵੇਲੇ ਜਿਹਦਾ ਮੈਂ ਨਾਮ ਲੈ ਰਿਹਾ ਰੀਡਰ OP ਰਾਣਾ, ਉਹ ਤੇ ਹੋ ਗਿਆ ਫਰਾਰ, ਪਰੰਤੂ ਉੱਥੇ ਦੋ ਕੁ ਬੰਦੇ ਕਾਬੂ ਆ ਗਏ, ਇੱਕ ਦੋ ਜਣੇ ਉਹਨਾਂ ਦੇ ਕੋਲੋਂ ਆਖਦੇ ਆ ਕਿ ਪੈਸੇ ਵੀ ਬਰਾਮਦ ਕੁਛ ਹੋਏ ਨੇ, ਲੱਖਾਂ ਦੇ ਵਿੱਚ ਹੋਏ ਆ, 12-13 ਲੱਖ ਦੀ ਗੱਲ ਹੈ ਕਿ 13 ਕੁ ਲੱਖ ਬਰਾਮਦ ਵੀ ਹੋ ਗਏ। ਇੱਕ ਅੱਧੀ ਗ੍ਰਿਫਤਾਰੀ ਫਿਰ ਜਾ ਕੇ ਕਿਤੇ ਹੋਰ ਮਲੋਟ ਤੋਂ ਕਿਧਰੋਂ ਉਧਰੋਂ ਹੋਈ ਆ। ਤਿੰਨ ਗ੍ਰਿਫਤਾਰੀਆਂ ਜਿਹ ਚ ਇੱਕ ਵਿਕਾਸ ਗੋਇਲ ਹੈ, ਇੱਕ ਰਾਘਵ ਹੈ, ਇੱਕ ਅੰਕਿਤ ਬਾਜਵਾ ਹੈ। ਇਹ ਤਿੰਨ ਪ੍ਰਾਈਵੇਟ ਹੈ, ਨਿੱਜੀ ਹੈ, ਪੁਲਿਸ ਦੇ ਮੁਲਾਜ਼ਮ ਨਹੀਂ, ਪਰੰਤੂ CBI ਨੇ ਗ੍ਰਿਫਤਾਰੀ ਇਹਨਾਂ ਦੀ ਕੀਤੀ ਹੈ ਬਾਹਰੋਂ, ਭਾਵ ਕਿ ਕਿਸੇ ਦੀ ਘਰੋਂ ਤੇ ਕਿਸੇ ਦੀ ਹੋਟਲ ਚੋਂ। ਜਿਹੜਾ ਰੀਡਰ OP ਰਾਣਾ ਉਹ ਮੌਕੇ ਤੋਂ ਫਰਾਰ ਹੋ ਗਿਆ। ਉਹ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਆਪਣੀਆਂ ਗੱਡੀਆਂ ਦੇ ਸਟੇਅਰਿੰਗ ਘੁਮਾਏ ਤੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਪਹੁੰਚ ਗਏ। ਉੱਥੇ ਇਸ ਵੇਲੇ ਛਾਪੇਮਾਰੀ ਚੱਲ ਰਹੀ ਹੈ। ਹਾਲਾਂਕਿ ਜਿਹੜੇ ਵਿਜੀਲੈਂਸ ਬਿਊਰੋ ਦੇ ਇਸ ਵੇਲੇ ਡਾਇਰੈਕਟਰ ਨੇ, ਚੀਫ ਨੇ, ਸ਼ਰਤ ਸੱਤਿਆ ਚੌਹਾਨ, ਉਹ ਬਕਾਇਦਾ ਅੱਜ ਦਫ਼ਤਰ ਗਏ। ਉਹ ਕਹਿੰਦੇ ਜੀ ਸਾਨੂੰ ਕੋਈ ਏਦਾਂ ਦੀ ਚਿੰਤਾ ਦੀ ਗੱਲ ਨਹੀਂ, ਜੇ ਕਿਸੇ ਨੇ ਭ੍ਰਿਸ਼ਟਾਚਾਰ ਕੀਤਾ ਤੇ ਉਹ ਫੜਿਆ ਜਾਣਾ ਚਾਹੀਦਾ, ਅਸੀਂ CBI ਨੂੰ ਸਹਿਯੋਗ ਕਰ ਰਹੇ ਹਾਂ ਤੇ ਸਹਿਯੋਗ ਕਰਾਂਗੇ, ਬੜੀ ਚੰਗੀ ਗੱਲ ਉਹਨਾਂ ਨੇ ਕਹੀ ਹੈ। ਹੁਣ ਗੱਲ ਇਹ ਹੈ ਤੇ ਇਹ ਤੇ ਹੋ ਗਈ ਰੁਪਿੰਦਰ ਜੀ ਖਬਰ ਕਿ CBI ਦੀ ਟੀਮ ਪੰਜਾਬ ਪਹੁੰਚ ਗਈ, ਵਿਜੀਲੈਂਸ ਦੇ ਦਫ਼ਤਰ ਦੇ ਅੰਦਰ ਵੜ ਗਈ, ਅੰਦਰ ਉੱਥੇ ਛਾਪੇਮਾਰੀ ਚੱਲ ਰਹੀ ਹੈ। ਦੋਸ਼ ਹੈ ਰਿਸ਼ਵਤ ਲੈਣ ਦਾ
2: ਜੀ।
3: OP ਰਾਣਾ ਫਰਾਰ ਹੈ, ਭਾਵ ਕਿ ਉਹ ਵੀ ਸਮਝ ਲਓ ਗ੍ਰਿਫਤਾਰੀ ਹੋ ਗਿਆ ਦੋਸ਼ੀ। ਖੈਰ ਅਦਾਲਤ ਨੇ ਸਾਬਤ ਕਰਨਾ ਕਿ ਹੈਗਾ ਕਿ ਨਹੀਂ ਹੈਗਾ, ਪਰੰਤੂ ਜੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਤੇ ਇਹਦਾ ਮਤਲਬ ਹੈ ਕਿ CBI ਦੇ ਕੋਲ ਕੁਛ ਤੱਤ ਸਬੂਤ ਹੈਗੇ ਨੇ
2: ਜੀ।
3: ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਇਹਦਾ ਕੰਮ ਤੇ ਪੰਜਾਬ ਵਿਜੀਲੈਂਸ ਬਿਊਰੋ ਦਾ ਕੰਮ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣਾ, ਤੇ ਜੇ ਇਹਦੇ ਦਫ਼ਤਰ ਦੇ ਅੰਦਰ ਹੀ ਵੀ ਜੇ CBI ਨੂੰ ਪਾਉਣਾ ਛਾਪੇਮਾਰੀ ਕਰਨਾ ਪੈ ਜੇ ਤੇ ਇਹ ਤੋਂ ਉੱਪਰ ਫਿਰ ਹੋ ਕੀ ਸਕਦਾ?
2: ਬਿਲਕੁਲ,
3: ਜੇ ਬਾੜੀ ਖੇਤ ਨੂੰ ਖਾਣ ਲੱਗ ਪਈ ਤੇ ਫਿਰ ਬਚਾਊਗਾ ਕੌਣ? ਅਸੀਂ ਤੁਸੀਂ ਤੇ ਆਸ ਲਾਈ ਬੈਠੇ ਹਾਂ ਜੀ ਵਿਜੀਲੈਂਸ ਵਾਲੇ ਫਲਾਨੇ ਥਾਂ ਤੇ ਛਾਪੇਮਾਰੀ ਕਰਨਗੇ, ਫਲਾਨੇ ਪਿਛਲੇ ਮੰਤਰੀ ਜਿਹਨਾਂ ਨੂੰ ਭਗਵੰਤ ਮਾਨ ਜੀ ਕੇਜਰੀਵਾਲ ਭ੍ਰਿਸ਼ਟ ਦੱਸਦੇ ਹੁੰਦੇ ਸੀ ਫੜਨਗੇ, ਫਲਾਨੇ ਤੇ ਆ ਕਰਨਗੇ, ਤਾਂ ਫਲਾਨਾ ਫਲਾਨਾ ਕਰਨਾ ਕੀ ਇੱਥੇ ਤੇ ਸਿੱਧਾ ਹੀ ਕੁਛ ਹੋਰ ਨਜ਼ਰ ਆਉਣ ਲੱਗਾ। ਹੁਣ ਸੁਖਬੀਰ ਸਿੰਘ ਬਾਦਲ ਵਿਰੋਧੀ ਧਿਰਾਂ ਉਹ ਕਹਿੰਦੀ ਹੈ ਜੀ ਗੱਲ ਇਹ ਕਿ ਬੜੇ ਸਾਰੇ ਕਮਾਊ ਪੁੱਤ ਰੱਖੇ ਹੋਏ ਆ ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਦੇ ਵਿੱਚ। ਸੁਖਪਾਲ ਸਿੰਘ ਖਹਿਰਾ ਕਹਿੰਦਾ ਕਿ ਚੌਕੀਦਾਰ ਹੀ ਚੋਰ ਨਿਕਲਿਆ। ਹਾਲਾਂਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਕਿ ਅਸਲ ਵਿੱਚ ਇਹ ਭਾਜਪਾ ਦੀ ਸਿਆਸੀ ਚਾਲ ਹੈ। ਅਮਨ ਅਰੋੜਾ ਨੇ ਕਿਹਾ ਜਿਹੜੀ ਦੇਸ਼ ਦੇ ਲਈ ਨੁਕਸਾਨਦਾਇਕ ਆ ਕਹਿੰਦੇ। ਬਾਕੀ ਕਹਿੰਦੇ ਕਿ ਗੱਲ ਇਹ ਕਿ ਇਸ ਰੇਟ ਦੇ ਵਿੱਚ ਇਹ ਸਾਬਤ ਥੋੜਾ ਹੋ ਗਿਆ ਕਿ ਪੰਜਾਬ ਵਿਜੀਲੈਂਸ ਜਿਹੜਾ ਭ੍ਰਿਸ਼ਟਾਚਾਰੀ ਹੈ। ਕਹਿੰਦੇ ਕਿ ਇਹੋ ਜਿਹਾ ਅਕਸ ਬਣਾਇਆ ਜਾ ਰਿਹਾ ਕਿ ਪੰਜਾਬ ਨੂੰ ਬਦਨਾਮ ਕਰ ਲਈ, ਇਹ ਆਮ ਆਦਮੀ ਪਾਰਟੀ ਦਾ ਕਹਿਣਾ ਹੈ। ਤੇ ਸੁਨੀਲ ਜਾਖੜ ਕਹਿੰਦੇ ਕਿ ਭਾਈ ਤੁਹਾਡੇ ਸਾਰੇ ਅਫਸਰ ਸਾਰੇ ਮੰਤਰੀ ਭੱਜਣ ਲੱਗੇ ਆ ਇਸ ਕਰਕੇ ਕਿ ਸਾਡੇ ਨਾਲ CBI ਆ ਜੇ, ED ਆ ਜੇ ਸਾਰੀ ਤੇ ਤੁਸੀਂ ਭ੍ਰਿਸ਼ਟ ਹੋ। ਵਿਕਰਮ ਸਿੰਘ ਮਜੀਠੀਆ ਕਹਿੰਦਾ ਕਿ ਪੰਜਾਬ ਵਿਜੀਲੈਂਸ ਦੇ ਅਫਸਰਾਂ ਤੇ ਪਰਚਾ ਦਰਜ ਹੋਣਾ ਚਾਹੀਦਾ। ਪਿੰਡਰ ਜੀ ਇਹ ਤੇ ਚਲੋ ਵਿਰੋਧੀ ਧਿਰਾਂ ਦੀ ਸਿਆਸਤ ਹੈ, ਇੱਥੇ ਦੋ ਚੀਜ਼ਾਂ ਬੜੀਆਂ ਵਿਸ਼ੇਸ਼ ਹੈ
2: ਜੀ।
3: ਇੱਕ ਜਿਹੜੀ ਗੱਲ ਇਹ ਆ ਕਿ ਕੇਂਦਰ ਸਰਕਾਰ ਦੇ ਪਿੰਜਰੇ ਦਾ ਤੋਤਾ ਹੈ CBI ਤੇ ED, ਪਰੰਤੂ ਜੇ ਅਸੀਂ ਕੇਂਦਰ ਸਰਕਾਰ ਨੂੰ ਇਹ ਦੋਸ਼ ਲਾਉਣਾ ਕੇਂਦਰ ਸਰਕਾਰ ਤੇ ਕਿ CBI ਤੇ ED ਉਹਨਾਂ ਦੇ ਪਿੰਜਰੇ ਦਾ ਤੋਤਾ, ਤੇ ਫਿਰ ਸਾਨੂੰ ਇਹ ਵੀ ਇਮਾਨਦਾਰੀ ਨਾਲ ਕਹਿਣਾ ਪਊ ਕਿ ਵਿਜੀਲੈਂਸ ਪੰਜਾਬ ਸਰਕਾਰ ਦੇ ਪਿੰਜਰੇ ਦਾ ਤੋਤਾ ਹੈ, ਤਾਂ ਕਿ ਜਿੱਥੇ ਚਿਹਦੀ ਚੱਲਦੀ ਉਹਨਾਂ ਚਲਾਉਂਦਾ ਹੈ। ਵਿਜੀਲੈਂਸ ਦਾ ਅਫਸਰ ਕੌਣ ਲੱਗਦਾ ਹੈ, ਕਿਹਨੂੰ ਲਾਉਣਾ ਹੈ, ਉਹ ਪੰਜਾਬ ਸਰਕਾਰ ਤੈਅ ਕਰਦੀ। ਇੱਥੇ ਕੋਈ ਏਦਾਂ ਦਾ ਫਾਰਮੂਲਾ ਨਹੀਂ ਹੈ ਕਿ ਅਸੀਂ ਨੰਬਰ ਚੈੱਕ ਕਰਨੇ ਆ ਉਹ ਕਿੰਨਾ ਇਮਾਨਦਾਰ ਆ, ਕਿ ਉਹਦੀ ਜਾਇਦਾਦ ਇੰਨੀ ਹੈ, ਉਹਦੀ ਵਧੀ ਤਾਂ ਨਹੀਂ ਪਿਛਲੇ ਸਾਲਾਂ ਚ, ਕੋਈ ਏਦਾਂ ਦਾ ਫਾਰਮੂਲਾ ਨਹੀਂ। ਭਾਵ ਕਿ ਇੱਕ ਜ਼ਿਲ੍ਹੇ ਦਾ ਜਿਹੜਾ ਕਦੇ SSP ਹੈ ਉਹ ਵਿਜੀਲੈਂਸ ਬਿਊਰੋ ਦਾ ਅਫਸਰ ਵੱਡਾ ਵੀ ਲੱਗ ਸਕਦਾ ਹੈ। ਬੀਤੇ ਸਮੇਂ ਵਿੱਚ ਤੇ ਏਦਾਂ ਦੀਆਂ ਵੀ ਕਾਰਵਾਈਆਂ ਅਸੀਂ ਤੁਸੀਂ ਵੇਖੀਆਂ, ਵਿਜੀਲੈਂਸ ਬਿਊਰੋ ਦੇ ਚੀਫ ਦੇ ਉੱਪਰ ਵੀ ਉਹਨੂੰ ਵੀ ਸਸਪੈਂਡ ਕੀਤਾ ਇਹਨਾਂ ਨੇ, ਬਾਅਦ ਵਿੱਚ ਕਲੀਨ ਚਿੱਟ ਦੇ ਦਿੱਤੀ। ਬਹੁਤ ਸਾਰੇ ਅਫਸਰ ਇੱਕ ਸਰਕਾਰ ਦੇ 5 ਸਾਲ ਦੇ ਕਾਰਜਕਾਲ ਚ ਬਦਲੇ ਜਾਂਦੇ ਨੇ, ਤੇ ਉਹ ਅਫਸਰ ਕੋਈ ਅੰਬਰਾਂ ਤੋਂ ਨਹੀਂ ਆਉਂਦੇ, ਉਹੀ ਹੁੰਦੇ ਨੇ ਜਿਹੜੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜਾਂ ਹੋਰ ਥਾਵਾਂ ਤੇ ਅਗਵਾਈ ਕਰਦੇ ਆ। ਤੇ ਪੰਜਾਬ ਪੁਲਿਸ ਦੇ ਉੱਪਰ ਤੇ ਠੱਪਾ ਲੱਗ ਚੁੱਕਾ ਆ ਕਿ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੈ। ਜਿਹੜਾ ਹਰਚਰਨ ਸਿੰਘ ਭੁੱਲਰ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ, ਸਾਬਕਾ DIG, ਉਹ ਵੀ ਤੇ ਰਿਸ਼ਵਤ ਲੈਂਦਾ ਫੜਿਆ ਸੀ। ਹੁਣ ਮੈਂ ਇੱਥੇ ਇਸ ਗੱਲ ਦਾ ਜ਼ਿਕਰ ਕਰਦਾ, ਹਰਚਰਨ ਸਿੰਘ ਭੁੱਲਰ ਜਿਹਦਾ ਮੈਂ ਜ਼ਿਕਰ ਕੀਤਾ, ਰੁਪਿੰਦਰ ਜੀ ਅੱਜ ਫਿਰ ਹਾਈਕੋਰਟ ਗਿਆ। ਹਾਈਕੋਰਟ ਤੇ ਜਾ ਕੇ ਉਸਨੇ ਪਟੀਸ਼ਨ ਪਾਈ ਜੀ ਕਿ CBI ਨੇ ਗਲਤ ਕੀਤਾ। ਮੈਂ ਬੜਾ ਚਿੰਤਤ ਹੋਇਆ ਕਿ CBI ਨੇ ਇੱਦਾਂ ਦਾ ਕੀ ਗਲਤ ਕਰ ਦਿੱਤਾ। ਉਹ ਰਿਟ ਪਟੀਸ਼ਨ ਨੂੰ ਜਦੋਂ ਅਸੀਂ ਘੋਖਿਆ, ਪੜਤਾਲਿਆ, ਚ ਲਿਖਿਆ ਪਤਾ ਕੀ, ਕਿ ਸੀਬੀਆਈ ਤੇ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਦੀ ਆਗਿਆ ਤੋਂ ਬਿਨਾਂ ਐਂਟਰ ਹੀ ਨਹੀਂ ਕਰ ਸਕਦੀ। ਸੀਬੀਆਈ ਦਾ ਅਧਿਕਾਰ ਖੇਤਰ ਹੀ ਨਹੀਂ ਕਿ ਉਹ ਸਿੱਧੇ ਤੌਰ ਤੇ ਪੰਜਾਬ ਦੇ ਅਫਸਰਾਂ ਤੇ ਪਰਚਾ ਦਰਜ ਕਰ ਸਕੇ। ਸੀਬੀਆਈ ਦਾ ਅਧਿਕਾਰ ਖੇਤਰ ਨਹੀਂ ਕਿ ਉਹ ਪੰਜਾਬ ਸਰਕਾਰ ਤੋਂ ਬਿਨਾਂ ਆਗਿਆ ਲਏ ਇੱਥੇ ਕੋਈ ਛਾਪੇਮਾਰੀ ਕਰੇ। ਇਹ ਤੇ ਨਿਯਮਾਂ ਦੀ ਉਲੰਘਣਾ ਹੈ, ਇਹ ਤੇ ਸੰਘੀ ਢਾਂਚੇ ਦੀ ਉਲੰਘਣਾ ਹੈ, ਇਹ ਤੇ ਸੁਪਰੀਮ ਕੋਰਟ ਦੀਆਂ ਰੂਲਿੰਗ ਦੀ ਉਲੰਘਣਾ ਹੈ। ਗੱਲ ਇਹ ਨਹੀਂ ਕੀਤੀ ਜਾ ਰਹੀ ਜੋ ਸੀਬੀਆਈ ਨੇ ਫੜਿਆ ਹੈ
2: ਜੀ,
3: ਗੱਲ ਇਹ ਕੀਤੀ ਜਾ ਰਹੀ ਕਿ ਉਹ ਠੀਕ ਹੈ ਅਸੀਂ ਭ੍ਰਿਸ਼ਟਾਚਾਰੀ ਹਾਂ, ਪਰੰਤੂ ਤੁਸੀਂ ਕੌਣ ਹੁੰਦੇ ਫੰਡ ਵਾਲੇ। ਇਹ ਹੱਦ ਹੋਈ ਪਈ ਹੈ ਇੱਥੇ ਕਿ ਜਦੋਂ ਭ੍ਰਿਸ਼ਟਾਚਾਰ ਫੜਿਆ ਗਿਆ ਉਦੋਂ ਸਾਨੂੰ ਇਹ ਲੱਗਦਾ ਕਿ ਸੀਬੀਆਈ ਹੁੰਦੀ ਕੌਣ ਹੈ। ਸਵਾਲ ਤੇ ਇਹ ਤਾਂ ਤੇ ਕੱਲ ਉਹ ਹਾਈਕੋਰਟ ਦਾ ਜਿਹੜਾ ਦਿੱਲੀ ਹਾਈਕੋਰਟ ਦਾ ਜੱਜ ਜਿਹਦੇ ਘਰੋਂ ਨੋਟਾਂ ਦੀਆਂ ਬੋਰੀਆਂ ਫੜੀਆਂ ਗਈਆਂ ਸੀ, ਜਿਹੜਾ ਹੁਣ ਚਲੋ ਛੱਡ ਗਿਆ ਨੌਕਰੀ ਆਪ ਹੀ, ਫਿਰ ਤੇ ਉਹ ਵੀ ਕਹੂਗਾ ਕਿ ਭਾਈ ਇਹ ਤੇ ਅਸੀਂ ਅੱਗ ਬੁਝਾਉਣ ਨੂੰ ਸੱਦੇ ਸੀਗੇ ਫਾਇਰ ਬ੍ਰਿਗੇਡ ਵਾਲੇ, ਇਹਨਾਂ ਦਾ ਬਿਆਨ ਕਿਉਂ ਕੋਟ ਕਰਦੇ, ਇਹਨਾਂ ਦਾ ਕੰਮ ਤੇ ਅੱਗ ਬੁਝਾਉਣਾ ਆ, ਇਹਨਾਂ ਦਾ ਕੰਮ ਥੋੜੋ ਸਾਡੇ ਘਰ ਜਿੰਨੇ ਮਰਜ਼ੀ ਨੋਟ ਪਏ ਹੋਣ। ਏਦਾਂ ਤੇ ਕੱਲ ਨੂੰ ਜਿਹੜਾ ਮਰਜ਼ੀ ਕੋਈ ਨਸ਼ਾ ਵੇਚੀ ਜਾਵੇ ਉਹ ਕਹੇ ਜੀ ਨਸ਼ਾ ਤੇ ਅਸੀਂ ਵੇਚਦੇ, ਤੁਹਾਡਾ ਢਿੱਡ ਦੁਖਦਾ, ਵੇਚਣ ਵਾਲੇ ਅਸੀਂ, ਖਰੀਦਣ ਵਾਲੇ ਅਸੀਂ, ਪੈਸਾ ਅਸੀਂ ਲਾਉਂਦੇ ਹਾਂ, ਤੁਹਾਡਾ ਢਿੱਡ ਦੁਖਦਾ। ਏਦਾਂ ਤਾਂ ਜਿਹੜੇ ਦੇਸੀ ਸ਼ਰਾਬ ਬਣਾਉਂਦੇ ਨੇ ਲੋਕਾਂ ਨੂੰ ਕਲੱਤੜੇ ਲਾਇਆ ਆ, ਉਹ ਜਿਹੜੇ ਲੋਕ ਦੇਸੀ ਸ਼ਰਾਬ ਬਣਾਉਂਦੇ ਉਹ ਕਹਿਣਗੇ ਜੀ ਗੱਲ ਆ ਕਿ ਭਾਂਡਾ ਸਾਡਾ, ਬਾਲਣ ਸਾਡਾ, ਬਣਾਉਂਦੇ ਅਸੀਂ ਹੈ ਤੇ ਤੁਹਾਡਾ ਢਿੱਡ ਦੁਖਦਾ। ਇਹ ਹਾਲ ਇਸ ਵੇਲੇ ਹੋਏ ਪਏ ਆ। ਪੰਜਾਬ ਵਿਜੀਲੈਂਸ ਤੇ ਬਿਊਰੋ ਦੀ ਮੈਂ ਗੱਲ ਕੀਤੀ ਸੀ, ਉਸ ਤੋਂ ਪਹਿਲਾਂ ਮੈਂ ਹਰਚਰਨ ਸਿੰਘ ਭੁੱਲਰ ਦੀ ਤਾਂ ਕੀਤੀ, ਇੱਥੇ ਹੱਦ ਹੋਈ ਹੈ। ਹੁਣ ਪੰਜਾਬ ਦੀ ਸਰਕਾਰ ਕਹਿੰਦੀ ਜੀ ਇਹਨਾਂ ਦੇ ਪਿੰਜਰੇ ਦਾ ਤੋਤਾ ਹੈ ਤੇ ਸਿਆਸੀਕਰਨ ਹੋ ਰਿਹਾ ਹੈ। ਦੇਖੋ ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਹਾਂ ਕਿਉਂਕਿ ਭਾਰਤ ਵਿੱਚ ਇੱਕ ਰਵਾਇਤ ਇਹ ਹੈਗੀ ਹੈ, ਮੈਂ ਤੇ ਪਹਿਲਾਂ ਹੀ ਕਿਹਾ ਕਿ ਈਡੀ ਤੇ ਸੀਬੀਆਈ ਕੇਂਦਰ ਸਰਕਾਰ ਦੇ ਪਿੰਜਰੇ ਦਾ ਤੋਤਾ ਹੈਗੀਆਂ ਨੇ, ਪਰੰਤੂ ਵਿਜੀਲੈਂਸ ਵੀ ਤੇ ਪੰਜਾਬ ਸਰਕਾਰ ਦੇ ਪਿੰਜਰੇ ਦਾ ਤੋਤਾ ਆ। ਇੱਥੇ ਵੀ ਤੇ ਜੇ ਇੱਕ ਲੀਡਰ 20 ਲੱਖ ਦੀ ਰਿਸ਼ਵਤ ਦੀ ਡੀਲ ਕਰਦਾ, 13 ਲੱਖ ਦੇ ਨਾਲ ਉਹਦੇ ਨਾਲ ਦੇ ਵਿਚੋਲੀਏ ਫੜੇ ਜਾਂਦੇ ਆ, ਇਹ ਕੋਈ ਨਿੱਕੀ ਗੱਲ ਹੈ? ਹੁਣ ਅਸੀਂ ਕਹੀਏ ਜੀ ਉਹ ਬੰਦੇ ਗਲਤ ਹੈ, ਉੱਥੇ ਪ੍ਰਾਈਵੇਟ ਹੈ, ਹੁਣ ਰਿਸ਼ਵਤ ਲੈਣ ਵਾਲੇ ਅਸੀਂ ਕਿੱਥੋਂ ਸਰਕਾਰੀ ਮੁਲਾਜ਼ਮ ਲੱਭ ਕੇ ਆਈਏ? ਰਿਸ਼ਵਤ ਦਾ ਕੋਈ ਨਿਯਮ ਥੋੜਾ ਹੈ ਜੀ, ਫਲਾਣੇ ਜੱਜ ਤੇ ਰਸੀਦ ਕੱਟਣੀ ਤਾਂ ਰਿਸ਼ਵਤ ਦਿੱਤੀ ਜਾਣੀ, ਰਿਸ਼ਵਤ ਦਾ ਢੰਗ ਤੇ ਆਹੀ ਹੁੰਦੇ ਆ। ਸੋ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਆ ਜੀ, ਸੱਚੀ ਸੱਚੀ ਗੱਲ ਇਹ ਹੈ। ਕੇਂਦਰ ਇਹਦੇ ਵਿੱਚ ਕਿੰਨੀ ਸਿਆਸਤ ਕਰ ਰਿਹਾ ਉਹ ਇੱਕ ਵੱਖਰਾ ਮੁੱਦਾ ਹੈ, ਪੰਜਾਬ ਦੀ ਆਮ ਆਦਮੀ ਪਾਰਟੀ ਕਿੰਨੀ ਸਿਆਸਤ ਕਰ ਰਹੀ ਹੈ, ਉਸ ਸਿਆਸਤ ਦਾ ਕਿੰਨਾ ਸ਼ਿਕਾਰ ਹੋ ਰਹੀ ਉਹ ਇੱਕ ਅਲੱਗ ਮੁੱਦਾ ਹੈ, ਉੱਤੋਂ ਅਸੀਂ ਬਿਲਕੁਲ ਨਹੀਂ ਇਨਕਾਰੀ। ਸਿਆਸਤ ਹੈਗੀ ਹੈ, ਸਿਆਸਤ ਵਿੱਚ ਠਿੱਬੀਆਂ ਲਾਈਆਂ ਜਾ ਰਹੀਆਂ ਆ, ਸਿਆਸਤ ਵਿੱਚ ਬਹੁਤ ਕੁਛ ਹੈ ਜਿਹੜਾ ਪੰਜਾਬ ਦਾ ਨੁਕਸਾਨ ਇਸ ਵੇਲੇ ਹੋ ਰਿਹਾ ਹੈ, ਪਰੰਤੂ ਆ ਜਿਹੜਾ ਭ੍ਰਿਸ਼ਟਾਚਾਰ ਦੀ ਗੱਲ ਹੈ ਇਹ ਬਿਲਕੁਲ ਇੱਕ ਸੱਚੀ ਗੱਲ ਹੈ ਕਿ ਭ੍ਰਿਸ਼ਟਾਚਾਰ ਇਸ ਵੇਲੇ ਪੰਜਾਬ ਪੁਲਿਸ ਹੋਵੇ ਜਾਂ ਸਰਕਾਰ ਦਾ ਹੋਰ ਟੰਚਾ ਵੱਡੇ ਪੱਧਰ ਤੇ ਚੱਲ ਰਿਹਾ ਤੇ ਉਹ ਭ੍ਰਿਸ਼ਟਾਚਾਰ ਦੇ ਚੱਲਦੀਆਂ ਹੀ ਆ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹੈ। ਆਪਣੇ ਆਪ ਚ ਬੜੀ ਸ਼ਰਮ ਵਾਲੀ ਗੱਲ ਹੈ ਕਿ ਉਹ ਪੰਜਾਬ ਵਿਜੀਲੈਂਸ ਬਿਊਰੋ ਜਿਹੜਾ ਭ੍ਰਿਸ਼ਟਾਚਾਰ ਦੇ ਖਿਲਾਫ ਗਠਨ ਹੋਇਆ, ਜਿਹੜਾ ਭ੍ਰਿਸ਼ਟਾਚਾਰ ਦੇ ਖਿਲਾਫ ਬਣਿਆ ਹੋਇਆ ਇੱਕ ਤੰਤਰ ਹੈ, ਤੇ ਉਹ ਆਪ ਇਸ ਵੇਲੇ ਕਸੂਤਾ ਫਸਿਆ ਹੋਇਆ ਤੇ ਸੀਬੀਆਈ ਨੇ ਉਹਨੂੰ ਘੇਰਾ ਪਾਇਆ ਹੋਇਆ
2: ਜੀ। ਰਮੇਸ਼ ਜੀ ਤੇ ਹੈਰਾਨੀ ਹੁੰਦੀ ਹੈ ਅਜਿਹੀਆਂ ਖਬਰਾਂ ਨੂੰ ਵੀ ਸੁਣ ਕੇ। ਰਮੇਸ਼ ਜੀ ਅੱਗੇ ਵਧਾਂਗੇ ਪਰ ਉਸ ਤੋਂ ਪਹਿਲਾਂ ਜੀ ਮੈਂ ਟੈਰਿਕਸ ਕੰਕਰੀਟ ਸਰਵਿਸਿਜ਼ ਦਾ ਸੰਦੇਸ਼ ਜ਼ਰੂਰ ਦੇ ਦੇਵਾਂ ਜੀ ਸਾਡੇ ਸਰੋਤਿਆਂ ਨੂੰ। ਕੁਲਵਿੰਦਰ ਧਾਲੀਵਾਲ ਜੀ ਤੇ ਇਹਨਾਂ ਦੀ ਟੀਮ ਤੇ ਮੁਹਾਰਤ ਇਹ ਰੱਖਦੇ ਨੇ ਜੀ ਕੰਕਰੀਟ ਤੇ ਐਕਸਟੀਰੀਅਰ ਕੰਮ ਦੇ ਵਿੱਚ, ਫੋਕਸ ਬੇਸਮੈਂਟ ਲੀਕੇਜ ਰਿਪੇਅਰਿੰਗ ਤੇ ਵੀ ਹੈ। ਸੋ ਡਰਾਈਵੇ ਤੁਸੀਂ ਘਰੇ ਆਪਣਾ ਨਵਾਂ ਤਿਆਰ ਕਰਵਾਉਣਾ ਹੈ, ਪੈਟੀਓ ਸ਼ਾਨਦਾਰ ਕੰਕਰੀਟ ਦਾ, ਸੋਹਣੇ ਡਿਜ਼ਾਈਨ ਖੂਬਸੂਰਤ ਰੰਗਾਂ ਦੇ ਨਾਲ, ਤੇਜ਼ੀ ਨਾਲ ਬੇਸਮੈਂਟ ਲੀਕੇਜ ਰਿਪੇਅਰਿੰਗ ਦਾ ਕੰਮ ਵੀ ਕਰਾਉਣਾ ਹੈ ਤੇ ਨੰਬਰ 647-2623-7272 ਨੰਬਰ ਇਹ ਤੁਸੀਂ ਨੋਟ ਕਰ ਲਓ ਜੀ ਟੈਰਿਕਸ ਕੰਕਰੀਟ ਸਰਵਿਸਿਜ਼ ਦੇ ਲਈ। ਤੇ ਨਾਲ ਹੀ ਮੈਂ ਜ਼ਿਕਰ ਇਹ ਵੀ ਕਰ ਦੇਵਾਂ ਜੀ ਕਈ ਕਾਲਸ ਇਸ ਵੇਲੇ ਹੋਲਡ ਤੇ ਨੇ ਪਰ 7 ਵਜੇ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ। ਉਸ ਤੋਂ ਪਹਿਲਾਂ ਜੇਕਰ ਤੁਸੀਂ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ ਤੇ ਨੰਬਰ 416-477-2040 416-477-2040 ਤੇ ਤੁਸੀਂ ਕਾਲ ਕਰਕੇ ਪ੍ਰੋਗਰਾਮ ਨੂੰ ਲਾਈਵ ਸੁਣ ਸਕਦੇ ਹੋ ਜੀ। ਰਮੇਸ਼ ਜੀ ਗੱਲ ਹੁਣ ਅਗਲੀ ਵੀ ਹੈਰਾਨੀ ਵਾਲੀ ਹੀ ਹੋਣ ਵਾਲੀ ਹੈ ਜਿੱਥੇ ਮਾਨ ਸਰਕਾਰ ਦੇ ਖਬਰ ਹੈ ਇੱਕ ਕੈਬਨਿਟ ਮੰਤਰੀ ਨੇ ਰਮੇਸ਼ ਜੀ ਨਵਾਂ ਹੀ ਚੰਨ ਚਾੜ ਦਿੱਤਾ ਤੇ ਮਜ਼ਦੂਰ ਦੇ ਨਾਮ ਬਣਾਈ ਕੰਪਨੀ ਨਾਲ ਕਰੋੜਾਂ ਦਾ ਕਾਰੋਬਾਰ ਕੀਤਾ ਜੀ, ਕੀ ਰਿਪੋਰਟ ਹੈ?
3: ਗੱਲ ਇਹ ਹੈ ਰੁਪਿੰਦਰ ਜੀ ਕਿ ਸਾਡੇ ਸਰੋਤੇ ਵੀ ਕਈ ਵਾਰ ਕਹਿੰਦੇ ਵੀ ਹੈ ਤੇ ਸਵਾਲ ਉਹਨਾਂ ਦਾ ਖੜਾ ਕਰਨਾ ਜਾਇਜ਼ ਵੀ ਹੈ ਕਿ ਸਾਰੀਆਂ ਹੀ ਖਬਰਾਂ ਭ੍ਰਿਸ਼ਟਾਚਾਰ ਦੀਆਂ, ਇਹ ਡੇ ਵੱਡੇ ਪੱਧਰ ਤੇ ਹੁਣ ਕਰੀਏ ਤੇ ਕਰੀਏ ਕੀ? ਇੱਕ ਪਾਸੇ ਮੈਂ ਹੁਣੇ ਹਰਚਰਨ ਸਿੰਘ ਭੁੱਲਰ ਦਾ ਜ਼ਿਕਰ ਕਰਕੇ ਹਟਿਆ, ਸਾਬਕਾ DGP ਐਸ ਸਾਬਕਾ DIG ਦਾ, ਜਿਹੜਾ ਕਹਿੰਦਾ ਜੀ ਮੇਰੀ ਰਿਸ਼ਵਤ ਦੀ ਗੱਲ ਨਾ ਕਰੋ, ਬਸ ਮੈਨੂੰ ਇਹ ਦੱਸੋ CBI ਕਿਉਂ ਆਈ, ਸਾਨੂੰ ਪੁੱਛ ਕੇ ਕਿਉਂ ਨਹੀਂ ਆਈ? ਤੁਸੀਂ ਲਓ ਰਿਸ਼ਵਤਾਂ ਤੇ CBI ਆਏ ਤੁਹਾਨੂੰ ਪੁੱਛ ਕੇ, ਸਦਕੇ ਜਾਂਦੇ ਇਹੋ ਜਿਹੇ ਅਫਸਰਾਂ ਤੇ ਸਦਕੇ ਜਾਂਦੇ ਪੰਜਾਬ ਵਿਜੀਲੈਂਸ ਬਿਊਰੋ ਦੇ, ਜਿੱਥੇ CBI ਨੇ ਛਾਪੇਮਾਰੀ ਕੀਤੀ, ਔਰ ਛਾਪੇਮਾਰੀ ਚ ਨਹੀਂ ਅਸੀਂ ਕਹਿ ਸਕਦੇ ਕਿ ਉਵੇਂ ਹੀ ਕੀਤੀ, ਪੱਲੇ ਕੁਛ ਨੀ ਪਿਆ, ਛਾਪੇਮਾਰੀ ਜਿੱਥੋਂ ਕਰਦੇ ਕਰਦੇ ਪਹੁੰਚੇ ਉੱਥੇ ਰਿਸ਼ਵਤ ਵੀ ਰੰਗੇ ਹੱਥੀ ਫੜੀ ਗਈ ਹੈ
2: ਜੀ।
3: ਇਹ ਹਾਲਾਤ ਹੈ, ਔਰ ਹਾਲਾਤਾਂ ਚ ਏਦਾਂ ਦੇ ਹਾਲਾਤ ਹੈ ਬੀਤੇ ਸਮੇਂ ਚ, ਜਿਹੜੇ ਕਿਸੇ ਮੰਤਰੀ ਨੂੰ ਵਿਧਾਇਕ ਨੂੰ ਫੜਿਆ ਗਿਆ, ਅੱਜ ਉਹ ਫਿਰ ਉਹ ਕੁਰਸੀਆਂ ਦਾ ਨਿੱਗ ਭੋਗ ਰਹੇ ਆ। ਆਪਾਂ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹਾਂ, ਚਾਹੇ ਵਿਜੇ ਸਿੰਗਲਾ ਦੀ ਗੱਲ ਹੋਵੇ, ਚਾਹੇ ਅਨਮੋਲ ਰਤਨ ਦੀ ਹੋਵੇ, ਚਾਹੇ ਰਮਨ ਅਰੋੜਾ ਦੀ ਹੋਵੇ। ਹੁਣ ਜਿਹੜਾ ਨਵੇਂ ਦਾ ਤੁਸੀਂ ਜ਼ਿਕਰ ਕੀਤਾ ਕਿ ਕੈਬਨਿਟ ਮੰਤਰੀ ਨੇ ਚੰਦ ਚਾੜ ਦਿੱਤਾ, ਇਹ ਸੰਜੀਵ ਅਰੋੜਾ ਹੋਣੀ ਹੈ, ਅੱਜ ਦੇ 2-3 ਦਿਨ ਪਹਿਲਾਂ ED ਨੇ ਗ੍ਰਿਫਤਾਰ ਕੀਤੇ ਹੈ
2: ਜੀ।
3: ਇਹਨਾਂ ਦੇ ਕੋਲੋਂ ਉਹਨਾਂ ਦੇ 3 ਵਿਭਾਗ ਲੈ ਲਏ ਗਏ। ਚਲੋ ਸਿਆਣਪ ਕੀਤੀ ਸਮੇਂ ਸਿਰ ਲੈ ਲਏ, ਨਹੀਂ ਤੇ ਕਈ ਵਾਰ ਸਰਕਾਰਾਂ ਅੜ ਜਾਂਦੀਆਂ ਨੇ ਕਿ ਨਹੀਂ ਜੀ। ਜਿੱਦਾਂ ਦਿੱਲੀ ਦੇ ਵਿੱਚ ਜਦੋਂ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ, ਕਹਿੰਦੇ ਅਸੀਂ ਜੇਲ੍ਹ ਚੋਂ ਸਰਕਾਰ ਚਲਾਉਣੀ ਹੈ, ਸਿਆਸੀ ਪੈਂਤੜੇ ਹੁੰਦੇ ਆ। ਇੱਥੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਸਮਝ ਆ ਗਈ ਕਿ ਹੁਣ ਸੰਜੀਵ ਅਰੋੜਾ ਸਹਿਜੇ ਕਿਤੇ ਬਾਹਰ ਨਹੀਂ ਆਉਣਾ। ਉਹਨਾਂ ਨੇ ਉਹਦਾ ਜਿਹੜਾ ਸਥਾਨਕ ਸਰਕਾਰਾਂ ਦਾ ਵਿਭਾਗ ਸੀ ਹਰਜੋਤ ਬੈਂਸ ਨੂੰ ਦੇ ਦਿੱਤਾ, ਬਿਜਲੀ ਵਾਲਾ ਵਿਭਾਗ ਤਰਨਪ੍ਰੀਤ ਸੋਂਧ ਨੂੰ ਫੜਾ ਦਿੱਤਾ, ਤੇ ਉਦਯੋਗ ਵਾਲਾ ਮੰਤਰਾਲਾ ਫੜਾ ਦਿੱਤਾ ਅਮਨ ਅਰੋੜਾ ਨੂੰ। ਉਹ ਸੰਜੀਵ ਅਰੋੜਾ ਦੀ ED ਵੱਲੋਂ ਇਸ ਵੇਲੇ ਪੁੱਛ ਪੜਤਾਲ ਚੱਲ ਰਹੀ ਹੈ। ED ਉਹਨਾਂ ਨੂੰ ਪੁੱਛ ਰਹੀ ਕਿ ਭਾਈ ਆ ਪੈਸੇ ਦੀਆਂ ਗੜਬੜੀਆਂ ਨੇ, ਤੇ ਉਹਦੇ ਵਿੱਚ ਜਿਹੜਾ ED ਵਾਲੇ ਪਾਸਿਓਂ ਇੱਕ ਜਾਣਕਾਰੀ ਦਿੱਤੀ ਉਹ ਬੜੀ ਹੈਰਾਨੀਜਨਕ ਹੈ। ਇੱਕ ਕਮਲ ਅਹਿਮਦ ਨਾਂ ਦਾ ਵਿਅਕਤੀ ਜਿਹੜਾ ਦਿਹਾੜੀਦਾਰ ਹੈ, ਮਜ਼ਦੂਰ ਹੈ, ਉਹਦੇ ਨਾਂ ਤੇ ਇੱਕ ਫਰਮ ਕ੍ਰੀਏਟ ਕੀਤੀ ਜਾਂਦੀ, ਇੱਕ ਫਰਮ ਬਣਾਈ ਜਾਂਦੀ ਹੈ SK ਇੰਟਰਪ੍ਰਾਈਜ਼
2: ਜੀ,
3: ਔਰ ਉਹਦੇ ਵਿੱਚ 27 ਕਰੋੜ ਤੋਂ ਜ਼ਿਆਦਾ ਰੁਪਏ ਦੀ ਟ੍ਰਾਂਜੈਕਸ਼ਨ ਕੀਤੀ ਗਈ ਬੀਤੇ 1-2 ਸਾਲਾਂ ਦੇ ਵਿੱਚ, 27 ਕਰੋੜ ਰੁਪਇਆ। ਉਹ ਦਿਹਾੜੀਦਾਰ ਜਿਹਦੇ ਕੋਲ ਕਈ ਵੇਲੇ ਇਹ ਵੀ ਹਾਲਾਤ ਹੋਣਗੇ ਕਿ 27 ਰੁਪਈਏ ਨੀ ਉਹਦੀ ਜੇਬ ਚ ਹੋਣਗੇ, 27 ਰੁਪਈਏ ਤੇ 27 ਕਰੋੜ ਤੋਂ ਵੱਧ ਉਹਦੇ ਖਾਤੇ ਚ ਪਾਏ ਗਏ ਉਹਦੀ ਕੰਪਨੀ ਦੇ ਖਾਤੇ ਦੇ ਵਿੱਚ। ਔਰ ਜਦੋਂ ਹੁਣ ਖੁਲਾਸੇ ਹੋਏ, ED ਨੇ ਪੁੱਛ ਪੜਤਾਲ ਕੀਤੀ ਕਿ ਉਹ ਕਮਲ ਅਹਿਮਦ ਜਿਹੜਾ ਦਿੱਲੀ ਦਾ ਉੱਤਰੀ ਘੋਂਡਾ ਖੇਤਰ ਦਾ ਰਹਿਣ ਵਾਲਾ ਹੈ, ਉਹ ਕਹਿੰਦਾ ਜੀ ਇੱਕ ਫਲਾਨਾ ਵਿਅਕਤੀ ਜਿਹੜਾ ਜਾਣਕਾਰ ਸੀ ਅਜ਼ਹਰ ਹੈਦਰ, ਹੁਣ ਮੇਰੇ ਕੋਲ ਇੱਕ ਵਾਰ ਮੇਰਾ ਪੈਨ ਕਾਰਡ ਵੀ ਲਿਆ ਤੇ ਆਧਾਰ ਕਾਰਡ ਵੀ ਲਿਆ ਸੀ ਤੇ ਮੇਰੇ ਦਸਤਖਤ ਵੀ ਕਰਾਏ ਸੀ, ਇਹ ਨੀ ਮੈਨੂੰ ਪਤਾ ਕੀਤਾ ਕੀ ਸੀ। ਤੇ ਉਹ ਅਜ਼ਹਰ ਹੈਦਰ ਨਾਮੀ ਵਿਅਕਤੀ ਨੇ ਖੁਲਾਸਾ ਵੀ ਕੀਤਾ ਕਿ ਹਾਂਜੀ ਮੈਂ ਕੀਤਾ। ਹੁਣ ਕੱਲ ਤੱਕ ਇੱਥੇ ਸੰਜੀਵ ਅਰੋੜਾ ਦੀ ਜੈ ਜੈਕਾਰ ਹੁੰਦੀ ਸੀ, ਸੰਜੀਵ ਅਰੋੜਾ ਤੇ ਕਹਿੰਦੇ ਬੜਾ ਸਾਊ ਵਿਅਕਤੀ ਹੈ, ED ਨੇ ਤੇ ਬੜਾ ਧੱਕਾ ਕੀਤਾ, ED ਤੇ ਬੇਇਨਸਾਫੀ ਕਰ ਰਹੀ ਹੈ, ਇੱਥੇ ਤੇ ਕੇਂਦਰ ਨੇ ED ਤਾਂ ਲਿਆਂਦੀ ਹੈ, ਸਾਰੀ ਵੋਟਾਂ ਦੀ ਸਿਆਸਤ ਹੈ, ਇਹਦੇ ਵਰਗਾ ਤੇ ਇਮਾਨਦਾਰੀ ਕੋਈ ਨਹੀਂ। ਕੇਜਰੀਵਾਲ ਕਹਿੰਦਾ ਸੀਗਾ ਕਿ ਇਹਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹ ਕਹਿੰਦੇ ਕਿ ਭਾਜਪਾ ਦੇ ਵਿੱਚ ਜਾਣ ਨੂੰ ਤਿਆਰ ਨਹੀਂ ਹੋਇਆ ਤਾਂ ਛਾਪੇਮਾਰੀ ਕੀਤੀ ਹੈ, ਤੇ ਭਾਈ ਫਿਰ ਆ ਕਮਲ ਅਹਿਮਦ ਕੌਣ ਹੈ, ਕਮਲ ਅਹਿਮਦ ਇਹ ਜਿਹੜੀ ਕੰਪਨੀ ਤੁਸੀਂ ਬਣਾ ਦਿੱਤੀ ਉਹਦੇ ਵਿੱਚ 27 ਕਰੋੜ ਪਾ ਦਿੱਤੇ, ਇਹ ਕਿਵੇਂ ਹੋ ਗਿਆ? ਹਾਲਾਂਕਿ ਬਤੌਰ ਪੱਤਰਕਾਰ ਮੇਰੇ ਲਈ ਕੋਈ ਹੈਰਾਨੀਜਨਕ ਨਹੀਂ, ਮੈਂ ਪਹਿਲਾਂ ਹੀ ਲਗਾਤਾਰ ਇਹ ਗੱਲ ਕਰ ਰਿਹਾ ਜਦੋਂ ਵੀ ਆ ਭ੍ਰਿਸ਼ਟਾਚਾਰ ਦੀ ਗੱਲ ਹੁੰਦੀ ਹੈ ਕਿ ਅਸੀਂ ਕਲੀਨ ਚਿੱਟ ਦੇ ਹੀ ਨਹੀਂ ਸਕਦੇ, ਕਿਉਂਕਿ ਇੱਥੇ ਇੱਕ ਅੱਧੇ ਨੂੰ ਛੱਡ ਕੇ ਸਾਰੇ ਤੇ ਭ੍ਰਿਸ਼ਟਾਚਾਰੀ ਹੈ
2: ਜੀ।
3: ਇਹ ਤੇ ਚਲੋ ਸੰਜੀਵ ਅਰੋੜਾ ਹੱਥ ਆ ਗਿਆ, ਉਹਦੀ ਪੁੱਛ ਪੜਤਾਲ ਹੋ ਰਹੀ ਹੈ, ਮਾਫ਼ ਕਰਨਾ ਜੇ ਕੋਈ ਏਦਾਂ ਦਾ ਮਸ਼ੀਨ ਬਣ ਜਾਏ ਕਿ ਭਾਈ ਬਟਨ ਆ ਮਸ਼ੀਨ ਮਾੜੀ ਜੀ ਫਲਾਣੇ ਦੇ ਨਾਲ ਲਾਓ ਤੇ ਉਹ ਦੱਸ ਦੇਵੇ, ਤੇ ਮੈਨੂੰ ਲੱਗਦਾ ਕਿ ਕੋਈ ਇੱਕ ਵੀ ਨਹੀਂ ਹੋਵੇਗਾ, ਭਾਵੇਂ ਮੌਕੇ ਦੀ ਭਗਵੰਤ ਮਾਨ ਸਰਕਾਰ ਹੈ, ਜਿਹੜਾ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇਗਾ। ਜੇ ਮਸ਼ੀਨ ਏਦਾਂ ਦੀ ਬਣ ਜਾਏ ਕਿ ਭਾਈ ਜਨ ਕਰੋੜਾਂ ਚ ਭ੍ਰਿਸ਼ਟਾਚਾਰ ਕੀਤਾ, ਉਹ ਵੀ ਤਾਂ ਵੀ ਸਾਰੇ ਆ ਜਾਣੇ ਆ, ਇੱਥੋਂ ਤੱਕ ਕਿ ਅਰਬਾਂ ਦੇ ਭ੍ਰਿਸ਼ਟਾਚਾਰ ਵਾਲੀ ਮਸ਼ੀਨ ਬਣ ਗਈ ਤੇ ਤਾਂ ਵੀ ਇਹਨਾਂ ਦੇ ਅੱਧੇ ਕੁ ਜਣੇ ਵਿੱਚ ਆ ਜਾਣੇ। ਏਦਾਂ ਦਾ ਭ੍ਰਿਸ਼ਟਾਚਾਰ ਪੰਜਾਬ ਤੇ ਲਗਾਤਾਰ ਹੋਇਆ, ਇਹ ਕੋਈ ਭ੍ਰਿਸ਼ਟਾਚਾਰ ਵਾਲੀ ਗੱਲ ਝੂਠ ਨਹੀਂ ਹੈ। ਬਾਕੀ ਕੇਂਦਰ ਵਾਲੀ ਗੱਲ ਉਹ ਵੱਖਰੀ ਗੱਲ ਹੈ, ਮੈਂ ਪਹਿਲਾਂ ਹੀ ਕਿਹਾ ਕਿ ਉਹ ਦੋ ਗੱਲਾਂ ਅੱਡ ਅੱਡ ਹੈ, ਕਿਉਂਕਿ ਮੈਂ ਹੈਰਾਨ ਤਾਂ ਨਹੀਂ ਕਿ ਪਹਿਲੀ ਵਾਰ ਦੀਆਂ ਚ ਹੋਇਆ ਕਿ ਆਪਣੇ ਕਿਸੇ ਗਰੀਬ ਮਜ਼ਦੂਰ ਦੇ ਨਾਂ ਤੇ ਕੰਪਨੀ ਬਣਾ ਲਓ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਂਦ ਵਿੱਚ ਆਈ ਤੇ ਪੰਜਾਬ ਦਾ ਇੱਕ ਕਹਿੰਦਾ ਕਹਾਉਂਦਾ ਵਪਾਰੀ ਮੰਤਰੀ ਬਣ ਗਿਆ, ਤੇ ਜਦੋਂ ਰੌਲਾ ਪਿਆ ਤੇ ਰੁਪਿੰਦਰ ਜੀ ਉਹਦਾ ਜਿਹੜਾ ਰਸੋਈਆ ਜਿਹੜਾ ਰੋਟੀਆਂ ਬਣਾਉਂਦਾ ਹੈ ਉਹਦਾ ਕਰੋੜਾਂ ਦਾ ਕਾਰੋਬਾਰ ਚੱਲਣ ਲੱਗਾ, ਪਤਾ ਲੱਗਾ ਕਿ ਹੁਣ ਪਤਾ ਨੀ ਕਿੰਨੀਆਂ ਕੁ ਜਿਹੜੀਆਂ ਰੇਤਾਂ ਦੀਆਂ ਖੱਡਾਂ ਠੇਕੇ ਤੇ ਲਈਆਂ ਸੀ। ਇੱਥੇ ਆਹ ਤੇ ਹਾਲਾਤ ਹੈ ਕਿ ਜਿਹੜੇ ਘਰਾਂ ਚ ਰੱਖੇ ਨੇਪਾਲ ਦੇ ਰਸੋਈਏ ਨੇ ਉਹਨਾਂ ਦੇ ਨਾਂ ਤੇ ਖੱਡਾਂ ਲੈ ਕੇ ਚਲਾਉਣ ਲੱਗੇ ਹੈ। ਹੁਣ ਦੁੱਖ ਇਸ ਗੱਲ ਦਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਤੇ ਕਰਦੀਆਂ ਸੀ, ਆ ਇਹਨਾਂ ਤੋਂ ਵੀ ਚਾਰ ਗੁਣਾ ਉੱਪਰ ਨਿਕਲਿਆ। ਸੋ ਇਸ ਕਰਕੇ ਬੜਾ ਇਹ ਹੈਰਾਨੀਜਨਕ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ। ਔਰ ਮੈਂ ਹੋਰ ਹੈਰਾਨੀਜਨਕ ਦੱਸ ਦਵਾਂ, ਕਿਉਂਕਿ ਪੈਸੇ ਮੋਟੇ ਨੇ ਤੇ ਢਾਂਚਾ ਇੱਥੋਂ ਦਾ ਇੱਦਾਂ ਦਾ ਆ ਕਿ ਪੈਸਾ ਸਾਰਾ ਹੀ ਵਿਕਣ ਨੂੰ ਤਿਆਰ ਹੈ। ਸੰਜੀਵ ਅਰੋੜਾ ਨੇ ਵੀ ਅਦਾਲਤ ਵਿੱਚ ਪਹੁੰਚ ਕੀਤੀ। ਸੰਜੀਵ ਅਰੋੜਾ ਜੀ ਕਹਿੰਦੇ ਜੀ ਆ ਜਿਹੜੀ ਈਡੀ ਨੇ ਮੈਨੂੰ ਗ੍ਰਿਫਤਾਰੀ ਕੀਤੀ, ਜਿਹੜਾ ਮੇਰਾ ਰਿਮਾਂਡ ਹਾਸਲ ਕੀਤਾ, ਇਹ ਗੈਰ ਕਾਨੂੰਨੀ ਹੈ। ਇਹ ਈਡੀ ਨੇ ਕਿਵੇਂ ਕਰ ਸਕਦੀ ਬਿਨਾਂ ਪ੍ਰਵਾਨਗੀ ਤੋਂ, ਇਹ ਕਿਵੇਂ ਆ ਗਏ ਮੇਰੇ ਨਾਲ ਤੇ ਮੇਰੇ ਤੇ ਕੇਸ ਹੀ ਨਹੀਂ ਬਣਦਾ ਸੀ। ਹਾਲਾਂਕਿ ਹਾਈਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ, ਪਰੰਤੂ ਤੁਸੀਂ ਗੱਲ ਦੇਖੋ ਕਿ ਇੱਥੇ ਇਹ ਗੱਲ ਮੰਨਣ ਨੂੰ ਕੋਈ ਤਿਆਰ ਨਹੀਂ ਕਿ ਭਾਈ ਆ ਵਾਪਰ ਕੀ ਰਿਹਾ। ਉਹ ਸਵਾਲ ਦਾ ਜਵਾਬ ਦੇਣ ਲਈ ਕਾਨੂੰਨ ਦੀਆਂ ਘੁੰਡੀਆਂ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਬਰੀ ਕਰਾਉਣ ਦਾ ਯਤਨ ਕੀਤਾ ਜਾ ਰਿਹਾ, ਇਹ ਹਾਲਾਤ ਹੈ। ਸੋ ਵੇਖਦੇ ਹਾਂ ਆਗੇ ਆਗੇ ਹੋਤਾ ਹੈ ਕਿਆ। ਜੋ ਹੁਣ ਤੱਕ ਹੋਇਆ ਉਹ ਰੁਪਿੰਦਰ ਜੀ ਬੜਾ ਚਿੰਤਾਜਨਕ।
2: ਰਮੇਸ਼ ਜੀ ਦੁੱਖ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਇਸ ਗੱਲ ਦਾ ਕਿ ਇਸ ਸਰਕਾਰ ਤੋਂ ਇਹ ਉਮੀਦ ਨਹੀਂ ਸੀ ਤੇ ਖਬਰਾਂ ਹਲੇ ਵੀ ਹੁਣ ਇਸ ਸਰਕਾਰ ਦੇ ਵੇਲੇ ਵੀ ਨਹੀਂ ਮੁੱਕ ਰਹੀਆਂ। ਅਗਲੀ ਖਬਰ ਤੋਂ ਪਹਿਲਾਂ ਜੀ ਮੈਂ ਗੱਲ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ ਦੀ ਜ਼ਰੂਰ ਕਰਾਂ ਜੀ, ਕਿਉਂਕਿ ਟਰੱਕ ਇੰਸ਼ੋਰੈਂਸ, ਕਾਰ, ਹੋਮ, ਬਿਜ਼ਨਸ ਇੰਸ਼ੋਰੈਂਸ ਤੁਸੀਂ ਚੰਗੀ ਚਾਹੁੰਦੇ ਹੋ ਤੇ ਤੁਸੀਂ ਓਨਰ ਆਪਰੇਟਰ ਫਲੀਟ ਓਨਰ ਹੋ ਤੇ ਤੁਸੀਂ ਨੋਟ ਮੈਂਡੀ ਗਿੱਲ ਜੀ ਦਾ ਨੰਬਰ ਕਰਨਾ, ਕਿਉਂਕਿ ਤੁਹਾਡੇ ਲਈ ਇਹਨਾਂ ਦੇ ਕੋਲ ਜੀ ਅੱਛੀ ਫਲੈਕਸੀਬਲ ਟਰੱਕਿੰਗ ਇੰਸ਼ੋਰੈਂਸ ਹੈ, ਅੱਛੇ ਆਪਸ਼ਨਸ ਨੇ ਤੇ ਤੁਸੀਂ ਡਰਾਈਵਰਸ ਨੂੰ ਵੀ ਪਾਲਿਸੀ ਦੇ ਵਿੱਚ ਐਡ ਕਰਵਾ ਸਕੋਗੇ ਬਿਨਾਂ ਮੁਸ਼ਕਿਲ ਤੋਂ। ਸੋ ਨੰਬਰ 647-929-9509 ਤੇ ਜੀ ਫ੍ਰੀ ਕੋਰਸ ਲਈ ਕਾਲ ਤੁਸੀਂ ਕਰੋ, 6479-299-9509 ਜਾਂ ਫਿਰ ਨੰਬਰ 647-883-1899 6478831899 ਨੰਬਰ ਹੈ। ਇਹ ਨੰਬਰ ਡਾਇਲ ਕਰਕੇ ਤੁਸੀਂ ਸੰਪਰਕ ਮੈਂਡੀ ਗਿੱਲ ਜੀ ਦੇ ਨਾਲ ਜ਼ਰੂਰ ਕਰ ਸਕਦੇ ਹੋ ਜੀ। ਤੇ ਨਾਲ ਹੀ ਜੀ ਟੈਕਸਲ ਅਕਾਊਂਟਿੰਗ, ਅੱਛੀ ਫਰਮ, ਭਰੋਸੇਮੰਦ ਫਰਮ, ਐਕਸਪੀਰੀਅੰਸਡ ਫਰਮ ਤੇ ਅਕਾਊਂਟਿੰਗ ਦਾ ਕੰਮ ਹੈ ਤੇ ਬੁੱਕ ਕੀਪਿੰਗ, ਕਾਰਪੋਰੇਟ ਟੈਕਸੇਸ਼ਨ ਦੇ ਲਈ ਅੱਜ ਹੀ ਕਾਲ ਕਰੋ ਟੈਕਸਲ ਅਕਾਊਂਟਿੰਗ ਨੂੰ 647-461-0361 6474610361 ਨੰਬਰ ਹੈ। 50% ਤੱਕ ਡਿਸਕਾਊਂਟ ਪੰਜਾਬੀ ਲਹਿਰਾਂ ਰੇਡੀਓ ਦੇ ਲਿਸਨਰਸ ਹੋਣ ਦੇ ਨਾਤੇ ਤੁਹਾਨੂੰ ਜੀ ਟੈਕਸਲ ਅਕਾਊਂਟਿੰਗ ਵਾਲਿਆਂ ਵੱਲੋਂ ਜ਼ਰੂਰ ਮਿਲਣਾ ਜੀ। ਰਮੇਸ਼ ਜੀ ਇੱਕ ਪਾਸੇ ਗੱਲ ਅਸੀਂ ਕਰ ਰਹੇ ਹਾਂ ਜੀ ਭ੍ਰਿਸ਼ਟਾਚਾਰ ਦੀ ਤੇ ਦੂਸਰੇ ਪਾਸੇ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਸੁਪਨਾ ਲਿਆ ਕਿ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਤੇ ਉਹਨਾਂ ਵਿਦਿਆਰਥੀਆਂ ਨੂੰ ਜੀ ਜੋ ਹੈ ਉਹ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਗੱਲ ਜੀ ਡਾਕਟਰ ਬਣਨ ਵਾਲੇ ਵਿਦਿਆਰਥੀਆਂ ਦੀ ਹੈ ਤੇ ਖਬਰ ਹੈ ਇਹਨਾਂ ਨੂੰ ਕੋਈ ਵੱਡਾ ਝਟਕਾ ਹੁਣ ਕੋਈ ਮੁਸ਼ਕਿਲ ਜੋ ਹੈ ਅੱਗੇ ਸਾਹਮਣੇ ਖੜੀ ਹੋਈ ਹੈ ਜੀ। ਇਹ ਕਿੱਥੋਂ ਦੀ ਖਬਰ ਹੈ, ਕੀ ਹੈ ਜੀ ਪੂਰਾ ਮਾਜਰਾ, ਇਸ ਬਾਰੇ ਦੱਸੋ।
3: ਰੁਪਿੰਦਰ ਜੀ ਗੱਲ ਇਹ ਵੀ ਭ੍ਰਿਸ਼ਟਾਚਾਰ ਦੀ ਹੈ। ਉਹ ਠੀਕ ਹੈ ਕਿ ਅਸੀਂ ਗੱਲਾਂ ਪੰਜਾਬ ਦੀਆਂ ਕੀਤੀਆਂ, ਪਰੰਤੂ ਕੱਲਾ ਪੰਜਾਬ ਚ ਥੋੜੋ ਆ
2: ਜੀ।
3: ਤੁਸੀਂ ਪੰਜਾਬ ਤੋਂ ਚਾਹੇ ਖੱਬੇ ਪਾਸੇ ਨੂੰ ਚਲੇ ਜਾਓ, ਚਾਹੇ ਸੱਜੇ ਪਾਸੇ ਨੂੰ ਚਲੇ ਜਾਓ, ਚਾਹੇ ਤੁਸੀਂ ਬੰਦੇ ਮਾਤਰਮ ਤੇ ਬਹਿ ਜਾਓ ਤੇ ਚਾਹੇ ਤੁਸੀਂ ਜਿਹਨੂੰ ਆਪਾਂ DMU ਆਖਦੇ ਹਾਂ, ਚਾਰ ਤਿੰਨ ਕੁ ਡੱਬਿਆਂ ਵਾਲੀ ਰੇਲ ਗੱਡੀ, ਚਾਹੇ ਤੁਸੀਂ ਉੱਥੇ ਬਹਿ ਜਾਓ, ਜਿਹੜੇ ਮਰਜ਼ੀ ਪਾਸੇ ਨੂੰ ਚਲੇ ਜਾਓ, ਸਾਰੇ ਪਾਸੇ ਤੇ ਆਹ ਕੁਛ ਹੈ। ਇਹ ਥੋੜੋ ਹੈ ਕਿ ਕੱਲਾ ਜੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਹੈ ਤੇ ਦਿੱਲੀ ਵਾਲੇ ਪਾਸੇ ਚਲੇ ਜਾਈਏ, ਬਿਹਾਰ ਵਾਲੇ ਪਾਸੇ ਚਲੇ ਜਾਈਏ, ਯੂਪੀ ਵਾਲੇ ਜੀ ਉੱਥੇ ਹੈ ਨੀ, ਉੱਥੇ ਤੇ ਹੋ ਸਕਦਾ ਤੋਂ ਚਾਰ ਰੱਤੀਆਂ ਵੱਧ ਹੋ ਗਏ
2: ਜੀ।
3: ਹੁਣ ਜਿਹੜਾ ਤੁਸੀਂ ਡਾਕਟਰਾਂ ਦਾ ਜ਼ਿਕਰ ਕੀਤਾ ਕਿ ਅਸਲ ਵਿੱਚ ਨਾ ਭਾਰਤ ਵਿੱਚ ਇੱਕ ਪ੍ਰੀਖਿਆ ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਹੈ ਜਿਹਨੂੰ ਅਸੀਂ NTA ਆਖਦੇ, ਉਹ ਇੱਕ ਪ੍ਰੀਖਿਆ ਲੈਂਦੀ ਜਿਹਨੂੰ NEET ਦੀ ਪ੍ਰੀਖਿਆ ਕਹਿੰਦੇ, NEET UG, ਜਿਹਦੇ ਵਿੱਚ MBBS, BDS, BAMS ਹੋਰ ਵੀ ਇੱਕ ਦੋ ਕੈਟਾਗਰੀਆਂ, ਜਿਹੜਾ ਦੀ ਸਿਲੈਕਸ਼ਨ ਹੁੰਦੀ ਕਿ ਭਾਈ ਤੁਸੀਂ ਪ੍ਰੀਖਿਆ ਪਾਸ ਕਰ ਲਈ, ਇਸ ਕਰਕੇ ਤੁਸੀਂ ਭਾਰਤ ਵਿੱਚ ਡਾਕਟਰ ਬਣਦੇ ਲਾਇਕ ਹੋ, ਤੁਸੀਂ ਮੈਡੀਕਲ ਕਾਲਜ ਵਿੱਚ ਐਡਮਿਸ਼ਨ ਲੈ ਸਕਦੇ ਹੋ। ਇੱਕ ਲਿਆਕਤ ਪਰਖਣ ਵਾਲੀ ਪ੍ਰੀਖਿਆ ਹੁੰਦੀ ਹੈ। ਥੋੜੇ ਦਿਨ ਪਹਿਲਾਂ 3 ਮਈ ਨੂੰ ਇਹ ਪ੍ਰੀਖਿਆ ਹੋਈ, ਕਰੀਬ 22-23 ਲੱਖ ਵਿਦਿਆਰਥੀ ਉਸ ਪ੍ਰੀਖਿਆ ਚ ਬੈਠਦੇ, 22-23 ਲੱਖ ਵਿਦਿਆਰਥੀ। ਸਾਰਿਆਂ ਦੇ ਮਨ ਚ ਸੁਪਨਾ ਡਾਕਟਰ ਬਣਨ ਦਾ ਹੋਣਾ ਚਾਹੀਦਾ ਵੀ ਹੈ
2: ਜੀ।
3: ਰੁਪਿੰਦਰ ਜੀ ਪਤਾ ਇਹ ਲੱਗਾ ਹੈ ਕਿ ਉਸ ਪ੍ਰੀਖਿਆ ਦੇ ਵਿੱਚ ਪੇਪਰ ਲੀਕ ਹੋ ਪਿਆ ਸੀ। ਹੁਣ ਪੇਪਰ ਲੀਕ ਤੋਂ ਭਾਵ ਇਹ ਕੋਈ ਘਰਾਂ ਦੇ ਵਿੱਚ ਉਹ ਟੂਟੀਆਂ ਵਾਲਾ ਪਾਈਪ ਨਹੀਂ ਹੈ 1.5-2 ਇੰਚ ਦਾ, ਜਿਹਦੇ ਵਿੱਚ ਕੋਈ ਛੇਕ ਹੋ ਗਿਆ ਜਾਂ ਜੰਗ ਲੱਗ ਗਿਆ, ਇਸ ਸਿਸਟਮ ਨੂੰ ਲੱਗਿਆ ਜੰਗ ਹੈ ਜਿਹੜਾ ਪੇਪਰ ਲੀਕ ਹੋਣਾ ਹੁੰਦਾ ਹੈ। ਇਹ ਭ੍ਰਿਸ਼ਟਾਚਾਰ ਹੈ ਭਾਵ ਕਿ ਪੇਪਰ ਵੇਚ ਦਿੱਤਾ, ਪੇਪਰ ਕਿਸੇ ਨਾ ਕਿਸੇ ਢੰਗ ਦੇ ਨਾਲ ਪੈਸੇ ਲੈ ਕੇ ਕਿਸੇ ਨੂੰ ਦੱਸ ਦਿੱਤਾ ਕਿ ਆਹ ਸਵਾਲ ਆਉਣੇ, ਇਹਨੂੰ ਪੇਪਰ ਲੀਕ ਹੋਣਾ ਆਖਦੇ। ਔਰ ਉਹ ਪੇਪਰ ਲੀਕ ਹੋਣ ਤੋਂ ਬਾਅਦ ਜਦੋਂ ਦੁਹਾਈ ਪਈ, ਹੁਣ ਵਿਰੋਧੀ ਪਾਰਟੀਆਂ ਇਸ ਤੋਂ ਪਹਿਲਾਂ ਕੀ ਰੌਲਾ ਪਾਉਂਦੀਆਂ, ਕੇਂਦਰ ਦੀ ਸਰਕਾਰ ਘਿਰਦੀ ਕਿਉਂਕਿ ਪਹਿਲੀ ਵਾਰ ਤੇ ਭਾਰਤ ਵਿੱਚ ਪੇਪਰ ਲੀਕ ਦੀ ਗੱਲ ਨਹੀਂ ਹੋਈ, ਪਹਿਲਾਂ ਵੀ ਬਥੇਰੀਆਂ ਹੋਈਆਂ ਨੇ ਪੈਂਦੇ ਸੱਤੇ। ਅੱਜ ਕੇਂਦਰ ਸਰਕਾਰ ਨੇ ਐਲਾਨ ਕਰ ਦਿੱਤਾ ਜੀ ਕਿ ਨੀਟ ਵੱਲੋਂ ਲਿਆ ਪੇਪਰ ਜਿਹੜਾ ਰੱਦ, ਭਾਵ ਕਿ 3 ਮਈ ਨੂੰ ਜਿਹੜੇ 22-23 ਲੱਖ ਬੱਚਿਆਂ ਨੇ ਪੇਪਰ ਦਿੱਤਾ ਸੀ, ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੋਵੇਗੀ, ਦਿਨ ਰਾਤ ਇੱਕ ਕੀਤਾ ਹੋਵੇਗਾ, ਉਹ ਪ੍ਰੀਖਿਆ ਰੱਦ ਹੈ। ਦੁਬਾਰਾ ਕਦ ਹੁੰਦੀ, ਕੱਲ ਹੁੰਦੀ, ਹਫ਼ਤੇ ਨੂੰ ਹੁੰਦੀ, ਕੁਛ ਨਹੀਂ ਪਤਾ। ਹਾਲਾਂਕਿ ਇੱਕ ਹੌਸਲਾ ਜ਼ਰੂਰ ਦਿੱਤਾ ਹੈ ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿ ਪਹਿਲੇ ਖਰਚ ਤੇ ਪ੍ਰੀਖਿਆ ਹੋਵੇਗੀ, ਦੁਬਾਰਾ ਅਪਲਾਈ ਨਹੀਂ ਕਰਨਾ ਪਏਗਾ। ਪਰੰਤੂ ਇਹਨਾਂ ਪੇਪਰਾਂ ਦੇ ਵਿੱਚ ਕੱਲਾ ਅਪਲਾਈ ਕਰਨਾ ਜਾਂ 500-2000 ਫੀਸ ਮਹੱਤਵਪੂਰਨ ਨਹੀਂ ਹੁੰਦੀ, ਉਸ ਪੇਪਰ ਲਈ ਕੀਤੀ ਤਿਆਰੀ ਬਹੁਤ ਮਹੱਤਵਪੂਰਨ ਹੁੰਦੀ ਹੈ। ਏਦਾਂ ਦੇ ਵੀ ਬੱਚੇ ਮੈਂ ਦੇਖੇ ਆ ਜਿਹੜੇ 24 ਘੰਟਿਆਂ ਦੇ ਵਿੱਚੋਂ 18-18 ਘੰਟੇ ਪੜ੍ਹਦੇ ਆ 24 ਘੰਟਿਆਂ ਚੋਂ
2: ਜੀ ਸਰ,
3: ਤੇ ਕਿੱਥੇ 3 ਮਈ ਤੇ ਕਿੱਥੇ ਅੱਜ 12। ਜਿਹੜਾ ਵਿਚਲਾ ਨੁਕਸਾਨ ਹੋ ਗਿਆ ਬੱਚਿਆਂ ਦਾ ਉਹਦੀ ਕੌਣ ਭਰਪਾਈ ਕਰੇਗਾ, ਜਿਹੜਾ ਮਾਨਸਿਕ ਤੌਰ ਤੇ ਪਰੇਸ਼ਾਨੀ, 100 ਹੋਰ ਚੀਜ਼ਾਂ, ਉਹਦੀ ਕੌਣ ਭਰਪਾਈ ਕਰੇਗਾ। ਠੀਕ ਹੈ, ਕੇਂਦਰ ਸਰਕਾਰ ਨੇ ਵਕਤ ਰਹਿੰਦਿਆਂ ਫੈਸਲਾ ਲੈ ਲਿਆ, ਕਹਿੰਦੇ ਜੀ ਪੇਪਰ ਰਿਜ਼ਲਟ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਪ੍ਰੀਖਿਆ ਰੱਦ, ਨਹੀਂ ਤੇ ਕਈ ਵਾਰ ਰਿਜ਼ਲਟ ਤੋਂ ਬਾਅਦ ਰੌਲੇ ਪੈਂਦੇ ਆ। ਫਿਰ CBI ਦੇ ਹਵਾਲੇ ਜਾਂਚ ਵੀ ਕਰ ਦਿੱਤੀ ਹੈ, ਹੁਣ ਉਹ CBI ਦੇ ਹਵਾਲੇ ਜਾਂਚ ਚੋਂ ਨਿਕਲਦਾ ਕੀ ਹੈ ਸਮਾਂ ਦੱਸੇਗਾ। ਪਰੰਤੂ ਅੱਜ ਦੀ ਜੇ ਗੱਲ ਕਰੀਏ ਤੇ ਇਹ ਬਹੁਤ ਵੱਡੇ ਪੱਧਰ ਤੇ ਬਹੁਤ ਸਾਰੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਇੱਕ ਵੱਡਾ ਝਟਕਾ ਹੈ
2: ਜੀ ਰਮੇਸ਼ ਜੀ, ਕਿਉਂਕਿ ਇੱਕ ਦਿਨ ਦੀ ਮਿਹਨਤ ਨਹੀਂ ਹੁੰਦੀ, ਅਜਿਹੇ ਐਂਟਰੈਂਸ ਜੋ ਟੈਸਟ ਹੁੰਦੇ ਨੇ ਜੀ ਕਈ ਸਾਲਾਂ ਦੀ ਮਿਹਨਤ ਹੁੰਦੀ ਹੈ, ਤੇ ਫਿਰ ਜਦੋਂ ਅਜਿਹਾ ਕੁਝ ਹੋਵੇ ਤੇ ਫਿਰ ਦੁੱਖ ਤਾਂ ਹੁੰਦਾ ਹੀ ਹੈ। ਉਮੀਦ ਕਰਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਇਸ ਤੇ ਜਾਂਚ ਪੂਰੀ ਹੋਵੇ। ਰਮੇਸ਼ ਜੀ, ਅਗਲੀ ਖਬਰ ਤੋਂ ਪਹਿਲਾਂ ਜੀ ਗੱਲ ਅਸੀਂ ਇਹ ਵੀ ਤੋੜ ਲਈਏ ਤੇ ਜੀ ਅਪਲਾਈਂਸਿਸ ਤੁਸੀਂ ਚੰਗੇ ਲੈਣੇ, ਲੌਂਗ ਵੀਕਐਂਡ ਆ ਰਿਹਾ ਹੈ ਤੇ ਅਪਲਾਈਂਸ ਜੰਕਸ਼ਨ ਪਾਸ ਜੀ ਆ ਰਹੀਆਂ ਨੇ ਕਮਾਲ ਦੀਆਂ ਸੇਲ, ਆਏ ਜੋ ਡਿਸਕਾਊਂਟਸ ਜੋ ਨੇ ਜੋ ਅਪਲਾਈਂਸਿਸ ਤੇ ਖਾਸ ਤੌਰ ਤੇ ਨੇ। ਸੋ ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਇਰ ਤੁਸੀਂ ਅੱਛਾ ਬੰਡਲ ਲੈਣਾ ਚਾਹੁੰਦੇ ਹੋ, ਬਿਲਟ ਇਨ ਅਪਲਾਈਂਸਿਸ ਤੇ ਵੀ ਲਾਜਵਾਬ ਪ੍ਰਾਈਜ਼ ਤੇ ਡਿਸਕਾਊਂਟਸ, ਤੇ ਬੇਸਮੈਂਟ ਲਈ ਪੂਰਾ ਬੰਡਲ ਲੈਣਾ ਹੈ ਅਪਲਾਈਂਸ ਜੰਕਸ਼ਨ ਜੀ ਇਲੈਕਟ੍ਰੋਨਿਕ ਅਪਲਾਈਂਸਿਸ ਦਾ ਜੋ ਸਟੋਪ ਹੈ ਬ੍ਰੈਂਪਟਨ ਦੀਆਂ ਦੋਵੇਂ ਲੋਕੇਸ਼ਨਸ ਨੋਟ ਕਰ ਲਓ, ਮਿਸੀਸਾਗਾ ਤੇ ਸਟੀਲਸ ਤੇ ਪਹਿਲੀ ਲੋਕੇਸ਼ਨ ਹੈ ਤੇ ਏਅਰਪੋਰਟ ਤੇ ਕਲਾਰਕ ਤੇ ਦੂਸਰੀ ਲੋਕੇਸ਼ਨ, ਤੇ ਮਨਜੀਤ ਜੀ ਪਾਸੋਂ ਤੁਸੀਂ ਡੀਲਸ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ। ਨੰਬਰ 905-450-0054-905-450-0054 ਜੀ ਅਪਲਾਈਂਸ ਜੰਕਸ਼ਨ ਦਾ ਇਹ ਨੰਬਰ ਤੁਸੀਂ ਨੋਟ ਬਿਲਕੁਲ ਕਰ ਲਓ ਜੀ। ਤੇ ਨਾਲ ਹੀ ਜੀ ਨੋਟ ਕਰਵਾ ਦਈਏ, HK ਮੂਵਰਸ ਤੋਂ ਮੂਵਿੰਗ ਦਾ ਕੰਮ ਕਰਾਉਣਾ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ, ਦੂਸਰੇ ਪ੍ਰੋਵਿੰਸ ਜਾਣਾ, ਜਾਂ ਫਿਰ ਨਾਰਥ ਅਮਰੀਕਾ ਦੇ ਵਿੱਚ ਮੁਲਕ ਹੀ ਤੁਸੀਂ ਬਦਲਣਾ, ਤੇ ਨੰਬਰ 416-524-4164-4165-24-6704 ਇਹ ਨੰਬਰ HK ਮੂਵਰਸ ਦਾ ਹੈ, ਤੇ ਤੁਹਾਡਾ ਸਮਾਨ ਜੀ ਪੂਰੀ ਸੰਭਾਲ ਦੇ ਨਾਲ, ਕੇਅਰ ਦੇ ਨਾਲ ਜੀ ਆਪ ਇਹ ਪੈਕ ਕਰਨਗੇ, ਤੇ ਸ਼ਿਫਟਿੰਗ ਦਾ ਕੰਮ ਸਾਰਾ ਇਹਨਾਂ ਦੀ ਜ਼ਿੰਮੇਵਾਰੀ, ਤੇ ਤੁਸੀਂ ਜੀ ਫਰੀ ਮਾਈਂਡ ਹੋ ਕੇ ਤੁਸੀਂ ਨਾਲ ਜਾਣਾ। ਨੰਬਰ 416-524-4164-6704 ਜੀ। ਰਮੇਸ਼ ਜੀ, ਕੱਪੜਿਆਂ ਦੀ ਗੱਲ ਚੱਲੀ ਹੈ ਤੇ ਗੱਲ ਹੁਣ ਅਗਲੀ ਵੀ ਤੋਰੀਏ, ਜਿੱਥੇ ਮਮਤਾ ਬੈਨਰਜੀ ਵੱਲੋਂ ਇਹ ਦੋਸ਼ ਚਲੋ ਚੋਣ ਨਤੀਜਿਆਂ ਦੇ ਵਿੱਚ ਲਾਏ ਗਏ ਨੇ ਕਿ ਅਸੀਂ ਹਾਰੇ ਨਹੀਂ, ਅਸੀਂ ਹਰਾਏ ਗਏ ਹਾਂ, ਤੇ ਹੁਣ ਇਹਨਾਂ ਚੋਣ ਨਤੀਜਿਆਂ ਦੇ ਖਿਲਾਫ ਖਬਰ ਹੈ, ਸੁਪਰੀਮ ਕੋਰਟ ਦਾ ਦਰਵਾਜ਼ਾ ਜੋ ਹੈ ਮਮਤਾ ਬੈਨਰਜੀ ਨੇ ਖੜਕਾਇਆ ਜੀ, ਕੀ ਖਾਸ ਰਿਪੋਰਟ ਹੈ?
3: ਦੇਖੋ, ਮਮਤਾ ਬੈਨਰਜੀ ਦਾ ਕੁਛ ਸੁਭਾਅ ਵੀ ਹੈ, ਕੁਛ ਢੰਗ ਵੀ ਹੈ ਤੇ ਕੁਛ ਸਿਆਸਤ ਵੀ ਹੈ। ਉਹ ਸਹਿਜੇ ਕਿਤੇ ਪਿੱਛੇ ਹਟਦੇ ਨੇ ਕਿਸੇ ਮਾਮਲੇ ਚ
2: ਜੀ।
3: ਹੁਣ ਮਮਤਾ ਬੈਨਰਜੀ ਦੀ ਧਿਰ ਜਾਣੀ ਤ੍ਰਿਮੂਲ ਕਾਂਗਰਸ ਪਾਰਟੀ ਭਾਰਤ ਦੇ ਸੁਪਰੀਮ ਕੋਰਟ ਇਹ ਸ਼ਿਕਾਇਤ ਲੈ ਕੇ ਪਹੁੰਚੀ ਕਿ 31 ਸੀਟਾਂ ਜਿਹੜੀਆਂ ਅਜਿਹੀਆਂ ਨੇ ਜਿੱਥੇ SIR ਵਿੱਚ ਜਿੰਨੀਆਂ ਵੋਟਾਂ ਕੱਟੀਆਂ ਗਈਆਂ ਉਹ ਤੋਂ ਘੱਟ ਮਾਰਜਨ ਦੇ ਨਾਲ ਸਾਡੇ ਉਮੀਦਵਾਰ ਹਾਰੇ ਹੈ। ਹਾਲਾਂਕਿ ਤਰਕ ਬਹੁਤ ਵੱਡਾ ਹੈ, 864 ਵੋਟਾਂ ਨਾਲ ਉਮੀਦਵਾਰ ਹਾਰ ਗਿਆ ਤੇ 3000 ਵੋਟਾਂ ਤੇ SIR ਚ ਕੱਟੀਆਂ ਸੀ। ਔਰ ਮਮਤਾ ਬੈਨਰਜੀ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਆ ਕਿ ਜਿਹੜੀਆਂ ਕੱਟੀਆਂ ਉਹ ਸਾਡੀਆਂ ਵੋਟਾਂ ਨੇ। ਹੁਣ ਮਮਤਾ ਬੈਨਰਜੀ ਦੇ ਤਰਕ ਦੇ ਹਿਸਾਬ ਦੇ ਨਾਲ ਤੇ ਉਹ ਸੀਟ ਜਿੱਤਦੇ ਸੀ ਜੇ ਉਹ 3000 ਨਾ ਕੱਟੀਆਂ ਹੁੰਦੀਆਂ
2: ਜੀ।
3: ਹਾਲਾਂਕਿ ਉਹਦੇ ਵਿੱਚ ਚੋਣ ਕਮਿਸ਼ਨ ਦੇ ਤਰਕ ਆਪਣੇ ਹੈ, ਚੋਣ ਕਮਿਸ਼ਨ ਨੇ ਸੁਪਰੀਮ ਕੋਰਟ 'ਚ ਤਰਕ ਇਹ ਦਿੱਤਾ ਕਿ ਜੇ ਤੁਹਾਨੂੰ ਕੋਈ ਸ਼ਿਕਾਇਤ ਹੈ ਤੁਸੀਂ ਸਾਨੂੰ ਦਿਓ, ਅਸੀਂ ਨਿਬੇੜਾ ਕਰਦੇ ਹਾਂ। ਦੂਜੇ ਪਾਸੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਠੀਕ ਹੈ, ਜੇ ਤੁਹਾਡੇ ਕੋਲ ਇੱਦਾਂ ਦੇ ਪਟੀਸ਼ਨਾਂ ਹੈਗੀਆਂ ਤੇ ਤੁਸੀਂ ਪਟੀਸ਼ਨ ਦਰਜ ਕਰ ਸਕਦੇ ਹੋ, ਖੈਰ ਨਿਕਲਣਾ ਕੁਛ ਨੀ ਇਹਨਾਂ ਪਟੀਸ਼ਨਾਂ ਚੋਂ, ਨਾ ਪਹਿਲੀਆਂ ਚੋਂ ਨਿਕਲਿਆ। ਦੁਬਾਰਾ ਵੋਟਾਂ 5 ਸਾਲ ਬਾਅਦ ਪੈਣੀਆਂ, ਉਦੋਂ ਤੱਕ ਤੁਸੀਂ ਵੇਖਿਓ ਇਹ ਨਿਬੇੜੇ ਥੋੜੋ ਹੋਣੇ ਆ, ਇਵੇਂ ਹੀ ਚਲੀ ਜਾਣਾ। ਉਵੇਂ ਇਸ ਵੇਲੇ ਜਿਹੜੀ ਪੱਛਮੀ ਬੰਗਾਲ ਦੀ ਸਿਆਸਤ ਹੈ, ਵਾਹਵਾ ਅਵਾਲੇ ਖਾ ਰਹੀ ਹੈ। ਸਰਕਾਰ ਨੇ ਪੈਂਦੇ ਸੱਟੇ ਕਈ ਤਰ੍ਹਾਂ ਦੇ ਐਲਾਨ ਕਰ ਦਿੱਤੇ ਆ। ਇੱਕ ਸਾਬਕਾ ਉਹਨਾਂ ਦਾ ਮੰਤਰੀ ਜਿਹੜਾ ਉੱਥੇ ਨਗਰ ਪਾਲਿਕਾ ਦੀ ਭਰਤੀ ਘਟਾਲੇ ਚ ਉਹਨੂੰ ਦਬੋਚ ਵੀ ਲਿਆ, ਗ੍ਰਿਫਤਾਰ ਵੀ ਕਰ ਲਿਆ। ਉੱਥੇ ਵਾਹਵਾ ਸਿਆਸਤ ਜਿਹੜੀ ਇਸ ਵੇਲੇ ਅਬਾਲੇ ਖਾ ਰਹੀ ਹੈ, ਕਿਉਂਕਿ ਸਵੇਂਦੂ ਅਧਿਕਾਰੀ ਜਿਹੜੇ ਇਸ ਵੇਲੇ ਉੱਥੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਕੇ ਜਿਹੜਾ ਭਾਜਪਾ ਦਾ ਕੰਮ ਜਿਸ ਤਰ੍ਹਾਂ ਦਾ ਹੈ ਉਸ ਢੰਗ ਦੇ ਨਾਲ ਉਹ ਕੰਮ ਕਰ ਰਹੇ ਹੈ।
2: ਜੀ ਰਮੇਸ਼ ਜੀ, ਤੇ ਜੀ ਇੱਥੇ ਹੀ ਅਸੀਂ ਹੁਣ ਨਿੱਕਾ ਜਿਹਾ ਬ੍ਰੇਕ ਲੈ ਲਈਏ ਜੀ। ਬ੍ਰੇਕ ਦਾ ਸਮਾਂ ਹੈ ਤੇ ਬ੍ਰੇਕ ਤੋਂ ਬਾਅਦ ਜਿੱਥੇ ਗੱਲ ਅਗਲੀ ਖਬਰ ਦੀ ਗੱਲ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਕਰਾਂਗੇ, ਪਰ ਉਸ ਤੋਂ ਪਹਿਲਾਂ ਜੀ ਨਿੱਕਾ ਜਿਹਾ ਬ੍ਰੇਕ ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ, ਤੁਸੀਂ ਇਸੇ ਤਰ੍ਹਾਂ ਜੀ ਬਣੇ ਰਹਿਣਾ।
1: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever, we're connected. Bad internet? You need Starlink. Available everywhere.
4: This is AM 530, CHLO AM, serving Brampton, Mississauga, Toronto, the GTA, and the world at am530.ca.
5: ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
6: ਅਲੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ

0: हाँ हाँ एक्सपर्ट हैं, एक्सपीरियंस्ड एंड अप्रोचेबल ब्रोकर ऑफ रिकॉर्ड, प्रोफेशनल ट्रेनिंग, लीड जनरेशन सिस्टम, पैसिव इनकम प्रोग्राम फॉर रियल्टर्स, फ्री एडमिन सपोर्ट, हायरिंग फुल टाइम एंड पार्ट टाइम रियल्टर्स, कॉल 416-823-9505 और विजिट summitrealtyexperts.com. Summit Realty Expert.
1: ਮਾਵਾਂ ਦਾਦੀਆਂ ਸਾਡੇ ਹਿੱਸੇ ਹੀ ਆਈਆਂ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੂੰ ਦਾਦੀਆਂ ਨੇ ਘਿਓ ਸ਼ੱਕਰ ਅਤੇ ਅੱਧ ਰਿੜਕੇ ਨਾਲ ਪਾਲਿਆ ਦੁੱਧਾਂ ਲੱਸੀਆਂ ਨਾਲ ਨਵਾਇਆ ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਦੇ ਸਿਰ ਪਲੋਸ ਕੇ ਵੱਡਿਆਂ ਨੇ ਪਿਆਰ ਅਤੇ ਅਸੀਸਾਂ ਦਿੱਤੀਆਂ ਅਤੇ ਵਿਰਾਸਤ ਸੰਧੂ ਦਾ ਇਹ ਗੀਤ ਸਮਰਪਿਤ ਹੈ ਇਸ ਆਖਰੀ ਪੀੜ੍ਹੀ ਨੂੰ।

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੀ ਇਸ ਵੇਲੇ ਬਣੇ ਹੋਏ ਹੋ ਤੇ ਪ੍ਰੋਗਰਾਮ ਦਾ ਇਹ ਦੂਸਰਾ ਘੰਟਾ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੋਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਹੀ ਨਿੱਘਾ ਪਿਆਰਾ ਸਵਾਗਤ ਜੀ ਅੱਜ ਦੇ ਇਸ ਸਫ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਕਰਦੀ ਹਾਂ। ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋ ਤੇ ਖੁਸ਼ੀ ਖੁਸ਼ੀ ਜੀ ਕੰਮਾਂ ਕਾਰਾਂ ਤੇ ਜਾ ਰਹੇ ਹੋ ਤੇ ਬਹੁਤ ਹੀ ਪਿਆਰੀ ਜੀ ਸਵੇਰ ਹੈ, ਇਸ ਸਵੇਰ ਦਾ ਪੂਰਾ ਆਨੰਦ ਲੈ ਰਹੇ ਹੋ। ਸੋ ਜੀ ਸ਼ੁਰੂਆਤ ਜੋ ਦੂਸਰੇ ਘੰਟੇ ਦੀ ਕੀਤੀ ਹੈ ਤੇ ਤੁਹਾਨੂੰ ਸਾਡੇ ਨੰਬਰ ਜ਼ਰੂਰ ਜੀ ਕੰਮ ਆਉਣਗੇ ਤਾਂ ਜੋ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕੋਗੇ। ਨੰਬਰ 905-673-3337 905-673-3337 ਜੀ ਨੋਟ ਰੱਖੋ। ਸੋ ਜੀ ਟਿਊਜ਼ਡੇ ਦੀ ਮਾਰਨਿੰਗ ਹੈ ਤੇ ਮੰਗਲਵਾਰ ਦਾ ਦਿਨ, ਚਲੋ ਸੋਮਵਾਰ ਨਾਲੋਂ ਵੀ ਥੋੜ੍ਹੀ ਜਿਹੀ ਐਨਰਜੀ ਵੱਧ ਹੋ ਜਾਂਦੀ ਹੈ ਕੰਮਾਂ ਕਾਰਾਂ 'ਤੇ। ਜੋ ਤੁਸੀਂ ਜੀ ਇਸ ਵੇਲੇ ਗੱਡੀਆਂ ਸ਼ੁਰੂ ਕੀਤੀਆਂ ਨੇ ਜਾਂ ਫਿਰ ਸਫ਼ਰ ਦੇ ਅੱਧ ਤੱਕ ਪਹੁੰਚ ਗਏ ਹੋ ਜਾਂ ਫਿਰ ਸ਼ੁਰੂਆਤ ਕੰਮਾਂ ਕਾਰਾਂ ਦੀ ਕਰ ਲਈ ਹੈ ਤੇ ਬਹੁਤ ਸਾਰੀਆਂ ਸਾਡੇ ਵੱਲੋਂ ਬੈਸਟ ਵਿਸ਼ਿਜ਼। ਤੇ ਜੇਕਰ ਮਨ ਦੇ ਵਿੱਚ ਆਉਂਦਾ ਕਿ ਅੱਜ ਵੀ ਕੰਮ 'ਤੇ ਜਾਣਾ ਪੈ ਰਿਹਾ ਹੈ ਤੇ ਇੱਕ ਗੱਲ ਦਾ ਖਿਆਲ ਅਸੀਂ ਜ਼ਰੂਰ ਮਨ 'ਚ ਰੱਖੀਏ ਕਿ ਜੇਕਰ ਅਸੀਂ ਜੀ ਤੰਦਰੁਸਤ ਹਾਂ, ਜੇਕਰ ਅਸੀਂ ਕੰਮ ਕਾਰਾਂ 'ਤੇ ਜਾਣ 'ਤੇ ਕਾਬਲ ਹਾਂ ਤੇ ਅਸੀਂ ਜਾ ਰਹੇ ਹਾਂ, ਸਾਡੇ ਕੋਲ ਕੰਮ ਹੈ, ਤੰਦਰੁਸਤੀ ਹੈ ਘਰੇ, ਤਾਂ ਫਿਰ ਮੇਰੇ ਖਿਆਲ ਇਸ ਤੋਂ ਵਧੀਆ ਗੱਲ ਨਹੀਂ ਹੋ ਸਕਦੀ ਤੇ ਇਸ ਗੱਲ ਦਾ ਸ਼ੁਕਰਾਨਾ ਜੋ ਹੈ ਪਰਮਾਤਮਾ ਨੂੰ ਜ਼ਰੂਰ ਕਰਨਾ ਬਣਦਾ। ਚਲੋ ਗੱਲ ਕੰਮਾਂ ਕਾਰਾਂ 'ਤੇ ਜਾਣ ਦੀ ਹੋਈ ਹੈ, ਗੱਲ ਗੱਡੀਆਂ ਚਲਾਉਣ ਦੀ ਹੋਈ ਹੈ ਤੇ ਜੀ ਗੱਡੀਆਂ ਜਦੋਂ ਚਲਾਉਣੀਆਂ ਨੇ ਥੋੜ੍ਹਾ ਜਿਹਾ ਖਿਆਲ ਜੀ ਡਰਾਈਵਿੰਗ ਦਾ, ਥੋੜ੍ਹਾ ਨਹੀਂ ਪਰ ਮੈਂ ਕਹਾਂਗੀ ਸਾਰਾ ਹੀ ਸਾਰਾ ਖਿਆਲ ਡਰਾਈਵਿੰਗ ਦਾ ਜੋ ਡਰਾਈਵਿੰਗ ਵੇਲੇ ਹੋਣਾ ਚਾਹੀਦਾ ਤਾਂ ਜੋ ਕਿ ਜੋ ਧਿਆਨ ਸਾਡਾ ਜੀ ਆਸੇ ਪਾਸੇ ਡਰਾਈਵਿੰਗ ਵੱਲ ਹੀ ਹੋਵੇ। ਤੇ ਕਿਉਂਕਿ ਕਈ ਖਬਰਾਂ ਅਜਿਹੀਆਂ ਵੀ ਸੁਣਨ ਨੂੰ ਮਿਲ ਜਾਂਦੀਆਂ ਨੇ ਸਵੇਰੇ ਸਵੇਰੇ ਕਿ ਫਿਰ ਲੱਗਦਾ ਕਿ ਥੋੜ੍ਹਾ ਜਿਹਾ ਜੋ ਧਿਆਨ ਜੋ ਹੈ ਉਹ ਡਰਾਈਵਿੰਗ 'ਤੇ ਉਸ ਵੇਲੇ ਉਸ ਬੰਦੇ ਦਾ ਹੁੰਦਾ ਤੇ ਫਿਰ ਇਹ ਚੀਜ਼ ਅਵੋਇਡ ਹੋ ਸਕਦੀ ਸੀ। ਸੋ ਇੱਕ ਘਟਨਾ ਜਿਸ ਬਾਰੇ ਜੋ ਸ਼ਾਇਦ ਤੁਹਾਨੂੰ ਪਤਾ ਹੋਵੇਗਾ, ਕੱਲ੍ਹ ਸ਼ਾਮ ਦੀ ਇਹ ਘਟਨਾ ਜੋ ਬ੍ਰੈਂਪਟਨ ਦੇ ਵਿੱਚ ਐਸ ਯੂ ਵੀ ਦੇ ਨਾਲ ਕੁਲਿਜਨ ਦੀ ਘਟਨਾ ਵਾਪਰੀ। ਇੱਕ ਬੱਚੇ ਦਾ ਜੋ ਈ ਬਾਈਕ ਹੈ ਇਹ ਐਸ ਯੂ ਵੀ ਦੇ ਨਾਲ ਜੀ ਟੱਕਰ ਇਸ ਦੀ ਹੋਈ ਹੈ। ਸੋ ਬਹੁਤ ਹੀ ਭਿਆਨਕ ਜਿਹਾ ਜੋ ਇਹ ਦ੍ਰਿਸ਼ ਜੋ ਮਨ ਦੇ ਵਿੱਚ ਆਉਂਦਾ, ਹਾਲਾਂਕਿ ਸ਼ੁਕਰ ਹੈ ਬੱਚਾ ਜੋ ਹੈ ਸਟੇਬਲ ਕੰਡੀਸ਼ਨ ਦੇ ਵਿੱਚ ਹੈ ਅਤੇ ਡਰਾਈਵਰ ਵੀ ਸੀਨ 'ਤੇ ਰਿਹਾ ਅਤੇ ਉਸਨੇ ਪੂਰੀ ਕਾਰਪੋਰੇਸ਼ਨ ਜੋ ਹੈ ਇਸ ਦੇ ਵਿੱਚ ਦਿਖਾਈ। ਪਰ ਅੰਤ ਦੇ ਵਿੱਚ ਗੱਲ ਇਹੋ ਆ ਜਾਂਦੀ ਹੈ ਕਿ ਧਿਆਨ ਜੋ ਹੈ ਉਹ ਡਰਾਈਵਿੰਗ ਵੇਲੇ ਡਰਾਈਵਿੰਗ 'ਤੇ ਹੀ ਹੋਵੇ ਅਤੇ ਫਿਰ ਇਸ ਦੇ ਵਿੱਚ ਹੀ ਚੰਗੀ ਗੱਲ ਹੈ। ਅਤੇ ਜੀ ਇਸ ਦੇ ਨਾਲ ਹੀ ਮੈਂ ਜੋ ਕਾਲਸ ਤੁਹਾਡੀਆਂ ਆਉਣੀਆਂ ਸ਼ੁਰੂ ਹੋਈਆਂ ਨੇ ਅਤੇ ਅਸੀਂ ਰਮੇਸ਼ ਜੀ ਨੂੰ ਸ਼ਾਮਿਲ ਜੀ ਪ੍ਰੋਗਰਾਮ ਦੇ ਵਿੱਚ ਬਿਲਕੁਲ ਕਰ ਲਈਏ ਤਾਂ ਜੋ ਕਿ ਤੁਹਾਡੀਆਂ ਕਾਲਸ ਅਸੀਂ ਬਿਨਾਂ ਰੁਕਾਵਟ ਤੋਂ ਲਈਏ। ਉਸ ਤੋਂ ਪਹਿਲਾਂ ਖਬਰ ਮੈਂ ਤੁਹਾਨੂੰ ਇਹ ਵੀ ਥੋੜ੍ਹੀ ਜਿਹੀ ਦੱਸ ਦੇਵਾਂ, ਜਿੱਥੇ ਕੱਪੜਿਆਂ ਦੀ ਗੱਲ ਅਸੀਂ ਪਹਿਲੇ ਭਾਗ ਦੇ ਵਿੱਚ ਕਰ ਰਹੇ ਸੀ, ਉੱਥੇ ਜੀ ਕੱਪੜੇ ਹੁਣ ਜੀ ਟੈਸਟ ਡਰਾਈਵਰ ਐਗਜ਼ਾਮੀਨੇਸ਼ਨ ਦੇ ਵਿੱਚ ਵੀ ਹੋ ਰਹੇ ਨੇ। ਸੋ ਜੀ ਟੀ ਏ ਦੇ ਵਿੱਚ ਇਹਨਾਂ ਨੇ 7 ਜਣਿਆਂ ਨੂੰ ਫੜਿਆ, ਓਨਟੈਰੀਓ ਪ੍ਰੋਵਿੰਸ਼ਲ ਪੁਲਿਸ ਨੇ 7 ਜਣਿਆਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ। ਇਨਵੈਸਟੀਗੇਸ਼ਨ ਇਹਨਾਂ 'ਤੇ ਚੱਲ ਰਹੀ ਹੈ, ਚੱਲ ਰਹੀ ਸੀ ਕਿਉਂਕਿ ਚਲੋ 2 ਸਾਲਾਂ ਦਾ ਸਮਾਂ ਸੀ, ਸਪਟੈਂਬਰ 2024 ਤੋਂ ਚੱਲ ਰਹੀ ਸੀ ਅਤੇ ਹੁਣ ਇਹ ਜੋ 7 ਜਣੇ ਇਸ ਦੇ ਵਿੱਚ ਫੜੇ ਗਏ ਨੇ ਜੋ ਫਰੋਡ ਕਰਦੇ ਸੀ, ਜੋ ਜੀ ਟੈਸਟ ਡਰਾਈਵਰ ਇਗਜ਼ਾਮ ਦੇ ਵਿੱਚ ਪੈਸਾ ਮੰਗਦੇ ਸੀ, ਰਿਸ਼ਵਤ ਲੈਂਦੇ ਸੀ ਤਾਂ ਜੋ ਕਿ ਇਗਜ਼ਾਮ ਜੋ ਹੈ ਉਹ ਕਲੀਅਰ ਕਰ ਦਿੱਤਾ ਜਾਵੇ। ਸੋ ਕੁਝ ਕੁ ਇਸ ਦੇ ਵਿੱਚ ਬ੍ਰੈਂਪਟਨ ਦੇ, ਕੁਝ ਕੁ ਟੋਰੋਂਟੋ ਦੇ, ਕੁਝ ਕੁ ਮਿਸੀਸਾਗਾ ਦੇ ਵਸਨੀਕ ਅਤੇ ਇਹਨਾਂ 'ਤੇ ਘੱਟੋ ਘੱਟ 25 ਚਾਰਜਿਸ ਜੋ ਨੇ ਉਹ ਕੌਨਸਪਰੇਸੀ ਦੇ ਲੱਗ ਚੁੱਕੇ ਨੇ। ਸੋ ਗੱਲ ਵਤਨਾਂ ਦੀ ਕਰੀਏ, ਗੱਲ ਇੱਥੋਂ ਦੀ ਕਰੀਏ, ਮਾਇੰਡਸੈਟ ਹੀ ਮੇਰੇ ਖਿਆਲ ਇਸ ਡਾਇਰੈਕਸ਼ਨ ਦੇ ਵਿੱਚ ਜਾਂਦਾ ਕਿ ਮਿਹਨਤ ਨਾ ਕਰਨੀ ਪਵੇ ਅਤੇ ਅਜਿਹੇ ਢੰਗ ਤਰੀਕੇ ਜੋ ਲੱਭੇ ਜਾਂਦੇ ਨੇ ਕਿ ਵੱਧ ਤੋਂ ਵੱਧ ਪੈਸਾ ਬਸ ਸਾਨੂੰ ਹੀ ਮਿਲ ਜੇ। ਅਤੇ ਜੀ ਇਸ ਦੇ ਨਾਲ ਹੈਂਟਾ ਵਾਇਰਸ ਦੀ ਗੱਲ ਵੀ ਕਰ ਲਈਏ ਅਤੇ ਪੀਲ ਰੀਜਨ ਦੇ ਵਿੱਚ ਜੋ 2 ਜਣਿਆਂ ਨੂੰ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਹੈ ਜੋ ਕਿ ਵਿਜ਼ਿਟਰ ਆਏ ਨੇ ਕੈਨੇਡਾ ਦੇ ਵਿੱਚ ਅਤੇ ਪੋਸੀਬਲ ਹੈ ਚਾਂਸਿਸ ਹੈਂਟਾ ਵਾਇਰਸ ਐਕਸਪੋਜਰ ਦੇ ਅਤੇ ਇਹਨਾਂ ਨੂੰ ਆਈਸੋਲੇਟ ਕੀਤਾ ਗਿਆ। ਹਾਲਾਂਕਿ ਚਲੋ ਇਹ ਪਰਸਨ ਟੂ ਪਰਸਨ ਬਹੁਤ ਜਲਦੀ ਨਹੀਂ ਫੈਲਦਾ ਪਰ ਇਹ ਬਹੁਤ ਡੈਡਲੀ ਡਿਜ਼ੀਜ਼ ਮੰਨਿਆ ਗਿਆ ਹੈ ਅਤੇ ਇਸ ਕਰਕੇ ਪੂਰੀਆਂ ਪ੍ਰੀਕੋਸ਼ਨਸ ਜੋ ਨੇ ਉਹ ਸਰਕਾਰ ਬਿਲਕੁਲ ਲੈ ਰਹੀ ਹੈ। ਅਤੇ ਇਸ ਦੇ ਨਾਲ ਜੀ ਜੋ ਤੁਹਾਡੀਆਂ ਕਾਲਸ ਸ਼ੁਰੂ ਹੋਈਆਂ ਨੇ ਮੈਂ ਰਮੇਸ਼ ਜੀ ਦਾ ਮੁੜ ਤੋਂ ਸਵਾਗਤ ਕਰਦੀ ਹਾਂ। ਰਮੇਸ਼ ਜੀ ਮੁੜ ਸਵਾਗਤ ਹੈ ਜੀ।
1: ਜੀ ਸ਼ੁਕਰੀਆ ਜੀ।
0: ਅਤੇ ਹੋਰ ਸਮਾਂ ਨਾ ਲੈਂਦੇ ਹੋਏ ਜੀ ਸਵਾਗਤ ਰਮੇਸ਼ ਜੀ ਆਪਣੀ ਪਹਿਲੀ ਕਾਲ ਦਾ ਕਰਾਂਗੇ। ਪ੍ਰਿਤਪਾਲ ਜੀ ਜੀ ਅੰਕਲ ਜੀ ਸਵਾਗਤ ਹੈ ਜੀ ਜੀ ਅੰਕਲ ਜੀ ਤੁਸੀਂ ਔਨ ਏਅਰ ਹੋ ਮੇਰੇ ਖਿਆਲ ਸ਼ਾਇਦ ਫੋਨ ਕੋਲ ਨਹੀਂ ਹੈਗੇ ਦੁਬਾਰਾ ਜ਼ਰੂਰ ਜੀ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਅਤੇ ਨੈਕਸਟ ਕਾਲ ਸਾਡੇ ਨਾਲ ਜੀ 8900 ਜੀ ਵੈਲਕਮ ਜੀ
2: ਜਿਹਦੇ ਚ ਬੰਦਾ ਪਾ ਕੇ ਜਿਹੜਾ ਪੋਲੀਟੀਕਲ ਲੀਡਰ ਆ ਧੁਲ ਜਾਂਦਾ ਹੈ ਤੇ ਭਾਰਤ ਦੀ ਰਾਜਨੀਤੀ ਇੰਨੀ ਗੰਦਲੀ ਹੋ ਚੁੱਕੀ ਇਹ ਤੁਸੀਂ ਦੋ ਗੱਲਾਂ ਕਹੀਆਂ ਮੈਂ ਬਿਲਕੁਲ ਐਪਰੀਸ਼ੀਏਟ ਕਰਦਾ ਬਿਲਕੁਲ ਤੁਹਾਡੀਆਂ ਗੱਲਾਂ ਸਹੀ ਹੈ ਔਰ ਇਸੇ ਚੱਕਰ ਚ ਦੇਖੋ ਜੀ ਰਮੇਸ਼ ਜੀ ਮੈਂ 1.5-2 ਸਾਲ ਤੋਂ ਇੰਡੀਅਨ ਪੋਲੀਟਿਕਸ ਉੱਪਰ ਆਪਣਾ ਬੋਲਣਾ ਬੰਦ ਕੀਤਾ ਹੈ ਅਸੀਂ ਪਿੱਛੇ ਵੀ ਇਲੈਕਸ਼ਨਾਂ ਹੋਈਆਂ ਬੰਗਾਲ ਦੀ ਉਸ ਤੋਂ ਪਹਿਲੇ ਹਰਿਆਣਾ ਮਹਾਰਾਸ਼ਟਰ ਬਿਹਾਰ ਸਭ ਦੀ ਹੋਈਆਂ ਮੈਂ ਨਹੀਂ ਕੁਛ ਬੋਲਦਾ ਮੈਂ ਆਪਣਾ ਇੰਟਰਨੈਸ਼ਨਲ ਉੱਪਰ ਚੱਲਦਾ ਰਿਹਾ ਕੱਲ ਮੈਂ ਸਿਰਫ ਇੱਕ ਫੋਰੈਕਸ ਰਿਜ਼ਰਵ ਦੇ ਉੱਪਰ ਗੱਲ ਸਟਾਰਟ ਕੀਤੀ ਸੀ ਕਿਉਂਕਿ ਉਹ ਚਿੰਤਾ ਦਾ ਵਿਸ਼ਾ ਸੀ ਭਾਰਤ ਦਾ ਕਿਉਂਕਿ ਭਾਰਤ ਦੇ ਕੋਲੋਂ ਹੁਣ ਇਹਨਾਂ ਪਿਛਲੇ ਦਿਨਾਂ ਚ ਜੋ ਹਾਲਾਤ ਹੋਏ ਨੇ ਉੱਥੇ $100 ਬਿਲੀਅਨ ਘੱਟ ਗਿਆ ਹੈ ਮੇਰਾ ਉੱਥੇ ਸੀ ਚਿੰਤਾ ਦਾ ਵਿਸ਼ਾ ਵੀ $100 ਬਿਲੀਅਨ ਜਿੱਥੇ ਕਿਉਂਕਿ ਮੈਂ ਅੰਕੜੇ ਦਿੰਦਾ ਹੁੰਦਾ ਤੇ ਜਾਂ ਤੱਥ ਰੱਖਦਾ ਹੁੰਦਾ ਮੈਂ ਕੋਈ ਇੱਕ ਪੋਲੀਟੀਕਲ ਸਟੇਟਮੈਂਟ ਨਹੀਂ ਦੇ ਕੇ ਜਾਂਦਾ ਵੀ ਉਹ ਫਲਾਨੀ ਪਾਰਟੀ ਅੱਛੀ ਹੈ ਫਲਾਨਾ ਬੁਰਾ ਹੈ ਏਦਾਂ ਕਹਿ ਕੇ ਦਿੰਦਾ ਨਹੀਂ ਜੇ ਕਹਾਂਗਾ ਤੇ ਨਾਲ ਤੱਥ ਦੇ ਕੇ ਜਾਵਾਂਗਾ ਨਾਲ ਆਪਣੇ ਦੱਸ ਕੇ ਜਾਵਾਂਗਾ ਰਮੇਸ਼ ਜੀ ਠੀਕ ਹੈ ਨੀ ਤੇ ਕੱਲ ਹੀ ਮੈਂ ਤੱਥ ਹੀ ਰੱਖਿਆ ਸੀ ਵੀ ਜਿੱਥੇ $680 ਬਿਲੀਅਨ ਸੀ ਉੱਥੇ ਘੱਟ ਗਿਆ ਹੁਣ $680-90 ਰਹਿ ਗਿਆ ਯਾਨੀ $100 ਬਿਲੀਅਨ ਉੱਥੇ ਘੱਟ ਗਿਆ ਤੇ ਇਹ ਜਿਹੜਾ ਜਦੀ ਅਸੀਂ 2014 ਦਾ ਕੰਪੈਰਿਜ ਕਰੀਏ ਤਾਂ ਉਸ 350 ਦੇ ਕਰੀਬ ਹੁੰਦਾ ਸੀ ਫਿਰ ਵੀ ਮੈਂ ਕਹਾਂਗਾ ਉਹਦੇ ਨਾਲ ਹਿਸਾਬ ਨਾਲ ਦੇਖਿਆ ਜਾਵੇ ਤਾਂ ਫਿਰ ਵੀ ਡਬਲ ਹੈਗਾ ਭਾਰਤ ਦਾ ਬਿੱਲ ਐਸਾ ਨਹੀਂ ਹੈ ਵੀ ਨਹੀਂ ਹੈ ਉਹਦੇ ਬਾਅਦ ਮੈਂ ਤਾਮਿਲਨਾਡੂ ਦੀ ਗੱਲ ਕੀਤੀ ਵੀ ਜੋ ਕਾਂਗਰਸ ਪਾਰਟੀ ਦਾ ਰੋਲ ਹੈ ਉਹਦੇ ਬਾਰੇ ਤੁਹਾਡਾ ਕੀ ਹੈ ਵਿਚਾਰ ਮੈਂ ਇਹ ਦੋ ਗੱਲਾਂ ਕੀਤੀਆਂ ਸੀ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜੋ ਚਿੰਤਾ ਦਾ ਵਿਸ਼ਾ ਹੈ ਫੋਰਸ ਦੇ ਉਹ ਮੰਨਣ ਵਾਲੀ ਗੱਲ ਹੈ ਫਿਰ ਵੀ ਪੈਟਰੋਲ ਦੀਆਂ ਕੀਮਤਾਂ ਜੋ ਭਾਰਤ ਸਥਿਰ ਹੈ ਇਹ ਗੱਲ ਮੰਨੋ ਨਾ ਮੰਨੋ ਜੇ ਅਸੀਂ 2002 ਦੀ ਮੈਂ ਗੱਲ ਕਰਾਂਗਾ ਤਾਂ ਪੈਟਰੋਲ ਦੀ ਕੀਮਤ 32 ਰੁਪਈਏ ਲੀਟਰ ਸੀ ਉਸ ਟਾਈਮ 2002 ਚ ਜਿਸ ਤਰ੍ਹਾਂ ਵਾਜਪੇਈ ਦੀ ਗੌਰਮੈਂਟ ਜਾ ਰਹੀ ਸੀ ਉਹਦੇ ਬਾਅਦ 2014 ਦੇ ਸਰਦਾਰ ਮਨਮੋਹਨ ਸਿੰਘ ਜੀ ਛੱਡ ਕੇ ਗਏ ਨੇ ਉਸ ਦੇ ਪੈਟਰੋਲ ਦੀ ਕੀਮਤ 70-72 ਸੀ ਜੋ ਕਿ ਡਬਲ ਤੋਂ ਉੱਪਰ ਹੋ ਚੁੱਕੀ ਸੀ ਔਰ ਅੱਜ ਵੀ ਭਾਰਤ ਦੇ ਵਿੱਚ 100 ਦੇ ਕਰੀਬ ਚੱਲ ਰਿਹਾ ਕਿਉਂ ਜੇ 3 ਸਾਲ ਤੋਂ ਭਾਰਤ ਨੂੰ ਪੈਟਰੋਲ ਸਸਤਾ ਮਿਲ ਰਿਹਾ ਰਸ਼ੀਆ ਤੋਂ ਫਲਾਨਾ ਤੇ ਉਹ ਲੋਕਾਂ ਨੂੰ ਮਿਲਦਾ ਰਿਹਾ ਬੈਨੀਫਿਟ ਤੁਸੀਂ ਇਹ ਨਾ ਕਹੋ ਵੀ ਲੋਕਾਂ ਨੂੰ ਮਿਲਿਆ ਕਾਰਪੋਰੇਟ ਨੂੰ ਸਾਰਾ ਮਿਲ ਗਿਆ ਜੇ ਕਿਉਂਕਿ ਉਹਨਾਂ ਨੇ ਰੇਟ ਨਹੀਂ ਵਧਾਏ ਕਿ ਤੁਹਾਡੇ 3 ਸਾਲਾਂ ਦੇ ਵਿੱਚ ਉਹਨਾਂ ਨੇ ਪੈਟਰੋਲ ਦੇ ਰੇਟ ਵਧਾਏ ਨਹੀਂ ਵਧਾਏ ਅਸੀਂ ਤੇਰੇ ਤੰਗ ਕੱਸ ਦਿੰਦੇ ਹਾਂ ਕਈ ਗੱਲਾਂ ਕਹਿ ਜਾਂਦੇ ਜਦਕਿ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁਣ ਕੁਛ ਕਹਿ ਰਹੇ ਨੇ ਨਾਲੀ ਦੇ ਨਾਲ ਉਹ ਗੈਸ ਬੰਦੀ ਇਹਦੇ ਵੀਡੀਓ ਪਾ ਰਹੀਆਂ ਇਹਦਾ ਤੰਗ ਕੱਸ ਰਿਹਾ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਨਾਲੀਆਂ ਜਾਂ ਸੀਵਰੇਜ ਦੇ ਵਿੱਚ CH2 ਹੈਗੀ ਗੋਬਰ ਗੈਸ ਪਲਾਂਟ ਹੈਗੇ ਨੇ ਭਾਰਤ ਨੇ 2014 ਤੋਂ PNG ਪਲਾਂਟ ਲਗਾਉਣੇ ਸ਼ੁਰੂ ਕਰਤੇ ਕਿ ਨਹੀਂ ਕਰਤੇ ਹੁਣ PNG ਕਿੱਥੋਂ ਬਣ ਰਹੀ ਹੈ ਇਹ ਵੀ CH2 ਉਹੀ ਹੈ ਕਿ ਨਹੀਂ ਆਪਾਂ ਕਹਿੰਦੇ ਨਾਲੀਆਂ ਦੇ
0: ਜੀ ਸ਼ੁਕਰੀਆ ਜੀ ਤੁਸੀਂ ਆਪਣੀ ਗੱਲ ਰੱਖੀ ਮੈਂ ਗੁਜ਼ਾਰਿਸ਼ ਥੋੜ੍ਹੀ ਜਿਹੀ ਇਹੋ ਕਰਾਂਗੀ ਥੋੜ੍ਹੀ ਜਿਹੀ ਅਸੀਂ ਆਪਣੀ ਗੱਲ ਸ਼ੋਰਟ ਦੇ ਵਿੱਚ ਰੱਖੀਏ ਮੈਂ ਜਾਣਦੀ ਹਾਂ ਕਿ ਮੁੱਦੇ ਜੋ ਨੇ ਉਹ ਬਹੁਤ ਸਾਰੇ ਹੁੰਦੇ ਨੇ ਪਰ ਸਮੇਂ ਦੀ ਥੋੜ੍ਹੀ ਜਿਹੀ ਕਦਰ ਕਰਦੇ ਹਾਂ ਕਿਉਂਕਿ ਲਾਈਨਸ ਬਾਕੀ ਵੀ ਹੋਲਡ 'ਤੇ ਹੁੰਦੀਆਂ ਨੇ ਅਤੇ ਅਸੀਂ ਆਪਣੀ ਗੱਲ ਸਰ ਸ਼ੋਰਟ ਦੇ ਵਿੱਚ ਰੱਖੀਏ ਬਹੁਤ ਬਹੁਤ ਸ਼ੁਕਰੀਆ ਜੀ ਰਮੇਸ਼ ਜੀ
3: ਮੈਂ ਸਰੋਤੇ ਚੋਂ ਤਾਮਿਲਨਾਡੂ ਚੱਲਦਾ ਤਾਮਿਲਨਾਡੂ ਦੇ ਵਿੱਚ ਕਾਂਗਰਸ ਨੇ ਸਮਰਥਨ ਦੇ ਕੇ ਠੀਕ ਕੀਤਾ ਜਾਂ ਗਲਤ ਜਾਂ DMK ਨਾਲ ਵਿਸ਼ਵਾਸਘਾਤ ਕੀਤਾ ਇੱਥੇ ਜਿਹੜਾ ਮੇਰਾ ਓਪੀਨੀਅਨ ਹੈ ਜੋ ਮੇਰਾ ਮੰਨਣਾ ਹੈ ਦੇਖੋ ਕਾਂਗਰਸ ਇਸ ਵੇਲੇ ਭਾਰਤ ਦੇ ਵਿੱਚ ਦੂਜੇ ਨੰਬਰ ਦੀ ਧਿਰ ਹੈ ਵੋਟਾਂ ਦੇ ਅੰਕੜੇ 'ਚ ਮੁੱਖ ਵਿਰੋਧੀ ਧਿਰ ਹੈ ਮੈਂ ਬਹੁਤ ਵਾਰ ਕਿਹਾ ਕਿ ਕਾਂਗਰਸ ਪਾਰਟੀ ਜਿਵੇਂ ਮੈਂ ਪੰਜਾਬ ਦੀ ਸਿਆਸਤ 'ਚ ਅਕਾਲੀ ਦਲ ਬਾਦਲ ਬਾਰੇ ਗੱਲ ਕਰਦਾ ਹੁੰਦਾ ਜਾਂ ਸ਼੍ਰੋਮਣੀ ਅਕਾਲੀ ਦਲ ਕਹਿ ਲਈਏ ਕਿ ਅੱਜ ਵੀ ਪੰਜਾਬ ਦੇ ਵਿੱਚ ਕੋਈ ਏਦਾਂ ਦਾ ਪਿੰਡ ਨਹੀਂ ਜਿੱਥੇ ਉਹਨਾਂ ਦਾ ਸਪੋਰਟਰ ਨਾ ਬੈਠਾ ਹੋਵੇ ਇਹ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਕਿ ਹਰੇਕ ਪਿੰਡ ਵਿੱਚ ਬੂਥ ਲੱਗ ਸਕਦਾ ਹੋਵੇ ਹਰੇਕ ਪਿੰਡ ਵਿੱਚ ਉਹਨਾਂ ਦਾ ਕੋਈ ਨਾ ਕੋਈ ਲੀਡਰ ਬੈਠਾ ਹੋਵੇ ਜਾਂ ਵਰਕਰ ਬੈਠਾ ਹੋਵੇ ਇਵੇਂ ਹੀ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਠੀਕ ਹੈ ਵੋਟਾਂ ਦੇ ਮਸਲੇ 'ਚ ਭਾਰਤੀ ਜਨਤਾ ਪਾਰਟੀ ਉਹਦੇ ਪੈਰ ਨਹੀਂ ਲੱਗਣ ਦੇ ਰਹੀ ਪਰੰਤੂ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉੱਤੋਂ ਇਨਫਰਾਸਟ੍ਰਕਚਰ ਹੈ ਬਹੁਤ ਵੱਡੇ ਪੱਧਰ ਤੇ ਵਰਕਰ ਹੈ ਇਹ 'ਚ ਕੋਈ ਸ਼ੱਕ ਨਹੀਂ ਹੁਣ ਜਿਹੜਾ ਤਾਮਿਲਨਾਡੂ 'ਚ ਫੈਸਲਾ ਲਿਆ ਨਾ ਕਾਮ ਮੈਂ ਸਮਝਦਾ ਮੈਂ ਉਦਣ ਵੀ ਜੇ ਇੱਕ ਟਿੱਪਣੀ ਕੀਤੀ ਸੀ ਕਿ ਜਾਤੀ ਟਿੱਪਣੀ ਹੋ ਰਿਹਾ ਹੈ ਜੋ ਇਸ ਵੇਲੇ ਖਬਰਾਂ ਨੇ ਹੋ ਰਿਹਾ ਦੋਨੇ ਚੀਜ਼ਾਂ ਮੈਂ ਕੰਨਾਂ 'ਚ ਪਾ ਦਿੰਦਾ ਸਰੋਤਿਆਂ ਤੇ ਖਬਰ ਇਹ ਹੈ ਕਿ DMK ਨੇ ਨਿੰਦਾ ਕੀਤੀ DMK ਕਹਿੰਦੀ ਕਿ ਕਾਂਗਰਸ ਨੇ ਸਾਡੀ ਪਿੱਠ ਵਿੱਚ ਛੁਰਾ ਮਾਰਿਆ ਚੋਣਾਂ ਸਾਡੇ ਨਾਲ ਮਿਲ ਕੇ ਲੜੀਆਂ ਸਪੋਰਟ ਕਰ ਦਿੱਤੀ ਟੀਵੀਕੇ ਦੀ। ਦੇਖੋ ਕਾਂਗਰਸ ਪਾਰਟੀ ਤੋਂ ਕੇਵਲ 5 ਸੀਟਾਂ ਸੀ, 5 ਸੀਟਾਂ ਦੇ ਕੇ ਵੀ ਸਰਕਾਰ ਨਹੀਂ ਬਣਦੀ ਸੀਗੀ ਵਿਜੇ ਹੋਣਾ ਦੀ। ਜਿਹੜਾ ਕਾਂਗਰਸ ਦਾ ਫੈਸਲਾ ਸੀ ਉਹ ਇੱਕ ਸਿਧਾਂਤਕ ਫੈਸਲਾ ਸੀ, ਮੈਂ ਸਮਝਦਾ ਉਹਨਾਂ ਦੀ ਲੋੜ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਤੇ ਭਾਰਤ ਵਿੱਚ ਵੱਡੀ ਜ਼ਿੰਮੇਵਾਰੀ ਹੈ ਵਿਰੋਧੀ ਧਿਰ ਦੀ, ਔਰ ਉਹਨਾਂ ਦੇ ਕੋਲ ਇੱਕ ਆਸ ਦੀ ਕਿਰਨ ਲੱਭੀ ਕਿ ਇੱਕ ਨਵੀਂ ਪਾਰਟੀ ਇੱਕ ਨਵਾਂ ਬਦਲ ਭਾਰਤ ਵਿੱਚ ਚੁਣਿਆ, ਕਿਉਂ ਨਾ ਉਹਨੂੰ ਪ੍ਰਮੋਟ ਕਰੀਏ, ਕਿਉਂਕਿ ਉਹ ਜਿਹੜਾ ਬਦਲ ਸੀ ਉਹ ਭਾਜਪਾ ਦੇ ਹੱਕ ਵਾਲਾ ਨਹੀਂ ਬਦਲ ਸੀ, ਜਿਹੜਾ ਭਾਜਪਾ ਦੇ ਹੱਕ ਵਿੱਚ ਨਹੀਂ ਇੱਕ ਨਵੀਂ ਵਿਚਾਰਧਾਰਾ ਉੱਠੀ ਹੈ। ਨਵੀਂ ਵਿਚਾਰਧਾਰਾ ਵਿੱਚ ਹੁਣ ਦੋ ਆਪਸ਼ਨਾਂ ਨੇ ਉਹਨਾਂ ਕੋਲ, ਇੱਕ ਤੇ ਉਹ ਨਵੀਂ ਵਿਚਾਰਧਾਰਾ ਨੂੰ ਜਿੱਤੀ ਜਿਤਾਈ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਜਾਣ ਦਿੰਦੇ, ਦੂਜੀ ਕਾਂਗਰਸ ਦੇ ਕੋਲ ਆਪਸ਼ਨ ਸੀ ਕਿ ਉਹਨੂੰ ਆਪਣੇ ਵਾਲੇ ਲੈ ਕੇ ਪਾਸੇ ਲੈ ਕੇ ਆਉਂਦੇ। ਮੈਨੂੰ ਲੱਗਦਾ ਕਿ ਕਾਂਗਰਸ ਨੇ ਦੂਜੀ ਆਪਸ਼ਨ ਤੇ ਕਲਿੱਕ ਕਰ ਦਿੱਤਾ ਕਿ ਅਸੀਂ ਇਹਨੂੰ ਜਿੱਤੀ ਜਿਤਾਈ ਇੱਕ ਟੀਮ ਨੂੰ ਭਾਜਪਾ ਦੇ ਖਾਤੇ ਚ ਕਿਉਂ ਜਾਣ ਦਈਏ, ਕੱਲ ਨੂੰ ਉਹਦੇ ਰਾਜ ਸਭਾ ਮੈਂਬਰ ਵੀ ਬਣਨੇ ਆ, ਕੱਲ ਨੂੰ ਉਹਦੇ ਲੋਕ ਸਭਾ ਮੈਂਬਰ ਵੀ ਬਣਨੇ ਆ। ਇਸ ਕਰਕੇ ਮੈਨੂੰ ਲੱਗਦਾ ਕਿ ਕਾਂਗਰਸ ਦਾ ਉਹ ਪੈਂਤੜਾ ਠੀਕ ਪੈਂਤੜਾ ਸੀਗਾ, ਜਿਹੜਾ ਡੀਐਮਕੇ ਦੀ ਨਾਰਾਜ਼ਗੀ ਉਹ ਆਪਣੀ ਜਗ੍ਹਾ ਹੈ। ਹੁਣ ਇੱਥੇ ਇਹ ਚਾਹੀਦਾ ਸੀ ਕਿ ਕਾਂਗਰਸ ਨੂੰ ਡੀਐਮਕੇ ਚ ਨੂੰ ਭਰੋਸੇ ਚ ਲੈਣਾ ਚਾਹੀਦਾ ਸੀ, ਇੱਥੇ ਕਾਂਗਰਸ ਦੀ ਗੜਬੜ ਹੈ। ਉਹਦਾ ਕਾਰਨ ਉਹੀ ਆ ਜਿਹੜਾ ਅਸੀਂ ਰੋਜ਼ ਚਰਚਾ ਚ ਲਾਉਂਦੇ ਹਾਂ ਕਿ ਕਾਂਗਰਸ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਕੁਛ ਕਮਜ਼ੋਰੀਆਂ ਨੇ, ਕੁਛ ਨਲੈਕੀਆਂ ਨੇ, ਉਸ ਨਲੈਕੀ ਚੋਂ ਹੈ। ਹੁਣ ਦੇਖੋ ਸਾਰਿਆਂ ਸੂਬਿਆਂ ਚ ਸਰਕਾਰਾਂ ਬਣ ਗਈਆਂ, ਕੇਵਲ ਕੇਰਲ ਵਿੱਚ ਨਹੀਂ ਬਣੀ, ਇਹ ਵੀ ਤੇ ਨਲੈਕੀ ਆ। ਇੱਕ ਸੂਬਾ ਤੁਸੀਂ ਜਿੱਤਿਆ, ਤੁਸੀਂ ਉੱਥੇ ਵੀ ਨੀ ਸਰਕਾਰ ਬਣਾਉਣ ਚ, ਮਤਲਬ ਰੋਜ਼ ਤੁਹਾਨੂੰ ਪਤਾ ਨੀ ਲੱਗਦਾ ਕਿ ਇਹਨੂੰ ਮੁੱਖ ਮੰਤਰੀ ਬਣਾਉਣਾ, ਕਿਉਂ ਤੁਸੀਂ ਉਲਝੇ ਹੋ, ਕਿਉਂ ਤੁਸੀਂ ਆਪਣਾ ਜਲੂਸ ਕਢਾਉਂਦੇ ਹੋ। ਸੋ ਕਾਂਗਰਸ ਵਿੱਚ ਕੁਛ ਚੀਜ਼ਾਂ, ਤੁਹਾਡੀ ਗੱਲ ਠੀਕ ਹੈ ਕਿ ਲੀਡਰਸ਼ਿਪ ਦੀ ਕਾਬਲੀਅਤ ਦੀ ਕਮੀ ਹੈਗੀ ਹੈ, ਉਹ ਭਾਵੇਂ ਕਾਂਗਰਸ ਪਾਰਟੀ ਨਹੀਂ ਮੰਨਦੀ, ਮੇਰੇ ਵਰਗੇ ਪੱਤਰਕਾਰ ਕਹਿੰਦੇ ਆ ਜਿੱਦਣ ਕਾਂਗਰਸ ਮੰਨ ਲਏਗੀ ਮੈਨੂੰ ਲੱਗਦਾ ਮੋੜਾ ਪੈ ਜਾਏਗਾ, ਨਹੀਂ ਤੇ ਭਈ ਹਾਲਾਤ ਦੇਸੀ ਰਹੇ ਹੈ।
0: ਜੀ ਰਮੇਸ਼ ਜੀ, ਤੇ ਨਾਲ ਹੀ ਜੀ ਹਰਮਨ ਬੱਤਾ ਜੀ ਨੂੰ ਤੁਸੀਂ ਆਪਣੀ ਕਾਲ ਕਰ ਸਕਦੇ ਹੋ ਜੀ, ਕੰਮ ਮੋਰਗੇਜ ਦਾ ਤੁਸੀਂ ਆਪਣਾ ਬਿਨਾਂ ਮੁਸ਼ਕਿਲ ਤੋਂ ਬਣਵਾਉਣਾ ਤੇ ਅੱਛੇ ਇਹਨਾਂ ਕੋਲ ਮੋਰਗੇਜ ਆਪਸ਼ਨਸ ਨੇ, ਕਿਉਂਕਿ ਇੱਕ ਨਹੀਂ ਦੋ ਨਹੀਂ ਮਲਟੀਪਲ ਲੈਂਡਰਸ ਦੇ ਨਾਲ ਇਹਨਾਂ ਦਾ ਕੰਮ ਹੈ। ਸੋ ਪਹਿਲੀ ਮੋਰਗੇਜ ਦੀ ਗੱਲ ਕਰੀਏ, ਦੂਸਰੀ ਮੋਰਗੇਜ ਦੀ ਗੱਲ ਕਰੀਏ, ਮੋਰਗੇਜ ਰਿਨਿਊਅਲ ਕਰਵਾਉਣੀ ਹੈ ਪ੍ਰੀ ਅਪਰੂਵਲ, ਤੇ ਜੀ ਨੰਬਰ 647-685-9000 ਹਰਮਨ ਬੱਤਾ ਜੀ ਦਾ ਨੰਬਰ ਹੈ, 647-685-9000 ਨੰਬਰ ਤੇ ਤੁਸੀਂ ਕਾਲ ਹਰਮਨ ਬੱਤਾ ਜੀ ਨੂੰ ਜ਼ਰੂਰ ਕਰ ਸਕਦੇ ਹੋ ਜੀ। ਤੇ ਸਾਡੇ ਨਾਲ ਜੀ ਨੈਕਸਟ ਕਾਲ ਜੀ, ਕਾਲ ਪ੍ਰਿਤਪਾਲ ਅੰਕਲ ਜੀ ਦੁਬਾਰਾ ਕੱਟ ਗਈ ਹੈ ਜੀ, ਦੁਬਾਰਾ ਕੋਸ਼ਿਸ਼ ਬਿਲਕੁਲ ਕਰ ਸਕਦੇ ਹੋ। ਤੇ ਨੈਕਸਟ ਕਾਲਰ ਸਾਡੇ ਨਾਲ ਨੇ ਜੀ ਨਵ ਜੀ, ਸਵਾਗਤ ਹੈ ਜੀ। ਜੀ ਨਵ ਜੀ ਤੁਸੀਂ ਆਉਣੇ ਹੋ, ਕਾਲ ਮੇਰੇ ਖਿਆਲ ਇਹ ਵੀ ਹੋਲਡ ਤੇ ਹੈ, ਸੋ ਥੋੜ੍ਹਾ ਜਿਹਾ ਜੀ ਜ਼ਰੂਰ ਜੀ ਦੁਬਾਰਾ ਤੁਸੀਂ ਟਰਾਈ ਕਰ ਲਓ। ਰਮੇਸ਼ ਜੀ ਗੱਲ ਅਗਲੀ ਖਬਰ ਦੀ ਲਵਾਂਗੇ, ਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸਰਕਾਰਾਂ ਨੇ ਇਸ ਗੱਲ ਤੇ ਜੀ ਜ਼ਰੂਰ ਚੁੱਪੀ ਧਾਰੀ ਹੋਈ ਹੈ ਜੀ, ਕੀ ਖਾਸ ਰਿਪੋਰਟ ਹੈ?
3: ਦੇਖੋ ਭਾਈ ਜਗਤਾਰ ਸਿੰਘ ਹਵਾਰਾ ਦਾ ਤੁਸੀਂ ਜ਼ਿਕਰ ਕੀਤਾ
0: ਜੀ,
3: ਭਾਈ ਜਗਤਾਰ ਸਿੰਘ ਹਵਾਰਾ ਉਹ ਵਿਅਕਤੀ ਆ ਜਿਸ ਵਿਅਕਤੀ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਦੀ ਵਾਰਦਾਤ ਦੇ ਮੁੱਖ ਦੋਸ਼ੀ ਦੇ ਤੌਰ ਤੇ ਸਾਬਤ ਹੋਣ ਤੋਂ ਬਾਅਦ ਪਹਿਲਾਂ ਸਜ਼ਾਏ ਮੌਤ ਤੇ ਫਿਰ ਬਾਅਦ ਵਿੱਚ ਅਪੀਲ ਕਰਨ ਤੋਂ ਬਾਅਦ ਉਮਰ ਕੈਦ ਵਿੱਚ ਉਹ ਸਜ਼ਾ ਤਬਦੀਲ ਹੋਈ ਹੈ। ਜਗਤਾਰ ਸਿੰਘ ਹਵਾਰਾ ਨੂੰ ਵੀ ਸਾਲਾਂ ਵੱਧੀ ਸਮਾਂ ਹੋ ਗਿਆ, ਦਹਾਕੇ ਵੱਧੀ ਸਮਾਂ ਹੋ ਗਿਆ ਜੇਲ੍ਹ ਚ ਬੰਦ ਹੈ। ਹੋਰ ਵੀ ਕੁਛ ਵਾਰਦਾਤਾਂ ਦੇ ਦੋਸ਼ ਉਹਨਾਂ ਤੇ ਲੱਗੇ, ਪਰੰਤੂ ਕਈ ਮਾਮਲਿਆਂ ਚ ਜਗਤਾਰ ਸਿੰਘ ਬਾਰਾ ਬਰੀ ਹੋ ਚੁੱਕਾ ਹੈ। ਦਿੱਲੀ ਦੀ ਇੱਕ ਜੇਲ੍ਹ ਹੈ, ਦਿੱਲੀ ਦੀ ਇੱਕ ਜੇਲ੍ਹ ਵਿੱਚ ਮੰਡੈਲਾ ਜੇਲ੍ਹ ਹੈ, ਉਹਦੇ ਵਿੱਚ ਮੰਡੋਲੀ ਮਾਫ ਕਰਨਾ ਉਹਦੇ ਵਿੱਚ ਇਹ ਬੰਦ ਹੈ। ਔਰ ਇਹ ਜਗਤਾਰ ਸਿੰਘ ਹਵਾਰਾ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜਦੋਂ ਸੰਨ 2015 ਦੇ ਵਿੱਚ ਸਰਬੱਤ ਖਾਲਸਾ ਸੱਦਿਆ ਗਿਆ ਸੀ ਪੰਜਾਬ ਦੇ ਪੰਥ ਵੱਲੋਂ, ਉਹਦੇ ਵਿੱਚ ਉਹਨਾਂ ਨੂੰ

0: ਅਕਸਰ ਪਰੋਲਤੇ ਰਹਿੰਦਾ। ਹੁਣ ਇਹ ਜਗਤਾਰ ਸਿੰਘ ਹਵਾਰੇ ਨੇ ਜਦੋਂ ਪਰੋਲ ਦੀ ਮੰਗ ਕੀਤੀ, ਦਿੱਲੀ ਜੇਲ੍ਹ ਵਾਲੇ ਕਹਿੰਦੇ ਜੀ ਇਹ ਤੇ ਚੰਡੀਗੜ੍ਹ ਨੇ ਫੈਸਲਾ ਲੈਣਾ। ਉਹ ਚੰਡੀਗੜ੍ਹ ਪ੍ਰਸ਼ਾਸਨ ਤੋਂ ਆ ਗਏ। ਚੰਡੀਗੜ੍ਹ ਪ੍ਰਸ਼ਾਸਨ ਕਹਿੰਦਾ ਜੀ ਇਹ ਦਿੱਲੀ ਦੀ ਸਰਕਾਰ ਨੇ ਫੈਸਲਾ ਲੈਣਾ ਹੈ। ਦਿੱਲੀ ਦੀ ਸਰਕਾਰ ਕਹਿੰਦੀ ਜੀ ਇਹ ਪੰਜਾਬ ਨੇ ਫੈਸਲਾ ਲੈਣਾ ਹੈ
1: ਜੀ।
0: ਬਾਕੀ ਮਸਲੇ ਨੂੰ ਕਾਨੂੰਨੀ ਘੁੰਡਿਆਂ ਵਿੱਚ ਉਲਝਾ ਕੇ ਰੱਖ ਦਿੱਤਾ ਹੈ। ਹੁਣ ਬੰਦੀ ਸਿੰਘਾਂ ਦੀ ਜਿਹੜਾ ਦੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਉਹ ਬੰਦੀ ਸਿੰਘਾਂ ਚੋਂ ਜਗਤਾਰ ਸਿੰਘ ਹਵਾਰਾ ਵੀ ਇੱਕ ਹੈ। 28 ਸਾਲ ਦੇ ਕਰੀਬ ਸਮਾਂ ਹੋ ਗਿਆ ਜਗਤਾਰ ਸਿੰਘ ਹਵਾਰਾ, ਔਰ ਜਿਹੜੀ ਮੇਰੀ ਜਾਣਕਾਰੀ ਹੈ ਕਦੇ ਉਹਨਾਂ ਨੇ ਪਰੋਲ ਮੰਗੀ ਨਹੀਂ, ਪਹਿਲੀ ਵਾਰ ਪਰੋਲ ਮੰਗੀ ਹੈ। ਹੁਣ ਦੂਜੇ ਪਾਸੇ ਜਿਹੜਾ ਕਾਰਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਬਜ਼ੁਰਗ ਅਵਸਥਾ ਤੇ, ਇਹ ਗੱਲ ਵੀ ਸੱਚ ਹੈ। ਉਹਨਾਂ ਦੀ ਦੇਖਭਾਲ ਲਈ, ਮੁਲਾਕਾਤ ਲਈ ਮੰਗੀ ਹੈ ਪਰੋਲ ਉਹਨਾਂ ਨੇ। ਮਸਲਾ ਹੁਣ ਹਾਈਕੋਰਟ ਵਿੱਚ ਜਾ ਚੁੱਕਾ ਹੈ। ਹਾਈਕੋਰਟ ਦਾ ਤੇ ਚਲੋ ਇਹੀ ਡਿਊਟੀ ਹੁੰਦੀ ਹੈ ਕਿ ਉਸਨੇ ਦੋਹਾਂ ਧਿਰਾਂ ਨੂੰ ਨੋਟਿਸ ਕਰ ਦੇਣਾ, ਸੰਮਨ ਕਰ ਦੇਣੇ ਹੈ। ਦੋਹਾਂ ਧਿਰਾਂ ਨੇ ਆ ਕੇ ਪੱਖ ਰੱਖਣਾ, ਫਿਰ ਦੋਹਾਂ ਧਿਰਾਂ ਦੀ ਉਹ ਜਿਹੜੀਆਂ ਦਲੀਲਾਂ ਹੋਣਗੀਆਂ, ਉਸ ਤੋਂ ਬਾਅਦ ਬਹਿਸ ਹੋਵੇਗੀ, ਫਿਰ ਹਾਈਕੋਰਟ ਫੈਸਲਾ ਸੁਣਾ ਦੇਗਾ। ਉਹ ਕਦੋਂ ਸੁਣਾਉਂਦਾ ਕਿਸੇ ਨੂੰ ਨਹੀਂ ਪਤਾ ਹੁੰਦਾ
1: ਜੀ।
0: ਉਹ ਹਫ਼ਤਿਆਂ ਵੱਧੀ ਸਮਾਂ ਵੀ ਲੱਗ ਸਕਦਾ ਹੈ, ਮਹੀਨਿਆਂ ਵੱਧੀ ਵੀ ਸਮਾਂ ਲੱਗ ਸਕਦਾ ਹੈ, ਸਾਲਾਂ ਵੱਧੀ ਵੀ ਸਮਾਂ ਲੱਗ ਸਕਦਾ ਹੈ। ਹੁਣ ਹਾਈਕੋਰਟ ਨੇ ਇਸ ਮਾਮਲੇ 'ਚ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਵਾਬ ਜ਼ਰੂਰ ਮੰਗਿਆ ਕਿ ਤੁਸੀਂ ਭਾਈ ਦੱਸੋ ਕਿ ਕਿਉਂ ਨਹੀਂ ਇਸ ਮਾਮਲੇ 'ਚ ਆਪਣਾ ਪੱਖ ਰੱਖਦੇ। ਬਾਕੀ ਜਗਤਾਰ ਸਿੰਘ ਹਵਾਰਾ ਦੀ ਜਿਸ ਪਰੋਲ ਦਾ ਤੁਸੀਂ ਜ਼ਿਕਰ ਕੀਤਾ, ਉਹ ਵਾਕਿਆ ਰੁਪਿੰਦਰ ਜੀ ਇਸ ਵੇਲੇ ਕਾਨੂੰਨੀ ਘੁੰਡੀਆਂ ਦੇ ਵਿੱਚ ਘਿਰ ਗਈ ਹੈ। ਹਾਲਾਂਕਿ ਜਿਹੜਾ ਪਿੰਡ ਹੈ ਉਹਨਾਂ ਦਾ ਹਵਾਰਾ ਕਲਾਂ ਪਿੰਡ ਹੈ, ਫਤਿਹਗੜ੍ਹ ਸਾਹਿਬ ਦੇ ਨੇੜੇ ਹੈ, ਫਤਿਹਗੜ੍ਹ ਸਾਹਿਬ 'ਚ ਪੈਂਦਾ ਹੈ। ਉੱਥੋਂ ਦੀ ਗ੍ਰਾਮ ਪੰਚਾਇਤ, ਕਿਉਂਕਿ ਜਿਹੜੇ ਦਸਤਾਵੇਜ਼ ਦੇਣੇ ਹੁੰਦੇ ਜਦੋਂ ਪਰੋਲ ਹੁੰਦੀ ਹੈ ਕਿ ਪਿੰਡ ਦੇ ਮੋਹਤਵਾਰ ਕੋਈ ਜ਼ਿੰਮੇਵਾਰੀ ਚੁੱਕਦੇ ਹੈ, ਕਹਿੰਦੇ ਆ ਕਿ ਉਸ ਪਿੰਡ ਦੀ ਪੰਚਾਇਤ ਨੇ ਵੀ ਸਹਿਮਤੀ ਦੇ ਦਿੱਤੀ ਹੈ, ਕੋਈ ਰੌਲਾ ਨਹੀਂ ਹੈ। ਸਰਕਾਰਾਂ ਨੇ ਅਜੇ ਖੁੱਲ੍ਹ ਕੇ ਕਿਸੇ ਨੇ ਵਿਰੋਧ ਹੀ ਨਹੀਂ ਕੀਤਾ, ਕਿਸੇ ਨੇ ਵਿਰੋਧ ਨਹੀਂ ਕੀਤਾ। ਪਿੰਡ ਦੀ ਪੰਚਾਇਤ ਹੱਕ ਵਿੱਚ ਹੈ, ਕਾਨੂੰਨ ਤੌਰ ਤੇ ਉਹਨਾਂ ਦਾ ਹੱਕ ਹੈ, ਫਿਰ ਵੀ ਪਰੋਲ ਨਹੀਂ ਮਿਲ ਰਹੀ। ਬਾਕੀ ਹੁਣ ਵੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਪਰੋਲ ਮਿਲਦੀ ਕਿ ਨਹੀਂ ਮਿਲਦੀ। ਹੈ ਆਪਣੇ ਆਪ 'ਚ ਬਹੁਤ ਵੱਡਾ ਮੁੱਦਾ ਆ, ਕਿਉਂਕਿ ਇੱਕ ਪਾਸੇ ਬਹੁਤ ਸਾਰੇ ਇਹੋ ਜਿਹੇ ਚਿਹਰੇ ਹੈ ਜਿਨ੍ਹਾਂ ਨੂੰ ਨਿੱਤ ਪਰੋਲਾਂ ਮਿਲ ਰਹੀਆਂ, ਤੇ ਇੱਕ ਪਾਸੇ ਉਹ ਚਿਹਰੇ ਹੈ ਜਿਹੜੇ ਕੁਛ ਦਿਨਾਂ ਦੀ ਪਰੋਲ ਲਈ ਤਰਸ ਰਹੇ ਆ
1: ਜੀ।
0: ਸੋ ਦੇਖਦੇ ਹਾਂ ਭਾਰਤ ਦਾ ਕਾਨੂੰਨ ਹੁਣ ਕੀ ਫੈਸਲਾ ਕਰਦਾ ਹੈ
1: ਜੀ। ਰਮੇਸ਼ ਜੀ ਤੇ ਜੀ ਨਾਲ ਸਾਡੇ ਨੈਕਸਟ ਕਾਲਰ ਨੇ ਜੀ 4701 ਜੀ, ਵੈਲਕਮ। ਸਤਿ
2: ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸਰ।
2: ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਹੁਣ
2: ਕੀ ਕਰੀਏ ਜੀ, ਉਹ ਸੋਚੀ ਦਾ ਵੀ ਅੱਜ ਕਾਲ ਨੀ ਕਰਦੇ, ਪਰ ਕੀ ਕਰੀਏ, ਸਾਡੇ ਪੰਜਾਬ ਨੂੰ ਕੋਈ ਨਾ ਕੋਈ ਲਿਆਏ ਦਿੰਦਾ ਮੂਹਰੇ ਵੀ ਕਰ ਲੋ ਭਾਈ ਕਾਲ। ਰਮੇਸ਼ ਜੀ ਦੇਖੋ, ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਵੀ ਸਾਡੇ ਜਮਾਂ ਭ੍ਰਿਸ਼ਟਾਚਾਰ ਨੀ, ਦੱਸੋ ਇੰਨਾ ਭ੍ਰਿਸ਼ਟਾਚਾਰ ਹੈ ਨਾ ਜੀ, ਤੇ ਇੱਕ ਇਲਜ਼ਾਮ ਤਾਂ ਆਪਣੇ ਵਿੱਤ ਮੰਤਰੀ ਤੇ ਉਹਨੇ ਵੀ ਉਹ ਸ਼ਰਾਬ ਦੀਆਂ ਫੈਕਟਰੀਆਂ ਤੋਂ ਪੈਸੇ ਲੈਂਦਾ ਹੈ ਨਾ। ਹੁਣ ਅਸੀਂ ਇਹ ਜੇ ਫਿਰ ਮੁੱਖ ਮੰਤਰੀ ਨੇ ਕਰਨਾ ਜੇ ਉਹਦੇ ਰਾਜ ਚ ਇੰਨਾ ਭ੍ਰਿਸ਼ਟਾਚਾਰ ਹੋਵੇ। ਇੱਕ ਕਹਿੰਦੇ ਆ ਜੀ, ਕਹਿੰਦੇ ਉੱਚਾ ਬੋਲ ਨਾ ਬੋਲੀਏ ਕਰਤਾਰ ਉਂਡਰੀ। ਮੁੱਖ ਮੰਤਰੀ ਸਾਹਿਬ ਉਹਨੂੰ ਕਹਿੰਦੇ ਹੁੰਦੇ ਸੀ ਬਾਜਵਾ ਜੀ ਨੂੰ, ਦੇਖੋ ਜੀ ਇਹਨਾਂ ਦੇ ਘਰ ਚ ਉੱਪਰ ਜਾਓ ਭਾਜਪਾ ਦਾ ਝੰਡਾ, ਥੱਲੇ ਜਾਓ ਕਾਂਗਰਸ ਦਾ ਝੰਡਾ। ਹੁਣ ਆਪਣੇ ਘਰ ਚ ਕੀ ਆ ਜੀ, ਆਪਣੇ ਘਰ ਚ ਇਹਨਾਂ ਦੇ ਬ੍ਰਦਰ ਕਹਿੰਦੇ ਜੀ ਕੁਛ ਭਾਜਪਾ ਚਲੇ ਗਏ, ਹੁਣ ਉਹਨਾਂ ਦੇ ਵੀ ਇੱਕੋ ਝੰਡਾ ਦਾ ਹੋਊਗਾ ਨਾ ਜੀ, ਝਾੜੂ ਦਾ ਤੇ ਇੱਕ ਭਾਜਪਾ ਦਾ। ਦੱਸੋਗੇ ਜੀ ਇਹਦੇ ਵਿੱਚ ਕੀ ਵਿਚਾਰ ਆ ਤੁਹਾਡੇ? ਥੈਂਕ ਯੂ ਮਾਫ ਦੀ ਅਰਥ
1: ਜੀ। ਰਮੇਸ਼ ਜੀ
0: ਉੱਚਾ ਬੋਲਣਾ ਬੋਲੀਏ ਤੇ ਕਰਤਾਰੋਂ ਡਰੀਏ, ਦੇਖੋ ਗੱਲ ਬਿਲਕੁਲ ਸਰੋਤਿਆਂ ਨੇ ਸਹੀ ਕੀਤੀ ਹੈ। ਇਹਨਾਂ ਨੇ ਜ਼ਿਕਰ ਕਰ ਦਿੱਤਾ ਹੈ ਭਗਵੰਤ ਮਾਨ ਦੇ ਕਜ਼ਨ ਦਾ, ਜਿਹਨੂੰ ਆਪਾਂ ਚਚੇਰਾ ਭਰਾ ਆਖਦੇ ਹਾਂ, ਜਿਹਦਾ ਨਾਮ ਨਾਮ ਦੇ ਪਿੱਛੇ ਵੀ ਸੁੱਖ ਦੇ ਨਾਲ ਮਾਨ ਹੀ ਲੱਗਦਾ, ਤੇ ਜਿਸ ਮਾਨ ਨੇ ਹੁਣ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਰਨਾ ਆਪਣੇ ਗਲ ਵਿੱਚ ਪਵਾ ਲਿਆ। ਚਚੇਰਾ ਭਰਾ ਵੀ ਕਹਿੰਦੇ ਗੂੜਾ ਆ, ਕੋਈ ਐਵੇਂ ਨਹੀਂ ਹੈ, ਦੋਹਰੀ ਰਿਸ਼ਤੇਦਾਰੀ ਹੈ। ਭਰਾ ਜਿਹੜੇ ਯਾਨੀ ਬਾਪੂ ਸੀਗੇ ਉਹ ਵੀ ਭਰਾ ਸੀ, ਤੇ ਜਿਹੜੀਆਂ ਬੇਬੇ ਸੀ ਉਹ ਆਪਸ ਵਿੱਚ ਭੈਣਾਂ ਸੀ, ਭਾਵ ਕਿ ਗੂੜਾ ਰਿਸ਼ਤਾ ਸੀ। ਤੇ ਭਾਰਤੀ ਜਨਤਾ ਪਾਰਟੀ ਉਸ ਭਰਾ ਨੂੰ, ਭਗਵੰਤ ਮਾਨ ਦੇ ਕਜ਼ਨ ਨੂੰ, ਚਚੇਰੇ ਭਰਾ ਨੂੰ ਆਪਣੀ ਪਾਰਟੀ ਸ਼ਾਮਿਲ ਕਰਾ ਚੁੱਕੀ ਹੈ। ਹਾਲਾਂਕਿ ਸਰੋਤਿਓ ਇਹ ਗੱਲ ਤੁਸੀਂ ਠੀਕ ਕਹੀ ਹੈ ਕਿ ਦੂਜੇ ਨੂੰ ਟਿੱਚਰਾਂ ਕਰਨੀਆਂ ਬੜੀਆਂ ਸੌਖੀਆਂ, ਹੁਣ ਆਪਣੇ ਘਰ ਵਿੱਚ ਵੀ ਸਮਝ ਲਓ ਕਿ ਦੋ ਝੰਡੇ ਲੱਗ ਗਏ, ਪਰੰਤੂ ਇੱਕ ਚੀਜ਼ ਬੜੀ ਉਹ ਖੂਬਸੂਰਤ ਕਹਿ ਕੇ ਗਏ। ਉਹ ਕਹਿੰਦੇ ਜੀ ਮੈਂ ਆਪਣੇ ਭਰਾ ਤੇ ਕਰਦਾ ਮਾਣ, ਭਗਵੰਤ ਮਾਨ ਮੇਰਾ ਭਰਾ ਆ, ਆਮ ਆਦਮੀ ਪਾਰਟੀ ਨਾਲ ਮੇਰੇ ਰੌਲੇ ਹੈ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਹੈ ਉਹਨੂੰ ਦਿੱਲੀ ਵਾਲੇ ਚਲਾ ਰਹੇ ਆ, ਦਿੱਲੀ ਤੋਂ ਹਾਰੇ ਹੋਏ ਵਿਧਾਇਕ ਇੱਥੇ ਵੱਖ ਵੱਖ ਦਫ਼ਤਰਾਂ ਤੇ ਬੈਠੇ ਆ, ਲੁੱਟ ਮਚਾਈ ਹੋਈ ਹੈ।

0: ਕਿ ਇੱਕ ਪੰਥ ਦੇ ਨਾਲ ਉਹਨਾਂ ਨੇ ਕਈ ਕਾਜ ਕਰ ਦਿੱਤੇ ਹੈ। ਭਗਵੰਤ ਮਾਨ ਦੀ ਸਿਫਤ ਕਰ ਦਿੱਤੀ, ਪੰਜਾਬ ਦੇ ਭ੍ਰਿਸ਼ਟਾਚਾਰ ਦੀ ਗੱਲ ਵੀ ਕਹਿਤੀ, ਦਿੱਲੀ ਦੇ ਵੀ ਤੰਜ ਕਸ ਦਿੱਤਾ, ਸਾਰਾ ਕੁਛ ਹੀ ਕਹਿਤਾ ਹੈ। ਰਹੀ ਗੱਲ ਭ੍ਰਿਸ਼ਟਾਚਾਰ ਦੀ, ਮੈਂ ਤੇ ਉਹ ਵਾਰ ਵਾਰ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਤੇ ਭਾਈ ਹੈਗਾ ਹੈ, ਵੱਡੇ ਪੱਧਰ ਤੇ ਹੈ, ਹਰੇਕ ਥਾਂ ਤੇ ਹੈ। ਕੋਈ ਏਦਾਂ ਦੀ ਥਾਂ ਨਹੀਂ ਜਿੱਥੇ ਭ੍ਰਿਸ਼ਟਾਚਾਰ ਨਾ ਹੋਵੇ। ਭਗਵੰਤ ਮਾਨ ਦੇ ਕਹਿਣ ਦੇ ਨਾਲ ਥੋੜੋ ਹੋ ਜਾਣਾ ਭ੍ਰਿਸ਼ਟਾਚਾਰ ਨਹੀਂ ਹੈਗਾ, ਜਦੋਂ ਭ੍ਰਿਸ਼ਟਾਚਾਰ ਨਹੀਂ ਹੋਏਗਾ ਉਹ ਵੀ ਨਜ਼ਰ ਆ ਜਾਣਾ, ਤੇ ਜਦੋਂ ਹੋਵੇਗਾ ਉਹ ਵੀ ਨਜ਼ਰ ਆਉਂਦਾ ਹੈ। ਇਸ ਕਰਕੇ ਭ੍ਰਿਸ਼ਟਾਚਾਰ ਪੰਜਾਬ ਚ ਹੈਗਾ ਆ, ਜਿਹਦਾ ਸਿਆਸੀ ਸੇਕ ਭਗਵੰਤ ਮਾਨ ਦੀ ਪਾਰਟੀ ਨੂੰ ਯਕੀਨਨ ਆਉਣ ਵਾਲੇ ਸਮੇਂ ਚ ਲੱਗਣਾ ਹੀ ਲੱਗਣਾ।
1: ਜੀ ਰਮੇਸ਼ ਜੀ, ਤੇਜ਼ੀ ਨਾਲ ਹੀ ਅਸੀਂ ਗੱਲ ਕਰ ਲਈਏ ਜੀ, ਤੁਸੀਂ ਇੰਸ਼ੋਰੈਂਸ ਦਾ ਕੰਮ ਆਪਣੇ ਟਰੱਕ ਦੇ ਲਈ, ਕਾਰ ਬਿਜ਼ਨਸ, ਘਰਾਂ ਦੇ ਲਈ ਆਪਣਾ ਬਿਲਕੁਲ ਬਣਾਉਣਾ, ਅੱਛੀਆਂ ਪਾਲਿਸੀਜ਼ ਜੀ ਮੈਂਡੀ ਗਿੱਲ ਜੀ ਕੋਲ ਨੇ, ਏਬਲ ਇੰਸ਼ੋਰੈਂਸ ਤੇ ਤੁਸੀਂ ਇਹਨਾਂ ਨੂੰ ਕਾਲ ਆਪਣੀ ਕਰੋ। ਨੰਬਰ ਹੈ 6479995409647929509, ਜਾਂ ਫਿਰ ਨੰਬਰ 6478838899 6478831899 ਜੀ। ਇਹ ਦੋਵੇਂ ਨੰਬਰ ਤੁਸੀਂ ਨੋਟ ਕਰਨੇ ਤੇ ਮੈਂਡੀ ਗਿੱਲ ਜੀ ਨੂੰ ਤੁਸੀਂ ਆਪਣੀ ਕਾਲ ਜ਼ਰੂਰ ਕਰ ਸਕਦੇ ਹੋ। ਤੇ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਤੁਸੀਂ ਜ਼ਰੂਰ ਦੇਣਾ ਜੀ। ਤੇ ਨਾਲ ਹੀ ਜੀ ਨੋਟ ਅਸੀਂ ਇਹ ਵੀ ਕਰਵਾਈਏ, ਜਿੱਥੇ ਕੰਕਰੀਟ ਦਾ ਕੰਮ ਹੈ, ਜਿੱਥੇ ਘਰ ਆਪਣਾ ਜੋ ਐਕਸਟੀਰੀਅਰ ਕੰਮ ਤੁਸੀਂ ਕੰਕਰੀਟ ਦਾ ਹੁਣ ਇਹਨਾਂ ਗਰਮੀਆਂ ਦੇ ਵਿੱਚ ਕਰਾਉਣਾ ਚਾਹੁੰਦੇ ਹੋ, ਤੇ ਗੱਲ ਬੇਸਮੈਂਟ ਲੀਕੇਜ ਰਿਪੇਅਰ ਦੀ ਹੋਵੇ, ਗੱਲ ਡਰਾਈਵੇ ਪੈਟੀਓ ਤਿਆਰ ਕਰਵਾਉਣ ਦੀ ਹੋਵੇ, ਤੇ ਟੈਰਿਕਸ ਕੰਕਰੀਟ ਸਰਵਿਸਿਜ਼ ਦਾ ਨੰਬਰ ਤੁਸੀਂ ਜ਼ਰੂਰ ਨੋਟ ਰੱਖੋ ਜੀ। ਕੁਲਵਿੰਦਰ ਧਾਲੀਵਾਲ ਜੀ ਨੂੰ ਤੁਸੀਂ ਆਪਣੀ ਕਾਲ ਕਰ ਸਕਦੇ ਹੋ, ਨੰਬਰ 6475263273 6475262372 6475263273 ਟੈਰਿਕਸ ਕੰਕਰੀਟ ਸਰਵਿਸਿਜ਼ ਤੋਂ ਕੁਲਵਿੰਦਰ ਧਾਲੀਵਾਲ ਜੀ ਨੂੰ ਤੁਸੀਂ ਕਾਲ ਆਪਣੀ ਜ਼ਰੂਰ ਕਰ ਸਕਦੇ ਹੋ। ਤੇ ਸਾਡੇ ਨਾਲ ਜੀ ਨੈਕਸਟ ਕਾਲ ਹੈ 1792 ਜੀ, ਸਵਾਗਤ ਹੈ।
2: ਰੁਪਿੰਦਰ ਜੀ ਤੇ ਰਮੇਸ਼ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ। ਜੀ ਸਰ,
2: ਮੋਦੀ ਜੀ ਨੇ ਦੇਸ਼ ਵਾਸੀਆਂ ਨੂੰ ਕਾਫੀ ਸੁਝਾਅ ਦਿੱਤੇ ਆ ਵੀ ਕਿੱਦਾਂ ਵੀ ਖਰਚ ਘੱਟ ਕਰੋ, ਟਰੈਵਲ ਘੱਟ ਕਰੋ, ਤੇ ਕਾਰ ਪੂਲਿੰਗ ਵਗੈਰਾ ਕਰੋ, ਤੇ ਸੋਨਾ ਜਿਹੜਾ ਬਾਹਰੋਂ ਨਾ ਖਰੀਦੋ
1: ਜੀ।
2: ਤੇ ਕੀ ਉਹ ਜਿਹੜੇ ਧਾਰਮਿਕ ਸੰਸਥਾਨ ਹੈ ਉਹਨਾਂ ਤੋਂ ਵੀ ਕਰ ਸਕਦੇ ਆ ਵੀ ਇੰਨਾ ਸੋਨਾ ਉੱਥੇ ਪਿਆ ਟਰੰਕਾਂ 'ਚ ਵੀ ਉਹ ਵੀ ਮਤਲਬ ਕਿਸੇ ਤਰ੍ਹਾਂ ਬਾਹਰ ਨਿਕਲੇ ਤਾਂ ਕਿ ਬਾਹਰੋਂ ਮੰਗਾਉਣਾ ਹੀ ਨਾ ਪਵੇ ਸੋਨਾ, ਤੇ ਕੀ ਉਹ ਆਪਣਾ ਆਪਣਾ ਟਰੈਵਲ ਵੀ ਘੱਟ ਕਰਨਗੇ। ਦੂਜਾ ਸਵਾਲ ਹੈ ਵੀ ਪੰਜਾਬ 'ਚ ਜਿਹੜੇ ਪੁਲਿਸ ਵਾਲੇ ਆ ਨਸ਼ਾ ਤੇ ਫੜਦੇ ਆ ਤੇ ਬਾਅਦ ਵਿੱਚ ਉਹ ਕਿੱਥੇ ਰੱਖਿਆ ਜਾਂਦਾ, ਕੀ ਅਖਬਾਰਾਂ ਵਿੱਚ ਇਹ ਆਉਂਦਾ ਵੀ ਵੀ ਉਹਦਾ ਕੀ ਕਿੱਥੇ ਗਿਆ ਬਾਅਦ ਦੇ ਵਿੱਚ ਉਹ ਨਸ਼ਾ
1: ਜੀ,
2: ਦੱਸਿਓ
1: ਜੀ। ਸ਼ੁਕਰੀਆ ਜੀ, ਤੁਸੀਂ ਕਾਲ ਕੀਤੀ ਜੀ। ਰਮੇਸ਼
0: ਜਿਹੜਾ ਚ ਨਸ਼ੇ ਵਾਲੀ ਗੱਲ ਹੈ, ਦੇਖੋ ਕਾਨੂੰਨ ਦੇ ਮੁਤਾਬਿਕ ਜਿਹੜਾ ਨਸ਼ਾ ਫੜਿਆ ਜਾਂਦਾ ਹੈ ਉਹ ਬਕਾਇਦਾ ਜਿਹੜਾ ਮਾਲਖਾਨਾ ਹੁੰਦਾ ਹੈ ਪੁਲਿਸ ਥਾਣੇ ਦਾ, ਜਿਸ ਪੁਲਿਸ ਥਾਣੇ ਦੇ ਵਿੱਚ ਪਰਚਾ ਦਰਜ ਹੁੰਦਾ ਹੈ ਉਸ ਮਾਲਖਾਨੇ ਦੇ ਵਿੱਚ ਰੱਖਿਆ ਜਾਂਦਾ ਹੈ। ਲੋੜ ਪੈਣ ਤੇ ਉਹ ਅਦਾਲਤ ਵਿੱਚ ਦਿਖਾਉਣਾ ਹੁੰਦਾ ਹੈ, ਉੱਥੇ ਪੇਸ਼ ਕਰਨਾ ਹੁੰਦਾ ਹੈ, ਫਿਰ ਇੱਕ ਸਮਾਂ ਸੀਮਾ ਤੈਅ ਕੀਤੀ ਜਾਂਦੀ ਹੈ, ਉਹ ਸਾਲਾਂ ਬੱਧੀ ਹੁੰਦੀ ਹੈ, ਉਹ ਤੋਂ ਬਾਅਦ ਨੂੰ ਡਿਸਪੋਜ਼ ਆਫ ਉਹਨੂੰ ਖਤਮ ਕੀਤਾ ਜਾਂਦਾ, ਅੱਗ ਲਾਈ ਜਾਂਦੀ ਨਸ਼ੇ ਨੂੰ। ਇਹ ਪੰਜਾਬ 'ਚ ਹੁੰਦਾ ਅੱਜ ਵੀ ਜੀ, ਜਦੋਂ ਇੱਕ ਸਮਾਂ ਸੀਮਾ ਪੂਰੀ ਹੋ ਜਾਏ ਤੇ ਉਸ ਨਸ਼ੇ ਨੂੰ ਅੱਗ ਲਾ ਕੇ ਖਤਮ ਕਰ ਦਿੱਤਾ ਜਾਂਦਾ ਹੈ, ਇਹ ਕਾਨੂੰਨ ਦੇ ਮੁਤਾਬਕ ਹੈ। ਦੂਜੇ ਪਾਸੇ ਜਿਹੜੀਆਂ ਖਬਰਾਂ ਬਤੌਰ ਪੱਤਰਕਾਰ ਸਾਨੂੰ ਮਿਲਦੀਆਂ ਰਹਿੰਦੀਆਂ, ਜੋ ਸਾਡੇ ਕੰਨਾਂ 'ਚ ਪੈਂਦੀਆਂ ਰਹਿੰਦੀਆਂ ਹੈ
1: ਜੀ,
0: ਪਹਿਲਾਂ ਤੇ ਜਿਹੜਾ ਮਾਲ ਫੜਿਆ ਜਾਂਦਾ ਹੈ, ਮੰਨ ਲਓ 5 ਕਿਲੋ ਫੜਿਆ ਜਾਵੇ ਤੇ ਉਹ 2.5 ਕਿਲੋ ਹੀ ਉੱਥੇ ਪੇਸ਼ ਕੀਤਾ ਜਾਂਦਾ ਹੈ, 2.5 ਕਿਲੋ ਵੰਡ ਲੈਂਦੇ ਆਪਸ ਵਿੱਚ, ਇਹ ਬਹੁਤ ਵੱਡਾ ਦਿਖਾਂਤ ਹੈ। ਜੇ 100 ਸ਼ਰਾਬ ਦੀ ਪੇਟੀ ਫੜੀ ਗਈ ਤੇ 50 ਦਿਖਾਉਣੀ, 50 ਵੰਡ ਲੈਂਦੇ ਆਪਸ ਵਿੱਚ। ਫਿਰ ਅਗਲੀ ਗੱਲ, ਜਿਹੜਾ 2.5 ਕਿਲੋ ਫੜਿਆ ਜਾਂਦਾ ਹੈ ਲੰਬਾ ਸਮਾਂ, ਉਹ ਤੁਹਾਡੇ ਮੇਰੇ ਵਰਗੇ ਵੀ ਚੂੰਡੀਆਂ ਵੱਢਦੇ ਰਹਿੰਦੇ, ਹੌਲੀ ਹੌਲੀ ਹੌਲੀ ਵਿੱਚੋਂ ਕੱਢਦੇ ਰਹਿੰਦੇ ਆ। ਜੇ ਅਫੀਮ ਫੜੀ ਗਈ ਤੇ ਅਫੀਮ ਕੱਢਦੇ ਰਹਿੰਦੇ ਆ, ਜੇ ਹੋਰ ਫੜਿਆ ਗਿਆ ਤੇ ਹੋਰ ਫੜਦੇ, ਕਿਉਂਕਿ ਭ੍ਰਿਸ਼ਟਾਚਾਰ ਦੀ ਕੋਈ ਡੈਫੀਨੇਸ਼ਨ ਥੋੜਾ ਹੈ ਕਿ ਇਕੱਲਾ ਪੈਸੇ ਦਾ ਹੀ ਭ੍ਰਿਸ਼ਟਾਚਾਰ ਹੁੰਦਾ, ਇਹ ਕੋਈ ਪੱਕੀ ਡੈਫੀਨੇਸ਼ਨ ਥੋੜਾ ਹੈ ਕਿ ਭ੍ਰਿਸ਼ਟਾਚਾਰ ਨੂੰ ਸਿਰਫ ਆਪਾਂ ਜੀ ਪੈਸੇ ਦੇ ਲੈਣ ਦੇਣ ਨੂੰ ਭ੍ਰਿਸ਼ਟਾਚਾਰ ਕਹਿ ਸਕਦੇ ਹਾਂ। ਇਹ ਵੀ ਤੇ ਗੜਬੜੀਆਂ ਹੀ ਆ, ਇਹ ਵੀ ਤੇ ਭ੍ਰਿਸ਼ਟਾਚਾਰ ਹੀ ਆ ਕਿ ਹੌਲੀ ਹੌਲੀ ਜਿਹਦਾ ਜਿੰਨਾ ਕੁ ਦਾਅ ਚੱਲਦਾ ਉਹ ਉੱਥੋਂ ਦਾਅ ਚਲਾਉਂਦਾ ਰਹਿੰਦਾ, ਤੇ ਕਈ ਵਾਰੀ ਉਹ ਕੁਇੰਟਲਾਂ ਨੂੰ ਹੀ ਜਿਹੜਾ ਨਸ਼ਾ ਹੁੰਦਾ ਕਿਲੋਆਂ 'ਚ ਰਹਿ ਜਾਂਦਾ। ਫਿਰ ਜਦੋਂ ਅੱਗ ਲਾਈ ਜਾਂਦੀ ਹੈ ਉਹਦੇ ਵਿੱਚ ਦਿਖਾਇਆ ਕੁਇੰਟਲ ਹੀ ਜਾਂਦਾ, ਭਾਵਾਂ ਆਟੇ ਨੂੰ ਉੱਥੇ ਰੱਖ ਲਓ, ਭਾਵਾਂ ਬੂਰੇ ਨੂੰ ਉੱਥੇ ਰੱਖ ਲਓ, ਆਹ ਕੁਛ ਥਾਣਿਆਂ ਦੇ ਵਿੱਚ ਚੱਲਦਾ ਆ ਅੱਜ ਦੇ ਸਮੇਂ। ਬਾਕੀ ਰਹੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ, ਦੇਖੋ ਬਣਦਾ ਤੇ ਇਹੀ ਹੈ ਪ੍ਰਧਾਨ ਮੰਤਰੀ ਜੀ ਦਾ ਕਿ ਉਹ ਆਪ ਆਪਣੀਆਂ ਵਿਦੇਸ਼ੀ ਯਾਤਰਾਵਾਂ ਤੋਂ ਪਰਹੇਜ਼ ਕਰਨ, ਆਪਣੇ ਮੰਤਰੀਆਂ ਨੂੰ ਵੀ ਕਹਿਣ, ਆਪਣੀ ਸਰਕਾਰ ਤੇ ਵੀ ਕੰਟਰੋਲ ਕਰਨ, ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦਿਨ ਵਿੱਚ ਘੱਟੋ ਘੱਟ 7-8 ਘੰਟੇ ਚਲਾਉਣ, ਜਿਹੜਾ 10 ਦਿਨ ਦੀ ਥਾਂ ਤੇ ਸੱਦ ਕੇ 10 ਦਿਨ ਦੇ TADA ਲੈਣੇ, 10 ਦਿਨ ਦੀ ਇੰਨੀ ਬਿਜਲੀ ਜਾਂ ਇੰਨੀ ਸੁਰੱਖਿਆ 10 ਦਿਨ ਦੀ ਜ਼ਿੰਮੇਵਾਰੀ ਲਾਉਣੀ, ਉਹ 4 ਦਿਨ ਵੱਧ ਘੰਟੇ ਲਾ ਕੇ ਉੱਥੇ ਕੰਮ ਕਾਜ ਨਿਬੇੜ ਲੈਣ। ਹੋਰ ਬਹੁਤ ਸਾਰੇ ਕਾਰਜ ਹੈ ਜਿਹੜੇ ਆਪ ਲਾਮ ਲਸ਼ਕਰ ਲੈ ਕੇ ਦੇਸ਼ ਇੱਧਰੋਂ ਉੱਧਰੋਂ ਘੁੰਮਦੇ, ਏਡੇ ਵੱਡੇ ਪੱਧਰ ਤੇ ਪੈਸਾ ਖਰਚਦੇ ਆ ਕੰਟਰੋਲ ਕਰਨ। ਰੌਲਾ ਤੇ ਇਹੀ ਆ ਨਾ ਕਿ ਆਪ ਕਰਦੇ ਨੀ, ਸਾਨੂੰ ਤੁਹਾਨੂੰ ਕਹਿੰਦੇ ਆ। ਮੈਂ ਤੇ ਇਹਦੇ ਮਗਰ ਜਿਹੜੀ ਚਿੰਤਾ ਇਹ ਵੀ ਵਿਅਕਤ ਕੀਤੀ ਸੀ ਕਿ ਇਹ ਛੋਟਾ ਇਸ਼ਾਰਾ ਨਹੀਂ ਹੈ ਪ੍ਰਧਾਨ ਮੰਤਰੀ ਵੱਲੋਂ ਇਹ ਕਹਿਣਾ ਕਿ ਡੀਜ਼ਲ ਤੇ ਪੈਟਰੋਲ ਦੀ ਖਪਤ ਆਪਾਂ ਘੱਟ ਕਰੀਏ, ਖਾਣ ਵਾਲਾ ਜਿਹੜਾ ਤੇਲ ਹੈ ਉਹਨੂੰ ਸੰਜਮ ਨਾਲ ਵਰਤੀਏ, ਸੋਨਾ 1 ਸਾਲ ਨਾ ਖਰੀਦੀਏ, ਵਿਦੇਸ਼ਾਂ ਵਿੱਚ ਜਾਈਏ ਨਾ, ਵਿਦੇਸ਼ੀ ਯਾਤਰਾ ਨਾ ਕਰੀਏ। ਇਹ ਅਸਲ ਵਿੱਚ ਇੱਕ ਇਸ਼ਾਰਾ ਆ ਕਿ ਆਉਣ ਵਾਲੇ ਸਮੇਂ 'ਚ ਭਾਰਤ ਵਿੱਚ ਜਿਹਨੂੰ ਆਪਾਂ ਵੱਡਾ ਕ੍ਰਾਈਸਿਸ ਆ ਸਕਦਾ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ, ਇਹ ਪ੍ਰਧਾਨ ਮੰਤਰੀ ਦਾ ਇਸ਼ਾਰਾ ਆ। ਸੋ ਇਹਨੂੰ ਸਮਝੀਏ, ਮੇਰੀ ਬੁੱਧੀ ਤੇ ਇਹੀ ਆਖਦੀ ਹੈ ਕਿ ਇਹ ਵੱਡਾ ਇੱਕ ਇਸ਼ਾਰਾ ਹੈਗਾ ਆ। ਬਾਕੀ ਤੁਸੀਂ ਦੱਸ ਸਕਦੇ ਹੋ ਕਿ ਮੇਰੀ ਗੱਲ ਗਲਤ ਆ ਜਾਂ ਠੀਕ ਹੈ, ਮੈਨੂੰ ਤੇ ਇਹ ਗੰਭੀਰ ਇੱਕ ਮਸਲਾ ਜਾਪ ਰਿਹਾ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਸਾਡੇ ਜੋ ਨੈਕਸਟ ਕਾਲਰ ਨੇ, ਜੀ ਗਗਨ ਜੀ, ਸਵਾਗਤ ਹੈ ਜੀ।
3: ਹੈਲੋ
1: ਜੀ, ਸਤਿ ਸ਼੍ਰੀ ਅਕਾਲ
3: ਜੀ ਜਪਿੰਦਰ ਜੀ ਅਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਜੀ ਸਰ।
3: ਰਮੇਸ਼ ਜੀ, ਜਿਹੜੀ ਜਸਵੰਤ ਸਿੰਘ ਖਾਲੜਾ ਜੀ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਜੋ ਸਮਾਂ ਸੀ ਉਹ 90 ਦੇ ਦਸ਼ਕ ਦੇ ਵਿੱਚ ਪੈਂਦਾ ਜ਼ਿਆਦਾ ਸਮਾਂ, ਤੇ 95 ਜਾਂ 96 ਦੇ ਵਿੱਚ ਸ਼ਾਇਦ ਉਹਨਾਂ ਦੀ ਜਿਹੜਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਤੇ ਉਸ ਸਮੇਂ ਦੇ ਹਿਸਾਬ ਨਾਲ ਜੋ ਮੇਰੀ ਸਮਝ ਹੈ ਜਾਂ ਮੇਰੀ ਨੌਲੇਜ ਹੈ, ਬੀਜੇਪੀ ਨਾ ਤਾਂ ਸੈਂਟਰ 'ਚ ਸੀ ਅਤੇ ਨਾ ਹੀ ਪੰਜਾਬ ਦੇ ਵਿੱਚ ਸੀ ਕਿਤੇ, ਸ਼ਾਇਦ ਪੰਜਾਬ 'ਚ ਅਕਾਲੀ ਸੀ, ਮੈਂ ਸ਼ੋਰ ਨਹੀਂ ਹੈ, ਤੁਸੀਂ ਦੱਸ ਸਕਦੇ ਹੋ ਜਾਂ ਕਨਫਰਮ ਕਰ ਦਿਓ। ਤੇ ਉਦੋਂ ਨਾ ਤਾਂ ਬੀਜੇਪੀ ਸੈਂਟਰ 'ਚ ਸੀ ਨਾ ਕੀ ਨਾਮ ਹੈ ਪੰਜਾਬ 'ਚ ਸੀ। ਤੇ ਇਹ ਜਿਹੜੀ ਮੂਵੀ ਦਲਜੀਤ ਦੀ ਹੈ ਖਾਲੜਾ ਜੀ ਵਾਲੀ ਪੰਜਾਬ 95, ਉਹ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਤਾਂ ਉਹ ਮੇਰੀ ਸਮਝ ਦਾ ਇਹ ਕਹਿੰਦੀ ਹੈ ਕਿ ਬੀਜੇਪੀ ਨੂੰ ਕਹਿ ਲਓ ਵੀ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕਰਨੀ ਚਾਹੀਦੀ ਸੀ ਸੈਂਸਰ ਬੋਰਡ ਦੇ ਥਰੂ, ਕਿਉਂਕਿ ਉਹਦੇ ਵਿੱਚ ਤਾਂ ਕਹਿ ਲਓ ਵੀ ਜਿਹੜਾ ਸੱਚ ਤਾਂ ਸਾਹਮਣੇ ਆਉਣਾ ਹੀ ਆਉਣਾ, ਉਹ ਇੱਕ ਵੱਖਰਾ ਮੁੱਦਾ। ਤੇ ਦੂਜੀ ਗੱਲ, ਉਹਨਾਂ ਨੂੰ ਫਾਇਦਾ ਪੋਲੀਟੀਕਲ ਤੌਰ ਤੇ ਹੋਣਾ ਸੀ ਕਿ ਦੇਖੋ ਜੀ ਕਾਂਗਰਸ ਨੇ ਕੀ ਕੀਤਾ ਤੇ ਉਹਨਾਂ ਨਾਲ ਉਸ ਚੀਜ਼ ਨਾਲ ਉਹਨਾਂ ਨੂੰ ਥੋੜਾ ਬਹੁਤਾ ਫਾਇਦਾ ਹੋ ਸਕਦਾ ਸੀ ਪੋਲੀਟੀਕਲੀ। ਹਾਲਾਂਕਿ ਉਹ ਚੀਜ਼ ਅਲੱਗ ਹੈ ਕਿ ਉਸ ਸਮੇਂ ਜਾਂ ਇਹਨਾਂ ਜਿਹੜੇ ਤਸ਼ੱਦਦ ਹੁੰਦੇ ਨੇ ਸਰਕਾਰਾਂ ਕਰਾਉਂਦੀਆਂ ਨੇ, ਇਹ 'ਚ ਪੋਲੀਟੀਕਲ ਪਾਰਟੀ ਦਾ ਜਾਂ ਕਾਂਗਰਸ ਹੈ ਜਾਂ ਬੀਜੇਪੀ ਘੱਟ ਹੈ ਜਾਂ ਵੱਧ ਹੈ, ਉਹ ਚੀਜ਼ 'ਚ ਨਹੀਂ ਮੈਂ ਜਾਂਦਾ। ਬਟ ਉਹਦੇ ਨਾਲ ਤਾਂ ਫਾਇਦਾ ਹੋਣਾ ਸੀ, ਪਰ ਉਹ ਉਲਟਾ ਉਸ 'ਤੇ ਰੋਕ ਲਾ ਰਹੇ ਨੇ ਜਾਂ ਜਿਹੜੀ ਕੱਟ ਲਾਉਣ ਨੂੰ ਕਹਿ ਰਹੇ ਨੇ, ਉਹ ਚੀਜ਼ ਸਮਝ ਨਹੀਂ ਆਈ ਆ। ਤਾਂ ਪਤਾ ਨਹੀਂ ਮੈਨੂੰ ਹੀ ਨਹੀਂ ਸਮਝ ਆਈ ਆ, ਤੁਸੀਂ ਸਮਝਾਇਓ ਮਾੜਾ ਜਿਹਾ ਉਹਦੇ ਪਿੱਛੇ ਕੀ ਕਾਰਨ ਹੋ ਸਕਦਾ। ਧੰਨਵਾਦ ਰਵਿੰਦਰ ਜੀ ਤੁਹਾਡਾ ਸਮਾਂ ਦੇਣ ਦਾ।
1: ਜੀ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਇਹਨੂੰ ਨਾ ਆਪਾਂ ਸੌਖਾ ਸਮਝਣ ਲਈ ਇੱਕ ਨਾਮ ਮੈਂ ਤੁਹਾਨੂੰ ਦੱਸਦਾ, ਸਮੇਤ ਸੈਣੀ। ਸਮੇਤ ਸੈਣੀ ਤੇ ਪੰਜਾਬੀ ਲਗਭਗ ਇੱਕ ਮੱਤ ਹੀ ਹੈ, ਜਾਂ ਕਹੀਏ ਕਿ ਸਿੱਖ ਭਾਈਚਾਰਾ ਲਗਭਗ ਇੱਕ ਮੱਤ ਹੈ ਕਿ ਉਸਨੇ ਜੋ ਬੇਅੰਤ ਸਿੰਘ ਦੀ ਪਾਲਿਸੀ ਸੀ, ਸਮੇਂ ਦੀ ਸਰਕਾਰਾਂ ਦੀ ਪਾਲਿਸੀ ਸੀ, ਜਿੱਥੇ ਭਾਵੇਂ ਉਹ SSP ਸੀਗਾ ਜਾਂ ਵੱਡੇ ਅਹੁਦਿਆਂ ਤੇ ਜਾਂਦਾ ਜਾਂਦਾ DGP ਗਿਆ, ਉਹ ਆਪਣਾ ਇੱਕ ਢੰਗ ਦਾ ਪੂਰੇ ਪੰਜਾਬ ਦੇ ਵਿੱਚ ਉਸਨੇ ਉਹ ਸਾਰਾ ਕੁਛ ਜੋ ਜਿਹਨੂੰ ਉਸ ਵੇਲੇ ਘਾਣ ਮਨੁੱਖੀ ਘਾਣ ਕਹਿੰਦੇ ਉਸ ਵੇਲੇ ਉਹ ਸਾਰੇ ਦਾ ਕਰਤਾ ਧਰਤਾ ਚੋਂ ਇੱਕ ਵੱਡਾ ਸੀ। ਕਾਂਗਰਸ ਰਹੀ ਉਹ ਤਾਂ ਵੀ ਪੰਜਾਬ ਦਾ ਹੀਰੋ, ਅਕਾਲੀ ਰਹੇ ਤਾਂ ਵੀ ਪੰਜਾਬ ਦਾ ਹੀਰੋ, ਦੋਵੇਂ ਚਲੇ ਗਏ ਤੀਸਰੀ ਸਰਕਾਰ ਉਹ ਤਾਂ ਵੀ ਹੀਰੋ, ਚਾਹੇ ਕੇਂਦਰ ਚ ਕੋਈ ਉਹ ਤਾਂ ਵੀ ਹੀਰੋ। ਮੈਂ ਇੱਕ ਉਦਾਹਰਨ ਕਈ ਵਾਰੀ ਦਿੱਤੀ ਕਿ ਪੰਜਾਬ ਹਰਿਆਣਾ ਹਾਈਕੋਰਟ ਦਾ ਇੱਕ ਫੈਸਲਾ ਆਇਆ ਬੀਤੇ ਸਮੇਂ ਚ ਕਿ ਸਮੇਤ ਸੈਣੀ ਦੀ ਉਹ ਮਸਲਾ ਜਿਹੜਾ ਬੇਅਦਬੀਆਂ ਵਾਲੇ ਮਸਲੇ ਚ, ਉਸ ਵੇਲੇ ਉਹ DGP ਸੀ ਜਦੋਂ ਗੋਲੀ ਕਾਂਡ ਹੋਇਆ, ਜੇ ਤੁਹਾਨੂੰ ਯਾਦ ਹੋਵੇ, ਉਹਦੇ ਵਿੱਚ ਵੀ ਉਹ ਦੋਸ਼ੀ ਦੇ ਤੌਰ ਤੇ ਹੈ, ਉਹਦੇ ਵਿੱਚ ਵੀ ਜ਼ਮਾਨਤ। ਹੋਰ ਮਸਲੇ, ਇੱਕ ਮੁਲਤਾਨੀ ਨਾਂ ਦਾ ਨੌਜਵਾਨ ਸੀ ਕਤਲ, ਉਸ ਮਸਲੇ ਚ ਵੀ ਉਹਨੂੰ ਜ਼ਮਾਨਤ, ਜਦੋਂ ਉਸ ਮਸਲੇ ਚ ਜ਼ਮਾਨਤ ਮਿਲੀ ਹਾਈਕੋਰਟ ਕਹਿੰਦਾ ਜਿਹੜਾ ਹੋਰ ਵੀ ਮਸਲਾ ਇੱਥੇ ਫਲਾਨੇ ਸਾਲ ਤੱਕ ਫਲਾਨੇ ਮਹੀਨੇ ਤੱਕ ਦਰਜ ਹੋਏਗਾ, ਉਹ ਚ ਵੀ ਇਹਦੀ ਜ਼ਮਾਨਤ
1: ਜੀ,
0: ਭਾਵ ਕਿ ਬਿਨਾਂ ਮੰਗੇ ਉਹਦੀ ਪੱਕੀ ਜ਼ਮਾਨਤ, ਇੱਦਾਂ ਦੀਆਂ ਜ਼ਮਾਨਤਾਂ ਵੀ ਉਹਦੀਆਂ ਹੋਈਆਂ। ਹੁਣ ਕਾਰਨ ਇਹ ਸੀ ਕਿ ਸਮੇਤ ਸੈਣੀ ਕੋਈ ਵਿਸ਼ੇਸ਼ ਧਿਰ ਦਾ ਬੰਦਾ ਨਹੀਂ ਸੀ ਕਿ ਅਸੀਂ ਕਹੀਏ ਜੀ ਕੱਲਾ ਅਕਾਲੀਆਂ ਦਾ ਸੀ ਜਾਂ ਕਾਂਗਰਸ ਦਾ, ਉਹ ਸਰਕਾਰਾਂ ਦਾ ਸੀ ਜਿਹੜਾ ਤੁਸੀਂ ਸ਼ਬਦ ਵਰਤਿਆ, ਜਾਂ ਡੀਪ ਸਟੇਟ ਸਰਕਾਰਾਂ ਤੋਂ ਉੱਪਰ ਕਹਿ ਦਿੰਦੇ। ਸੇਮ ਗੱਲ ਜਸਵੰਤ ਖਾਲੜਾ ਦੇ ਕਤਲ ਦੀ ਹੈ। ਜਸਵੰਤ ਖਾਲੜਾ ਦਾ ਕਤਲ ਕਿਸੇ ਕਾਂਗਰਸ ਅਕਾਲੀਆਂ ਨੇ ਜਾਂ ਕਿਸੇ ਪੰਜਾਬ ਪੁਲਿਸ ਦੇ ਹੌਲਦਾਰ ਨੇ ਜਾਂ SSP ਨੇ ਨਹੀਂ ਕੀਤਾ ਸੀ, ਡੀਪ ਸਟੇਟ ਨੇ ਕਰਾਇਆ ਸੀ, ਕਿਉਂਕਿ ਡੀਪ ਸਟੇਟ ਦੀਆਂ ਉਹ ਕਾਰਵਾਈਆਂ ਨੂੰ ਉਜਾਗਰ ਕਰਦਾ ਸੀ, ਤੇ ਡੀਪ ਸਟੇਟ ਉਦਣ ਵੀ ਹੈ ਅੱਜ ਵੀ ਹੈ। ਮੈਂ ਦੇਖੋ ਕਈ ਵਾਰੀ ਨਾ ਜ਼ਿਕਰ ਕਰਦਾ ਸਰੋਤਿਓ, ਮੈਂ ਤੁਹਾਨੂੰ ਇੱਕ ਇਸ਼ਾਰਾ ਦਿੰਦਾ, ਠੀਕ ਹੈ ਅੱਜ ਪੰਜਾਬ 'ਚ ਸੁੱਖ ਸ਼ਾਂਤੀ ਹੈ, ਪੰਜਾਬ ਦੇ ਵਿੱਚ ਉਹ ਕਾਲਾ ਦੌਰ ਨਹੀਂ ਹੈ, ਇਸ ਕਰਕੇ ਜਸਵੰਤ ਸਿੰਘ ਖਾਲੜੇ ਦੀ ਅੱਜ ਲੋੜ ਨਹੀਂ, ਕਿਉਂਕਿ ਅੱਜ ਉਹ ਕਾਲਾ ਦੌਰ ਨਹੀਂ। ਉਦੋਂ ਜਸਵੰਤ ਸਿੰਘ ਖਾਲੜਾ ਤਾਂ ਉੱਭਰਿਆ ਸੀ ਕਿਉਂਕਿ ਪੰਜਾਬ ਦਾ ਕਾਲਾ ਦੌਰ ਸੀ, ਹੋਰ ਵੀ ਯੋਧੇ ਉੱਭਰੇ। ਭਾਰਤ ਦੀਆਂ ਕਈ ਨੁੱਕਰਾਂ ਨੇ ਜਿੱਥੇ ਸੇਮ ਆਹ ਕੁਛ ਉਹ ਵਰਤਾਰਾ ਚੱਲ ਰਿਹਾ ਹੈ, ਜਿਹਦਾ ਨਾਮ ਆਪਰੇਸ਼ਨ ਗ੍ਰੀਨ ਹੰਟ ਰੱਖਿਆ ਗਿਆ, ਜਿੱਥੇ ਬਹੁਤ ਸਾਰੇ ਇਹੋ ਜਿਹੇ ਲੋਕ ਜਿਹੜੇ ਆਪਣੇ ਹੱਕਾਂ ਲਈ ਲੜਦੇ ਹੈ ਉਹਨਾਂ ਨੂੰ ਜਿਹੜਾ ਤੱਤ ਕੇ ਕਤਲ ਕੀਤਾ ਜਾ ਰਿਹਾ ਹੈ, ਤੱਤ ਕੇ। ਬਾਕੀ ਜੇ ਉਹ ਆਤਮ ਸਮਰਪਣ ਕਰਨ ਵੀ ਆ ਜਾਣ ਤਾਂ ਵੀ ਕਰਨਾ, ਜੇ ਤੁਸੀਂ ਵੀ ਲੱਗ ਗਏ ਉਹਦੇ ਲਾਗੇ ਉਹਦੀ ਲੰਘ ਗਏ ਤੁਹਾਡਾ ਵੀ ਕਰਨਾ, ਮੈਂ ਖੜਿਆ ਮੈਂ ਉਹਦੇ ਲਾਗੇ ਖੜ ਗਿਆ ਮੇਰਾ ਵੀ ਕਰਨਾ, ਏਡੇ ਵੱਡੇ ਪੱਧਰ ਤੇ ਦਹਿਸ਼ਤ। ਉਹ ਇਹ ਤਾਂ ਉਹ ਸਾਨੂੰ ਪੰਜਾਬ ਕਰਕੇ ਪੰਜਾਬ ਯਾਦ ਹੈ, ਹੋਰ ਸਾਨੂੰ ਸੂਬਿਆਂ ਚ ਸਾਨੂੰ ਆਪਰੇਸ਼ਨ ਗ੍ਰੀਨ ਹੰਟ ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ ਕੀ ਹੈ। ਹੁਣ ਜਦੋਂ ਇਹ ਚੀਜ਼ਾਂ ਇਹ ਕਿਸੇ ਸਰਕਾਰ ਨਹੀਂ ਕਰਾਉਂਦੀ, ਕੋਈ ਇੱਕ ਸਰਕਾਰ ਇੱਕ ਪਾਰਟੀ ਨਹੀਂ, ਇਹ ਡੀਪ ਸਟੇਟ ਕਰਾਉਂਦੀ ਹੈ। ਜਿਹੜੀਆਂ ਚੀਜ਼ਾਂ ਅਜਾਗਰ ਉਸ ਮੂਵੀ ਚ ਹੋਣਗੀਆਂ, ਜਿਹੜੀਆਂ ਤੁਹਾਡੇ ਵਰਗੇ ਨਵਿਆਂ ਮੁੰਡਿਆਂ ਨੂੰ ਨਹੀਂ ਪਤਾ ਕਿ ਜਸਵੰਤ ਖਾਲੜਾ ਕੀ ਸੀ, ਉਹ ਕਤਲੋਗਾਰਤ ਕੀ ਸੀਗੀ, ਕਿਵੇਂ ਨਹਿਰਾਂ ਦੇ ਵਿੱਚ ਕਿਵੇਂ ਜਿਹੜਾ ਲੋਕਾਂ ਨੂੰ ਮਾਰ ਕੇ ਸੁੱਟ ਦਿੱਤਾ ਜਾਂਦਾ ਸੀ, ਕਿਵੇਂ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਸੀ, ਉਹ ਚੀਜ਼ਾਂ ਨੂੰ ਲੋਕਾਂ ਦੇ ਕੰਨਾਂ ਚ ਨਾ ਪੈਣ, ਉਸ ਕਰਕੇ ਉਹ ਮੂਵੀ ਤੇ ਬ੍ਰੇਕ ਹੈ। ਉਹ ਕੋਈ ਕਾਂਗਰਸ ਭਾਜਪਾ ਦਾ ਰੌਲਾ ਨਹੀਂ ਹੈ, ਸਾਰਿਆਂ ਨੇ ਉਹ ਕੁਛ ਕੀਤਾ, ਸਾਰੇ ਉਹ ਕੁਛ ਕਰ ਰਹੇ ਹੈ। ਇਸ ਕਰਕੇ ਇਸ ਗੱਲ ਨੂੰ ਸਮਝੀਏ, ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਇੱਥੇ ਰੌਲਾ ਜਾਤ ਦਾ ਨਹੀਂ ਜਮਾਤ ਦਾ ਹੈ, ਇੱਥੇ ਰੌਲਾ ਸਰਕਾਰ ਦਾ ਨਹੀਂ ਸਰਕਾਰਾਂ ਦਾ ਆ। ਐ ਥੋੜੋ ਅਸੀਂ ਕਹਿ ਸਕਦੇ ਕਿ ਕੱਲੀ ਭਾਜਪਾ ਹੀ ਮਾੜੀ ਹੈ, ਪਿਛਲੀਆਂ ਨੇ ਤੇ ਬੜੇ ਪਤਾ ਨੀ ਕਿੰਨੇ ਕੁ ਝੰਡੇ ਝੁਲਾਏ ਇੱਥੇ, ਕਿੰਨੀਆਂ ਕਿਤੇ ਠੰਡੀਆਂ ਹਵਾਵਾਂ ਦਿੱਤੀਆਂ। ਸੋ ਇਸ ਕਰਕੇ ਉਹ ਠੰਡੀਆਂ ਹਵਾਵਾਂ ਜਿਹੜੀਆਂ ਲੋਕਾਂ ਨੂੰ ਪਤਾ ਨਾ ਲੱਗ ਜਾਣ, ਜਿਹੜੀਆਂ ਇਹਨਾਂ ਨੇ ਬੀਤੇ ਸਮੇਂ ਚ ਤੱਤੀਆਂ ਹਵਾਵਾਂ ਵਗਾਈਆਂ, ਉਹ ਲੋਕਾਂ ਤੁਹਾਡੇ ਸਾਡੇ ਕੰਨਾਂ ਚ ਨਾ ਪੈਣ, ਨਵੀਂ ਪੀੜ੍ਹੀ ਨੂੰ ਨਾ ਉਹਨਾਂ ਦੇ ਸੱਚ ਪਤਾ ਲੱਗਣ ਕਿ ਆਹ ਕੁਛ ਵੀ ਸਰਕਾਰਾਂ ਕਰਦੀਆਂ ਰਹੀਆਂ, ਉਸ ਚੀਜ਼ ਨੂੰ ਰੋਕਣ ਲਈ ਕਿ ਲੋਕਾਂ ਦਾ ਗੁੱਸਾ ਜਿਹੜਾ ਨਾ ਬਹੁਤ ਵੱਡੇ ਪੱਧਰ ਤੇ ਫੁੱਟੇ, ਉਸ ਚੀਜ਼ ਨੂੰ ਰੋਕਣ ਲਈ ਇਹੋ ਜਿਹੀਆਂ ਵੀਡੀਓ ਨਹੀਂ ਜਾਰੀ ਕੀਤੀਆਂ ਜਾਂਦੀਆਂ। ਜਿਹੜੀਆਂ ਵੀਡੀਓ ਤਿਆਰ ਕੀਤੀਆਂ ਜਾਂਦੀਆਂ ਉਹ ਹੁੰਦੀਆਂ, ਤੁਸੀਂ ਬੀਤੇ ਸਮੇਂ ਦੇਖ ਲਓ, ਦੀ ਕੇਰਲ ਸਟੋਰੀ, ਹੋਰ ਏਦਾਂ ਦੀਆਂ ਬੜੀਆਂ ਸਾਰੀਆਂ, ਜੰਮੂ ਕਸ਼ਮੀਰ ਫਾਈਲ ਕਿਹੜੀ ਹੈ, ਏਦਾਂ ਦੀ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਾ ਧਰਮ ਨੂੰ ਲਿਆ ਕੇ ਖੜਾ ਕੀਤਾ ਗਿਆ। ਬਾਕੀ ਜਿੱਥੇ ਬੈਨੀਫਿਟ ਹੁੰਦਾ ਉਹੋ ਜਿਹੀਆਂ ਚੀਜ਼ਾਂ ਨੂੰ ਜਿੱਥੇ ਤੁਹਾਨੂੰ ਸਾਨੂੰ ਵੰਡਿਆ ਜਾ ਸਕੇ, ਇਹ ਵੀਡੀਓ ਤੇ ਸਾਨੂੰ ਇਕੱਠੀਆਂ ਕਰਦੀਆਂ ਨੇ, ਇਹ ਵੀਡੀਓ ਤੇ ਸਾਨੂੰ ਕਹਿੰਦੀਆਂ ਕਿ ਸਰਕਾਰਾਂ ਗਲਤ ਸੀ, ਇਹ ਵੀਡੀਓ ਸਾਨੂੰ ਇਕੱਠੇ ਹੋਣ ਦਾ ਹੋਕਾ ਦਿੰਦੀਆਂ, ਉਹ ਵੀਡੀਓ ਜਿਹੜੀਆਂ ਸਾਨੂੰ ਪਾੜਾ ਪਾਉਂਦੀਆਂ ਕਿ ਆਹ ਹਿੰਦੂ ਮਾੜੇ ਹੁੰਦੇ ਆ, ਸਿੱਖ ਮਾੜੇ ਹੁੰਦੇ ਆ, ਮੁਸਲਮਾਨ ਮਾੜੇ ਹੁੰਦੇ ਆ, ਇਹਨਾਂ ਸਾਡੀਆਂ ਕੁੜੀਆਂ ਨਾਲ ਗਲਤ ਕੀਤਾ, ਉਹ ਕਹਿੰਦੇ ਇਹਨਾਂ ਨੇ ਸਾਡੀਆਂ ਕੁੜੀਆਂ ਨਾਲ ਗਲਤ ਕੀਤਾ, ਉਹਨਾਂ ਨੂੰ ਕੋਈ ਆ, ਉਹ ਵੀਡੀਓ ਚੱਲ ਰਹੀ ਹੈ। ਇਸ ਕਰਕੇ ਮਸਲਾ ਬੜਾ ਗੰਭੀਰ ਮਸਲਾ ਆ, ਇਹ ਡੀਪ ਸਟੇਟ ਦੇ ਨਾਲ ਜਾ ਕੇ ਜੁੜਦਾ
1: ਜੀ। ਰਮੇਸ਼ ਜੀ ਤੇ ਜੀ, ਅਗਲੀ ਕਾਲ ਤੋਂ ਪਹਿਲਾਂ ਜੀ ਮੈਂ ਜ਼ਿਕਰ ਕਰ ਦਵਾਂ ਜੀ ਐਚ ਕੇ ਮੂਵਰਸ ਵਾਲਿਆਂ ਦਾ, ਕਿਉਂਕਿ ਮੂਵਿੰਗ ਦਾ ਕੰਮ ਤੁਸੀਂ ਕਰਾਉਣਾ, ਤੁਸੀਂ ਇੱਕ ਅੱਛੇ ਪ੍ਰੋਫੈਸ਼ਨਲ ਮੂਵਰ ਦੀ ਭਾਲ ਦੇ ਵਿੱਚ ਹੋ ਤੇ ਐਚ ਕੇ ਮੂਵਰਸ ਨੂੰ ਆਪਣਾ ਕੰਮ ਸੌਂਪੋ ਜੀ। ਕੰਮ ਤੁਹਾਡਾ ਬਿਨਾਂ ਚਿੰਤਾ ਤੋਂ ਬਿਨਾਂ ਮੁਸ਼ਕਿਲ ਤੋਂ ਹੋਵੇਗਾ, ਕਿਉਂਕਿ ਸਾਰਾ ਕੰਮ ਇਹਨਾਂ ਨੇ ਸੰਭਾਲਣਾ ਤੇ ਪੈਕਿੰਗ ਤੋਂ ਲੈ ਕੇ ਸ਼ਿਫਟਿੰਗ ਟਰੱਕਾਂ ਦੇ ਵਿੱਚ ਲੋਡ ਕਰਨਾ ਤੇ ਫਿਰ ਉੱਥੇ ਜਾ ਕੇ ਉਤਾਰਨਾ। ਨੰਬਰ 416-524-6604 416-524-6704 ਤੇ ਕਾਲ ਤੁਸੀਂ ਕਰ ਸਕਦੇ ਹੋ ਐਚ ਕੇ ਮੂਵਰਸ ਨੂੰ। ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਮੂਵ ਹੋਣਾ ਤੇ ਨੰਬਰ 416-524-6704 ਤੇ ਹਰਮਿੰਦਰ ਜੀ ਨੂੰ ਤੁਸੀਂ ਆਪਣੀ ਕਾਲ ਜ਼ਰੂਰ ਕਰ ਸਕਦੇ ਹੋ ਜੀ। ਤੇ ਨੈਕਸਟ ਕਾਲ ਸਾਡੇ ਨਾਲ ਨੇ ਜੀ, 1052 ਜੀ ਵੈਲਕਮ ਹੈ ਜੀ, 1052 ਤੁਸੀਂ ਆਉਣੇ ਹੋ ਜੀ।
4: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ।
1: ਜੀ ਸਰ,
4: ਮੈਂ ਜੀ ਇੱਥੇ 51 ਸਾਲ ਤੋਂ ਕੈਨੇਡਾ 'ਚ ਰਹਿ ਰਿਹਾ, ਬੜੀ ਦੇਰ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਮੈਂ ਪਹਿਲੀ ਵਾਰੀ ਕਾਲ ਕਰ ਰਿਹਾ।
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਪਹਿਲੀ ਵਾਰ ਕਾਲ ਕੀਤੀ।
4: ਅਸੀਂ 4 ਫੈਮਿਲੀਆਂ ਇੰਡੀਆ ਗਏ ਸੀ, ਪੰਜਾਬ ਦੇ ਵਿੱਚ ਸਾਡੀਆਂ ਪ੍ਰੋਪਰਟੀਆਂ ਪੁਰਾਣੀਆਂ ਹੈਗੀਆਂ ਕੁਛ ਜ਼ਮੀਨ ਦੀਆਂ, ਤੇ ਕਿਉਂਕਿ ਮੈਂ ਹਰ 2-3 ਸਾਲ ਬਾਅਦ ਜਾਂਦਾ ਰਿਹਾ, ਜਦੋਂ ਅਕਾਲੀਆਂ ਦੀ ਸਰਕਾਰ ਸੀ ਉਦੋਂ ਵੀ ਜਾਂਦੇ ਰਹੇ ਤੇ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਵੀ ਜਾਂਦੇ ਰਹੇ ਤੇ ਹੁਣ ਵੀ ਅਸੀਂ ਗਏ ਹਾਂ। ਦੇਖੋ ਜੀ, ਜਿਹੜਾ ਕੰਮ 10,000 ਦੇ ਵਿੱਚ ਹੁੰਦਾ ਸੀ ਕਚਹਿਰੀਆਂ ਦੇ ਵਿੱਚ, ਉਹ 40-45 ਤੋਂ 50,000 ਆ। ਜੇ ਕੋਈ ਥਾਣੇ ਦੇ ਵਿੱਚ ਕੰਮ ਕਰਨਾ ਉਹ ਲੱਖਾਂ ਦੇ ਵਿੱਚ ਆ, ਤੇ ਜੇ ਤੁਸੀਂ ਰਜਿਸਟਰੀ ਕਰਾ ਵੀ ਲਈਏ 50,000 ਦੇ ਕੇ, ਫਿਰ ਇੰਤਕਾਲ ਵਾਸਤੇ ਵੀ ਉਹ 30-40,000 ਮੰਗਦੇ ਆ। ਅਸੀਂ ਉੱਥੇ ਗਰੀਬ ਲੋਕ ਜਿਹਨਾਂ ਕੋਲ ਰਜਿਸਟਰੀਆਂ ਨਹੀਂ ਹੋ ਰਹੀਆਂ, ਉਹ ਰੋਂਦੇ ਦੇਖਿਆ। ਜਦੋਂ ਫਿਰ ਇੰਤਕਾਲ ਦਾ ਟਾਈਮ ਆਇਆ ਤੇ ਉਹਨਾਂ ਕੋਲੋਂ 25-25-30,000 ਮੰਗਦੇ ਆ, ਅਸੀਂ ਉਹ ਰੋਂਦੇ ਦੇਖਿਆ। ਮੈਂ ਕਹਿੰਦਾ ਜਿੰਨਾ ਇਹ ਪੱਤਰਕਾਰ ਪੁਰਾਣੀਆਂ ਸਰਕਾਰਾਂ ਨੂੰ ਨੋਚਦੇ ਕਰਦੇ ਆ, ਮੇਰਾ ਖਿਆਲ ਆ ਵੀ ਜਿੰਨੀ ਭ੍ਰਿਸ਼ਟਾਚਾਰ ਇਹ ਹੈ ਨਾ, ਜੋ ਅਸੀਂ ਸੁਣਿਆ ਉੱਥੇ, ਉਹ ਕਹਿੰਦੇ ਆ ਵੀ ਇਹ ਸਰਕਾਰ ਜੇ ਰਹਿ ਗਈ ਨਾ ਇੱਥੇ, ਸਾਰਾ ਪੰਜਾਬ ਬੈਂਕਰਪਟ ਹੋਜੂਗਾ। ਜੇ ਸਪੋਜ਼ ਕਰੋ ਥਾਣਿਆਂ ਦੇ ਵਿੱਚ ਕਹਿੰਦੇ ਆ ਕੇਜਰੀਵਾਲ ਦੇ ਬੰਦੇ ਆ, ਰਜਿਸਟਰੀਆਂ ਲਈ ਕੇਜਰੀਵਾਲ ਬੰਦੇ ਆ, ਜ਼ਿੰਮੇਵਾਰ ਤਾਂ ਸੀਐਮ ਹੈ ਨਾ। ਇਹਦਾ ਮਤਲਬ ਹੈ ਕਿ ਜੇ ਸੀਐਮ ਜਿਹੜਾ ਉਹ ਜਿਹੜਾ ਆਪਣੀ ਕੁਰਸੀ ਬਚਾਉਣ ਵਾਸਤੇ ਆਪਣੇ ਵਾਸਤੇ ਉਹ ਭ੍ਰਿਸ਼ਟਾਚਾਰ ਕਰਾ ਰਿਹਾ, ਜਿਹੜਾ ਵੀ ਪੱਤਰਕਾਰ
1: ਜੀ
4: ਇਸ ਪਾਰਟੀ ਦੀ ਸ਼ਿਫਤ ਕਰੂਗਾ ਨਾ ਉਹ ਬਦਨਾਮ ਹੋਜੂਗਾ। ਦੱਸ ਬੈਡ ਐਕਸਪੀਰੀਅੰਸ ਹੈ ਸਾਡਾ, ਅਸੀਂ 6 ਫੈਮਿਲੀਆਂ ਗਈਆਂ ਜੀ, 4 ਇੱਥੋਂ
1: ਤੇ
4: 2 ਗਏ US ਤੋਂ। ਇੱਕ ਥਾਣੇ ਦਾ ਕੰਮ ਜਿਹੜਾ ਹੈ ਜੀ ਉਹਨਾਂ ਦਾ ਵਾਕਫ ਸੀ ਸੁਖਬੀਰ ਬਾਦਲ, ਜਿੱਥੇ 1.5 ਲੱਖ ਰੁਪਈਆ ਮੰਗਦੇ ਸੀ ਸੁਖਬੀਰ ਬਾਦਲ ਦੇ ਇੱਕ ਫੋਨ ਨਾਲ ਉਹ ਫ੍ਰੀ ਦੇ ਵਿੱਚ ਕੰਮ ਹੋ ਗਿਆ ਉਹਨਾਂ ਦਾ। ਬਸ ਜੀ ਮੈਂ ਆਹੀ ਗੱਲ ਕਰਨੀ।
1: ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਚਲੋ ਇਹਦੇ ਵਿੱਚ ਜਿਹੜਾ ਸਵਾਲ ਬਣਿਆ ਸਰੋਤਿਓ ਤੇ ਤੁਸੀਂ ਆਪਣਾ ਤਜਰਬਾ ਸਾਂਝਾ ਕੀਤਾ, ਸਵਾਲ ਇਹ ਬਣਿਆ ਜਿੱਦਾਂ ਕਿ ਮੈਨੂੰ ਲੱਗਿਆ ਤੁਹਾਡੇ ਗੱਲ ਦੇ ਬਿਲਕੁਲ ਦਰਮਿਆਨ ਜਿਹੜਾ ਇੱਕ ਸ਼ਬਦ ਆਇਆ, ਪੱਤਰਕਾਰ ਦੇ ਤੌਰ ਤੇ ਮੈਂ ਹੀ ਹੈ ਕਿਉਂਕਿ ਇਸ ਵੇਲੇ ਤੁਹਾਡੇ ਸਨ ਮੁੱਖ, ਕਿ ਪੱਤਰਕਾਰ ਸ਼ਾਇਦ ਇਸ ਸਰਕਾਰ ਦੀ ਸਿਫਤ ਕਰਦਾ। ਮੈਂ ਤੁਹਾਡੇ ਸਾਰਿਆਂ ਅੱਗੇ ਸਵਾਲ ਰੱਖਦਾ ਕਿ ਇਸ ਪੱਤਰਕਾਰ ਨੂੰ ਤੁਸੀਂ ਵੇਖਿਆ ਕਿਸੇ ਸਰਕਾਰ ਦੀ ਵਿਸ਼ੇਸ਼ ਸਿਫਤ ਕਰਦੇ ਆ? ਜੇ ਵੇਖਿਆ ਤੇ ਜ਼ਰੂਰ ਨੁਕਸ ਕੱਢਿਓ, ਕਿਉਂਕਿ ਮੈਂ ਸਮਝਦਾ ਪੱਤਰਕਾਰ ਦੀ ਡਿਊਟੀ ਨਾ ਤੇ ਸਿਫਤ ਕਰਨਾ ਨਾ ਕੋਈ ਤੱਕ ਕੇ ਵਿਰੋਧ ਕਰਨਾ ਹੈ। ਦੇਖੋ ਜਿੱਥੇ ਕੋਈ ਭਗਵੰਤ ਮਾਨ ਸਰਕਾਰ ਕੋਈ ਕੰਮ ਕਰਦੀ ਹੈ ਉਹ ਕੰਮ ਨੂੰ ਦੱਸਣਾ ਮੇਰੀ ਤੁਹਾਡੀ ਡਿਊਟੀ ਹੈ ਮੇਰੀ, ਇਸ ਕਰਕੇ ਤੁਸੀਂ ਮੈਨੂੰ ਸੁਣਦੇ ਹੋ। ਫਿਰ ਉਸ ਕੰਮ ਦਾ ਜਿਹਨੂੰ ਆਪਾਂ ਕਹਿੰਦੇ ਕਿ ਵਿਸ਼ਲੇਸ਼ਣ ਕਰਨਾ ਉਹ ਮੇਰੀ ਡਿਊਟੀ, ਮੈਂ ਦੋਨੇ ਕੰਮ ਕਰਦਾ। ਮੈਂ ਕਦੇ ਵੀ ਨਾ ਮੇਤੋਂ ਤੁਸੀਂ ਇਹ ਆਸ ਕਰਿਓ ਕਿ ਮੈਂ ਭਗਵੰਤ ਮਾਨ ਦੇ ਖਿਲਾਫ ਬੋਲਾਂਗਾ, ਬਿਲਕੁਲ ਮੇਰੀ ਡਿਊਟੀ ਦਾ ਹਿੱਸਾ ਨਹੀਂ ਕਿ ਮੈਂ ਕਿਸੇ ਪਾਰਟੀ ਦੇ ਖਿਲਾਫ ਤੱਕ ਕੇ ਜਾਣ ਬੁੱਝ ਕੇ ਬੋਲਾਂ। ਨਾ ਮੇਰੀ ਇਹ ਡਿਊਟੀ ਹੈ ਕਿ ਮੈਂ ਕਿਸੇ ਦੀ ਸਿਫਤ ਕਰਾਂ ਤੇ ਨਾ ਵਿਰੋਧ ਕਰਾਂ। ਇਸ ਕਰਕੇ ਤੁਸੀਂ ਉਹ ਨੁਕਸ ਮੇਰਾ ਜ਼ਰੂਰ ਕੱਢਣਾ ਹੈ। ਮੇਰਾ ਨੰਬਰ ਵੀ ਤੁਹਾਡੇ ਬਹੁਤਿਆਂ ਕੋਲ ਹੈ, ਮੈਂ ਫਿਰ ਕਿਤੇ ਤੁਹਾਨੂੰ ਨੰਬਰ ਬੋਲ ਦੇਵਾਂਗਾ, ਤੁਸੀਂ ਨੰਬਰ ਤੇ ਮੇਰੇ ਤੇ ਨਾਲ ਨਿੱਜੀ ਤੌਰ ਤੇ ਵੀ ਟਿੱਪਣੀ ਕਰ ਸਕਦੇ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਨੁਕਸ ਕੱਢਦੇ ਹੋ, ਮੈਂ ਤੇ ਨਹੀਂ ਕਦੇ ਏਦਾਂ ਦਾ ਕੁਛ ਕੀਤਾ। ਸੋ ਇਸ ਕਰਕੇ ਇਹ ਨਹੀਂ ਹੈ ਕਿ ਬਾਕੀ ਆਪਣਾ ਪੱਖ ਤੁਸੀਂ ਰੱਖ ਦਿੱਤਾ, ਉਹ ਸਾਰਿਆਂ ਤੱਕ ਗੱਲ ਚਲੀ ਗਈ ਹੈ। ਸੋ ਇਸ ਕਰਕੇ ਬੇਨਤੀ ਹੈ ਕਿ ਜੇ ਇਹ ਗੱਲ ਤੁਹਾਨੂੰ ਕਦੇ ਮਹਿਸੂਸ ਹੋਈ ਤਾਂ ਜ਼ਰੂਰ ਇਸ ਪਲੇਟਫਾਰਮ ਤੇ ਦੁਬਾਰਾ ਆ ਕੇ ਨੁਕਸ ਕੱਢਿਓ ਕਿ ਭਾਈ ਤੁਸੀਂ ਫਲਾਨੀ ਥਾਂ ਤੇ ਭਗਵੰਤ ਮਾਨ ਦੀ ਗਲਤ ਸਿਫਤ ਕਰ ਦਿੱਤੀ ਜਾਂ ਭਾਜਪਾ ਦੀ ਗਲਤ ਸਿਫਤ ਕਰ ਦਿੱਤੀ ਜਾਂ ਭਾਜਪਾ ਦਾ ਬੇਲੋੜਾ ਵਿਰੋਧ ਕਰ ਦਿੱਤਾ, ਮੈਨੂੰ ਜ਼ਰੂਰ ਦੱਸਿਓ। ਜਿਹੜਾ ਜਿਹਨੂੰ ਕਹਿੰਦੇ ਕੁਛ ਤੱਥਾਂ ਨਾਲ ਉਵੇਂ ਨਾ ਕਿਹੋ, ਉਹ ਗੱਲ ਠੀਕ ਨਹੀਂ ਹੁੰਦੀ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਨੋਟ ਅਸੀਂ ਕਰਵਾ ਦਈਏ ਜੀ, ਤੁਸੀਂ ਅਪਲਾਈਂਸਿਸ ਲੈ ਕੇ ਆਉਣੇ ਤੇ ਅਪਲਾਈਂਸ ਜੰਕਸ਼ਨ ਦੀਆਂ ਲੋਕੇਸ਼ਨਸ ਨੋਟ ਕਰ ਲਓ ਜੀ, ਮਿਸੀਸਾਗਾ ਤੇ ਸਟੀਲਸ ਤੇ ਫਿਰ ਏਅਰਪੋਰਟ ਤੇ ਕਲਾਰਕ, ਇਹਨਾਂ ਦੀਆਂ ਦੋ ਲੋਕੇਸ਼ਨਸ ਬ੍ਰੈਂਪਟਨ ਦੇ ਦੋ ਕਾਰਨਰਸ ਤੇ ਨੇ। ਤੇ ਜੀ ਲੌਂਗ ਵੀਕਐਂਡ ਜੋ ਆ ਰਿਹਾ ਤੇ ਅੱਛੀਆਂ ਡੀਲਸ ਦੀ ਭਾਲ ਤੁਸੀਂ ਕਰ ਰਹੇ ਹੋ ਕਿ ਹੁਣ ਅਪਲਾਈਂਸਿਸ ਲੈ ਹੀ ਲਈਏ, ਤੇ ਫਿਰ ਬੇਸ਼ੁਮਾਰ ਡੀਲਸ ਇੱਥੇ ਤੁਹਾਨੂੰ ਮਿਲਣੀਆਂ ਤੇ ਹਰ ਸ਼ੁੱਕਰਵਾਰ ਮਨਜੀਤ ਜੀ ਪਾਸੋਂ ਡੀਲਸ ਦਾ ਵੇਰਵਾ ਔਨ ਏਅਰ ਵੀ ਲਈਦਾ। ਤੇ ਤੁਸੀਂ ਨੰਬਰ ਵੀ ਉਹਨਾਂ ਦਾ ਨੋਟ ਕਰ ਲਓ, 905-050-0054 905-450-0054 ਜੀ ਅਪਲਾਈਂਸ ਜੰਕਸ਼ਨ ਦੇ ਲਈ। ਤੇ ਬ੍ਰੈਂਪਟਨ ਕ੍ਰਿਮੇਟੋਰੀਅਮ, ਇਜਿਕਸ ਕ੍ਰਿਮੇਟੋਰੀਅਮ ਦਾ ਇਹ ਸੰਦੇਸ਼, ਕ੍ਰਿਮੇਸ਼ਨ ਫਿਊਨਰਲ ਦੀਆਂ ਸੇਵਾਵਾਂ ਇੱਕ ਸੱਚ ਜੋ ਆਉਣਾ ਹੀ ਆਉਣਾ, ਤੇ ਫਿਊਨਰਲ ਪ੍ਰੀ ਪਲੈਨਿੰਗ ਦੀਆਂ ਸੇਵਾਵਾਂ ਵੀ ਇਹਨਾਂ ਨੇ ਸ਼ੁਰੂ ਕੀਤੀਆਂ ਤਾਂ ਜੋ ਕਿ ਅਸੀਂ ਚਾਹੀਏ ਕਿ ਪਰਿਵਾਰ ਤੇ ਅੰਤ ਦੇ ਵਿੱਚ ਵੀ ਕੋਈ ਬੋਝ ਨਾ ਪਾ ਕੇ ਜਾਈਏ। ਤੇ ਨੰਬਰ 905-458-2222 905-458-2222 ਜੀ ਬ੍ਰੈਂਪਟਨ ਏਜਿਕਸ ਕ੍ਰਿਮੇਟੋਰੀਅਮ ਵਾਲਿਆਂ ਦਾ ਇਹ ਨੰਬਰ ਹੈ 905-458-2222। ਤੇ ਸਾਡੇ ਨਾਲ ਜੋ ਅਗਲੀ ਕਾਲ ਜੀ ਹੋਲਡ ਤੇ ਹੈ ਜੀ, ਸਚਵੰਤ ਜੀ, ਜੀ ਸਵਾਗਤ ਹੈ ਜੀ।
5: ਹਾਂਜੀ ਭੈਣ ਜੀ ਤੇ ਰਮੇਸ਼ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ। ਤੇ ਰਮੇਸ਼ ਜੀ, ਪੰਜਾਬ ਦੇ ਵਿੱਚ ਜਿਹੜਾ ਵਿਜੀਲੈਂਸ ਨੂੰ ਚੱਕਰ ਪਿਆ ਆ CBI ਵੱਲੋਂ, ਚਲੋ ਉਹ ਤਾਂ ਬਣਦਾ ਹੀ ਆ ਕਿ ਪਤਾ ਨੀ ਕਿੰਨਾ ਕੁ ਭ੍ਰਿਸ਼ਟਾਚਾਰ ਇਹ ਖਤਮ ਕਰਨ ਲਈ ਆਏ ਸੀਗੇ ਆਮ ਆਦਮੀ ਪਾਰਟੀ ਵਾਲੇ, ਤਾਂ ਕਿੰਨਾ ਕੁ ਇਹਨਾਂ ਨੇ ਵਧਾ ਲਿਆ ਉਹ ਤਾਂ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ, ਕਿਉਂਕਿ ਤੁਸੀਂ ਇੱਥੇ ਗਰਾਊਂਡ ਲੈਵਲ ਤੇ ਵਿਚਰਦੇ ਹੋ। ਤੇ ਪਹਿਲੇ ਕਾਲਰਾਂ ਨੂੰ ਸਾਰਿਆਂ ਦਾ ਐਕਸਪੀਰੀਅੰਸ ਏਦਾਂ ਦਾ ਹੀ ਰਿਹਾ ਵੀ ਜਦੋਂ ਜਾਈਦਾ ਤੇ ਉਹ ਏਦਾਂ ਦਾ ਹੀ ਕੁਛ ਹੁੰਦਾ। ਪਰ ਇੱਕ ਇਤਿਹਾਸ ਦੇ ਵਿੱਚ ਬੜੀ ਵਿਲੱਖਣ ਚੀਜ਼ ਹੋਈ ਆ ਵੀ ਜਿਹੜਾ ਪ੍ਰਧਾਨ ਮੰਤਰੀ ਨੇ ਇੱਕ ਔਨ ਰਿਕਾਰਡ ਸਟੇਜ ਤੋਂ ਬੋਲਿਆ ਹੋਵੇ ਵੀ ਦੇਖੋ ਜੀ ਇਹ ਕੈਸੇ ਆਪਣੇ ਪੈਸੇ ਡਾਲਾ ਜੇਬ ਮੇ, ਉਸੇ ਪ੍ਰਧਾਨ ਮੰਤਰੀ ਨੇ ਉਸੇ ਪਾਰਟੀ ਨੇ ਉਹਨੂੰ ਇੱਕ ਮੁੱਖ ਮੰਤਰੀ ਦੀ ਸਹੁੰ ਚੁਕਾਈ ਹੋਵੇ ਸ਼ੁਭੇਂਦੂ ਅਧਿਕਾਰੀ, ਤੇ ਉਹਦੀ ਵੀਡੀਓ ਵੀ ਆਪ ਹੀ ਪ੍ਰਧਾਨ ਮੰਤਰੀ ਨੇ ਰਿਲੀਜ਼ ਕੀਤੀ ਹੋਵੇ ਤਾਂ ਇਹ ਉਹ ਸੰਸਕ੍ਰਿਤ ਦੇ ਸ਼ਬਦ ਵਾਂਗੂ ਬੜੀ ਇਸ ਦੇਸ਼ ਦੀ ਵਿਡੰਬਣਾ ਕਿ ਉਹ ਬੰਦਾ ਹੁਣ ਦੁੱਧ ਧੋਤਾ ਹੋ ਗਿਆ। ਨੰਬਰ ਦੋ ਜਿਹੜਾ ਉਹ ਆਪਣੇ ਅਸਾਮ ਵਾਲਾ ਮੁੱਖ ਮੰਤਰੀ ਆ ਹਿਮਾਂਸ਼ੂ, ਉਹਦੇ ਤੇ ਕਿੰਨੇ ਕੇਸ ਚੱਲਦੇ ਸੀ, ਹਾਲਾਂਕਿ ਉਹ ਪਹਿਲਾਂ ਅਲਫਾ ਦਾ ਮੈਂਬਰ ਸੀ, ਉਹਦੇ ਤੇ ਦੋ ਕੇਸ ਟਾਡਾ ਦੇ ਚੱਲਦੇ ਸੀ, ਤੇ ਅੱਜ ਕੱਲ ਉਹ ਮੁੱਖ ਮੰਤਰੀ ਨੇ ਤੋਂ ਉਹ ਆਪਣੇ ਭਾਜਪਾ ਦੀ ਮਸ਼ੀਨ ਦੇ ਵਿੱਚ ਵਾਸ਼ ਹੋ ਕੇ ਤਾਂ ਉਹ ਸਾਫ ਚਿੱਟਾ ਹੋ ਗਿਆ। ਇਹ ਕਿੱਧਰ ਨੂੰ ਜਾ ਰਹੀ ਆ? ਜਿਹੜੇ ਅਧਿਕਾਰੀ ਤਾਂ ਹਲੇ ਰਾਜਦੀਪ ਭੱਜਾ ਉਹ ਨੀ ਫੜ ਹੋਇਆ, ਅਸਮੇਧ ਸੈਣੀ ਭੱਜਾ ਉਹ ਨੀ ਫੜ ਹੋਇਆ, ਤੇ ਕਿੱਧਰ ਕਿੱਧਰ ਨੂੰ ਜਾ ਰਿਹਾ? ਇਸ ਕਰਕੇ ਭਾਈ ਮੌਕਾ ਆ, ਜੇ ਆਪਣੇ ਕੋਲ ਹੁਣ ਆਪਾਂ ਸਾਰਿਆਂ ਨੂੰ ਦੇਖ ਲਿਆ, ਜੇ ਚੌਥੀ ਧਿਰ ਦਾ ਮੌਕਾ ਅੰਮ੍ਰਿਤਪਾਲ ਨੂੰ ਜਾ ਕੇ ਦੇਖੀਏ ਜੋ ਸਿੱਖੀ ਰਹਿਤ ਰਿਵਾਜਾਂ ਦੇ ਨਾਲ, ਕਿਉਂਕਿ ਮੈਂ ਤੁਹਾਡਾ ਸਮਾਂ ਨੀ ਲੈਣਾ, ਕਿਸੇ ਅੰਗਰੇਜ਼ ਨੇ ਆਣ ਕੇ ਕਿਹਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤੈਨੂੰ ਪੁਲਿਸ ਰੱਖਣੀ ਚਾਹੀਦੀ ਆ, ਤੇ ਮਹਾਰਾਜਾ ਰਣਜੀਤ ਸਿੰਘ ਨੇ ਕੁੱਤੇ ਦੇ ਗਲ ਚ ਕੈਂਠਾ ਪਾ ਕੇ ਛੱਡ ਦਿੱਤਾ ਸੀ, ਤੋਂ ਅੰਗਰੇਜ਼ ਨੂੰ ਕਿਹਾ ਸੀ ਵੀ ਤੂੰ ਕੁੱਤਾ ਨਾਲ ਤੇਰੇ ਕੋਈ ਬੰਦਾ ਭੇਜ ਦੇ, ਤੂੰ ਕੋਈ ਕੁੱਤਾ ਪਿੰਡ ਚੋਂ ਫੜ ਲਿਆ। ਤੇ ਸੱਤਵੇਂ ਦਿਨ ਜਦੋਂ ਉਹਦਾ ਆਂਸਰ ਦਿੱਤਾ ਸੀਗਾ ਨਾ ਮਹਾਰਾਜਾ ਰਣਜੀਤ ਸਿੰਘ ਨੇ ਕਚਹਿਰੀ ਸੱਦ ਕੇ, ਉਹ ਆਪਣੇ ਅਹਿਲਕਾਰ ਨੂੰ ਕਹਿੰਦਾ ਵੀ ਉਹ ਕੁੱਤਾ ਲੱਭ ਕੇ ਲਿਆਓ ਕਿੱਥੇ ਆ, ਤੇ ਉਹ ਕੁੱਤਾ ਲਿਆਂਦਾ ਸੀ ਤਾਂ ਕੈਂਠਾ ਉਹਦੇ ਗਲ ਚ ਸੀ। ਉਹ ਅੰਗਰੇਜ਼ ਨੂੰ ਜਵਾਬ ਸੀਗਾ ਵੀ ਦੱਸ ਵੀ ਹੁਣ ਜੇ ਸਾਤਾਂ ਦਿਨਾਂ ਬਾਅਦ ਕੁੱਤੇ ਦੇ ਗਲ ਚੋਂ ਕੋਈ ਕੈਂਠਾ ਨੀ ਲਾ ਸਕਦਾ ਤਾਂ ਮੈਨੂੰ ਇੱਥੇ ਪੁਲਿਸ ਰੱਖਣ ਦੀ ਕੀ ਲੋੜ ਆ? ਤੇ ਇਹ ਰਾਜ ਦੀ ਸਾਹੀ ਅਪੇਕਸ਼ਾ ਕਰਦੇ ਹਾਂ। ਧੰਨਵਾਦ ਤੁਹਾਡਾ ਸਮਾਂ ਦੇਣ ਦਾ
1: ਜੀ, ਸ਼ੁਕਰੀਆ ਜੀ। ਰਮੇਸ਼ ਜੀ,
0: ਮੈਂ ਤੇ ਇਹੀ ਸ਼ਬਦ ਕਵਾਂਗਾ ਕਿ ਬਿਲਕੁਲ ਸਰੋਤਿਓ, ਅਸੀਂ ਸਾਰੇ ਇਹੋ ਜਿਹੇ ਰਾਜ ਦੀ ਉਮੀਦ ਤੇ ਆਸ ਕਰਦੇ ਹਾਂ। ਇਹਦੀ ਉਮੀਦ ਤੇ ਆਸ ਦੇ ਨਾਲ ਹੀ ਬਹੁਤ ਵੱਡੇ ਹਿੱਸੇ ਨੇ ਝਾੜੂ ਦੇ ਉੱਪਰ ਮੋਹਰਾਂ ਲਾਈਆਂ ਸੀ, ਝਾੜੂ ਨੂੰ ਵੋਟਾਂ ਪਾਈਆਂ ਸੀ, ਹੁਣ ਝਾੜੂ ਵਾਲਿਆਂ ਨੇ ਤੇ ਝਾੜੂ ਫੇਰ ਦਿੱਤਾ ਸਾਡੀਆਂ ਤੁਹਾਡੀਆਂ ਆਸਾਂ ਤੇ। ਬਾਕੀ ਕਿਸ ਪਾਰਟੀ ਦੀ ਚੋਣ ਕਰਨੀ ਹੈ ਉਹ ਸਰੋਤਿਓ ਤੁਹਾਡਾ ਅਧਿਕਾਰ ਖੇਤਰ ਹੈ, ਵੋਟਰਾਂ ਦਾ ਅਧਿਕਾਰ ਖੇਤਰ ਹੈ, ਉਹਦੇ ਵਿੱਚ ਮੈਂ ਬਹੁਤੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ
1: ਜੀ। ਰਮੇਸ਼ ਜੀ, ਤੇ ਜੀ ਅਗਲੀ ਕਾਲ ਹੈ ਜੀ ਮੁੰਜਲ ਜੀ, ਜੀ ਸਵਾਗਤ ਹੈ ਜੀ। ਮੁੰਜਲ ਜੀ, ਤੁਸੀਂ ਔਨ ਏਅਰ ਹੋ, ਕਾਲ ਸ਼ਾਇਦ ਹੋਲਡ ਤੇ ਜਾਂ ਫਿਰ ਲਾ ਕੇ ਭੁੱਲ ਗਏ ਨੇ। ਤੇ ਜੀ ਨੈਕਸਟ ਕਾਲ ਸਾਡੇ ਨਾਲ ਨੇ 8115 ਜੀ, ਸਵਾਗਤ ਹੈ। ਤੁਸੀਂ ਆਪਣੇ ਫੋਨ ਦੀ ਜੋ ਰੇਡੀਓ ਦੀ ਆਵਾਜ਼ ਘੱਟ ਕਰਕੇ ਜੀ ਫੋਨ ਰਾਹੀਂ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ। 8115 8115 ਤੁਸੀਂ ਫੋਨ ਰਾਹੀਂ ਗੱਲ ਕਰ ਸਕਦੇ ਹੋ ਜੀ, ਪਰ ਮੇਰੇ ਖਿਆਲ ਕਾਲ ਜੀ ਇਹ ਵੀ ਹੋਲਡ ਤੇ ਹੀ ਹੈ। ਤੇ ਅਗਲੀ ਕਾਲ ਸਾਡੇ ਨਾਲ ਹੈ ਜੀ 9445 ਜੀ, ਸਤਿ ਸ੍ਰੀ ਅਕਾਲ ਅੰਕਲ ਜੀ।
6: ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ
1: ਜੀ।
6: ਮੈਂ ਸੁਣਦਾ ਰੋਜ਼ ਆ, ਕੋਈ ਸ਼ੱਕ ਨਹੀਂ ਕਿ ਰਿਸ਼ਵਤ ਹੈਗੀ ਹੈ, ਲੇਕਿਨ ਜਿਹੜੇ ਲੋਕ ਆਪਣੇ ਆਪ ਹੀ ਦਿੰਦੇ ਫਿਰ ਸਰਕਾਰ ਦਾ ਕੀ ਕਸੂਰ ਹੈ? ਮੇਰੀ ਬੇਟੀ ਖੁਦ ਜਾ ਕੇ ਆਈ ਹੈ, ਮੈਂ ਨਹੀਂ ਗਿਆ ਬਿਲਕੁਲ, ਜਿਹੜਾ ਬਠਿੰਡਾ ਉੱਥੇ ਉਹਦੀ ਜ਼ਮੀਨ ਪੈਂਦੀ ਸੀ, ਕੋਈ ਰਿਸ਼ਵਤ ਨਹੀਂ ਲਈ, ਟਾਈਮ ਜ਼ਰੂਰ ਲੱਗਿਆ। ਹੁਣ ਜੇ ਉਹ ਬੇਟੀ ਮੇਰੀ ਕਹੇ ਮੇਰਾ ਕੰਮ ਹੁਣੇ ਹੀ ਕਰ, ਤਾਂ ਫਿਰ ਤਾਂ ਭਾਈ ਰਿਸ਼ਵਤ ਦੇਣੀ ਪਊਗੀ। ਮੋਗੇ ਜਿਹਦੇ ਨਾਲ ਸੰਬੰਧ ਸੀ ਸਿਰਫ ਕੀ ਸੀ ਕਿ ਉਹਨੇ ਆਪਦੇ ਹਸਬੈਂਡ ਦੀ ਜ਼ਮੀਨ ਆਪਦੇ ਨਾਂ ਤੇ ਕਰੋੜੀ ਸੀ, 13 ਲੱਖ ਜੇ ਦਿੱਤਾ, ਤੇ ਮੈਂ ਕਿਹੜਾ ਭਾਈ ਭਗਵੰਤ ਮਾਨ ਨੂੰ ਫੋਨ ਕੀਤਾ ਵੀ ਤੂੰ ਮੇਰੀ ਬੇਟੀ ਦਾ ਕੰਮ ਕਰਦੀ? ਅਸੀਂ ਆਪ ਦਿੰਦੇ ਹਾਂ ਰਿਸ਼ਵਤ, ਆਪ ਗਲਤ ਹੁੰਦੇ ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ, ਰਿਸ਼ਵਤ ਹੈਗੀ ਹੈ, ਮੈਂ ਇਸ ਚੀਜ਼ ਨੂੰ ਮੰਨਦਾ, ਅਸੀਂ ਆਪ ਦਿੰਦੇ ਹਾਂ। ਤੁਸੀਂ ਰਜਿਸਟਰੀ ਕਰਾਉਣੀ ਹੈ 30 ਲੱਖ ਦੀ, 30 ਲੱਖ ਦੀ ਜ਼ਮੀਨ ਵੇਚਦੇ ਹਾਂ ਤੇ 15 ਦੀ ਕਰਾਉਣੀ ਹੈ ਰਜਿਸਟਰੀ, ਫਿਰ ਭਾਈ ਸਰਕਾਰ ਨੇ ਤਾਂ ਲੈਣੀ ਹੈ, ਮੇਰੇ ਪਰਿਵਾਰ ਤੋਂ ਤਾਂ ਲਈ ਨੀ, ਮੈਂ ਤਾਂ ਨਾਲ ਨੀ ਸੀ ਗਿਆ ਸੀ, ਮੈਂ ਤਾਂ ਇੱਥੇ ਬੈਠਾ ਹੋਇਆ ਭਾਈ, ਬਾਘਾ ਪੁਰਾਣਾ ਮੋਗਾ, ਇਹਦੇ ਨਾਲ ਸੰਬੰਧ ਸੀ, ਬਿਲਕੁਲ ਰਿਸ਼ਵਤ ਨਹੀਂ ਲਈ। ਭਗਵੰਤ ਮਾਨ ਨੇ ਕਿਹੜਾ ਬੱਸਾਂ ਬਣਾ ਲਈਆਂ ਵਿਚਾਰੇ ਨੇ, ਉਹ ਠੀਕ ਹੈਗੀ ਹੈ, ਉਦੋਂ ਅਸੀਂ ਕਹਾਂਗੇ ਨਾ ਭਗਵੰਤ ਮਾਨ ਖਰਾਬ ਆ, ਜਿਵੇਂ 25-30-40 ਇਹਨੇ ਵੀ ਬੱਸਾਂ ਬਣਾਈਆਂ, ਹੁਣ ਅਸੀਂ ਆਪ ਰਿਸ਼ਵਤ ਦਿੰਦੇ ਹਾਂ, ਨਾ ਦੇਣ ਨੂੰ ਹਟ ਜਾਓ ਤੁਸੀਂ ਤੁਸੀਂ ਕਹਾ
1: ਜੀ। ਰਮੇਸ਼ ਜੀ, ਇਸ ਬਾਰੇ ਕੀ ਕਹੋਗੇ ਜੀ?
0: ਚਲੋ, ਬੜਾ ਕੈਪਟਨ ਸਾਹਿਬ ਇਹੋ ਨਾ ਔਖਾ ਵਿਸ਼ਾ ਆ। ਦੇਖੋ, ਰਿਸ਼ਵਤ ਦੀ ਪਰਿਭਾਸ਼ਾ ਤੈਅ ਕਰੀਏ ਪਹਿਲਾਂ, ਐ ਨਹੀਂ ਆ ਕਿ ਜੇ ਤੁਸੀਂ ਜਾਂ ਮੈਂ ਆਪਣੀ ਗੱਲ ਹੀ ਕਰਦਾ ਕਿ ਮੈਂ ਮੰਨ ਲਓ ਕਦੇ ਕੋਈ ਰਜਿਸਟਰੀ ਕਰਾਈ ਤੇ ਮੈਂ ਰਿਸ਼ਵਤ ਨਹੀਂ ਦਿੱਤੀ, ਤੇ ਇਹਦਾ ਅਰਥ ਇਹ ਵੀ ਨਹੀਂ ਹੈਗਾ ਕਿ ਰਿਸ਼ਵਤ ਚੱਲਦੀ ਨਹੀਂ ਜਾਂ ਮੰਨ ਲਓ ਮੈਂ ਤੁਹਾਡੀ ਗੱਲ ਵੈਸੀ ਕਰ ਲੈਣਾ, ਤੁਸੀਂ ਰਿਸ਼ਵਤ ਦੇ ਆ ਜਾਂ ਦੇਣੀ ਪਈ, ਇਹਦਾ ਅਰਥ ਇਹ ਵੀ ਨਹੀਂ ਹੈ ਕਿ ਸਾਰੇ ਕੋਲੋਂ ਰਿਸ਼ਵਤ ਉਹ ਲੈਂਦੇ ਆ। ਅਸੀਂ ਓਵਰਆਲ ਦੇਖਣਾ ਹੈ ਕਿ ਪੰਜਾਬ ਦੇ ਵਿੱਚ ਵੱਖ ਵੱਖ ਕਾਰਜਾਂ ਚ ਵੱਖ ਵੱਖ ਭ੍ਰਿਸ਼ਟਾਚਾਰ ਹੈਗਾ ਹੈ। ਦੇਖੋ ਮੈਨੂੰ ਲੱਗਦਾ ਕਿ ਠੀਕ ਹੈ ਭਗਵੰਤ ਮਾਨ ਨੂੰ ਵੀ ਅਸੀਂ ਕਲੀਨ ਚਿੱਟ ਦੇ ਦਿੰਦੇ, ਕੋਈ ਇਤਰਾਜ਼ ਨਹੀਂ, ਹੋਰ ਦੇ ਦੋ ਚਾਰ ਕੈਬਨਿਟ ਮੰਤਰੀਆਂ ਨੂੰ, ਹੋਰ ਦੇ ਦੋ ਬੈਂਕ ਨਾਲ 94 ਵਿਧਾਇਕ 20 ਨੂੰ ਦੇ ਦੋ, 25 ਨੂੰ ਦੇ ਦੋ, ਕਿੰਨਿਆਂ ਨੂੰ ਦਵਾਂਗੇ? ਆਪ ਫੜੇ ਗਏ ਨੇ, CBI ਵਿਜੀਲੈਂਸ ਦੇ ਦਫ਼ਤਰ ਪਹੁੰਚ ਗਈ, ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ, ਅੱਜ ਪਤਾ ਲੱਗਾ। ਦੇਖੋ ਸੰਜੀਵ ਅਰੋੜਾ ਦਾ ਖੁਲਾਸਾ ਹੋਇਆ ਕਿ ਉਸਨੇ ਇੱਕ ਦਿਹਾੜੀਦਾਰ ਵਿਅਕਤੀ ਦੇ ਨਾਂ ਤੇ ਇੱਕ ਕੰਪਨੀ ਕ੍ਰੀਏਟ ਕਰਕੇ ਉਸ 'ਚ ਪੈਸੇ ਤਬਦੀਲ ਕੀਤੇ। ਇਹ ਤੇ ED ਨੇ ਖੁਲਾਸਾ ਕੀਤਾ, ਅਸੀਂ ED ਨੂੰ ਭੁੱਲ ਜਾਈਏ, ਇੱਕ ਹਫ਼ਤਾ ਪਿੱਛੇ ਚਲੇ ਜਾਂਦੇ ਕਿਉਂਕਿ ED ਨੇ ਉਦੋਂ ਗ੍ਰਿਫਤਾਰ ਨਹੀਂ ਕੀਤਾ ਸੀ। ਮੈਨੂੰ ਕੋਈ ਪੁੱਛ ਲੈਂਦਾ ਉਸ ਵੇਲੇ ਕਿ ਸੰਜੀਵ ਅਰੋੜਾ ਜਾਂ ਇਹੋ ਜਿਹੇ ਲੋਕਾਂ ਨੇ ਕੋਈ ਭ੍ਰਿਸ਼ਟਾਚਾਰ ਕੀਤਾ ਹੈ, ਤੇ ਮੈਂ ਤੇ ਉੱਥੇ ਗੁਰੂ ਸਾਹਿਬ ਦਾ ਸਿਖਾਇਆ ਫਲਸਫਾ ਵਰਤਦਾ। ਮੈਨੂੰ ਤਾਂ ਲੱਗਦਾ ਕਿ 100 ਪ੍ਰਸ਼ ਕੀਤਾ ਹੁੰਦਾ, ਜਿਹਦੇ ਵਿੱਚ ਉਹ ਕਹਿੰਦਾ ਨਾ ਗੁਰੂ ਸਾਹਿਬ ਕਹਿ ਗਏ ਨਾ ਪਾਪਾਂ ਬਾਜ਼ ਨਾ ਹੋਵੇ ਨਾਹੀਂ। ਇਹ ਤੇ 100% ਗੱਲ ਹੈ ਕਿ ਜਿਹੜੇ ਲੋਕ ਵੱਡੇ ਵੱਡੇ ਮਹਿਲ ਤੁਹਾਡੇ ਸਾਡੇ ਤੋਂ, ਤੁਸੀਂ ਕੈਨੇਡਾ ਦੀ ਧਰਤੀ ਤੇ ਬਹੁਤ ਸਮੇਂ ਤੋਂ ਬਹੁਤ ਸਾਲਾਂ ਤੋਂ ਗਏ ਹੋ, ਦੱਸੋ ਪੰਜਾਬ ਦੇ ਵਿੱਚ ਕਿੰਨਿਆਂ ਕੁ ਲੋਕਾਂ ਨੇ ਇੱਥੇ ਅਲੀਸ਼ਾਨ ਫਾਰਮ ਹਾਊਸ ਖੜੇ ਕਰ ਦਿੱਤੇ ਜਿੱਥੇ ਤੁਹਾਡੀਆਂ ਗੱਡੀਆਂ ਮੋਟਰਾਂ ਦਾ ਨਹੀਂ ਪਤਾ ਲੱਗਦਾ? ਕੋਈ ਟਾਵਾਂ ਟਾਵਾਂ ਹੋ ਸਕਦਾ, ਉਹ ਵੀ ਜਿਹੜਾ ਹੋਊਗਾ ਤੁਸੀਂ ਦੇਖ ਲਿਓ ਉਹਨਾਂ ਨੇ ਬੀਤੇ ਸਮੇਂ 'ਚ ਕੀ ਕੀਤਾ ਹੋਊਗਾ। ਪਾਪਾਂ ਆਵਾਜ਼ ਨਾ ਹੋਵੇ, ਇਹ ਬਿਲਕੁਲ ਗੁਰੂ ਸਾਹਿਬ ਜਿਹੜੀ ਗੱਲ ਕਹਿ ਗਏ ਹੈ ਕੱਟੀ ਉਹ ਨਹੀਂ ਜਾਣੀ, ਜਿਹੜੇ ਕੋਲ ਬੇਲੋੜਾ ਧਨ ਦੌਲਤ ਹੈ, ਜਿਸਨੇ ਆਪਣੇ ਦਿਹਾੜੀਦਾਰ ਲੋਕਾਂ ਦੇ ਨਾਂ ਤੇ ਕੰਪਨੀਆਂ ਬਣਾਈਆਂ, ਚਾਹੇ ਅੱਜ ਦੀ ਗੱਲ ਹੈ ਚਾਹੇ ਕਾਂਗਰਸ ਸਰਕਾਰ ਦੇ ਮੰਤਰੀ ਦੀ ਰੇਤਾ ਵਾਲੀ ਖੱਟਣ ਦੀ ਗੱਲ ਹੋਵੇ, ਉਹ ਭ੍ਰਿਸ਼ਟੀ ਭ੍ਰਿਸ਼ਟ ਹੈ, ਭ੍ਰਿਸ਼ਟਾਚਾਰ ਕਰਕੇ ਹੀ ਇੱਥੇ ਪਹੁੰਚਿਆ ਆ। ਸੋ ਭ੍ਰਿਸ਼ਟਾਚਾਰ ਦੀ ਡੈਫੀਨੇਸ਼ਨ ਬੜੀ ਡੂੰਘੀ ਹੈ। ਭ੍ਰਿਸ਼ਟਾਚਾਰ ਪੰਜਾਬ ਦੇ ਵਿੱਚ 100% ਹੈ, ਭਾਰਤ ਵਿੱਚ 100% ਹੈ, ਕੋਈ ਟਾਵਾਂ ਟਾਵਾਂ ਹੋ ਸਕਦਾ ਜਿਹੜਾ ਉਹਦੇ ਵਿੱਚ ਇੱਕ ਹੱਦ ਤੱਕ ਹੋਵੇ। ਜੇ ਅਸੀਂ ਕਹੀਏ ਕਿ ਦੁੱਧ ਧੋਤਾ, ਭਈ ਮੇਰੇ ਤੋਂ ਤਾਂ ਨਹੀਂ ਕਿਹਾ ਜਾਣਾ, ਚਾਹੇ ਉਹਦੀ ਪਾਰਟੀ ਦਾ ਨਾਂ ਆਮ ਆਦਮੀ ਪਾਰਟੀ ਹੈ ਤੇ ਚਾਹੇ ਖਾਸ ਆਦਮੀ, ਮੈਨੂੰ ਤੇ ਕੋਈ ਦੁੱਧ ਧੋਤਾ ਨਜ਼ਰ ਨਹੀਂ ਆ ਰਿਹਾ। ਜੇ ਤੁਹਾਡੇ ਕੋਲ ਕੋਈ ਨਾਮ ਏਦਾਂ ਦਾ ਹੋਵੇ ਤੇ ਜ਼ਰੂਰ ਤੁਸੀਂ ਆਉਂਦੇ ਤੇ ਨਾ ਰੇਡੀਓ ਪਲੇਟਫਾਰਮ ਤੇ ਦੱਸਿਓ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ, ਤੁਸੀਂ ਨੰਬਰ ਨੋਟ ਕਰਨਾ ਹੈ ਬਿਲਕੁਲ, ਤੁਸੀਂ ਜਦੋਂ ਕੰਮ ਆਪਣਾ ਇੰਸ਼ੋਰੈਂਸ ਦਾ ਕਰਵਾਉਣਾ, ਜਦੋਂ ਚਾਹੁੰਦੇ ਹੋ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਹੈ ਇੱਕ ਫਰੀ ਮਾਈਂਡ ਦੇ ਨਾਲ ਅਸੀਂ ਜ਼ਿੰਦਗੀ ਜੀਏ ਅਤੇ ਕੱਲ੍ਹ ਕੀ ਵਾਪਰਨਾ ਨਹੀਂ ਪਤਾ ਪਰ ਉਸਦੀ ਤਿਆਰੀ ਅਸੀਂ ਪੂਰੀ ਕਰ ਲਈਏ, ਅਤੇ ਇੰਸ਼ੋਰੈਂਸ ਦੀ ਗੱਲ ਹੈ ਅਤੇ ਹਰਪ੍ਰੀਤ ਸੈਣੀ ਜੀ ਨੂੰ ਆਪਣੀ ਕਾਲ ਤੁਸੀਂ ਬਿਲਕੁਲ ਕਰੋ। ਇੰਸ਼ੋਰੈਂਸ ਪੋਲਿਸੀਜ਼ ਦੇ ਨਾਲ ਨਾਲ ਅੱਛੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਸਲਾਹ ਲਓ ਕਿ ਅਸੀਂ ਪੈਸਾ ਤਾਂ ਚਲੋ ਕਮਾਈ ਜਾਂਦੇ ਹਾਂ ਪਰ ਇਸ ਨੂੰ ਯੂਜ਼ ਕਿੱਦਾਂ ਕਰਨਾ ਚਾਹੀਦਾ, ਵਰਤਣਾ ਕਿੱਦਾਂ ਚਾਹੀਦਾ, ਅਤੇ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ ਵੀ ਕਾਲ ਕੀਤੀ ਜਾ ਸਕਦੀ ਹੈ ਹਰਪ੍ਰੀਤ ਸੈਣੀ ਜੀ ਨੂੰ ਟੌਪ ਚੋਇਸ ਇੰਸ਼ੋਰੈਂਸ ਤੋਂ, ਨੰਬਰ 416-817-6500 ਨੰਬਰ ਹੈ। ਅਤੇ ਨਾਲ ਹੀ ਜੀ ਮੋਰਗੇਜ ਦੇ ਲਈ ਹਰਮਨ ਬੱਤਾ ਜੀ ਦਾ ਨੰਬਰ ਤੁਸੀਂ ਨੋਟ ਕਰਨਾ, 647-685-9000 ਤੇ ਹਰਮਨ ਬੱਤਾ ਜੀ ਨੂੰ ਮੋਰਗੇਜ ਲਈ ਤੁਸੀਂ ਕਾਲ ਕਰ ਸਕਦੇ ਹੋ। ਮਲਟੀਪਲ ਲੈਂਡਰਸ ਦੇ ਨਾਲ ਇਹਨਾਂ ਦਾ ਕੰਮ ਹੈ ਜੀ, ਪਹਿਲੀ ਦੂਸਰੀ ਮੋਰਗੇਜ, ਮੋਰਗੇਜ ਰਿਨਿਊਅਲ ਆ ਗਈ ਹੈ, ਪ੍ਰੀ ਅਪਰੂਵਲ ਦਾ ਕੰਮ ਹੈ, ਰੀਫਾਈਨਾਂਸਿੰਗ ਦਾ ਕੰਮ ਹੈ, ਨੰਬਰ 6476859000 ਤੇ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ। ਅਤੇ ਨਾਲ ਹੀ ਮੈਂ ਨੋਟ ਕਰਵਾ ਦਵਾਂ ਜੀ, ਗੱਲ ਹੋਵੇ ਕੰਕਰੀਟ ਦੇ ਕੰਮ ਦੀ, ਗੱਲ ਹੋਵੇ ਚੰਗੇ ਕੰਮ ਦੀ, ਤੇ 647-526-2372 ਤੇ ਟੈਰਿਕਸ ਕੰਕਰੀਟ ਸਰਵਿਸਿਜ਼ ਤੋਂ ਕੁਲਵਿੰਦਰ ਧਾਲੀਵਾਲ ਜੀ ਨੂੰ ਕਾਲ ਕਰੋ, 6472-6232। ਤੇ ਅਕਾਊਂਟਿੰਗ ਦਾ ਕੰਮ ਹੈ ਤੇ ਟੈਕਸ ਅਕਾਊਂਟਿੰਗ ਵਾਲੇ ਤੁਹਾਡੀ ਮਦਦ ਕਰ ਸਕਦੇ ਨੇ, ਜਿੱਥੇ ਸਹੀ ਸਲਾਹ ਤੇ ਪੂਰੀ ਮਿਹਨਤ ਦੇ ਨਾਲ ਜੀ ਭਰੋਸੇਮੰਦ ਤੇ ਤਜਰਬੇਕਾਰ ਅਕਾਊਂਟਿੰਗ ਫਰਮ, 6474610361, 647-461-0361 ਟੈਕਸ ਅਕਾਊਂਟਿੰਗ ਨੂੰ ਕਾਲ ਜ਼ਰੂਰ ਕਰ ਸਕਦੇ ਹੋ ਜੀ। ਤੇ ਇਸ ਦੇ ਨਾਲ ਹੀ ਰਮੇਸ਼ ਜੀ ਜੋ ਜਾਣ ਦਾ ਸਮਾਂ ਹੈ, ਤੁਹਾਡਾ ਬਹੁਤ ਬਹੁਤ ਜੀ ਸ਼ੁਕਰੀਆ, ਧੰਨਵਾਦ ਤੁਸੀਂ ਸਮਾਂ ਸਾਨੂੰ ਦਿੱਤਾ ਜੀ।
0: ਜੀ ਮਿਹਰਬਾਨੀ ਜੀ।
1: ਤੇ ਮੈਂ ਸਾਰੇ ਕਾਲਰਸ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ, ਕਈਆਂ ਦੀ ਕਾਲ ਜੀ ਹੋਲਡ 'ਤੇ ਰਹੀ, ਉਹਨਾਂ ਲਈ ਵੀ ਧੰਨਵਾਦ ਕਿਉਂਕਿ ਤੁਸੀਂ ਪੇਸ਼ੈਂਸ ਰੱਖੀ ਜੀ ਹੋਲਡ 'ਤੇ ਰਹਿਣ ਦੀ, ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਸਾਰਿਆਂ ਦਾ ਅੱਜ ਦਾ ਦਿਨ ਸ਼ੁਭ ਹੋਵੇ ਅਰਦਾਸ ਇਹੋ ਕਰਦੇ ਹਾਂ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਕਿਉਂਕਿ 8 ਵਜੇ ਹਾਜ਼ਰੀ ਨਵੀਂ ਸਿੱਧੂ ਲਵਾਉਣਗੇ। 8 ਤੋਂ 9 ਦਾ ਸਮਾਂ ਵੀ ਪੰਜਾਬੀ ਲਹਿਰਾਂ ਦੇ ਨਾਲ, ਨੰਬਰ 905-673-3337 ਤੇ ਮੈਨੂੰ ਰੁਪਿੰਦਰ ਕੌਰ ਨੂੰ ਦਿਓ ਜੀ ਇਜਾਜ਼ਤ, ਹੱਸਦੇ ਵਸਦੇ ਰਹਿਣਾ, ਸਤਿ ਸ਼੍ਰੀ ਅਕਾਲ।

0: Thanks for being the designated driver. My turn's next week.
1: You're the best.
0: Hey, DD, can I buy you a pop?
2: All good, guys.
0: No matter how you thank your designated driver, it helps show your appreciation for their commitment to your safety. Having a DD is one of the easiest and most effective ways to prevent impaired driving. License suspensions, fines, and even jail time. All of this can be prevented by having a DD. Thank you from Arrive Alive, Drive Sober, The Beer Store, and Desjardins Insurance.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
8: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
9: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ

0: ਵ ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਰੰਗ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਐਂਡ ਰੌਣਕ ਮੇਲਾ ਪੰਜਾਬੀ ਲਹਿਰਾਂ ਨਾਲ ਸ਼ੁਰੂ ਹੈ। ਫਿਰ ਮਾਰਨਿੰਗ ਦਾ ਟਾਈਮ ਹੈ, ਧੁੱਪ ਨਿਕਲੀ ਹੈ ਅਤੇ ਅਸੀਂ ਤੁਹਾਡੇ ਨਾਲ, ਤੁਸੀਂ ਸਾਡੇ ਨਾਲ ਐਂਡ ਲੈਟਸ ਇੰਜੋਏ ਇਸ ਜਿਹੜੀ ਖੂਬਸੂਰਤ ਸਵੇਰ ਹੈ। ਹਲਕੀ ਫੁਲਕੀ ਮਿੱਠੀ ਮਿੱਠੀ ਹਵਾ ਵੀ ਚੱਲ ਰਹੀ ਹੈ, ਟੈਂਪਰੇਚਰ ਥੋੜ੍ਹੇ ਜਿਹੇ ਲੋਅ ਨੇ, ਬਟ ਚਲੋ ਇਟਸ ਓਕੇ। ਹੁਣ ਜਦੋਂ ਦੇਖੀਦਾ ਨਾ ਵੈਦਰ ਐਪ ਵੱਲ, ਖੁਸ਼ੀ ਜੀ ਹੋਣ ਲੱਗ ਗਈ ਕਿਉਂਕਿ ਫਰਾਈਡੇ 19, ਫਿਰ ਸੈਟਰਡੇ 25, ਫਿਰ ਸੰਡੇ 21, ਫਿਰ 26, ਫਿਰ 22, ਹੋ ਬੱਲੇ ਬੱਲੇ ਬੱਲੇ ਜਿਹਦੀ ਉਡੀਕ ਕਰ ਰਹੇ ਸੀ ਉਹ ਸਮਾਂ ਆ ਰਿਹਾ ਅਤੇ ਡਬਲ ਡਿਜਿਟਸ ਯਾਨੀ ਕਿ 20+ ਦਾ ਟੈਂਪਰੇਚਰ ਜਦੋਂ ਹੋ ਜਾਵੇ ਨਾ ਸ਼ੁਰੂ, ਫਿਰ ਪਤਾ ਕਿ ਸਮਰ ਨੇੜੀ ਆ। ਔਲਰੇਡੀ ਯਾਰ 12 ਮਈ ਹੋ ਗਈ ਅਤੇ ਤਕਰੀਬਨ ਅੱਧਾ ਸਾਲ ਲੰਘਣ ਵਾਲਾ, ਤੇਰੇ ਠੰਡ ਨਾਲ ਹੀ ਜੂਝ ਰਹੇ ਹੈ। ਚਲੋ ਕੋਈ ਗੱਲ ਨਹੀਂ, ਇਟਸ ਓਕੇ ਅਤੇ ਬੜੀ ਜਲਦ ਮੌਸਮ ਬਦਲ ਰਿਹਾ ਅਤੇ ਗੇਟ ਰੈਡੀ ਫੋਰ ਸਮਰ ਵੈਦਰ। ਬੱਚਿਆਂ ਦੇ ਸਕੂਲ ਵੀ ਬਸ ਰਹਿ ਗਏ ਯਾਰ, 1.5 ਮਹੀਨਾ ਰਹਿ ਗਿਆ। ਸਮਾਂ ਵੀ ਦੇਖੋ ਜਦੋਂ ਸਕੂਲ ਖਤਮ ਹੋਣ ਲੱਗ ਜਾਣ ਫਿਰ ਲੱਗਦਾ ਕਿ ਕਿਵੇਂ ਮੂਵ ਹੋ ਰਿਹਾ ਟਾਈਮ। ਸੋ ਸਕੂਲ ਦੈਟਸ ਇਟ ਬੱਚੇ, ਉਹ ਜਿਹੜੇ ਬੱਚੇ ਸੁਣ ਰਹੇ ਪ੍ਰੋਗਰਾਮ ਨੂੰ ਹੋ ਜਾਓ ਖੁਸ਼, ਕਿਉਂਕਿ ਓਨਲੀ 1.5 ਮੰਥਸ ਐਂਡ ਸਕੂਲ ਵਿਲ ਬੀ ਡਨ। ਸੋ ਵੈਰੀ ਗੁੱਡ। ਸਟੂਡੀਓ ਦਾ ਨੰਬਰ ਹੈ 905-673-3337, 905-673-3337 ਆਪਣਾ ਨੰਬਰ ਹੈ, 905-673-3337 ਦੇ ਗੱਲਬਾਤ ਥੋੜ੍ਹੀ ਸਾਡੀ ਹੋਵੇਗੀ। 905-673-3337 ਇਸ ਦਾ 1 and only ਇੱਕ ਆਪਣਾ ਫੋਨ ਨੰਬਰ ਹੈ, ਕਾਲ ਕਰ ਸਕਦੇ ਹੋ ਅਤੇ ਤੁਹਾਡੇ ਨਾਲ ਜ਼ਰੂਰ ਜੁੜਦੇ ਹਾਂ। ਬੜੇ ਲੋਕ ਐਲਰਜੀਜ਼ ਫੇਸ ਕਰ ਰਹੇ ਆ ਯਾਰ, ਅਤੇ ਇਸ ਸਾਲ ਕਹਿੰਦੇ ਕਿ GTA ਅਤੇ ਅੰਟੇਰੀਓ ਦੀਆਂ ਐਲਰਜੀਜ਼ ਲੋਕਾਂ ਲਈ ਹੋਰ ਵੀ ਵਰਸ ਨੇ, ਕਿਉਂਕਿ ਇਸ ਸਪਰਿੰਗ ਪੋਲਨ ਬਹੁਤ ਜ਼ਿਆਦਾ ਅਤੇ ਐਲਰਜੀ ਸੀਜ਼ਨ ਇਜ਼ ਵਰਸ ਦੈਨ ਯੂਜੁਅਲ। ਜਿਹੜੇ ਦਰਖਤ ਹੁੰਦੇ ਆ, ਸੀਡਰ ਟ੍ਰੀ, ਮੇਪਲ ਟ੍ਰੀ, ਉਹ ਪੋਲਨ ਥੋੜ੍ਹੇ ਜਿਹੇ ਵੱਧ ਰਿਲੀਜ਼ ਕਰ ਰਹੇ ਨੇ ਐਂਡ ਉਸ ਕਰਕੇ ਹੁਣ 4-5 ਹੋਰ ਵੀਕਾਂ ਲਈ ਪੋਲਨ ਸੀਜ਼ਨ ਦੀਆਂ ਐਲਰਜੀਜ਼ ਚੱਲਣਗੀਆਂ। ਫਿਰ ਜਿਨ੍ਹਾਂ ਨੂੰ ਘਾਹ ਦੀਆਂ ਐਲਰਜੀਜ਼ ਨੇ ਉਹ ਸ਼ੁਰੂ ਹੋ ਜਾਣਗੀਆਂ ਮਿਡ ਜੂਨ ਦੇ ਵਿੱਚ ਐਂਡ ਸਦਰਨ ਅੰਟੇਰੀਓ ਦੇ ਜਿਹੜੇ ਸ਼ਹਿਰ ਨੇ ਉਹ ਸਭ ਤੋਂ ਵਰਸ ਯਾਨੀ ਕਿ ਭੈੜੇ ਐਲਰਜੀ ਹੌਟਸਪੌਟਸ ਨੇ, ਵਿੰਡਜ਼ਰ, ਹੈਮਿਲਟਨ, ਬੇਰੀ, ਕਿੰਗਸਟਨ, ਟੋਰਾਂਟੋ ਆਦਿ। ਪੋਲਨ ਦੀਆਂ ਲੈਵਲਸ 35 ਸਾਲਾਂ 'ਚ ਕਹਿੰਦੇ ਕਿ ਡਬਲ ਹੋ ਚੁੱਕੀਆਂ ਨੇ। ਸੋ ਵਿੰਡੋਜ਼ ਆਪਣੀ ਰਾਤ ਨੂੰ ਬੰਦ ਰੱਖ ਲਿਆ ਕਰੋ, ਬਾਹਰ ਜਾਂਦੇ ਹੋ, ਬਾਹਰ ਜਾਣ ਤੋਂ ਬਾਅਦ ਸ਼ਾਵਰ ਕਰ ਲਿਆ ਕਰੋ, ਆਪਣੀ ਬੈਡਿੰਗ ਆਫਟਨ ਚੇਂਜ ਕਰੋ, ਹੈਪਾ ਫਿਲਟਰ ਯੂਜ਼ ਕਰੋ, ਇਨਡੋਰ ਐਕਸਰਸਾਈਜ਼ ਕਰੋ। ਅਤੇ ਜਿਹੜੇ ਲੋਕ ਥੋੜ੍ਹੇ ਜਿਹੇ ਹੈਗੇ ਆ ਨਾ ਜ਼ਿਆਦਾ ਸੈਂਸਿਟਿਵ, ਉਹਨਾਂ ਨੂੰ ਇਹ ਖਿਆਲ ਰੱਖਣ ਦੀ ਲੋੜ ਹੈ, ਤਾਂ ਹੀ ਆਪਾਂ ਐਲਰਜੀ ਸੀਜ਼ਨ ਵੱਧਦਾ ਦੇਖ ਰਹੇ ਹਾਂ। ਅਤੇ ਸਾਡੇ ਨਾਲ ਵਕਾਰ ਖਾਨ ਜੀ ਵੀ ਜੁੜਿਆ। ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ, ਮੇਰੇ ਕੋਲ ਰੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਅਵੇਲੇਬਲ ਹੈ, 500, 1500 or 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 647-864-8000, 684-8000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ
0: 647-864-8000 ਦੇ ਉੱਤੇ ਤੁਹਾਡੇ ਲਈ ਹਾਜ਼ਰ ਨੇ ਐਂਡ ਵਧੀਆ ਰੋਜਸ ਦੀਆਂ ਡੀਲਾਂ ਆਪਣੀਆਂ ਲਓ ਤੇ ਇੰਜੋਏ ਕਰੋ। ਡੀਲਾਂ ਮਿਲਣ, ਪੈਸੇ ਬਚਣ, ਤਾਂ ਫਿਰ ਚੰਗਾ ਹੀ ਚੰਗਾ। ਅੱਜ ਰਿਮਾਈਂਡਰ ਹੈ ਕਿ ਸੈਂਸਿਸ ਕੰਪਲੀਟ ਕਰ ਲਓ ਅਖੀਰਲਾ ਦਿਨ ਹੈ ਐਂਡ ਸਟੈਟਿਸਟਿਕਸ ਕੈਨੇਡਾ ਵਾਰਨ ਕਰ ਰਿਹਾ ਕਿ ਜਿਹੜੇ ਹਾਊਸ ਹੋਲਡ ਇਗਨੋਰ ਕਰਨਗੇ ਫਾਈਨਸ ਵੀ ਫੇਸ ਕੀਤੇ ਜਾ ਸਕਦੇ ਆ। ਸੋ ਅੱਜ ਦਾ ਤੁਹਾਡਾ ਇਹ ਕਹਿ ਲਓ ਕਿ ਟਾਸਕ ਹੈ ਕਿ ਆਪਣਾ ਆਪਣਾ ਸੈਂਸਿਸ ਜ਼ਰੂਰ ਜ਼ਰੂਰ ਜ਼ਰੂਰ ਕੰਪਲੀਟ ਕਰ ਲਓ। ਐਮਪਾਇਰ ਆਟੋ ਬਾਡੀ ਦਾ ਨੰਬਰ ਤੁਹਾਨੂੰ ਦਿੰਦੇ ਹਾਂ। ਐਮਪਾਇਰ ਆਟੋ ਬਾਡੀ, ਅਗਰ ਕੋਈ ਵੀ ਗੱਡੀ ਦਾ ਕਲਿਸ਼ਨ ਹੋ ਗਿਆ, ਗੱਡੀ ਦੀ ਕੋਈ ਬਾਡੀ ਰਿਪੇਅਰ ਹੋਣ ਵਾਲੀ ਹੈ, ਗੱਡੀ ਨੂੰ ਪੇਂਟ ਕਰਾਉਣਾ, ਕੋਈ ਫੈਂਡਰ ਫਿਕਸ ਕਰਾਉਣਾ, ਕੋਈ ਬੰਪਰ ਫਿਕਸ ਕਰਾਉਣਾ, ਕੋਈ ਡੋਰ ਕਿਤੇ ਵੱਜਿਆ ਉਹ ਫਿਕਸ ਕਰਾਉਣਾ, ਗੱਡੀ ਨੂੰ ਪੇਂਟ ਕਰਵਾਉਣਾ, ਤਾਂ ਐਮਪਾਇਰ ਆਟੋ ਬਾਡੀ ਸਾਰੇ ਤੁਹਾਡੇ ਬਾਡੀ ਵਰਕ ਦੇ ਕੰਮ ਦੇ ਲਈ ਤੁਸੀਂ 181 ਰਦਰਫੋਰਡ ਰੋਡ ਸਾਊਥ ਤੇ ਪਹੁੰਚ ਸਕਦੇ ਹੋ ਤੇ ਨੰਬਰ ਹੈ 9054536780। ਬਾਈ ਜੀ ਉਹਨੇ ਬਹੁਤ ਸੋਹਣਾ ਕੰਮ ਕਰਦੇ ਆ, ਤੁਹਾਡੀ ਇੰਸ਼ੋਰੈਂਸ ਨੂੰ ਵੀ ਡਾਇਰੈਕਟ ਬਿਲਿੰਗ ਕਰਦੇ ਆ, ਅਗਰ ਕੋਈ ਐਕਸੀਡੈਂਟ ਹੋ ਗਿਆ ਗੱਡੀ ਦੇ ਰਿਪੇਅਰ ਇਹਨਾਂ ਕੋਲੋਂ ਕਰਾਓ, ਹਰ ਇੱਕ ਮੇਕ ਐਂਡ ਮਾਡਲ, ਬਹੁਤ ਵਧੀਆ ਰਿਵਿਊਜ਼ ਨੇ ਇਹਨਾਂ ਦੇ। ਨੰਬਰ ਹੈ 9054536780, 9054536780 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਸੌਰਵ ਬ੍ਰਤਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸੌਰਵ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਅੱਜ ਮੈਂ ਕੁਇਕ ਮਾਰਕੀਟ ਨੂੰ ਅਪਡੇਟ, ਮਤਲਬ ਮਾਰਕੀਟ ਦਾ ਯੂ ਨੋ ਵਟਸ ਹੈਪਨਿੰਗ ਇਨ ਦਾ ਮਾਰਕੀਟ, ਵੀ ਨੀਡ ਟੂ ਕਵਰ ਦੈਟ। ਇਟਸ ਕੁਆਇਟ ਅਨਪ੍ਰੈਸੀਡੈਂਟਡ ਜੋ ਹੋ ਰਿਹਾ, ਔਰ ਜੋ ਹੋਣ ਵਾਲਾ ਹੈ ਉਹ ਵੀ ਅਨਪ੍ਰੈਸੀਡੈਂਟਡ ਹੈ, ਕਿਉਂਕਿ ਤੁਹਾਨੂੰ ਯਾਦ ਹੈ ਕਿ ਆਪਾਂ ਕਈ ਸਾਲ ਪਹਿਲਾਂ ਹੀ ਗੱਲ ਕਹੀ ਸੀਗੀ ਕਿ ਈ ਕਾਮਰਸ ਦੇ ਖੇਤਰ ਦੇ ਵਿੱਚ, ਖਾਸ ਕਰਕੇ ਜਿੱਥੇ ਐਮਾਜ਼ੋਨ ਵਰਗੇ ਪਲੇਅਰਸ ਕੰਮ ਕਰਦੇ ਹੈਗੇ ਆ, ਡਿਲੀਵਰੀ ਇਨ ਅ ਡੇ, ਡਿਲੀਵਰੀ ਇਨ 2 hours, ਡਿਲੀਵਰੀ ਇਨ 30 minutes। ਸੋ US ਦੇ ਵਿੱਚ ਕਾਫੀ ਸਿਟੀਜ਼ ਦੇ ਵਿੱਚ 30 minute ਡਿਲੀਵਰੀ ਜਿਹੜੀ ਹੈਗੀ ਸਟਾਰਟ ਹੋ ਰਹੀ ਹੈ। ਸਿਮਿਲਰਲੀ ਕੰਪਿਊਟ ਕਪੈਸਿਟੀ ਦੀ ਗੱਲ ਕਰੀਏ, ਤੇ ਦੇਰ ਇਜ਼ ਅ ਬਿਗ ਕੰਪੀਟੀਸ਼ਨ ਬਿਟਵੀਨ ਬਿਗ ਵਿਗਸ ਐਂਡ ਪੀਪਲ ਲਾਈਕ ਈਲਨ ਮਸਕ ਆਲਸੋ, ਵਿਚ ਵਾਂਟ ਟੂ ਕ੍ਰੀਏਟ ਕੰਪਿਊਟ ਕਪੈਸਿਟੀ ਵਿਦ ਅ ਫ੍ਰੈਕਸ਼ਨ ਆਫ ਅ ਕਾਸਟ, ਜਿਹਦੇ ਕਰਕੇ ਐਂਥਰੋਪਿਕ ਵਰਗੀਆਂ ਕੰਪਨੀਜ਼ ਵੀ ਉਹਦੇ ਵੱਲ ਨੂੰ ਅਟਰੈਕਟ ਹੋ ਰਹੀਆਂ ਹੈਗੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪ੍ਰੋਡਕਟੀਵਿਟੀ ਗੇਨਸ ਦੀ ਗੱਲ ਕੀਤੀ ਸੀਗੀ, ਟੈਕਨੋਲੋਜੀ ਇਜ਼ ਗੋਇੰਗ ਟੂ ਪਲੇ ਬਿਗ ਰੋਲ ਇਨ ਚੇਂਜਿੰਗ ਦਾ ਲਾਈਵਸ ਆਫ ਹਿਊਮਨਸ ਇਨ ਅ ਬੈਟਰ ਵੇ। ਰੀਜ਼ਨ ਬੀਇੰਗ, ਵੀ ਵਿਲ ਹੈਵ ਫਾਸਟਰ ਮੈਡੀਕੇਸ਼ਨਸ, ਵੀ ਵਿਲ ਹੈਵ ਫਾਸਟਰ ਕਮਿਊਨੀਕੇਸ਼ਨ, ਵੀ ਵਿਲ ਹੈਵ ਫਾਸਟਰ ਵੈਦਰ ਪ੍ਰੋਡਿਕਸ਼ਨ, ਐਕਸੈਟਰਾ ਐਕਸੈਟਰਾ। ਸੋ ਟੈਕਨੋਲੋਜੀ ਦਾ ਜਿਹੜਾ ਰੋਲ ਹੈ ਉਹਨੂੰ ਨਿਗੇਟ ਨਹੀਂ ਕੀਤਾ ਜਾ ਸਕਦਾ। ਦੂਸਰੇ ਪਾਸੇ ਜੇ ਸਟਾਕ ਮਾਰਕੀਟ 'ਚ ਦੇਖੀਏ ਤੇ ਇੰਡੀਵਿਜੁਅਲ ਸਟਾਕਸ ਨੇ ਹਿਸਟਰੀ ਰਚ ਦਿੱਤੀ ਹੈ, ਤੇ ਕੁਝ ਲੋਕ ਇਹ ਵੀ ਕਹਿਣ ਲੱਗ ਗਏ ਹੈ ਕਿ 1999 ਵਾਂਗੂ ਜਿਵੇਂ ਟੈਕ ਸੈੱਲ ਆਫ ਜਿਹੜਾ ਹੈਗਾ ਹੋਇਆ ਸੀਗਾ, ਕਿ ਬੀਅਰਸ ਐਂਡ ਬੁਲਸ ਜਿਹੜੇ ਹੈਗੇ ਨੇ ਉਹ ਆਪਸ ਦੇ ਵਿੱਚ ਕੰਪੀਟ ਕਰ ਰਹੇ ਨੇ। ਮੇਰਾ ਇਹ ਮੰਨਣਾ ਹੈਗਾ ਕਿ ਇਹ ਤਾਂ ਹੋ ਗਈਆਂ ਹੈਡਲਾਈਨਸ, ਮੇਰਾ ਇਹ ਮੰਨਣਾ ਹੈ ਕਿ ਰਾਈਟ ਫਰੋਮ ਡੇ 1 ਯੂ ਡੋਂਟ ਨੀਡ ਟੂ ਪਲੇ ਸਪੈਕੂਲੇਟਿਵ, ਨੰਬਰ 2 ਯੂ ਕੈਨੋਟ ਨਿਗੇਟ ਦਾ ਬੇਸਿਕ ਫੈਕਟ ਦੈਟ ਨੈਕਸਟ ਰੈਵੋਲੂਸ਼ਨ ਇਨ ਹਿਊਮਨ ਰੇਸ ਔਰ ਮੈਨਕਾਈਂਡ ਇਜ਼ ਗੋਇੰਗ ਟੂ ਕਮ ਥਰੂ ਟੈਕਨੋਲੋਜੀ, ਇਨਫਿਊਜ਼ਨ ਆਫ ਟੈਕਨੋਲੋਜੀ ਥਰੂ ਮਸ਼ੀਨ ਲਰਨਿੰਗ। ਤੀਸਰੀ ਚੀਜ਼, ਸਾਨੂੰ ਖਾਣ ਦੇ ਲਈ ਰੋਟੀ ਚਾਹੀਦੀ ਚਾਹੀਦੀ ਹੈ। ਸੋ ਇਹ ਨਹੀਂ ਹੈਗਾ ਕਿ ਬੇਸਿਕਸ ਜਿਹੜੇ ਹੈਗੇ ਨੇ ਉਹ ਕਿਤਾਬਾਂ ਤੋਂ ਹਟ ਜਾਣਗੇ, ਕਿਉਂਕਿ ਫੁਲਕਾ ਜਾਂ ਚਪਾਤੀ ਜਾਂ ਰਾਈਸ ਇਹ ਫੈਕਟਰੀਆਂ 'ਚ ਪੈਦਾ ਨਹੀਂ ਹੋਣੇ, ਇਹ ਧਰਤੀ 'ਚ ਚਾਵਲ ਪੈਦਾ ਹੋਊਗਾ ਤਾਂ ਹੀ ਹੋਣੇ ਆ, ਜਾਂ ਕਣਕ। ਚੌਥੀ ਚੀਜ਼ ਇਹ ਹੈਗੀ ਹੈ ਕਿ ਜਦੋਂ ਅਸੀਂ ਆਪਣੇ ਆਪ ਨੂੰ ਡਾਇਵਰਸੀਫਾਈ ਕਰਕੇ ਚੱਲਦੇ ਹਾਂ, ਅਸੀਂ ਮੇਕ ਸ਼ੋਰ ਕਰਦੇ ਹੈਗੇ ਹਾਂ ਕਿ ਬੁਰੇ ਅਤੇ ਚੰਗੇ ਸਮੇਂ ਦੇ ਲਈ ਅਸੀਂ ਤਿਆਰ ਰਹੀਏ। ਪੰਜਵੀਂ ਚੀਜ਼, ਇਹ ਬੜਾ ਜ਼ਰੂਰੀ ਹੈ ਕਿ ਰਿਸਕ ਜਿਹੜਾ ਹੈਗਾ ਉਹਨੂੰ ਲੈ ਕੇ ਹੀ ਪ੍ਰੋਫਿਟ ਬਣਾਇਆ ਜਾ ਸਕਦਾ ਹੈਗਾ। ਸੋ ਇਸ ਕਰਕੇ ਕੁਐਸਚਨਸ ਕਾਫੀ ਨੇ, ਲੇਕਿਨ ਆਨਸਰਸ ਵੀ ਕਈ ਹੋ ਸਕਦੇ ਨੇ। ਫੀਲ ਫ੍ਰੀ ਟੂ ਗਿਵ ਮੀ ਅ ਕਾਲ, ਵੀ ਕੈਨ ਕ੍ਰੀਏਟ ਅ ਸਟ੍ਰੈਟਜਿਕ ਪਲਾਨ ਫਾਰ ਯੂ ਫਾਰ ਯੋਰ ਬੈਟਰ ਫਿਊਚਰ। 416-833-8533, 416-833-8533।
0: ਥੈਂਕ ਯੂ ਸਰ। 416-833-8533 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ, ਤੇ ਤੁਹਾਡੇ ਲਈ ਵਕਾਰ ਖਾਨ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਨੇ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337, 9056733337 ਦੇ ਉੱਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਕੱਲ੍ਹ ਇੱਕ ਤਾਂ ਤੁਹਾਨੂੰ ਥੋੜ੍ਹੇ ਅਪਡੇਟ ਕਰਦੀ ਯਾਰ ਕਿ ਬਾਸਕਟਬਾਲ 'ਚ ਕੀ ਚੱਲ ਰਿਹਾ। ਕੱਲ੍ਹ ਲੇਕਰਸ ਹਾਰ ਗਏ, ਯਾਨੀ ਕਿ ਐਲਏ ਵਾਲੇ, ਅਤੇ ਹੁਣ ਉਹਨਾਂ ਨੂੰ ਐਲੀਮੀਨੇਟ ਕੀਤਾ ਗਿਆ। ਅਤੇ ਲਬਰੋਨ ਜੇਮਸ ਯਾਰ ਜੋ 41 ਸਾਲਾਂ ਦਾ ਅਤੇ 23ਵਾਂ ਸਾਲ ਆਪਣਾ ਖੇਡ ਰਿਹਾ ਸੀ, ਹੁਣ ਦੇਖ ਲਿਆ ਅਗਲੇ ਸਾਲ ਲਬਰੋਨ ਜੇਮਸ ਕਿੱਥੇ ਖੇਡੇਗਾ, ਕੀ ਕਰੇਗਾ। ਬਟ ਫੋਰ ਦਿਸ ਈਅਰ ਦੇ ਆਰ ਡਨ, ਐਂਡ ਚਲੋ ਕੋਈ ਗੱਲ ਨਹੀਂ, ਜਿੱਤ ਹਾਰ ਜ਼ਿੰਦਗੀ ਦਾ ਪਾਰਟ ਹੈ। ਕੱਲ੍ਹ ਜਿਵੇਂ ਆਪਣੇ ਪੰਜਾਬ ਵਾਲੇ ਵੀ ਹਾਰੇ, ਉਹ ਵੀ ਬਹੁਤ ਅੱਜ ਕੱਲ੍ਹ ਦੇ ਸਮੇਂ ਸਾਡੇ ਜਿਹੜੇ ਪੰਜਾਬ ਦੇ ਫੈਨ ਨੇ ਉਹ ਅਪਸੈਟ ਨੇ ਕਿ ਯਾਰ ਆਹ ਕੀ ਹੋ ਰਿਹਾ, ਪੰਜਾਬ ਵਾਲੇ ਵਧੀਆ ਖੇਡਦੇ ਖੇਡਦੇ ਹੁਣ ਉਹ ਵੀ ਹਿੰਮਤ ਜੀ ਹਾਰ ਰਹੇ ਆ। ਸੋ NBA ਬਸ ਹੁਣ ਰਹਿ ਗਈ ਯਾਰ, ਕਿੰਨੀਆਂ ਕੁ ਟੀਮਾਂ ਰਹਿ ਗਈਆਂ। ਆਈ ਥਿੰਕ ਹੁਣ ਅਗਲਾ ਜਿਹੜਾ ਕਾਨਫਰੰਸ ਫਾਈਨਲ ਹੈ ਉਹ ਹੋਣ ਵਾਲਾ, ਅਤੇ ਫਿਰ ਦੈਟਸ ਇਟ, ਫਾਈਨਲਸ ਨੇ। ਸੋ ਇੱਧਰੋਂ ਓਕਲਾਹੋਮਾ ਵਾਲੇ ਵੱਧ ਗਏ, ਅਤੇ ਦੂਜੇ ਪਾਸੇ ਸੈਨ ਐਂਟੋਨੀਓ ਅਤੇ ਮਿਨੇਸੋਟਾ ਦੀ ਟੀਮ ਖੇਡ ਰਹੀ ਹੈ, ਅਤੇ ਨਿਊਯਾਰਕ ਵਾਲੇ ਵੱਧ ਗਏ, ਅਤੇ ਫਿਰ ਕਲੀਵਲੈਂਡ ਅਤੇ ਡਿਟਰੋਇਟ ਹੈ, ਅਤੇ ਉਹਨਾਂ 'ਚੋਂ ਫਿਰ ਜਿਹੜੇ ਜਿੱਤਣਗੇ ਉਹ ਫਾਈਨਲ 'ਚ ਖੇਡਣਗੇ। ਚਲੋ, ਸੋ ਬਾਸਕਟਬਾਲ ਵੀ ਜਲਦੀ ਹੀ ਖਤਮ ਹੋ ਜਾਵੇਗਾ। ਬਟ ਰੈਪਟਰਸ ਜਦੋਂ ਆਲਰੇਡੀ ਐਲੀਮੀਨੇਟਿਡ ਨੇ, ਮੈਨੂੰ ਪਤਾ ਕਿ ਬਹੁਤ ਸਾਰੇ ਲੋਕਾਂ ਦਾ ਜਿਹੜਾ ਧਿਆਨ ਹੈ ਜਿਹੜਾ ਫੋਕਸ ਹੈ ਉਹ ਥੋੜ੍ਹਾ ਜਿਹਾ ਹਟ ਜਾਂਦਾ ਜਦੋਂ ਨਾ ਤੁਹਾਡੇ ਆਪਦੇ ਸ਼ਹਿਰ ਦੀ ਟੀਮ ਹੀ ਨਹੀਂ ਖੇਡ ਰਹੀ, ਫਿਰ ਬੰਦਾ ਕਹਿੰਦਾ ਯਾਰ ਅਸੀਂ ਕਾਹਨੂੰ ਦੇਖਣਾ, ਸਾਡੀ ਤਾਂ ਟੀਮ ਹੀ ਨਹੀਂ ਖੇਡ ਰਹੀ। ਸੋ ਕੋਈ ਨਾ, ਹੁਣ ਮੇਰੀ ਵੀ ਟੀਮ ਨਹੀਂ ਖੇਡ ਰਹੀ, ਮੈਂ ਵੀ ਥੋੜ੍ਹਾ ਜਿਹਾ ਉਹਨਾਂ ਇੱਕ ਐਕਸਾਈਟਮੈਂਟ ਦੇ ਨਾਲ ਨਹੀਂ ਦੇਖਾਂਗਾ। ਨਿਊ ਹਾਈਟਸ ਕਿਚਨ ਦੀ ਟੀਮ ਨੂੰ ਯਾਦ ਜ਼ਰੂਰ ਰੱਖੋ, ਕਿਚਨ ਨਵਾਂ ਤਿਆਰ ਕਰਾਉਣਾ ਤਾਂ ਸਾਡੇ ਬਹੁਤ ਹੀ ਪਿਆਰੇ ਜਸਪਾਲ ਬਾਈ ਜੀ ਨੇ ਬਹੁਤ ਸੋਹਣਾ ਕੰਮ ਕਰਦੇ ਯਾਰ ਕਿਚਨਸ ਦਾ। ਤੁਸੀਂ ਅਗਰ ਕਿਚਨ ਰੈਡੀ ਕਰਾਉਣੀ ਹੈ ਭਾਜੀ, ਉਹਨਾਂ ਦਾ ਕੰਮ ਦੇਖੋ। ਮੈਂ ਕੱਲ੍ਹ ਨਾ ਬੈਠਾ ਆਪਣੀ ਵਾਈਫ ਨੂੰ ਦਿਖਾ ਰਿਹਾ ਸੀ, ਮੈਂ ਕਿਹਾ ਦੇਖ ਨਿਊ ਹਾਈਟਸ ਦਾ ਕੰਮ, ਉਹ ਵੀ ਕਹਿੰਦੀ ਕਹਿੰਦੀ ਨਵੀਂ ਯਾਰ, ਸਾਰਿਆਂ ਨੂੰ ਜ਼ਰੂਰ ਕਹਿ ਕਿ ਕਿੰਨਾ ਵਧੀਆ ਮੈਂ ਜਸਪਾਲ ਹੁਣੇ ਕੰਮ ਕਰਦੇ ਨੇ, ਅਤੇ ਇਹਨਾਂ ਦੇ ਕਿਚਨ ਤੁਸੀਂ ਦੇਖੋ ਬਣਾਈਆਂ ਹੋਈਆਂ, ਨਵਾਂ ਬਾਰ ਰੈਡੀ ਕਰਾਉਣਾ, ਨਵਾਂ ਕਿਚਨ ਰੈਡੀ ਕਰਾਉਣਾ, ਨਵਾਂ ਤੁਸੀਂ ਨਵੇਂ ਕਾਊਂਟਰ ਟੋਪ, ਨਵੀਂ ਕੈਬਨਿਟ ਸਾਰਾ ਕੁਛ ਕਰਵਾਓ, ਅਤੇ ਭਾਅ ਜੀ ਹੁਣੇ ਤੁਹਾਨੂੰ ਮੇਰੇ ਲਈ ਵਧੀਆ ਡਿਸਕਾਊਂਟ ਦੇਣਗੇ, ਅਤੇ ਨਾਲ ਦੀ ਨਾਲ ਇੱਕ ਡਬਲ ਅੰਡਰਮਾਊਂਟ ਦਾ ਸਿੰਕ ਵੀ ਤੁਹਾਨੂੰ ਭਾਅ ਜੀ ਹੁਣੇ ਬਿਲਕੁਲ ਫ੍ਰੀ ਦੇਣਗੇ। ਸੋ ਨਿਊ ਹਾਈਟਸ ਕਿਚਨ 416-859-1920, 416-859-1920, 416-859-1920 ਦੇ ਉੱਤੇ ਕਾਲ ਕਰੋ, ਅਤੇ ਨਵੀਂ ਆਪਣੇ ਮਨਪਸੰਦ ਦੀ ਕਿਚਨ ਤੁਸੀਂ ਰੈਡੀ ਜ਼ਰੂਰ ਕਰਾਓ, ਟਾਈਮ ਸਿਰ ਕਰਾਓ, ਅਤੇ ਵਧੀਆ ਯਾਰ ਕਿਚਨ ਤਾਂ ਆਪਣੇ ਘਰ ਦਾ ਹੱਬ ਹੈ। ਕਿਚਨ ਥੋੜ੍ਹੀ ਵਧੀਆ ਹੋਵੇ ਤਾਂ ਬੰਦੇ ਨੂੰ ਥੋੜ੍ਹੇ ਫਿਰ ਇੱਕ ਰਹਿੰਦਾ ਯਾਰ ਕਿ ਹਾਂ ਕੁਕਿੰਗ ਕਰੀਏ, ਕਿਚਨ 'ਚ ਬੈਠੀਏ, ਲੋਕਾਂ ਨੂੰ ਸੱਦੀਏ। ਸੋ ਖੈਰ, ਏਅਰ ਕੈਨੇਡਾ ਵਾਲੇ ਆਪਣੀਆਂ ਕੁਝ ਕੁ US ਦੀਆਂ ਸਮਰ ਫਲਾਈਟਾਂ ਘਟਾ ਰਿਹਾ ਹੈ, ਫਿਊਲ ਕੋਸਟ ਵੱਧ ਰਿਹਾ, ਟਰੈਵਲ ਡਿਮਾਂਡ ਵੀ ਚੇਂਜ ਹੋ ਰਿਹਾ। ਤੁਸੀਂ ਦੇਖਿਆ ਹੋਊਗਾ ਸਪਿਰਿਟ ਏਅਰਲਾਈਨਸ ਜੋ ਇੱਕ ਬੜੀ ਵੱਡੀ ਬਜਟ ਏਅਰਲਾਈਨ ਸੀਗੀ ਅਮੈਰੀਕਾ ਦੇ ਵਿੱਚ, ਉਹ ਤਾਂ ਬਸ ਖਤਮ ਹੀ ਹੋ ਗਈ। ਉਹ ਵੀ ਕਹਿੰਦੇ ਕਿ ਪਹਿਲਾਂ ਤਾਂ ਚਲੋ ਠੀਕ ਸਾਡਾ ਕੰਮ ਚੱਲਿਆ, ਬਟ ਉਸ ਤੋਂ ਬਾਅਦ ਕੰਪਟੀਸ਼ਨ ਹੋਰ ਜਿਹੜੇ ਵੱਡੇ ਕੈਰੀਅਰਸ ਨੇ ਜਿਵੇਂ ਡੈਲਟਾ ਹੋ ਗਿਆ, ਯੂਨਾਈਟਿਡ ਹੋ ਗਿਆ, ਉਹਨਾਂ ਨੇ ਪ੍ਰਾਈਸਾਂ ਘਟਾ ਲਈਆਂ, ਸਾਨੂੰ ਪੰਗਾ ਪਿਆ, ਅਤੇ ਹੁਣ ਫਿਊਲ ਦੇ ਕੋਸਟ ਵੱਧ ਰਹੇ ਆ, ਪਾਇਲਟਸ ਦੇ ਖਰਚੇ ਵੱਧ ਰਹੇ ਆ, ਸੋ ਹੁਣ ਏਅਰਲਾਈਨਸ ਨੂੰ ਵੀ ਬੜੇ ਪੰਗੇ ਪਏ ਹੋਏ ਨੇ। ਸਾਡੇ ਨਾਲ ਪਰਮਿੰਦਰ ਜੀ ਜੁੜਿਆ ਸੁਜੋਗ ਹੋਮ ਯੂਕਰੇਨ ਤੋਂ। ਪਰਮਿੰਦਰ ਜੀ ਵੈਲਕਮ,
2: ਵੈਰੀ ਗੁੱਡ ਮਾਰਨਿੰਗ ਨਵੀ ਐਂਡ ਵਾਰਮ ਹੈਲੋ ਟੂ ਆਲ ਆਰ ਲਿਸਨਰਸ।
0: ਸੋ ਅੱਜ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਾਂਗੇ ਡਿਜ਼ੀਜ਼ ਬਾਰੇ, ਵੀ ਰੂਟ ਕੋਜ਼ ਆਫ ਦ ਡਿਜ਼ੀਜ਼ ਕੀ ਹੈ, ਇਹਦਾ ਕੀ ਮਤਲਬ ਹੈ, ਤੇ ਇਹਦੇ ਤੇ ਕਿਉਂ ਫੋਕਸ ਕਰਨ ਦੀ ਜ਼ਰੂਰਤ ਹੈ।
2: ਬਿਲਕੁਲ ਨਵੀ, ਆਈ ਥਿੰਕ ਆਪਾਂ ਕਿਸੇ ਵੀ ਪ੍ਰੋਬਲਮ ਨੂੰ ਜਦੋਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਜੇ ਅਸੀਂ ਚਾਹੁੰਦੇ ਹਾਂ ਕਿ ਉਹਦਾ ਹੱਲ ਹੋਵੇ ਤਾਂ ਸਾਨੂੰ ਉਹਦੀ ਜੜ ਤੇ ਕੰਮ ਕਰਨਾ ਪੈਂਦਾ ਹੈ। ਉਹ ਚਾਹੇ ਫਾਈਨੈਂਸ਼ੀਅਲ ਸਿਚੁਏਸ਼ਨ ਹੋਵੇ, ਐਜੂਕੇਸ਼ਨ ਦੇ ਵਿੱਚ ਬੱਚਾ ਪਿੱਛੇ ਹੋਵੇ, ਰਿਲੇਸ਼ਨਸ਼ਿਪ ਡਿਸਆਰਡਰਸ ਇਨ ਇਸ਼ੂਜ਼ ਹੋਣ, ਕੁਛ ਵੀ ਹੋਵੇ, ਐਂਡ ਸੇਮ ਵੇ ਇਨ ਹੈਲਥ ਐਜ਼ ਵੈਲ। ਜੇ ਅਸੀਂ ਬਿਮਾਰੀਆਂ ਜਾਂ ਆਪਣੀ ਉਸ ਸਿਹਤ ਦੀ ਪ੍ਰੋਬਲਮ ਦੀ ਜੜ ਤੇ ਕੰਮ ਨਹੀਂ ਕਰਦੇ, ਵੀ ਕੈਨੋਟ ਹੈਵ ਕਿਓਰ, ਔਰ ਅਸੀਂ ਉਸ ਡਿਜ਼ੀਜ਼ ਨੂੰ ਰਿਵਰਸ ਨਹੀਂ ਕਰ ਪਾਉਂਦੇ। ਇਸੇ ਹੀ ਕਰਕੇ ਉਸ ਚੀਜ਼ ਤੇ ਫੋਕਸ ਕਰਨਾ ਜ਼ਰੂਰੀ ਹੈ। ਨਾਓ ਕਮਿੰਗ ਟੂ ਰੂਟ ਕੋਜ਼ ਆਫ ਦ ਡਿਜ਼ੀਜ਼, ਸਰੀਰ ਦੇ ਅੰਦਰ ਕੁਝ ਫੈਕਟਰਸ ਨੇ, ਬਿਕਾਜ਼ ਇਹ ਚੀਜ਼ ਨੂੰ ਇੰਪੋਰਟੈਂਟ ਮੈਂ ਕਿਉਂ ਸਮਝਿਆ ਡਿਸਕਸ ਕਰਨਾ ਕਿ ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਵੀ ਅਸੀਂ ਰੂਟ ਕੋਜ਼ ਤੇ ਕੰਮ ਕਰਦੇ ਹਾਂ, ਵੀ ਡੂ ਨਾਟ ਟਰਾਈ ਟੂ ਮਾਸਕ ਦਾ ਪ੍ਰੋਬਲਮ। ਅਸੀਂ ਉੱਪਰੋਂ ਉਸਨੂੰ ਬੈਂਡੇਜ ਲਾ ਕੇ, ਮਾਸਕ ਲਾ ਕੇ ਕੋਸ਼ਿਸ਼ ਨਹੀਂ ਕਰਦੇ, ਪਰ ਜੜ ਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ

0: ਸਟ੍ਰੈਸ ਚ ਰਹਿੰਦੀ ਹਾਂ, ਹਰ ਵੇਲੇ ਪਰੇਸ਼ਾਨ ਰਹਿੰਦੀ ਹਾਂ, ਵਰੀ ਰਹਿੰਦੀ ਹਾਂ, ਕੋਰਟੀਸੋਲ ਲੈਵਲਸ ਉੱਤੇ ਰਹਿੰਦੇ ਨੇ, ਮੇਰੇ ਸਰੀਰ ਚ ਸੋਜ ਰਹਿੰਦੀ ਹੈ। ਜੈਨੇਟਿਕ ਪ੍ਰੀ ਡਿਸਪੋਜੀਸ਼ਨ, ਮੇਰੀ ਫੈਮਿਲੀ ਦੇ ਅੰਦਰ ਕੁਛ ਇਹੋ ਜਿਹੇ ਰੋਗ ਨੇ ਜਿਵੇਂ ਕਿ ਆਟੋਇਮਿਊਨ ਡਿਸਆਰਡਰ, ਮੇਰੀ ਮੰਮਾ ਨੂੰ ਜਿਹੜਾ ਰੂਮੈਟੋਇਡ ਆਰਥਰਾਈਟਿਸ ਹੈ, ਸੋ ਦੋਸ ਥਿੰਗਸ ਆਰ ਕਮਿੰਗ ਇਨ ਟੂ ਮਾਈ ਸਿਸਟਮ ਐਜ਼ ਵੈਲ, ਜਿਨ੍ਹਾਂ ਨਾਲ ਮੈਨੂੰ ਇਨਫਲਮੇਸ਼ਨ ਹੋ ਰਹੀ ਹੈ। ਸੈਕਿੰਡ ਫੈਕਟਰ ਇਜ਼ ਨਿਊਟ੍ਰੀਸ਼ਨਲ ਡੈਫੀਸ਼ੈਂਸੀ, ਕੀ ਮੇਰੇ ਨਿਊਟ੍ਰੀਐਂਟ ਸਹੀ ਨੇ, ਮੈਕਰੋ ਐਂਡ ਮਾਈਕਰੋ ਨਿਊਟ੍ਰੀਐਂਟ ਸਹੀ ਨੇ, ਮੇਰੇ ਆਇਰਨ ਲੈਵਲਸ ਠੀਕ ਨੇ, ਵਿਟਾਮਿਨ ਡੀ ਲੈਵਲਸ ਠੀਕ ਨੇ, B12 ਠੀਕ ਹੈ, ਆਇਰਨ ਹੈ ਤਾਂ ਮੈਂ ਹਰ ਵੇਲੇ ਕਮਜ਼ੋਰ ਐਂਡ ਲਥਾਰਜੀ ਐਂਡ ਟਾਇਰਡ ਰਹਿੰਦੀ ਹਾਂ, ਵਿਟਾਮਿਨ ਡੀ ਹੈ ਤਾਂ ਮੇਰੀ ਬੋਨ ਪੇਨ, ਮਸਲ ਪੇਨ, ਕੋਲੈਸਟ੍ਰੋਲ ਹਾਈ, ਥਾਇਰੋਇਡ ਹਿਲਦਾ ਹੈਗਾ, B12 ਡੈਫੀਸ਼ੈਂਸੀ, ਨਰਵਸਨੈਸ, ਡਿਜ਼ੀਨੈਸ, ਪੈਲਪੀਟੇਸ਼ਨ, ਮਤਲਬ ਬਹੁਤ ਸਾਰੇ ਨਿਊਟ੍ਰੀਐਂਟ ਡੈਫੀਸ਼ੈਂਸੀਜ਼ ਲਾਈਕ ਮੈਗਨੀਸ਼ੀਅਮ, ਕੈਲਸ਼ੀਅਮ, ਸੋ ਇਹ ਇੱਕ ਸਿਟਿੰਗ ਦੇ ਵਿੱਚ ਅਸੀਂ ਅਨਾਲਿਸਿਸ ਕਰਦੇ ਹਾਂ। ਥਰਡ ਕਮਸ ਹਾਰਮੋਨਲ ਇੰਬੈਲੈਂਸ, ਹਾਰਮੋਨਲ ਡਿਸਫੰਕਸ਼ਨ। ਹਾਰਮੋਨ ਸਰੀਰ ਦੇ ਅੰਦਰ ਕੰਮ ਕੀ ਕਰਦੇ ਆ ਨਵੀ, ਦੇ ਆਰ ਮੈਸੰਜਰਸ, ਜਸਟ ਮੈਸੰਜਰਸ, ਸਾਡੇ ਸਰੀਰ ਦੇ ਅੰਦਰ ਗਲੈਂਡਰ ਸਿਸਟਮ ਚੋਂ ਇਹ ਮੈਸੰਜਰਸ ਨਿਕਲਦੇ ਆ, ਇਹਨਾਂ ਦਾ ਕੰਮ ਟੂ ਸਟਿਮੂਲੇਟ ਅਵਰ ਆਰਗਨਸ, ਕਿ ਤੁਸੀਂ ਕੰਮ ਸ਼ੁਰੂ ਕਰੋ ਜਾਂ ਫਿਰ ਹੁਣ ਤੁਸੀਂ ਕੰਮ ਬੰਦ ਕਰ ਦਿਓ, ਤੁਸੀਂ ਕੰਮ ਤੇਜ਼ ਕਰੋ, ਤੁਸੀਂ ਕੰਮ ਸਲੋ ਕਰੋ। ਸੋ ਜਦੋਂ ਹਾਰਮੋਨਸ ਇਰੈਗੂਲਰ ਹੁੰਦੇ ਨੇ ਤਾਂ ਆਰਗਨ ਫੰਕਸ਼ਨ ਅੱਗੇ ਪਿੱਛੇ ਹੋਣ ਲੱਗਦਾ ਹੈ, ਕਦੋਂ ਉਹਨਾਂ ਦੀ ਵਾਧ ਘਾਟ ਦੀ ਲੋੜ ਹੈ ਉਹ ਕੰਟਰੋਲ ਚੋਂ ਬਾਹਰ ਜਾਣ ਲੱਗਦੀ ਹੈ, ਕੋਜ਼ਿੰਗ ਅਗੇਨ ਡਿਜ਼ੀਜ਼ ਇਨ ਦਾ ਬਾਡੀ। ਐਂਡ ਦ ਫੋਰਥ ਐਂਡ ਦਾ ਲਾਸਟ ਫੈਕਟਰ ਇਜ਼ ਇਨਵਾਇਰਮੈਂਟਲ ਫੈਕਟਰਸ, ਕਿਹੋ ਜਿਹੇ ਵਾਤਾਵਰਨ 'ਚ ਅਸੀਂ ਕੰਮ ਕਰਦੇ ਹਾਂ, ਕਿਹੋ ਜਿਹੇ ਵਾਤਾਵਰਨ 'ਚ ਅਸੀਂ ਰਹਿੰਦੇ ਹਾਂ, ਪੋਲੂਸ਼ਨ ਹੈ, ਪੈਸਟੀਸਾਈਡਸ ਹੈ, ਹੈਵੀ ਮੈਟਲਸ ਹੈ, ਮੋਲਡ ਹੈ, ਪਲਾਸਟਿਕ ਹੈ, ਹਾਊਸ ਹੋਲਡ ਕਲੀਨਰਸ ਹੈ, ਡਸਟ ਹੈ, ਡਸਟ ਮਾਈਟਸ ਹੈ, ਕਿਹੜੀਆਂ ਇਹੋ ਜਿਹੇ ਵਾਤਾਵਰਨ ਨੇ। ਸੋ ਇਹ ਚਾਰ ਫੈਕਟਰਸ ਐਵਰੀ ਕੇਸ ਅਸੈਸਮੈਂਟ 'ਚ ਅਸੀਂ ਧਿਆਨ ਦਿੰਦੇ ਹਾਂ ਇਨ ਦਾ ਬੈਕਗਰਾਊਂਡ ਆਫ ਦਾ ਡਿਜ਼ੀਜ਼। ਤੈਨੂੰ ਜੇ ਆਪਣੀ ਭਾਸ਼ਾ 'ਚ ਸਮਝਣਾ ਹੋਵੇ ਤਾਂ ਓਕੇ, ਅ ਫੀਮੇਲ ਜਿਹੜੀ ਕਿ ਆਪਣੇ ਛੋਟੇ ਜਿਹੇ ਇਨਫੈਂਟ ਬੱਚੇ ਨੂੰ ਐਗਜ਼ੀਮਲ ਦੇ ਕਰਕੇ ਲੈ ਕੇ ਆਉਂਦੀ ਹੈ, ਉਹਦੇ ਪਿੱਛੇ ਇਹ ਦੇਖਣਾ ਉਹਦੀ ਪਾਸ ਹਿਸਟਰੀ ਕਿੱਦਾਂ, ਉਹਦੀ ਮੈਡੀਕਲ ਹਿਸਟਰੀ ਕਿੱਦਾਂ, ਉਹਨਾਂ ਨੇ ਦਵਾਈਆਂ ਕਿੰਨੀਆਂ ਕੁ ਖਾਧੀਆਂ ਡਿਊਰਿੰਗ ਪ੍ਰੈਗਨੈਂਸੀ, ਬਿਫੋਰ ਪ੍ਰੈਗਨੈਂਸੀ, ਕੰਸੈਪਸ਼ਨ ਵਾਸਤੇ, ਕਿ ਉਹ ਲਿਵਰ ਦੇ ਥਰੂ ਪ੍ਰੋਸੈਸ ਹੋ ਕੇ ਨਵ ਜਨਮਿਆ ਬੱਚਾ ਐਗਜ਼ੀਮਾ ਨਾਲ ਪੈਦਾ ਹੋਇਆ। ਔਰ ਐਨੀਬਡੀ ਸਫਰਿੰਗ, ਐਨੀ ਫੀਮੇਲ ਇਜ਼ ਰੀਅਲੀ ਬ੍ਰੈਸਟ ਫੀਡਿੰਗ ਤੇ ਬੱਚੇ ਨੂੰ ਬ੍ਰੈਸਟ ਫੀਡ ਕਰਨ ਤੋਂ ਬਾਅਦ ਐਗਜ਼ੀਮਾ ਸ਼ੁਰੂ ਹੋਇਆ ਤਾਂ ਮਾਂ ਦੀ ਖੁਰਾਕ ਕਿੱਦਾਂ ਦੀ ਹੈ? ਮਾਂ ਦੀ ਖੁਰਾਕ 'ਚ ਇਹੋ ਜਿਹੀ ਕੋਈ ਚੀਜ਼ ਤਾਂ ਨਹੀਂ ਜਿਹੜੀ ਬੱਚੇ ਨੂੰ ਤੰਗ ਕਰ ਰਹੀ ਹੈ? ਸੋ ਵਿਚ ਮੀਨਸ ਇਟਸ ਨੋਟ ਓਨਲੀ ਕਿ ਮੇਰੇ ਲੈਬ ਰਿਪੋਰਟਸ 'ਚ ਕੀ ਆਇਆ, ਦੇਰ ਇਜ਼ ਮੱਚ ਮੋਰ ਦੈਨ ਲੈਬ ਰਿਪੋਰਟਸ, ਜਿਹੜਾ ਕਿ ਇੱਕ ਥੋਰੋ ਹੋਮਿਓਪੈਥਿਕ ਅਸੈਸਮੈਂਟ ਦੇ ਵਿੱਚ ਅਸੀਂ ਫੋਕਸ ਕਰਦੇ ਹਾਂ। ਐਂਡ ਯੈਸ, ਆਫਟਰ ਪਿੰਨ ਪੁਆਇੰਟਿੰਗ ਦੈਟ, ਈਜ਼ੀਲੀ ਡਿਜ਼ੀਜ਼ ਕੈਨ ਬੀ ਰਿਵਰਸਡ ਰਾਈਟ ਇਨ ਦਾ ਬਿਗਿਨਿੰਗ। ਜਦੋਂ ਹੀ ਤੁਹਾਨੂੰ ਇਹ ਕੋਈ ਵੀ ਇਹੋ ਜਿਹੀ ਚੀਜ਼ ਡਾਇਗਨੋਜ਼ ਹੋਈ ਹੈ ਜਿਹੜੀ ਕਿ ਆਊਟ ਆਫ ਦਾ ਬਲੂ, ਆਈ ਨੈਵਰ ਹੈਡ ਇਟ, ਯੂ ਕੈਨ ਕੰਟਰੋਲ ਇਟ, ਯੂ ਕੈਨ ਰਿਵਰਸ ਇਟ, ਓਨਲੀ ਵਟ ਯੂ ਨੀਡ ਇਜ਼ ਅ ਥੋਰੋ ਅਸੈਸਮੈਂਟ, ਅਵੈਲੂਏਟ ਦਾ ਰੂਟ ਕੋਜ਼, ਤਾਂ ਕਿ ਉਸਨੂੰ ਰਿਵਰਸ ਕੀਤਾ ਜਾ ਸਕੇ, ਜਿਸ ਲਈ ਤੁਸੀਂ ਸੁਜੋਕ ਹੋਮਿਓ ਕਲੀਨਿਕ ਕੰਟੈਕਟ ਕਰ ਸਕਦੇ ਹੋ।
1: Number is quick as 647-856-2516, 647-856-2516, and bilkul root cause labeya jave ta fir along with health har ek cheez da solution mil janda, 647-856-2516. Bahut shukriya, thank you Parminder ji.
0: Thank you so much.
1: Thank you ji, so program mein pujavi rao ke ajj na thodi ji chhotna galbat karni, mainu ek phone aaya bitte dini sade ek listener da, kehnde navi thodi thodi ji help nahi but kehnde thode naal ek gal share karni hai, ਕਹਿੰਦੇ ਸਾਡੇ ਨੌਨ ਦੇ ਵਿੱਚ ਕੋਈ ਨੇ ਤੇ ਉਹਨਾਂ ਦੇ ਸ਼ੋਪ ਤੇ ਕਿਸੇ ਇਲੈਕਟ੍ਰੀਸ਼ਨ ਨੇ ਕੰਮ ਕੀਤਾ ਤੇ ਉਹ ਇਲੈਕਟ੍ਰੀਸ਼ਨ ਕਹਿੰਦਾ ਕਿ ਜੀ ਤੁਹਾਨੂੰ ਗਵਰਨਮੈਂਟ ਵੱਲੋਂ ਰੀਬੇਟ ਵੀ ਮਿਲ ਜੂਗਾ, ਯੇ ਹੈ ਵੋ ਹੈ। ਚਲੋ ਕਿਸੇ ਦੇ ਡੈਂਟਲ ਆਫਿਸ 'ਚ ਉਸ ਇਲੈਕਟ੍ਰੀਸ਼ਨ ਨੇ ਕੰਮ ਕੀਤਾ ਤੇ ਉਹਨਾਂ ਨੂੰ ਚਲੋ ਰੀਬੇਟ ਮਿਲ ਵੀ ਗਿਆ ਤੇ ਫਿਰ ਉਹ ਕਹਿੰਦੇ ਕਿ ਉਹ ਇਲੈਕਟ੍ਰੀਸ਼ਨ ਕਹਿੰਦਾ ਕਿ ਜੀ ਕਿਸੇ ਨੇ ਆਪਣੇ ਘਰੇ ਘੁਰੇ ਵੀ ਕੰਮ ਕਰਾਉਣਾ ਤਾਂ ਮੈਨੂੰ ਦੱਸਿਓ ਤੇ ਉਹਨਾਂ ਨੇ ਡੈਂਟਿਸਟ ਨੇ ਰੈਕਮੈਂਡ ਕਰਤਾ ਕਿ ਠੀਕ ਹੈ ਜੀ ਸਾਡੇ ਰਿਸ਼ਤੇਦਾਰ ਕੁਝ ਹੈਗੇ ਆ ਉਹਨਾਂ ਨੂੰ ਤੁਹਾਡਾ ਨੰਬਰ ਦੇਵਾਂਗੇ ਤੇ ਉਹ ਬੰਦੇ ਨੇ 8-10 ਘਰਾਂ 'ਚ ਕੰਮ ਕਰ ਲਿਆ ਤੇ ਪੈਸੇ ਵੀ ਲੈ ਗਿਆ ਪੋਟਲਾਈਟਾਂ ਤੇ ਕਹਿੰਦਾ ਕਿ ਅੱਧੇ ਕੰਮ 'ਤੇ ਤੁਹਾਨੂੰ ਮੈਂ ਰੀਬੇਟ ਵੀ ਦਵਾ ਦੂੰਗਾ ਤੇ ਕਹਿੰਦੇ ਹੁਣ ਉਹ ਕਈਆਂ ਦਾ ਕੰਮ ਹੋ ਗਿਆ ਪੂਰਾ ਕਈਆਂ ਦਾ ਕੰਮ ਵਿਚਾਲੇ ਛੱਡਤਾ ਪੈਸੇ ਸਾਰੇ ਪਹਿਲਾਂ ਹੀ ਲੈ ਗਿਆ ਤੇ ਨਾ ਉਹ ਹੁਣ ਫੋਨ ਚੱਕਦਾ ਨਾ ਉਹ ਹੁਣ ਕੁਛ ਕਹਿ ਲਓ ਕਿ ਕੰਮ ਕੰਪਲੀਟ ਕਰ ਰਿਹਾ ਤੇ ਟੋਟਲ 14-15 ਜੋਬਾਂ $70,000-80,000 ਉਹ ਕਮਾ ਗਿਆ ਤੇ ਨਾਲੇ ਕਹਿੰਦੇ ਕਿ ਨਵੀ ਉਹਨੇ ਪੈਸੇ ਪਹਿਲਾਂ ਸਾਡੇ ਤੋਂ ਲੈ ਲਏ ਤੇ ਫਿਰ ਉਹਨੇ ਸਾਨੂੰ ਚੈੱਕ ਲਿਖਤੇ ਵੀ ਇਹ ਤੁਹਾਡਾ ਰੀਬੇਟ ਹੋਊਗਾ ਇਹ ਮੈਂ ਤੁਹਾਨੂੰ ਇੰਨੇ ਕਿਤੇ ਚੈੱਕ ਲਿਖ ਰਿਹਾ ਚੈੱਕ ਲਿਖਤੇ ਕਹਿੰਦੇ ਸੀ ਚੈੱਕ ਉਹ ਜਮ੍ਹਾਂ ਕਰਾ ਰਹੇ ਹਾਂ ਤੇ ਉਹ ਹੁਣ ਚੈੱਕ ਨਹੀਂ ਡਿਪੋਜ਼ਿਟ ਹੋ ਰਹੇ ਤੇ ਕਹਿੰਦੇ ਹਜੇ ਕਈ ਲੋਕਾਂ ਦੇ ਘਰੇ ਉਹਦਾ ਸਮਾਨ ਸਮੂਨ ਵੀ ਪਿਆ ਉਹ ਕਹਿੰਦੇ ਕਿ ਅਸੀਂ ਕੀ ਕਰੀਏ

0: ਮੈਂ ਕਿਹਾ ਤੁਹਾਡੇ ਕੋਲ ਰੀਬੇਟ ਦਾ ਕੁਛ ਰਾਈਟਿੰਗ ਹੈਗਾ? ਕਹਿੰਦੇ ਨਹੀਂ, ਅਸੀਂ ਕਿਹਾ ਵੀ ਇਹਨੇ ਹੋਰਾਂ ਨੂੰ ਰੀਬੇਟ ਦਵਾਇਆ ਵੀ ਸਾਨੂੰ ਵੀ ਦਵਾ ਦੂਗਾ। ਮੈਂ ਕਿਹਾ ਚਲੋ ਤੁਹਾਡੀ ਪਹਿਲੀ ਪ੍ਰੋਬਲਮ ਇਹ ਹੈ ਕਿ ਤੁਸੀਂ ਬਸ ਟਰੱਸਟ ਕਰ ਲਿਆ, ਕੋਈ ਐਸੀ ਗੱਲ ਤੁਸੀਂ ਰਾਈਟਿੰਗ 'ਚ ਲਈ ਤਾਂ ਫਿਰ ਪੰਗਾ ਨੈਚੁਰਲੀ ਪੈਣਾ ਹੀ ਪੈਣਾ। ਅਤੇ ਹੁਣ ਉਹ ਕਹਿੰਦੇ ਕਿ ਨਾ ਉਹ ਫੋਨ ਚੱਕ ਰਿਹਾ, ਨਾ ਉਹ ਸਾਨੂੰ ਪਤਾ ਲੱਗ ਰਿਹਾ ਕਿੱਥੇ ਆ ਕੀ ਕਰ ਰਿਹਾ। ਉਹ ਕਹਿੰਦੇ ਕਿ ਅਸੀਂ ਹੁਣ ਕਰੀਏ ਕੀ? ਮੈਂ ਕਿਹਾ ਕੰਪਲੇਂਟ ਹੁਣ ਤੁਸੀਂ ਫਾਈਲ ਕਰ ਦਿਓ, ਆਈ ਡੋਂਟ ਨੋ ਜੇ ਪੈਸੇ ਤੁਹਾਨੂੰ ਵਾਪਸ ਮਿਲਣੇ ਹੀ ਨੇ। ਸੋ ਪੁੱਛਣ ਦਾ ਮਤਲਬ ਇਹ ਹੈ ਕਿ ਕੀ ਤੁਹਾਡੇ ਕਿਸੇ ਨਾਲ ਵੀ ਇੱਦਾਂ ਦੀ ਕੋਈ ਗੱਲ, ਕੋਈ ਇੱਦਾਂ ਦਾ ਕੋਈ ਐਸਾ ਸਕੈਮ ਕਦੇ ਹੋਇਆ? ਬੰਦੇ ਨੇ ਤੁਹਾਨੂੰ ਕੁਛ ਪ੍ਰੋਮਿਸ ਕੀਤਾ, ਤੁਹਾਡੇ ਘਰ ਕੰਮ ਕਰ ਦਿੱਤਾ, ਬਾਅਦ ਦੇ ਵਿੱਚ ਤੁਹਾਨੂੰ ਕੁਛ ਨਹੀਂ ਪਤਾ ਬੰਦਾ ਹੈ ਕਿੱਥੇ ਆ, ਨਾ ਤੁਹਾਡਾ ਫੋਨ ਚੱਕ ਰਿਹਾ, ਨਾ ਤੁਹਾਡੇ ਕੋਈ ਗੱਲ ਦਾ ਜਵਾਬ ਦੇ ਰਿਹਾ। ਸੋ ਨੰਬਰ ਆਪਣਾ 9056733337। ਉਹ ਚਲੋ ਉਹਨਾਂ ਨੂੰ ਇਹ ਸੀ ਕਿ ਨਾ ਵੀ ਹੋਰ ਨਾ ਕੋਈ ਇਸ ਜਾਲ 'ਚ ਫਸ ਜਾਵੇ, ਅਸੀਂ ਤਾਂ ਚਲੋ 14-15 ਜਾਣੇ ਜਿਹੜੇ ਫਸੇ ਹਾਂ ਫਸ ਚੁੱਕੇ ਹਾਂ। ਨੰਬਰ ਹੈ ਆਪਣਾ 9056733337, 9056733337, 905-673-3337 ਆਪਣਾ ਨੰਬਰ ਹੈ, 9056733337। ਪਹਿਲੀ ਗੱਲ ਤਾਂ ਉਸ ਸਿਚੁਏਸ਼ਨ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਦਾ ਪੈਸਾ ਲਿਆ ਗਿਆ ਉਹ ਕੀ ਕਰਨ? ਅਤੇ ਅਗਰ ਤੁਹਾਡੇ ਨਾਲ ਕਿਸੇ ਨਾਲ ਵੀ ਕੋਈ ਕੰਟਰੈਕਟਰ ਨੇ ਕਦੇ ਕੋਈ ਸਕੈਮ ਕੀਤਾ, ਤੁਹਾਨੂੰ ਕੁਛ ਪ੍ਰੋਮਿਸ ਕੀਤਾ, ਅੱਧਾ ਕੰਮ ਪੂਰਾ ਕਰਕੇ ਫਿਰ ਅੱਧ ਵਿਚਾਲੇ ਛੱਡ ਗਏ, ਜਾਂ ਤੁਹਾਡਾ ਕੰਮ ਹੀ ਨਹੀਂ ਪੂਰਾ ਹੋਇਆ? ਹੁਣ ਮੈਂ ਹੈਰਾਨ ਹਾਂ, ਕਹਿੰਦੇ ਕਿ ਕਈ ਲੋਕਾਂ ਦੇ ਘਰੇ ਬਸ ਸਮਾਨ ਵੀ ਪਿਆ ਉਵੇਂ, ਜਿਹੜਾ ਹੁਣ 70-80 ਹਜ਼ਾਰ ਡਾਲਰ ਲੈ ਗਿਆ ਬਿਨਾਂ ਕੰਮ ਕੀਤੇ, ਉਹਨੂੰ ਹੁਣ ਬੰਦੇ ਨੂੰ ਕੀ ਲੋੜ ਹੈ? ਉਹ ਤਾਂ ਮੌਜਾਂ ਕਰ ਰਿਹਾ, ਉਹ ਤਾਂ ਕਹਿੰਦਾ ਹੋਊਗਾ ਮੈਂ ਚੱਲਿਆ ਛੁੱਟੀਆਂ 'ਤੇ, ਤੁਸੀਂ ਮੇਰਾ ਸਮਾਨ ਰੱਖ ਲਓ, ਮੇਰੇ ਸਮਾਨ ਨਾਲ ਜੋ ਕਰਨਾ ਤੁਸੀਂ ਕਰੋ। ਸੋ ਨੰਬਰ ਹੈ ਆਪਣਾ 905-673-3337, 9056733337। ਜਸਟ ਤੁਹਾਡੇ ਤੋਂ ਇੱਕ ਸਲਾਹ ਵੀ ਇਸ ਸਿਚੁਏਸ਼ਨ ਦੇ ਵਿੱਚ ਬੰਦਾ ਕਰੇ ਕੀ? ਆਈ ਥਿੰਕ ਉਹ ਕੋਈ ਕਮਰਸ਼ਲ ਰੀਬੇਟ ਸੀ, ਕਮਰਸ਼ਲ ਦਵਾ ਤਾ ਉਹਨੇ, ਰੈਜੀਡੈਂਸ਼ਲ ਲਈ ਕਿਹਾ ਤਾਂ ਦਿੱਤਾ ਮੈਂ ਦਵਾ ਦੂੰ, ਬਟ ਉਦੋਂ ਉਹਨੇ ਨਹੀਂ ਦਵਾਇਆ ਕਿਉਂਕਿ ਕੋਈ ਐਸੀ ਕੋਈ ਰੀਬੇਟ ਨਹੀਂ ਹੋਣੀ। ਹੁਣ ਆਮ ਨਾਟ ਸ਼ੋਰ, ਬਟ ਬੜੇ ਕੰਟਰੈਕਟਰ ਯਾਰ ਲੋਕਾਂ ਨੂੰ, ਸਾਰੇ ਨਹੀਂ ਚਲੋ ਬਹੁਤ ਚੰਗੇ ਵੀ ਨੇ, ਬਟ ਕਈ ਲੋਕਾਂ ਨੂੰ ਫਸਾ ਕੇ ਵੀ ਬਹਿ ਜਾਂਦੇ ਨੇ, ਅੱਧਾ ਕੰਮ ਕੀਤਾ ਅੱਧਾ ਨਹੀਂ ਕੀਤਾ, ਕੁਛ ਪ੍ਰੋਮਿਸ ਕੀਤਾ, ਪ੍ਰੋਮਿਸ 'ਤੇ ਖਰੇ ਨਾ ਉਤਰੇ, ਕੋਰਟ ਜੋਬ ਦੀ ਇੱਕ ਦਿੱਤੀ ਅਤੇ ਬਾਅਦ ਦੇ ਵਿੱਚ ਜੋਬ ਨਿਕਲੀ ਮਹਿੰਗੀ ਬਹੁਤ। ਸੋ 905-673-3337। 7616 ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਮੇਰਾ ਵੀ ਜੀ 2 ਵਾਰੀ ਏਦਾਂ ਕੰਸਟਰਕਸ਼ਨ ਦਾ ਘਰ ਦੇ ਵਿੱਚ ਕੰਮ ਕਰਵਾਉਣ ਦਾ ਐਕਸਪੀਰੀਅੰਸ ਹੋਇਆ, ਦੋਨੋਂ ਵਾਰੀ ਬੈਡ ਹੋਇਆ। ਪਹਿਲੀ ਵਾਰੀ ਤਾਂ ਅਣਜਾਣ ਸੀ, 20 ਸਾਲ ਪਹਿਲਾਂ ਦੀ ਗੱਲ ਸੀ, ਉਦੋਂ ਸਾਨੂੰ ਨਹੀਂ ਸੀ ਪਤਾ, ਸਾਰਾ ਕੁਛ ਰਿਟਰਨ ਕੀਤਾ ਉਹਦੇ ਨਾਲ, ਸਾਈਨ ਕੀਤੇ, ਸਾਨੂੰ ਨਹੀਂ ਸੀ ਪਤਾ, ਪੇਪਰ ਲਿਆ ਆਪੇ ਬਣਾ ਕੇ ਸਾਈਨ ਕਰਤੇ ਕਿ ਆਹ ਕੰਮ ਕੰਪਲੀਟ ਹੋਊਗਾ ਤੇ ਫਿਰ ਪੈਸੇ ਦੇਈਓ। ਜਦੋਂ ਕੰਮ ਅੱਗੇ ਤੋਂ ਅੱਗੇ ਵਧਣਾ ਸ਼ੁਰੂ ਹੋਇਆ, ਉਹਨੇ ਏਦਾਂ ਵਿੱਚ ਜਾਲ ਵਿਛਾਇਆ ਹੋਇਆ ਸੀਗਾ, ਸਾਨੂੰ ਤਾਂ ਸਮਝ ਨਹੀਂ ਆਈ, ਲਾਸਟ ਦੇ ਵਿੱਚ ਕਹਿੰਦਾ ਜੀ ਪੈਸੇ ਦਿਓਗੇ ਤੇ ਕੰਮ ਕਰੂੰਗਾ।
0: ਅੱਛਾ,
1: ਅਸੀਂ ਪੈਸੇ ਵੀ ਦੇ ਤੇ ਸਾਰੇ, ਉਹ ਬਸ ਅੱਧਾ ਵਿਚਦਾ ਕੰਮ ਛੱਡ ਕੇ ਵਿੱਚ ਝੂਠ ਬੜਾ ਬੋਲਿਆ, ਮੈਂ ਆ ਕਰਾਤਾ ਕੁਛ ਨੀ, ਉਹਨੇ ਸਾਰਾ ਕੰਮ ਏਦਾਂ ਕੜਮ ਕਰਕੇ ਚਲਾ ਗਿਆ, ਛੱਡ ਕੇ ਚਲਾ ਗਿਆ। ਫੋਨ ਨੰਬਰ ਇਹਨਾਂ ਦੇ ਹੁੰਦੇ ਆ, ਕਾਰਡ ਇਹਨਾਂ ਨੇ ਕੋਈ ਰਜਿਸਟਰ, ਇਹਨਾਂ ਦੇ ਕੋਲ ਆਪਣਾ ਕਾਰਡ ਚ ਪਾਇਆ ਹੁੰਦਾ, ਰਜਿਸਟ੍ਰੇਸ਼ਨ ਇਹਨਾਂ ਦੀ ਕਿਸੇ ਦੀ ਨੀ ਹੁੰਦੀ, ਉਹ ਚਲਾ ਗਿਆ ਛੱਡ ਕੇ। ਉਸ ਤੋਂ ਬਾਅਦ 15-20 ਸਾਲ ਬਾਅਦ ਦੀ ਗੱਲ ਹੈ, ਦੁਬਾਰਾ ਫਿਰ ਕੋਈ ਜ਼ਰੂਰਤ ਪਈ ਏਦਾਂ ਹੀ ਕਰਾਉਣ ਦੀ ਕੰਮ, ਤੇ ਕਰਾਇਆ। ਉਹ ਕਹਿੰਦੇ ਜੀ ਬੜਾ ਓਨੈਸਟ ਬੰਦਾ ਹੈ, ਇਹ ਹੈ, ਕਿਸੇ ਨੇ ਰਿਕਮੈਂਡ ਕੀਤਾ। ਬਸ ਥੋੜੇ ਪੈਸੇ ਪੂਸੇ ਲੈਣ ਤੋਂ ਬਾਅਦ ਫਿਰ ਉਹਦੇ ਵੀ ਰੰਗ ਹੋਈ ਸੀਗੇ, ਸੁਣਿਆ ਆ ਕੇ ਵੀ ਬੜੇ ਓਨੈਸਟ ਵੀ ਹੁੰਦੇ ਆ, ਲੇਕਿਨ ਸਾਨੂੰ ਦੋਨੋਂ ਵਾਰੀ ਬੈਡ ਐਕਸਪੀਰੀਅੰਸ ਹੋਇਆ।
0: ਨਹੀਂ ਹੁਣ ਤੁਸੀਂ ਬੰਦੇ ਲੱਭੇ ਕਿੱਥੋਂ?
1: ਬਸ ਏਦਾਂ ਹੀ ਜੀ, ਆਪਣੇ ਸਰਕਲ ਚੋਂ ਹੀ, ਫਰੈਂਡ ਸਰਕਲ ਚੋਂ ਹੀ ਕਿਸੇ ਨੇ ਕੰਮ ਕਰਾਇਆ, ਉਹ ਕਹਿੰਦਾ ਜੀ ਮੇਰਾ ਤਾਂ ਬਹੁਤ ਚੰਗਾ ਕੀਤਾ ਕੰਮ, ਅਸੀਂ ਕਿਹਾ ਚੱਲ ਅਸੀਂ ਵੀ ਕਰਾ ਲੈਂਦੇ ਹਾਂ। ਤੇ ਜਿਹੜੇ ਇੱਥੇ ਤੱਕ ਕਿ ਮੈਂ ਤੁਹਾਨੂੰ ਦੱਸ ਰਿਹਾ, ਇਲੈਕਟ੍ਰੀਕਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਰਿਹਾ, ਜਿਹੜੀ ਸਰਟੀਫਿਕੇਸ਼ਨ ਕਰਾ ਕੇ ਦਿੰਦੇ ਆ, ਉਹ ਜਿਹੜੇ ਬੰਦੇ ਨੇ ਅੱਗੇ ਇਲੈਕਟ੍ਰੀਕਲ ਦਾ ਵੀ ਕੋਈ, ਜਿਹੜੇ ਲੀਗਲਾਈਜ਼ ਨੇ, ਜਿਹੜੇ ਲਾਇਸੈਂਸ ਇਸ਼ੂ ਕਰਦੇ ਆ, ਉਹ ਜਿਹਦਾ ਵੀ ਕੰਮ ਕਰਾਇਆ ਉਹਨੇ ਵੀ ਜਿਹੜਾ ਸੀ ਨਾ, ਉਹ ਮੈਨੂਪੁਲੇਸ਼ਨ ਕਰ ਕੁਰ ਕੇ ਕੰਮ ਕਰਤਾ, ਤੇ ਜਦੋਂ ਫਿਰ ਉਹਨੂੰ ਕਿਹਾ ਕੇ ਭਾਈ ਆ ਕੀ ਕੀਤਾ ਤੂੰ ਮਤਲਬ ਕਿ ਸਰਟੀਫਿਕੇਟ ਇਸ਼ੂ ਕਰਤਾ ਤੁਹਾਨੂੰ ਕੰਮ ਉਹਨੇ ਗੜਬੜੀ ਕੀਤੀ ਸਾਰੀ ਵਿੱਚੋਂ ਫਲਿਕਰਿੰਗ ਹੋਏ ਜੇ ਹੋਏ ਵੋ ਹੋਏ ਮੁੜ ਕੇ ਤਰਲੇ ਕਰਨੇ ਦੁਬਾਰਾ ਨੀ ਆਇਆ ਉਹ
0: ਚਲੋ ਨਹੀਂ ਦੁਬਾਰਾ ਨਹੀਂ ਹੁੰਦੇ ਭਾਜੀ ਦੁਬਾਰਾ ਕਿੱਥੇ ਆਉਣਾ ਹੁਣ ਸਵਾਲ ਇਹ ਵੀ ਹੈ ਕਿ ਕੀ ਇਹ ਜਿਹੜੇ ਹੁਣ ਮੈਂ ਉਹ ਜਿਹੜੇ ਭੈਣ ਜੀ ਦਾ ਫੋਨ ਆਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਕੋਈ ਰਿਸਰਚ ਨਹੀਂ ਕੀਤਾ ਤੁਸੀਂ ਪਤਾ ਨਹੀਂ ਕੀਤਾ ਬੰਦਾ ਕੌਣ ਆਇਆ ਇਹਦਾ ਦਫ਼ਤਰ ਕਿੱਥੇ ਆ ਕੰਮ ਕਹਿੰਦੇ ਨਾ ਵੀ ਅਸੀਂ ਕੁਛ ਨਹੀਂ ਪਤਾ ਕੀਤਾ ਸਾਨੂੰ ਬਸ ਕਿਸੇ ਨੇ ਕਹਿਤਾ ਕਿ ਇੱਥੋਂ ਕਰਾ ਲਓ ਕੰਮ ਇਹਨੇ ਤੁਹਾਨੂੰ ਰੀਬੇਟ ਦਵਾ ਦੇਣਾ ਅਤੇ ਦੈਟਸ ਇਟ ਮੈਂ ਕਿਹਾ ਫਿਰ ਪਹਿਲੀ ਤਾਂ ਫਿਰ ਤੁਹਾਡੀ ਵੀ ਪ੍ਰੋਬਲਮ ਹੈ ਸੋ ਕਿਤੇ ਨਾ ਕਿਤੇ ਤੁਸੀਂ ਵੀ ਜ਼ਿੰਮੇਵਾਰ ਹੋ ਹਨਾ ਆਪਾਂ ਕਈ ਵਾਰ ਐਜ਼ ਅ ਕਸਟਮਰ ਵਿਕਟਮ ਬਣ ਜਾਂਦੇ ਹਾਂ ਵੀ ਸਾਡੀ ਤਾਂ ਕੋਈ ਗਲਤੀ ਨਹੀਂ ਅੱਧੇ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਪ੍ਰੋਪਰਲੀ ਰੀਸਰਚ ਨਹੀਂ ਕੀਤਾ ਅਗਲੇ ਦਾ ਕੰਮ ਨਹੀਂ ਦੇਖਿਆ ਅਗਲੇ ਦੇ ਤੁਸੀਂ ਹੋਰ ਕਿਤੇ ਰੈਂਡਮ ਕਲਾਇੰਟਸ ਨੂੰ ਪੁੱਛਦੇ ਕਿ ਤੁਹਾਡਾ ਕਿੱਦਾਂ ਐਕਸਪੀਰੀਅੰਸ ਰਿਹਾ ਕੀ ਬੰਦਾ ਰਜਿਸਟਰਡ ਹੈ ਕੀ ਨਹੀਂ ਸੋ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਵੀ ਨਹੀਂ ਹੁਣ ਇਹ ਭਾਅ ਜੀ ਵੀ ਕਹਿੰਦੇ ਕਿ ਨਾ ਵੀ ਸਾਡੇ ਵੀ ਕਿਸੇ ਨੋਨ 'ਚ ਕਿਸੇ ਨੇ ਕਿਹਾ ਤਾਂ ਅਸੀਂ ਕਰਾ ਲਿਆ ਅਤੇ ਅਸੀਂ ਵੀ ਖੱਜਲ ਹੋਏ ਸੋ ਨੰਬਰ ਹੈ ਆਪਣਾ 905-673-33-37 ਸਾਰੇ ਜ਼ਰੂਰ ਸ਼ੇਅਰ ਕਰੋ ਆਪਣੇ ਜੇ ਕੋਈ ਐਕਸਪੀਰੀਅੰਸਿਸ ਹੈਗੇ ਨੇ ਤਾਂ 905-673-33-37 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਜੇ ਤੁਸੀਂ ਬਿਜ਼ਨਸ ਚਲਾਉਂਦੇ ਹੋ ਤੁਹਾਡੀ ਬੁੱਕ ਕੀਪਿੰਗ ਪਿੱਛੇ ਰਹਿ ਗਈ ਪੇਰੋਲ HST ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਕੋਈ ਟੈਨਸ਼ਨ ਹੈ ਟੈਕਸਲ ਅਕਾਊਂਟਿੰਗ ਵਾਲੇ ਤੁਹਾਡੀ ਬਿਜ਼ਨਸ ਲਈ ਬੁੱਕ ਕੀਪਿੰਗ ਪੇਰੋਲ ਕਾਰਪੋਰੇਟ ਟੈਕਸ ਫਾਈਲਿੰਗ HST ਸਪੋਰਟ ਅਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਹੈਲਪ ਕਰਦੇ ਨੇ ਟਰੱਕਿੰਗ ਕੰਸਟਰਕਸ਼ਨ ਰੈਸਟੋਰੈਂਟ ਰੀਟੇਲ ਰੀਅਲ ਇਸਟੇਟ IT ਕੰਸਲਟੈਂਟ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਕਲੀਨ ਓਰਗਨਾਈਜ਼ਡ ਅਤੇ CRA ਰੈਡੀ ਰੱਖਣ ਦੇ ਵਿੱਚ ਮਦਦ ਕਰਦੇ ਨੇ ਅੱਜ ਹੀ ਆਪਣੀ ਬਿਲਕੁਲ ਫ੍ਰੀ 15 ਮਿੰਟ ਦੀ ਟੈਕਸ ਰਿਵਿਊ ਬੁੱਕ ਕਰੋ ਇਹਨਾਂ ਨਾਲ 6474610361 6474610361 647-0361 'ਤੇ ਕਾਲ ਇਹਨਾਂ ਨੂੰ ਤੁਸੀਂ ਜ਼ਰੂਰ ਕਰੋ ਉਸ ਦੇ ਨਾਲ ਨਾਲ ਗਰੋਸਰੀ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਦੇ ਕੋਰਨਰ 'ਤੇ ਕੈਨੇਡੀ ਅਤੇ ਮੇਫੀਲ ਦੇ ਨਾਲ ਫਰੈਸ਼ ਫੂਡ ਸੈਂਟਰ ਹਾਜ਼ਰ ਹੈ ਸਾਡੇ ਨਾਲ ਸੁੱਖ ਭਾਅ ਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ ਇਸ ਵੀਕਐਂਡ ਲੌਂਗ ਵੀਕਐਂਡ ਗ੍ਰੈਂਡ ਹੋਮ ਫਰਨੀਚਰ 'ਤੇ ਬੜੀ ਵੱਡੀ ਵਿਕਟੋਰੀਆ ਡੇ ਦੀ ਸੇਲ ਹੈ ਅਤੇ ਸੁੱਖ ਭਾਅ ਜੀ ਵੈਲਕਮ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਫਰਨੀਚਰ ਦੀ ਕੋਈ ਵੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਇਸ ਲੌਂਗ ਵੀਕਐਂਡ ਦੇ ਉੱਪਰ ਜੀ ਹਾਂ ਲੌਂਗ ਵੀਕਐਂਡ ਦੇ ਉੱਪਰ ਸਪੈਸ਼ਲ ਪ੍ਰਾਈਜ਼ਸ ਤੇ ਤੋਹਫੇ ਤੁਹਾਨੂੰ ਮਿਲਣੇ ਹੀ ਮਿਲਣੇ ਆ ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਚਾਹੇ ਤੁਸੀਂ ਬੈੱਡ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਡਾਇਨਿੰਗ ਟੇਬਲ ਕਾਫੀ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਜ਼ਸ ਮਿਲਣੀਆਂ ਤੇ ਨਾਲ ਤੋਹਫਾ ਹਰੇਕ ਪਰਚੇਜ਼ ਦੇ ਨਾਲ ਮਿਲਣਾ ਮਿਲਣਾ ਸੋ ਜ਼ਰੂਰ ਇੱਕ ਚੱਕਰ ਲਾਓ ਐਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ 6685 ਟੌਮਗਨ ਰੋਡ ਦੇ ਉੱਪਰ ਪਹੁੰਚਣਾ 6685 ਟੌਮਗਨ ਰੋਡ ਦੇ ਉੱਪਰ ਤੁਸੀਂ ਆ ਜਾਓ ਤੇ ਨਾਲ ਦੀ ਨਾਲ ਮੈਂ ਡੀਲ ਦੇਣਾ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਕਸਟਮਾਈਜ਼ ਕੈਨੇਡੀਅਨ ਮੇਡ ਸੋਲਿਡ ਵੁੱਡ ਫਰੇਮ ਦਾ ਸੋਫਾ ਸੈੱਟ ਰੈਡੀ ਕਰਵਾਉਣਾ 3-ਸੀਟਰ ਸੋਫਾ 2-ਸੀਟਰ ਲਪਸਟਡ ਚੋਇਸ ਆਫ ਕਲਰ ਦੇ ਨਾਲ ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਪਸਟਡ ਜਿਹਦੀ ਰੈਗੂਲਰ ਕੀਮਤ 2,2500 ਡਾਲਰ ਸੀ ਲੌਂਗ ਵੀਕਐਂਡ ਸਪੈਸ਼ਲ ਵਿਕਟੋਰੀਆ ਡੇ ਦੇ ਉੱਪਰ ਸਿਰਫ 799 ਦਾ ਜੀ ਹਾਂ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਸੋਫਾ ਐਂਡ ਲਪਸਟਡ 799 ਦਾ ਦਿੱਤਾ ਜਾਊਗਾ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਕੇ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੌਮਗਨ ਰੋਡ 6685 ਟੌਮਗਨ ਰੋਡ 6685 ਟੌਮਗਨ ਰੋਡ ਦੇ ਉੱਪਰ ਡੈਰੀ ਟੌਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਭਾਜੀ
0: ਵੈਰੀ ਗੁੱਡ ਜ਼ਰੂਰ ਸਾਰੇ ਹੋ ਜਾਓ ਰੈਡੀ ਲੌਂਗ ਵੀਕਐਂਡ ਸੇਲ ਦੇ ਲਈ ਜੀ 0575 ਹੈਲੋ
3: ਹਾਂਜੀ ਨਵੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ
0: ਠੀਕ ਹੈ ਜੀ ਕਿਵੇਂ
3: ਬਸ ਬੜੀਆ ਮੈਂ ਤੋ ਇਤਨੇ ਆਪਕੀ ਕਿਆ ਕਹਿੰਦੇ ਮਾਧਿਅਮ ਸੇ ਇਤਨੇ ਵੋ ਸੁਨ ਲੇਤਾ ਹੂੰ ਨਾ ਟੌਪਿਕ ਸੇ ਮੈਂ ਤੋ ਸਤਰਕ ਰਹਿਤਾ ਹੂੰ ਫੋਰਚੁਨੇਟਲੀ ਅਭੀ ਤੱਕ ਤੋ ਮੇਰੇ ਸਾਥ ਹੁਆ ਨਹੀਂ ਹੈ ਬਟ ਮੈਨੇ ਹਮੇਸ਼ਾ ਐਕਚੁਲੀ ਕੰਪਨੀਜ਼ ਔਰ ਰਿਵਿਊਜ਼ ਪੜ੍ਹ ਕੇ ਹੀ ਕੀਆ ਇਵਨ ਮੈਨੇ ਇੰਸੂਲੇਸ਼ਨ ਕਰਾਈ ਥੀ ਔਰ ਉਸਮੇ ਪ੍ਰੋਬਲਮ ਆਈ ਥਿੰਕ 3 ਸਾਲ ਬਾਅਦ ਮੈਨੇ ਫੋਨ ਕੀਆ ਉਹਨਾਂ ਨੇ ਆ ਕੇ ਫਿਕਸ ਕਰ ਦੀ ਮਤਲਬ 1500-1600 ਡਾਲਰ ਲੱਗੇ ਥੇ ਮੇਰੇ ਬਟ ਉਹਨਾਂ ਨੇ ਆ ਕੇ ਫ੍ਰੀ ਮੇ ਫਿਕਸ ਕਰ ਦੀ ਕਿਉਂਕਿ ਵੈਬਸਾਈਟ ਪੇ ਲਿਖਾ ਥਾ ਬਾਈ 5 ਈਅਰਸ ਵਾਰੰਟੀ ਹੈ
0: ਠੀਕ ਹੈ
3: ਤੋ ਬਸ ਬਿਸਤਰ ਰਹਤੇ ਹੁਆ ਨਹੀਂ ਹੈ ਬਟ ਇਤਨੇ ਕੇਸਿਸ ਸੁਨੇ ਹੈ
0: ਬੰਦੇ ਨੇ ਕਾਮ ਕਰਵਾਇਆ ਉਨਕਾ ਠੀਕ ਹੋਆ ਔਰ ਉਸਕੇ ਬਾਅਦ ਜਿਤਨੇ ਵੀ ਲੋਗੋ ਨੇ काम करवाया था उन सब के साथ स्कैम हुआ। देखो बहुत ज्यादा दे देते हैं यार, ये सुनकर कि अच्छा हमको रीबेट मिलेगा, हमको डिस्काउंट मिलेगा, फिर लोग फंसते हैं।
3: हाँ, वो तो है।
0: सो कितना कितने डिस्काउंट दे मगर पर जोंगे तो पंगा थोनो पैसा। थैंक यू सो मच सर, बहुत शुक्रिया। सो कि आज असि एक गल कर रहे हैं, एक साढ़े लिसनर का मैनू फोन आया, ਉਹ ਕਹਿੰਦੇ ਨਵੀਂ ਕੋਈ ਇਲੈਕਟ੍ਰੀਸ਼ੀਅਨ ਆਇਆ ਤੇ ਉਹਨੇ ਸਾਨੂੰ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਚਲੋ ਤੁਸੀਂ ਸਾਡੇ ਤੋਂ ਕੰਮ ਕਰਾਓ ਤੇ ਅਸੀਂ ਤੁਹਾਨੂੰ ਰੀਬੇਟ ਦੇਵਾਂਗੇ, ਪੋਲਟ ਲਾਈਟਾਂ ਲਵਾ ਲਈਆਂ, ਯੇ ਵੋ, ਥੋੜਾ ਬਹੁਤ ਇੱਦਾਂ ਦਾ ਕੰਮ ਇਲੈਕਟ੍ਰੀਕਲ। ਕਹਿੰਦੇ ਅਸੀਂ 10-12 ਜਣੇ ਨੇ ਕਰਾ ਲਿਆ। ਇੱਕ ਜੋਬ ਉਹਨੇ ਪਹਿਲਾਂ ਠੀਕ ਕੀਤੀ, ਉਹ ਸੀ ਕੋਈ ਕਮਰਸ਼ੀਅਲ ਜੋਬ, ਉਹਦੇ 'ਤੇ ਚਲੋ ਰੀਬੇਟ ਮਿਲ ਗਿਆ, ਉਹ ਜਿਹੜੇ ਡੈਂਟਿਸਟ ਸੀਗੇ। ਤੇ ਬਾਅਦ ਦੇ ਵਿੱਚ ਜਿੰਨੇ ਵੀ ਲੋਕਾਂ ਨੇ ਆਪਣੇ ਘਰੇ ਕੰਮ ਕਰਾਇਆ, ਪੋਟ ਲਾਈਟਾਂ ਲਈ, ਇਲੈਕਟ੍ਰੀਕਲ ਕੰਮ ਲਈ, ਅਪਗ੍ਰੇਡਸ ਲਈ, ਉਹਨਾਂ 'ਚੋਂ ਕਿਸੇ ਨੂੰ ਰੀਬੇਟ ਨਹੀਂ ਮਿਲੀ। 14-15 ਲੋਕ 60-70,000 ਡਾਲਰ ਦੇ ਚੁੱਕੇ ਉਹਨੂੰ। ਇਹ ਬੰਦੇ ਨੇ ਕਰਕੇ ਕੀ ਕੀਤਾ, ਇਹਨੇ ਚੈੱਕ ਲਿਖਤੇ ਉਹਨਾਂ ਨੂੰ ਵੀ ਅੱਛਾ ਤੁਹਾਡਾ 5,000 ਦਾ ਕੰਮ ਹੈ, ਆਹ ਚੱਕੋ 2,500 ਦਾ ਚੈੱਕ, ਮੈਂ ਤੁਹਾਨੂੰ ਲਿਖ ਰਿਹਾ, ਜਮ੍ਹਾਂ ਕਰਾ ਦਿਓ। ਪੈਸੇ ਪਹਿਲਾਂ ਉਹਨੇ ਸਾਰੇ ਲੈ ਲਏ, ਫਿਰ ਕਹਿੰਦੇ ਮੈਂ ਬਾਅਦ 'ਚੋਂ ਚੈੱਕ ਲਿਖੂੰਗਾ। ਉਹ ਕਹਿੰਦੇ ਨਵੀਂ ਅਸੀਂ ਚੈੱਕ ਜਮ੍ਹਾਂ ਕਰਾਏ, ਚੈੱਕ ਤਾਂ ਬਾਊਂਸ ਹੋ ਗਏ, ਅਕਾਊਂਟ 'ਚ ਕੋਈ ਪੈਸਾ ਨਾ। ਹੁਣ ਕਹਿੰਦੇ ਕੰਮ ਕਈਆਂ ਦਾ ਖਤਮ ਨਹੀਂ ਹੋਇਆ, ਰੀਬੇਟ ਨਹੀਂ ਮਿਲੇ, ਚੈੱਕ ਬਾਊਂਸ ਹੋ ਗਏ, ਉਹ ਸਾਡਾ ਫੋਨ ਨਹੀਂ ਚੱਕ ਰਿਹਾ, ਉਹ ਸਾਨੂੰ ਰਿਪਲਾਈ ਨਹੀਂ ਕਰ ਰਿਹਾ, ਤੇ ਵੀ ਡੋਂਟ ਨੋ ਕਿ ਉਹ ਕਿੱਥੇ ਆ। ਉਹਨਾਂ ਦਾ ਸਵਾਲ ਸੀ ਕਿ ਨਵੀਂ ਅਸੀਂ ਕਰੀਏ ਕੀ, ਤੇ ਕਹਿੰਦੇ ਨਾਲੇ ਅਸੀਂ ਥੋੜ੍ਹੇ ਜਿਹਾ ਸਾਰਿਆਂ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਹੋ ਕੀ ਰਿਹਾ। ਹੁਣ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡੀ ਵੀ ਗਲਤੀ ਹੈ, ਰੀਬੇਟ ਦੇ ਮਗਰ ਭੱਜ ਕੇ ਤੁਸੀਂ ਆਪਣਾ ਪੰਗਾ ਪਵਾ ਲਿਆ, ਕਿਸੇ ਵਧੀਆ ਲਾਇਸੈਂਸਡ ਬੰਦੇ ਕੋਲੋਂ ਕੰਮ ਕਰਾਉਂਦੇ, ਕਿੱਥੇ ਬੰਦਾ ਰਹਿੰਦਾ, ਕੀ ਦਫ਼ਤਰ ਹੈ, ਕੀ ਬਿਜ਼ਨਸ ਹੈ ਉਹਦੀ, ਉਹੀ ਚੱਕ ਕੇ ਰੀਬੇਟ ਦੇ ਚੱਕਰਾਂ 'ਚ ਤੁਸੀਂ ਕੰਮ ਕਰਾ ਲਿਆ। ਕਹਿੰਦੇ ਸਾਨੂੰ ਸੀਗਾ ਵੀ ਇੱਕ ਬੰਦੇ ਦੇ ਦਫ਼ਤਰ 'ਚ ਵਧੀਆ ਕੰਮ ਕੀਤਾ ਵੀ ਸਾਡੇ ਵਧੀਆ ਹੋ ਜੂਗਾ। ਕਿ ਨਹੀਂ ਯਾਰ, ਸਿਰਫ ਐਂ ਥੋੜ੍ਹਾ ਹੁੰਦਾ। ਮੈਂ ਕਿਹਾ ਰਾਈਟਿੰਗ ਦੇ ਵਿੱਚ ਕੁਛ ਹੈ ਵੀ ਉਹਨੇ ਰੀਬੇਟ ਤੁਹਾਨੂੰ ਦੇਣਾ? ਕਹਿੰਦੇ ਨਹੀਂ, ਨਵੀਂ ਕੁਛ ਰਾਈਟਿੰਗ 'ਚ ਨਹੀਂ ਲਿਆ। ਮੈਂ ਕਿਹਾ ਚਲੋ ਜੀ। ਸੋ ਕੀ ਤੁਹਾਡੇ ਨਾਲ ਵੀ ਕਦੇ ਕਿਸੇ ਕੰਟਰੈਕਟਰ ਨੇ ਐਂ ਸਕੈਮ ਕੀਤਾ, ਤੁਸੀਂ ਕਦੇ ਫਸੇ ਹੋਵੋ? ਤੇ ਇਹ ਜਿਹੜੇ ਬੰਦੇ ਫਸ ਚੁੱਕੇ ਨੇ, ਇਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਹੋ? ਨੰਬਰ ਹੈ ਆਪਣਾ 905-673-3337 905-673-3337 905-673-3337 905-673-3337 ਆਪਣਾ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਏਰੀਅਨ ਮਿਲਸ ਐਕੇਰਾ ਨੂੰ ਸਾਰੀ ਯਾਦ ਰੱਖੋ, ਗੱਡੀ ਲੈਣੀ ਹੈ ਐਕੇਰਾ ਦੀ ਲਓ। ਤੁਹਾਨੂੰ ਕਰਨ ਸ਼ਰਮਾ ਬਾਈ ਜੀ ਤੇ ਜਗਦੀਪ ਭੱਲਾ ਜੀ ਇੱਥੇ ਮਿਲਣਗੇ, ਦੋਨੋਂ ਸਾਡੇ ਵੀਰ ਮੈਨੇਜਰਸ ਨੇ। ਏਰੀਅਨ ਮਿਲਸ ਐਕੇਰਾ ਤੇ ਨੰਬਰ ਹੈ 9058285800 9058285800 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਅਤੇ ਸਟੂਡੀਓ ਦਾ ਇੱਕ ਵਾਰ ਫਿਰ ਸਾਡਾ ਫੋਨ ਨੰਬਰ ਲਾਈਵ ਗੱਲਬਾਤ ਸਾਡੇ ਨਾਲ ਕਰਨ ਦੇ ਲਈ 9056 7 3 3 3 3 7 9056 7 3 3 3 7 8545 ਹੈਲੋ
4: ਗੁੱਡ ਮਾਰਨਿੰਗ ਨਵੀ।
0: ਗੁੱਡ ਮਾਰਨਿੰਗ।
4: ਜਿਹੜਾ ਤੁਸੀਂ ਅੱਜ ਦਾ ਟੌਪਿਕ ਲੈ ਕੇ ਆਏ ਹੋ, ਆਈ ਐਮ ਵੈਰੀ ਵੈਰੀ ਫੈਮਿਲੀਅਰ ਵਿਦ ਦਿਸ, ਤੇ ਸਾਡੇ ਰਿਲੇਟਿਵਸ 'ਚ ਵੀ ਹੋ ਚੁੱਕਾ ਆ। ਆਈ ਥਿੰਕ ਇਟਸ ਦ ਸੇਮ ਪਰਸਨ ਬਿਕਾਜ਼ ਇਟਸ ਅ ਵੈਰੀ ਸਿਮਿਲਰ ਸਟੋਰੀ।
0: ਅੱਛਾ।
4: ਤੇ ਉਹ ਇੱਦਾਂ ਕਹਿੰਦੇ ਆ ਕਿ ਰਿਪੇਟ ਮਿਲਦਾ ਆ ਤੇ ਤੁਸੀਂ ਲਾਈਟ ਚੇਂਜ ਕਰਾ ਲਓ, ਪੋਟ ਲਾਈਟ ਕਰਾ ਲਓ, ਕੈਮਰਾ ਕਰਾ ਲਓ, ਐਂਡ ਤੁਹਾਨੂੰ ਫਿਰ ਰਿਪੇਟ ਮਿਲੇਗਾ। ਐਂਡ ਹੋਰ ਚੀਜ਼ਾਂ ਵੀ ਤੁਸੀਂ ਚੇਂਜ ਕਰਾ ਸਕਦੇ ਆ, ਐਨੀਥਿੰਗ ਰਿਲੇਟਡ ਟੂ ਇਲੈਕਟ੍ਰਿਕ। ਤੇ ਉਹਨਾਂ ਨੇ ਵੀ ਕੀ ਕੀਤਾ, ਬਟ ਐਟਲੀਸਟ ਦੇ ਵਰ ਲਿਟਲ ਸਮਾਰਟ ਰਿਲੇਟਿਵਸ, ਉਹਨਾਂ ਨੇ ਕਿਹਾ ਕਿ ਅਸੀਂ ਤੈਨੂੰ ਐਡਵਾਂਸ ਨਹੀਂ ਦੇਣਾ, ਤੂੰ ਪਹਿਲਾਂ ਲਾ ਕੇ ਜਾ ਐਂਡ ਦੈਨ ਵਿਲ ਗਿਵ ਯੂ ਦ ਮਨੀ ਐਂਡ ਦੈਨ ਫਿਰ ਤੂੰ ਜਦੋਂ ਰਿਬੇਟ ਆਏਗੀ, ਕਿਉਂਕਿ ਉਹਨੂੰ ਇਹੀ ਕੁਐਸਚਨ ਕਰਦੇ ਆ ਕਿ ਜੇ ਤੈਨੂੰ ਰਿਬੇਟ ਹੀ ਆਉਣੀ ਆ, ਸਾਨੂੰ ਆਉਣੀ ਆ, ਤੇ ਅਸੀਂ ਐਡਵਾਂਸ ਕਿਉਂ ਦਈਏ ਜਦੋਂ ਰਿਬੇਟ ਆਉਣੀ ਆ ਉਹਦੇ 'ਚ ਰੱਖ ਲਈ? ਬਟ ਹੀ ਸੋ ਸਮਾਰਟ, ਹੀ ਇਜ਼ ਲਾਈਕ ਨਹੀਂ ਮੈਂ ਬਹੁਤ ਕੰਮ ਫੜੇ ਆ, ਸੋ ਮੈਨੂੰ ਤੁਹਾਨੂੰ ਥੋੜਾ ਐਡਵਾਂਸ ਦੇਣਾ ਪੈਣਾ ਕਿ ਮੈਂ ਸਮਾਨ ਲੈ ਕੇ ਆਵਾਂ। ਸੋ ਓਨਾ ਓਨਾ ਹੀ ਸਮਾਨ ਲੈ ਕੇ ਆਉਂਦਾ ਜਿੰਨਾ ਜਿੰਨਾ ਕੋਈ ਉਹਨੂੰ ਪਹਿਲਾਂ ਐਡਵਾਂਸ ਦੇ ਦਿੰਦਾ ਆ। ਐਂਡ ਦੈਨ ਫਿਰ ਬਹੁਤ ਟਾਈਮ ਤੱਕ ਆਉਂਦਾ ਹੀ ਨਹੀਂ ਆ ਕਈਆਂ ਦੇ ਘਰ, ਰਾਈਟ, ਕਿਉਂਕਿ ਘਰ ਹੀ ਉਹਨੇ ਬਹੁਤ ਜ਼ਿਆਦਾ ਫੜੇ ਹੋਏ ਆ। ਐਂਡ ਦੈਨ ਸੋ ਉਹਨਾਂ ਨੇ ਰਿਲੇਟਿਵ ਨੇ ਉਹਨੂੰ ਥੋੜਾ ਜਿਹਾ ਐਡਵਾਂਸ ਦਿੱਤਾ, ਬਟ ਉਹ ਕਹਿੰਦੇ ਪਹਿਲਾਂ ਸਮਾਨ ਲੈ ਕੇ ਆ, ਫਿਰ ਹੀ ਅਸੀਂ ਤੈਨੂੰ ਪੈਸੇ ਦੇਵਾਂਗੇ। ਸੋ ਸਮਾਨ ਲੈ ਕੇ ਆਇਆ, ਉਹ ਕਹਿੰਦੇ ਕਿ ਹੁਣੇ ਹੀ ਲਾਉਣਾ ਸ਼ੁਰੂ ਕਰ, ਤੇ ਫਿਰ ਤੂੰ ਪੈਸੇ ਲੈ ਜੀ ਜਿੰਨੇ ਜਿੰਨੇ ਇਨ ਮਤਲਬ ਕਿ ਇਨ ਟਰਮਸ ਆਫ 2000 3000 4000 2000 ਦਾ ਕੰਮ ਕੀਤਾ ਉਹਨਾਂ ਨੇ ਪੈਸੇ ਦੇ ਦਿੱਤੇ ਬਟ ਉਹਨੂੰ ਸੀਗਾ ਕਿ ਅੱਗੇ ਮੈਨੂੰ ਰੈਫਰ ਕਰਨਗੇ ਕਹਿੰਦਾ ਕਿ ਤੁਸੀਂ ਅੱਗੇ ਵੀ ਦੱਸੋ ਆਪਣੇ ਰਿਲੇਟਿਵਸ ਨੂੰ ਜਾਂ ਕੁਛ ਕਿ ਸਾਡੇ ਕੋਲ ਵੀ ਇਹ ਗੱਲ ਆਈ ਤੇ ਮਾਈ ਹਸਬੈਂਡ ਵਾਜ਼ ਲੁਕਿੰਗ ਇਨਟੂ ਇਟ ਉਹਨਾਂ ਨੇ ਕਿਹਾ ਕਿ ਇੱਦਾਂ ਕਿੱਦਾਂ ਕਿ ਬਾਕੀਆਂ ਨੂੰ ਤਾਂ ਰਵੇਟ ਬਾਰੇ ਪਤਾ ਹੀ ਨਹੀਂ ਹੈ ਸਿਰਫ ਆਹੀ ਬੰਦਾ ਕਿਉਂ ਦੇ ਰਿਹਾ ਆ ਰਵੇਟ ਤੇ ਅਸੀਂ ਆਸੇ ਪਾਸੇ ਵੀ ਪੁੱਛਿਆ ਉਹ ਕਹਿੰਦੇ ਇੱਦਾਂ ਦੀ ਤਾਂ ਕੋਈ ਰਿਬੇਟ ਨੀ ਹੈਗੀ ਕਿ ਹਜੇ ਤੱਕ ਸਾਨੂੰ ਪਤਾ ਤੇ ਉਹਦੇ ਆਨਲਾਈਨ ਰਿਵਿਊਜ ਚੈੱਕ ਕੀਤੇ ਐਂਡ ਆਨਲਾਈਨ ਰਿਵਿਊਜ ਚ ਵੀ ਬਹੁਤ ਜਾਣੇ ਨੇ ਲਿਖਿਆ ਕਿ ਫਰੋਡ ਆ ਇਹ ਕਹਿ ਕੇ ਕਿ ਰਿਬੇਟ ਮਿਲਣੀ ਆ ਅੱਧਾ ਕੰਮ ਸਟਾਰਟ ਕਰ ਦਿੰਦਾ ਤਾਰਾ ਪਾ ਕੇ ਜ਼ਿਆਦਾ ਐਡਵਾਂਸ ਲੈ ਕੇ ਕਿ ਮੇਰੇ ਕੋਲ ਸਮਾਨ ਨੀ ਹੈਗਾ ਮੈਂ ਲੈ ਕੇ ਆਉਣਾ ਤੇ ਮੁੜ ਕੇ ਫੋਨ ਨੀ ਚੱਕਦਾ ਤੇ ਆਉਂਦਾ ਨੀ ਆ
0: ਅੱਛਾ ਬੰਦ ਕਰੇ ਕੰਮ ਕਰਨਾ
4: No, the funny thing is, I think my husband has said that the license is checked kar sakde because you can find them online to keep license hai ga ki nahi and the license suspended ha
0: acha license is suspended ha
4: yes yes a lot of people kehnda nahi nahi mere ko license hega ya matlab ki kai lokan nahi samajhegi ki kidda check kar sakde ha je ya so unna nu bas das denda mere ko license hega ja copy dikha denda but that license is not valid.
0: Chalo, license is suspended.
4: Yeah, or registered nahi hai ga.
0: Haan ji. So chalo.
4: And unne jehda start jitho kitta na bas unna nu dass denda ki allo da nu check kitta matlab ek kar nu unne jitho start kitta hona te he probably gave money.
0: Ji ji unna nu deta te fir ohi reference dei janda vi inna nu main ditta tusi inna nu puch lo.
4: Yes, that's correct. So it is matlab ho gaya nu I think about last year di gall la 4 month ho gaya but I guess he's still in the market. So
0: ਚਲੋ ਨਹੀਂ ਨਾਈਸ ਟੂ ਨੋ ਥੈਂਕ ਯੂ ਜੀ ਕਿ ਤੁਹਾਡੇ ਨਾਲ ਵੀ ਹੋਇਆ ਤੇ ਜਾਂ ਤੁਹਾਡੀ ਤੁਹਾਡੇ ਰਿਲੇਟਿਵ ਨਾਲ ਹੋਇਆ ਤੁਸੀਂ ਚਲੋ ਸਿਆਣੇ ਹੋ ਇੱਕ ਮੈਂ ਤੁਹਾਨੂੰ ਨਾਓ ਐਂਡ ਦੈਨ ਕੌਂਕਰੀਟ ਦਾ ਨੰਬਰ ਦਿੰਦਾ ਤੁਸੀਂ ਨਾ ਅਗਰ ਕੌਂਕਰੀਟ ਨਵੀਂ ਪਾਉਣੀ ਹੈ ਨਵਾਂ ਡਰਾਈਵੇ ਬਣਵਾਉਣਾ ਆਪਣੀ ਬੈਕਯਾਰਡ ਪੱਕੀ ਕਰਾਉਣੀ ਹੈ ਇੱਕੋ ਇੱਕ ਟੀਮ ਹੈ ਨਾਓ ਐਂਡ ਦੈਨ ਕੌਂਕਰੀਟ ਦੇ ਜਸਦੀਪ ਵੀਰ ਨਾਲ ਗੱਲ ਕਰੋ ਜਸਦੀਪ ਹੁਣੇ ਯਾਰ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਕਰਦੇ ਆ ਇਹਨਾਂ ਦਾ ਕੀਤਾ ਕੰਮ ਦੇਖੋ ਇਹਨਾਂ ਦੇ ਕਲਾਇੰਟਾਂ ਨਾਲ ਗੱਲ ਕਰੋ ਸਾਰੀ ਆਪਣੀ ਰੀਸਰਚ ਕਰ ਲਓ ਨਵਾਂ ਡਰਾਈਵੇ ਜਾਂ ਤੁਸੀਂ ਬੈਕਯਾਰਡ ਪੱਕੀ ਕਰਾਉਣੀ ਹੈ ਕੌਂਕਰੀਟ ਕੋਈ ਵੀ ਪਵਾਉਣਾ ਚਾਹੁੰਦੇ ਹੋ ਤਾਂ ਨੰਬਰ ਇੱਕੋ ਇੱਕ ਹੈ 4377777 4070 ਜਸਦੀਪ ਨੂੰ ਫੋਨ ਕਰੋ 4377777 4070 437-4070 ਦੇ ਉੱਤੇ ਗੱਲ ਤੁਸੀਂ ਕਰ ਸਕਦੇ ਹੋ ਇੱਕ ਜਾਣਕਾਰੀ ਤੁਹਾਨੂੰ ਅਸੀਂ ਅਕਸਰ ਹੀ ਦਿੰਦੇ ਹੁੰਦੇ ਹਾਂ ਬਈ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਜੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਗੱਡੀ ਦੇ ਇੰਜਨ ਜਾਂ ਟਰਾਂਸਮਿਸ਼ਨ ਦਾ ਕੋਈ ਇਸ਼ੂ ਪੈ ਗਿਆ ਕੁਆਲਿਟੀ ਕਾਰ ਰਿਪੇਅਰ ਮਿਸਟਰ ਕੁਲਵੰਤ 905-460-1111 ਕੁਲਵੰਤੀ ਦਾ ਨੰਬਰ ਹੈ 905-460-1111 ਜੀ 9834 ਹੈਲੋ
5: ਹੈਲੋ ਹਾਂਜੀ ਨਵੀਂ ਭਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
5: ਕੀ ਹਾਲ ਹੈ
0: ਵਧੀਆ ਜੀ ਕਿਵੇਂ
5: ਵਧੀਆ ਜੀ ਵਧੀਆ ਮੈਂ ਸੁਖਵਿੰਦਰ ਬੋਲ ਰਿਹਾ ਤੇ ਮੈਂ ਨਾ ਇੱਕ ਤੁਸੀਂ ਥੋੜੇ ਟਾਈਮ ਪਹਿਲਾਂ ਇੱਕ ਤੁਹਾਡੇ ਕੋਲ ਲੇਡੀ ਆਏ ਸੀਗੇ ਉਹ ਗੱਲ ਕਰਦੇ ਸੀ ਸਕੀਮਾਂ ਦੇ ਬਾਰੇ ਨਾ
0: ਜੀ
5: ਬੱਚਿਆਂ ਦੀ ਹਾਂਜੀ ਮੈਨੂੰ ਨੰਬਰ ਚਾਹੀਦਾ ਉਹਨਾਂ ਦਾ ਕੌਣ ਸੀਗੇ
0: ਉਹਨਾਂ ਦਾ ਨੰਬਰ ਹੈ ਜੀ 647
5: ਹਾਂਜੀ
0: 856
5: 856 ਹਾਂਜੀ
0: 2516
5: ਠੀਕ ਹੈ ਜੀ
0: ਠੀਕ ਹੈ ਕਹਿ ਦੇ ਵੀ ਹੁਣੇ ਨਵੀਂ ਤੋਂ ਸੁਣਿਆ ਠੀਕ ਹੈ
5: ਠੀਕ ਹੈ ਥੈਂਕ ਯੂ ਜੀ ਮੈਂ ਇੱਕ ਹੋਰ ਗੱਲ ਕਰਨੀ ਜਿਹੜੀ ਤੁਸੀਂ ਗੱਲ ਕਰਦੇ ਹੋ ਆਪਣੇ ਕੰਸਟਰਕਸ਼ਨ ਦੀ ਆਪਣੇ ਫਰਾਡ ਹੁੰਦੇ ਨੇ ਤਾਂ ਉਹ ਮੈਂ ਕੀ ਕਰਦਾ ਹੁਣ ਨਾ ਜੇ ਮੈਂ ਕੋਈ ਕੰਮ ਕਰਾਉਣਾ ਹੁੰਦਾ ਵਾ ਕੰਸਟਰਕਸ਼ਨ ਦਾ ਤਾਂ ਮੈਂ ਜਿੱਦਾਂ ਥੋੜੇ ਰੈਂਡਮਲੀ ਪੀਪਲ ਬੁਲਾ ਲਿਆ ਹਨਾ ਉਹਨਾਂ ਤੋਂ ਐਸਟੀਮੇਟ ਲੈ ਲਿਆ ਤਾਂ ਮੈਂ ਉਹਨਾਂ ਤੋਂ ਐਡਰੈਸ ਜ਼ਰੂਰ ਲੈਣਾ ਹੁੰਦਾ ਵੀ ਉਹਨਾਂ ਨੇ ਲਾਸਟ ਟਾਈਮ ਕਿੱਥੇ ਕੰਮ ਕੀਤਾ ਸੀਗਾ
0: ਜੀ
5: ਵੀ ਕੰਮ ਦੇਖਣ ਲਈ ਠੀਕ ਹੈ ਨਾ ਜੇ ਤਾਂ ਹੁਣ ਬੰਦਾ ਜੈਨੂਅਨ ਹੋਊਗਾ ਤਾਂ ਆਪੇ ਐਡਰੈਸ ਦੇ ਦੂਗਾ ਕਿ ਹਾਂਜੀ ਤੁਸੀਂ ਜਾ ਕੇ ਇੱਥੇ ਚੈੱਕ ਕਰ ਸਕਦੇ ਹੋ ਪਤਾ ਕਰ ਸਕਦੇ ਹੋ
0: ਠੀਕ ਹੈ ਬਿਲਕੁਲ
5: ਤੇ ਹਾਂਜੀ ਤੇ ਮੈਂ ਜਾ ਕੇ ਕੰਮ ਚੈੱਕ ਕਰਕੇ ਆਉਣਾ ਹੁੰਦਾ ਦੇਖਦਾ ਹੁੰਦਾ ਵੀ ਕਿੱਦਾਂ ਹੈਗਾ ਵਾ ਕਿਸ ਨੂੰ ਪਤਾ ਆਈਡੀਆ ਹੋ ਜਾਂਦਾ ਵੀ ਬੰਦਾ ਠੀਕ ਆ ਕਿ ਨਹੀਂ ਠੀਕ ਹੈਗਾ
0: ਬਿਲਕੁਲ ਨਹੀਂ ਹਮੇਸ਼ਾ ਚਾਹੀਦਾ ਹੀ ਇਦਾਂ ਯਾਰ ਕਿ ਕਿਸੇ ਕੰਮ ਦੇਖੋ ਤੁਸੀਂ ਸੈਟੀਸਫਾਈਡ ਹੋ ਤਾਂ ਹੀ ਤੁਸੀਂ ਉੱਥੋਂ ਕਰਵਾਓ ਬਿਲਕੁਲ
5: ਹਾਂਜੀ ਕਿਉਂਕਿ ਜ਼ਿਆਦਾਤਰ ਆਪਣੀ ਕਮਿਊਨਿਟੀ ਚ ਕੀ ਕਰਦੇ ਨੇ ਥੋੜੇ ਜਿਹੇ ਪੈਸੇ ਬਚਾਉਣ ਦੇ ਚੱਕਰ ਚ ਕਿਸੇ ਤੋਂ ਵੀ ਕੰਮ ਕਰਾ ਲੈਂਦੇ ਨੇ
0: ਹਾਂ ਉਹੀ ਤਾਂ ਫਿਰ ਪੰਗਾ ਪੈਂਦਾ ਨਾ ਹੁਣ ਜਿਹੜੀ ਗੱਲ ਮੈਂ ਸ਼ੇਅਰ ਕੀਤੀ ਆ ਬਸ ਇਹ ਜਿਹੜੇ ਲੋਕ ਜਿਨ੍ਹਾਂ ਨੇ ਕੰਮ ਕਰਾ ਲਏ ਇਹਨਾਂ ਨੇ ਡਿਸਕਾਊਂਟ ਦੇ ਚੱਕਰਾਂ ਚ ਕੰਮ ਜਾਂ ਰੀਬੇਟ ਦੇ ਚੱਕਰਾਂ ਚ ਕੰਮ ਕਰਵਾ ਲਿਆ ਅਗਲੇ ਨੂੰ ਪੈਸੇ ਦੇ ਤੇ ਹੁਣ ਫਸ ਗਏ
5: ਹਾਂਜੀ ਕਿਉਂਕਿ ਮੈਂ 13-14 ਸਾਲ ਪਹਿਲਾਂ ਮੈਂ ਵੀ ਪਾਰਟ ਟਾਈਮ ਕੰਸਟਰਕਸ਼ਨ ਦਾ ਕੰਮ ਕਰਦਾ ਹੁੰਦਾ ਸੀਗਾ ਤੇ ਉਦੋਂ ਅਸੀਂ ਮੈਂ ਪਾਰਟ ਟਾਈਮ ਕਰਦਾ ਸੀ ਉਦੋਂ ਸਾਨੂੰ ਬਹੁਤ ਸਾਰੇ ਕੰਮ ਇਦਾਂ ਦੇ ਮਿਲਦੇ ਹੁੰਦੇ ਸੀਗੇ ਜਿਹੜੇ ਲੋਕ ਕੰਮ ਖਰਾਬ ਕਰਕੇ ਚਲੇ ਜਾਂਦੇ ਸੀਗੇ
0: ਬਿਲਕੁਲ
5: ਚਲੇ ਜਾਂਦੇ ਸੀਗੇ
0: ਨਹੀਂ ਹੁਣ ਵੀ ਬੜੇ ਥੈਂਕ ਯੂ ਭਾਜੀ ਸੁਣੀ ਰਹੇ ਆਪਾਂ ਸੋ ਸਟੂਡੀਓ ਦਾ ਨੰਬਰ ਹੈ 905-673-3337 905-673-3337 ਨੰਬਰ ਹੈ ਜੀ 4636 ਹੈਲੋ
6: ਹਾਂਜੀ ਨਵੀ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
6: ਜੇ ਅਸੀਂ ਕੋਈ ਵੀ ਕੰਮ ਆਪਣੇ ਘਰ ਕਰਾਨੇ ਆ ਕੋਈ ਵੀ ਕੰਮ ਲਾਈਕ ਸਾਡੇ ਘਰ ਕੋਈ ਵੀ ਪਰਸਨ ਐਂਟਰ ਕਰਦਾ ਜਿਹੜਾ ਸਾਡਾ ਘਰ ਦਾ ਫੈਮਿਲੀ ਮੈਂਬਰ ਜਾਂ ਫਰੈਂਡ ਨਹੀਂ ਹੈਗਾ ਉਹ ਸਾਡੇ ਘਰ ਤੇ ਲਾਇਬਿਲਟੀ ਹੈ ਜੇ ਉਹ ਘਰ ਡਿੱਗ ਜਾਂਦਾ ਪੇਂਟ ਕਰਨ ਆਇਆ ਇਲੈਕਟ੍ਰੀਕਲ ਸ਼ੋਕ ਲੱਗ ਜਾਂਦਾ ਕੋਈ ਹੋਰ ਗੱਲ ਹੋ ਜਾਂਦੀ ਹੈ ਇਟ ਆਲ ਗੋਸ ਔਰ ਸਭ ਤੋਂ ਪਹਿਲੇ ਇੰਸ਼ੋਰੈਂਸ ਕੰਪਨੀ ਮੰਗਦੀ ਹੈ ਕਿ ਬੰਦਾ ਕੌਣ ਸੀਗਾ ਤੇ ਇਸ ਪਾਰਟੀ ਨਾਲ ਤੁਹਾਡਾ ਕੰਟਰੈਕਟ ਕੀ ਸੀਗਾ ਸਮ ਕਟ ਸਟੋਰੀ ਸ਼ਾਰਟ ਜੇ ਸਾਡੇ ਘਰ ਕੋਈ ਵੀ ਬੰਦਾ ਆਇਆ ਰਿਟਰਨ ਕੰਟਰੈਕਟ ਬਿਟਵੀਨ ਟੂ ਪਾਰਟੀਜ਼ ਕਿ ਉਹ ਸਾਡੇ ਤੇ ਲਾਇਬਿਲਟੀ ਨਹੀਂ ਹੈ ਤੇ ਉਹ ਜੋ ਕੰਮ ਕਰੇਗਾ ਮੋਡ ਆਫ ਪੇਮੈਂਟ ਕੀ ਹੋਏਗਾ ਉਹ ਬੰਦਾ ਇੰਡੀਵਿਜੁਅਲ ਕੰਮ ਕਰਨ ਆਇਆ ਕਿ ਬਿਜ਼ਨਸ ਕਰਨ ਆਇਆ ਬਿਜ਼ਨਸ ਕਰਨ ਆਇਆ ਤੇ ਬਿਜ਼ਨਸ ਨੂੰ ਕਿੱਥੇ ਟਰੈਕ ਕਰਾਂਗੇ ਬੰਦਾ ਆਇਆ ਤੇ ਬੰਦੇ ਨੂੰ ਕਿੱਥੇ ਟਰੈਕ ਕਰਾਂਗੇ ਉਹਦਾ ਆਈ ਡੀ ਵੈਰੀਫਿਕੇਸ਼ਨ ਜਾਂ ਤੁਸੀਂ ਕਹੋ ਕਿ ਕਿਸੇ $100-200 ਤੁਸੀਂ ਕਿਸੇ ਪੈਰਾਲੀਗਲ ਕਿਸੇ ਓਥ ਕਮਿਸ਼ਨਰ ਕੋਈ ਸਿੰਪਲ ਜਿਹਾ ਇੱਕ ਪੇਜ ਦਾ ਕੰਟਰੈਕਟ ਬਣਾਏ ਬਿਨਾ 5,000-50,000 ਕਿਸੇ ਵੀ ਰਕਮ ਦਾ ਕੰਮ ਮਿਲੀਅਨ ਦੀ ਲਾਇਬਿਲਟੀਆਂ ਬਾਰੇ ਸੋਚੋ ਆਪਣੇ ਘਰ ਕੰਮ ਸਟਾਰਟ ਨਾ ਕਰੋ ਕੰਟਰੈਕਟ ਇਜ਼ ਅ ਮੈਂਡੇਟੋਰੀ ਥਿੰਗ ਅਸੀਂ ਛੋਟੀ ਜਿਹੀ ਚੀਜ਼ ਵੀ ਲੈਣ ਜਾਂਦੇ ਹਾਂ ਨਾ ਬੈਲ ਰੋਜਰ ਦੇਖੋ ਜੀ ਕਿੱਦਾਂ ਕੰਟਰੈਕਟਸ ਆਉਂਦੇ ਨੇ ਬਿਨਾਂ ਕੰਟਰੈਕਟ ਦੇ ਬਿਟਵੀਨ ਟੂ ਪਾਰਟੀਜ਼ ਕੰਮ ਸਟਾਰਟ ਨਹੀਂ ਹੋਣਾ ਚਾਹੀਦਾ
0: ਤੁਸੀਂ ਆਪਣੇ ਲੋਕਾਂ ਨੂੰ ਦੱਸ ਕੇ ਦੇਖੋ ਆਪਣੇ ਤਾਂ ਕੰਟਰੈਕਟ ਕੋਈ ਨਾ ਕੋਈ ਕਰਦਾ ਨਾ ਕੋਈ ਕਰਾਉਂਦਾ ਬਹੁਤ ਘੱਟ ਹੈ
6: ਦੇਖੋ ਜਦੋਂ ਕਹਾਣੀ ਕਹਿੰਦੇ ਨਾ ਕਰਮਾਂ ਦੀ ਸਜ਼ਾ ਫਿਰ ਬੈਡ ਕਰਮ ਹੁੰਦਾ ਬੈਡ ਕੰਮ ਆ ਜਾਏ ਤੇ ਫਿਰ ਆਪਣੇ ਆਪ ਤੇ ਮਤਲਬ ਗਿਲਟ ਨਹੀਂ ਕਰਨਾ ਫਿਰ ਜੋ ਹੈ ਬਸ ਉਹਦੇ ਕਰਮਾਂ ਦੀ ਸਜ਼ਾ ਮਿਲ ਗਈ
0: ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ ਸੋ ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ 905-673-3337 ਸਾਡੇ ਨਾਲ ਹਰਮਨ ਜੁੜਿਆ ਟੀਮ ਹਰਮਨ ਬੱਤਾ ਆਪਣੀ ਨੰਬਰ ਵਨ ਮੋਰਗੇਜ ਫਾਈਨੈਂਸਿੰਗ ਦੀ ਟੀਮ ਮੋਰਗੇਜ ਕਰਾਉਣੀ ਹੈ ਕੋਈ ਰਿਨਿਊਅਲ ਆ ਰਹੀ ਹੈ ਤਾਂ ਹਰਮਨ ਹਰਮਨ ਵੈਲਕਮ
7: ਥੈਂਕ ਯੂ ਨਵੀ ਗੁੱਡ ਮਾਰਨਿੰਗ ਐਵਰੀਵਨ ਨਵੀ ਅੱਜ ਕੱਲ੍ਹ ਜਿਹੜੀਆਂ ਵੀ ਫਾਈਲਸ ਤੇ ਅਸੀਂ ਕੰਮ ਕਰ ਰਹੇ ਹਾਂ ਜਾਂ ਜੋ ਰੀਫਾਈਨੈਂਸ ਫਾਈਲ ਐਕੁਇਟੀ ਟੇਕ ਆਊਟ ਲਈ ਆਉਂਦੀਆਂ ਨੇ ਉਹ ਚ ਇਹ ਦੇਖਿਆ ਜਾਂਦਾ ਕਿ ਡੈਟ ਕੰਜ਼ੰਪਸ਼ਨ ਜਿਹੜੀ ਤੁਹਾਡੀ ਕ੍ਰੈਡਿਟ ਕਾਰਡ ਜਾਂ ਲਾਈਨ ਆਫ ਕ੍ਰੈਡਿਟ ਦੀ ਤੁਸੀਂ ਜਿੰਨਾ ਯੂਜ਼ ਕੀਤਾ ਹੋਇਆ ਉਹ ਹਾਈ ਯੂਟੀਲਾਈਜੇਸ਼ਨ ਚ ਆਉਂਦੇ ਨੇ 80-90% ਯੂਜ਼ ਕੀਤਾ ਹੁੰਦਾ ਕਾਫੀ ਕੇਸਿਸ ਚ ਦੇਖਣ ਨੂੰ ਮਿਲਦਾ ਕਿ ਬਿਕਾਜ਼ ਆਫ ਹਾਈ ਯੂਟੀਲਾਈਜੇਸ਼ਨ ਕ੍ਰੈਡਿਟ ਸਕੋਰ ਬਹੁਤ ਥੱਲੇ ਹੁੰਦਾ ਤੇ ਸਾਡੇ ਕੋਲ ਆਪਸ਼ਨ ਜੇ 600-620 ਤੋਂ ਕ੍ਰੈਡਿਟ ਸਕੋਰ ਘੱਟ ਆ ਤੁਹਾਡਾ ਫਿਰ ਸਾਡੇ ਕੋਲ ਆਪਸ਼ਨ ਵੀ ਬੀ ਲੈਂਡਰ ਦੀ ਹੀ ਰਹਿੰਦੀ ਆ ਥੋੜਾ ਜਿਹਾ ਇੰਟਰਸਟ ਦਾ ਫਰਕ ਹੁੰਦਾ ਬਟ ਚਲੋ ਮੋਰਗੇਜ ਹੋ ਜਾਂਦੀ ਆ ਸੋ ਮੇਰਾ ਮੈਸੇਜ ਦੇਣ ਦਾ ਰੀਜ਼ਨ ਇਹ ਆ ਕਿ ਵੇਟ ਨਾ ਕਰੋ ਕਿ ਹਾਈ ਯੂਟੀਲਾਈਜੇਸ਼ਨ ਬਿਕਾਜ਼ ਆਫ ਹਾਈ ਯੂਟੀਲਾਈਜੇਸ਼ਨ ਥੋੜਾ ਕ੍ਰੈਡਿਟ ਸਕੋਰ ਘੱਟ ਜਾਵੇ ਉਹ ਤੋਂ ਪਹਿਲਾਂ ਹੀ ਆਪਣੀ ਘਰ ਦੀ ਐਕਟੀ ਨੂੰ ਟੈਪ ਕਰ ਲਓ ਚਾਹੇ ਤੁਸੀਂ ਉਹ ਹੋਮ ਐਕਟੀ ਲਾਈਨ ਆਫ ਕ੍ਰੈਡਿਟ ਬਣਾ ਲਓ ਜਾਂ ਤੁਸੀਂ ਆਪਣੇ ਘਰ ਚ ਰੀਫਾਈਨੈਂਸ ਕਰ ਲਓ ਜਾਂ ਜਿਹੜਾ ਥਰਡ ਆਪਸ਼ਨ ਹੁੰਦੀ ਆ ਜੋ ਕਿ ਮੈਂ ਘੱਟ ਸੁਜੈਸਟ ਕਰਦਾ ਸੈਕਿੰਡ ਮੋਰਗੇਜ ਲੈ ਲਓ ਤਾਂ ਕਿ ਤੁਹਾਡਾ ਕ੍ਰੈਡਿਟ ਤਾਂ ਖਰਾਬ ਹੋਵੇ ਤੇ ਤੁਸੀਂ ਆਪਣਾ ਜਿਹੜਾ ਹਾਈ ਇੰਟਰਸਟ ਪੇ ਕਰ ਰਹੇ ਹੋ ਕਾਫੀ ਕ੍ਰੈਡਿਟ ਕਾਰਡ ਨੇ ਜਿਹੜੇ 19-20-21% ਤੇ ਜਿਹੜੀਆਂ ਅਨਸਿਕਿਉਰਡ ਲਾਈਨ ਆਫ ਕ੍ਰੈਡਿਟਸ ਨੇ ਉਹ 8-9% ਤੇ ਹੁੰਦੀਆਂ ਨੇ ਸੋ ਉਹ ਨਾ ਤੁਸੀਂ ਮਨੀ ਵੇਸਟ ਕਰੋ ਕਿ ਤੁਸੀਂ ਮਿਨੀਮਮ ਪੇਮੈਂਟਸ ਕਰ ਰਹੇ ਹੋ ਉਹਦੇ ਨਾਲ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਪਲੱਸ ਤੁਹਾਡਾ ਡੈਟ ਨਹੀਂ ਘਟਦਾ ਹੈਗਾ ਸੋ ਜੇ ਤੁਸੀਂ ਵੀ ਹਾਈ ਯੂਟੀਲਾਈਜ਼ ਕਰ ਰਹੇ ਹੋ ਆਪਣੇ ਡੈਟਸ ਦੈਨ ਸਾਡੀ ਟੀਮ ਨੂੰ ਇੱਕ ਵਾਰ ਜ਼ਰੂਰ ਕਾਲ ਕਰੋ ਅਸੀਂ ਤੁਹਾਨੂੰ ਮੈਥ ਕਰਕੇ ਈਜ਼ੀਲੀ ਸਮਝਾ ਦਾਂਗੇ ਕਿ ਤੁਸੀਂ ਐਵਰੀ ਮੰਥ ਕਿੰਨੀ ਮਨੀ ਸੇਵ ਕਰੋਗੇ ਟੀਮ ਹਰਮਨ ਬੱਤਾ 6476859000
0: ਦੇਖੋ ਇਨਸਾਨ ਵੀ ਨੇ ਤੇ ਕੰਮ ਵੀ ਬਹੁਤ ਸੋਹਣਾ ਕਰਦੇ ਨੇ ਐਨਕਾਂ ਕਿਸ ਨੂੰ ਚਾਹੀਦੀਆਂ ਤਾਂ ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ ਤੇ ਰੋਮੀ ਬਾਈ ਜੀ ਨੂੰ ਜਾ ਕੇ ਮਿਲੋ ਇਹ ਵੀ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਨੇ ਪ੍ਰਸਕ੍ਰਿਪਸ਼ਨ ਦੀਆਂ ਗਲਾਸਿਸ ਸਨ ਗਲਾਸਿਸ ਹੰਬਰ ਵਸਟ ਅਤੇ ਗੋਰਵੇ ਦੇ ਕੋਰਨਰ ਤੇ ਨੰਬਰ ਹੈ 905-793-3937 ਸੋ ਗੱਲ ਅੱਜ ਅਸੀਂ ਕਰ ਰਹੇ ਸੀ ਕੰਟਰੈਕਟਰਸ ਦੇ ਸਕੈਮਸ ਬਾਰੇ ਇੱਕ ਕੋਈ ਇਲੈਕਟ੍ਰੀਸ਼ੀਅਨ ਤੁਰਿਆ ਫਿਰਦਾ ਲੋਕਾਂ ਨੂੰ ਕਹਿੰਦਾ ਕਿ ਮੇਰੇ ਤੋਂ ਕੰਮ ਕਰਾ ਲਓ ਪੋਟ ਲਾਈਟਾਂ ਲਵਾ ਲਓ ਯੇ ਕਰਾ ਲਓ ਵੋ ਕਰਾ ਲਓ ਤੇ ਮੈਂ ਤੁਹਾਨੂੰ ਰੀਬੇਟ ਦਵਾਊਂਗਾ ਗਵਰਨਮੈਂਟ ਤੋਂ ਚਲੋ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਪੈਸੇ ਲੈ ਲੈਂਦਾ ਕਹਿੰਦਾ ਮੈਂ ਮਟੀਰੀਅਲ ਲੈ ਕੇ ਆਉਣਾ ਮੈਨੂੰ ਪਹਿਲਾਂ ਪੈਸੇ ਦਿਓ ਪੈਸੇ ਪਹਿਲਾਂ ਲੈ ਲੈਂਦਾ ਕੰਮ ਪੂਰਾ ਕਰਦਾ ਨਹੀਂ ਅੱਧ ਵਿਚਾਲੇ ਛੱਡ ਜਾਂਦਾ ਕਈ ਲੋਕਾਂ ਨੂੰ ਉਹਨੇ ਨਕਲੀ ਚੈੱਕ ਵੀ ਲਿਖਤੇ ਕਿ ਤੁਸੀਂ ਮੈਨੂੰ ਪੈਸੇ ਦੇ ਦੇ ਆਹ ਚੈੱਕ ਜਮ੍ਹਾਂ ਕਰਾ ਦਿਓ 10-15 ਦਿਨਾਂ ਦੇ ਵਿੱਚ ਤੇ ਲੋਕੀ ਚੈੱਕ ਜਮ੍ਹਾਂ ਕਰਾ ਰਹੇ ਆ ਤੇ ਉਹ ਬੰਦਾ ਹੁਣ ਫਰੋਡ ਹੈ, ਉਹ ਚੈੱਕ ਜਮ੍ਹਾਂ ਨਹੀਂ ਹੋ ਰਹੇ, ਪੈਸੇ ਹੈ ਨਹੀਂ, ਚੈੱਕ ਬਾਊਂਸ ਹੋ ਰਹੇ ਨੇ, ਤੇ ਨਾ ਇਹ ਹੁਣ ਬੰਦਾ ਲੱਭ ਰਿਹਾ। ਕਈ ਲੋਕਾਂ ਦੇ ਘਰੇ ਇੱਕ ਅੱਧੇ ਦੇ ਕਰ ਗਿਆ ਕੰਮ, ਬਾਕੀਆਂ ਦੇ ਘਰ ਉਵੇਂ ਹੀ ਛੱਡ ਗਿਆ, ਵਿੱਚ ਵਿਚਾਲੇ ਕੰਮ ਸਮਾਨ ਥੋੜ੍ਹਾ ਬਹੁਤਾ ਲੈ ਆਇਆ, ਪੈਸੇ ਪੂਰੇ ਲੈ ਗਿਆ, 60-70,000 ਟੋਟਲ ਲੈ ਗਿਆ। ਸੋ ਜੇ ਤੁਹਾਡੇ ਨਾਲ ਵੀ ਕਦੇ ਕਿਸੇ ਨਾਲ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਸਕਦੇ ਹੋ। ਸਿਰਫ ਮੈਂ ਨਹੀਂ ਕਹਿੰਦਾ ਵੀ ਇਸੇ ਬੰਦੇ ਨਾਲ ਹੋਇਆ, ਬਟ ਤੁਹਾਡੇ ਨਾਲ ਕੋਈ ਵੀ ਐਸਾ ਕੰਟਰੈਕਟਰ ਦਾ ਕੋਈ ਸਕੈਮ ਹੋਇਆ ਹੋਵੇ ਤਾਂ ਸਾਡੇ ਨਾਲ ਸ਼ੇਅਰ ਕਰੋ। ਐਂਡ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਜਿਹਨਾਂ ਨੇ ਮੈਨੂੰ ਸਟੋਰੀ ਦੱਸੀ, ਮੈਂ ਕਿਹਾ ਗਲਤੀ ਤੁਹਾਡੀ ਆ ਅੱਧੀ, ਚਲੋ ਉਹ ਤਾਂ ਚਲੋ ਹੈ ਹੀ ਗਲਤ ਬੰਦਾ, ਬਟ ਤੁਸੀਂ ਵੀ 10-12 ਜਾਣਿਆਂ ਨੇ ਕਿਵੇਂ ਯਾਰ ਭਰੋਸਾ ਕਰ ਲਿਆ? ਤੁਹਾਨੂੰ ਕੀ ਲੱਗਦਾ ਕੋਈ ਬੰਦਾ ਪੈਸੇ ਤੁਹਾਡੇ ਤੋਂ ਲੈ ਕੇ ਤੁਹਾਨੂੰ ਚੈੱਕ ਲਿਖੂਗਾ? ਕਦੇ ਕੋਈ ਕੰਟਰੈਕਟਰ ਕਦੇ ਤੁਹਾਨੂੰ ਚੈੱਕ ਲਿਖੂਗਾ? ਜੇ ਗਵਰਨਮੈਂਟ ਤੋਂ ਰੀਬੇਟ ਮਿਲਣਾ, ਐਟਲੀਸਟ ਕਮ ਸੇ ਕਮ ਸਰਚ ਕਰ ਲਓ ਯਾਰ ਕਿ ਕੀ ਰੀਬੇਟ ਹੈ, ਕੀ ਰਿਕੁਆਇਰਮੈਂਟਾਂ ਨੇ, ਕੀ ਉਹਦੀਆਂ ਗਾਈਡਲਾਈਨਸ ਆਦਿ ਨੇ। ਬਟ ਆਪਾਂ ਉਹੀ ਤਾਂ ਪੰਗੇ ਆ, ਡਿਸਕਾਊਂਟ ਸੁਣ ਕੇ ਭੱਜੇ ਫਿਰਦੇ, ਅੱਛਾ ਵੀ ਡਿਸਕਾਊਂਟ ਮਿਲ ਜੂ, ਅੱਛਾ ਵੀ ਰੀਬੇਟ ਮਿਲ ਜੂ, ਤੇ ਫਿਰ ਫਸਦੇ ਹਾਂ। ਸੋ ਖੈਰ ਤੁਸੀਂ ਵੀ ਕੁਛ ਸ਼ੇਅਰ ਕਰਨਾ ਤਾਂ ਨੰਬਰ ਹੈ ਆਪਣਾ 9057-3333-7905-673-333-7905-673-777-905-673-777 ਸਟੂਡੀਓ ਦਾ ਨੰਬਰ ਹੈ। ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ। ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ, 2 ਲੋਕੇਸ਼ਨਾਂ ਨੇ, 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਜਾਂ 10 ਲੋਰਮੈਲ ਗੇਟ ਸੈਂਡਲਵੁੱਡ ਐਂਡ ਮੈਕਲੋਗਲਿਨ। ਫਰੈਸ਼ ਸਬਜ਼ੀਆਂ, ਹਰ ਕਿਸਮ ਦੀ ਗਰੋਸਰੀ, ਫਰੈਸ਼ ਜੂਸ ਵੀ ਮਿਲਦਾ, ਗੰਨੇ ਦਾ ਰਸ, ਮਠਿਆਈਆਂ, ਚਿਕਨ ਲੈਗ ਬਾਏ ਵਨ ਗੇਟ ਵਨ ਫਰੀ, ਬਿਰਿਆਨੀ ਬਾਏ ਵਨ ਗੇਟ ਵਨ ਫਰੀ, ਇੰਡੀਆ ਸਟਾਈਲ ਫਰੂਟ ਚਾਟ, ਬਨ ਕੁਲਚਾ ਬਾਏ ਵਨ ਗੇਟ ਵਨ ਫਰੀ, ਸਬਜ਼ੀ ਮਾਰਕੀਟ ਤੇ ਤੁਸੀਂ ਗੇੜਾ ਮਾਰ ਕੇ ਆਓ। ਤੇ 24/7 24 ਘੰਟੇ 7 ਦਿਨ ਖੁੱਲੇ ਨੇ। 6021 ਹੈਲੋ ਜੀ।
8: ਹੈਲੋ ਜੀ।
0: ਹਾਂਜੀ
8: ਹੈਲੋ ਜੀ।
0: ਜੀ ਜੀ
8: ਮੈਂ ਪੋਲੀ ਬੋਲ ਰਹੀ ਹਾਂ। ਨਾਓ
0: ਹਾਂਜੀ
8: ਤੈਨੂੰ ਯਾਦ ਹੀ ਹੋਣਾ ਮੈਂ ਪੋਲੀ ਬੋਲ ਰਿਹਾ।
0: ਓਕੇ
8: ਅੱਛਾ ਮੈਂ ਦੱਸਣਾ ਸੀ ਐਕਚੁਅਲੀ ਰਿਬੇਟ ਹੁੰਦੀ ਹੈ ਨਾ, ਜਦੋਂ ਅਸੀਂ ਲਾਈਟਾਂ ਬਾਏ ਕਰਨ ਜਾਂਦੇ ਹਾਂ, ਅਸੀਂ ਆਪਣੀ ਕੰਪਨੀ ਨੇ, ਅਗਰ ਤੁਸੀਂ ਕਮਰਸ਼ੀਅਲ ਲੈਣੇ, ਕਿਉਂਕਿ ਮੇਰੇ ਕੋਲ ਕਮਰਸ਼ੀਅਲ ਵੀ ਪ੍ਰੋਪਰਟੀ ਹੈ ਔਰ ਰੈਜ਼ੀਡੈਂਸ਼ੀਅਲ, ਅਗਰ ਤੁਸੀਂ ਕਮਰਸ਼ੀਅਲ ਲੈਣੀ ਹੈ ਤੇ ਆਪਣੀ ਕੰਪਨੀ ਨੇ ਤੇ ਆਪਣਾ ਐਡਰੈਸ ਜਿੱਥੇ ਆ ਲਾਈਟਾਂ ਲੱਗਣੀਆਂ ਨੇ ਉਹ ਤੁਸੀਂ ਐਡਰੈਸ ਦੀ ਐਪਲੀਕੇਸ਼ਨ ਭਰਦੇ ਹੋ ਤੇ ਤੁਹਾਨੂੰ ਰਾਈਟ ਵੇ ਲਾਈਟਾਂ ਵਾਲੇ ਹੀ ਰਿਬੇਟ ਦਿੰਦੇ, ਡਾਇਰੈਕਟ, ਕੋਈ ਵੀ ਮਿਡਲ ਮੈਨ ਨਹੀਂ ਹੈ।
0: ਜੀ
8: ਜਿਵੇਂ ਮੈਂ ਹੁਣ ਗੈਸ ਸਟੇਸ਼ਨ ਦੀ ਲਾਈਟ ਲਿੱਤੀ ਹੈ, $240 ਦੀ ਲਾਈਟ ਸੀ, ਸੋ ਆਈ ਵੈਂਟ ਐਂਡ ਆਈ ਆਸਕ ਫਾਰ ਰਿਬੇਟ, ਉਹਨਾਂ ਨੇ ਮੇਰੀ ਕੰਪਨੀ ਦਾ ਨਾਮ ਐਡਰੈਸ ਪਾਇਆ, ਉਹ ਸੇਮ ਲਾਈਟ ਮੈਨੂੰ $30 ਦੀ ਮਿਲੀ।
0: ਜੀ ਜੀ
8: ਐਗਜੈਕਟਲੀ ਸੇਮ ਲਾਈਟ, $210 ਰਿਬੇਟ ਹੈਗੀ ਸੀ ਇੱਕ ਲਾਈਟ ਵਿੱਚ। ਅਗਰ ਜਿਸ ਬੰਦੇ ਨੇ ਵੀ ਰਿਬੇਟ ਲੈਣੀ ਹੈ ਉਹ ਡਾਇਰੈਕਟ ਹੋਲਸੇਲਰ ਕੋਲ ਜਾਏ, ਆਪਣੀ ਲਾਈਟਾਂ ਦੇਵੇ, ਆਪਣੇ ਐਡਰੈਸ ਤੇ ਖੁਦ ਲਵੇ, ਕੋਈ ਬੰਦਾ ਕਿਸੇ ਨੂੰ ਰਿਬੇਟ ਨਹੀਂ ਦਵਾਉਂਦਾ।
0: ਜੀ
8: ਓਕੇ ਜੀ,
0: ਥੈਂਕ ਯੂ ਜੀ, ਬਹੁਤ ਸ਼ੁਕਰੀਆ। ਨਹੀਂ ਦੇਖੋ, ਨਹੀਂ 100% ਜੇ ਹੁਣ ਤੁਹਾਨੂੰ ਪਤਾ ਕਿ ਰੀਬੇਟਸ ਮਿਲਣੀ ਆਏ ਮਿਲਣੀ, ਹੁਣ ਕਿਸੇ ਕੰਟਰੈਕਟਰ ਤੇ ਭਰੋਸਾ ਕਰ ਲੈਣਾ ਕਿ ਉਹੀ ਸਾਨੂੰ ਦਵਾਊਗਾ। ਸੋ ਥੋੜ੍ਹੇ ਜਿਹਾ ਬਚੋ, ਬੀ ਕੇਅਰਫੁਲ ਐਂਡ ਆਪਣਾ ਖਿਆਲ ਰੱਖੋ। ਮੈਨੂੰ ਮੈਸੇਜ ਆਇਆ ਕਿ ਫੋਨ ਦੇ ਉੱਤੇ ਵੀ ਓਵਰ ਦਾ ਫੋਨ ਪੇਮੈਂਟ ਸਕੈਮ ਆ ਰਿਹਾ, ਵੀ ਤੁਸੀਂ ਕਿਸੇ ਪ੍ਰੋਡਕਟ ਦੇ ਲਈ ਪੁੱਛੋ ਤੇ ਉਹ ਕਹਿੰਦੇ ਵੀ ਕਾਰਡ ਦੇ ਥਰੂ ਪੇ ਕਰ ਦਿਓ, ਐਂਡ ਅੱਛਾ ਫਿਰ ਪ੍ਰੋਡਕਟ ਪਿੱਕ ਹੁੰਦੇ ਆ ਤੇ ਚਾਰਜ ਬੈਕ ਹੋ ਜਾਂਦਾ। ਅੱਛਾ ਸਟੋਲਨ ਕ੍ਰੈਡਿਟ ਕਾਰਡ, ਚਲੋ ਮੈਂ ਥੋੜ੍ਹਾ ਜਿਹਾ ਸਮਝਿਆ ਤੁਹਾਡੀ ਗੱਲ ਨੂੰ, ਬਟ ਖੈਰ ਬਚੋ, ਥੋੜ੍ਹੇ ਸਿਆਣੇ ਬਣੋ। ਆਪਣੀ ਹੀ ਅੱਧੀ ਵਾਰ ਗਲਤੀ ਹੁੰਦੀ ਆ, ਆਪਾਂ ਡਿਸਕਾਊਂਟ ਦੇ ਚੱਕਰਾਂ 'ਚ ਪੈ ਜਾਂਦੇ ਹਾਂ ਤੇ ਫਿਰ ਕਹਿੰਦੇ ਯਾਰ ਸਕੈਮ ਸਾਡੇ ਨਾਲ ਹੋ ਗਿਆ। ਜੇ ਤੁਹਾਡਾ ਕਦੇ ਵੀ ਐਕਸੀਡੈਂਟ ਹੋ ਜਾਂਦਾ, ਗੱਡੀਆਂ ਦਾ ਐਕਸੀਡੈਂਟ ਹੋ ਗਿਆ, ਯੂ ਟਰਨ ਕਰ ਰਹੇ ਸੀ ਕਿਸੇ ਨੇ ਗੱਡੀ ਠੋਕਤੀ, ਲੈਫਟ ਟਰਨ ਕਰ ਰਹੇ ਸੀ ਕਿਸੇ ਨੇ ਗੱਡੀ ਠੋਕਤੀ, ਤਾਂ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਨ ਤੋਂ ਪਹਿਲਾਂ ਬਰੋਡ ਟੈਂਬਰ ਲੋਇਰਸ ਨੂੰ ਕਾਲ ਕਰੋ। ਇਹਨਾਂ ਨੇ ਇੰਸ਼ੋਰੈਂਸ ਕੰਪਨੀ ਦੀ ਬੱਸ ਕਰਾ ਦੇਣੀ ਹੈ, ਲੱਖਾਂ ਡਾਲਰ ਦਵਾ ਚੁੱਕੇ ਨੇ ਆਪਣੇ ਕਲਾਇੰਟਸ ਨੂੰ, ਲੱਖਾਂ ਕੀ ਕਰੋੜਾਂ ਡਾਲਰਾਂ ਦੀਆਂ ਸੈਟਲਮੈਂਟਸ ਦਵਾ ਚੁੱਕੇ ਆ। ਕਿਸੇ ਨੂੰ 1.5 ਲੱਖ ਦੀ ਦਵਾਤੀ, ਕਿਸੇ ਨੂੰ 2.5 ਲੱਖ ਦੀ ਦਵਾਤੀ, ਕਿਸੇ ਨੂੰ 5 ਲੱਖ ਦਵਾਤੇ ਇੰਸ਼ੋਰੈਂਸ ਤੋਂ। ਇਹਨਾਂ ਨੂੰ ਕਾਲ ਕਰੋ 647-1437-37 647-890-1437-647-890-1437 ਬਰੋਡ ਟੈਂਬਰ ਲੋਇਰਸ ਨੂੰ ਫੋਨ ਕਰ ਲਓ ਜ਼ਰੂਰ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045 6475504।
9: ਅੱਜ ਕੱਲ ਕਿਸੇ ਵੀ ਚੀਜ਼ 'ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
10: ਉਹ ਕਿੱਦਾਂ?
9: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ।
10: ਔਰ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
11: ਬਿਲਕੁਲ ਜ਼ੀਰੋ।
12: ਤੁਸੀਂ ਹੋ ਕੌਣ?
9: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ। ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 April ਤੋਂ 13 May ਤੱਕ ਹੈ।
13: ਹੋਲਸੇਲ ਕਲੱਬ, whole lot of value.
14: This is AM 530, CHLO AM, serving Brampton, Mississauga, Toronto, the GTA, and the world at AM530.ca.

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699-TAWAKitchen.ca।
3: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180, ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
4: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
5: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
4: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
5: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
4: 905-671-2000-905-671-2000।
5: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
6: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056-9058038056।
7: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜੱਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAP
8: 905-908-2499-905-908-9499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
9: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
10: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनाएं और आपको 30% तक बचाएं। ऑल स्टेट इंश्योरेंस के दीक्षा गुलेरिया 6476562810।
11: ड्राइव कर रहे हो, शो नो एंजॉय कर रहे हो, कुछ बोल रहे हो?
12: ड्राइविंग लाइसेंस?
11: नो।
12: पुलिस ऑफिसर?
11: नो नो।
12: ट्रैफिक लाइसेंस?
11: नो।
12: डन।
13: डायमंड इंश्योरेंस से पवन कौर गिल का एक मैसेज। मोस्ट ऑफ इंटोरियंस इग्नोर कर रहे हैं।
14: ਕੀ ਗੱਲ ਸਿਮਰਨ, ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
15: ਲੈ ਦੱਸ, ਕੰਮ ਤੇ ਜਾ, ਮੈਂ ਘਰੇ ਰੋਟੀਆਂ ਬਣਾਵਾਂ।
14: ਤਾਂ ਟਿਫਨ ਲਵਾ ਲਾ।
15: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
14: ਮਤਲਬ ਤੂੰ ਤਵਾ ਕਿਚਨ ਦੇ ਫੂਡ ਨੇ ਟੇਸਟ ਕੀਤਾ?
15: ਤਵਾ ਕਿਚਨ, ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
2: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1599-905-790-1699-TAWAKitchen.ca।
16: ਪੰਜਵਾਂ ਮਹਾਨ ਤਿੰਨ ਦਿਨ ਗੁਰਦੁਆਰਾ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਨਿਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
17: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰਾਹੁਲ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-300-2941, 416-300-2991।
18: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਸ਼ਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਸ਼ਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
17: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8084-0001।
19: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200-95922-00 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
20: ਡਰਾਈਵ ਕਰ ਰਹੇ ਹੋ? ਸ਼ੋਅ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
21: ਡਰਾਈਵਿੰਗ ਲਾਇਸੈਂਸ?
20: ਨੋ।
21: ਪੁਲਿਸ ਆਫੀਸਰ?
20: ਨੋ ਨੋ।
21: ਟ੍ਰੈਫਿਕ ਲਾਈਟਸ?
20: ਨੋ।
21: ਡਨ।
17: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਾਰੀਅਨਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 647-325-9100, ਪਵਨ ਕੌਰ ਗਿੱਲ ਫ੍ਰੋਮ ਡਾਇਮੰਡ ਇੰਸ਼ੋਰੈਂਸ।
22: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
17: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ, ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ, ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ, ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ, ਮਿਸਿਸਾਗਾ ਤੇ ਕੈਂਬਰਿਜ ਦੀਆਂ 2 ਲੋਕੇਸ਼ਨਸ ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ, ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-720-3642, 416-720-3642, ਪੰਜਾਬ ਟੈਕਸ ਸੋਲੂਸ਼ਨ।
23: You are listening to your favorite radio show, Radio Awaz, the voice, Zindabad, Zindabad. For advertising, please call 416-518-3200.

ਗਲੀ ਅੰਦਰ ਰੁੜਾ ਕੂੜਾ ਮੇਰੇ ਸਾਹਿਬ ਦੀਆਂ ਵਡੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖ਼ਤ 'ਤੇ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: सो गाइस, खूबसूरत सुविधा, खूबसूरत लोग, खूबसूरत मुल्क सिया चलो डिजिटल एएम फ्रीक्वेंसी रही टोरंटो पेंसिल्वेनिया न्यूयॉर्क वाशिंगटन न्यूजर्सी तक सानू सुन रहे हो। आप सब दा हार्दिक स्वागत कर दिया। उम्मीद दिन खुशगवार चढ़दी कला वाला निरपौ निरवैर, डर नहीं खौफ नहीं, बस जोना हैगा, कोई डर नहीं हैगा। तो रस्ते साफ सुथरे चाहिए ने, आस पास किस तरह के लोग आते हैं, जिस तरह कल मैं कहानी किया सी कि गोहे चो चिड़ी नू बाहर कढ़न लग्या कि मेरी मदद कर रहा, मेरी मदद कर रही है बिल्ली उस जो चूचे नू खा जांदी, उस पंछी नू खा जांदी है। तो कई बार इस तरह के लोग होंगे जो क्रुक्त होंगे ने, सख्त बहुत होंगे ने, तुहानू लगता कि तुहाडे लई ठीक नहीं, पर उन्हां तो वधिया इंसान तुहाडे लई कोई आउंदा ही नहीं। सो गुलशन कुमार कहिंदे कि हर किसी में होते हैं 10-20 आदमी, जिसको भी मिलो बार बार मिलो। तो बार बार मिलन दे लई हमेशा तुसी याद रखो कि तजर्बा ही इंसान का सब तो वड्डी खोज है। सो तजर्बे नाल बहुत कुछ निकलिया, भावें AI या जागी है, आर्टिफिशियल दुनिया है, असली तो नकली च फर्क पहचानना मुश्किल हो गया, पर फिर भी तुहाडा दिल कह दिंदा कि जे दिल मांगे मोर। तो तुसीं इस समय दिल मांगे मोर दे विच रेडियो आवाज़ नूं सुन रहे हो। मैं हमदीप सिंह बेनीपाल और मैं तो ना एक सैगमेंट स्टार्ट करूँगा जिहदे च मैं रोज़ दस्या करूँगा कि कल मेरी दिन का रूटीन का पार्ट की सी, प्लस ते माइनस की रहा। सो तां जो तुसीं सारे उस तरह प्लस माइनस कर सको अपनी जिंदगी दे बेशकीमती दिन नूं, बेशकीमती। मैं चाइना जाके एक चीज़ सीखी कि हर रोज़ काम करने वाले किरती आप तो वध मेहनत करने वाले लोग शाम नूं बड़ा खूबसूरत ढंग नाल जिउंदे ने। हर शाम लोग बाहर सड़कां ते कोई फोटोग्राफी करा रहा है अपने काम तो बाद, कोई वॉक कर रहा है, कोई भज रहा, कोई हस खेड रहा, कोई किसी नूं मिलन आया, चार दोस्त उत्थे लेक दे कंढे ते बैठे ने। They are enjoying their life every single damn day. But ਇੱਥੇ ਅਸੀਂ ਜਿਵੇਂ ਕੈਦੀ ਹੁੰਦੇ ਹਾਂ, ਮਿਲਦੇ ਹਾਂ ਜੀ ਵੀਕਐਂਡ 'ਤੇ, ਅਤੇ ਵੀਕਐਂਡ 'ਤੇ ਕਦੇ ਕੋਈ ਨਗਰ ਕੀਰਤਨ ਆ ਗਿਆ, ਕਦੇ ਕੁਛ ਆ ਗਿਆ, ਕਦੇ ਕਿਸੇ ਦਾ ਘਰੇ 'ਚ ਖੰਡ ਪਾਠ ਆ ਗਿਆ, ਫਿਰ ਉਹ ਰਹਿ ਗਿਆ। ਤੁਸੀਂ ਅਗਰ ਆਪਣੇ ਆਪ ਨੂੰ ਬੁਲੰਦ ਕਰਨਾ, ਮੈਂ ਜ਼ਰੂਰ ਕਹੂੰਗਾ ਕਿ ਜੋ ਪ੍ਰੈਕਟਿਸ ਮੈਂ ਕੀਤੀ ਹੈ ਤੁਸੀਂ ਜ਼ਰੂਰ ਕਰੋ। ਹਰ ਸ਼ਾਮ ਆਪਣੀ ਯੂਜ਼ ਕਰੋ, ਹਰ ਕਿਸੇ ਨੂੰ ਮਿਲਣਾ। ਮੈਨੂੰ ਯਾਦ ਹੈ ਕਿ ਮੈਂ ਰਮਨਿਕ ਨੂੰ ਜਦੋਂ ਮਿਲਿਆ, ਮੈਨੂੰ ਕਿਹਾ ਮੈਂ ਕਾਮਯਾਬ ਹੋਣਾ ਚਾਹੁੰਦਾ। मैं ट्रक ड्राइवर के तौर पर रेडियो ब्रॉडकास्टर बन गया। ब्रॉडकास्टर बनने तो बाद शौक सी कि बड़ी मशहूरी होंगी है रेडियो वाले की, दुखांत ही रहा कि अज तक मैं लोगों से नहीं जा सकिया, बहुत आत लोग मैंने शक्ल तो नहीं जानते, बड़ी नॉर्मल लाइफ जी है, किसी इवेंट पर किसी गाउन बजाउन किसी जगह पर नहीं मैं गया। तो जे कि गया भी हाँ पिछे जे बैठ के आराम न मुड़ के आ जाइए। अपनी जिंदगी की प्राइवेसी बड़ा वधिया मैं रूप दिता जिहड़े कि पर आवर के हिसाब न। मैं चाइना जाके आया वहाँ, चाहे किसी दुनिया के मुल्क जाके आवं, चाहे होंगकोंग जाके आवं, मैं कदे एक सिंगल तस्वीर पोस्ट नहीं पाँदा अपनी कि मैं कित्थे गया सी, की करदा सी। पर असी हर रोज़ एक खोखी तो खोखली दुनिया के लोगों को दिखाने कि असी की कर रहे, असी कौन हाँ, असी की हाँ, किवें हाँ, राइट। सो हुण दूसरा पासा ये आ गया, मैं जो उत्थे सिखिया कि वह हर शाम नूं बड़ी खूबसूरत बनाउंदे, हर शाम नूं खूबसूरत बनाउंदे ने, और अपनी हर शाम नूं वो लोग वरतते हैं। तो इसलिए मेरी आप नूं बेनती है कि खुश रहा करो, हर रोज़ नूं वरतो। तो जो मैं तुहाडे नाल गल शुरू करनी सी, मेरे नाल संतोष है। संतोष सत श्रीकाल जी, की हाल चाल ने? संतोष तुहाडी आवाज च ना तंदुरुस्ती की रक्षा करता है लाइफ बॉय वर्गी ताजगी है।
1: जी जी अमन जी,
0: हाँ जी,
1: थैंक यू।
0: मतलब थोनू किदां लगे कॉमेंट्स मेरे? ठीक लगे
1: अमन जी, तुसी बोल के फिर अग्गे कुछ ना कुछ मैनू कह देना, इस करके मैं अजे कोई रिएक्शन नहीं दिता।
0: हाँ, एक चुप सौ सुख, हाँ जी
1: बिल्कुल
0: ठीक है। ते अच्छा हुणे आ भी मैं ना रोमनिक नु मिलया, संतोष
1: जी
0: मेरे पल्ले कुछ नहीं सी, हुण भी मैं कहना ना मैं गलियां दा रूड़ा कूड़ा, मेरे साहिब दियां वड़ियाईयां तिणके जिन्नी कदर ना मेरी, मैनू तख्त बिठाया साईयां, पर जे वेखा मैं अमलां वल ते कुछ नहीं मेरे पल्ले, जे वेखा तेरी रहमत वल तां बल्ले बल्ले बल्ले। मूर्खतावां गलतियां मैं बदकोहियां लाइफ च बहुत कीतियां, बहुत नज़रअंदाज कीता, जो मैं अपनी गल करां जिंदगी दी, बहुत कुछ मैं गलत कीता जिंदगी च, पर फिर भी उस परमेश्वर दी जिहड़ी गल है कि इन्नी कृपा कि गल हजे तक बनी हुई है, हजे तक भी गल बनी हुई है, हजे तक भी सब कुछ बहुत वधिया चलता है, शुक्र है तेरा परमात्मा। अच्छा हुण ये है कि मैं रमनिक नूं मिलिया, मैं एक संतोष सैगमेंट स्टार्ट करन लग्या कि रोज़ मैं की किया इंप्रूवमेंट वास्ते, नॉट परसनल लाइफ इंप्रूवमेंट, कि मैं इंप्रूव कर ली कल की किया, तो कल मैं कित्थे कित्थे फेल होया, ता जो सारे लोग इस चीज़ नूं कर सकन। डू यू थिंक एक गुड आइडिया हैगा?
1: ਬਹੁਤ ਵਧੀਆ ਆਈਡੀਆ ਅਮਨ ਜੀ, ਇਹਦੇ ਨਾਲ ਸਾਰਿਆਂ ਨੂੰ ਸਾਨੂੰ ਵੀ ਸਿੱਖਣ ਨੂੰ ਮਿਲੇਗਾ ਕਿ ਰੋਜ਼ ਅਸੀਂ ਕਰ ਕੀ ਰਹੇ।
0: ਹਾਂ, ਮੈਂ ਇੱਕ ਬੰਦੇ ਨੂੰ ਦੇਖਿਆ, ਆਪਾਂ ਜੀ ਕਾਰ ਚੱਕੀ, ਫੁਕਰਾ ਜਿਹਾ ਸੀਗਾ ਕੋਈ ਰੀਅਲ ਸਟੇਟ ਵਾਲਾ ਇੱਥੇ ਟੋਰਾਂਟੋ ਦਾ। ਆਈ ਐਮ ਸੋਰੀ ਅਬਾਊਟ ਮਾਈ ਵਰਡ, ਫੁਕਰਾ ਜਿਹਾ ਮਤਲਬ ਇਹ ਕੰਟੈਂਟ ਜਿਹੜਾ ਨਾ, ਕੰਟੈਂਟ ਕੋਈ ਅਲਮ ਗਲਮ ਨਹੀਂ ਹੈਗਾ। ਉਹਨਾਂ ਨੂੰ ਜਿਹੜੇ ਵੀਡੀਓ ਬਣਾਉਂਦੇ ਨੇ ਨਾ, ਉਹਨਾਂ ਦੀ ਉਹ ਸਮਝਾਉਂਦੇ ਕਿ ਕੰਟੈਂਟ ਇਹਨੂੰ ਕਹਿੰਦੇ, ਕੰਟੈਂਟ ਹੈਗਾ ਕਿ ਬੰਦਾ ਹਿੱਲੇ ਨਾ, ਨਿਕਲੇ ਨਾ ਬਾਹਰ। ਅੱਛਾ, ਉਹ ਕਹਿੰਦਾ ਆਪਾਂ ਗਏ ਬਿਲਡਰ ਦੇ ਦਫ਼ਤਰ 'ਚ, ਗਏ ਇੱਥੇ ਰਿਬੇਟ ਮਿਲਦੀ ਸੀ, ਬਿਲਡਰ ਨੂੰ ਨੈਗੋਸ਼ੀਏਟ ਕਰਨ ਨੂੰ ਕਿਹਾ ਪ੍ਰਾਈਜ਼ ਨੂੰ, ਬਿਲਡਰ ਡਰ ਗਿਆ ਕਿ ਮੈਂ ਆ ਗਿਆ ਉੱਥੇ, ਘਬਰਾ ਗਿਆ। ਉਹ ਤੁਸੀਂ ਉਹ ਲੋਕਾਂ ਕੋਲ, ਲੋਕਾਂ ਨੂੰ ਬਿਲਡਰਾਂ ਦੇ ਜਿਹੜੇ ਸਾਈਨ ਕਰਾਏ ਹੋਏ ਨੇ ਨਾ, ਅੱਧੇ ਕੰਡੇ ਤੁਹਾਡੇ ਬੀਜੇ ਹੋਏ ਨੇ, 80% ਤੁਹਾਡੇ ਬੀਜੇ ਨੇ, 20 ਲੋਕਾਂ ਨੇ ਆਪ ਬੀਜੇ ਨੇ। 80 ਤਾਂ ਬੀਜੇ ਨੇ, ਕੈਲਕੂਲੇਸ਼ਨਸ ਹੀ ਨਹੀਂ ਕਰਨੀਆਂ ਹੁੰਦੀ ਸੀ, ਲਾਇਸੈਂਸ ਲੈ ਲਏ ਚੱਕ ਚੱਕ ਕੇ। ਔਨਲਾਈਨ ਲਾਇਸੈਂਸਾਂ ਨੇ ਜਿਹੜਾ ਕੰਮ ਬੇੜਾ ਗਰਕ ਕੀਤਾ ਨਾ, ਔਨਲਾਈਨ ਜਿਹੜੇ ਇਹਨਾਂ ਨੇ ਕਰੇ ਸੀ, ਉਦੋਂ ਬਾਅਦ ਅਗਾਹ ਪਿਆ ਬਾਜ਼ਾਰ ਦੇ ਵਿੱਚ ਸਾਰੇ 'ਚ। ਸੋ ਉਹ ਕੀਤਾ, ਅਸੀਂ ਫਿਰ ਅੱਗੇ ਗਏ, ਫਿਰ ਮੈਂ ਘਰ ਦਿਖਾਇਆ ਇੱਕ ਹੋਰ, ਉਦੋਂ ਬਾਅਦ ਫਿਰ ਮੈਂ ਬਿਲਡਰ ਕੋਲ ਗਿਆ, ਮੈਂ ਬਿਲਡਰ ਨੂੰ ਕਿਹਾ ਹਾਂ ਹਾਂ, ਉਦੋਂ ਬਾਅਦ ਫਿਰ ਆਪਾਂ ਘਰ ਆ ਗਏ। ਸੋ ਆਈ ਵਾਜ਼ ਸ਼ਾਕਡ। ਅਤੇ ਇੱਕ ਲੇਡੀ ਨੂੰ ਮੈਂ ਦੇਖ ਰਿਹਾ ਸੀ, ਉਹ ਕਿੱਕਲੀ ਪਾ ਰਹੀ ਸੀਗੀ, ਜਿਵੇਂ ਭਗਵੰਤ ਮਾਨ ਨਹੀਂ ਪਾਉਂਦਾ ਸਟੇਜ 'ਤੇ ਖੜ ਕੇ, ਉਹ ਲੇਡੀ ਵੀ ਕਿੱਕਲੀ ਪਾ ਰਹੀ ਸੀਗੀ ਪ੍ਰੋਪਰਟੀ ਦੇ ਉੱਪਰ ਖੜ ਕੇ, ਐਡਮਿੰਟਨ ਦੀ ਸੀ। ਮੈਨੂੰ ਲਿਖਿਆ ਕਿ ਦੇਅਰ ਆਰ ਐਥਿਕਸ ਵਿਦ ਐਡਵਰਟਾਈਜ਼ਮੈਂਟ ਸਟੈਂਡਰਡ। ਬਹੁਤ ਸਾਰੇ ਲੋਕਾਂ ਨੇ ਉੱਚੀ ਉੱਚੀਆਂ ਸਕਰਟਾਂ ਪਾ ਕੇ ਸੋਫਿਆਂ 'ਤੇ ਚੜ੍ਹ ਚੜ੍ਹ ਕੇ ਗੱਬਰ ਸਿੰਘ ਵਾਲੇ ਰੋਲ ਅਦਾ ਕੀਤੇ, ਬਹੁਤ ਹੱਲੇ ਗੁੱਲੇ ਮਚਾਏ, ਜਿੰਨੇ ਜ਼ੋਰ ਨਾਲ ਮਚਾਏ ਸੀ ਉਸ ਤੋਂ 5 ਗੁਣਾ ਤਰੀਕੇ ਨਾਲ ਥੱਲੇ ਗਿਰੇ। ਕਹਿੰਦੇ ਬਸ਼ਰਮਾ ਦੀ ਡੁੱਲ ਗਈ ਦਾਲ, ਕਹਿੰਦਾ ਅਸੀਂ ਤਾਂ ਡੋਲ ਡੋਲ ਕੇ ਖਾਂਦੇ ਹਾਂ, ਅਸੀਂ ਤਾਂ ਕੱਪੜਿਆਂ 'ਤੇ ਪਾ ਪਾ ਕੇ ਖਾਂਦੇ ਹਾਂ। ਐਡਵਰਟਾਈਜ਼ਮੈਂਟ ਸਟੈਂਡਰਡ ਇੱਕ ਰੀਕੋ ਨੇ ਸੈੱਟ ਕੀਤਾ ਹੋਇਆ। ਰੀਕੋ ਨੇ ਕਿਹਾ ਕਿ ਤੁਸੀਂ ਬੜੇ ਐਥੀਕਲ ਵੇ ਦੇ ਨਾਲ, ਇਨਫੋਰਮੇਟਿਵ ਵੇ ਦੇ ਨਾਲ, ਔਰ ਇੱਕ ਅੱਛੇ ਢੰਗ ਦੇ ਨਾਲ ਆਪਣੇ ਐਂਡ ਯੂਜ਼ਰ ਨੂੰ, ਤੁਹਾਡਾ ਜਿਹੜਾ ਕਲਾਇੰਟ ਹੈ, ਤੁਸੀਂ ਉਹਨੂੰ ਸਮਝਾਉਣਾ, ਅਤੇ ਕੈਲਕੂਲੇਸ਼ਨਸ ਤੁਸੀਂ ਇਸ ਤਰ੍ਹਾਂ ਕਰਨੀਆਂ ਜਿਹੜੀਆਂ ਐਗਜ਼ਾਮ 'ਚ ਲਿਖਾਈਆਂ ਗਈਆਂ। ਐਡਵਰਟਾਈਜ਼ਮੈਂਟ ਸਟੈਂਡਰਡ ਦੇ ਵਿੱਚ ਲਿਖਿਆ ਗਿਆ ਕਿ ਤੁਹਾਡੀ ਕੰਪਨੀ ਦਾ ਨਾਮ ਅਤੇ ਥੱਲੇ ਉਹਦਾ ਫੋਨ ਨੰਬਰ ਜ਼ਰੂਰ ਹੋਣਾ ਚਾਹੀਦਾ, ਤਾਂ ਜੋ ਤੁਹਾਡੇ ਕਲਾਇੰਟ ਦੀ ਕੋਈ ਕੰਪਲੇਂਟ ਹੈ ਤਾਂ ਉਹ ਕੰਪਨੀ ਕੋਲ ਪਹਿਲਾਂ ਰਜਿਸਟਰ ਕਰੇ ਬਿਫੋਰ ਕਮਿੰਗ ਟੂ ਰੀਕੋ। ਤੁਸੀਂ ਮਜੋਰਟੀ ਦੇਖਿਆ ਹੋਣਾ, ਇੱਥੇ ਨਾਂ ਲਿਖਿਆ ਹੁੰਦਾ ਫਲਾਣੀ ਗਿੱਲ, ਬਬਲੀ ਗਿੱਲ, ਰਿਅਲਟਰ, ਥੱਲੇ ਕੁਛ ਨਹੀਂ ਲਿਖਿਆ, ਕਿਉਂਕਿ ਉਹੋ ਜਿਹੇ ਹੀ ਬ੍ਰੋਕਰ ਨੇ ਅਤੇ ਉਹੋ ਜਿਹੇ ਹੀ ਰਿਅਲਟਰ ਨੇ, ਦੋਨੋਂ ਭੈਣ ਭਰਾ ਇਕੱਠੇ ਹੋਏ ਨੇ। ਉਹ ਕਹਿੰਦਾ ਕੁਛ ਲਿਆ ਬਾਜ਼ਾਰ 'ਚੋਂ ਭੈਣੇ ਕੱਢ ਕੇ, ਲਿਆ ਸਾਨੂੰ ਵੀ 1,500 ਫੜਾਓ। ਕਹਿੰਦੀ ਠੀਕ ਹੈ ਵੀਰੇ, ਲਿਆਈ ਮੈਂ ਹੁਣੇ। ਇਹ ਸਭ ਚੀਜ਼ਾਂ ਨੇ ਸਾਡੀ ਇੰਡਸਟਰੀ ਨੂੰ ਬਹੁਤ ਡੈਮੇਜ ਕੀਤਾ। ਇਸੇ ਤਰ੍ਹਾਂ ਰਾਜਨੀਤੀ ਵਿੱਚ ਹੋਇਆ। ਰਾਜਨੀਤੀ ਦੇ ਵਿੱਚ ਅਸੀਂ ਲੋਕਾਂ ਨੂੰ ਗਰੰਟਡ ਬਣਾ ਤਾ ਕਿ ਫਲਾਣੇ ਨੂੰ ਹੁਣ ਕੋਈ ਹਰਾ ਨਹੀਂ ਸਕਦਾ। ਉਹ ਕਮਲੇ ਚੌਧਰੀ, ਉਹ ਤੁਹਾਡੀਆਂ ਵੋਟਾਂ ਨੇ ਲੋਕਾਂ ਨੂੰ ਹਰਾਉਣਾ ਹੁੰਦਾ, ਕਿਸੇ ਹੋਰ ਚੀਜ਼ ਨੇ ਨਹੀਂ। ਜਦੋਂ ਜਾਗ ਪੈਂਦੇ ਨੇ ਨਾ, ਲੋਕ ਕਹਿੰਦੇ ਜੀ ਇੱਕ 26 ਸਾਲ ਦਾ ਸਟੂਡੈਂਟ ਸੀ ਮੁੰਡਾ, ਉਹ ਇਲੈਕਸ਼ਨ 'ਚ ਖੜ ਗਿਆ ਬਿਹਾਰ ਦੇ ਚਿਪਵਾ ਏਰੀਏ ਦੇ ਵਿੱਚ, ਜਿਹੜਾ ਵੀ ਹੈਗਾ, ਵਟ ਐਵਰ, ਅਤੇ ਉਹਨੇ ਮੋਮੈਂਟਮ ਬਣਾਇਆ ਅਤੇ ਦੁਨੀਆ ਨੇ ਉਹਨੂੰ ਵੋਟਾਂ ਪਾਈਆਂ। ਉੱਥੇ ਦਿੱਗਜ ਜਿਹੜਾ ਲੀਡਰ ਸੀ ਉਹ ਗਿਰ ਗਿਆ, ਦਿੱਗਜ ਨਹੀਂ ਗਿਰਿਆ, ਲੋਕ ਜਾਗਰੂਕ ਹੋਏ, ਜਾਗ ਗਏ ਅਤੇ ਉਹਨਾਂ ਨੇ ਵੋਟਾਂ ਪਾਤੀਆਂ। ਇੱਦਾਂ ਹੁੰਦਾ ਹੁੰਦਾ ਜਦੋਂ ਤੁਸੀਂ ਸੁੱਤੇ ਰਹਿ ਜਾਂਦੇ ਹੋ। ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਸਭ ਕੁਛ ਸਹਿਣ ਕਰ ਜਾਣਾ, ਕੁਛ ਨਾ ਕਹਿ ਪਾਉਣਾ, ਅਤੇ ਸਭ ਤੋਂ ਮਾੜਾ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ। ਅਤੇ ਅੱਜ ਦੀਆਂ ਕੁਛ ਖਬਰਾਂ ਦੇ ਵਿੱਚ ਮੈਂ ਜਾਵਾਂ। ਅੱਜ ਦੀਆਂ ਖਬਰਾਂ ਦੇ ਵਿੱਚ ਗੁੰਜਨ ਹੋਲਡ ਰੱਖਿਓ ਤੁਸੀਂ ਵੀ। ਅੱਜ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਵੱਡੀ ਖਬਰ ਹੈ ਜਿਹੜੀ ਕਿ ਜਿਸ ਤਰ੍ਹਾਂ ਟੀਚਰਸ ਦੇ ਛਾਂਟੀ ਕੀਤੀ ਗਈ ਹੈ ਪਹਿਲਾਂ, ਹੁਣ ਸਕੂਲ ਬੋਰਡਸ ਦੇ ਵਿੱਚ ਜਿਹੜੇ ਬਾਊ ਨੇ ਦਫ਼ਤਰਾਂ 'ਚ ਬੈਠੇ, ਉਹ ਬਾਊਆਂ ਦੀ ਛਾਂਟੀ ਕੀਤੀ ਜਾ ਰਹੀ ਹੈ, ਯਾਨੀ ਕਿ ਉਹਨਾਂ ਦੀ ਜੋਬਸ ਕੱਢੀਆਂ ਜਾ ਰਹੀਆਂ। ਸਰਕਾਰੀ ਜੋਬਸ ਦੇ ਵਿੱਚੋਂ ਛਾਂਟੀ ਕਰ ਰਿਹਾ ਡਗਫੋਰਡ। ਵੈਰੀ ਗੁੱਡ ਸਰ, ਵੈਰੀ ਗੁੱਡ ਡਗਫੋਰਡ ਸਾਹਿਬ, ਵੈਰੀ ਗੁੱਡ ਐਜੂਕੇਸ਼ਨ ਸਿਸਟਮ, ਵੈਰੀ ਗੁੱਡ, ਵੈਰੀ ਗ੍ਰੇਟ ਮੈਡੀਕਲ ਸਿਸਟਮ, ਵੈਰੀ ਗੁੱਡ, ਵੈਰੀ ਗ੍ਰੇਟ ਡਗਫੋਰਡ ਸਾਹਿਬ, ਇੰਡਸਟਰੀ ਆ ਰਹੀ ਅੰਦਰ, ਵੈਰੀ ਗੁੱਡ, ਵੈਰੀ ਗ੍ਰੇਟ। ਅਤੇ ਡਗਫੋਰਡ ਸਾਹਿਬ ਲੈਂਡਲੋਰਡ ਟੈਨੈਂਟ ਬੋਰਡ, ਵੈਰੀ ਗੁੱਡ, ਵੈਰੀ ਗ੍ਰੇਟ। ਅਤੇ ਡਗਫੋਰਡ ਸਾਹਿਬ ਕ੍ਰਾਈਮ, ਵੈਰੀ ਗੁੱਡ, ਵੈਰੀ ਗ੍ਰੇਟ। ਡਗਫੋਰਡ ਸਾਹਿਬ ਆਟੋ ਇੰਸ਼ੋਰੈਂਸ, ਵੈਰੀ ਗੁੱਡ, ਵੈਰੀ ਗ੍ਰੇਟ। ਅਤੇ ਉੱਧਰ ਡੈਨੀਅਲ ਸਮਿਥ ਜਿਹੜੀ ਆ, ਉਹ ਆਪਣੀ ਫੋਟੋ ਪੋਸਟ ਕਰਦੀ ਹੈ ਨਾਲ ਪੀਅਰ ਪੋਲੀਅਰ ਦੇ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਵੱਖਰੇ ਅਲਬਰਟਾ ਜਿਹੜਾ ਕੰਟਰੀ ਆ, ਉਹਦਾ ਪ੍ਰਧਾਨ ਮੰਤਰੀ ਅਤੇ ਉਹਦੇ ਮਿਨਿਸਟਰ ਦੇ ਨੇ ਦੋਨੋਂ ਖੜ੍ਹੇ ਨੇ ਵੱਖਰਾ। ਇਹੀ ਕਾਰਨ ਆ ਕਿ ਪੀਅਰ ਪੋਲੀਅਰ ਜਿਹੜਾ ਹੈਗਾ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਆਪਣੀ ਪਕੜ ਨਹੀਂ ਬਣਾ ਸਕਿਆ। ਜਿੰਨੀਆਂ ਮਰਜ਼ੀ ਗੱਲਾਂ ਅਤੇ ਛੋਸ਼ੇ ਸੁਣਾਈ ਜਾਵੇ, ਅੰਦਰੋਂ ਖੋਖਲਾ ਤਾਂ ਹੀ ਪਾਰਟੀ ਹਾਰ ਰਹੀ ਹੈ ਲਗਾਤਾਰ। ਆ ਦੋ ਇਲੈਕਸ਼ਨ ਜਿਹਨਾਂ ਵਿੱਚ ਟੱਕਰ ਦੇਣੀ ਚਾਹੀਦੀ ਸੀ ਮਾਰਕਾਰਨੀ ਨੂੰ, ਦੋਨੋਂ ਇਲੈਕਸ਼ਨ 'ਚ ਬੁਰੀ ਤਰ੍ਹਾਂ ਦੇ ਨਾਲ ਕੰਜ਼ਰਵੇਟਿਵ ਪਾਰਟੀ ਹਾਰੀ, ਸੇਮ ਐਜ਼ ਐਨ ਡੀ ਪੀ। ਇਹ ਖਬਰ ਹੈ। ਕੁਛ ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਪਰ ਮੈਂ ਨਾਲ ਦੱਸਿਆ ਵੀ ਕਰੂੰਗਾ ਕਿ ਦਿਨ ਕੁਛ ਐਸੇ ਗੁਜ਼ਾਰਤਾ ਹੈ ਕੋਈ ਜੈਸੇ ਅਹਿਸਾਂ ਉਤਾਰਤਾ ਹੈ ਕੋਈ। ਮੈਂ ਤੁਹਾਡੇ ਵਾਂਗੂ ਨਹੀਂ ਹੈਗਾ, ਸੋਰੀ ਮਾਈ ਬੈਡ ਕਿ ਮੈਂ ਤੁਹਾਡੇ ਵਰਗਾ ਨਹੀਂ ਬਣ ਸਕਿਆ, ਹੋ ਸਕਦਾ ਤੁਸੀਂ ਵਧੀਆ ਹੋਵੋ। ਕਿ ਦਿਨ ਕੁਛ ਐਸੇ ਗੁਜ਼ਾਰਤਾ ਹੈ ਕੋਈ, ਅਹਿਸਾਂ ਜੈਸੇ ਉਤਾਰਤਾ ਹੈ ਕੋਈ। ਅਸੀਂ ਦਿਨ ਨੂੰ ਇੱਦਾਂ ਕੱਢਦੇ ਹਾਂ ਜਿਵੇਂ ਬਸ ਆਇਆ, ਖਾਇਆ, ਪੀਆ, ਸੌਂ ਗਏ। ਨੋ ਇੰਪਰੂਵਮੈਂਟ, ਹਰ ਰੋਜ਼ ਕੁਛ ਸਿੱਖੋ। ਮੈਂ ਕੱਲ ਦੀਆਂ ਗੱਲਾਂ ਕਰੂੰਗਾ, ਪਰ ਉਸ ਤੋਂ ਪਹਿਲਾਂ ਗੁੰਜਰ ਮੇਰੇ ਨਾਲ। ਗੁੰਜਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਬਸ ਚੜ੍ਹਦੀ ਕਲਾ। ਸੋ ਡੈਂਟਿਸਟਰੀ ਐਟ ਰੈਂਬਲਰ, ਜਿਹਦੀ ਮੈਂ ਗੱਲ ਕਰਦਾ ਹੁੰਦਾ ਕਿ ਮੈਨੂੰ ਇੱਕ ਦਿਨ ਇੱਕ ਭਾਈ ਸਾਹਿਬ ਮਿਲੇ, ਉਹ ਵੁੱਡ ਸਟਾਕ ਔਰ ਲੰਡਨ ਦੇ ਵਿਚਕਾਰ ਛੋਟਾ ਜਿਹਾ ਟਾਊਨ ਆ, ਭੁੱਲ ਗਿਆ ਕਿੱਥੇ ਆ। ਉਹ ਕਹਿੰਦੇ ਜੀ ਮੈਂ ਆਲ ਦਾ ਵੇ ਉੱਥੋਂ ਆਇਆ ਕਿਉਂਕਿ ਤੁਹਾਡੀ ਗੱਲ ਸੁਣ ਕੇ ਮੈਨੂੰ ਸਹੀ ਲੱਗਿਆ ਕਿ ਮੂੰਹ 'ਚ ਸੂਈ ਜਾਂ ਮੂੰਹ 'ਚ ਦੰਦ ਕੱਢਣਾ ਜੇ ਇੱਕ ਛੋਟੀ ਸਰਜਰੀ ਦੇ ਬਰਾਬਰ ਹੁੰਦਾ, ਮੈਂ ਐਵੇਂ ਕਿਸੇ ਕੋਲ ਜਾ ਕੇ ਨਹੀਂ ਬੈਠੂੰਗਾ। ਉਹ ਡਾਕਟਰ ਗਰੇਵਾਲ ਕੋਲ ਆਏ ਅਤੇ ਹੀ ਵਾਜ਼ ਫੁੱਲੀ ਸੈਟਿਸਫਾਈਡ, ਹੀ ਕਾਲਡ ਮੀ ਬੈਕ ਕਿ ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਸੁਭਾਅ ਬੜਾ ਅੱਛਾ ਅਤੇ ਮੈਨੂੰ ਉਹਨਾਂ ਦਾ ਟ੍ਰੀਟਮੈਂਟ ਕਰਨ ਦਾ ਢੰਗ ਬੜਾ ਅੱਛਾ ਲੱਗਿਆ। ਅਤੇ ਮੈਨੂੰ ਜਮਾਂ ਹੀ ਅਮਨਦੀਪ ਕਹਿੰਦੇ ਫੀਲ ਹੀ ਨਹੀਂ ਹੋਇਆ ਕਿ ਮੈਂ ਆਪਣੇ ਮੂੰਹ ਦੇ ਵਿੱਚੋਂ ਰੂਟ ਕਨਾਲ ਜਾਂ ਜਾਰ ਜੋ ਵੀ ਉਹਨਾਂ ਨੇ ਕਰਾਇਆ, ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਰਾਇਆ ਸੀਗਾ। ਸੋ ਹੀ ਹੈਵ ਡਨ ਸਮਥਿੰਗ। ਕਹਿੰਦਾ ਮੈਨੂੰ ਇਹ ਮਨ 'ਚ ਸੀ ਪਹਿਲਾਂ ਵੀ ਪਤਾ ਨਹੀਂ ਕਿਵੇਂ ਹੁੰਦਾ, ਪਰ ਉੱਥੇ ਜਾ ਕੇ ਮੈਂ ਬੜਾ ਕੰਫਰਟੇਬਲ ਹੋ ਗਿਆ। ਇਸ ਲਈ ਦੰਦਾਂ ਦੀ ਕੋਈ ਵੀ ਪ੍ਰੋਬਲਮ ਹੈ, ਜਦੋਂ ਤੁਹਾਡੀ ਉਮਰ ਵਧਣੀ ਸ਼ੁਰੂ ਹੁੰਦੀ ਹੈ ਅਤੇ ਜਦੋਂ ਉਮਰ ਬਹੁਤ ਛੋਟੀ ਹੁੰਦੀ ਹੈ, ਦੋਨਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਅਤੇ ਜੇ ਤੁਸੀਂ ਕਹੋ ਵੀ ਪ੍ਰੋਬਲਮ ਨਹੀਂ ਆਉਂਦੀ, 25-28-30 ਸਾਲ ਵਾਲੇ ਬੰਦਿਆਂ ਨੂੰ ਬਹੁਤ ਆਉਂਦੀਆਂ, ਕਿਉਂਕਿ ਦੰਦਾਂ ਦੀ ਸੰਭਾਲ ਨਾ ਜਦੋਂ ਹੋਣੀ, ਦੰਦਾਂ ਦੀ ਉਮਰ ਖਤਮ ਹੋ ਜਾਂਦੀ ਹੈ। ਪਹਿਲੇ ਬਜ਼ੁਰਗ ਸੀ ਨਾ, ਉਹ ਲਾਉਂਦੇ ਸੀ ਆਯੁਰਵੈਦਿਕ ਚੀਜ਼ਾਂ, ਕੋਈ ਤੇਲ ਲਾਉਂਦਾ ਸੀ ਸਰੋਂ ਦਾ ਦਾੜਾਂ ਦੇ ਉੱਤੇ, ਕੋਈ ਹਲਦੀ ਦੇ ਨਾਲ ਤੇਲ ਮਿਕਸ ਕਰਕੇ ਕਦੇ ਕੁਛ ਪਾਉਂਦਾ ਸੀ। ਉਹ ਚੀਜ਼ਾਂ ਦੇ ਕਾਰਨ ਦੰਦਾਂ ਦੀ ਉਮਰ ਵੱਧ ਜਾਂਦੀ ਸੀ, ਸੰਭਾਲ ਸੀ। ਮੈਨੂੰ ਯਾਦ ਹੈ ਮੇਰੀ ਦਾਦੀ ਜਦੋਂ ਉਹਨੇ ਵਿਹਲੀ ਹੋਣਾ, ਉਹਨੇ ਆਪਣੇ ਲੱਤਾਂ ਬਾਹਾਂ ਦੇ ਉੱਤੇ ਤੇਲ ਮਲਣਾ ਅਤੇ ਘਿਓ ਮਲਣਾ, ਦੇਸੀ ਘਿਓ ਅਤੇ ਤੇਲ ਸਰੋਂ ਦਾ ਮਲਣਾ। ਉਹਨੇ ਮਾਲਿਸ਼ ਕਰਨੀ ਵੀਕ 'ਚ, ਇੱਕ ਦਿਨ ਤੇਲ ਨਾਲ, ਇੱਕ ਦਿਨ ਸਰੋਂ ਦੇ ਤੇਲ ਨਾਲ, ਇੱਕ ਦਿਨ ਘਿਓ ਦੇ ਨਾਲ ਦੇਸੀ ਨਾਲ, ਜਾਂ ਮੱਖਣੀ ਦੇ ਨਾਲ, ਮੱਖਣੀ ਹੁੰਦੀ ਸੀ ਸਾਡੇ ਉੱਥੇ। ਸੋ ਉਹਨਾਂ ਦੀ ਸਕਿਨ ਟਿਲ ਐਂਡ ਆਫ ਹਰ ਲਾਈਫ ਵਾਜ਼ ਵੰਡਰਫੁਲ, ਇੰਨੀ ਚਮਕਵੀਂ ਸਕਿਨ ਸੀ ਨਾ, ਅਤੇ ਚੜ੍ਹਦੀ ਕਲਾ 'ਚ ਰਹਿੰਦੇ ਸੀ। 50 ਬੰਦਿਆਂ ਦਾ ਖਾਣਾ

0: ਹਾਂ ਜੀ, ਜਿਸ ਨੂੰ ਵੀ ਕਿਸੇ ਨੂੰ ਵੀ ਜੇ ਪ੍ਰੋਬਲਮ ਆਉਂਦੀ ਹੈ ਦੰਦਾਂ ਦੀ, ਹੈ ਨਾ, ਆਪਾਂ ਸੋਚਦੇ ਹਾਂ ਵੀ ਪਤਾ ਨਹੀਂ ਕਿੰਨਾ ਹੀ ਐਕਸਪੈਂਸਿਵ ਟ੍ਰੀਟਮੈਂਟ ਹੋਊਗਾ ਡੈਂਟਲ ਦਾ, ਬਟ ਹੁਣ ਤਾਂ ਗਵਰਨਮੈਂਟ ਵੀ ਕਵਰ ਕਰ ਰਹੀ ਹੈ ਤੇ ਅਸੀਂ CDCP ਐਪਲੀਕੇਸ਼ਨਸ ਦੇ ਵਿੱਚ ਵੀ ਹੈਲਪ ਕਰਦੇ ਹਾਂ ਸਾਰਿਆਂ ਦੀ ਜੇ ਉਹ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਫੋਲੋ ਕਰ ਰਹੇ ਨੇ ਤੇ ਉਹ ਐਲੀਜੀਬਲ ਨੇ CDCP ਲਈ। ਉਹਦੇ 3 ਹੀ ਰਿਕੁਆਇਰਮੈਂਟਸ ਨੇ, ਇੱਕ ਤੁਸੀਂ ਰੈਜੀਡੈਂਟ ਹੋਣੇ ਚਾਹੀਦੇ ਹੋ, ਤੇ ਤੁਸੀਂ ਟੈਕਸ ਪੇ ਕਰ ਰਹੇ ਹੋਣੇ ਚਾਹੀਦੇ ਹੋ, ਤੇ ਤੁਹਾਡੀ ਇਨਕਮ 90,000 ਤੋਂ ਘੱਟ ਹੋਣੀ ਚਾਹੀਦੀ ਹੈ। ਜੇ ਤੁਸੀਂ ਇਹ ਚੀਜ਼ਾਂ ਦੇ ਵਿੱਚ ਆਉਂਦੇ ਹੋ ਇਸ ਕੈਟੇਗਰੀ ਦੇ ਵਿੱਚ, ਤਾਂ ਤੁਸੀਂ CDCP ਲਈ ਅਪਲਾਈ ਕਰ ਸਕਦੇ ਹੋ ਜਿਹਦੇ ਵਿੱਚ ਡੈਂਟਲ ਕਵਰੇਜ ਹੈ ਗਵਰਨਮੈਂਟ ਦੇ ਵੱਲੋਂ।
1: ਸੋ ਮੈਂ ਜ਼ਰੂਰ ਦੱਸਾਂ, ਤੁਹਾਡੇ ਬੱਚਿਆਂ ਦਾ ਇਲਾਜ ਬਿਲਕੁਲ ਫ੍ਰੀ ਹੈ, ਬਜ਼ੁਰਗਾਂ ਦਾ ਫ੍ਰੀ ਹੈ, 90,000 ਤੋਂ ਘੱਟ ਇਨਕਮ, ਕਈ ਵਾਰੀ ਸੈਲਫ ਇੰਪਲੋਇਡ ਹੁੰਦੇ ਹੋ, ਤੁਹਾਡੀ ਲਾਈਨ 150 ਘੱਟ ਹੁੰਦੀ ਹੈ, ਪਰ ਜਿਹੜੀ ਤੁਹਾਡੀ ਗ੍ਰੋਸ ਇਨਕਮ ਬਹੁਤ ਜ਼ਿਆਦਾ ਹੁੰਦੀ ਹੈ। ਉਹ ਸਾਰੇ ਲੋਕ ਪਲੀਜ਼ ਕਾਈਂਡਲੀ ਇੰਸਟੈਡ ਆਫ ਡੂਇੰਗ ਐਨੀਥਿੰਗ, ਤੁਸੀਂ ਡੈਂਟਿਸਟਰੀ ਐਟ ਰੈਂਬਲਰ ਨੂੰ ਕਾਲ ਕਰੋ, ਬਹੁਤ ਜ਼ਰੂਰੀ ਹੈ, ਤੁਹਾਡੀ ਰਜਿਸਟ੍ਰੇਸ਼ਨ ਹੋਣੀ ਹੋਣੀ ਤਾਂ ਤੁਹਾਡਾ ਇਲਾਜ ਫ੍ਰੀ ਹੋਣਾ। ਅਗਰ ਰਜਿਸਟ੍ਰੇਸ਼ਨ ਹੋਈ ਨਹੀਂ ਹੋਈ, ਤੁਸੀਂ ਇਲਾਜ ਨਹੀਂ ਕਰਾ ਸਕਦੇ। ਅਤੇ ਇਹ ਰਜਿਸਟ੍ਰੇਸ਼ਨ ਇੱਦਾਂ ਨਹੀਂ ਕਿ ਜਿੱਦਣ ਦਾੜ ਦੁਖੂਗੀ ਉੱਦਣ ਕਰਾਊਂਗਾ ਜਾਂ ਕਰਾਊਂਗੀ, ਤੁਸੀਂ ਅੱਜ ਹੀ ਕਰਾਓ। 905-451-8211 ਨਜ਼ਾਰਾ ਵਾਲਾ ਪਲਾਜ਼ਾ, ਜਿੱਥੇ ਨਜ਼ਾਰਾ ਰੈਸਟੋਰੈਂਟ ਹੈ, ਇਸੇ ਪਲਾਜ਼ੇ ਦੇ ਵਿੱਚ ਪੀਜ਼ਾ ਸ਼ੈਫ ਹੈ, ਇਸੇ ਪਲਾਜ਼ੇ ਦੇ ਵਿੱਚ ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਕਲੀਨਿਕ ਹੈ। ਔਰ ਸਪੈਸ਼ਲ ਪ੍ਰਮੋਸ਼ਨਸ ਨੇ, ਜਿਹੜੇ ਸਟੂਡੈਂਟਸ ਨੇ ਇੱਥੇ ਆਏ ਹੋਏ, ਤੁਹਾਡੇ ਕੋਲ ਇੱਕ ਇੰਸ਼ੋਰੈਂਸ ਹੁੰਦੀ ਹੈ, ਤੁਸੀਂ ਘਬਰਾਉਣਾ ਨਹੀਂ, ਕੋਈ ਵੀ ਜਾਣਾ ਇੰਟਰਨੈਸ਼ਨਲ ਸਟੂਡੈਂਟ ਆਇਆ ਹੋਇਆ, ਸਪੈਸ਼ਲੀ ਤੁਹਾਡੇ ਕੋਈ ਰਿਸ਼ਤੇਦਾਰ ਨੇ ਕੋਈ ਵੀ ਹੈ, ਉਹਨਾਂ ਕੋਲ ਡੈਂਟਿਸਟਰੀ ਐਟ ਰੈਂਬਲਰ 'ਤੇ ਕਾਲ ਕਰਨ, ਦੇ ਵਿਲ ਹੈਲਪ, ਗੁੰਜਨ ਵਿਲ ਹੈਲਪ, ਔਰ ਉੱਥੇ ਜਿਹੜੇ ਸਟਾਫ ਮੈਂਬਰ ਨੇ ਹੈਲਪ ਕਰਨਗੇ। ਜਿਹੜੇ ਲੋਕ ਨਹੀਂ ਇਹ ਫੋਰਮ ਭਰ ਸਕਦੇ, ਆਪ ਖੁਦ ਤੁਹਾਡੀ ਵੋਲੰਟਰੀਲੀ ਹੈਲਪ ਕੀਤੀ ਜਾਂਦੀ ਹੈ ਟੂ ਫਿਲ ਦਾ ਫੋਰਮ, ਤੁਹਾਡੇ ਤੋਂ ਇਨਫੋਰਮੇਸ਼ਨ ਲੈ ਕੇ ਦੱਸ ਦਿੱਤਾ ਜਾਂਦਾ ਕਿਵੇਂ ਭਰਨੀ ਹੈ, ਤੁਸੀਂ ਭਰ ਸਕਦੇ ਹੋ, ਤੁਹਾਨੂੰ ਕੋਈ ਪ੍ਰੋਬਲਮ ਦਿੱਕਤ ਆਉਂਦੀ ਹੈ। ਅਤੇ ਜਿਹੜੇ ਲੋਕ ਫ੍ਰੀ ਦੰਦਾਂ ਦਾ ਇਲਾਜ ਬੱਚਿਆਂ ਦਾ ਕਰਾਉਣਗੇ, ਚੈੱਕ ਕਰਾਉਣਗੇ, ਜਿਹੜਾ ਟੈਸਟ ਕਰਾਉਣਗੇ, ਫ੍ਰੀ ਟੈਸਟਿੰਗ ਆ ਬੱਚਿਆਂ ਦੀ, ਪਰ ਨਾਲ ਟੁੱਥਬਰੱਸ਼ ਆ, ਇੱਕ ਇਲੈਕਟ੍ਰਿਕ ਟੁੱਥਬਰੱਸ਼ ਹੁੰਦਾ ਜਿਹਦੇ ਨਾਲ ਪੇਸਟ ਅਤੇ ਇਲੈਕਟ੍ਰਿਕ ਟੁੱਥਬਰੱਸ਼, ਅਪਰੋਕਸੀਮੇਟਲੀ $100 ਦੀ ਪ੍ਰਾਈਸ ਦਾ। ਅੱਜ ਪਹਿਲੇ 5 ਕਾਲਰਸ ਜਿਹੜੇ ਹੋਣਗੇ, ਫਸਟ 5 ਕਾਲਰਸ, ਉਹ ਆਪਣੇ ਬੱਚਿਆਂ ਦਾ ਨਾਂ ਰਜਿਸਟਰ ਕਰਾ ਕੇ, ਚੈੱਕਅਪ ਕਰਾ ਕੇ, ਲੌਂਗ ਵੀਕਐਂਡ ਆ ਰਿਹਾ, ਕਲੀਨਿਕ ਖੁੱਲ੍ਹਾ ਹੋਊ। 905-451-8211 'ਤੇ ਕਾਲ ਕਰਦੇ ਆ, 905-451-8211, 905-451-8211। ਗੁੰਜਨ, ਥੈਂਕ ਯੂ ਸੋ ਮਚ,
0: ਥੈਂਕ ਯੂ ਜੀ।
1: ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ, 905-451-8211 'ਤੇ ਕਾਲ ਕਰਨੀ ਹੈ। ਇਸੇ ਤਰ੍ਹਾਂ ਡਕਟ ਕਲੀਨਿੰਗ ਕਰਾਉਣੀ ਹੈ ਕਿਸੇ ਨੇ ਵੀ, ਡਕਟਸ ਨੂੰ ਡੀਪਲੀ ਕਲੀਨ ਕਰਾਉਣਾ, ਡਕਟ ਕਲੀਨਿੰਗ, ਡਰਾਇਰ ਕਲੀਨਿੰਗ, ਤੁਹਾਡਾ ਘਰ ਦੇ ਵਿੱਚ ਸਾਰੀ ਇਨਫੈਕਸ਼ਨਸ ਜਿਹੜੀਆਂ ਹੁੰਦੀਆਂ ਨੇ ਸੈਨੇਟਾਈਜ਼ ਕਰ ਦੇਣਗੇ, ਬਾਹਰ ਨਿਕਲ ਜਾਣਗੀਆਂ। ਨਾਨਕ ਡਕਟ ਕਲੀਨਿੰਗ, ਜਿੰਨੇ ਵੀ ਪਹਿਲੇ 5 ਜਾਂ 6 ਕਾਲ ਹੋਣਗੇ, ਤੁਹਾਨੂੰ ਫਿਲਟਰ ਇਸ ਕਾਲ ਦੇ ਨਾਲ ਬਿਲਕੁਲ ਫ੍ਰੀ ਹੈ। ਜਿਹੜਾ ਡਕਟ ਕਲੀਨਿੰਗ ਕਰਾਉਣ ਲੱਗੇ, ਫਿਲਟਰ ਤੁਹਾਡਾ ਫਰਨਸ ਦਾ ਬਿਲਕੁਲ ਆਪ ਚੇਂਜ ਕਰਕੇ ਜਾਣਗੇ, ਨਾਲੇ ਹਵਾ ਸਾਫ਼ ਰਹੂਗੀ ਅੰਦਰ, ਨਾਲੇ ਫਰਨਸ ਦੀ ਲਾਈਫ ਵੱਧਦੀ ਹੈ, ਅਤੇ ਫਰਨਸ ਨੂੰ ਵੀ ਅੰਦਰੋਂ ਸਾਫ਼ ਕਰ ਦਿੰਦੇ, ਫਰਨਸ ਦੀ ਏਜ ਵੱਧ ਜਾਂਦੀ ਹੈ। 416-729-1521, 416-729-1521। ਜਿਨ੍ਹਾਂ ਨੇ ਕਿਸੇ ਨੇ ਘੁੰਮਣ ਫਿਰਨ ਜਾਣਾ ਦੁਨੀਆ ਦੇ ਕਿਸੇ ਵੀ ਕੋਨੇ 'ਚ, ਆਲ ਲਿੰਕ ਟਰੈਵਲ ਦੇ ਕੋਮਲ ਨੇ 905-239-7711, 905-239-7711। ਕਾਲ ਦੀ ਗੱਲ ਦੱਸੂਗਾ, ਕਾਲ ਨੇ ਮੈਨੂੰ ਕਾਮਯਾਬ ਹੋਣ ਲਈ ਕੀ ਕਿਹਾ ਸੀਗਾ, ਉਹ ਮੈਂ ਤੁਹਾਨੂੰ ਦੱਸ ਦੂੰਗਾ, ਤੁਸੀਂ ਉਵੇਂ ਕਰ ਲਿਆ ਕਰੋ। ਇੱਕ ਕੱਲ੍ਹ ਮੈਂ 2-3 ਕੰਮ ਕੀ ਕੀਤੇ, ਮੈਂ ਉਹ ਵੀ ਦੱਸੂੰਗਾ। ਕੋਮਲ ਦਾ ਨੰਬਰ 905-239-7711। ਦੁਨੀਆ 'ਚ ਕਿਤੇ ਘੁੰਮਣਾ, ਸਪੈਸ਼ਲੀ ਇੰਡੀਆ ਅਤੇ ਪਾਕਿਸਤਾਨ ਜਾਣਾ, ਆਨਲਾਈਨ ਟਰੈਵਲ ਦੀ ਕੋਮਲ ਨੂੰ ਜ਼ਰੂਰ ਕਾਲ ਕਰੋ, ਸ਼ੀ ਵਿਲ ਹੈਲਪ ਯੂ ਔਰ ਵੰਡਰਫੁਲ ਪਰਸਨ। 905-239-7711। ਮਨਮੋਹਨ ਸਿੰਘ, ਜਿੱਥੇ ਇਮਾਨਦਾਰ ਡਾਕਟਰ ਮਨਮੋਹਨ ਸਿੰਘ ਮੰਗੋ, ਉੱਥੇ ਹੀ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਬਹੁਤ ਨੀਵਾਂ ਸੁਰ 'ਚ ਬੋਲ ਕੇ ਅੱਛੀ ਗੱਲ ਕਰਕੇ ਤੁਹਾਡੀ ਆਟੋ ਇੰਸ਼ੋਰੈਂਸ ਨੂੰ ਥੱਲੇ ਲੈ ਕੇ ਆਉਂਦਾ। ਇਮਾਨਦਾਰ ਕਿਸ ਲਈ ਕਹਿੰਦਾ, ਜੇ ਨਹੀਂ ਕੱਟਣੀਆਂ ਤੁਹਾਨੂੰ ਜਿਹੜੇ ਦੱਸ ਦੇਣਾ, ਵੀਰ ਜੀ ਇੱਥੇ ਰੱਖਣੀਆਂ, ਹਜੇ ਛੇੜਿਓ ਨਾ, ਤੁਸੀਂ ਮੈਨੂੰ ਅਕਤੂਬਰ 'ਚ ਕਾਲ ਕਰ ਲਿਓ, 2 ਮਹੀਨੇ ਪਹਿਲਾਂ ਮੈਂ ਤੁਹਾਡੀ ਆਟੋ ਇੰਸ਼ੋਰੈਂਸ ਘਟਾ ਦੂੰਗਾ, ਹੁਣ ਘਟਾਏ ਤਾਂ ਤੁਹਾਡਾ ਨੁਕਸਾਨ ਆ, ਮੈਨੂੰ ਫਾਇਦਾ ਹੋ ਜਾਣਾ। ਮਨਮੋਹਨ ਸਿੰਘ ਦਾ ਆਟੋ ਇੰਸ਼ੋਰੈਂਸ ਲਈ ਨੰਬਰ 416-990-3200, 416-990-3200, 416-990-3200। ਵੱਡੀ ਖਬਰ ਇਹ ਆ, ਮੈਨੂੰ ਨਹੀਂ ਲੱਗਦਾ ਹੁਣ ਤੁਸੀਂ ਇਹਨੂੰ ਕਿਵੇਂ ਲਾਓਗੇ ਕਿਵੇਂ ਨਹੀਂ ਲਾਓਗੇ, ਬਟ ਇਹਦੇ 'ਤੇ ਮੈਂ ਮੋਰ ਰਿਸਰਚ ਕਰਕੇ ਹੀ ਬੋਲਾਂਗਾ। ਇੱਕ ਗਾਰਬੇਜ ਰੀਸਾਈਕਲਿੰਗ ਦਾ ਯੂਨਿਟ ਸਟੀਲ ਐਂਡ ਬ੍ਰੈਮਲੀ 'ਤੇ ਲਾਉਣ ਲੱਗੇ ਨੇ, ਗਾਰਬੇਜ ਰੀਸਾਈਕਲਿੰਗ ਸਿਟੀ ਆਫ ਬ੍ਰੈਂਪਟਨ ਅਤੇ ਪ੍ਰੋਵਿੰਸ਼ਲ ਸਰਕਾਰ ਮਿਲ ਕੇ ਕਰ ਰਹੇ ਨੇ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਪ੍ਰੋਵਿੰਸ਼ਲ ਗਵਰਨਮੈਂਟ ਔਰ ਸਿਟੀ ਵੱਲੋਂ ਕੋਈ ਪੈਂਫਲੇਟ ਘਰ ਆਇਆ ਕਿ ਅਸੀਂ ਆਹ ਫੈਸਿਲਿਟੀ ਲਾਉਣ ਲੱਗੇ ਹਾਂ, ਪਬਲਿਕ ਮੀਟਿੰਗ ਜੇ ਤੁਸੀਂ ਆਪਣਾ ਓਪੀਨੀਅਨ ਦੇਣਾ ਚਾਹੁੰਦੇ ਹੋ, ਇਸ ਫੈਸਿਲਿਟੀ ਦਾ ਫਾਇਦਾ ਕੀ ਹੈ ਨੁਕਸਾਨ ਕੀ ਹੈ ਮੈਂ ਹਜੇ ਨਹੀਂ ਕਹਿ ਸਕਦਾ, ਪਰ ਇਨਵਾਇਰਮੈਂਟ ਨਾਲ ਜੁੜੀ ਹੋਈ ਇਹ ਚੀਜ਼ ਆ, ਇਹਨਾਂ

0: ਜ਼ਰੂਰ ਕਹੂੰਗਾ ਕਿ ਅਗਰ ਤੁਹਾਡੇ ਘਰਾਂ ਜਾਂ ਤੁਹਾਡੇ ਸ਼ਹਿਰ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਚੀਜ਼ ਆ, ਜਿਵੇਂ ਸਾਰਨੀਆ ਆਪਣੀ ਪਕੜ ਨਹੀਂ ਕਰ ਪਾਇਆ ਹੁਣ ਤੱਕ ਬਾਹਲੀ, ਸਾਰਨੀਆ ਸ਼ਹਿਰ ਦੇ ਵਿੱਚ ਕੈਮੀਕਲ ਦੇ ਪਲਾਂਟ ਲੱਗੇ ਹੋਏ ਨੇ, ਕਿਹਾ ਜਾਂਦਾ ਕਿ ਉੱਥੇ ਦਾ ਜਿਹੜਾ ਪਾਣੀ ਆ ਉਹ ਕੰਪੈਟੀਟਿਵ ਨਹੀਂ ਹੈਗਾ ਪੀਣ ਦੇ ਲਈ, ਕਿਉਂਕਿ ਕੈਮੀਕਲ ਪ੍ਰੋਡਕਟ ਬਹੁਤ ਉੱਥੇ ਪਲਾਂਟ ਲੱਗੇ ਹੋਏ ਨੇ ਸਾਰਨੀਆ 'ਚ। ਅਗਰ ਬ੍ਰੈਂਪਟਨ ਦੇ ਵਿੱਚ, ਮੈਨੂੰ ਨਹੀਂ ਪਤਾ ਇਹ ਕੋਈ ਗੱਲ ਕਰ ਰਿਹਾ ਕਿ ਨਹੀਂ ਕਰ ਰਿਹਾ, ਪਲੀਜ਼ ਲੈਟ ਮੀ ਨੋ ਇਫ ਜੇ ਕੋਈ ਕਰ ਰਿਹਾ, ਬ੍ਰੈਂਪਟਨ ਦੇ ਵਿੱਚ ਇਹ ਕੂੜੇ ਦਾ ਪਲਾਂਟ ਅਗਰ ਲੱਗਦਾ, ਸੁਣਨ 'ਚ ਆਇਆ ਕਿ ਉਹ ਬਰਨ ਹੋਣਾ ਕੂੜੇ ਨੇ ਉੱਥੇ, ਇਹਦੇ ਇਨਵਾਇਰਮੈਂਟਲ ਸੈਟਬੈਕਸ, ਇਹਦੇ ਨੁਕਸਾਨ ਹਵਾ ਅਤੇ ਪਾਣੀ ਦੇ ਵਿੱਚ ਕੀ ਹੋਣਗੇ, ਉਹ ਤਾਂ ਹੋਣਗੇ ਹੀ, ਨਾਲ ਨਾਲ ਤੁਹਾਡੇ ਸ਼ਹਿਰ ਅਤੇ ਤੁਹਾਡੀ ਰੀਅਲ ਸਟੇਟ 'ਤੇ ਕੋਈ ਅਸਰ ਜਾਂਦਾ ਇਸਦਾ, ਇਹ ਵੀ ਸੋਚਣ ਵਾਲਾ ਪੱਖ ਹੈ। ਕੋਈ ਸੱਜਣ ਅਵੇਅਰ ਹੈਗਾ, ਜਸਟ ਟਾਕ ਟੂ ਮੀ, ਲੈਟ ਮੀ ਨੋ, ਆਪਾਂ ਇਹਦੇ 'ਤੇ ਹੋਰ ਰਿਸਰਚ ਕਰਕੇ ਹੋ ਸਕਦਾ ਆਉਣ ਵਾਲੇ ਕਿਸੇ ਨੁਮਾਇੰਦੇ ਨੂੰ ਵੀ ਇਹ 'ਤੇ ਲਵਾਂਗੇ ਕਿ ਭਾਈ ਸਾਹਿਬ ਭੈਣ ਜੀ ਮੇਕ ਅਮੈਰੀਕਾ ਗ੍ਰੇਟ ਅਤੇ ਤੁਸੀਂ ਸਾਡੇ ਸ਼ਹਿਰ ਬ੍ਰੈਂਪਟਨ ਨੂੰ ਗ੍ਰੇਟ ਬਣਾਉਣ ਲਈ ਕੀ ਕਰ ਰਹੇ ਹੋ, ਜ਼ਰੂਰ ਦੱਸਿਓ। ਅਤੇ ਫਿਲਹਾਲ ਤੁਹਾਡੀ ਗੱਡੀ ਦਾ ਕੋਈ ਵੀ ਕੰਮ ਹੈ, ਗੈਰੀ ਗਰੇਵਾਲ, ਹਾਈਲੈਂਡ ਆਟੋ ਰਿਪੇਅਰ ਸੈਂਟਰ, 905-463-363-963, 905-463-6363। ਮੈਨੂੰ ਯਾਦ ਹੈ ਕਿ ਲਿੰਡਾ ਜਾਫਰੀ ਦੇ ਟਾਈਮ ਦੇ ਉੱਤੇ ਉਹ ਇੱਕ ਮੇਅਰ ਸੀ, ਮੇਰੇ ਕੋਲ ਇੱਕ ਐਡਵਰਟਾਈਜ਼ਮੈਂਟ ਭੇਜਿਆ ਗਿਆ ਸੀ ਕਿ ਰਾਈਵਸਨ ਜਿਹੜਾ ਆਪਣਾ ਕੈਂਪਸ ਖੋਲ੍ਹਿਆ ਯੂਨੀਵਰਸਿਟੀ ਦਾ ਬ੍ਰੈਂਪਟਨ ਦੇ ਵਿੱਚ, ਕਿਉਂਕਿ ਯੂਨੀਵਰਸਿਟੀ ਦੀ ਲੋੜ ਆ ਬ੍ਰੈਂਪਟਨ ਨੂੰ। ਮੈਨੂੰ ਬੜਾ ਅੱਛਾ ਲੱਗਿਆ ਸੀ ਐਜ਼ ਅ ਸ਼ਹਿਰੀ, ਓਨੈਸਟਲੀ ਆਈ ਡੋਂਟ ਲਾਈਕ ਇਟ ਕਿ ਜੀ ਉਹ ਜਗ੍ਹਾ ਢਾਹ ਕੇ, ਮੈਂ ਤਾਂ ਕਿਹਾ ਇੱਥੇ ਕੌਂਡੋ ਬਿਲਡਿੰਗ ਆਉਣੀ ਹੈ ਕਿਤੇ, ਸੁਣਨ 'ਚ ਆਇਆ ਕਿ ਉੱਥੇ ਕਿਤੇ ਇਹ ਪਲਾਂਟ ਆ ਰਿਹਾ, ਅਤੇ ਉਹ ਪਲਾਂਟ ਜਿਹੜਾ ਹੈਗਾ, ਮੈਨੂੰ ਪਤਾ ਕਿ ਇਹਦੇ ਸੈਟਬੈਕਸ ਨੁਕਸਾਨ ਕੀ ਨੇ ਉਹਦੀ ਬਰਨਿੰਗ ਜਾਂ ਉਹਦੇ ਨਾਲ, ਇਹ ਇਨਵਾਇਰਮੈਂਟਲ ਡਿਪਾਰਟਮੈਂਟ ਜਦੋਂ ਤੁਸੀਂ ਕੋਈ ਕੰਸਟਰਕਸ਼ਨ ਕਰਦੇ ਹੋ ਨਾ, ਤੁਹਾਡੇ ਗਲ ਦੇ ਵਿੱਚ ਅੰਗੂਠਾ ਫਸਾ ਕੇ ਹਿਲਾਉਣਾ ਸ਼ੁਰੂ ਕਰ ਦਿੰਦੇ ਆ ਵੀ ਸਾਹ ਰੁਕ ਗਿਆ ਕਿ ਨਹੀਂ ਤੇਰਾ, ਜਿਹੜਾ ਬਾਬੂਵਾਦ ਆ ਨਾ ਕੈਨੇਡਾ ਦੇ ਵਿੱਚ, ਇਸ ਬਾਬੂਵਾਦ ਨੇ ਇਸ ਕੰਟਰੀ ਦਾ ਲੈਵਲ ਡਾਊਨ ਲਿਆਉਂਦਾ ਥੱਲੇ, ਬਾਬੂਵਾਦ ਨੇ। ਚਾਹੇ ਸਕੂਲ ਚੱਲ ਜਾਓ, ਉੱਥੇ ਤੁਹਾਡੀ ਕੋਈ ਨਹੀਂ ਸੁਣਦਾ, ਬਾਬੂ ਬੈਠੇ ਨੇ ਉੱਥੇ, ਆ ਜਿਹੜੇ ਹੁਣ ਕੱਢ ਰਹੇ ਨੇ ਹੁਣ ਚੀਕਾਂ ਮਾਰਨਗੇ ਸਾਰੇ, ਪਰ ਜਦੋਂ ਜਾਂਦੇ ਹੋ ਸਕੂਲ ਟਰੱਸਟੀਜ਼ ਦੀਆਂ ਅਪੋਇੰਟਮੈਂਟਸ ਕਿਉਂ ਸੀਗੀਆਂ ਉਹ ਨਹੀਂ ਮੈਨੂੰ ਅਜੇ ਤੱਕ ਸਮਝ ਆਈਆਂ ਸੀ, ਉਹਨਾਂ ਦਾ ਰੋਲ ਕੀ ਹੈ। ਜਦੋਂ ਮੈਨੂੰ ਪਤਾ ਕਿ ਫਲਾਣੇ ਸਕੂਲ ਦੇ ਡਰਾਈਵ ਵਿੱਚ ਇੱਕ ਡਰੱਗ ਵੇਚਣ ਵਾਲਾ ਬੰਦਾ ਉੱਥੇ ਬੱਚੇ ਟਾਰਗੇਟ ਕਰਦਾ, ਕਿਹਦੇ ਕੱਪੜੇ ਚੰਗੇ ਪਾਏ ਨੇ ਉਹਨੂੰ ਕਿਵੇਂ ਟਾਰਗੇਟ ਕਰੀਏ, ਨਾਲ ਦੇ ਬੱਚੇ ਜਿਹੜੇ ਐਡਿਕਸ਼ਨ 'ਚ ਪਾਏ ਹੁੰਦੇ ਉਹਨਾਂ ਥਰੂ ਉਹਨਾਂ ਨੂੰ ਗਾਹਕ ਬਣਾਉਂਦਾ, ਪੁਲਿਸ ਸਿਸਟਮ ਨੂੰ ਪਤਾ ਹੋ ਸਕਦਾ, ਹੋਰਾਂ ਨੂੰ ਪਤਾ ਹੋ ਸਕਦਾ, ਅਤੇ ਸਕੂਲ ਟਰੱਸਟੀ ਨੂੰ ਕਿਉਂ ਨਹੀਂ ਪਤਾ ਹੋਊਗਾ। ਅਤੇ ਅਸੀਂ ਕਦੇ ਕੋਈ ਸਟੇਟਮੈਂਟ ਨਹੀਂ ਸੁਣੇ ਪਿਛਲੇ ਦਿਨਾਂ 'ਚ, ਈਵਨ ਸਾਡੀ ਕਮਿਊਨਿਟੀ ਦੇ ਸਕੂਲ ਟਰੱਸਟੀ ਰਹੇ ਨੇ, ਹਾਂ ਅਸੀਂ ਐਲ ਐਮ ਆਈਆਂ ਬਾਰੇ ਜ਼ਰੂਰ ਸੁਣਿਆ ਉਹਨਾਂ ਤੋਂ, ਕਿਉਂ ਜੀ ਕੋਈ ਐਲ ਐਮ ਆਈਆਂ 'ਤੇ ਕੰਮ ਕਰਦੇ ਪਏ ਨੇ। ਜਿਵੇਂ ਤੁਹਾਨੂੰ ਯਾਦ ਆ ਮੈਂ ਇੱਕ ਦਿਨ ਕਿਹਾ ਸੀ ਕਿ ਗੋਲੀ ਚੱਲੀ ਬਿਲਕੁਲ ਕੋਲੇ, ਉੱਥੇ ਇੱਕ ਕੌਂਸਲਰ ਆ ਰਬੈਨਾ ਸੈਂਤੋਸ, ਉਹ ਕੈਮਰਾ ਲੈ ਕੇ ਖੜੀ ਸੀ, ਸਪੀਡਿੰਗ ਚੈੱਕ ਕਰ ਰਹੀ ਸੀ, ਲੋਕ ਸਪੀਡ ਕਰ ਰਹੇ ਕਿ ਨਹੀਂ ਕਰ ਰਹੇ, ਅਖੇ ਆ ਕੈਮਰੇ ਨਹੀਂ ਅਸੀਂ ਲਾਉਣੇ ਹੈਗੇ ਆ ਜਿਹੜੇ ਅਸੀਂ ਲਾਏ ਨੇ, ਅਤੇ ਜਿਹਦੇ 'ਤੇ ਬਾਅਦ 'ਚੋਂ ਕਹਿੰਦੇ ਨੇ ਜਦੋਂ ਰੌਲਾ ਪਿਆ ਵੀ ਇੰਨੇ ਮਿਲੀਅਨਸ ਆਫ ਡਾਲਰ ਖਰਚ ਦਿੱਤੇ ਲਾਉਣ 'ਤੇ ਇਹਦੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਅਤੇ ਬਿਲਡਿੰਗ ਦੇ ਉੱਤੇ, ਅਤੇ ਫਿਰ ਕੱਚੇ ਜਿਵੇਂ ਕਹਿ ਰਹੇ ਸੀ ਉਹ ਬੜਾ ਪੈਸਾ ਇਕੱਠਾ ਕੀਤਾ ਸੀ ਖੰਭਿਆਂ ਤੋਂ, ਬੜਾ ਪੈਸਾ ਇਕੱਠਾ ਕੀਤਾ। ਗੱਲ ਉੱਥੇ ਆ ਗਈ ਸੀ ਜੋ ਡਗਫੋਰ ਨੇ ਸਟੇਟਮੈਂਟ ਦਿੱਤੀ ਸੀ ਕਿ ਜੀ ਇਹ ਪੈਸਾ ਇਕੱਠਾ ਕਰਨ ਦੇ ਸਾਧਨ ਨੇ, ਇਹ ਕੋਈ ਅਵੇਅਰਨੈਸ ਵਾਲਾ ਪਾਰਟ ਨਹੀਂ ਹੈਗਾ, ਇਹ ਤਾਂ ਜੁਰਮਾਨੇ ਇਕੱਠੇ ਕਰ ਰਹੇ ਹੋ ਤੁਸੀਂ। ਉਹਦਾ ਕਾਰਨ ਕੀ ਸੀ, ਫੋਰਡ ਉਹਨਾਂ ਨੂੰ ਪਤਾ ਵੀ ਰੈਵਨਿਊ ਇੱਧਰੋਂ ਘੱਟ ਗਿਆ ਤਾਂ ਉੱਧਰੋਂ ਸਾਡੇ ਵਾਲੇ ਪਾਸੋਂ ਪੰਗਾ ਪਊਗਾ। ਚਾਈਨਾ ਜਾ ਕੇ ਮੈਂ ਸਭ ਕੁਝ ਦੇਖ ਕੇ ਆਇਆ, ਇਸ ਲਈ ਮੈਂ ਕਿਹਾ ਮੈਨੂੰ ਚਾਈਨਾ ਬਹੁਤ ਪਸੰਦ ਆਇਆ। ਹਾਈਲੈਂਡ ਆਟੋ ਰਿਪੇਅਰ ਸੈਂਟਰ ਦਾ ਨੰਬਰ ਨੋਟ ਕਰੋ, 905-463-363-905-463-6363 ਦੇ ਉੱਤੇ ਆਟੋ ਰਿਪੇਅਰ 'ਚ ਹਾਈਲੈਂਡ ਆਟੋ ਰਿਪੇਅਰ ਸੈਂਟਰ ਦਾ ਨਾਮ ਟੋਪ 'ਤੇ ਹੈ, 10% ਡਿਸਕਾਊਂਟ ਹੈ ਰੇਡੀਓ ਵਾਸ ਦਾ ਰੈਫਰੈਂਸ ਦੇਣ 'ਤੇ, ਜ਼ਰੂਰ ਹਾਈਲੈਂਡ ਆਟੋ ਰਿਪੇਅਰ ਸੈਂਟਰ ਨੂੰ ਤੁਸੀਂ ਕਾਲ ਕਰਨੀ ਹੈ। ਔਰ ਇਸੇ ਤਰ੍ਹਾਂ ਮੈਂ ਇਨਫੋਰਮੇਸ਼ਨ ਦੇਣੀ ਚਾਹੁੰਦਾ ਸੀ ਟਰੂ ਨੌਰਥ ਵਾਲਿਆਂ ਦੀ, ਟਰੂ ਨੌਰਥ ਦੇ ਜੱਸ ਨੂੰ ਕੰਟੈਕਟ ਕਰਨਾ, ਕਿਸੇ ਨੇ ਵੀ ਸਪੈਸ਼ਲ ਡੀਲ ਫੋਰ ਡਰਾਈਵੇ ਜਿਹੜਾ ਹੈਗਾ, ਜਿਹੜਾ ਤੁਸੀਂ ਡਰਾਈਵੇ ਪਟਾਉਂਦੇ ਉਹਦੇ ਵਾਸਤੇ, ਅਤੇ ਸਾਰੇ ਤਰ੍ਹਾਂ ਦੀਆਂ ਇਹਨਾਂ ਕੋਲ ਮਸ਼ੀਨਾਂ ਨੇ ਡਰਾਈਵੇ ਨੂੰ ਪੱਟਣ ਵਾਲੀਆਂ, ਅਤੇ ਗ੍ਰੇਡਿੰਗ ਕਰਾਉਣੀ ਆ ਘਰਾਂ ਦੀ ਉਹ ਕਰਵਾ ਸਕਦੇ ਹੋ, ਅਤੇ ਕੋਈ ਘਾਹ ਘੂਹ ਲਗਵਾਉਣਾ ਹੁੰਦਾ ਜਿਵੇਂ, ਅਤੇ ਡੈਮੋਲੇਸ਼ਨ ਦਾ ਕੰਮ ਵੀ ਘਰਾਂ ਦਾ ਕਰਦੇ ਨੇ। ਡੰਪ ਸਾਈਟ ਆ ਇਹਨਾਂ ਦੀ ਆਪਣੀ ਕੈਨੇਡੀ ਐਂਡ ਡੈਰੀ ਦੇ ਉੱਪਰ, ਜਿੰਨੇ ਵੀ ਕੰਟਰੈਕਟਰ ਭਰਾ ਸਾਡੇ ਸੁਣਦੇ ਨੇ ਤੁਸੀਂ ਇਸ ਡੰਪ ਸਾਈਟ 'ਤੇ ਪਹੁੰਚ ਸਕਦੇ ਹੋ, ਟਰੂ ਨੌਰਥ ਨੂੰ ਡੈਮੋਲੇਸ਼ਨ ਡਰਾਈਵੇ ਪਟਵਾਉਣ ਜਾਂ ਮਸ਼ੀਨਰੀ ਰੈਂਟ ਕਰਨੀ ਆ ਕੋਈ ਡਰਾਈਵੇ ਪੱਟਣ ਵਾਲੀ, 416-803-0623 'ਤੇ ਕਾਲ ਕਰਨੀ ਆ, 416-803-0623 ਦੇ ਉੱਤੇ ਤੁਸੀਂ ਕਾਲ ਕਰੋਗੇ। ਔਰ ਸੰਤੋਸ਼, ਪਿਛਲੇ ਕੁਝ ਮਿੰਟਾਂ ਤੋਂ ਮੈਂ ਗੱਲਬਾਤ ਕਰ ਰਿਹਾ, ਸ਼ਹਿਰ 'ਚ ਚੂੰ ਵੀ ਨਹੀਂ ਹੋਈ, ਇਹ ਜਿਹੜੀ ਗੱਲ ਮੈਂ ਸ਼ਹਿਰ ਲਈ ਕਰ ਰਿਹਾ ਹੁੰਦਾ, ਅਤੇ ਤੁਸੀਂ ਆਪਣੀ ਚੂ ਚੂ ਕਰਾ ਲਓ ਜਿਹੜੀ ਕਰਾਉਣੀ ਆ, ਤੁਹਾਡਾ ਜਿਹੜਾ ਕੁਐਸਚਨ ਸੀ ਮੈਨੂੰ ਲਿਖ ਕੇ ਭੇਜਿਆ ਪੁੱਛ ਸਕਦੇ ਹੋ ਆਪਣਾ। ਹਾਂਜੀ
1: ਜੀ ਜੀ ਬਿਲਕੁਲ। ਸੋ ਮੇਰਾ ਅੱਜ ਅਮਨ ਜੀ ਮੈਥ ਤੋਂ ਹਟ ਕੇ ਥੋੜਾ ਜਿਹਾ ਮੈਥ ਵਰਗਾ ਹੀ ਆ।
0: ਹਾਂ ਸੰਤੋਸ਼ ਮੈਨੂੰ ਟੈਕਸਟ ਮੈਸੇਜ ਲਿਖ ਦੇ, ਮੇਰਾ ਕੁਐਸਚਨ ਤਾਂ ਕਰ ਦੋ। ਮੈਂ ਕਿਹਾ ਲੈ ਤੂੰ ਕਰ ਲਾ ਭਾਈ ਆਪਣਾ। ਹਾਂਜੀ
1: ਹਾਂਜੀ ਬਿਲਕੁਲ।
0: ਹਾਂਜੀ
1: ਸੋ ਇੱਕ ਬੰਦਾ ਮੇਰੇ ਗਰੋਸਰੀ ਸਟੋਰ
0: ਤੇ ਆਇਆ। ਇੱਕ ਮਿੰਟ ਮੈਨੂੰ ਸੁਣ ਦੋ ਧਿਆਨ ਨਾਲ। ਇੱਕ ਬੰਦਾ
1: ਮੇਰੇ ਗਰੋਸਰੀ ਸਟੋਰ ਤੇ ਆਇਆ।
0: ਅੱਛਾ
1: ਤੇ ਮੇਰੇ ਕੋਲੋਂ $100 ਦੀ ਗਰੋਸਰੀ ਲੈ ਕੇ ਗਿਆ।
0: ਓ ਮਾਈ ਗੋਡ
1: ਜੀ। ਉਹਨੇ ਮੈਨੂੰ $1000 ਦਾ ਨੋਟ ਦੇ ਦਿੱਤਾ।
0: ਠੀਕ ਆ।
1: ਮੇਰੇ ਕੋਲ
0: $1000 ਦਾ ਨੋਟ ਲਿਆ, ਸਾਰੇ ਸ਼ਹਿਰ ਨੇ ਮਗਰ ਪੈਣਾ। ਅੱਛਾ ਚਲੋ ਅੱਗੇ ਚਲੋ। ਹਾਂਜੀ
1: ਚਲੋ ਕੋਈ ਗੱਲ ਨਹੀਂ।
0: ਹਾਂਜੀ
1: ਮੈਂ ਐਕਚੁਅਲੀ ਚਲੋ ਮੈਂ ਇੰਡੀਆ ਦੀ ਗੱਲ ਕਰ ਲੈਂਦੀ ਹਾਂ। ਮੈਨੂੰ ਮੇਰੇ ਕੋਲ ₹100 ਦੀ ਗਰੋਸਰੀ ਕਰਕੇ ਇੱਕ ਬੰਦਾ ਗਿਆ ਮੇਰੇ ਸਟੋਰ ਤੇ ਆ ਕੇ, ਉਹਨੇ ਮੈਨੂੰ ਹਜ਼ਾਰ ਦਾ ਨੋਟ ਦਿੱਤਾ ਤੇ ਮੇਰੇ ਕੋਲ ਚੇਂਜ ਨਹੀਂ ਸੀ ਤੇ ਮੈਂ ਨਾਲ ਦੇ ਦੁਕਾਨ ਵਾਲੇ ਕੋਲੋਂ ਹਜ਼ਾਰ ਦਾ ਚੇਂਜ ਕਰਾ ਕੇ ਕਸਟਮਰ ਨੂੰ ₹900 ਵਾਪਸ ਕਰ ਦਿੱਤੇ। ਬਾਅਦ ਚ ਗੁਆਂਢੀ ਆ ਕੇ ਮੈਨੂੰ ਕਹਿੰਦਾ ਕਿ ਇਹ ਤਾਂ ਨੋਟ ਫੇਕ ਸੀ,
0: ਜਾਲੀ ਸੀ
1: ਤੇ ਮੈਨੂੰ ਮੇਰਾ ਹਾਂਜੀ ਜਾਲੀ ਸੀ ਤੇ ਤੂੰ ਮੈਨੂੰ ਮੇਰਾ ₹1000 ਵਾਪਸ ਦੇ। ਹੁਣ ਦੱਸੋ ਮੇਰਾ ਅਸਲੀ ਨੁਕਸਾਨ ਕਿੰਨਾ, ਕਿਉਂਕਿ ਮੈਂ ਗਰੋਸਰੀ ਸਟੋਰ ਤੇ ਕੰਮ ਕਰ ਰਹੀ ਹਾਂ ਤੇ ਮੈਨੂੰ ਆਪਦੇ ਮਾਲਕ ਨੂੰ ਹਿਸਾਬ ਦੇਣਾ, ਮੈਨੂੰ ਸਮਝ ਨਹੀਂ ਆ ਰਿਹਾ।
0: ਅੱਛਾ ਤੁਹਾਡਾ ਟੋਟਲ ਨੁਕਸਾਨ ਕਿੰਨਾ ਹੋਇਆ ਇਹ ਦੱਸਣਾ।
1: ਜੀ ਬਿਲਕੁਲ।
0: ਉਹ ਤੁਹਾਡੇ ਗਰੋਸਰੀ ਸਟੋਰ ਤੇ ਆਇਆ
1: ਜੀ,
0: ਤੁਸੀਂ ਇੰਡੀਆ ਚਲੇ ਗਏ ਸੀਗੇ
1: ਜੀ,
0: ਅੰਮ੍ਰਿਤਸਰ ਸੀਗੇ ਤੁਸੀਂ, ਉਹਨੇ ₹1000 ਤੈਨੂੰ ਨਕਲੀ ਦਿੱਤਾ
1: ਜੀ,
0: ਤੁਸੀਂ ਉਹ ਤੜਾ ਲਿਆ ਨਾਲ ਦੀ ਦੁਕਾਨ ਤੋਂ
1: ਜੀ,
0: ਨਾਲ ਸਮਾਨ ਵੀ ਲੈ ਕੇ ਗਿਆ, ਕੱਲੇ ਨੋਟ ਤੜਾ ਕੇ ਲੈ ਗਿਆ?
1: ਨਹੀਂ ਉਹ ₹100 ਦੀ ਗਰੋਸਰੀ ਵੀ ਕੀਤੀ, ਗਰੋਸਰੀ ਵੀ ਲੈ ਕੇ ਚਲ ਗਏ ਮੇਰੇ ਕੋਲੋਂ।
0: ਤੇ ਸੰਤੋਸ਼ ਦਾ ਕਿੰਨਾ ਨੁਕਸਾਨ ਹੋਇਆ, ਮਾਲਕਾਂ ਨੂੰ ਕੀ ਹਿਸਾਬ ਦੇਵੇ ਹੁਣ?
1: ਹਾਂਜੀ ਮੈਨੂੰ
0: ਕੋਈ ਵੀ ਜਵਾਬ ਦੇ ਸਕਦਾ, ਤੁਸੀਂ ਮਾਲਕਾਂ ਨੂੰ ਕੀ ਹਿਸਾਬ ਦੇਵੇ ਤੁਹਾਡੇ ਜੋ ਮਨ ਚ ਆਉਂਦਾ। 905-673-3337 905-673-3337 ਦੇ ਉੱਤੇ ਸੰਤੋਸ਼ ਦੇ ਸਵਾਲ ਦਾ ਜਵਾਬ ਦੇਣਾ ਹੈਗਾ। 905-673-3337 ਤੇ ਰਾਈਟ ਵਿੰਡੋ 4 ਸਾਲ ਦਾ ਨੰਬਰ ਨੋਟ ਕਰੋ। ਅਗਰ ਖਿੜਕੀਆਂ ਦਰਵਾਜ਼ੇ ਚੇਂਜ ਕਰਾਉਣੇ ਆ ਤੇ ਪੈਸਾ ਜੇਬ 'ਚ ਹੈ ਨਹੀਂ, ਇੱਕ ਤਾਂ ਵਿੰਡੋ ਨਾਲ ਲੈ ਕੇ ਆਉਂਦੇ ਨੇ ਆਪਣੀ, ਇਹ ਤੁਸੀਂ ਹੀਟਿੰਗ ਅਤੇ ਕੂਲਿੰਗ ਚੈੱਕ ਕਰ ਸਕਦੇ ਹੋ ਕਿੱਦਾਂ ਦੀ ਹੈਗੀ ਉਹਦੀ। ਦੂਸਰਾ ਰਾਈਟ ਵਿੰਡੋ ਫਿੱਟ ਕਹਿੰਦਾ ਕਿ ਤੁਸੀਂ 20% ਜਾਂ 30% ਡਾਊਨ ਦਿਓ, ਅਸੀਂ $50 ਤੋਂ ਲੈ ਕੇ $100 ਪਰ ਮੰਥ ਦੀ ਕਿਸ਼ਤ ਦੇ ਉੱਤੇ ਤੁਹਾਡੇ ਵਿੰਡੋਜ਼ ਚੇਂਜ ਕਰ ਦਾਂਗੇ ਸਾਰੇ ਘਰ ਦੀਆਂ। ਅਤੇ ਤੁਸੀਂ ਕਾਲ ਕਰਨੀ ਹੈ 416-206-3200 416-206-3200। ਇਮੀਗ੍ਰੇਸ਼ਨ ਦਾ ਕੋਈ ਵੀ ਉਲਝਿਆ ਹੋਇਆ ਕੰਮ ਆ ਕਿਸੇ ਵੀ ਤਰ੍ਹਾਂ ਦਾ, ਇਮੀਗ੍ਰੇਸ਼ਨ ਦੇ ਵਾਸਤੇ 905-903-3200 'ਤੇ ਕਾਲ ਕਰਨੀ ਹੈ ਲੋਰੀਅਰ ਇਮੀਗ੍ਰੇਸ਼ਨ ਸਲਿਊਸ਼ਨ ਵਾਲਿਆਂ ਨੂੰ। 905-903-3200 ਲੋਰੀਅਰ ਵਾਲੇ ਹੈਗੇ ਨੇ, ਬ੍ਰੈਂਟਨ ਡਾਊਨਟਾਊਨ ਦੇ ਵਿੱਚ ਨੇ, 4 ਕੰਸਲਟੈਂਟ ਨੇ, ਇਹਨਾਂ 'ਚੋਂ 1 ਕੰਸਲਟੈਂਟ ਸਰਕਾਰੀ ਨੌਕਰੀ ਕਰ ਚੁੱਕਿਆ ਇਮੀਗ੍ਰੇਸ਼ਨ ਨਾਲ ਰਿਲੇਟਡ ਡਿਪਾਰਟਮੈਂਟ ਦੇ ਵਿੱਚ, ਲੋਕਾਂ ਦੇ ਕੰਮ ਕਰਵਾ ਕੇ ਦਿੰਦਾ ਸੀ, ਫਿਰ ਨੌਕਰੀ ਛੱਡ ਕੇ 2 ਸਾਲ ਦਾ ਕੌਨਫਲਿਕਟ ਹੁੰਦਾ, ਇਹਨੇ ਆਫ ਰਹਿਣਾ ਹੁੰਦਾ, ਫਿਰ ਉਸ ਤੋਂ ਬਾਅਦ ਪੈਰਾਲੀਗਲ ਅਤੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਪ੍ਰੈਕਟਿਸ ਦੇ ਵਿੱਚ ਆਏ। 905-903-3200 ਨੰਬਰ ਦੇ ਉੱਤੇ ਆਪ ਜਨ ਕਾਲ ਕਰ ਰਹੇ ਹੋ, 905-903-3200 ਲੋਰੀਅਰ ਇਮੀਗ੍ਰੇਸ਼ਨ।
2: ਜੁੜਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇਲੇ ਨੂੰ।
0: ਸੋ 905-603-3337 ਲਾਈਨ ਮਿਲ ਨਹੀਂ ਰਹੀ ਹੋਣੀ, ਬਿਜ਼ੀ ਚੱਲਦੀ ਹੋਣੀ। ਚਰਨਪ੍ਰੀਤ ਤਾਂ ਮੇਰੇ ਨਾਲ ਕੁਇਕਲੀ ਤੁਸੀਂ ਕਾਲ ਹੋਲਡ ਰੱਖ ਸਕਦੇ ਹੋ ਚਰਨਪ੍ਰੀਤ ਜੀ, ਤੇ ਥੋੜਾ ਆਂਸਰ ਦੇਣ ਲੱਗੇ। ਸੰਤੋਸ਼ ਜੀ ਕੀ ਆਂਸਰ ਹੈ ਤੁਹਾਡਾ? ਹੈਲੋ
3: ਜੀ ਬਿਲਕੁਲ। ਸਤਿ
0: ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਲੰਘਿਆ ਦਰਵਾਜ਼ਾ, ਖੁੱਲ੍ਹਾ ਹੀ ਆ ਜਾਓ। ਹਾਂਜੀ
3: ਖੁੱਲ੍ਹਾ ਹੀ ਹੈ ਜੀ, ਇਹਦਾ ਨੁਕਸਾਨ ਦੋ ਹਜ਼ਾਰ ਦਾ ਹੋ ਗਿਆ ਜੀ।
0: 2000 ਦਾ ਤੁਹਾਡਾ ਨਾਂ ਦੱਸ ਦਿਓ ਸੱਜਣ ਪਿਆਰਿਓ।
3: ਅਮਰੀਕ ਸਿੰਘ ਜੀ।
0: ਅਮਰੀਕ ਸਿੰਘ ਜੀ, ਕਿਆ ਬਾਤ ਹੈ ਅਮਰੀਕ ਸਿੰਘ ਜੀ। ਨਜ਼ਾਰਾ ਜਿਹੜਾ ਹੈਗਾ ਇੰਡੀਅਨ ਰੈਸਟੋ ਬਾਰ ਯਾਨੀ ਕਿ ਲੌਂਜ ਆ, ਨਜ਼ਾਰਾ 'ਤੇ ਜਾਣਾ, ਨਜ਼ਾਰੇ ਲੁੱਟੋ ਜਾ ਕੇ ਭਾਅ ਜੀ। ਜਿੰਨੇ ਵੀ ਰੇਡੀਓ ਦੇ ਲਿਸਨਰਸ ਜਾ ਰਹੇ ਨੇ, ਤੁਸੀਂ ਦੱਸਣਾ ਸੀ ਨਜ਼ਾਰਾ ਸੁਣ ਕੇ ਆਏ ਸੀ ਰੇਡੀਓ ਤੋਂ। ਆਈ ਪ੍ਰੋਮਿਸ ਯੂ ਤੁਹਾਨੂੰ ਕੁਛ ਨਾ ਕੁਛ ਇਹ ਜ਼ਰੂਰ ਜਿਹੜਾ ਤੁਹਾਡਾ ਫਾਈਨਲ ਹੋਊਗਾ ਨਾ, ਵੀ ਸਾਨੂੰ ਜੀ ਸਵੀਟਿਸ਼ ਦੇ ਦਿਉ, ਡਿਜ਼ਰਟ ਦੇ ਦਿਉ, ਡਿਜ਼ਰਟ ਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਦੇਣਗੇ ਆਪਣੇ ਵੱਲੋਂ। ਨੰਬਰ ਟੂ ਕਾਲ 905-451-2600। ਨਜ਼ਾਰਾ 'ਤੇ ਜਾਣਾ ਅਤੇ ਇਹਦੇ ਕੰਪੈਟੀਟਿਵ ਇਹਦੇ ਵਰਗਾ ਜਾਂ ਤੋਂ ਥੱਲੇ ਵਾਲੇ ਲੈਵਲ ਦੇ ਰੈਸਟੋਰੈਂਟ 'ਤੇ ਜਾਣਾ, ਬਿੱਲ ਦਾ ਹੀ ਬਹੁਤ ਫਰਕ ਪੈ ਜਾਂਦਾ। 905-451-2600 'ਤੇ ਕਾਲ ਕਰਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
4: ਹਾਂਜੀ ਹਾਂਜੀ, ਆਨਸਰ ਹੈਗਾ ਜੀ 1000 ਦਾ ਹੋਇਆ ਜੀ ਨੁਕਸਾਨ।
0: 1000 ਦਾ ਤੁਹਾਡਾ ਸ਼ੁਭ ਨਾਮ?
4: ਹਾਂਜੀ ਬਲਜੀਤ ਸਿੰਘ ਬੋਲ ਰਿਹਾ ਜੀ।
0: ਜਗਜੀਤ ਸਿੰਘ?
4: ਬਲਜੀਤ, ਬਲਜੀਤ ਸਿੰਘ।
0: ਬਲਜੀਤ ਜੀ, ਥੈਂਕ ਯੂ, ਤੁਹਾਡਾ 705 ਵਾਲੇ ਆਏ ਨੇ ਸਾਡੇ ਵੱਲ, ਤੱਕ ਬੱਲੀ ਹੈ, ਕੰਨੀ ਕਾਂਟੇ ਪਾਏ ਹੋਏ ਨੇ। ਹਾਂਜੀ ਉਹ ਤੇਰੀ ਭੱਜ ਗਏ, ਤੇ ਤਵਾ ਵਾਲਿਆਂ ਨੇ ਤੁਹਾਡੇ ਵਾਸਤੇ 2 ਲੋਕੇਸ਼ਨ ਪੀਜ਼ੇ ਦੀਆਂ ਖੋਲ੍ਹੀਆਂ ਨੇ, ਤਵਾ ਕਿਚਨ ਨੇ। ਅਤੇ ਚਰਨਪ੍ਰੀਤ ਮੇਰੇ ਨਾਲ ਆ, ਅੱਜ ਸਵੇਰੇ ਸਵੇਰੇ ਚਰਨਪ੍ਰੀਤ ਨੂੰ ਦਲਬੀਰ ਸਿੰਘ ਨੇ ਔਸ਼ਵਾ ਤੋਂ ਇੱਕ ਪਰਿਵਾਰ ਰੇਡੀਓ ਸੁਣਦਾ, ਮੈਨੂੰ ਕਾਲ ਕਰਕੇ ਦੱਸਿਆ ਕਿ 100 ਬੰਦੇ ਦੀ ਕੇਟਰਿੰਗ ਅਸੀਂ ਚਰਨਪ੍ਰੀਤ ਨੂੰ ਦੇਣ ਲੱਗੇ ਹਾਂ, 100 ਬੰਦੇ ਦੀ ਲਾਈਵ ਕੇਟਰਿੰਗ। ਚਰਨਪ੍ਰੀਤ ਜੀ ਰੈਡੀ ਹੋ ਜਾਓ ਅਗਲੇ ਮੰਗਲਵਾਰ ਲਈ, ਤੁਹਾਡੇ ਲਈ ਵਧੀਆ ਉਹਨਾਂ ਨੂੰ ਡੀਲ ਦਿਓ, ਵਧੀਆ ਖਾਣਾ ਦਿਓ ਆਪਣੇ ਨਾਲ ਜੁੜੇ ਹੋਏ ਪਰਿਵਾਰ ਨੇ ਰੇਡੀਓ ਨਾਲ। ਮੈਨੂੰ ਸਵੇਰੇ ਸਵੇਰੇ ਟੈਕਸਟ ਆਇਆ ਕਿ ਚਰਨਪ੍ਰੀਤ ਸਿੰਘ ਨੂੰ ਮੇਰਾ ਨੰਬਰ ਭੇਜ ਦਿਓ, ਤੁਸੀਂ ਰੇਡੀਓ ਵੱਲੋਂ ਕਹਿ ਦਿਓ ਸਾਨੂੰ ਕੋਈ ਸਪੈਸ਼ਲ ਡਿਸਕਾਊਂਟ ਦੇਣ। ਮੈਂ ਕਿਹਾ ਜ਼ਰੂਰ ਕਹੂੰਗਾ। ਸਤਿ ਸ਼੍ਰੀ ਅਕਾਲ ਜੀ ਚਰਨਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਹਾਂਜੀ ਕੀ ਹਾਲ ਚਾਲ ਨੇ?
5: ਬਹੁਤ ਵਧੀਆ ਜੀ, ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ। ਸੋ ਸੋ ਚਰਨਪ੍ਰੀਤ ਜੀ, ਹਾਂਜੀ
5: ਮੈਂ ਕਿਹਾ ਵਧੀਆ ਜੀ, ਸਵੇਰੇ ਆਈ ਅੱਜ ਧੁੱਪ ਨਿਕਲੀ ਹੋਈ ਹੈ
0: ਸਰ। ਸਵੇਰੇ ਸਵੇਰੇ ਤੁਹਾਨੂੰ ਦੇਖੋ ਦਲਬੀਰ ਸਿੰਘ ਜੀ ਕਾਲ ਆ ਗਿਆ। ਦਲਬੀਰ ਜੀ ਥੈਂਕ ਯੂ ਸੋ ਮਚ, ਤੁਹਾਡਾ ਤੁਹਾਡਾ ਇਹਨਾਂ ਦਾ ਫੂਡ ਤੁਸੀਂ ਜਿਹੜਾ ਮੌਕਾ ਦਿੱਤਾ ਇਹਨਾਂ ਨੂੰ। ਹਾਂਜੀ ਏਜੈਕਸ ਤੋਂ ਕਰਾਉਣੀ ਹੈ ਤੁਸੀਂ ਕੇਟਰਿੰਗ?
6: ਹਾਂਜੀ ਹਾਂਜੀ ਮਾਰਕਮ ਚੋਂ।
0: ਮਾਰਕਮ ਚੋਂ ਕਰਾਉਣੀ ਹੈ ਇਹਨਾਂ ਨੇ, ਹੈਨਾ? ਤੁਹਾਡਾ ਬਹੁਤ ਸ਼ੁਕਰੀਆ, ਜਵਾਬ ਦਓਗੇ ਕੀ ਹੈ ਦਲਬੀਰ ਤੁਹਾਡਾ?
6: 2100
0: ਦਾ ਨੁਕਸਾਨ ਹੋਇਆ। ਚਰਨਪ੍ਰੀਤ ਜੀ ਇਹਨਾਂ ਨੂੰ ਕਾਲ ਕਰ ਲਿਓ ਸ਼ੋਅ ਤੋਂ ਬਾਅਦ। ਦਲਬੀਰ ਸਿੰਘ ਇਹ ਮੇਰਾ ਸ਼ੋਅ ਸੁਣਦੇ ਨੇ ਪੱਕਾ ਹੀ, ਕਈ ਸਾਲਾਂ ਤੋਂ 8-9 ਸਾਲਾਂ ਤੋਂ ਸੁਣਦੇ ਆ, ਠੀਕ ਹੈ? ਤੇ ਇੱਕ ਤਾਂ ਪੀਜ਼ਾ ਦੀ ਡੀਲ ਦਿਓ ਪਹਿਲਾਂ ਸਾਰੇ ਸ਼ਹਿਰ ਨੂੰ ਅੱਜ।
5: ਹਾਂਜੀ ਸੋ ਪੀਜ਼ਾ ਦਾ ਸਪੈਸ਼ਲ ਡੀਲ ਹੈਗੀ ਆ, 2 ਲਾਰਜ ਪੀਜ਼ੇ 3-3 ਟੌਪਿੰਗ ਨਾਲ, ਨਾਲ ਤੁਸੀਂ ਕੋਈ ਵੀ ਜਿੱਦਾਂ ਚਨਾ ਭਟੂਰਾ ਲੈ ਸਕਦੇ ਹੋ, ਜਾਂ ਫਿਰ ਨੂਡਲਸ ਦੀ ਪਲੇਟ ਲੈ ਸਕਦੇ ਹੋ, ਜਾਂ ਫਿਰ ਵੈਜ ਬਿਰਯਾਨੀ ਲੈ ਸਕਦੇ ਹੋ, ਜਾਂ ਕੁਛ ਹੋਰ ਤੁਸੀਂ ਚੂਜ਼ ਕਰਨਾ ਤੁਹਾਨੂੰ।
0: ਸੋ $10 ਦੀ ਡੀਲ ਇਹ ਆ, ਆਮ ਤੌਰ ਤੇ 2 ਲਾਰਜ ਪੀਜ਼ੇ ਤੇ ਨਾਲ 2 ਡਿਪਿੰਗ ਦੇ, ਤੇ ਪਲੱਸ ਆ ਜਿਹੜੀ ਡੀਲ ਹੈ $40 ਦੀ ਡੀਲ ਆ ਬਾਹਰ, $40 ਦੀ। ਤੁਸੀਂ ਚੂਜ਼ ਕਰ ਲੈਣਾ ਕਿ ਇੱਕ ਪਲੇਟ ਚਨਾ ਭਟੂਰਾ ਦੇ ਦਿਓ ਮੈਨੂੰ, ਜਾਂ ਇੱਕ ਪਲੇਟ ਬਿਰਯਾਨੀ ਦੇ ਦਿਓ ਵੈਜ, ਜਾਂ ਇੱਕ ਪਲੇਟ ਤੁਸੀਂ ਮੈਨੂੰ ਜਿਹੜਾ ਹੈਗਾ ਫਰਾਈਜ਼ ਦੇ ਦਿਓ ਬੱਚਿਆਂ ਵਾਸਤੇ, ਸੁਪਰੀਮ ਫਰਾਈਜ਼, ਜਾਂ ਇੱਕ ਪਲੇਟ ਕੁਛ ਹੋਰ ਕੀ ਆ ਮੈਨੂੰ ਪਤਾ ਨਹੀਂ ਗਾ। ਹਾਂਜੀ
5: ਮਤਲਬ ਹੋਰ ਤੁਸੀਂ ਆਪਸ਼ਨਸ ਆ ਕੇ ਪੁੱਛ ਸਕਦੇ ਹੋ, ਰੈਸਟੋਰੈਂਟ ਤੇ ਹੋਰ ਕੀ ਮਿਲ ਸਕਦਾ।
0: ਹਾਂਜੀ
5: ਆ ਸਾਰੀ ਡੀਲ ਤੁਹਾਨੂੰ ਕੱਲੀ ਓਨਲੀ $25 ਚ ਮਿਲੂਗੀ।
0: ਤੁਹਾਡਾ ਪੀਜ਼ਾ ਬਾਕੀ ਨੂੰ ਅਲੱਗ ਕਿਉਂ ਹੈ ਇਹ ਦੱਸ ਦਿਓ ਹੁਣ।
5: ਹਾਂਜੀ ਸਾਡੀ ਜਿਹੜੀ ਸੌਸ ਹੈਗੀ ਆ ਅਸੀਂ ਆਪ ਬਣਾਉਂਦੇ, ਸਭ ਤੋਂ ਵਧੀਆ ਚੀਜ਼ ਜਿਹੜੀ ਹੈਗੀ ਹੈ ਸੌਸ, ਕੋਈ ਡੱਬੇ ਵਾਲੀ ਸੌਸ ਨਹੀਂ ਹੈਗੀ, ਜ਼ਿਆਦਾਤਰ ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਡੱਬੇ ਵਾਲੀ ਸੌਸ ਮਿਲਦੀ ਹੈ ਜੀ।
0: ਹਾਂਜੀ
5: ਤੇ ਉਹਦੇ ਕਰਕੇ ਖਾਸ ਉਹੀ ਹੈ, ਮੈਂ ਸੌਸ ਤੁਹਾਨੂੰ ਨੁਕਸਾਨ ਨਹੀਂ ਕਰਦੀ ਤੇ ਪੀਜ਼ਾ ਸੌਫਟ ਬਹੁਤ ਹੁੰਦਾ ਸਾਡਾ।
0: ਹਾਂਜੀ
5: ਹਾਂਜੀ
0: ਤੇ ਤੁਸੀਂ ਪੀਜ਼ਾ ਸ਼ੈਫ ਹੈ, ਪੀਜ਼ਾ ਸ਼ੈਫ ਕਿਸੇ ਨੇ ਕੇਟਰਿੰਗ ਕਰਾਉਣੀ ਘਰਾਂ 'ਚ, ਨਾਲ ਤੁਹਾਨੂੰ ਪੀਜ਼ਾ ਵੀ ਮਿਲ ਸਕਦਾ ਹੈਗਾ ਕੇਟਰਿੰਗ ਦੇ ਵਿੱਚ। ਪੀਜ਼ਾ ਸ਼ੈਫ ਦਾ ਨੰਬਰ ਹੈ, ਨੰਬਰ ਦਿਓ ਜੀ 647
5: 647 547 4200।
0: ਅੱਜ ਸ਼ਾਮ ਨੂੰ ਜਿੰਨੇ ਵੀ ਲੋਕ ਤੁਸੀਂ ਆਰਡਰ ਕਰ ਰਹੇ ਹੋ ਸਿੰਗਲ ਪੀਜ਼ੇ ਤੇ ਵੀ ਦੇ ਦਿਓ ਜੀ, ਲੰਚ ਦੇ ਟਾਈਮ ਕਿਸੇ ਨੇ ਕਰਨਾ ਸਿੰਗਲ ਪੀਜ਼ੇ ਤੇ ਕੋਈ ਡੀਲ?
5: ਹਾਂਜੀ ਸਿੰਗਲ ਪੀਜ਼ਾ ਜੇ ਤੇ ਕਿਸੇ ਨੇ ਪਰਸਨਲ ਪੀਜ਼ਾ ਲੈਣਾ ਉਹ ਹੈਗਾ ਸਿਰਫ $6 ਚ, $6 ਚ ਤੁਹਾਨੂੰ ਪਰਸਨਲ ਪੀਜ਼ਾ ਨਾਲ ਕੈਨ ਪੌਪ ਦਾ ਨਾਲ ਹੀ ਡਿਪਿੰਗ ਸੌਸ ਮਿਲੂਗੀ। ਤੇ ਉਸ ਤੋਂ ਇਲਾਵਾ ਜੇ 2 ਬੰਦਿਆਂ ਨੇ ਖਾਣਾ ਹੈ ਤੁਸੀਂ ਆਓ ਮੀਡੀਅਮ ਪੀਜ਼ਾ 3 ਟੌਪਿੰਗ ਨਾਲ, 2 ਕੈਨ ਤੇ 2 ਡਿਪਿੰਗ ਸੌਸ ਤੁਹਾਨੂੰ ਸਿਰਫ $12 ਚ ਮਿਲ ਜੂਗੀ।
0: ਵੈਰੀ ਗੁੱਡ। ਸੋ ਇਹ ਸਾਰੇ ਡੀਲਸ ਜਿਹੜੇ $6 ਤੋਂ $8 ਤੁਹਾਨੂੰ ਸੇਵਿੰਗ ਕਰਕੇ ਦੇ ਰਹੇ ਨੇ, ਇਹ ਮਾਰਕੀਟ ਨਹੀਂ ਤੋੜ ਰਹੇ, ਇਹ ਜੋ ਤੁਸੀਂ ਡਿਜ਼ਰਵ ਕਰ ਰਹੇ ਤੁਹਾਨੂੰ ਉਹ ਦੇ ਰਹੇ ਹੈਗੇ ਨੇ। ਪੀਜ਼ਾ ਸ਼ੈਫ ਦਾ ਨੰਬਰ ਹੈ 647 547 4200, 647 547 4200 ਦੇ ਉੱਤੇ ਤੁਸੀਂ ਪੀਜ਼ਾ ਸ਼ੈਫ ਨੂੰ ਕਾਲ ਕਰਨੀ ਹੈ। 647 547 4200 ਪੀਜ਼ਾ ਸ਼ੈਫ, ਤੁਸੀਂ ਜ਼ਰੂਰ ਪਹੁੰਚਣਾ। ਇਹ 30 ਰੈਂਬਲਰ ਡਰਾਈਵ 'ਤੇ ਨੇ, ਜਿੱਥੇ ਡੈਂਟਿਸਟਰੀ ਐਟ ਰੈਂਬਲਰ ਹੈ, ਜਿੱਥੇ ਨਜ਼ਾਰਾ ਰੈਸਟੋਰੈਂਟ ਹੈ, ਇਸੇ ਪਲਾਜ਼ੇ ਦੇ ਵਿੱਚ ਨੇ। 2 ਲਾਰਜ ਪੀਜ਼ੇ ਨਾਲ ਤੀਜੀ ਆਈਟਮ ਜਿਹੜੀ ਮਰਜ਼ੀ ਬੋਲ ਕੇ, ਨਿਊਡਲਸ ਤੁਸੀਂ ਲੈਣੇ ਨੇ, ਤੁਸੀਂ ਚਨਾ ਭਟੂਰਾ ਲੈਣਾ, ਜਾਂ ਕੋਈ ਵੀ ਹੋਰ ਆਈਟਮ, ਤੁਹਾਨੂੰ ਇਹ ਜਿਹੜੇ ਸਲਿੱਪ ਫੜਾ ਦੇਣਗੇ। ਤੀਸਰੀ ਆਈਟਮ ਬਿਲਕੁਲ ਕੋਈ ਪੈਸਾ ਨਹੀਂ ਪੇ ਕਰਨਾ, $10 ਮਿਨੀਮਮ ਤੁਸੀਂ ਇਸ ਡੀਲ ਦੇ ਵਿੱਚ ਇਕੱਲੀ ਤੀਸਰੀ ਆਈਟਮ 'ਚ ਸੇਵ ਕਰੋਗੇ। 647 547 4200 ਪੀਜ਼ਾ ਸ਼ੈਫ ਨੂੰ ਤੁਸੀਂ ਕਾਲ ਕਰ ਸਕਦੇ ਹੋ। ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ, ਕੇਟਰਿੰਗ ਕਰਾਉਣ ਲਈ ਚਰਨਪ੍ਰੀਤ ਦਾ ਨੰਬਰ ਹੈ। ਚਰਨਪ੍ਰੀਤ ਲਗਾਤਾਰ ਲਾਈਵ ਕੇਟਰਿੰਗ ਦੇ ਵਿੱਚ, ਇਨ ਕੇਟਰਿੰਗ ਦੇ ਆਰ ਚੈਂਪੀਅਨ, ਚੈਂਪੀਅਨ ਚੈਂਪੀਅਨ ਇਨ ਕੇਟਰਿੰਗ। ਤਵਾ ਕਿਚਨ ਨੂੰ ਕਾਲ ਕਰ ਸਕਦੇ ਹੋ 905-790-1699, 9057901699। ਸੰਤੋਸ਼ ਦੇ ਸਵਾਲ ਦਾ ਮੂੰਹ ਤੋੜ ਜਵਾਬ ਦੇਣ ਲਈ ਨੈਕਸਟ ਕਾਲ। ਹੈਲੋ ਜੀ।
7: ਹੈਲੋ।
0: ਹਾਂਜੀ ਹੈਲੋ ਹੈਲੋ 705 ਨੰਬਰ। ਹੈਲੋ
8: ਹਾਂਜੀ ਬਾਈ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
8: ਬਾਈ ਜੀ ਨੁਕਸਾਨ ਹੋਇਆ $2000 ਦਾ।
0: $2000 ਦਾ ਮਨਪ੍ਰੀਤ ਤੁਸੀਂ ਕੀ ਕਹੋਗੇ?
8: 1100 ਦਾ ਜੇ ਹੋ ਗਿਆ ਜੀ, 1000 ਉਹਨੇ ਆਪਣੇ ਗਵਾਂਢੀ ਨੂੰ ਦੇਣਾ ਤੇ $100 ਆਪਣੇ ਓਨਰ ਨੂੰ।
0: ਅੱਛਾ ਤੁਹਾਡੇ ਹਿਸਾਬ ਨਾਲ 1100 ਦਾ ਹੋਇਆ। 905-673-3337 ਤੇ ਕੁਐਸਚਨ ਹੈ, ਨੁਕਸਾਨ ਕਿੰਨੇ ਦਾ ਹੋਇਆ ਤੇ ਤੁਸੀਂ ਦੱਸ ਰਹੇ ਹੈਗੇ ਹੋ।
7: ਕਨਫਿਊਜ਼ ਹੋ ਗਈ ਆ ਮਨ ਜੀ, ਕੋਈ 2000 ਕੋਈ 2100 1100, ਸੋ ਹੁਣ ਮੈਂ ਕੀ ਕਰਾਂ, ਮੈਂ ਫਸ ਗਈ ਆ।
0: ਸਵਾਲ ਦੁਆਰਾ ਕਰ ਲੈਣਾ, ਪਰ ਕੁਇਕ ਕਰਿਓ ਸ਼ਾਰਟ ਕਰਕੇ।
7: ਜੀ ਜੀ ਬਿਲਕੁਲ।
1: ਸੋ ਮੈਂ ਇੱਕ ਗਰੋਸਰੀ ਸਟੋਰ ਤੇ ਕੰਮ ਕਰਦੀ ਹਾਂ, ਉੱਥੇ ਮੈਂ $100 ਦੀ ਗਰੋਸਰੀ ਕਿਸੇ ਨੂੰ ਦਿੱਤੀ, ਉਸ ਬੰਦੇ ਨੇ ਮੈਨੂੰ $1000 ਦਾ ਨੋਟ ਦੇ ਦਿੱਤਾ। ਮੈਂ ਖੁੱਲੇ ਲੈਣ ਵਾਸਤੇ ਨਾਲ ਦੇ ਦੁਕਾਨ ਵਾਲੇ ਕੋਲ ਚਲ ਗਈ ਤੇ ਉਹਨੇ ਮੈਨੂੰ $1000 ਦੇ ਖੁੱਲੇ ਦੇ ਦਿੱਤੇ ਤੇ ਮੈਂ 900 ਗਰੋਸਰੀ ਜਿਹੜਾ ਕਰਨ ਆਇਆ ਸੀ ਉਹਨੂੰ ਵਾਪਸ ਕਰ ਦਿੱਤੀ, ਨਾਲ 100 ਦੀ ਗਰੋਸਰੀ ਵੀ ਲੈ ਗਿਆ। ਬਾਅਦ ਚ ਮੇਰੇ ਨਾਲ ਦੇ ਜਿਹੜਾ ਗੁਆਂਢੀ ਆ ਉਹਨੇ ਆ ਕੇ ਕਿਹਾ ਕਿ ਤੂੰ ਤਾਂ $1000 ਦਾ ਨੋਟ ਮੈਨੂੰ ਨਾ ਨਕਲੀ ਦਿੱਤਾ, ਫੇਕ ਦਿੱਤਾ, ਤੇ ਹੁਣ ਮੈਨੂੰ ਮੇਰੇ ਪੈਸੇ ਵਾਪਸ ਕਰ। ਹੁਣ ਮੇਰਾ ਟੋਟਲ ਕਿੰਨਾ ਨੁਕਸਾਨ ਹੋਇਆ?
0: ਮਾਲਕਾਂ ਨੂੰ ਸੰਤੋਸ਼ ਕੀ ਜਵਾਬ ਦੇਵੇਗੀ? ਕੀ ਸੰਤੋਸ਼ ਕੋਈ ਜਵਾਬ ਦੇਵੇਗੀ? ਸੰਤੋਸ਼ ਚੁੱਪ ਹੋ ਜਾਵੇਗੀ,
1: ਗਰੋਸਰੀ ਸਟੋਰ ਤੇ ਚਲੇ ਜਾਏਗੀ, ਉਸ ਤੋਂ ਬਾਅਦ ਜੋਬ ਵੀ ਨੀ ਕਰੇਗੀ।
0: ਹਾਂ, 900 ਰੁਪਏ ਬੈਗ ਵੀ ਤਾਂ ਦਿੱਤਾ ਨਾ, ਉਹ ਗਿਣਦੇ ਨੀ ਤੁਸੀਂ? ਹੈਲੋ ਜੀ, ਹੈਲੋ, ਹਾਂਜੀ
4: ਹਾਂਜੀ ਜੀ, $2000 ਦਾ ਹੋਇਆ ਜੀ ਨੁਕਸਾਨ।
0: ਤੁਹਾਡਾ ਨਾਮ?
4: ਨਾਮ ਬਲਜੀਤ ਬੋਲ ਰਿਹਾ ਜੀ।
0: ਬਲਜੀਤ ਸਿੰਘ, 2000 ਦਾ ਬਲਜੀਤ ਸਿੰਘ ਕਹਿੰਦੇ ਨੁਕਸਾਨ ਹੋਇਆਗਾ, 905-673-3337 ਤੇ ਕਾਲ ਕਰ ਰਹੇ ਹੋ। ਤੇ ਇੱਕ ਨਾ ਜਿਹੜੇ 3 ਟੀਮ ਡਰਾਈਵਰ ਚਾਹੀਦੇ ਨੇ, 3 ਟੀਮ ਡਰਾਈਵਰ ਤੇ 6 ਡਰਾਈਵਰ ਟੋਟਲ ਚਾਹੀਦੇ ਨੇ, ਏਜਡ ਲਾਇਸੈਂਸ ਦੇ ਉੱਤੇ, ਟਰਾਂਸਵੈਸਟ ਤੇ ਬਾਈਜ਼ਨ ਕੰਪਨੀ ਆ। ਬਾਈ ਵੀਕਲੀ ਤਨਖਾਹ 20-24,000 ਮਾਈਲ ਪਰ ਮੰਥ, $9,000 ਤੁਹਾਨੂੰ ਆਰਾਮ ਨਾਲ ਬਣ ਜਾਣਾ, 20-24,000 ਮਾਈਲ ਪਰ ਮੰਥ। 6478314930, 647-831-3939 ਦੇ ਉੱਤੇ ਏਜਡ ਲਾਇਸੈਂਸ ਡਰਾਈਵਰ, 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਜ਼ਰੂਰ। 647-831-3939 ਨੰਬਰ ਦੇ ਉੱਤੇ ਤੁਸੀਂ ਹੁਣੇ ਕਾਲ ਕਰਨੀ ਹੈ, 647-831-3939। 2 ਸਾਲ ਦਾ ਐਕਸਪੀਰੀਅੰਸ, 3 ਟੀਮਾਂ ਚਾਹੀਦੀਆਂ, 2 ਸਾਲ ਦਾ ਐਕਸਪੀਰੀਅੰਸ, ਏਜਡ ਲਾਇਸੈਂਸ ਡਰਾਈਵਰ, 8-12,000 ਪਰ ਮੰਥ ਗਾਰੰਟੀ। ਦੋ ਜਣੇ ਇਕੱਠੇ ਜਾਣਾ ਚਾਹੁੰਦੇ ਆ ਜਾਂ ਚੰਗੇ ਦੋ ਡਰਾਈਵਰ ਇਕੱਠੇ ਜਾ ਸਕਦੇ ਹੋ ਟੀਮ ਦੇ ਵਿੱਚ, 647-831-3939 ਦੇ ਉੱਤੇ ਤੁਸੀਂ ਕਾਲ ਜਿਹੜਾ ਹੈਗਾ ਕਰ ਰਹੇ ਹੋ ਇਸ ਸਮੇਂ। ਅਤੇ ਨਾਲ ਨਾਲ ਤੁਸੀਂ ਜਿੰਨੇ ਵੀ ਲੋਕ ਹੋ ਸਾਨੂੰ ਸਟੂਡੀਓ 'ਚ ਕਾਲ ਕਰ ਰਹੇ ਹੋ, 416-518-3200 ਮੇਰਾ ਟੈਕਸ ਮੈਸੇਜ ਨੰਬਰ ਹੈ, 905-673-3337। ਹੈਲੋ ਜੀ, ਹੈਲੋ, ਹਾਂਜੀ ਰਾਹੁਲ ਜੀ, ਚਲੋ ਠੀਕ ਹੈ ਜੀ, ਜੋ ਵੀ ਹੈਗਾ। ਅਮਨਦੀਪ ਜੀ, ਅਮਨਦੀਪ,
9: ਹੈਲੋ,
0: ਹਾਂਜੀ,
9: ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਜੀ।
9: ਹਾਂਜੀ ਭਾਜੀ, 1100 ਹਾਂਜੀ,
0: ਧੰਨਵਾਦ ਤੁਹਾਡਾ। ਨਾਂ ਅਮਨਦੀਪ ਸਿੰਘ ਹੈ ਨਾ?
9: ਹਾਂਜੀ।
0: ਅਮਨਦੀਪ ਸਿੰਘ ਕਦੇ ਗਲਤ ਹੋ ਸਕਦਾ ਬਾਈ ਕਿਤੇ? ਭੁੱਲਰ ਸਾਹਿਬ, ਹਰਜੀਤ ਜੀ,
10: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ।
10: 2000 ਦਾ ਤਨਖਾਹ ਜੀ, ਯਾਰ ਗੁਆਂਢੀ ਨੂੰ ਦਿੱਤਾ 900 ਦਾ।
0: ਤੁਸੀਂ ਆਪਣਾ ਫਲਸਫਾ ਦੱਸਤਾ ਤੇ 2000 ਤੁਹਾਡਾ ਆਨਸਰ ਆ। ਹਰਜੀਤ ਸਿੰਘ ਜੀ, ਹਰਜੀਤ ਸਿੰਘ ਥੈਂਕ ਯੂ। ਸਤਨਾਮ ਜੀ ਕੀ ਕਹੋਗੇ? ਸਤਨਾਮ ਜੀ,
11: ਹੈਲੋ,
0: ਹਾਂਜੀ,
11: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ। ਹਾਂਜੀ
11: ਹਾਂਜੀ, ਮੇਰੇ 2000 ਦਾ ਨੁਕਸਾਨ ਹੋਇਆ ਜੀ।
0: ਨਾਂ ਸਤਨਾਮ ਸਿੰਘ ਹੈ ਨਾ?
11: ਹਾਂਜੀ,
0: ਠੀਕ ਹੈ। ਤੇ ਸੰਤੋਸ਼ ਸਾਰੇ ਪੈਸੇ ਕਮਾ ਕੇ ਲੋਕ ਬੀਬੀਆਂ ਦੇ ਹੱਥ ਜਾਂਦੇ, ਬੀਬੀਆਂ ਦਾ ਕੋਈ ਕਾਲ ਵੀ ਨਹੀਂ ਆਇਆ। ਗਰੋਸਰੀ ਨਾਲ ਜੁੜਿਆ ਕੁਐਸਚਨ ਹੈ, ਫਰੈਸ਼ ਗਰੋਸਰੀ ਡਿਪੂ ਦੀਆਂ 2 ਲੋਕੇਸ਼ਨ ਨੇ, ਤੁਸੀਂ ਇੱਕ ਤਾਂ ਪਹੁੰਚਣਾ ਜਿਹੜਾ ਸਟੇਪਲ ਬੁਸ਼ ਦੇ ਉੱਤੇ, ਦੂਸਰਾ ਟੋਰਬਰਮੈਂਟ ਸਟੇਪਲ ਬੁਸ਼, ਦੂਸਰੀ ਲੋਕੇਸ਼ਨ ਵਿਟਮੀ ਦੇ ਵਿੱਚ ਡੰਡਾਸ ਐਂਡ ਥਿਕਸਨ ਦੇ ਕੋਲ ਆ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ। ਅਤੇ ਗਰੋਸਰੀ 'ਚ ਨੁਕਸਾਨ ਹੈ ਸੰਤੋਸ਼ ਦਾ? ਸੰਤੋਸ਼ ਜੀ, ਫਰੈਸ਼ ਗਰੋਸਰੀ ਡਿਪੂ 'ਤੇ ਨਹੀਂ ਕੰਮ ਕਰ ਰਹੇ ਸੀ?
1: ਹਾਂਜੀ
0: ਬਿਲਕੁਲ, ਫਰੈਸ਼ ਗਰੋਸਰੀ ਡਿਪ ਤੇ ਹੀ ਕੰਮ ਕਰਦਾ। ਅੱਛਾ, ਗੁਰਦੀਪ
12: ਜੀ
0: ਕੀ ਕਹੋਗੇ? ਗੁਰਦੀਪ, ਗੁਰਦੀਪ, ਹਾਂਜੀ, ਠੀਕ ਆ। ਚੈੱਕ ਕਰਦੇ ਹਾਂ ਸਟੂਡੀਓ ਨੰਬਰ, 905-673-3337 ਨੰਬਰ ਦੇ ਉੱਤੇ ਸਾਡੀ ਤੁਹਾਡੀ ਗੱਲਬਾਤ ਚੱਲ ਰਹੀ ਹੈ ਰੇਡੀਓ ਆਵਾਜ਼ ਨੂੰ AM 530 ਡਾਲ ਦੇ ਉੱਤੇ ਸੁਣ ਰਹੇ ਹੋ, ਯੂੰ ਗਏ ਵਾਪਸ ਵੀ ਯੂੰ ਆਏ।
13: ਲਾਅ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ, ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ 1 ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ, ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
0: ਕੀ ਤੁਸੀਂ ਹਰਜੀਤ ਸਿੰਘ ਫੋਨ ਕੱਟਤਾ? ਸੋ ਹਰਜੀਤ ਸਿੰਘ ਕਾਲ ਕਰ ਲਓ ਸਟੂਡੀਓ ਦੇ ਵਿੱਚ, ਤੇ ਹਰਜੀਤ ਭਾਈ ਕਰਾ ਰਿਹਾ ਹੈਗਾ ਜਿਹੜਾ ਸ਼ੋਅ, ਇੱਕ ਤੁਹਾਡੇ ਵਾਸਤੇ ਸਾਰਿਆਂ ਵਾਸਤੇ, ਜਿਹਦੇ ਵਿੱਚ ਸੋਰੀ ਸਮਾਗਮ, ਸਮਾਗਮ ਦੇ ਵਿੱਚ ਤੁਸੀਂ ਸਾਰਿਆਂ ਨੇ ਪਹੁੰਚਣਾ। ਹਰਜੀਤ ਕਾਲ ਕਰ ਲਾ ਬਈ, ਅਤੇ ਹਰਜੀਤ ਉਹਨਾਂ ਨੂੰ ਤੁਸੀਂ ਸੁਣਦੇ ਹੋ 11 ਤੋਂ 12, ਅਤੇ ਇਸ ਕੀਰਤਨ ਦਰਬਾਰ ਦੇ ਵਿੱਚ ਪਿਛਲੇ ਅਸੀਂ ਲੰਬੇ ਸਮੇਂ ਤੋਂ ਸਾਰਿਆਂ ਨੂੰ ਜਾਣਕਾਰੀ ਦੇ ਰਹੇ ਹਾਂ। ਤੁਸੀਂ ਸਾਰੇ ਪਰਿਵਾਰਾਂ ਨੇ ਅਗਲੇ ਵੀਕਐਂਡ ਦੇ ਉੱਤੇ ਉਸ ਪਰਮਾਤਮਾ ਦੀ ਤੁਰਕੀ ਬਾਣੀ ਆਈ, ਤਿੰਨ ਸਗਲੇ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਉਸ ਮਿਹਰਬਾਨ ਦਿਆਲ ਪੁਰਖ ਦੀ ਬਾਣੀ ਦੇ ਬਾਰੇ ਤੁਸੀਂ ਜ਼ਰੂਰ ਇਹਨਾਂ ਸਮਾਗਮਾਂ ਦੇ ਵਿੱਚ ਜੁੜੋਗੇ। ਕੋਈ ਵੀ ਜਾਣਕਾਰੀ ਲਈ ਪੰਜਾਬੀ ਵਿਰਸਾ ਜਿਹੜਾ ਰੇਡੀਓ ਸ਼ੋਅ ਹੈ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਔਰ ਇਸੇ ਤਰ੍ਹਾਂ ਮੈਂ ਐਟਲਸ ਕਿਚਨ ਲੀਗਲ ਬੇਸਮੈਂਟ ਤੁਸੀਂ ਬਣਾਉਣੀ ਹੈ, ਬਣੇ ਪੁਰਾਣੀ ਬਣੀ ਹੋਈ ਬੇਸਮੈਂਟ ਨੂੰ ਲੀਗਲ ਕਰਾਉਣਾ, ਐਟਲਸ ਕਿਚਨ ਵਾਲੇ ਨੇ ਕਿਚਨ ਤੁਸੀਂ ਪੁਰਾਣੀ ਨਵੀਂ ਲਾਉਣੀ ਹੈ ਜਾਂ ਪੁਰਾਣੀ ਕਿਚਨ ਨੂੰ ਨਵੀਂ ਕਰਾਉਣਾ। ਐਟਲਸ ਕਿਚਨ ਲੱਕੜ ਦਾ ਕੋਈ ਵੀ ਕੰਮ ਸਟੋਰ 'ਚ ਕਰਾਉਣਾ, 7427878700 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਇਸੇ ਤਰ੍ਹਾਂ ਪੰਜਾਬ ਟੈਕਸ ਸਲਿਊਸ਼ਨ ਜਗਜੀਤ ਸਾਹਿਬ ਚਾਹੀਦਾ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 416-720-3642। ਟੈਕਸ ਨਾਲ ਰਿਲੇਟਡ ਤੁਹਾਡਾ ਕੋਈ ਵੀ ਕੰਸਰਨ ਹੈ ਤੁਸੀਂ ਜ਼ਰੂਰ ਕੰਟੈਕਟ ਕਰੋਗੇ। ਆਰ ਐੱਸ ਜੀ ਕਸਟਮ ਸੋਫਾ ਐਂਡ ਅਪੋਸਟਰੀ ਵਾਲੇ ਨੇ, ਸੋਫੇ ਬਣਾਉਣੇ ਨੇ, ਪੁਰਾਣੇ ਸੋਫੇ ਨੇ ਨਾ ਜਿਹੜੇ, ਬੜੀ ਖੂਬਸੂਰਤੀ ਵਾਲੀ ਗੱਲ ਹੈ, ਤੁਸੀਂ ਉਹ ਸਿੱਟ ਦਿੰਦੇ ਹੋ, ਬਿਲਕੁਲ ਸਿੱਟੇ, ਉਹਨਾਂ ਦਾ ਫਰੇਮ ਬਹੁਤ ਵਧੀਆ ਹੁੰਦਾ, ਉਹਦਾ ਮੁੱਲ ਹੁੰਦਾ ਪੁਰਾਣੇ ਫਰੇਮ ਦਾ, ਉਸੇ ਸੋਫੇ ਦੇ ਉੱਤੇ ਨਵੇਂ ਰਗਸ ਪਾ ਕੇ, ਉਸੇ ਸੋਫੇ ਦੇ ਉੱਪਰ ਨਵੇਂ ਕਵਰ ਚੜਾ ਕੇ, ਇਹਨਾਂ ਕੋਲ ਕੱਪੜਾ ਇੱਦਾਂ ਦਾ ਤੁਸੀਂ ਬਾਲਟੀ ਪਾਣੀ ਦੀ ਡੋਲਦੀ ਹੋ ਸੋਫੇ ਦੇ ਵਿੱਚ ਨਹੀਂ ਪਊ। ਜਿਹੜੇ ਮਰਜ਼ੀ ਡਿਜ਼ਾਇਨ ਦੁਨੀਆ ਦੇ ਲਿਆ ਕੇ ਦੇ ਦਿਓ, ਜਿਹੜੇ ਮਰਜ਼ੀ ਦੁਨੀਆ ਦੇ ਡਿਜ਼ਾਇਨ, ਉਸ ਡਿਜ਼ਾਇਨ ਦਾ ਸੋਫਾ ਤਿਆਰ ਕਰ ਦਿੰਦੇ ਨੇ। ਰਾਜ ਬਾਈ ਜੀ ਨੂੰ ਕਾਲ ਕਰਨੀ ਹੈ, ਰਾਜ ਹੁਣੇ ਦਾ ਨੰਬਰ ਹੈ 6475-1317-647-705-1317-1317 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਸੁਚੇਤ ਕੌਰ ਉਹਨਾਂ ਦਾ ਨੰਬਰ ਨੋਟ ਕਰੋ, ਇੰਸ਼ੋਰੈਂਸ ਕਰਾਉਣੀ ਹੈ ਤੁਸੀਂ ਪਰਸਨਲ ਕੋਈ ਵੀ, ਜਾਂ ਤੁਸੀਂ ਕੋਈ ਵੀ ਇੰਸ਼ੋਰੈਂਸ ਜਿਹੜੀ ਹੈਗੀ ਆ ਵਿਜ਼ਟਰ ਵੀਜ਼ੇ ਦੀ ਕਰਾਉਣੀ ਹੈ। ਮੈਂ ਕਿਸੇ ਨੂੰ ਮਿਲਿਆ, ਇਹਨਾਂ ਕੋਲ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਲਈ ਨਹੀਂ, ਇੱਕਦਮ ਪ੍ਰੋਬਲਮ ਆਈ, ਪ੍ਰੋਬਲਮ ਆਉਣ ਤੋਂ ਬਾਅਦ ਬੜਾ ਵੱਡਾ ਖਰਚਾ ਸ਼ੁਰੂ ਹੋ ਗਿਆ, $9,200 ਇੱਕ ਦਿਨ ਦਾ ਚੈੱਕ ਲੱਗਿਆ ਉਹਨਾਂ ਦਾ ਬਿੱਲ। ਪਲੀਜ਼ ਮੇਰੀ ਬੇਨਤੀ ਹੈ, ਜਿੰਨੇ ਵੀ ਲੋਕ ਨੇ ਤੁਹਾਡੇ ਕੋਈ ਰਿਸ਼ਤੇਦਾਰ ਇੱਥੇ ਵਿਜ਼ਟਰ ਵੀਜ਼ਾ 'ਤੇ ਨੇ, ਸੁਪਰ ਵੀਜ਼ਾ 'ਤੇ ਨੇ, ਕਈਆਂ ਦੇ ਮਾਂ ਪਿਓ ਮਿਲਣ ਆਏ ਹੋਏ ਨੇ, ਕਿਰਪਾ ਕਰਕੇ ਇੱਕ ਇੰਸ਼ੋਰੈਂਸ ਲੈ ਲਓ, ਕਿਉਂ ਬਿਕੋਜ਼ ਯੂ ਆਰ 100% ਲਾਈਬਲ ਫੋਰ ਟ੍ਰੀਟਮੈਂਟ। ਸੁਚੇਤ ਕੌਰ ਸੁਚੇਤ ਕਰ ਦੇਣ ਤੁਹਾਨੂੰ 6746-9486-6479-8049 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਅਸ਼ੋਕ ਸੈਣੀ ਨੇ ਏਅਰਪੋਰਟ ਐਂਡ ਕੁਈਨ ਦਾ ਇੰਟਰਸੈਕਸ਼ਨ ਹੈ, ਇਸ ਇੰਟਰਸੈਕਸ਼ਨ ਦੇ ਉੱਤੇ ਨੇ, 905-458-1399-905-458-1399। ਅਸ਼ੋਕ ਸੈਣੀ CPSEJ ਨੇ, ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਵੀ ਜਿਹੜੀ ਅਸ਼ੋਕ ਸੈਣੀ ਹੋਣਾ ਤਾਂ CPSEJ ਤੋਂ ਸਰਵਿਸਿਸ ਲੈਣੀਆਂ, ਟੈਕਸ ਆਡਿਟ ਨੇ, ਪੁਰਾਣੇ ਅਕਾਊਂਟੈਂਟ ਨੇ, ਬਹੁਤ ਜ਼ਿਆਦਾ ਪੁਰਾਣੇ ਅਕਾਊਂਟੈਂਟ, 15 ਸਾਲ ਹੋ ਗਏ ਇਹਨਾਂ ਨੂੰ, CPSEJ ਨੇ ਬੜੇ ਰੀਜ਼ਨੇਬਲ ਕੀਮਤ ਦੇ ਉੱਤੇ ਟੈਕਸ ਭਰਾਉਣਾ ਚਾਹੁੰਦੇ ਹੋ, ਰੀਜ਼ਨੇਬਲ ਕੀਮਤ 'ਤੇ, ਤੁਹਾਡਾ ਅਕਾਊਂਟੈਂਟ 1500 ਬੰਦਿਆਂ ਦੀ ਕਾਪੀ ਰੱਖੀ ਬੈਠਾ ਅਤੇ ਟੇਕ ਕੇਅਰ ਨਹੀਂ ਕਰ ਰਿਹਾ। ਅਸ਼ੋਕ ਸੈਣੀ 905-458-1399, ਪ੍ਰੋਪਰਲੀ ਕੇਅਰ ਹੋਊਗੀ। ਰਿਐਲਟੀ ਪੇਂਟਿੰਗ ਵਾਲੇ ਕਹਿੰਦੇ ਨੇ ਵਾਸ਼ਰੂਮ ਬਣਾਉਣਾ ਨਾ, ਸਾਨੂੰ ਨਾ ਭੁੱਲਿਓ, ਵਾਸ਼ਰੂਮ ਬਣਾਉਣ ਲਈ 416-816-8401। ਸੰਤੋਸ਼ ਦੇ ਪੈਸਿਆਂ ਦਾ ਤਾਂ ਨਹੀਂ ਮੈਨੂੰ ਪਤਾ ਲੱਗਿਆ, ਪਰ ਸੰਤੋਸ਼ ਜਿੱਥੇ ਮੈਂ ਸਾਰਿਆਂ ਨੂੰ ਭੇਜਣ ਲੱਗਿਆ, ਇੱਥੇ ਲੋਕ ਖੁਸ਼ ਹੋ ਜਾਣਗੇ। ਅਸੀਂ ਤੁਹਾਨੂੰ ਭੇਜ ਰਹੇ ਹਾਂ, ਇਸ ਸਮੇਂ ਗ੍ਰੀਨ ਵੈਲੀ ਵਾਲਿਆਂ ਦਾ ਗ੍ਰੀਨ ਹਾਊਸ ਨੇ, ਗ੍ਰੀਨ ਵੈਲੀ ਲੋਕੇਸ਼ਨ ਨੰਬਰ ਇੱਕ ਹੈ, ਜਿਹੜੀ ਕਿ 11-665 ਮਕਵੀਨ ਡਰਾਈਵ ਦੇ ਉੱਪਰ ਆ, ਮਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਗਰੋਸਰੀ ਸਟੋਰ ਆ ਗ੍ਰੀਨ ਵੈਲੀ ਸੁਪਰ ਮਾਰਕੀਟ, ਉਹਦੇ ਮੂਹਰੇ ਗ੍ਰੀਨ ਹਾਊਸ ਲੱਗਿਆ ਹੋਇਆ। ਬਾਈ ਜੀ ਉੱਥੋਂ ਚੁੱਕੋ, ਬੂਟੇ ਨੇ 249 'ਚ 4 ਜਾਂ 5 ਬੂਟੇ ਮਿਲ ਜਾਣੇ ਤੁਹਾਨੂੰ, $2.49 'ਚ। ਔਰ ਤੁਸੀਂ ਪਿਓਰ ਪਨੀਰੀ ਹੈ, ਇਹ ਕੋਈ ਇੱਥੇ ਲੋਕਲ ਬਣਾਈ ਪਨੀਰੀ ਨਹੀਂ, ਪਿਓਰ ਪਨੀਰੀ ਹੈ ਇੰਡੀਆ ਦੀ। ਗ੍ਰੀਨ ਹਾਊਸ ਆਪਣੇ ਨੇ ਖੁਦ, ਇਹਨਾਂ ਦੇ ਫਾਰਮ ਹਾਊਸ ਆਪਣਾ ਖੁਦ ਆ, ਬਾਹਰੋਂ ਖਰੀਦ ਕੇ ਵੇਚਦੇ ਨਹੀਂ, ਆਪ ਉਗਾ ਕੇ ਵੇਚਦੇ ਨੇ। ਸੋ ਤੁਸੀਂ ਇੰਡੀਆ ਵਾਲੇ ਬੀਜ ਦੇ ਨਾਲ ਤਿਆਰ ਹੋਈ ਹੋਈ ਗੋਭੀ, ਤੁਸੀਂ ਬਤਾਊਂ, ਤੁਸੀਂ ਕਰੇਲੇ, ਘੀਆ, ਚੱਪਣ ਕੱਦੂ, ਮਟਰ, ਟਮਾਟਰ, ਭਿੰਡੀਆਂ, ਮਿਰਚਾਂ, ਧਨੀਆ, ਪੁਦੀਨਾ, ਬਾਈ ਜੀ ਸਭ ਫਰੈਸ਼ ਮਿਲੂਗਾ ਤੁਹਾਨੂੰ, $50 ਦੇ ਉੱਪਰ ਅਤੇ $100 ਦੇ ਉੱਪਰ ਦੋ ਲਿਮਿਟ ਮੈਂ ਸੈੱਟ ਕਰਾਏ ਨੇ। ਤੁਹਾਨੂੰ ਫਰੀ ਦੇ ਵਿੱਚ ਜਿਹੜੇ ਰਿਓ ਦੇ ਬੈਗ ਮਿਲ ਸਕਦੇ ਨੇ, ਤੁਹਾਨੂੰ ਬਾਸਕਿਟ ਮਿਲੂਗੀ ਵੈਜੀਟੇਬਲਸ ਦੀ ਜਾਂ ਫਲਾਵਰ ਦੀ ਬਾਸਕਿਟ ਇੱਕ ਮਿਲੂਗੀ ਤੁਹਾਨੂੰ, ਭੁੱਲਿਓ ਨਾ ਇਹ ਲੈਣਾ, 50 ਤੇ 100 ਡਾਲਰ ਦੀ ਪਰਚੇਸ ਤੇ। ਦੂਸਰੀ ਲੋਕੇਸ਼ਨ ਹੈ 2547 ਐਬਲਟਨ ਰੋਡ ਬਰੈਂਪਟਨ, 2547 ਐਬਲਟਨ ਰੋਡ ਬਰੈਂਪਟਨ, 647-222-5601। ਗ੍ਰੀਨ ਵੈਲੀ ਵਾਲਿਆਂ ਦਾ ਖਿਆਲ ਰੱਖਣਾ ਤੁਸੀਂ, ਗ੍ਰੀਨ ਵੈਲੀ। ਬਾਈ ਜੀ ਤੁਸੀਂ ਘਰ ਦੀਆਂ ਬਣੀਆਂ ਸਬਜ਼ੀਆਂ ਵਰਗਾ ਸਵਾਦ ਨਾ ਕੋਈ, ਗ੍ਰੀਨ ਵੈਲੀ ਦੀ ਪਨੀਰੀ ਦਾ ਜਵਾਬ ਨਾ ਕੋਈ। ਤੁਸੀਂ ਬੂਟੇ ਲਓ ਇਹਨਾਂ ਤੋਂ ਪਨੀਰੀ, ਬੀ ਅਤੇ ਰਿਓ ਲਓ। ਫੁੱਲ ਵੀ ਲਾਉਣੇ ਨੇ, ਇੰਡੀਆ ਵਾਲੇ ਫੁੱਲ ਤੁਸੀਂ ਲਾ ਸਕਦੇ ਹੋ। $2.49 ਤੋਂ ਸਟਾਰਟ ਹੁੰਦਾ, 905-913-1666, ਜਾਂ ਤੁਸੀਂ ਇੱਕ ਨੰਬਰ ਨੂੰ ਡਾਇਲ ਕਰਕੇ ਕੋਈ ਵੀ ਜਾਣਕਾਰੀ ਲੋਕੇਸ਼ਨ ਲੈਣੀ ਆ। ਐਬਲਟਨ ਜਿਹੜੀ ਹੈਗੀ ਆ ਹੈਰੀਟੇਜ ਰੋਡ ਦੇ ਨਾਲ ਆ, ਇੱਕ ਬਰੈਂਪਟਨ ਈਸਟ ਦੀ ਲੋਕੇਸ਼ਨ ਆ, ਇੱਕ ਵੈਸਟ ਦੀ। 647-222-5601 ਦੇ ਉੱਤੇ ਤੁਸੀਂ ਕਾਲ ਕਰਨੀ ਆ। ਇਸੇ ਤਰ੍ਹਾਂ ਏ ਬੀ ਐਸ ਆਟੋ ਕਲਿਜ਼ਨ ਕੈਂਬਰਿਜ ਦੇ ਵਿੱਚ ਨੇ, ਕੈਂਬਰਿਜ ਕਿਚਨਰ ਵਾਟਲੂ ਦੇ ਏਰੀਆ ਦੇ ਵਿੱਚ ਨਾ, ਆਪਣੇ ਬੰਦਿਆਂ ਦੀ ਕੋਈ ਵੀ ਵਰਕਸ਼ਾਪ ਨਹੀਂ ਹੈ। ਤੁਸੀਂ ਵਰਕਸ਼ਾਪ ਖਰੀਦਣੀ ਆ, ਸੋਰੀ ਆਪਣਾ ਕੰਮ ਕਰਾਉਣਾ ਵਰਕਸ਼ਾਪ ਦੇ ਵਿੱਚ, ਮਾਫੀ ਚਾਹੂੰਗਾ, ਤੁਸੀਂ ਡੈਂਟਿੰਗ ਪੇਂਟਿੰਗ ਦਾ ਕੰਮ ਕਰਾਉਣਾ, ਜਾਂ ਟਰੱਕ ਦੀ ਕੋਈ ਸੇਫਟੀ ਕਰਾਉਣੀ ਹੈ, ਜਾਂ ਤੁਸੀਂ ਕਾਰ ਦੀ ਡੈਂਟਿੰਗ ਪੇਂਟਿੰਗ ਦਾ ਕੰਮ ਕਰਾਉਣਾ, ਵਨ ਆਫ ਦਾ ਟੋਪ ਕਰਕੇ ਦੇਣਗੇ ਏ ਬੀ ਐਸ ਆਟੋ ਕਲਿਜ਼ਨ ਵਾਲੇ ਮੁੰਡੇ। 416-520-1946-416-520-1946 ਦੇ ਉੱਤੇ ਕਾਲ ਕਰਨੀ ਹੈ। ਬੋਲਟਨ ਸਪਰਿੰਗ ਸ਼ੋਪ ਵਾਲੇ ਨੇ ਪਟੇ ਕਮਾਣੀਆਂ ਕਾਰ ਦੀਆਂ, ਟਰੱਕ ਦੀਆਂ, ਤੁਸੀਂ ਬੋਲਟਨ ਸਪਰਿੰਗ ਸ਼ੋਪ ਨੂੰ ਕਾਲ ਕਰੋਗੇ 905-857-8252 ਦੇ ਉੱਤੇ। ਬੋਲਟਨ ਸਪਰਿੰਗ ਸ਼ੋਪ ਵਾਲਿਆਂ ਨੂੰ ਕੰਟੈਕਟ ਕਰੋਗੇ। ਸੰਤੋਸ਼ ਜੀ, ਆਪ ਕੈਸੇ ਹੈ?
12: ਬਹੁਤ ਬੜੀਆ ਮੈਂ।
0: ਆਪਕੇ ਸਵਾਲ ਕੇ ਜਵਾਬ ਕੱਲ ਲੈ ਲੇ ਫਿਰ।
12: ਜੀ ਜੀ ਬਿਲਕੁਲ।
0: ਅੱਛਾ ਮੈਂ ਇੱਕ ਵਾਰ ਫਿਰ ਦੱਸਾਂ, ਹਾਂ ਮੈਂ, ਕਿਉਂਕਿ ਮੇਰੇ ਕੋਲ ਸਮਾਂ ਘੱਟ ਰਹਿ ਗਿਆ। ਹਰਜੀਤ ਦਾ ਇੱਕ ਤਾਂ ਫੰਕਸ਼ਨ ਕਰਾ ਰਿਹਾ, ਇੱਕ ਤਾਂ ਫੋਨ ਮਿੰਟ 'ਚ ਕੱਟ ਕੇ ਭੱਜਣਾ ਸਾਡਾ ਭਰਾ। ਹਰਜੀਤ ਜੀ ਕਾਲ ਕਰ ਲਓ ਜੇ ਸੁਣਦੇ, ਇੱਕ ਦੋ ਮਿੰਟ ਹੈਗੇ ਨੇ, ਅਤੇ ਨਹੀਂ ਤਾਂ ਤੁਸੀਂ ਆਪ ਚੱਲ ਜਾਓ ਭਾਜੀ। ਆਪਾਂ ਗੁਰੂ ਨੂੰ ਮਿਲਣ ਜਾਣਾ ਉੱਥੇ ਸਾਰਿਆਂ ਨੇ, ਗੁਰੂ ਕੋ ਹਾਜ਼ਰੀ ਲਵਾਉਣੀ ਆਪਾਂ ਨੇ ਸਾਰਿਆਂ ਨੇ, ਜ਼ਰੂਰ ਪਹੁੰਚਣਾ ਉੱਥੇ ਸਾਰਿਆਂ ਨੇ। ਅਤੇ ਇਹ ਤੁਹਾਡੇ ਲਈ ਚੌਥਾ ਪੰਜਵਾਂ ਜਿਹੜਾ ਸਾਲਾਨਾ ਇੱਕ ਵਾਰ ਹੁੰਦਾ ਐਸਾ ਸਮਾਗਮ ਆ, ਜ਼ਰੂਰ ਸ਼ਿਰਕਤ ਕਰਿਓ। ਔਰ ਮੈਂ ਉਮੀਦ ਕਰਦਾ ਨਿਮਰਤਾ ਸਮੇਤ ਹਉਮੈ ਮੁਕਤ, ਜੇ ਹਉਮੈ ਹੀ ਕੋਲ ਲੈ ਕੇ ਚਲੇ ਗਏ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ, ਹੰਕਾਰ ਨਹੀਂ ਤੁਹਾਡੇ 'ਚ ਹੋਣਾ ਚਾਹੀਦਾ, ਅਤੇ ਦੂਸਰਾ ਨਿਮਰਤਾ ਤੁਹਾਡੇ 'ਚ ਹੋਣੀ ਚਾਹੀਦੀ ਆ। ਜਦੋਂ ਗੁਰੂ ਦੇ ਚਰਨਾਂ 'ਚ ਜਾਣਾ, ਨਿਭ ਕੇ ਜਾਣਾ ਹੈਗਾ, ਮਿੱਟੀ ਹੋ ਕੇ ਜਾਣਾ ਹੈਗਾ, ਬਸ ਇਹ ਚੀਜ਼ ਯਾਦ ਰੱਖਿਓ। ਮੈਂ ਕੱਲ੍ਹ ਦੇ ਦਿਨ ਸੰਤੋਸ਼, ਇੱਕ ਤਾਂ ਮੈਂ ਯੂਐਸ ਦੇ ਮੀਟਿੰਗ ਦੁਆਰਾ ਕੀਤੇ, ਹਾਂਜੀ, ਇੱਕ ਮੈਂ ਕਲੀਨਿਕਲ ਪ੍ਰੈਕਟਿਸ ਦੇ ਉੱਪਰ ਕੱਲ੍ਹ ਕੰਮ ਕੀਤਾ, ਵੀ ਕਲੀਨਿਕਸ ਜੇ ਖੁੱਲ੍ਹਣ, ਲੋਕ ਉਹਨਾਂ 'ਚ ਆਪਣੇ ਪੈਸੇ ਇਨਵੈਸਟ ਕਰਨ ਨੂੰ ਕਿਵੇਂ ਹੋਊਗਾ, ਮੈਡੀਕਲ ਕਲੀਨਿਕਸ ਨੇ ਜਿਹੜੇ, ਫਾਰਮੇਸੀ ਅਤੇ ਫਾਰਮਾਸਿਸਟ ਅਤੇ ਡਾਕਟਰ ਕਿਵੇਂ ਮਿਲਣਗੇ, ਉਹਦੇ ਉੱਪਰ ਕੱਲ੍ਹ ਮੇਰੀ ਮੀਟਿੰਗ ਹੋਈ। ਦੂਸਰਾ, ਕੱਲ੍ਹ ਮੈਂ 2-3 ਕੰਮ ਨਹੀਂ ਵਧੀਆ ਕਰ ਸਕਿਆ, ਅੱਜ ਮੈਂ ਵਧੀਆ ਕਰੂੰਗਾ। ਰੋਜ਼ ਦੀ ਰੂਟੀਨ ਦੇ ਵਿੱਚ ਤੁਸੀਂ 1% ਇੰਪਰੂਵਮੈਂਟ ਰੱਖਣੀ ਹੈ। ਟੋਇਟਾ ਜਿਹੜੀ ਦੁਨੀਆ ਦੀ ਨੰਬਰ 1 ਕੰਪਨੀ ਕਿਉਂ ਆ, 1% ਰੋਜ਼ ਉਹ ਇੰਪਰੂਵਮੈਂਟ ਰੱਖ ਦੇਣ ਆਪਣੀ ਲਾਈਫ 'ਚ, ਤਦੇ ਉਹ 100% ਸਕਸੈਸ ਰੇਟ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਆਟੋਮੇਕਰ ਕੰਪਨੀ ਹੈ ਟੋਇਟਾ, ਹੁਣ ਤੱਕ ਨਹੀਂ ਕੋਈ ਫੇਲ ਕਰ ਸਕਿਆ ਉਹਨਾਂ ਨੂੰ। ਟੈਕਨੋਲੋਜੀ ਅਤੇ ਉਹਨਾਂ ਦੀ ਇੱਕ ਇੱਕ ਚੀਜ਼ ਪਰਖੀ ਹੋਈ ਹੁੰਦੀ ਹੈ। ਇਸੇ ਤਰ੍ਹਾਂ ਮਿਲਟਨ ਫੋਰਡ ਵਾਲਿਆਂ ਦੇ ਟਰੱਕ ਨੇ ਪਰਖੇ ਹੋਏ, ਟੈਕਨੋਲੋਜੀ ਨਾਲ ਭਰੇ ਹੋਏ, F-150 ਤੋਂ ਲੈ ਕੇ ਕੋਈ ਵੀ ਟਰੱਕ ਲੈਣਾ। ਚੋਪੜਾ ਨੂੰ ਕਾਲ ਕਰਨੇ 416-302-9941। ਔਰ ਤੁਸੀਂ ਕਿਸੇ ਕੋਲ ਕੋਈ ਕਰਜ਼ਾ ਹੈਗਾ ਕਿਸੇ ਵੀ ਤਰ੍ਹਾਂ ਦਾ, ਕਰਜ਼ੇ ਵਾਸਤੇ ਤੁਸੀਂ ਸਾਨੂੰ ਕੰਟੈਕਟ ਕਰਨਾ ਮੈਨੂੰ 416-518-3200, ਮੈਂ ਤੁਹਾਡੀ ਮਦਦ ਕਰ ਸਕਦਾ, 416-518-3200। ਮੈਨੇਜਰ ਦੇ ਤੌਰ ਦੇ ਉੱਤੇ ਇੱਕ ਪੋਸਟ ਖਾਲੀ ਹੈ, ਮੈਨੇਜਰ ਦੇ ਤੌਰ 'ਤੇ ਲੈਣ ਕੀ ਆਉਂਗੇ ਸਾਡੇ ਕੋਲ, ਨਾਲੋਂ ਦੇ ਕੀ ਸਕਦੇ ਦੱਸਣਾ ਸਾਨੂੰ ਤੁਸੀਂ। ਮੈਨੇਜਮੈਂਟ 'ਚ ਜੇ ਤੁਸੀਂ ਕੋਈ ਕੰਮ ਕਰਨਾ, ਕੰਸਟਰਕਸ਼ਨ ਦਾ ਕੰਮ ਕਿਸੇ ਨੂੰ ਆਉਂਦਾ, ਕੰਸਟਰਕਸ਼ਨ ਦਾ, 416-518-3200, 416-518-3200 'ਤੇ ਕਾਲ ਕਰਨਾ। ਔਰ ਸੰਤੋਸ਼ ਦੇ ਕੋਲ ਇੱਕ ਸਟੋਰ ਆ, ਪੀਜ਼ੇ ਦਾ ਸਟੋਰ ਹੈ ਇੱਕ, ਅਤੇ ਇੱਕ ਸੈੱਲ ਫੋਨ ਅਤੇ ਡਰਾਈ ਕਲੀਨ ਦੇ ਸਟੋਰ ਨੇ। ਕੋਈ ਵੀ ਜਾਣਕਾਰੀ ਲਈ 416-473-4242, 416-473-4242 ਦੇ ਉੱਤੇ ਤੁਸੀਂ।
14: Another Don Clean with the Don Ducks.
15: Oh, he's doing dishes with Dawn Platinum.
16: The only soap trusted to save wildlife affected by oil.
15: And Platinum removes up to 99% of grease and food residue, so he doesn't have to work so hard.
16: Well, flap my wings. What'll he do with all that unused elbow grease?
15: Organize the fridge, the spice rack, the junk drawer.
16: What are you quacking on about? He's gonna make enchiladas.
15: More dishes? That's giving this duck goosebumps.
14: Dawn Platinum, the better grease getter.
17: Donations to the War Amps have a lasting impact on amputees. Today, your support gives them the artificial limbs and resources they need for everyday activities and learning to live with amputation. Having access to our essential programs helps amputees prepare for tomorrow on their road to independence. The War Amps is committed to improving the quality of life for Canadian amputees, but this wouldn't be possible without you. To learn how your donation helps, visit waramps.ca.

0: ਸਿਆਸੀ ਪੰਜਾਬ ਟੋਰ ਬ੍ਰਹਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੈਗੇ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਮਈ ਮਹੀਨੇ ਦੀ 12 ਤਰੀਕ ਸਾਲ 2026 ਦਾ, ਅਤੇ ਅੱਜ ਦਿਨ ਕਿਹੜਾ ਹੋ ਗਿਆ ਜੀ, ਅੱਜ ਦਿਨ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ, ਹੈਪੀ ਟਿਊਜ਼ਡੇ। ਜੇਕਰ ਗੱਲ ਕਰੀਏ ਜੀ ਦੇਸੀ ਮਹੀਨੇ ਵਿਸਾਖ ਦੀ, ਅੱਜ ਹੋ ਗਈ 29 ਤਰੀਕ ਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ 10:07 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰਦੇ ਹੋ ਫਿਰ ਸਟੂਡੀਓ ਦੇ ਨੰਬਰ ਤੁਸੀਂ ਨੋਟ ਕਰ ਲਓ, ਜੇ ਤੁਹਾਨੂੰ ਪਤਾ ਨਹੀਂ ਹੈਗਾ ਤਾਂ 647-874-1313 'ਤੇ ਗੱਲਬਾਤ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਕਰ ਸਕਦੇ ਹੋ। 6478741313 ਆਪਣੇ ਸਟੂਡੀਓ ਦਾ ਨੰਬਰ ਹੈ ਜੀ।

0: ਲਓ ਜੀ ਦੇਖੀਏ ਮੌਸਮ ਕੀ ਕਹਿੰਦਾ ਹੈ। ਮੌਸਮ ਬੜਾ ਔਸਮ ਬਣਿਆ ਹੋਇਆ ਜੇ ਇਸ ਸਮੇਂ ਆਪਾਂ ਦੇਖੀਏ। 8 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਅੱਜ। ਸੂਰਜ ਦੇਵਤਾ ਹੈ, ਪੂਰੇ ਚਮਕਾਰੇ ਮਾਰ ਰਿਹਾ ਜੀ। ਸਨੀ ਡੇ ਹੈ ਅੱਜ ਤੇ ਹਾਈ ਟੈਂਪਰੇਚਰ 14 ਡਿਗਰੀ ਹੈ, ਲੋ ਜਾਣਾ 1 ਡਿਗਰੀ ਸੈਲਸੀਅਸ ਤੱਕ। ਤੇ ਇਹ ਧੁੱਪ ਹੁਣੀ ਹੁਣੀ ਹੈ ਬਸ, ਇਹ ਜਿੰਨੀ ਦੇਰ ਤੱਕ ਆਪਣਾ ਪ੍ਰੋਗਰਾਮ ਚੱਲਣਾ ਹੈ ਉਸ ਤੋਂ ਬਾਅਦ ਫਿਰ ਬੱਦਲਵਾਈ ਸ਼ੋਅ ਹੋ ਰਹੀ ਹੈ ਅੱਜ ਸਾਰਾ ਦਿਨ। ਫਿਰ ਸ਼ਾਮ ਨੂੰ 8 ਵਜੇ ਦੇ ਕਰੀਬ ਜਿਹੜਾ ਮੀਂਹ ਹੈ ਉਹ ਸ਼ੁਰੂ ਹੋ ਸਕਦਾ ਹੈ, 8 ਤੋਂ ਲੈ ਕੇ 9 ਵਜੇ ਤੱਕ ਮੀਂਹ ਜਿਹੜਾ ਉਹ ਸ਼ੋਅ ਹੋ ਰਿਹਾ। ਬਾਕੀ ਫਿਰ ਰਾਤ ਨੂੰ, ਅੱਧੀ ਰਾਤ ਨੂੰ 1 ਵਜੇ ਜਿਹੜਾ ਮੀਂਹ ਹੈ ਉਹ ਸ਼ੁਰੂ ਹੋ ਜਾਣਾ ਤੇ ਕੱਲ ਸਵੇਰ ਤੇ 8 ਵਜੇ ਤੱਕ ਮੀਂਹ ਪਈ ਜਾਣਾ। ਸਨਰਾਈਜ਼ ਕੱਲ ਹੋਵੇਗਾ ਜੀ 5:56 ਤੇ ਸਨਰਾਈਜ਼ ਹੋਣਾ ਤੇ ਅੱਜ ਸਨਸੈਟ ਹੋਣਾ ਜੀ 8:34 ਤੇ ਅੱਜ ਸਨਸੈਟ ਹੋ ਜਾਣਾ ਤੇ ਕੱਲ ਮਾਰਨਿੰਗ ਦੇ ਵਿੱਚ ਫਿਰ 5:56 ਤੇ ਸਨਰਾਈਜ਼ ਹੋਵੇਗਾ। ਸੋ ਵਧੀਆ ਮੌਸਮ ਹੈ ਜੀ, ਕਲਾਉਡੀ ਕੰਡੀਸ਼ਨਸ ਐਕਸਪੈਕਟ ਕੀਤੀਆਂ ਜਾ ਰਹੀਆਂ 1 ਵਜੇ ਤੋਂ ਬਾਅਦ ਤੇ 12 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਹਵਾ। ਪਰ ਨਾ ਠੰਡੇ ਹੀ ਹੈ ਮੌਸਮ, ਜੇ ਆਪਾਂ ਦੇਖਦੇ ਹਾਂ ਨਾ ਮੌਸਮ ਠੰਡੇ ਹੀ ਹੈ। ਮੌਸਮ ਦੇ ਵਿੱਚ ਗਰਮਾਹਟ ਨਹੀਂ ਜ਼ਿਆਦਾ ਆ ਰਹੀ, ਸਵੇਰੇ ਸ਼ਾਮ ਤਾਂ ਜ਼ਿਆਦਾ ਜਿਹੜੀ ਠੰਡ ਹੈ ਉਹ ਆਪਾਂ ਨੂੰ ਲੱਗਦੀ ਹੈ ਕਿਉਂਕਿ ਜਦੋਂ ਵਾਕ ਕਰਨ ਵੀ ਜਾਓ ਨਾ ਤੇ ਬੜਾ ਠੰਡਾ ਠੰਡਾ ਜਿਹਾ ਲੱਗੀ ਜਾਂਦਾ। ਸੋ ਜੇ ਪਲੈਜ਼ੈਂਟ ਜਿਹਾ ਵੈਦਰ ਹੋਵੇ ਫਿਰ ਵਾਕ ਦਾ ਜ਼ਿਆਦਾ ਮਜ਼ਾ ਆਉਂਦਾ, ਪਰ ਕਈ ਵਾਰ ਗਰਮੀ ਵੀ ਫਿਰ ਲੱਗਣ ਲੱਗ ਜਾਂਦੀ ਹੈ ਨਾ, ਜਦੋਂ ਸਮਰ ਆਉਣੀ ਹੈ ਫਿਰ ਕਹਿੰਦੇ ਹੁਣ ਥੋੜ੍ਹਾ ਜਿਹਾ ਤੇਜ਼ ਤੁਰੇ ਤਾਂ ਫਿਰ ਗਰਮੀ ਆ ਗਈ। ਤੇ ਲਓ ਜੀ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ। 10:10 ਹੋ ਚੁੱਕੇ ਆ, 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੀ ਜਾਵੇਗੀ। ਤੇ ਅੱਜ 12 ਮਈ ਹੈ ਜੀ, ਅੱਜ ਬੜਾ ਹੀ ਸਪੈਸ਼ਲ ਦਿਨ ਹੈ। ਤੇ ਕਿਹੜਾ ਸਪੈਸ਼ਲ ਦਿਨ ਹੈ ਅੱਜ? ਅੱਜ ਹੈਗਾ ਜੀ ਬੜਾ ਹੀ ਸਪੈਸ਼ਲ ਦਿਨ ਸਾਡੀ ਸਿੱਖ ਕੌਮ ਦੇ ਲਈ, ਕਿਉਂਕਿ ਉਹ ਤੋਂ ਬਾਅਦ ਫਿਰ ਖਾਲਸਾ ਰਾਜ ਦੀ ਸਥਾਪਨਾ ਹੋ ਗਈ ਸੀਗੀ। ਸੋ ਅੱਜ ਸਰਹੰਦ ਫਤਿਹ ਦਿਵਸ ਹੈ ਜੀ, ਸਰਹੰਦ ਫਤਿਹ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਤੇ ਅੱਜ ਦੇ ਦਿਨ ਆਪਾਂ ਯਾਦ ਕਰਦੇ ਹਾਂ ਜੀ ਚੱਪੜਚਿੜੀ ਦੇ ਮੈਦਾਨ ਦੇ ਅੰਦਰ ਜਿਹੜੀ ਗਹਿ ਗੱਡ ਦੀ ਜੰਗ ਹੋਈ ਸੀ ਉਹ ਜੰਗ ਨੂੰ ਕਰਦੇ ਹਾਂ ਯਾਦ, ਤੇ ਉਹਦੀ ਗੱਲਬਾਤ ਥੋੜੀ ਜਿਹੀ ਕਰਦੇ ਹਾਂ ਆਪਾਂ ਅੱਜ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ। ਤੇ ਲਓ ਜੀ ਸਰਹੰਦ ਫਤਿਹ ਦਿਵਸ ਇੱਕ ਬਹੁਤ ਹੀ ਮਹੱਤਵਪੂਰਨ ਇਤਿਹਾਸਿਕ ਘਟਨਾ, ਇੱਕ ਬਹੁਤ ਯਾਦਗਾਰੀ ਦਿਨ ਹੈ ਜਿਸ ਨੂੰ ਆਪਾਂ ਕਰਦੇ ਹਾਂ ਯਾਦ, ਕਿਉਂਕਿ ਜਿਹੜੀ ਇਹ ਜੰਗ ਸੀ ਨਾ ਜਿਹੜਾ ਇਹ ਸਰਹੰਦ ਨੂੰ ਜਿੱਤਿਆ ਸੀਗਾ। ਸੋ ਇਹ ਜਿਹੜੀ ਜੰਗ ਸੀ ਜਿਹੜੀ ਚੱਪੜਚਿੜੀ ਦੇ ਮੈਦਾਨ 'ਚ ਹੋਈ ਸੀਗੀ ਇਹ ਇੱਕ ਭੂਗੋਲਿਕ ਜਿੱਤ ਨਹੀਂ ਸੀ ਵੀ ਹਾਂਜੀ ਬਾਉਂਡਰੀ ਏਰੀਆ ਜਿਹੜਾ ਉਹ ਜਿੱਤ ਲਿਆ, ਇਹ ਜਿਹੜੀ ਜੰਗ ਸੀਗੀ ਜ਼ੁਲਮ ਉੱਤੇ ਇਨਸਾਫ ਦੀ, ਝੂਠ ਉੱਤੇ ਸੱਚ ਦੀ, ਜ਼ਾਬਰ ਉੱਤੇ ਹੱਕ ਦੀ ਜਿਹੜੀ ਜਿੱਤ ਹੈ ਉਹਦਾ ਪ੍ਰਤੀਕ ਹੈ ਜਿਹੜਾ ਸਰਹੰਦ ਫਤਿਹ ਦਿਵਸ ਹੈ। ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ 1710 ਦੀ ਇਹ ਘਟਨਾ ਹੈ ਜੀ, 1710 ਦੇ ਵਿੱਚ ਇਹ ਘਟਨਾ ਘਟੀ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਉਹਨਾਂ ਨੂੰ ਸਰਹੰਦ ਦੇ ਨਵਾਬ ਜਿਹੜੇ ਉਸ ਸਮੇਂ ਸੀ ਜੀ ਵਜ਼ੀਰ ਖਾਨ ਨੇ ਉਹਨਾਂ ਨੂੰ ਇਸਲਾਮ ਕਬੂਲਣ ਲਈ ਕਿਹਾ, ਪਰ ਜਿਹੜੇ ਇਹ ਯੋਧੇ ਸੀਗੇ ਸੂਰਵੀਰ ਸੀਗੇ ਸੋ ਇਹਨਾਂ ਨੇ ਇਸਲਾਮ ਨੂੰ ਨਾ ਕਰਤਾ ਕਬੂਲਣ ਨੂੰ, ਔਰ ਫਿਰ ਇਸ ਕਰਕੇ ਹੀ ਉਹਨਾਂ ਨੂੰ ਦੀਵਾਰਾਂ ਦੇ ਵਿੱਚ ਜ਼ਿੰਦਾ ਚਿਣਵਾ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਅਤੇ ਨਾਲ ਦੀ ਨਾਲ ਉਹਨਾਂ ਦੇ ਦਾਦੀ ਜੀ ਵੀ ਉੱਥੇ ਸੀਗੇ ਮਾਤਾ ਗੁੱਜਰ ਕੌਰ ਜੀ, ਸੋ ਉਹਨਾਂ ਨੂੰ ਵੀ ਜਿਹੜੀ ਸ਼ਹਾਦਤ ਪ੍ਰਾਪਤ ਹੋਈ ਕਿਉਂਕਿ ਤਸੀਹੇ ਉਹਨਾਂ ਨੂੰ ਬੜੇ ਦਿੱਤੇ ਗਏ। ਇਸ ਘਟਨਾ 'ਤੇ ਸਿੱਖਾਂ ਦੇ ਵਿੱਚ ਬਹੁਤ ਭਾਰੀ ਜਿਹੜਾ ਰੋਸ ਹੈ ਉਹ ਹੋਇਆ। 10ਵੇਂ ਪਿਤਾ ਜੀ ਜਿਹੜੇ ਸਾਡੇ ਹੈਗੇ ਜੀ 10ਵੇਂ ਪਿਤਾ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਨੇ ਨਾਂਦੇੜ ਸਾਹਿਬ ਦੇ ਵਿੱਚ ਇੱਕ ਬਹਾਦਰ ਸੂਰਬੀਰ ਨੂੰ ਇਸ ਜ਼ੁਲਮ ਦਾ ਬਦਲਾ ਲੈਣ ਲਈ ਭੇਜਿਆ। ਉਹ ਸੂਰਬੀਰ, ਉਹ ਵੀਰ, ਉਹ ਯੋਧਾ ਕੌਣ ਸੀਗਾ? ਉਹ ਸੀਗਾ ਜੀ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਅਸਲੀ ਨਾਮ ਸੀਗਾ ਲਛਮਣ ਦਾਸ ਜੀ, ਔਰ ਉਹ ਮਾਧੋ ਦਾਸ ਬੈਰਾਗੀ ਦੇ ਨਾਮ ਨਾਲ ਜਾਣੇ ਜਾਂਦੇ ਆ। ਗੁਰੂ ਜੀ ਨੇ ਉਹਨਾਂ ਨੂੰ ਖਾਲਸਾ ਬਣਾਇਆ ਅਤੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿੱਤਾ ਉਹਨਾਂ ਨੂੰ ਅਤੇ ਥਾਪੜਾ ਦਿੱਤਾ ਬਈ ਤੁਸੀਂ ਜਿਹੜੀ ਸਿੱਖ ਫੌਜ ਆ ਉਹਨੂੰ ਤਿਆਰ ਕਰੋ। ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖ ਫੌਜ ਨੂੰ ਤਿਆਰ ਕੀਤਾ, ਵਧਾਇਆ ਔਰ ਫਿਰ ਵਜ਼ੀਰ ਖਾਨ ਨੂੰ ਸਜ਼ਾ ਦੇਣ ਦਾ ਹੁਕਮ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤਾ, ਕਿਉਂਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸੀਗਾ ਉਹ ਸਾਰਾ ਹੀ ਖਤਮ ਹੋ ਚੁੱਕਿਆ ਸੀ, ਸ਼ਹਾਦਤਾਂ ਪਾ ਲਈਆਂ ਸੀਗੀਆਂ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਫਿਰ ਪੰਜਾਬ ਦੇ ਵਿੱਚ ਆ ਕੇ ਫੌਜ ਤਿਆਰ ਕੀਤੀ ਅਤੇ ਮੁਗਲਾਂ ਦੇ ਖਿਲਾਫ, ਮੁਗਲਾਂ ਦੀ ਤਾਕਤ ਨੂੰ ਰੋਕਣ ਦੇ ਲਈ, ਕਿਉਂਕਿ ਉਹ ਕੀ ਸੀਗਾ, ਕੋਈ ਜਾਤ ਧਰਮ ਦੀ ਜੰਗ ਨਹੀਂ ਸੀ, ਇਹ ਜੰਗ ਸੀਗੀ ਲੋਕਾਂ ਦੇ ਲਈ ਕੰਮ ਕਰਨ ਦੇ ਲਈ, ਕਿਉਂਕਿ ਲੋਕਾਂ ਦੇ ਨਾਲ ਅਨਿਆਂ ਕੀਤਾ ਜਾ ਰਿਹਾ ਸੀ। ਸੋ ਇਹ ਜੰਗ ਸੀਗੀ ਅਨਿਆਂ ਦੇ ਖਿਲਾਫ ਕਿ ਕਿਸੇ ਦੇ ਜਿਹੜੀ ਇਨਸਾਨੀਅਤ ਹੈ ਨਾ ਉਹਦਾ ਦਰਜਾ ਨੰਬਰ ਇੱਕ ਹੈ, ਬਾਕੀ ਸਾਰੇ ਪਿੱਛੇ ਆ। ਸੋ ਮੁਗਲਾਂ ਦੀ ਤਾਕਤ ਖਿਲਾਫ ਜਿਹੜੀਆਂ ਫਿਰ ਲੜਾਈਆਂ ਲੜਨ ਲਈ ਗੁਰੂ ਪਾਤਸ਼ਾਹ ਨੇ ਕਿਹਾ। ਫਿਰ 12 ਮਈ ਨੂੰ, ਅੱਜ ਦੇ ਦਿਨ 12 ਮਈ 1710 ਦੇ ਵਿੱਚ ਚੱਪੜ ਚਿੜੀ ਦੇ ਮੈਦਾਨ ਵਿੱਚ ਇੱਕ ਬਹੁਤ ਵੱਡਾ ਯੁੱਧ ਹੋਇਆ ਔਰ ਇਸ ਯੁੱਧ ਦੇ ਵਿੱਚ ਨਵਾਬ ਵਜ਼ੀਰ ਖਾਨ ਜਿਹੜਾ ਉਹ ਮਾਰਿਆ ਗਿਆ। ਇਹ ਜਿਹੜਾ ਯੁੱਧ ਹੈ ਕੋਈ ਆਮ ਯੁੱਧ ਨਹੀਂ ਸੀ, ਬਹੁਤ ਗਹਿ ਗੱਢ ਦਾ ਯੁੱਧ, ਜਿਵੇਂ ਆਪਾਂ ਪੰਜਾਬੀ 'ਚ ਗਹਿ ਗੱਢ ਕਹਿ ਦਿੰਦੇ ਹਾਂ, ਇੱਕ ਜ਼ਬਰਦਸਤ ਜਿਹੜਾ ਯੁੱਧ ਸੀਗਾ, ਕਿਉਂਕਿ ਮੁਗਲਾਂ ਦੀ ਫੌਜ, ਜਿਵੇਂ ਆਪਾਂ ਚਮਕੌਰ ਦੀ ਜੰਗ ਦੀ ਗੱਲ ਕਰਦੇ ਹਾਂ ਨਾ ਕਿ 1,25,000 ਦੇ ਨਾਲ ਇੱਕ ਇੱਕ ਯੋਧਾ ਲੜਿਆ, ਕਿਉਂਕਿ ਉੱਥੇ 40 ਸਿੰਘ ਸੀਗੇ, ਇਸ ਤਰ੍ਹਾਂ ਹੀ ਇਹ ਜੰਗ ਜਿਹੜੀ ਹੈ ਉਹ ਤਾਂ ਚਲੋ ਲਾਸਾਨੀ ਸ਼ਹਾਦਤਾਂ ਪਾਈਆਂ ਉਸ ਜੰਗ ਦੇ ਵਿੱਚ ਸਾਰੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੇ, ਸੋ ਇਹ ਵੀ ਘੱਟ ਨਹੀਂ ਸੀ, ਉਹ ਸਭ ਤੋਂ ਵੱਧ ਸੀ, ਇਹ ਉਸ ਤੋਂ ਜਿਹੜੀ ਬਾਅਦ ਸੀਗੀ, ਕਿਉਂਕਿ ਇਹਦੇ ਵਿੱਚ ਕੀ ਸੀਗਾ, ਲੱਖਾਂ ਦੀ ਫੌਜ ਸੀਗੀ ਮੁਗਲਾਂ ਦੀ, ਜਿਹੜੀ ਸਿੱਖਾਂ ਦੀ ਫੌਜ ਸੀਗੀ ਉਹ ਇੰਨੀ ਨਹੀਂ ਸੀ, ਉਹ ਕਿੰਨੇ ਕੁ ਸੀਗੇ, ਉਹ ਥੋੜ੍ਹੀ ਜਿਹੀ ਗਿਣਤੀ ਸੀ, ਕਿਉਂਕਿ ਸਿੱਖਾਂ ਦੀ ਗਿਣਤੀ ਉਦੋਂ ਬੜੀ ਘੱਟ ਸੀ, ਅਤੇ ਜਿਨ੍ਹਾਂ ਨੇ ਜਿਨ੍ਹਾਂ ਰਾਜਪੂਤ ਜਿਹੜੇ ਲੋਕ ਸੀ, ਸੂਰਬੀਰ ਸੀ, ਉਹਨਾਂ ਨੇ ਸਾਥ ਦਿੱਤਾ ਜਾਂ ਹੋਰ ਧਰਮਾਂ ਦੇ ਲੋਕਾਂ ਨੇ ਸਾਥ ਦਿੱਤਾ, ਅਤੇ ਤਕਰੀਬਨ ਜਿਹੜੀ ਸਿੱਖਾਂ ਦੀ ਫੌਜ ਬਣੀ 6 ਤੋਂ 7 ਹਜ਼ਾਰ ਦੇ ਕਰੀਬ। ਸੋ ਪਰ ਗੱਲ ਕਿੱਥੇ ਆ ਜਾਂਦੀ ਹੈ, ਗੱਲ ਆ ਜਾਂਦੀ ਹੈ ਤੁਹਾਡੇ ਵਿੱਚ ਕਿੰਨੀ ਕੁ ਅਣਖ ਹੈ, ਗੈਰਤ ਹੈ, ਅਤੇ ਤੁਸੀਂ ਉਹਦੇ ਲਈ ਕਿੰਨਾ ਕੁ ਮੁਕਾਬਲਾ ਕਰਨ ਦੇ ਲਈ ਤਿਆਰ ਹੋ। ਸੋ 6 ਤੋਂ ਲੈ ਕੇ 7 ਹਜ਼ਾਰ, ਯਾਨੀ ਕਿ 6,000 ਤੋਂ ਲੈ ਕੇ 7,000 ਦੀ ਫੌਜ ਸੀਗੀ ਸਿੱਖਾਂ ਦੀ, ਪਰ ਉਹਨਾਂ ਨੇ ਮੁਗਲਾਂ ਦੀ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਫੌਜ ਸੀ ਉਹਦਾ ਮੁਕਾਬਲਾ ਪੂਰਾ ਕੀਤਾ ਔਰ ਇੰਨੀ ਸੂਝਬੂਝ ਦੇ ਨਾਲ ਕਹਿੰਦੇ ਇਹ ਜੰਗ ਲੜੀ ਗਈ ਕਿ ਇਸ ਜਿੱਤ ਨੇ 700 ਸਾਲ ਪੁਰਾਣੇ ਜਿਹੜੇ ਮੁਗਲ ਸਮਰਾਜ ਦੀਆਂ ਨੀਹਾਂ ਪੱਟ ਦਿੱਤੀਆਂ, ਹਿਲਾ ਦਿੱਤੀਆਂ ਨੀਹਾਂ, ਕਿਉਂਕਿ ਮੁਗਲ ਸਮਰਾਜ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ ਅਤੇ 700 ਸਾਲ ਪੁਰਾਣੇ ਮੁਗਲ ਸਮਰਾਜ ਦੀਆਂ ਨੀਹਾਂ ਜਿਹੜੀਆਂ ਹਿੱਲ ਗਈਆਂ ਸੀ ਔਰ ਇਹਦੇ ਕਰਕੇ ਫਿਰ ਕੀ ਹੋਇਆ, ਸਿੱਖਾਂ ਦੇ ਵਿੱਚ ਆਤਮ ਵਿਸ਼ਵਾਸ ਵੱਧ ਗਿਆ। ਜਿਵੇਂ ਆਪਾਂ ਨੂੰ ਜਦੋਂ ਕੋਈ ਕਈ ਵਾਰ ਹੁੰਦਾ ਵੀ ਹਾਂਜੀ ਹਾਰ ਹੋਈ ਜਾ ਰਹੀ ਹੈ, ਤੁਹਾਨੂੰ ਦਵਾਈ ਜਾਇਆ ਜਾ ਰਿਹਾ, ਪਰ ਜਦੋਂ ਤੁਹਾਡੀ ਥੋੜ੍ਹੀ ਜਿਹੀ ਵੀ ਜਿੱਤ ਹੋ ਜਾਂਦੀ ਹੈ ਅਤੇ ਪੈਰ ਜਿਹੜੇ ਉਹ ਲੱਗ ਜਾਂਦੇ ਆ। ਸੋ ਇਸ ਤਰ੍ਹਾਂ ਫਿਰ ਸਿੱਖਾਂ ਦੇ ਵਿੱਚ ਆਤਮ ਵਿਸ਼ਵਾਸ ਵੱਧ ਗਿਆ। 14 ਮਈ 1710 ਦੇ ਵਿੱਚ ਸਿੱਖਾਂ ਨੇ ਸਰਹੰਦ 'ਤੇ ਫਿਰ ਕਬਜ਼ਾ ਕਰ ਲਿਆ ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਜਿਹੜਾ ਹਾਕਮ ਹੈ ਉਹ ਬਣਾ ਦਿੱਤਾ। 27 ਮਈ 1710 ਨੂੰ ਸਰਹੰਦ ਵਿਖੇ ਦੀਵਾਨ ਦੇ ਵਿੱਚ ਇੱਕ ਦੀਵਾਨ ਲਗਾਇਆ ਗਿਆ ਜੀ, ਉਹਦੇ ਵਿੱਚ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਖਾਲਸਾ ਰਾਜ ਉਹਦੀ ਘੋਸ਼ਣਾ ਕੀਤੀ, ਅਨਾਊਂਸਮੈਂਟ ਕੀਤੀ। ਸੋ ਫਿਰ ਖਾਲਸਾ ਰਾਜ ਦੀ ਜਿਹੜੀ ਨੀਂਹ ਹੈ ਉਹ ਰੱਖੀ ਗਈ। ਸੋ 27 ਮਈ 1710 ਦੇ ਵਿੱਚ ਪਹਿਲਾਂ ਖਾਲਸਾ ਰਾਜ ਦੀ ਜਿਹੜੀ ਨੀਂਹ ਰੱਖੀ ਗਈ। ਫਿਰ ਉਹ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਹੈਗਾ ਸਿੱਖ ਰਾਜ ਦੀ ਜਿਹੜੀ ਹੈ ਫਿਰ ਉਸ ਰਾਹ 'ਤੇ ਉਹ ਚੱਲੇ। ਸੋ ਸਿੱਖ ਰਾਜ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਐਨ ਬੁਲੰਦੀਆਂ 'ਤੇ ਸੀਗਾ। ਸਰਹੰਦ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਜਿਹੜਾ ਹੈਗਾ ਗੁਰਦੁਆਰਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਲਾਸਿਆਨੀ ਸ਼ਹਾਦਤ ਜਿੱਥੇ ਹੋਈ ਆ ਉਹਨੂੰ ਦਰਸਾਉਂਦਾ, ਉਹਨੂੰ ਬਣਾਇਆ ਗਿਆ, ਸਰਹੰਦ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਨਾਮ ਦਿੱਤਾ ਗਿਆ। ਸੋ ਜਿਹੜੀ ਇਹ ਬਹਾਦਰੀ ਦੇ ਕਾਰਨਾਮੇ ਹੈ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਹਾਂ ਜਦੋਂ ਜਦੋਂ ਸਮਾਂ ਆਉਂਦਾ, ਸੋ ਬੜਾ ਜ਼ਰੂਰੀ ਹੈ ਜੀ ਇਹਨਾਂ ਨੂੰ ਯਾਦ ਕਰਨਾ, ਇਹਨਾਂ ਦੇ ਲਈ ਗੱਲਬਾਤ ਕਰਨਾ, ਕਿਉਂਕਿ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਨਾ ਫਿਰ ਸਾਨੂੰ ਬਹਾਦਰੀ ਬਾਰੇ ਪਤਾ ਲੱਗਦਾ, ਉਹਦੀ ਇੰਪੋਰਟੈਂਸ ਬਾਰੇ ਪਤਾ ਲੱਗਦਾ, ਤਿਆਗ ਦੀ ਪ੍ਰੇਰਣਾ ਮਿਲਦੀ ਹੈ, ਨਾਲ ਦੀ ਨਾਲ ਅਨਿਆਂ ਦੇ ਖਿਲਾਫ ਲੜਨ ਦੇ ਲਈ ਸਾਨੂੰ ਪ੍ਰੇਰਨਾ ਮਿਲਦੀ ਹੈ, ਔਰ ਇਨਸਾਨੀਅਤ ਦੇ ਨਾਲ ਰਹਿਣ ਦੀ ਪ੍ਰੇਰਨਾ ਮਿਲਦੀ ਹੈ ਕਿ ਜਿਹੜੀ ਇਨਸਾਨੀਅਤ ਹੈ ਉਹ ਨੰਬਰ 1 ਹੈ, ਹਿਊਮੈਨਿਟੀ, ਕੋਈ ਜਾਤ ਧਰਮ ਰੰਗ ਉੱਪਰ ਨਹੀਂ ਹੈਗਾ, ਕੋਈ ਜਿੰਨਾ ਵੀ ਮਰਜ਼ੀ ਕੋਸ਼ਿਸ਼ ਕਰੀ ਜਾਵੇ, ਹੈ ਨਾ। ਪਰ ਜਿੱਥੇ ਜਿਹੜੇ ਸਿੱਖ ਹੈ ਜੀ ਸਾਡੇ ਸੂਰਮੇ ਹੈਗੇ ਆ, ਉਹਨਾਂ ਨੇ ਹਮੇਸ਼ਾ ਅਨਿਆਂ ਦੇ ਖਿਲਾਫ ਲੜੇ ਆ, ਲੋਕਾਂ ਦੀ ਮਦਦ ਕੀਤੀ ਜਿੱਥੇ ਉਹਨਾਂ ਨੂੰ ਲੱਗਿਆ ਵੀ ਮਲਜ਼ੂਮਾਂ ਦੇ ਨਾਲ, ਲੋਕਾਂ ਦੇ ਨਾਲ ਅਨਿਆਂ ਹੋ ਰਿਹਾ, ਦਬਾਇਆ ਜਾ ਰਿਹਾ, ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਜ਼ੋਰ ਜ਼ਬਰਦਸਤੀ ਹੋ ਰਹੀ ਹੈ, ਅਤੇ ਫਿਰ ਸਿੱਖਾਂ ਨੇ ਉੱਥੇ ਉਹਨਾਂ ਦਾ ਸਾਥ ਦਿੱਤਾ। ਔਰ ਇਹੀ ਅਸਲੀ ਧਰਮ ਹੈ, ਇਹੀ ਅਸਲੀ ਧਰਮ ਹੈ ਕਿ ਤੁਸੀਂ ਲੋਕਾਂ ਦੀ ਸੇਵਾ ਕਰੋ, ਕਿਸੇ ਵੀ ਤਰ੍ਹਾਂ ਦਾ ਉਹਨਾਂ 'ਤੇ ਜ਼ੁਲਮ ਹੋ ਰਿਹਾ ਉਹ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਤਿਆਰ ਰਹੋ। ਸੋ ਬਿਲਕੁਲ ਜੀ, ਅੱਜ ਦੇ ਦਿਨ 12 ਮਈ 1710 ਦੇ ਵਿੱਚ ਚੱਪੜਚਿੜੀ ਦੇ ਮੈਦਾਨ 'ਚ ਜਿਹੜਾ ਇਹ ਯੁੱਧ ਹੋਇਆ ਸੀ ਉਹਨੂੰ ਆਪਾਂ ਯਾਦ ਕਰਦੇ ਹਾਂ, ਜਿਸ ਤੋਂ ਬਾਅਦ ਫਿਰ ਖਾਲਸਾ ਰਾਜ ਦੀ ਜਿਹੜੀ ਸਥਾਪਨਾ ਸਿਰਜੀ ਗਈ ਸੀ। ਅਤੇ ਜੇ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰੀਏ ਨਾ, ਉਸ ਤੋਂ ਬਾਅਦ ਹੀ ਜਿਹੜੀਆਂ ਜ਼ਮੀਨਾਂ ਸੀਗੀਆਂ ਉਹ ਜ਼ਮੀਂਦਾਰਾਂ ਨੂੰ ਦਿੱਤੀਆਂ ਗਈਆਂ। ਨਹੀਂ ਤਾਂ ਪਹਿਲਾਂ ਕੀ ਸੀ, ਪੂੰਜੀਪਤੀਆਂ ਦੇ ਕੋਲ, ਅਮੀਰਾਂ ਦੇ ਕੋਲ ਜ਼ਮੀਨਾਂ ਸੀਗੀਆਂ, ਅਤੇ ਲੋਕ ਉੱਥੇ ਕੰਮ ਕਰਦੇ ਸੀਗੇ ਮਜ਼ਦੂਰ ਬਣ ਕੇ, ਅਤੇ ਬਸ ਉਹਨਾਂ ਨੂੰ ਥੋੜ੍ਹਾ ਬਹੁਤਾ ਖਾਣ ਪੀਣ ਨੂੰ ਦੇ ਦਿੱਤਾ ਜਾਂਦਾ ਸੀ ਜਿੰਨਾ ਕੁ ਉਹਨਾਂ ਦਾ ਗੁਜ਼ਾਰਾ ਚੱਲੀ ਜਾਵੇ, ਅਤੇ ਮਜ਼ਦੂਰ ਬਣਾ ਕੇ ਰੱਖ ਦਿੱਤਾ ਸੀ ਆਮ ਜਨਤਾ ਨੂੰ। ਅਤੇ ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਇਆ ਉਹ ਤੋਂ ਬਾਅਦ ਜ਼ਮੀਨਾਂ ਉਹਨਾਂ ਨੂੰ ਦਿੱਤੀਆਂ ਗਈਆਂ, ਜ਼ਮੀਂਦਾਰ ਬਣਾਇਆ ਗਿਆ, ਜਿਹੜੇ ਆਪਾਂ ਹੁਣ ਖੇਤਾਂ ਦੇ ਪ੍ਰੋਪਰਟੀਆਂ ਦੇ ਮਾਲਕ ਹੈ ਨਾ, ਜਾਂ ਇਸ ਆਜ਼ਾਦੀ ਦੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ। ਸੋ ਉਹਦੀ ਸਥਾਪਨਾ ਜਿਹੜੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਿਰਜੀ ਗਈ। ਸੋ ਬਿਲਕੁਲ ਜੀ, ਕਿਉਂਕਿ ਥਾਪੜਾ ਦਿੱਤਾ ਸੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਸੋ ਬਿਲਕੁਲ ਜੀ, ਅੱਜ 12 ਮਈ ਹੈ। ਸੋ 12 ਮਈ ਨੂੰ ਆਪਾਂ 12 ਮਈ 1710 ਦਾ ਜਿਹੜਾ ਚੱਪੜਚਿੜੀ ਦਾ ਯੁੱਧ ਹੈ ਉਹਨੂੰ ਕਰਦੇ ਹਾਂ ਯਾਦ, ਅਤੇ ਬਾਬਾ ਬੰਦਾ ਸਿੰਘ ਦੀ ਬਹਾਦਰੀ ਨੂੰ ਕਰਦੇ ਹਾਂ ਯਾਦ, ਅਤੇ ਅਨਿਆਂ ਦੇ ਖਿਲਾਫ ਬਿਲਕੁਲ ਲੜਨਾ ਚਾਹੀਦਾ ਜਿੱਥੇ ਵੀ ਲੱਗੇ ਵੀ ਕੋਈ ਜ਼ਬਰ ਜ਼ੁਲਮ ਲੋਕਾਂ ਦੇ ਨਾਲ ਹੋ ਰਿਹਾ, ਅਤੇ ਜਿੰਨਾ ਹੋ ਸਕਦਾ ਜੀ ਬਿਲਕੁਲ ਕਰਨਾ ਚਾਹੀਦਾ। ਅਤੇ ਜਿਹੜਾ ਚੱਪੜਚਿੜੀ ਦਾ ਮੈਦਾਨ ਹੈ ਜੀ, ਉੱਥੇ ਵੀ ਗੁਰਦੁਆਰਾ ਸਾਹਿਬ, ਉੱਥੇ ਵੀ ਬੜੇ ਵਧੀਆ ਜਿਹੜਾ ਅਜਾਇਬ ਘਰ ਹੈ ਨਾ, ਅਜਾਇਬ ਘਰ ਜਿਹੜਾ ਉਹ ਬਣਾਇਆ ਹੋਇਆ, ਜਿੱਥੇ ਸਾਰਾ ਕੁਛ ਬੜਾ ਵਧੀਆ ਦੇਖਣ ਨੂੰ ਬੜਾ ਵਧੀਆ ਜੀ। ਬਿਲਕੁਲ, ਇਹ ਜਦੋਂ ਨਾ ਅਸੀਂ ਮੋਹਾਲੀ ਰਹਿੰਦੇ ਸੀਗੇ ਹੁਣ ਇੱਥੇ ਆਉਣ ਤੋਂ ਪਹਿਲਾਂ, ਸੋ ਉਦੋਂ ਉੱਥੇ ਕੁਛ ਨਹੀਂ ਸੀ ਚੱਪੜਚਿੜੀ ਦੇ। ਸੋ ਬਿਲਕੁਲ ਜੀ, ਮੇਰੇ ਹਸਬੈਂਡ ਹੈ ਉਹਨਾਂ ਨੇ ਜਿਹੜੀ ਇੱਕ ਕਮੇਟੀ ਸੀਗੀ ਉੱਥੇ ਸਾਰੀ ਸਾਰਾ ਮਿਲ ਕੇ ਜਦੋਂ ਇਹਦੇ ਬਾਰੇ ਕੋਸ਼ਿਸ਼ ਕੀਤੀ ਗਈ ਕਿ ਇੱਥੇ ਇੱਕ ਵਧੀਆ ਯਾਦਗਾਰ ਬਣਨੀ ਚਾਹੀਦੀ ਹੈ, ਫਿਰ ਉਸ ਤੋਂ ਬਾਅਦ ਜਿਹੜੇ ਸਟੈਪ ਹੈ ਉਹ ਚੱਕੇ ਗਏ। ਸੋ ਹੁਣ ਉੱਥੇ ਬੜਾ ਵਧੀਆ ਜਿਹੜਾ ਸਾਰਾ ਕੁਛ ਹੈ ਜੀ। ਜਦੋਂ ਵੀ ਤੁਸੀਂ ਜਾਓ ਪੰਜਾਬ, ਚੱਪੜਚਿੜੀ ਜ਼ਰੂਰ ਗੇੜਾ ਮਾਰ ਕੇ ਆਓ, ਅਤੇ ਜਦੋਂ ਆਪਾਂ ਜਾਂਦੇ ਹਾਂ ਉੱਥੇ ਸਾਰਾ ਕੁਛ ਦੇਖਦੇ ਹਾਂ ਜੀ। ਅਤੇ ਨਾਲ ਦੀ ਨਾਲ ਫਿਰ ਸ਼੍ਰੀ ਫਤਿਹਗੜ੍ਹ ਸਾਹਿਬ ਤਾਂ ਆਪਾਂ ਜਾਂਦੇ ਹੀ ਹਾਂ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਸੀਗਾ, ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਉਹ ਦੀਵਾਰ ਨੂੰ ਜਦੋਂ ਦੇਖਦੇ ਆ ਲੋਕ ਬੜੇ ਬੈਰਾਗ ਦੇ ਵਿੱਚ ਚਲੇ ਜਾਂਦੇ ਆ, ਬੜੇ ਇਮੋਸ਼ਨਲ ਹੋ ਜਾਂਦੇ ਆ ਜਦੋਂ ਉੱਥੇ ਜਾਂਦੇ ਆ, ਹੈ ਨਾ। ਅਤੇ ਬਾਕੀ ਤਾਂ ਫਿਰ ਜਦੋਂ ਚਮਕੌਰ ਸਾਹਿਬ ਜਾਂਦੇ ਆ, ਅਤੇ ਫਿਰ ਉੱਥੇ ਜਦੋਂ ਕਤਲਗੜ੍ਹ ਗੁਰਦੁਆਰਾ ਸਾਹਿਬ ਹੈ ਜੀ ਬਿਲਕੁਲ, ਅਤੇ ਜਿੱਥੇ ਫਿਰ ਤਾੜੀ ਸਾਹਿਬ ਗੁਰਦੁਆਰਾ ਵੀ ਹੈਗਾ ਬਿਲਕੁਲ ਜੀ, ਚਮਕੌਰ ਸਾਹਿਬ ਅਸੀਂ ਉੱਥੋਂ ਦੇ ਹੀ ਹਾਂ, ਅਤੇ ਜਦੋਂ ਅਸੀਂ ਜਾਂਦੇ ਹਾਂ ਜ਼ਰੂਰ ਜਾ ਕੇ ਆਉਂਦੇ ਹਾਂ, ਅਤੇ ਸਾਰਾ ਕੁਛ ਜਿਵੇਂ ਕਹਿੰਦੇ ਹਾਂ ਵੀ ਚਲੋ ਆਪਾਂ ਨੇ ਤਾਂ ਉਹ ਸਾਰਾ ਨਹੀਂ ਦੇਖਿਆ ਹੋਇਆ, ਪਰ ਜਿਵੇਂ ਜਿਵੇਂ ਆਪਾਂ ਇਤਿਹਾਸ ਦੁਹਰਾਉਂਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ, ਅਤੇ ਲੱਗਦਾ ਹੈ ਵੀ ਕਿਵੇਂ ਕਿਵੇਂ ਉਹ ਸਾਰਾ ਕੁਛ ਉੱਥੇ ਹੋਇਆ ਹੋਊਗਾ। ਸੋ ਬਿਲਕੁਲ ਜੀ, ਜੁੜੇ ਹੋ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ, ਅਤੇ ਅਸੀਂ ਜ਼ਰੂਰ ਤੁਹਾਡੀ ਕੌਲਾਂ ਵੀ ਲੈਣੀਆਂ, ਅਤੇ ਤੁਸੀਂ ਹੋਲਡ 'ਤੇ ਰਹਿਣਾ ਕੌਲਾਂ 'ਤੇ, ਅਤੇ ਤੁਹਾਡੀ ਗੱਲਬਾਤ ਵੀ ਸੁਣਾਂਗੇ। ਤੁਸੀਂ ਵੀ ਇਸ ਸੰਬੰਧ 'ਚ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਬਿਲਕੁਲ ਕਰ ਸਕਦੇ ਹੋ। ਅਤੇ ਪਹਿਲਾਂ ਹੁਣ ਆਪਾਂ ਲੈ ਲਈਏ ਜੀ ਪਰਮਜੀਤ ਦਿਓਲ ਜੀ ਨੂੰ, ਸਾਡੇ ਨਾਲ ਜੁੜੇ ਆ, ਅਤੇ ਇਹਨਾਂ ਤੋਂ ਆਪਾਂ ਰੀਅਲ ਇਸਟੇਟ ਦੀ ਲਈਏ ਜਾਣਕਾਰੀ, ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਬਿਊਟੀ ਸਲੋਨ ਜਿਹੜਾ ਕਿ ਕੈਲਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $3,100 ਪਰ ਮੰਥ ਹੋਵੇਗਾ, ਲੀਜ ਲੌਂਗ ਟਰਮ 5+5, ਤੇ ਪ੍ਰਾਈਸ ਜਿਹੜੀ ਆ ਉਹ ਸਿਰਫ $60,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹਦੀ ਬੇਸਤੀ ਲੈਣਾ ਚਾਹੁੰਦੇ ਹੋ ਬਿਊਟੀ ਸਲੋਨ ਦੀ ਕੈਲਟਨ ਦੇ ਵਿੱਚ ਏਅਰਪੋਰਟ ਰੋਡ ਤੇ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਤੁਸੀਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਾਂ ਮਿਸਾਗਾ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੂਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਪੀਜ਼ਾ ਸਟੋਰ ਜਿਹੜਾ ਕਿ ਥਰੋਲ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ $14,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ $2,600 ਪਰ ਮੰਥ ਹੋਵੇਗਾ ਇਨਕਲੂਡਿੰਗ TMI ਇਨਕਲੂਡਿੰਗ HST। ਲੀਜ਼ ਜਿਹੜੀ ਆ ਉਹ 5+5 ਹੋਵੇਗੀ ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ। ਇਹ ਤੁਹਾਨੂੰ ਬਰੋਕ ਯੂਨੀਵਰਸਿਟੀ ਦੇ ਬਿਲਕੁਲ ਪੀਜ਼ਾ ਸਟੋਰ ਮਿਲ ਰਿਹਾ ਵਾ, ਜਿਸ ਦੇ ਵਿੱਚ ਲਿਕਰ ਲਾਇਸੈਂਸ ਆ, 18 ਬੰਦਿਆਂ ਦੀ ਸੀਟਿੰਗ ਵੀ ਆ ਅਤੇ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਤੁਹਾਨੂੰ ਇਹ ਬਿਗ ਫਰੈਂਚਾਈਜ਼ ਦਾ ਪੀਜ਼ਾ ਸਟੋਰ ਮਿਲ ਰਿਹਾ ਵਾ। ਅਗਰ ਦੇਖਣਾ ਚਾਹੁੰਦੇ ਹੋ ਜਾਂ ਨਾਗਰਾਫਲ ਦੇ ਵਿੱਚ ਲਿਸਟ ਕੀਤਾ ਹੋਇਆ ਦੇਖਣਾ ਚਾਹੁੰਦੇ ਹੋ ਜਾਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਜਿਹੜਾ ਕਿ ਮਾਲਟਨ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ, ਰੈਂਟ ਬਹੁਤ ਹੀ ਲੋਅ ਆ ਆਫਿਸ ਦਾ, $1,600 ਸਿਰਫ ਇਨਕਲੂਡਿੰਗ TMI HST ਤੇ ਨਾਲ ਏਅਰ ਬ੍ਰੇਕਸ ਦੀ ਕਲਾਸ ਵਗੈਰਾ ਵੀ ਉੱਥੇ ਲੱਗਦੀ ਆ ਅਤੇ ਇਸ ਦੇ ਨਾਲ ਤੁਹਾਨੂੰ 2 ਟਰੈਕਟਰ, 3 ਟ੍ਰੇਲਰ ਤੇ ਹੋਰ ਬਹੁਤ ਸਾਰਾ ਏਅਰ ਬ੍ਰੇਕਸ ਦਾ ਇਕੁਪਮੈਂਟ ਅਤੇ ਹੋਰ ਕਾਫੀ ਜ਼ਿਆਦਾ ਜਿਹੜਾ ਕਿ ਇਕੁਪਮੈਂਟ ਤੁਹਾਨੂੰ ਮਿਲ ਰਿਹਾ ਵਾ। ਅਤੇ ਇਸ ਦੀ ਖਾਸੀਅਤ ਇਹ ਹੈ ਕਿ ਇਹਦੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਜਿਹੜੇ ਮੇਰੇ ਵੀਰ ਭੈਣ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਦੇਖਣਾ ਚਾਹੁੰਦੇ ਆ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਜਾਂ 416-993-7378। ਥੈਂਕ ਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਬਿਲਕੁਲ ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰਨੀ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਤੁਸੀਂ ਟ੍ਰਾਂਜੈਕਸ਼ਨ ਕਰਨਾ ਚਾਹੁੰਦੇ ਹੋ ਆਪਣਾ ਰੀਅਲ ਅਸਟੇਟ ਦੇ ਵਿੱਚ, ਕੋਈ ਘਰ ਬਾਰ ਖਰੀਦਣਾ ਵੇਚਣਾ, ਤੇ ਨੰਬਰ 416-993-7378 ਤੇ ਜਿਹੜੀ ਗੱਲਬਾਤ ਹੈ ਕੀਤੀ ਜਾ ਸਕਦੀ ਆ। ਤੇ ਲਓ ਜੀ, ਹੁਣ ਆਪਾਂ ਤੁਹਾਡੀ ਕਾਲ ਲਵਾਂਗੇ, ਤੁਸੀਂ ਕਾਲ ਕਰ ਲਓ ਹੁਣ, ਕਿਉਂਕਿ ਤੁਹਾਡੀ ਕਾਲਾਂ ਪਹਿਲਾਂ ਆ ਰਹੀਆਂ ਸੀਗੀਆਂ ਤੇ ਫਿਰ ਮੈਂ ਕਿਹਾ ਤੁਹਾਨੂੰ ਇਤਿਹਾਸ ਸੁਣਾ ਰਹੇ ਹਾਂ ਤੇ ਥੋੜ੍ਹਾ ਜਿਹਾ ਕੰਪਲੀਟ ਹੋ ਜਾਵੇ ਜਿੰਨਾ ਕੁ ਤੁਹਾਡੇ ਤੱਕ ਮੈਂ ਪਹੁੰਚਾਇਆ। ਤੁਸੀਂ ਵੀ ਕੁਛ ਐਡ ਕਰਨਾ ਚਾਹੁੰਦੇ ਹੋ ਬਿਲਕੁਲ ਦੱਸ ਸਕਦੇ ਹੋ, ਕਿਉਂਕਿ 12 ਮਈ ਦਾ ਦਿਨ ਹੈ ਅੱਜ ਤੇ ਉਹ 12 ਮਈ 1710 ਚੱਪੜ ਚਿੜੀ ਦੇ ਜੰਗ ਦੀ ਆਪਾਂ ਨੇ ਗੱਲਬਾਤ ਕੀਤੀ ਹੈ ਤੇ ਤੁਸੀਂ ਵੀ ਕੁਛ ਐਡ ਕਰਨਾ ਬਿਲਕੁਲ ਕਰ ਸਕਦੇ ਹੋ। ਤੇ ਲਓ ਜੀ, ਆਪਾਂ ਫਿਰ ਜਿਹੜੀ ਵਾਰ ਹੈ ਉਹ

0: हाँ जी वाह, बिल्कुल जी। देख लो ये वार किन्नी फेमस है ना, मशहूर है, ते होर कईयां ने गाइया होनियां। और चलो यही वार जिन्ने भी होर सिंगर है वो गाउंदे है, पर कोई यह मुकाबले दी वार मैनू नहीं लगता भी कोई होर किसी ने गाई होगी। और कुलदीप माणक जी दी जदों भी यह दिन हुंदा है ना, तकरीबन आही वार आपां सुनते हैं, है ना, चाहे आप लाइए या किसी होर तो सुनिए तकरीबन। सो बाकी जे कोई होर वधिया भी है तो जरूर दस्यो, जरूर कोई होर हुई तो बिल्कुल अपन लगाउण दी करांगे कोशिश। ते लो जी 600 बज के 29 मिनट हो चुके हैं, तो 11 बजे तक गलबात थोड़ी साड़ी हुंदी है। तो तुसी SL विंडोज़ डोरस का नंबर तुसी नोट करो जे तुसी चाहते हो ना, बहुत वधिया विंडोज़ डोरस का तुसी काम करवाना है, क्योंकि ये कहते हैं भी अपग्रेड बड़ा कुछ करके जावांगे। सो तुसी जरूर कॉल कर सकते हो जे तुसी विंडोज़ डोरस का काम करवाना है, क्योंकि पता की है हुण जिहड़ा समा है ना तुहाडे कोल बहुत वधिया, ते तुसी इस समय का लाहा लो ते जरूर SL विंडो का काम तुसी वधिया करवाओ। नंबर तुसी नोट कर लो इन्हां दा 647-926-0047 6479-26-0047 ते गलबात हो सकती है। हाँ जी सत श्री अकाल जी।
1: ਸਤਿ ਜੀ।
0: हाँ जी सत श्री अकाल।
1: हाँ जी हाँ जी, बहुत ਵਧੀਆ ਆਵਾਜ਼ ਲਾਈ ਸੀ।
0: हाँ जी
1: ਕੁਲਦੀਪ ਮਾਨਕ ਜੀ, ਦੇਖੋ ਕਿੰਨਾ ਵਧੀਆ ਗੀਤ ਲਿਖਿਆ ਬਾਈ ਜੀ ਨੇ, ਆਵਾਜ਼ ਲਿਖੀ ਆ ਤੇ ਸਿੱਖਿਆ ਮੈਂ ਇਹਨੇ।
0: हाँ बिल्कुल,
1: ਕਿੰਨੀ ਜੋੜੀ ਵਧੀਆ ਸੀ ਇਹਨਾਂ ਦੀ, ਹਨਾ ਜੀ। ਬਾਕੀ ਵਰਿੰਦਰ ਤੇ ਆਪਣਾ ਸੀਗਾ ਮੇਰੇ ਮਿੱਤਰ, ਉਹਨਾਂ ਦੀ ਵੀ ਕਿੰਨੀ ਵਧੀਆ ਜੋੜੀ ਸੀ ਹਨਾ ਜੀ ਇਹ।
0: ਜੀ ਜੀ,
1: ਤੇ ਭਰਾਵਾਂ ਨਾਲੋਂ ਵੱਧ ਸੀ ਜੀ ਇਹ, ਜੋ ਮਰਜ਼ੀ ਹਨਾ ਜੀ। ਤੇ ਕਿੰਨੀ ਵਧੀਆ ਆਵਾਜ਼ ਗਾਈ ਤੇ ਲਿਖੀ ਵਧੀਆ ਹਨਾ ਬਾਈ ਜੀ ਨੇ,
0: ਬਿਲਕੁਲ।
1: ਤੇ ਮਿਊਜ਼ਿਕ ਵੀ ਬਹੁਤ ਵਧੀਆ ਸੀ ਹਨਾ ਜੀ।
0: ਹਾਂ ਜੀ ਹਾਂ ਜੀ ਬਿਲਕੁਲ ਜੀ।
1: ਹਾਂ ਜੀ, ਚਲੋ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ,
0: ਜੀ
1: ਬੀਜੀ ਸੀਗੇ ਥੋੜੇ ਜੀ।
0: ਜੀ
1: ਸਤਿ ਸ਼੍ਰੀ ਅਕਾਲ,
0: ਥੈਂਕ ਯੂ। ਬਿਲਕੁਲ ਬਹੁਤ ਵਧੀਆ, ਦੇਵ ਤਰੀਕਿਆਂ ਵਾਲੇ ਹੈ ਨਾ, ਨਾਮ ਵੀ ਦੇਖੋ ਮੈਨੂੰ ਕਿੰਨਾ ਡਿਫਰੈਂਟ ਜਿਹਾ, ਮੈਨੂੰ ਲੱਗਦਾ ਇਹ ਪਿੰਡ ਹੋਣਾ, ਤਰੀਕਿਆਂ ਵਾਲਾ ਪਿੰਡ ਹੋਣਾ ਹੈ ਨਾ। ਸੋ ਬਾਕੀ ਨਾਮ ਇਹਨਾਂ ਦਾ ਦੇਵ, ਤੇ ਕਿੰਨਿਆਂ ਵਧੀਆ ਵਧੀਆ ਇਹਨਾਂ ਨੇ ਗੀਤ ਗੂਤ ਹੋਰ ਵੀ ਕਿੰਨੇ। ਬਾਕੀ ਕੁਲਦੀਪ ਮਾਣਕ ਸਾਹਿਬ ਦੀ ਆਵਾਜ਼ ਤਾਂ ਫਿਰ ਕਮਾਲ ਹੀ ਹੈ, ਇੱਦਾਂ ਦੀ ਆਵਾਜ਼ ਨਾ ਆਈ ਤੇ ਨਾ ਆਉਣੀ ਹੈ। ਜਿਹੜੇ ਪੁਰਾਣੇ ਹੈ ਨਾ ਸਾਰੇ ਸਿੰਗਰ, ਓਲਡ ਇਜ਼ ਗੋਲਡ ਹੀ ਹੈ ਉਹ ਤਾਂ, ਮੈਂ ਤਾਂ ਕਹਿੰਦੀ ਓਲਡ ਇਜ਼ ਡਾਇਮੰਡ ਹੀ ਹੈ, ਗੋਲਡ ਵੀ ਪਿੱਛੇ ਰਹਿ ਜਾਂਦਾ। ਸੋ ਉਦਾਂ ਚਮਕਦੇ ਆ ਡਾਇਮੰਡ ਵਾਂਗ। ਸੋ ਬਿਲਕੁਲ ਜੀ, ਬੜੀ ਵਧੀਆ ਵਾਰ, ਤੇ ਹੋਰ ਵੀ ਬੜੇ ਸਾਰੇ ਗੀਤ ਕੁਲਦੀਪ ਮਾਣਕ ਸਾਹਿਬ ਦੇ ਆ, ਦੇਵ ਤਰੀਕਿਆਂ ਵਾਲਿਆਂ ਨੇ ਜੋ ਲਿਖਿਆ, ਸੋ ਫਿਰ ਉਹ ਕਿਸੇ ਹੋਰ ਨੇ ਕਿੱਥੇ ਲਿਖਿਆ ਹੈ। ਤੇ ਲਓ ਜੀ ਹੁਣ ਨੰਬਰ ਤੁਸੀਂ ਇੱਕ ਹੋਰ ਲੈ ਲਓ ਮੇਰੇ ਕੋਲ।

0: ਕੋਲੋਂ ਇਹ ਨੰਬਰ ਹੈਗਾ ਜੇ ਤੁਸੀਂ ਚਾਹੁੰਦੇ ਹੋ ਕਿ ਵਧੀਆ ਟਿਕਟਾਂ ਬੁੱਕ ਕਰਾਉਣੀਆਂ ETN ਟਰੈਵਲਸ ਦਾ। ETN ਟਰੈਵਲਸ ਜਿਹੜੇ ਕਿ ਬੜੇ ਵਧੀਆ ਰੇਟ ਤੇ ਤੁਹਾਨੂੰ ਟਿਕਟਾਂ ਮੁਹੱਈਆ ਕਰਾਉਂਦੇ। ਕਿਤੇ ਵੀ ਤੁਸੀਂ ਘੁੰਮਣ ਫਿਰਨ ਜਾਣਾ, ਬੈਕ ਹੋਮ ਜਾਣਾ, ਕਿਸੇ ਟੂਰ ਟ੍ਰਿਪ ਤੇ ਜਾਣਾ, ਕੁਝ ਬੰਦਿਆਂ ਨੇ ਇਕੱਠੇ ਹੋ ਕੇ ਤੁਸੀਂ ਜਾਣਾ ਹੈ ਨਾ, ਚਾਹੇ ਫੈਮਿਲੀ ਆ, ਫਰੈਂਡਸ ਹੈਗੇ, ਜਾਂ ਉਂਝ ਮਿੱਤਰ ਵੇਲੀ ਜਾਂਦੇ ਘੁੰਮਣ ਫਿਰਨ। ਸੋ ਇਹ ਕਹਿੰਦੇ ਆ ਵਧੀਆ ਤੁਹਾਨੂੰ ਪੈਕੇਜ ਬਣਾ ਕੇ ਆਪਾਂ ਦੇਵਾਂਗੇ। ਸੋ ਟਿਕਟਾਂ ਵੀ ਬੈਕ ਹੋਮ ਜਾਣ ਦੇ ਲਈ ਹੁਣ ਤੁਸੀਂ ਲੈ ਸਕਦੇ ਹੋ ਵਧੀਆ ਰੇਟ ਦੇ ਉੱਪਰ, ਕਿਉਂਕਿ ਆਉਣ ਵਾਲੇ ਸਮੇਂ 'ਚ ਕਈ ਵਾਰ ਰੇਟ ਆ ਜਿਹੜਾ ਜ਼ਿਆਦਾ ਵੱਧ ਜਾਂਦਾ। ਨੰਬਰ ਨੋਟ ਕਰੋ ਤੁਸੀਂ, ETN ਟਰੈਵਲਸ ਜਿਹੜੇ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਖੁੱਲ੍ਹੇ ਹੁੰਦੇ ਆ ਜੀ। 905-463-1301 ਨੰਬਰ ਹੈ, 9054631301 'ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਜੀ। ਅਤੇ ਜੇ ਤੁਸੀਂ ਚਾਹੁੰਦੇ ਹੋ ਜੀ ਬਹੁਤ ਵਧੀਆ ਸੋਫੇ ਬਣਾਉਣੇ ਆ, ਫਿਰ ਤੁਸੀਂ ਸਗਨਦੀਪ ਸੋਫਾ ਸਟੂਡੀਓ ਨੂੰ ਕੰਟੈਕਟ ਕਰੋ। ਸਗਨਦੀਪ ਕਹਿੰਦੇ ਆ ਕਿ ਸੋਫੇ ਕਮਾਲ ਦੇ ਬਣਾ ਕੇ ਦੇਵਾਂਗੇ ਗਰੰਟੀ ਵਾਰੰਟੀ ਦੇ ਨਾਲ, ਕਿਉਂਕਿ ਇਹ ਕਹਿੰਦੇ ਅਸੀਂ ਸੇਲ ਨਹੀਂ ਲਾਉਂਦੇ। ਔਰ ਇਹ ਨਾ ਮੈਨੂੰ ਇਹਨਾਂ ਦਾ ਪਲੱਸ ਪੁਆਇੰਟ ਲੱਗਦਾ ਬਹੁਤ ਵਧੀਆ, ਕਿ ਜਿਵੇਂ ਕਹਿੰਦੇ ਆ ਨਾ ਵੀ ਅੱਠੋ ਪਹਿਰ ਦੀਵਾਲੀ, ਕੋਈ ਸਾਡਾ ਇਹ ਨਹੀਂ ਵੀ ਹੁਣ ਫਲਾਣਾ ਤਿਉਹਾਰ ਆ ਗਿਆ ਅਤੇ ਧਿਮਕਾ ਆ ਗਿਆ ਤਾਂ ਸੇਲ ਲਾਉਣੀ, ਨੋ। ਉਹ ਕਹਿੰਦੇ ਆ ਵੀ ਚਾਹੇ $50-100 ਅਸੀਂ ਵੱਧ ਹੀ ਲੈ ਲਈਏ, ਪਰ ਤੁਹਾਨੂੰ ਸੋਫੇ ਜਿਹੜੇ ਬਣਾ ਕੇ ਦੇਵਾਂਗੇ ਨਾ ਉਹ ਗਹਿ ਗੱਡ ਦੇ, ਯਾਨੀ ਕਿ ਲੰਬੇ ਸਮੇਂ ਤੱਕ ਤੁਹਾਡਾ ਸਾਥ ਦੇਣਗੇ। ਗਰੰਟੀ ਵਾਰੰਟੀ ਦੇ ਨਾਲ ਬਣਾ ਕੇ ਦਿੰਦੇ ਆ, ਫੋਮ ਦੀ, ਸਪਰਿੰਗਾਂ ਦੀ ਐਨ ਗਰੰਟੀ ਵਾਰੰਟੀ ਹੁੰਦੀ ਆ। ਤੁਸੀਂ ਨੰਬਰ ਨੋਟ ਕਰ ਲਓ ਜੇ ਵਧੀਆ ਸੋਫੇ ਬਣਾਉਣੇ ਆ। ਡਿਜ਼ਾਈਨ ਵੀ ਤੁਹਾਡੇ ਮਨਪਸੰਦ ਦਾ ਬਣ ਜੂਗਾ ਅਤੇ ਕੈਨੇਡਾ ਵਾਈਡ ਡਿਲੀਵਰੀ ਹੈ, ਸਿਰਫ ਓਨਟੈਰੀਓ ਦੇ ਵਿੱਚ ਨਹੀਂ ਹੈ ਇਹ, ਕੈਨੇਡਾ ਵਾਈਡ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਤੁਸੀਂ ਸਾਡੀ ਆਵਾਜ਼ ਸੁਣ ਰਹੇ ਹੋ। ਅਤੇ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ, ਸੋਫੇ ਪਸੰਦ ਕਰੋ ਅਤੇ ਉਸ ਤੋਂ ਬਾਅਦ ਔਰਡਰ ਦੇ ਦਿਉ ਅਤੇ ਉੱਥੇ ਹੀ ਪਹੁੰਚਾ ਦੇਣਗੇ, ਡਿਲੀਵਰੀ ਕਰ ਦੇਣਗੇ। 905-799-8877, 905-799-8877, 905-799-8877। ਅਦਰਵਾਈਜ਼ ਵੈਸੇ ਪਤਾ ਕੀ ਹੁੰਦਾ, ਜਿਹੜੇ ਸੋਫੇ ਹੁੰਦੇ ਆ ਨਾ ਥੋੜ੍ਹੀ ਜਿਹੀ ਦੇਰ ਰਹਿੰਦੇ ਆ ਠੀਕ, ਉਹ ਤੋਂ ਬਾਅਦ ਜਿਹੜੇ ਸੋਫੇ ਆ ਉਹ ਜਿਵੇਂ ਕਹਿੰਦੇ ਆ ਨਾ ਵੀ ਬਹਿੰਦਾ ਬੰਦਾ ਉਹ ਬਸ ਜਦੋਂ ਉੱਠਦੇ ਆ ਨਾ ਉੱਠੇ ਹੀ ਨਹੀਂ ਜਾਂਦਾ, ਉਹ ਸਾਰੇ ਸਪਰਿੰਗ ਫੋਮ ਦੱਬ ਜਾਂਦੀ ਹੈ। ਪਰ ਤੁਸੀਂ ਜੇ ਸਗਨਦੀਪ ਤੋਂ ਸੋਫੇ ਬਣਾ ਲਏ ਨਾ ਤਾਂ ਬਸ ਫਿਰ ਬੱਲੇ ਬੱਲੇ ਹੋ ਜਾਣੀ ਹੈ, ਅਤੇ ਜ਼ਰੂਰ ਤੁਸੀਂ ਕੰਟੈਕਟ ਕਰ ਲਓ ਜੀ। ਅਤੇ ਲਓ ਜੀ ਆਪਾਂ ਹੁਣ ਨਰਦੇਵ ਸਿੱਧੂ ਜੀ ਨਾਲ ਥੋੜ੍ਹੀ ਜਿਹੀ ਗੱਲਬਾਤ ਕਰੀਏ ਮੋਰਗੇਜ ਦੀ। ਨਰਦੇਵ ਜੀ ਸਵਾਗਤ ਤੁਹਾਡਾ।
1: ਜਸਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ। ਤੇ ਆਪਾਂ ਜੀ ਗੱਲਬਾਤ ਕਰਾਂਗੇ ਜੀ ਉਹਨਾਂ ਭੈਣ ਭਰਾਵਾਂ ਦੀ ਬਾਰੇ ਜਿਨ੍ਹਾਂ ਦੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3 ਤੋਂ 4 ਮਹੀਨੇ ਦੇ ਵਿੱਚ ਆ ਰਹੀ ਹੈਗੀ ਹੈ। ਬੇਸ਼ੱਕ ਉਹਨਾਂ ਨੇ ਘਰ ਰੀਸੇਲ ਖਰੀਦਿਆ ਸੀ ਜਾਂ ਉਹਨਾਂ ਨੇ ਬਿਲਡਰ ਤੋਂ ਖਰੀਦਿਆ, ਖਾਸ ਕਰਕੇ ਜਿਨ੍ਹਾਂ ਨੇ ਬਿਲਡਰ ਤੋਂ ਖਰੀਦਿਆ ਹੈਗਾ ਜੀ ਉਹਨਾਂ ਦੇ ਵਾਸਤੇ ਇਹ ਜਿਹੜਾ ਹੈਗਾ ਇੰਪੋਰਟੈਂਟ ਹੋ ਸਕਦੀ ਸੀਗੀ, ਕਿਉਂਕਿ ਕੋਈ ਵੀ ਕੰਮ ਆਪਾਂ ਜਦੋਂ ਟਾਈਮ ਨਾਲ ਕਰਦੇ ਹਾਂ ਜੀ ਉਹਦੇ ਆਮ ਤੌਰ ਤੇ ਜਿਹੜੇ ਰਿਜ਼ਲਟ ਆ ਉਹ ਵਧੀਆ ਆਉਂਦੇ ਆ। ਤੇ ਹੁਣ ਤੁਹਾਡੀ ਲੈਟਸ ਏ ਕਲੋਜ਼ਿੰਗ ਆ ਰਹੀ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ, ਤੁਸੀਂ ਪ੍ਰੋਪਰਟੀ ਬਿਲਡਰ ਤੋਂ ਬੁੱਕ ਕਰਵਾਈ ਸੀਗੀ, ਬਹੁਤ ਵਾਰੀ ਦੇਖਣ ਚ ਆਉਂਦਾ ਹੈ ਕਿ ਜਿਹੜੀਆਂ ਬਿਲਡਰ ਤੋਂ ਪ੍ਰੋਪਰਟੀ ਕੁਛ ਟਾਈਮ ਪਹਿਲਾਂ ਬੁੱਕ ਕੀਤੀਆਂ ਹੋਈਆਂ ਉਹਨਾਂ ਦੀ ਨਹੀਂ ਆਉਂਦੀ ਹੈਗੀ। ਹੁਣ ਜੇ ਵੈਲਿਊ ਨਹੀਂ ਆਉਂਦੀ ਤਾਂ ਫਿਰ ਆਪਣੇ ਕੋਲ ਇਹ ਹੈ ਕਿ ਜੇਕਰ ਆਪਣੇ ਕੋਲ ਟਾਈਮ ਹੋਵੇ ਤਾਂ ਕੋਈ ਨਾ ਕੋਈ ਉਹਦੀ ਜਿਹੜੀ ਆਪਸ਼ਨ ਆਪਣੇ ਕੋਲ ਹੋਰ ਹੋ ਸਕਦੀ ਹੁੰਦੀ ਹੈਗੀ ਕਿ ਕੋਈ ਨਾ ਕੋਈ ਹੋਰ ਹੱਲ ਕੱਢਿਆ ਜਾ ਸਕਦਾ ਹੁੰਦਾ। ਫੋਰ ਐਗਜ਼ਾਮਪਲ ਜਦੋਂ ਇਹਦੀ ਅਪਰੇਜ਼ਲ ਕਰਾਉਣੀ ਹੈ ਜੀ ਜਦੋਂ ਸਾਡੇ ਨਾਲ ਤੁਸੀਂ ਡੀਲ ਕਰਦੇ ਹੋ ਅਪਰੇਜ਼ਲ ਉਹਦੀ ਅਸੀਂ ਆਰਡਰ ਕਰਦੇ ਹੈਗੇ, ਪਹਿਲਾਂ ਸਾਡੇ ਕੋਲ ਕਾਪੀ ਡਰਾਫਟ ਕਾਪੀ ਆਉਂਦੀ ਹੈਗੀ ਹੈ। ਲੈਟਸ ਸੇ ਕਿ ਉਹਦੀ ਵੈਲਿਊ ਘੱਟ ਆਉਂਦੀ ਤਾਂ ਆਪਣੇ ਕੋਲ ਚਾਂਸ ਹੁੰਦਾ ਕਿ ਆਪਾਂ ਸੈਕਿੰਡ ਓਪੀਨੀਅਨ ਲੈ ਸਕਦੇ ਹਾਂ ਕਿ ਸੈਕਿੰਡ ਅਪਰੇਜ਼ਲ ਕੰਪਨੀ ਤੋਂ ਅਪਰੇਜ਼ਲ ਲਾ ਸਕਦੇ ਹਾਂ, ਕਈ ਵਾਰੀ ਉਹਦੇ ਨਾਲ ਵੀ ਹੈਲਪ ਹੋ ਜਾਂਦੀ ਹੈਗੀ ਹੈ। ਜੇਕਰ ਫਿਰ ਵੀ ਆਪਾਂ ਨੂੰ ਪੈਸੇ ਦੀ ਹੋਰ ਲੋੜ ਹੈਗੀ ਹੈ ਤੇ ਉਸ ਕੇਸ ਦੇ ਵਿੱਚ ਇਹ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਪ੍ਰਾਪਰਟੀ ਹੈਗੀ ਹੈ ਉਹਨੂੰ ਰੀਫਾਈਨੈਂਸ ਕੀਤਾ ਜਾ ਸਕਦਾ, ਉੱਥੇ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈਗੀ ਹੈ। ਗੱਲ ਕਿ ਜਦੋਂ ਵੀ ਆਪਾਂ ਟਾਈਮ ਦੇ ਨਾਲ ਕੰਮ ਕਰਦੇ ਹਾਂ ਕੋਈ ਆਪਣੇ ਕੋਲ ਕੋਈ ਨਾ ਹੱਲ ਲੱਭਣ ਦਾ ਆਪਣੇ ਕੋਲ ਚਾਂਸ ਜ਼ਰੂਰ ਹੁੰਦਾ ਹੈਗਾ। ਸੋ ਤੁਹਾਡੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਆ ਰਹੀ ਹੈਗੀ ਹੈ, ਤੁਸੀਂ ਉਹਦੀ ਮੋਰਗੇਜ ਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ, ਮੋਰਗੇਜ ਉਹਦੀ ਕਰਵਾਉਣੀ ਚਾਹੁੰਦੇ ਹੋ ਜਾਂ ਤੁਹਾਨੂੰ ਇਨ ਜਨਰਲ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਤੁਸੀਂ ਨਰਦੇਵ ਸਿੱਧੂ ਜੀ ਦਾ ਨੰਬਰ ਵੀ ਨੋਟ ਕਰ ਲਓ ਜੀ ਇੱਕ ਵਾਰ ਫੇਰ, ਜੇ ਤੁਸੀਂ ਵਧੀਆ ਕੋਈ ਮੋਰਗੇਜ ਸੰਬੰਧੀ ਜਾਣਕਾਰੀ ਲੈਣੀ ਹੈ 647-294-5503 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਲਓ ਜੀ ਆਪਣੀ ਆਪਾਂ ਅਗਲੀ ਗੱਲਬਾਤ ਕਰੀਏ ਹੁਣ। ਜਿਵੇਂ ਪਹਿਲਾਂ ਨਾ ਕਰੋਨਾ ਵਾਇਰਸ ਜਿਹੜਾ ਦੇਖੋ ਕਿੰਨਾ 2019 ਦੇ ਐਂਡ ਤੋਂ ਸਟਾਰਟ ਹੋ ਕੇ ਕਿੰਨਾ ਸਮਾਂ ਲੱਗ ਗਿਆ ਸੀਗਾ ਉਹ ਤੋਂ ਨਿਜਾਤ ਪਾਉਣ ਦੇ ਲਈ। ਸੋ ਹੁਣ ਇੱਕ ਹੋਰ ਨਵਾਂ ਵਾਇਰਸ ਜਿਹੜਾ ਆਊਟਬ੍ਰੇਕ ਹੋਇਆ, ਔਰ ਇਹ ਵਾਇਰਸ ਜਿਹੜਾ ਹੈਗਾ ਹੈਂਟਾ ਵਾਇਰਸ। ਸੋ ਹੈਂਟਾ ਵਾਇਰਸ ਦੀ ਆਮਦ ਕਹਿੰਦੇ ਹੋ ਚੁੱਕੀ ਆ। ਇਹ ਨਾ ਇੱਕ ਕੋਈ ਕਰੂਜ਼ ਸ਼ਿਪ ਸੀਗਾ ਹੈ ਨਾ, ਉਹ ਤੇ ਉੱਥੋਂ ਸ਼ੁਰੂ ਹੋਇਆ ਇਹ ਨਾ। ਜਿਵੇਂ ਕਹਿੰਦੇ ਆ ਪੁਰਾਣੇ ਸਮਿਆਂ ਦੇ ਵਿੱਚ ਬੜਾ ਸੁਣਨ ਨੂੰ ਮਿਲਿਆ ਪਲੇਗ ਦੀ ਜਿਹੜੀ ਬਿਮਾਰੀ ਜਿਹਨੂੰ ਕਿਹਾ ਜਾਂਦਾ, ਸੋ ਉਹੀ ਟਾਈਪ ਹੈ ਕਿਉਂਕਿ ਇਹ ਕਹਿੰਦੇ ਆ ਚੂਹਿਆਂ ਤੋਂ ਹੁੰਦਾ, ਰੋਡੈਂਟਸ ਚੂਹਿਆਂ ਤੋਂ ਜਿਹੜੀ ਇਹ ਹੈਂਟਾ ਵਾਇਰਸ ਹੈ, ਯਾਨੀ ਕਿ ਪਲੇਗ ਦੀ ਜਿਹੜੀ ਬਿਮਾਰੀ ਹੈ, ਕਿਉਂਕਿ ਉਹਨਾਂ ਤੋਂ ਜਿਹੜੀ ਹੈ ਇਹਦੀ ਸ਼ੁਰੂਆਤ ਹੁੰਦੀ ਹੈ। ਸੋ ਇੱਕ ਤਾਂ ਇਹ ਚੀਜ਼ ਦਾ ਬੜਾ ਧਿਆਨ ਰੱਖਿਆ ਜਾਵੇ, ਕਿਉਂਕਿ ਨਾ ਓਨਟੈਰੀਓ ਦੇ ਵਿੱਚ 3 ਕੇਸ ਇਹਦੇ ਆ ਗਏ ਆ। 2 ਤਾਂ ਆਲਰੇਡੀ ਕੁਆਰੰਟੀਨ ਦੇ ਵਿੱਚ ਗਏ ਹੋਏ ਆ, ਉਹ 2 ਲੋਕ ਜਿਹੜੇ ਹੈਗੇ, ਵਿਅਕਤੀ ਜਿਹੜੇ ਹੈਗੇ ਆ ਨਾ। ਸੋ ਇਹ ਦੇਖੋ ਕਿੰਨੀ ਦੇਰ ਬਾਅਦ, ਪਹਿਲਾਂ ਤਾਂ ਨਵਾਂ ਨਵਾਂ ਸੁਣਨ ਨੂੰ ਮਿਲਿਆ ਸੀ ਇਹ ਵਰਡ ਕੁਆਰੰਟੀਨ ਹੈ ਨਾ। ਸੋ ਜਦੋਂ ਬਈ ਬੰਦੇ ਨੂੰ ਰੱਖਿਆ ਜਾਂਦਾ ਸੀ ਇਕੱਲੇ, ਵੀ ਰਹੋ ਤੁਸੀਂ ਇੱਕ ਰੂਮ ਦੇ ਵਿੱਚ ਅਤੇ ਬਾਕੀ ਸੰਪਰਕ ਦੇ ਵਿੱਚ ਨਾ ਆਉਣ, ਕਿਉਂਕਿ ਦੂਜਿਆਂ ਨੂੰ ਵੀ ਉਹ ਤੋਂ ਖਤਰਾ ਪੈਦਾ ਹੋ ਸਕਦਾ ਸੀ ਹੈ ਨਾ। ਸੋ ਉਹੀ ਚੀਜ਼ ਜਿਹੜੀ ਹੁਣ ਹੈ, ਫਿਰ ਉਹ ਸਟਾਰਟ ਨਾ ਹੋ ਜਾਵੇ। ਸੋ ਬੀ ਵੈਰੀ ਵੈਰੀ ਕੇਅਰਫੁਲ। ਕਹਿੰਦੇ ਆ ਵੀ ਜਿਹੜਾ ਹੈਂਟਾ ਵਾਇਰਸ ਹੈਗਾ, ਸੋ ਇਹ ਬੜੀ ਜਿਹੜੀ ਕੰਟੇਂਜੀਅਸ ਡਿਜ਼ੀਜ਼ ਹੈਗੀ ਆ। ਸੋ ਬੜਾ ਬਚ ਕੇ ਇਹ ਤੋਂ, ਕਿਉਂਕਿ ਨਾ ਚੂਹਿਆਂ ਤੋਂ ਹੁੰਦੀ ਆ, ਇੱਕ ਤਾਂ ਸਾਫ਼ ਸਫਾਈ ਦਾ ਧਿਆਨ, ਬਾਕੀ ਅੱਛਾ ਕਿਤੇ ਕਿਤੇ ਇੱਥੇ ਟੋਰੋਂਟੋ ਦੇ ਵਿੱਚ ਚੂਹੇ ਵੀ ਬਹੁਤ ਹੈਗੇ ਆ ਨਾ। ਬਾਕੀ ਹੁਣ ਜਿਹੜੇ ਬਾਹਰੋਂ ਆਏ ਆ ਹੈ ਨਾ, ਜਿਹੜੇ ਇਸ ਸ਼ਿਪ ਦੇ ਵਿੱਚ ਸੀਗੇ, ਸੋ ਉਹਦੇ ਵਿੱਚ ਜਿੰਨੇ ਵੀ ਸੀਗੇ, ਕਿਉਂਕਿ ਅਲੱਗ ਅਲੱਗ ਕੰਟਰੀਜ਼ ਤੋਂ ਹੁੰਦੇ, ਆਪਣੇ ਇੱਥੇ ਵੀ ਹੋਣੇ ਆ, ਸੋ 2 ਜਿਹੜੇ ਹੈਗੇ ਆ ਉਹਨਾਂ ਨੂੰ ਹੋਇਆ ਹੈਂਟਾ ਵਾਇਰਸ, ਅਤੇ ਬਾਕੀ ਇੱਕ ਤੀਜਾ ਵਿਅਕਤੀ ਆ ਉਹਨੂੰ ਵੀ ਦੱਸਿਆ ਜਾ ਰਿਹਾ। ਸੋ 3 ਵਿਅਕਤੀ ਓਨਟੈਰੀਓ ਦੇ ਵਿੱਚ ਹੈਂਟਾ ਵਾਇਰਸ ਦੇ ਜਿਹੜੇ ਆ ਦੱਸੇ ਜਾ ਰਹੇ ਆ ਮਰੀਜ਼। ਸੋ ਹੁਣ ਆਈਸੋਲੇਸ਼ਨ ਦੇ ਵਿੱਚ ਹੈਗੇ ਆ। ਬਾਕੀ ਜੀ ਆਪਣਾ ਰੱਖੋ ਧਿਆਨ, ਯੂ ਨੈਵਰ ਨੋ ਕਿ ਕਦੋਂ ਜਿਹੜੀਆਂ ਇਹ ਬਿਮਾਰੀਆਂ ਕਿਸ ਤਰੀਕੇ ਦੇ ਨਾਲ ਫੈਲਦੀਆਂ, ਜਾਂ ਇਹਨਾਂ ਦੇ ਪਿੱਛੇ ਕੀ ਰਾਜ਼ ਹੁੰਦਾ, ਕੀ ਚੱਲਦਾ। ਦੇਖੋ ਜਿਹੜਾ ਕਰੋਨਾ ਵਾਇਰਸ ਸੀਗਾ ਉਹਦਾ ਦੇਖੋ ਕਿੰਨਾ ਹੌਲੀ ਹੌਲੀ ਹੌਲੀ ਹੌਲੀ ਅੱਗੇ ਅੱਗੇ ਅੱਗੇ ਅੱਗੇ ਕਰਦੇ ਪੂਰੇ ਦੇਸ਼ਾਂ ਦੇ ਵਿੱਚ ਇੱਧਰ ਉੱਧਰ, ਫਿਰ ਆਉਣਾ ਜਾਣਾ ਹੀ ਜਿਹੜਾ ਮੁਸ਼ਕਿਲ ਹੋ ਗਿਆ ਸੀਗਾ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ
1: ਨਹੀਂ, ਮੈਂ ਥੋੜਾ ਚਿਰ ਇਹਨੂੰ ਬਾਹਰ ਦੇ ਖੰਡ ਤੇ ਬੰਦ ਕਰਨਾ ਚਾਹੀਦਾ ਥੋੜਾ ਚਿਰ, ਹਨਾ ਜੀ, ਜਿਹੜੇ ਪਰਸਨ ਆਉਂਦੇ ਆ ਪੀਪਲ, ਸੋਰੀ ਪੀਪਲ, ਤੇ ਉਹ ਥੋੜਾ ਚਿਰ ਬੰਦ ਕਰ ਦਿੰਦੇ, ਮੇਰੇ ਹੁਣ ਕੀ ਖਿਆਲ ਆ ਜੀ ਕਿ ਜ਼ਿਆਦਾ ਬਾਹਰ ਦੂਜੇ ਕੰਟਰੀ ਚ ਆਉਂਦੇ ਹਨਾ ਜੀ,
0: ਹਾਂ ਨਹੀਂ
1: ਜਿਵੇਂ ਇੰਡੀਆ ਹੋਈ ਜਾਂ ਹੋਰ ਸ਼੍ਰੀਲੰਕਾ, ਪਾਕਿਸਤਾਨ,
0: ਠੀਕ ਹੈ,
1: ਉਧਰ ਨੂੰ ਜ਼ਿਆਦਾ ਆਉਂਦੇ, ਹਾਂਜੀ ਇਹ,
0: ਅੱਛਾ,
1: ਉਹਦਾ ਕਰਕੇ ਥੋੜਾ ਜਿਹਾ ਨਾ ਬੰਦ ਕਰ ਦਿੰਦੇ ਵਿਸ਼ੇਸ਼ ਮਹੀਨੇ ਹਨਾ ਜੀ, ਤੇ ਬਾਕੀ ਮੇਰੇ ਆਪਣੇ ਵਿਚਾਰ ਆ ਜੀ, ਸੋਤਰੇ ਵਿਚਾਰ ਨੇ ਕੀ ਕਹਿੰਦੇ ਹਨਾ
0: ਜੀ ਜੀ ਬਿਲਕੁਲ,
1: ਸਤਿ ਸ੍ਰੀ ਅਕਾਲ
0: ਜੀ ਜੀ, ਥੈਂਕ ਯੂ। ਇਹ ਉਂਝ ਤਾਂ ਇਹ ਹੈਗਾ ਜਿਹੜਾ ਇਹ ਹੁਣ ਕਰੂਜ਼ ਸ਼ਿਪ ਸੀਗਾ, 11 ਕੇਸ ਜਿਹੜੇ ਆਇਡੈਂਟੀਫਾਈ ਹੋਏ ਉੱਥੋਂ। ਸੋ ਫਿਰ ਹੁਣ ਕਿਉਂਕਿ ਉਹ ਕਿਹੜਾ ਇੱਕ ਕੰਟਰੀ ਦੇ ਇੱਧਰ ਉੱਧਰ ਦੇ ਹੋਣੇ ਆ, ਸੋ ਜਿਹਦੇ ਕਰਕੇ ਹੁਣ ਫਿਰ ਉਹ ਟਰਾਂਸਮਿਸ਼ਨ ਹੋ ਜਾਂਦਾ ਜਿਹੜਾ ਇਹ ਵਾਇਰਸ ਹੁੰਦਾ। ਸੋ ਜਦੋਂ ਫਿਰ ਕੇਸ ਕਈ ਵਾਰ ਵੱਧ ਜਾਂਦੇ ਆ, ਫਿਰ ਉਹ ਚੀਜ਼ਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਇਹ ਚੀਜ਼ ਨੂੰ ਦੇਖਿਆ ਜਾਵੇ। ਪਰ ਉਂਝ ਆਪਣੇ ਕੈਨੇਡਾ ਵਿੱਚ ਨਹੀਂ ਇਹ ਹੈਗਾ ਹੈ ਨਾ, ਪਰ ਜਿਹੜੇ ਬਾਹਰੋਂ ਹੁਣੇ ਆਏ ਆ 3 ਲੋਕ, ਇਹਨਾਂ ਨੂੰ ਹੈਗਾ। ਬਾਕੀ ਹੁਣ ਦੇਖਦੇ ਹਾਂ ਵੀ ਉਹ ਠੀਕ ਹੋ ਜਾਂਦੇ ਆ ਫਿਰ ਤਾਂ ਠੀਕ ਹੈ, ਪਰ ਅੱਗੇ ਅੱਗੇ ਵੱਧ ਨਾ ਜਾਵੇ। ਸੋ ਬਾਕੀ ਹੁਣ ਪਤਾ ਲੱਗੂਗਾ ਜੀ ਆਉਣ ਵਾਲੇ ਸਮੇਂ 'ਚ। ਬਾਕੀ ਉਂਝ ਆ ਵੀ ਆਪਣੀ ਸਾਫ਼ ਸਫਾਈ ਦਾ, ਕਿਉਂਕਿ ਇਹ ਚੂਹਿਆਂ ਤੋਂ ਹੁੰਦਾ, ਕਹਿੰਦੇ ਪਲੇਗ ਪਲੇਗ ਹੀ ਆ ਇੱਕ ਕਿਸਮ ਦਾ ਹੈ ਨਾ, ਕਿਉਂਕਿ ਇਹ ਬੜੀ ਨਾ ਮੁਰਾਦ ਬਿਮਾਰੀ ਹੈ ਔਰ ਇਹਦਾ ਇਲਾਜ ਵੀ ਨਹੀਂ ਕੋਈ ਹੈਗਾ। ਪੁਰਾਣੇ ਸਮਿਆਂ ਦੇ ਵਿੱਚ ਵੀ ਇੱਦਾਂ ਹੀ ਬੜਾ ਜਿਹੜਾ ਮੁਸ਼ਕਲ ਸਮਾਂ ਜਿਹੜਾ ਲੋਕਾਂ ਨੇ ਗੁਜ਼ਾਰਿਆ ਜਦੋਂ ਪਲੇਗ ਦੀ ਬਿਮਾਰੀ ਫੈਲੀ ਸੀ। ਆਈ ਥਿੰਕ ਇਹ ਵਰਲਡ ਵਾਰ ਜਦੋਂ ਹੋਈ ਸੀਗੀ ਨਾ, ਫਸਟ ਵਰਲਡ ਵਾਰ ਉਦੋਂ ਜਿਹੜੀ ਹੋਈ ਸੀਗੀ। ਸੋ ਤੁਸੀਂ ਐਡ ਕਰ ਸਕਦੇ ਹੋ ਜੇ ਤੁਹਾਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ ਹੈ, ਕਿਉਂਕਿ ਮੈਂ ਸਿਰਫ ਸੁਣਿਆ ਜਿਹਾ, ਮੈਨੂੰ ਥੋੜ੍ਹਾ ਜਿਹਾ ਯਾਦ ਹੈ ਪਰ ਇੰਨਾ ਮੈਨੂੰ ਯਾਦ ਨਹੀਂ ਹੈਗਾ। ਜੇ ਤੁਹਾਨੂੰ ਇਹਦੇ ਬਾਰੇ ਹੋਰ ਪਤਾ ਹੈ ਨਾ ਕਦੋਂ ਕਿੱਥੇ ਕਿਵੇਂ ਕੀ ਹੋਇਆ ਸੀ, ਸੋ ਜ਼ਰੂਰ ਤੁਸੀਂ ਦੱਸ ਸਕਦੇ ਹੋ 647-8713-13 'ਤੇ। ਸੋ ਹੁਣ ਇਹ ਹੈਂਟਾ ਵਾਇਰਸ ਹੈ ਜੀ, ਸੋ ਇਹ ਤੋਂ ਥੋੜ੍ਹਾ ਜਿਹਾ ਬਚ ਕੇ ਜਿੰਨਾ ਆਪਣਾ ਉਹੀ ਆਪਾਂ ਸਾਫ਼ ਸਫਾਈ ਦਾ ਧਿਆਨ ਰੱਖਦੇ ਹਾਂ ਉਨਾ ਰੱਖਿਆ ਜਾਵੇ ਹੈ ਨਾ। ਹੁਣ ਜਿਵੇਂ ਜਿਹੜਾ ਆਪਾਂ ਹੱਥਾਂ ਨੂੰ ਸੈਨੇਟਾਈਜ਼ ਕਰਦੇ ਹਾਂ, ਪਹਿਲਾਂ ਕਿੱਥੇ ਕਰਦੇ ਸੀ ਲੋਕ, ਕਰੋਨਾ ਵਾਇਰਸ ਤੋਂ ਬਾਅਦ ਹੀ ਕਰਨ ਲੱਗੇ ਆ। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭਾਈ ਜੀ।
0: ਹਾਂਜੀ ਭਾਜੀ ਕੀ ਹਾਲ ਚਾਲ?
1: ਬਸ ਠੀਕ ਹੈ ਜੀ।
2: ਜੀ ਪਲੇਗ ਦੀ ਬਿਮਾਰੀ ਸੁਣਿਆ ਹੀ ਆ ਪਹਿਲਾਂ ਜਿਹੜੀ ਸੀ ਇਹ ਜਿੱਦਾਂ ਨਾ ਆਪਣੀ ਛੂਤ ਦੀ ਬਿਮਾਰੀ ਵਾਂਗੂ ਹੀ ਆਇਆ
0: ਹਾਂਜੀ
2: ਹਾਂਜੀ ਓਦਾਂ ਉਦੋਂ ਸੁਣਿਆ ਬਜ਼ੁਰਗਾਂ ਕੋਲੋਂ ਆਪਣੀ ਦਾਦੀ ਕੋਲੋਂ ਸੁਣਿਆ ਸਾਰਾ ਬਹੁਤ ਬੁਰੀ ਤਰ੍ਹਾਂ ਫੈਲੀ ਸੀ ਬਹੁਤ ਮੌਤਾਂ ਹੋਈਆਂ ਸੀ
0: ਹੁਣ ਵੀ ਇਹਨਾਂ ਨੂੰ ਬਹੁਤ
2: ਹਾਂਜੀ ਨਹੀਂ ਇਹਦਾ ਇਲਾਜ ਕੋਈ ਨੀ ਗਾ ਉਹ ਤਾਂ ਮੈਂ ਦੇਖਦੇ ਚੂਹੇ ਕਿੰਨੇ ਜਿੱਥੇ ਸੀਗੇ ਅੱਗਾਂ ਹੀ ਲਾ ਦਿੰਦੇ ਸੀ ਜਾਲ ਹੀ ਦਿੱਤੇ ਸੀ ਉਹਨਾਂ ਨੇ ਨਾ ਬੇਨਤੀ ਕਰਨੀ ਹੋਣਾ ਕਿਸੇ ਨੂੰ ਕੋਈ ਗੱਲ ਮਾੜੀ ਲੱਗੇ ਮਾੜੀ ਹੈ ਨੀ ਵੈਸੇ ਆਪਣਾ ਦੇਖੋ ਧਰਮ ਬਹੁਤ ਸਤਿਕਾਰ ਆ ਆਪਣੇ ਪਹਿਰਾਵੇ ਦਾ ਆਪਣੇ ਸਰਬਜਨ ਸਤਿਕਾਰ ਆ ਕਹਿੰਦੀ ਆਪਣੇ ਸਿੰਘ ਸਾਹਿਬ ਦੇਖੇ ਹਾਰਟ ਲੈਕ ਰੋਡ ਤੇ ਸੈਂਡਲ ਰੋਡ ਤੋਂ ਬਹੁਤ ਹੀ ਏਜ ਵੀ ਨੀ ਸੀ ਕਹਿੰਦੀ ਉਹਨਾਂ ਦੂਜਾ ਕਸ਼ਹਿਰਾ ਪਾ ਕੇ ਬਾਹਰ ਘੁੰਮ ਰਹੇ ਸੀ ਰੋਡ ਤੇ ਜਿਹੜਾ ਆਪਣੇ ਗਿਆਨੀ ਸਾਹਿਬਾਨ ਪਾਉਂਦੇ ਆ ਉਹਨੂੰ ਦੇਵ ਕਸ਼ਹਿਰਾ ਵੀ ਕਹਿੰਦੇ ਆ ਤੇ ਉਹ ਦੱਸੋ ਵੀ ਤੁਸੀਂ ਪਜਾਮਾ ਪਾ ਲਓ ਉੱਤੇ ਕਿਉਂ ਆਪਣਾ ਜਲੂਸ ਕਢਾਉਂਦੇ ਆ ਕੁਛ ਸਾਲ ਪਹਿਲਾਂ ਮੈਂ ਏਅਰਪੋਰਟ ਰੋਡ ਤੇ ਮਾਰਟਨ ਗੁਰੂ ਘਰ ਦੇਖੋ ਬੀਜੇਪੀ ਸੀਗੇ ਉਹਨਾਂ ਨੇ ਉੱਪਰ ਇੱਕ ਤਾਂ ਪਾਈ ਵੈਸਟ ਜੀ ਜਿੱਦਾਂ ਇੰਡੀਆ ਨੇ ਪਾਉਂਦੇ ਜੇਬਾਂ ਵੀ ਲਾਈਆਂ ਹੁੰਦੀਆਂ ਸੀ ਲਾਲੇ ਪਾਉਣ ਦੁਕਾਨਾਂ ਉਹ ਪਾਈਓ ਤੇ ਥੱਲੇ ਉਹ ਪਾਇਆ ਤੇ ਘੁੰਮਦੇ ਸੀਗੇ ਉੱਤੇ ਸਾਫ਼ ਬੰਨਿਆ ਸਿਰ ਤੇ ਵੀ ਆਪਣਾ ਥੋੜਾ ਜਿਹਾ ਹਿਸਾਬ ਰੱਖੋ ਵੀ ਮੈਂ ਤੁਹਾਨੂੰ ਉਹ ਨੀ ਕਰਦਾ ਚੰਗਾ ਨੀ ਲੱਗਦਾ ਬਾਹਰ ਏਦਾਂ ਨਾ ਪਜਾਮਾ ਪਾ ਲਓ ਤੁਸੀਂ ਇਹ ਵੀ ਨੇ ਬਹੁਤ ਬਜ਼ੁਰਗ ਮਿੱਢੇ ਜੀ ਹੋਣਾ ਬੰਦਾ ਮੈਂ 45-50 ਸਾਲ ਦਾ ਹੀ ਹੋਊਗਾ ਸ਼ਾਇਦ ਚੰਗਾ ਨੀ ਲੱਗਦਾ ਮੇਰੀ ਗੱਲ ਮਾਫ਼ੀ ਲੈ ਮਾਫ਼ੀ ਚਾਹੁੰਦਾ ਕਈ ਚਾਹੀਦਾ ਨੀ ਅਸੀਂ ਆਪਣਾ ਕਿਉਂ ਜਲੂਸ ਕਢਾਉਂਦੇ ਹਾਂ ਹਨਾ ਦੇਖ ਕੇ ਹੱਸ ਰਿਹਾ ਬੰਦੇ ਗੋਰੇ ਗਾਰੇ ਜਦੋਂ ਨਾ ਕਈਆਂ ਨੂੰ ਪਤਾ ਨੀ ਹੁਣ ਰੇਵ ਕਸ਼ਹਿਰਾ ਕਿਹਨੂੰ ਕਹਿੰਦੇ ਆ ਇੱਥੇ ਆਪਣੇ ਜੰਗ ਬੰਦਿਆਂ ਨੂੰ ਹਾਂਜੀ ਤੇ ਉਹ ਜ਼ਰੂਰੀ ਮੇਰੀ ਬੇਨਤੀ ਹੈ ਜਾਂ ਬਾਹਰ ਨਿਕਲਣਾ ਚੰਗੇ ਕੱਪੜੇ ਪਾ ਕੇ ਨਿਕਲੋ ਸਿਰ ਤੇ ਸਾਫ਼ ਆ ਚੰਗੀ ਤਰ੍ਹਾਂ ਬੰਨੋ
0: ਬਾਹਰ ਹੁੰਦੇ ਆ ਤਾਂ ਘਰ ਤਾਂ ਚਲੋ ਉਹੀ ਆ ਜਿਵੇਂ ਤੁਸੀਂ ਮਰਜ਼ੀ ਘੁੰਮੀ ਜਾਓ ਕੋਈ ਚੱਕਰ ਨੀ ਹੁੰਦਾ ਫ੍ਰੀ ਜਿਹਾ ਹੋ ਕੇ ਪਰ ਤੁਸੀਂ ਜੇ ਬਾਹਰ ਹੋ ਨਾ ਫਿਰ ਥੋੜਾ ਜਿਹਾ ਜਿਹੜਾ ਕਿਉਂਕਿ ਕੋਈ ਇਹ ਤਾਂ ਹੈ ਨਹੀਂ ਬੜੇ ਮਹਿੰਗੇ ਕੱਪੜੇ ਪਾਉਣੇ ਆ ਉਂਝ ਜਿਹੜਾ ਇੱਕ ਆਮ ਤੁਹਾਡੀ ਡਰੈਸ ਹੈਗੀ ਜਿਹੜੀ ਵਧੀਆ ਲੱਗੇ ਉਹ ਆਪਣਾ ਪਾ ਕੇ ਤੁਸੀਂ ਬਾਹਰ ਜਾ ਸਕਦੇ ਹੋ ਸੋ ਲਓ ਜੀ ਜੁੜਿਆ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਆਪਾਂ ਹੈਂਟਾ ਵਾਇਰਸ ਦੀ ਗੱਲ ਕਰ ਰਹੇ ਸੀ ਸੋ ਮੈਂ ਦੇਖ ਰਹੀ ਸੀਗੀ ਕਿ ਜਿਹੜਾ ਪਲੇਗ ਪੈਨਡੈਮਿਕ ਸੀ ਨਾ ਸੋ ਇਹ ਪੈਨਡੈਮਿਕ ਜਿਹੜਾ ਸੀਗਾ ਬਲੈਕ ਡੈਥ ਦੇ ਨਾਮ ਨਾਲ ਮਸ਼ਹੂਰ ਹੋਇਆ ਸੀਗਾ ਕਿਉਂਕਿ ਕਹਿੰਦੇ ਆ ਨਾ ਵੀ ਜਦੋਂ ਇਹ ਬਿਮਾਰੀ ਇੱਦਾਂ ਦੀ ਹੈ ਕਿਉਂਕਿ ਇਹਦਾ ਇਲਾਜ ਕੋਈ ਨਹੀਂ ਹੈਗਾ 1346 ਤੋਂ ਲੈ ਕੇ 1353 ਤੱਕ ਵੀ ਸੀ ਉਦੋਂ ਕਹਿੰਦੇ ਆ ਵੀ ਪੀਕ 'ਤੇ ਸੀ ਇਹ ਯੂਰਪ ਦੇ ਵਿੱਚ 1347 ਤੋਂ 1357 ਅਤੇ ਇਹਦੇ ਵਿੱਚ 25 ਤੋਂ ਲੈ ਕੇ 50 ਮਿਲੀਅਨ ਤੱਕ ਲੋਕਾਂ ਦੀ ਮੌਤ ਹੋਈ ਸੀ ਯਾਨੀ ਕਿ 60% ਆਫ ਦਾ ਪਾਪੂਲੇਸ਼ਨ ਲੋਕਾਂ ਦੀ ਮੌਤ ਹੋ ਗਈ ਸੀਗੀ ਅਤੇ ਫਿਰ 1300 ਤੋਂ ਲੈ ਕੇ 1900 ਦੇ ਵਿਚਕਾਰ ਵੀ 3 ਵਾਰ ਇਹ ਜਿਹੜਾ ਪੈਂਡੈਮਿਕ ਹੈ ਇਹ ਆਇਆ ਫਸਟ ਸੀਗਾ ਇਹ ਬਿਗਨ ਹੋਇਆ 541 'ਚ ਠੀਕ ਹੈ ਜਿਹੜੀ 8th ਸੈਂਚੁਰੀ ਆਪਾਂ ਕਹਿ ਸਕਦੇ ਹਾਂ ਸੈਕਿੰਡ ਸੀਗਾ ਜਿਹਨੂੰ ਬਲੈਕ ਡੈਥ ਜਿਹੜਾ ਮੈਂ ਹੁਣੇ ਦੱਸਿਆ 1346 ਤੋਂ 1353 ਦੇ ਵਿੱਚ ਇਹ ਗ੍ਰੇਟ ਪਲੇਗ ਆਫ ਲੰਡਨ ਇਨ 1665-1666 ਤੀਸਰਾ ਜਿਹੜਾ ਸੀਗਾ ਇਹ ਚਾਈਨਾ ਅਤੇ ਇੰਡੀਆ ਦੇ ਵਿੱਚ ਸ਼ੁਰੂ ਹੋਇਆ ਸੀਗਾ ਰਫਲੀ 1855 ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਉਹ ਲਾਸਟਿੰਗ ਅਨਟਿਲ ਰਫਲੀ 1960 ਯਾਨੀ ਕਿ 1960 ਤੱਕ ਚੱਲਿਆ ਹੋਣਾ ਜਿਵੇਂ ਉਹ ਕਹਿੰਦੇ ਨਾ ਮੈਂ ਹੌਲੀ ਹੌਲੀ ਹੌਲੀ ਹੌਲੀ ਖਤਮ ਹੁੰਦਾ ਫਿਰ 1960 ਤੱਕ ਇਹ ਲਾਸਟ ਯਾਨੀ ਕਿ ਖਤਮ ਹੋਇਆ ਹੋਣਾ ਸੋ ਕਿੱਥੇ 1855 ਤੋਂ ਸ਼ੁਰੂ ਹੋਇਆ ਚਾਈਨਾ ਅਤੇ ਇੰਡੀਆ ਤੋਂ ਫਿਰ 1960 ਦੇ ਵਿੱਚ ਇਹ ਖਤਮ ਹੋਇਆ ਸੋ ਦੇਖ ਲਓ ਇਹ ਭਿਆਨਕ ਬੜੀ ਬਿਮਾਰੀ ਹੈ ਪਲੇਗ ਦੀ ਸੋ ਹੈਂਟਾ ਵਾਇਰਸ ਇਹਨੂੰ ਹੁਣ ਕਹਿੰਦੇ ਆ ਪਰ ਉਹੀ ਹੈ ਕਿ ਜਿਵੇਂ ਆਪਾਂ ਕਰੋਨਾ ਵਾਇਰਸ ਦੇ ਵਿੱਚ ਧਿਆਨ ਰੱਖਦੇ ਸੀ ਆਪਣੇ ਦੂਜੇ ਦੇ ਜਿਵੇਂ ਕਹਿੰਦੇ ਨੇ ਵੀ ਟੱਚ ਕਰਨਾ ਕਿਸੇ ਨੂੰ ਜਾਂ ਨੇੜੇ ਜਿਹੜੇ ਖੜੇ ਹੋ ਕੇ ਗੱਲਬਾਤ ਕਰਨੀ, ਥੋੜ੍ਹਾ ਜਿਹਾ ਜਿਵੇਂ ਕਿਸੇ ਨਾਲ ਵੀ ਗੱਲਬਾਤ ਕਰ ਰਹੇ ਹੋ ਥੋੜ੍ਹਾ ਡਿਸਟੈਂਸ ਰੱਖੋ। ਵੈਸੇ ਵੀ ਜਿਵੇਂ ਇੱਕ ਦੂਜੇ ਦਾ ਸਾਹ ਹੀ ਦੂਜੇ ਦੇ ਵਿੱਚ ਚਲਾ ਜਾਂਦਾ ਹੈ ਨਾ, ਜਾਂ ਕਈ ਵਾਰੀ ਤੁਸੀਂ ਬੋਲਦੇ ਹੋ ਜਿਹੜੀਆਂ ਮੂੰਹ 'ਚੋਂ ਨਿਕਲਦਾ ਜਦੋਂ ਆਪਾਂ ਬੋਲਦੇ ਹਾਂ ਉਹ ਦੂਜੇ ਦੇ ਜਾਂਦਾ ਹੈ ਨਾ, ਅਤੇ ਬਾਕੀ ਜਿਹੜਾ ਥੁੱਕ ਜਿਹਾ ਆਪਾਂ ਕਹਿੰਦੇ ਹਾਂ ਜਿਵੇਂ ਕਈ ਵਾਰ ਆਪਾਂ ਬੋਲਦੇ ਹਾਂ ਇੱਕਦਮ ਛਿੱਟਾਂ ਜਿਹੀਆਂ ਨਹੀਂ ਬਾਹਰ ਨਿਕਲਦੀਆਂ, ਸੋ ਉਹ ਚੀਜ਼ਾਂ ਤੋਂ ਬਚੋ। ਉਹ ਤਾਂ ਵੈਸੇ ਵੀ ਜ਼ਰੂਰੀ ਹੈ ਕਿ ਇੱਕ ਡਿਸਟੈਂਸ ਹੁੰਦਾ ਕਿ ਤੁਸੀਂ ਕਿਸੇ ਨਾਲ ਗੱਲ ਕਰਨੀ ਕਿੰਨੀ ਕੁ ਦੂਰੀ 'ਤੇ। ਕਈ ਤਾਂ ਨਾ ਗੱਲ ਕਰਦੇ ਉੱਪਰ ਉੱਪਰ ਨੂੰ ਹੀ ਚੜੀ ਜਾਂਦੇ ਆ, ਉਹ ਬੜਾ ਹੀ ਅਜੀਬ ਲੱਗਦਾ। ਅਤੇ ਵੈਸੇ ਵੀ ਜਿਵੇਂ ਹੁਣ ਆਪਾਂ ਹੱਥ ਸੈਨੇਟਾਈਜ਼ ਕਰਦੇ ਹਾਂ ਹੈ ਨਾ, ਜਾਂ ਜਿੱਥੇ ਬਹਿੰਦੇ ਹਾਂ ਸੈਨੇਟਾਈਜ਼ ਕਰਦੇ ਹਾਂ, ਉਹ ਚੀਜ਼ਾਂ ਦਾ ਧਿਆਨ ਰੱਖੀਏ ਤਾਂ ਜ਼ਰੂਰ ਆਪਾਂ ਬਚਾਅ ਕਰ ਸਕਦੇ ਹਾਂ ਜੀ ਇਹਨਾਂ ਚੀਜ਼ਾਂ ਤੋਂ। ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਕੀ ਹਾਲ ਚਾਲ ਹੈ ਜੀ?
3: ਠੀਕ ਹੈ ਜੀ, ਵਧੀਆ। ਜਿਹੜਾ ਹੈਂਟਾ ਵਾਇਰਸ ਆ ਗਿਆ, ਇਹ ਹੈ ਤਾਂ ਲੜਾਈ ਆ, ਰਾਈਟ? ਤੇ ਜਿਹੜੇ ਲੋਕ ਜਿਵੇਂ ਕਰੂਜ਼ ਤੇ ਜਾਂਦੇ ਆ, ਉੱਥੇ ਵੀ ਬਹੁਤ ਆਪਦਾ ਖਿਆਲ ਰੱਖਣ, ਪ੍ਰੋਪਰਲੀ ਕੱਪੜੇ ਪਾ ਕੇ ਜਾਣ, ਕਿਉਂਕਿ ਜ਼ਿਆਦਾ ਸਮੁੰਦਰ ਤੋਂ ਹੀ ਆਉਂਦੇ ਆ ਕੈਮੀਕਲ ਵਗੈਰਾ ਜਿਹੜੇ ਹੁੰਦੇ ਆ ਨਾ, ਆਲੇ ਦੁਆਲੇ ਸਮੁੰਦਰ ਦੇ ਜੋ ਵੀ ਹੁੰਦਾ
0: ਜੀ,
3: ਏਅਰ ਦੇ ਵਾਇਰਸ ਹੁੰਦਾ ਜਿਹੜਾ, ਉਹ ਆਉਂਦਾ ਹੀ ਆ। ਹਾਂਜੀ
0: ਜੀ, ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਇਹਦੇ ਵਿੱਚ ਇਹੀ ਹੈ ਕਿ ਜਿਵੇਂ ਹੁਣ ਆਪਾਂ ਕੁਛ ਵੀ ਕਿਤੇ ਵੀ ਜਾਂਦੇ ਹਾਂ, ਬਸ ਉਹੀ ਸਾਫ਼ ਸਫਾਈ ਦੇ ਹੀ ਧਿਆਨ ਹੈ, ਚਾਹੇ ਘਰ ਹੈ ਚਾਹੇ ਬਾਹਰ ਹੈ। ਜਦੋਂ ਅਸੀਂ ਇੱਧਰ ਉੱਧਰ ਹੱਥ ਲਾਏ ਹੋਏ, ਉਹੀ ਲਗਾਈ ਜਾਂਦੇ, ਉਹੀ ਖਾਈ ਜਾਂਦੇ, ਉਹੀ ਮੂੰਹ ਨੂੰ ਲਾਈ ਜਾਂਦੇ, ਉਹੀ ਇੱਧਰ ਉੱਧਰ, ਅਤੇ ਜੇ ਕਿਤੇ ਮਾੜੇ ਮੋਟੇ ਕੋਈ ਕਿਸੇ ਕਿਸਮ ਦੇ ਕੀਟਾਣੂ ਜਾਂ ਵਾਇਰਸ ਜਰਮਸ ਹੁੰਦੇ ਆ, ਅਤੇ ਫਿਰ ਉਹ ਪਾਸ ਆਨ ਹੋਈ ਜਾਂਦੇ ਅੱਗੇ ਤੋਂ ਅੱਗੇ। ਸੋ ਬੱਚੀਏ ਜੀ ਇਹਨਾਂ ਤੋਂ। ਬਾਕੀ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿਵੇਂ ਕੀ ਹੈ ਨਾ। ਕਈ ਵਾਰ ਥੋੜ੍ਹਾ ਬਹੁਤਾ ਵੀ ਕੁਛ ਹੋ ਜਾਂਦਾ, ਕੋਈ ਇੰਨਾ ਨਹੀਂ ਹੁੰਦਾ, ਪਰ ਚਲੋ ਜੇ ਤੁਹਾਨੂੰ ਕਿਸੇ ਪ੍ਰਕਾਰ ਦਾ ਵਾਰਨ ਕਰ ਰਹੇ ਆ, ਅਵੇਅਰ ਸਾਨੂੰ ਹੋਣਾ ਚਾਹੀਦਾ। ਸੋ ਲਓ ਜੀ ਆਪਾਂ ਹੁਣ ਈਗਲ ਟਰੱਕ ਸੇਲ ਦੇ ਬਿੱਲ ਸੇਖੋਂ ਭਾਅ ਜੀ ਦੀ ਗੱਲਬਾਤ ਸੁਣਦੇ ਹਾਂ, ਅਤੇ ਈਗਲ ਟਰੱਕ ਸੇਲ 'ਤੇ ਪਹੁੰਚੋ ਜੇ ਤੁਸੀਂ ਲੈਣੇ ਵਧੀਆ ਟਰੱਕ।
4: ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋਂ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋਂ 416-819
7: ਐਨਵਾਇਰਮੈਂਟ ਖਰਾਬ ਹੁੰਦਾ, ਉਹਨਾਂ ਨੂੰ ਪੈਣੀ ਚਾਹੀਦੀ, ਜਿਹੜੇ ਚਲਾ ਰਹੇ ਆ ਜੀ ਉਹਨਾਂ ਨੂੰ ਕੁਛ ਨੀ ਹੁੰਦਾ, ਉਹ ਬੰਕਰਾਂ ਚ ਬੈਠੇ ਆ।
0: ਨਹੀਂ ਪਰ ਉਹਦੇ ਨਾਲ ਕਿੱਦਾਂ, ਮੈਨੂੰ ਨੀ ਉਹ ਨੀ ਲੱਗਿਆ ਮੈਨੂੰ ਉਹਦੇ ਨਾਲ ਹੋਊਗਾ। ਇਹ ਤਾਂ ਚੂਹਿਆਂ ਤੋਂ ਕਹਿੰਦੇ ਹੁੰਦੀ ਰੋਡੈਂਟਸ ਵਗੈਰਾ,
7: ਜਦੋਂ ਉਦੋਂ ਵੇਖੋ ਲੜਾਈਆਂ ਲੱਗੀਆਂ, ਇਹ ਵਰਲਡ ਵਾਰ ਲੱਗੀ ਸੀ ਉਦੋਂ ਵੀ ਬੰਬ ਚੱਲਦੇ ਸੀ ਨਾ। ਹਾਂਜੀ, ਪਿੱਛੋਂ ਇਹਦਾ ਇਤਿਹਾਸ, ਜਦੋਂ ਲੜਾਈਆਂ ਲੱਗੀਆਂ ਉਦੋਂ ਬਾਅਦ ਪਲੇਗ ਪਈ ਹੈ ਨਾ।
0: ਜੀ ਜੀ,
7: ਤੇ ਉਹ ਇਨਵਾਇਰਮੈਂਟ ਦੇ ਵਿੱਚ ਜਿਹੜਾ ਦੂਸ਼ਿਤ ਹੁੰਦਾ ਜਦੋਂ ਉਦੋਂ ਹੁੰਦੀ ਹੈ ਬਿਮਾਰੀ ਜੀ ਇਹ।
0: ਇਹ ਵੀ ਹੋ ਸਕਦਾ,
7: ਬਾਕੀ ਇਹ ਕਰੂਜ਼ ਕਰਾਜਾਂ ਤੋਂ ਨਹੀਂ ਹੁੰਦੀ। ਇਹ ਤਾਂ ਐਵੇਂ ਪਿਛਲੀ ਵਾਰ ਜਦੋਂ ਹੋਈ ਸੀ ਚੱਲਿਆ ਸੀਗਾ ਆਪਣਾ, ਤੇ ਉਦੋਂ ਨਿਕਲੀ ਕਰੂਜ਼ ਤਾਂ ਕਰੂਜ਼ ਨੂੰ ਡੱਕੇ, ਦੋ ਤਿੰਨ ਕਰੂਜ਼ ਡੱਕਦੇ ਉਹ ਲੋਕਾਂ ਨੇ ਗੱਲ ਬਣਾ ਲਈ, ਉਹ ਕਰੂਜ਼ਾਂ ਤੋਂ ਆਉਂਦੀ ਹੈ, ਨਹੀਂ ਕਰੂਜ਼ ਤੋਂ ਨਹੀਂ, ਇਹ ਬੰਬਾਂ ਤੋਂ ਇਨਵਾਇਰਮੈਂਟਾਂ ਤੋਂ ਆਉਂਦੀ ਹੈ ਜੀ ਇਹ ਬਿਮਾਰੀ।
0: ਠੀਕ ਹੈ ਠੀਕ ਹੈ।
7: ਹਾਂਜੀ, ਬਾਕੀ ਇਹ ਪੈਣੀ ਚਾਹੀਦੀ ਹੈ, ਜਿਹੜੇ ਲੋਕਾਂ ਨੂੰ ਮਾਰ ਰਹੇ ਜੀ ਉਹਨਾਂ ਨੂੰ, ਉਹਨਾਂ ਵਾਲੇ ਹੋਵੇ ਥੋੜੇ ਲੀਡਰਾਂ ਦੁਆਲੇ ਵੀ, ਜਿਹੜੇ ਲੋਕਾਂ ਨੂੰ ਮਾਰ ਰਹੇ ਜਾਂ ਲੋਕਾਂ ਦਾ ਲਹੂ ਚੂਸਣ ਡਿਆ, ਉਹ ਥੋੜੀ ਜਿਹੀ ਸ਼ਾਂਤੀ ਹੋ। ਇਹ ਕੁਦਰਤ ਦਾ ਲਾ ਵੀ ਹੈਗਾ ਜੀ, ਜਦੋਂ ਫਿਰ ਦੇਖੋ ਜ਼ਿਆਦਾ ਜ਼ੁਲਮ ਵੱਧਦਾ ਜਾਂ ਜ਼ਿਆਦਾ ਜਨਸੰਖਿਆ ਵੱਧਦੀ, ਉਦੋਂ ਫਿਰ ਉਹਨੂੰ ਐਡਜਸਟ ਕਰਨ ਵਾਸਤੇ ਕੁਦਰਤ ਵੀ ਉਹਨੂੰ ਮੈਨੇਜ ਕਰਦੀ ਹੈ ਹਨਾ।
0: ਜੀ ਜੀ ਜੀ ਬਿਲਕੁਲ ਜੀ, ਥੈਂਕ ਯੂ ਜੀ ਜੀ, ਬਹੁਤ
7: ਥੈਂਕ ਯੂ ਜੀ
0: ਜੀ, ਬਹੁਤ ਬਹੁਤ ਧੰਨਵਾਦ। ਇਹ ਉਹੀ ਹੈ ਜਦੋਂ ਨਾ ਵਾਰ ਛਿੜਦੀ ਆ ਕਿਤੇ ਵੀ, ਉਹਦੇ ਕਰਕੇ ਵੀ ਹੁੰਦਾ, ਚਲੋ ਬੰਬਾਂ ਕਰਕੇ ਤਾਂ ਘੱਟ ਹੁੰਦਾ ਹੁਣ ਤਾਂ, ਚਲੋ ਇਹ ਜਿਹੜਾ ਐਟ ਪ੍ਰੈਜੈਂਟ ਜਿਹੜਾ ਆਪਾਂ ਨੂੰ ਸੁਣਨ ਨੂੰ ਮਿਲਿਆ ਵੀ ਕਰੂਜ਼ ਦੇ ਵਿੱਚ ਜਿਹੜੇ ਸੀਗੇ ਕੁਛ ਯਾਤਰੀ, ਉਹਨਾਂ ਨੂੰ ਇੱਦਾਂ ਹੈਂਟਾ ਵਾਇਰਸ ਹੋਣ ਦੀ ਸੰਭਾਵਨਾ ਲੱਗੀ, ਤੇ ਦੇਖ ਲਓ ਵੀ ਬਹੁਤ ਸਾਰੇ ਦੇਸ਼ ਹੈ ਜਿਨ੍ਹਾਂ ਨੇ ਉਹਨਾਂ ਨੂੰ ਉਸ ਸ਼ਿਪ ਨੂੰ ਆਪਣੇ ਦੇਸ਼ 'ਚ ਉਤਰਨ ਹੀ ਨਹੀਂ ਦਿੱਤਾ, ਵੀ ਉਹ ਕਹਿੰਦੇ ਵੀ ਸਾਡੇ ਇੱਥੇ ਵੀ ਇਹ ਚੀਜ਼ ਜਿਹੜੀ ਆਜੂਗੀ। ਸੋ ਮਸਾਂ ਹੀ ਜਿਹੜਾ ਹੈਗਾ ਫਿਰ ਉਹਨਾਂ ਨੂੰ ਜਿਹੜਾ ਸ਼ਿਪ ਸੀਗਾ ਇਹਨੂੰ ਕਿਸੇ ਕੰਢੇ ਲਾਇਆ ਗਿਆ। ਸੋ ਫਿਰ ਉੱਥੋਂ ਦੇ ਯਾਤਰੀ ਜਿਹੜੇ ਗਏ, ਤੇ ਜਦੋਂ ਕੋਈ ਇੱਦਾਂ ਦੇ ਲੱਗਦਾ ਹੈ ਨਾ ਵੀ ਕੋਈ ਬਿਮਾਰੀ ਬੜੀ ਭੈੜੀ ਆ ਤੇ ਉਹ ਤੋਂ ਫਿਰ ਸਾਰੇ ਹੀ ਬਚਦੇ ਆ, ਸਾਰਿਆਂ ਨੂੰ ਹੁੰਦਾ ਵੀ ਕਿਉਂ ਕਰੀਏ। ਤੇ ਜਦੋਂ ਇਹ ਪਹਿਲਾਂ ਹੋਈ ਸੀਗੀ ਇਹ ਬਿਮਾਰੀ ਪਲੇਗ ਦੀ, ਉਹਦਾ ਰੀਜ਼ਨ ਪਤਾ ਕੀ ਸੀਗਾ? ਕਿਉਂਕਿ ਚਲੋ ਪਹਿਲਾਂ ਭਾਜੀ ਦੀ ਕਾਲ ਲੈ ਲੈਂਦੇ ਆ। ਹਾਂਜੀ ਸਤਿ ਸ਼੍ਰੀ ਅਕਾਲ।
8: ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਕੀ ਹਾਲ ਚਾਲ?
8: ਡਾਕਟਰ ਕਹਿੰਦੇ ਜੀ ਠੀਕ ਠਾਕ ਹੈ, ਡਰਨ ਦੀ ਲੋੜ ਨੀ, ਇਹ ਤੋਂ ਇੰਨਾ ਖਤਰਨਾਕ ਨੀ ਹੈਗਾ ਇਹ।
0: ਠੀਕ ਹੈ।
8: ਹਾਂਜੀ ਇਹ ਨੀ ਕੁਛ ਨੀ ਹੋਣਾ ਹੈਗਾ, ਵੈਕਸੀਨ ਲੱਗੀ ਉਹ ਆਲਰੇਡੀ ਲੋਕਾਂ ਦੇ।
0: ਮੋਦੀ ਸਾਹਿਬ ਉਧਰ ਮੈਂ ਕਿਹਾ ਵੈਕਸੀਨਾਂ ਦਾ।
8: ਹਾਂਜੀ ਮੋਦੀ ਸਾਹਿਬ।
0: ਹਾਂਜੀ
8: ਹਾਂਜੀ ਬਹੁਤ ਲੱਗ ਗਈ, ਤਿੰਨ ਤਿੰਨ ਲਵਾ ਲਈਆਂ ਸੀ ਲੋਕਾਂ ਨੇ, ਕਈ ਦੋ ਲਵਾਈਆਂ ਸੀ ਹਨਾ। ਤੇ ਮੋਦੀ ਸਾਹਿਬ ਤਾਂ ਲੋਕਾਂ ਨੂੰ ਕਹੀ ਜਾਂਦੇ ਆ ਖਰਚੇ ਘੱਟ ਕਰੋ, ਅੰਦਰ ਹੀ ਰਹੋ ਜੀ, ਇੱਥੇ ਲੋਕਡਾਊਨ ਲੱਗ ਸਕਦਾ। ਉਹ ਇਹ ਲੋਕਡਾਊਨ ਆਪ ਬਾਹਰਲੇ ਮੁਲਕਾਂ 'ਚ ਫਿਰੀ ਜਾਂਦਾ ਜਹਾਜ਼ ਚੱਕ ਕੇ ਜੀ।
0: ਆਪ ਤਾਂ ਜਾ ਸਕਦੇ ਆ ਨਾ, ਲੋਕ ਨਹੀਂ
8: ਜਾ ਸਕਦੇ। ਆਪ ਨਹੀਂ ਤੇਲ ਮਹਿੰਗਾ, ਲੋਕਾਂ ਨੂੰ ਕਹੀ ਜਾਂਦੇ ਆ ਗੈਸ ਘੱਟ ਵਰਤੋ, ਹੁਣ ਲੋਕੀ ਧੁੱਪੇ ਰੱਖਦੇ ਆ ਦੁਪਹਿਰ ਨੂੰ ਦਾਲ ਸਬਜ਼ੀ ਬਣਾਉਣੇ ਚਾਹ ਚ। ਹਾਂਜੀ
0: ਜੀ
8: ਉੱਥੇ ਆਬਾਦੀ ਇੰਨੀ ਆ ਜੀ ਹਨਾ, ਉੱਥੇ ਭੁੱਖਮਰੀ ਪੈ ਸਿਵਲ ਵਾਰ ਲੱਗਣ ਨੂੰ ਫਿਰਦੀ ਆ ਜੀ, ਭੁੱਖਮਰੀ ਪੈਣ ਨੂੰ ਫਿਰਦੀ ਇੰਡੀਆ ਚ।
0: ਅੱਛਾ
8: ਹਾਂਜੀ ਤੁਸੀਂ ਹਾਂ, ਮੋਦੀ ਸਾਹਿਬ ਨੇ ਦੋ ਵਾਰੀ ਭਾਸ਼ਣ ਦੇ ਦਿੱਤਾ ਆਪਣੇ ਲੋਕਾਂ ਨੂੰ, ਉਹ ਉਹਦੇ ਨਾ 5 ਟ੍ਰਿਲੀਅਨ ਉੜ ਗਿਆ ਜੀ ਉਹਨਾਂ ਦੀ ਮਾਰਕੀਟ ਦੇ ਵਿੱਚ 5 ਟ੍ਰਿਲੀਅਨ।
0: ਅੱਛਾ ਜੀ
8: ਮੂੰਹ ਦੇ ਮੂੰਹ ਡਿੱਗ ਰਹੀ ਆ ਸ਼ੇਅਰ ਮਾਰਕੀਟ ਇੰਡੀਆ ਦੀ। ਤੁਸੀਂ ਹਾਲਤ ਦੇਖੋ ਜੀ ਉੱਥੇ ਕੀ, ਜੇ ਉੱਥੇ ਗੈਸ ਤੇਲ ਦੀ ਕਮੀ ਆ ਗਈ ਉੱਥੇ ਸ਼ਹਿਰਾਂ ਚ ਲੋਕਾਂ ਦਾ ਬਣੂਗਾ ਕੀ? ਜਿੰਨੀ ਆਬਾਦੀ ਆ ਜੀ ਪਿੰਡਾਂ ਵਾਲੇ ਤਾਂ ਗੁਜ਼ਾਰਾ ਕਰ ਲੂਗੇ ਲੱਕੜਾਂ ਪਾਥੀਆਂ ਨਾਲ ਜੀ।
0: ਹਾਂਜੀ ਬਿਲਕੁਲ,
8: ਸ਼ਹਿਰਾਂ ਦੇ ਵਿੱਚ ਬਹੁਤ ਔਖਾ ਹੋਣਾ ਲੋਕਾਂ ਦਾ ਜੀ,
0: ਦੇਖਦੇ ਆ ਹੁਣ ਆਉਣ ਵਾਲਾ ਸਮਾਂ ਕੀ ਕਹਿੰਦਾ ਜੀ। ਥੈਂਕ ਯੂ।
8: ਬਾਕੀ ਇਹ ਲੀਡਰਾਂ ਨੂੰ ਕੁਛ ਨੀ ਹੋਣ, ਹਾਂਜੀ ਲੀਡਰਾਂ ਨੂੰ ਇਹ ਕੁਛ ਨੀ ਹੋਣਾ ਜੀ, ਇਹ ਬਿਮਾਰੀ ਗਰੀਬ ਨੂੰ ਹੀ ਚਿੰਬੜਦੀ ਹਮੇਸ਼ਾ, ਤੇ ਲੀਡਰ ਨੂੰ ਕਦੇ ਨੀ ਚਿੰਬੜਦੀ ਜੀ।
0: ਬਿਲਕੁਲ ਜੀ
8: ਥੈਂਕ ਯੂ।
0: ਉਹ ਆਪਣਾ ਸੇਫ ਸਾਊਂਡ ਰਹਿੰਦੇ, ਉਹਨਾਂ ਨੂੰ ਕੀ ਹੋਣਾ, ਉਹ ਆਪਣਾ ਠੀਕ ਆ। ਬਿਲਕੁਲ ਜੀ, ਮੋਦੀ ਸਾਹਿਬ ਕਹਿੰਦੇ ਆ ਵੀ ਟਰੈਵਲ ਨਾ ਕਰੋ, ਫਿਰ ਕਹਿੰਦੇ ਆ ਵੀ ਸੋਨਾ ਨਾ ਖਰੀਦੋ। ਜਿਹੜੇ ਸੁਨਿਆਰੇ ਆ ਨਾ ਇੰਡੀਆ ਦੇ ਵਿੱਚ ਉਹ ਇਹਦਾ ਬੜੀ ਆਲੋਚਨਾ ਕਰ ਰਹੇ, ਕਹਿੰਦੇ ਸਾਡਾ ਤਾਂ ਬਿਜ਼ਨਸ ਡਾਊਨ ਹੋ ਜਾਊਗਾ, ਵੀ ਕਿਉਂ ਇੱਦਾਂ ਕਹਿ ਰਹੇ ਆ ਵੀ ਸੋਨਾ ਨਾ ਖਰੀਦੋ। ਤੇ ਫਿਰ ਕਹਿੰਦੇ ਆ ਖਾਣ ਵਾਲਾ ਜਿਹੜਾ ਤੇਲ ਆ ਉਹਨੂੰ ਘੱਟ ਯੂਜ਼ ਕਰੋ ਜਾਂ ਟਰੈਵਲ ਘੱਟ ਕਰੋ, ਤੇ ਫਿਰ ਬਾਕੀ ਕਹਿੰਦੇ ਘਰੋਂ ਬਹਿ ਕੇ ਕੰਮ ਕਰੋ, ਬਾਹਰ ਨਾ ਆਓ ਜਾਓ। ਤੇ ਗੱਲ ਉੱਥੇ ਹੀ ਆ ਵੀ ਆਪ ਤਾਂ ਜਿੰਨੇ ਵੀ ਇਹ ਮਿਨਿਸਟਰ ਹੈਗੇ ਆ ਤੋਰਾ ਫੇਰੀ ਰੱਖੀ ਰੱਖਦੇ ਆ, ਜਿਵੇਂ ਕਹਿੰਦੇ ਆ ਵੀ ਜਿਹੜੇ ਤਾਂ ਵਿਦੇਸ਼ ਮੰਤਰੀ ਹੁੰਦੇ ਆ ਉਹਨਾਂ ਦਾ ਕੰਮ ਹੁੰਦਾ ਵਿਦੇਸ਼ਾਂ 'ਚ ਘੁੰਮਣਾ, ਉਹ ਤਾਂ ਬੈਠੇ ਰਹਿੰਦੇ ਆ ਉੱਥੇ, ਅਤੇ ਜਿਹੜੇ ਫਿਰ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਸਾਹਿਬ ਹੈ ਉਹ ਕਦੀ ਕਿਤੇ ਕਦੀ ਕਿਸੇ ਦੇਸ਼ ਦਾ ਗੇੜਾ ਅਤੇ ਕਦੀ ਕਿਸੇ ਦੇਸ਼ ਦਾ ਗੇੜਾ ਹੈ, ਆਪ ਘੁੰਮੀ ਜਾਂਦੇ ਆ। ਅਤੇ ਲੋਕਾਂ ਨੂੰ ਉਹਨਾਂ ਨੇ ਇਹ ਸੁਨੇਹਾ ਬਿਲਕੁਲ ਦਿੱਤਾ ਹੈ ਕਿ ਆਹ ਚੀਜ਼ਾਂ ਤੋਂ ਤੁਸੀਂ ਇਹਨਾਂ ਨੂੰ ਅਵੋਇਡ ਕਰੋ। ਅਤੇ ਬਾਕੀ ਫਿਰ ਲੋਕ ਜਿਹੜੇ ਫਿਰ ਬਾਕੀ ਪਾਰਟੀਆਂ ਜਿਹੜੀਆਂ ਓਪੋਜੀਸ਼ਨ ਹੈ ਉਹ ਵੀ ਕ੍ਰਿਟੀਸਿਜ਼ਮ ਕਰ ਰਹੀ ਹੈ ਨਾ, ਅਤੇ ਬਾਕੀ ਲੋਕ ਵੀ ਕਰ ਰਹੇ ਆ ਵੀ ਲੈ ਸਾਨੂੰ ਕਿਉਂ ਕਹੀ ਜਾਂਦੇ ਇੱਦਾਂ ਵੀ ਤੁਸੀਂ ਸੋਨਾ ਨਾ ਖਰੀਦੋ, ਕਹਿੰਦੇ ਸਾਡਾ ਬਿਜ਼ਨਸ ਕਿਵੇਂ ਚੱਲਣਾ। ਗੱਲ ਤਾਂ ਠੀਕ ਹੈ, ਹੁਣ ਜੇ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਕਹਿਤੀ ਹੈ ਨਾ, ਅਤੇ ਲੋਕਾਂ 'ਤੇ ਦੇਖੋ ਕਿਵੇਂ ਅਸਰ ਹੁੰਦਾ, ਅਤੇ ਬਾਕੀ ਜਿਹਨਾਂ ਦੇ ਕੰਮ ਕਾਜ ਇੱਦਾਂ ਦੇ ਹੈਗੇ ਆ ਉਹਨਾਂ ਨੂੰ ਤਾਂ ਪ੍ਰੋਬਲਮ ਹੈ ਨਾ ਫਿਰ। ਸੋ ਇੱਦਾਂ ਹੀ ਆ ਬਸ, ਜਿਹੜੇ ਲੀਡਰ ਆ ਉਹ ਕਹਿੰਦੇ ਜੋ ਕੁਛ ਅਸੀਂ ਕਹਿੰਦੇ ਹਾਂ ਉਹੀ ਠੀਕ ਆ।
9: ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557 6472927557। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-400-99-55 9054529955।
0: ਜੀ ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਤੇ ਇੱਕ ਮੈਂ ਨੰਬਰ ਤੁਹਾਨੂੰ ਹੋਰ ਦਵਾਂ ਜਿਹੜਾ ਬੜਾ ਇੰਪੋਰਟੈਂਟ ਹੈ, ਦੁਆਬਾ ਟੂਰਸ ਐਂਡ ਟਰੈਵਲਸ ਦਾ। ਕਿਤੇ ਵੀ ਤੁਸੀਂ ਘੁੰਮਣ ਫਿਰਨ ਜਾਣਾ ਜੀ, ਬੜੇ ਵਧੀਆ ਰੇਟ ਦੇ ਉੱਪਰ ਤੁਹਾਨੂੰ ਦੀਪਾਂਸ਼ ਟਿਕਟਾਂ ਲੈ ਕੇ ਦੇ ਰਹੇ ਆ, ਤੇ ਬਾਕੀ ਇਹ ਕਹਿੰਦੇ ਆ ਕਿ ਸਾਡੀ ਜਿਹੜੀ ਸਰਵਿਸ ਹੈ ਉਹ ਤਾਂ ਨੰਬਰ 1 ਹੀ ਹੈ। ਕਿਤੇ ਵੀ ਤੁਸੀਂ ਟਿਕਟਾਂ ਅੱਗੇ ਪਿੱਛੇ ਕਰਾਉਣੀ ਹੈ, ਕੋਈ ਗੱਲਬਾਤ ਕਰਨੀ ਹੈ, ਪੁੱਛਣਾ ਕੋਈ ਕੁਐਸਚਨ, ਕਿਉਂਕਿ ਹੁੰਦਾ ਕਈ ਵਾਰ ਸਮਾਨ ਕਿੰਨਾ ਲੈ ਕੇ ਜਾਣਾ, ਸਟੋਪ ਹੈ ਰਾਹ ਦੇ ਵਿੱਚ ਰੁਕਣਾ ਤੁਹਾਨੂੰ ਪੈਣਾ, ਕਿੰਨੀ ਦੇਰ ਤੁਹਾਨੂੰ ਉੱਥੇ ਸਟੋਪ ਕਰਨਾ ਪੈਣਾ ਹੈ ਨਾ, ਜਾਂ ਕਿੰਨੇ ਸਟੋਪ ਹੈਗੇ, 1 ਹੈ 2 ਹੈ 3 ਹੈ। ਸੋ ਬਾਕੀ ਤੁਸੀਂ ਵਧੀਆ ਰੇਟ ਦੇ ਉੱਪਰ ਲਓ ਟਿਕਟਾਂ, ਦੁਆਬਾ ਟਰੈਵਲਸ, ਚਾਹੇ ਤੁਸੀਂ ਘੁੰਮਣ ਫਿਰਨ ਜਾਣਾ ਕਰੂਜ਼ ਵਗੈਰਾ 'ਤੇ ਜਾਂ ਟ੍ਰਿਪ 'ਤੇ, ਟੂਰ 'ਤੇ ਜਾਂ ਬੈਕ ਹੋਮ ਜਾਣਾ ਚਾਹੁੰਦੇ ਹੋ, ਹੁਣ ਜਾਣਾ ਜਾਂ ਅਪ ਟੂ ਦਸੰਬਰ ਕਦੇ ਵੀ, 905-673-1400 'ਤੇ ਗੱਲਬਾਤ ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ ਨਾਲ ਕਰ ਸਕਦੇ ਹੋ ਜੀ। ਅਤੇ ਐੱਸ ਐਲ ਵਿੰਡੋਜ਼ ਡੋਰਸ ਦਾ ਮੈਂ ਨੰਬਰ ਇੱਕ ਵਾਰ ਫਿਰ ਦੇ ਦੇਵਾਂ, ਵਧੀਆ ਵਿੰਡੋਜ਼ ਡੋਰਸ ਦਾ ਤੁਸੀਂ ਕੰਮ ਕਰਾਓ। ਅਤੇ ਇਹ ਕਹਿੰਦੇ ਆ ਕਿ ਅਪਗ੍ਰੇਡ ਤੁਹਾਨੂੰ ਐਨ ਵਧੀਆ ਕਰਕੇ ਦੇਵਾਂਗੇ, ਫਰੀ ਟ੍ਰਿਪਲ ਗਲਾਸ ਲਾ ਕੇ ਦੇਵਾਂਗੇ ਜੇ ਵਿੰਡੋਜ਼ ਦਾ ਕੰਮ ਕਰਾਉਂਦੇ ਹੋ, ਡੋਰਸ ਦਾ ਕੰਮ ਕਰਾਉਂਦੇ ਹੋ, 4-pin ਸੇਫਟੀ ਲੋਕ ਫਰੀ ਲਾ ਕੇ ਦੇਵਾਂਗੇ, ਪੋਰਚ ਤਿਆਰ ਕਰਵਾਉਂਦੇ ਹੋ, ਕਲਰ ਅਪਗ੍ਰੇਡ ਫਰੀ ਕਰਕੇ ਦੇਵਾਂਗੇ। ਸੋ ਫਾਈਨਾਂਸਿੰਗ ਅਵੇਲੇਬਲ ਹੈ। ਨੰਬਰ ਨੋਟ ਕਰੋ, ਸਿਲਵਰ ਲੈਡਰ ਵਿੰਡੋਜ਼ ਡੋਰਸ ਦਾ 647-9640-0047-9260-0047 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ, ਜਿਹੜਾ ਕੀਰਤਨ ਦਰਬਾਰ ਹੋ ਰਿਹਾ, ਮੈਂ ਉਹਦੀ ਜਾਣਕਾਰੀ ਦੇ ਦਾਂ। ਤੁਸੀਂ ਜ਼ਰੂਰ ਹਰਜੀਤ ਸਿੰਘ ਨੂੰ ਤੁਸੀਂ ਕਾਲ ਕਰਨੀ ਹੈ ਜੀ। ਕੋਈ ਤੁਸੀਂ ਲੰਗਰ ਪਾਣੀ ਦੀ ਸੇਵਾ ਕਰਨਾ ਚਾਹੁੰਦੇ ਹੋ, ਹੈ ਨਾ। ਇਹ ਜਿਹੜਾ ਕੀਰਤਨ ਦਰਬਾਰ ਹੋਣਾ ਜੀ, ਇਹ ਹੋਣਾ ਸੈਟਰਡੇ, ਸੰਡੇ ਅਤੇ ਮੰਡੇ, 3 ਦਿਨ ਹੋਣਾ। ਤੁਸੀਂ ਜ਼ਰੂਰ ਜਿਹੜਾ ਹੈਗਾ ਗੇੜਾ ਮਾਰ ਕੇ ਆਉਣਾ ਜੀ, ਐਨ ਸਰਵਣ ਕਰਨੀ ਹੈ ਜੀ, ਗੁਰਬਾਣੀ ਸੇਵਾ ਭਾਵਨਾ ਦੇ ਨਾਲ ਤੁਸੀਂ ਜਾਣਾ, ਸੇਵਾ ਕਰੋ ਉੱਥੇ ਜਾ ਕੇ। ਸੋ ਇਹ ਹੈਗਾ, ਮੈਂ ਡੇਟਾਂ ਤੁਹਾਨੂੰ ਫਿਰ ਦੱਸਦਾ, ਸੈਟਰਡੇ ਸੰਡੇ ਹੈ ਜੀ, 16-17-18 ਪੰਜਵਾਂ ਕੀਰਤਨ ਦਰਬਾਰ ਹੈ ਜੀ ਇਹ, ਔਰ ਬ੍ਰੈਂਪਟਨ ਫੇਅਰ ਗਰਾਊਂਡਸ ਦੇ ਵਿੱਚ ਇਹ ਹੋਣਾ, ਔਰ ਬੜੇ ਨਾਮੀ ਜਿਹੜੇ ਕੀਰਤਨੀਏ ਉੱਥੇ ਪਹੁੰਚ ਰਹੇ ਆ ਜੀ, ਆਪਣੇ ਨਹੀਂ ਢਾਡੀ ਜੱਥੇ ਨਹੀਂ ਰਾਗੀ ਜੱਥੇ ਉੱਥੇ ਪਹੁੰਚ ਰਹੇ ਆ। ਸੋ ਤੁਸੀਂ ਬ੍ਰੈਂਪਟਨ ਫੇਅਰ ਗਰਾਊਂਡਸ ਦੇ ਵਿੱਚ 16-17-18 May ਨੂੰ, ਸੈਟਰਡੇ ਸੰਡੇ ਮੰਡੇ। ਅਤੇ ਜ਼ਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ 647-448-1000 'ਤੇ ਕਾਲ ਕਰ ਲਿਓ, 6474481000। ਕਿਉਂਕਿ ਨਾ ਜਦੋਂ ਇਹ ਇੱਦਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਆ, ਬਹੁਤ ਉਮਦਾ ਪ੍ਰਬੰਧ ਜਿਹੜੇ ਕਰਨੇ ਪੈਂਦੇ ਆ ਬੜੀ ਚਿਰਾਂ ਤੋਂ। ਹੁਣ ਦੇਖੋ ਆਪਣੇ ਘਰ 'ਚ ਕੋਈ 1-2 ਬੰਦਿਆਂ ਨੇ ਆਉਣਾ ਹੁੰਦਾ ਨਾ, ਕੋਈ ਗੈਸਟ ਆਉਣੇ, ਆਪਾਂ ਨੂੰ ਕਿੰਨੀ ਤਿਆਰੀ ਕਰਨੀ ਪੈਂਦੀ ਆ। ਸੋ ਤੁਹਾਡਾ ਜਿਹੜਾ ਇੱਕ ਤਾਂ ਸ਼ਮੂਲੀਅਤ ਤੁਹਾਡੀ ਬੜੀ ਜ਼ਰੂਰੀ ਹੈ, ਅਤੇ ਇੱਕ ਸੇਵਾ ਭਾਵਨਾ ਜਿੰਨੀ ਵੀ ਹੋ ਸਕਦੀ ਹੈ ਜੀ ਬਿਲਕੁਲ ਕਰੋ। ਚਾਹੇ ਤੁਸੀਂ ਲੰਗਰ ਪਾਣੀ ਦੀ ਸੇਵਾ ਕਰਨੀ ਹੈ ਜਾਂ ਤੁਸੀਂ ਉਂਝ ਸੇਵਾ ਕਰਨੀ ਹੈ, ਸੋ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਓ, ਅਤੇ ਜ਼ਰੂਰ ਤੁਸੀਂ 3 ਦਿਨ ਉੱਥੇ ਪਹੁੰਚਣਾ ਜੀ, ਅਤੇ ਕੀਰਤਨ ਦਾ ਜਿਹੜਾ ਲਾਹਾ ਜੀ ਉਹ ਤੁਸੀਂ ਲੈਣਾ। ਅਤੇ ਲਓ ਜੀ, ਸਮਾਂ ਹੋ ਗਿਆ ਆਪਣੇ ਜਾਣ ਦਾ, ਅਤੇ ਇੱਕ ਸਮਾਚਾਰ ਹੋਰ ਵੀ ਸੀਗਾ। ਦੇਖੋ ਜਿਹੜੇ ਰੋਡ ਟੈਸਟ ਹੁੰਦੇ ਆ, ਡਰਾਈਵਿੰਗ ਟੈਸਟ ਹੈ, ਉਹਨਾਂ ਦੀ ਮੈਂ ਦੇਖ ਰਹੀ ਕਿ 7 ਬੰਦਿਆਂ ਨੂੰ ਜਿਹੜਾ ਹੈਗਾ ਉਹਨਾਂ 'ਤੇ ਚਾਰਜਿਸ ਲੱਗੇ, ਔਰ ਚਾਰਜਿਸ ਵੀ ਕਿੰਨੇ ਆ, ਬਹੁਤ ਸਾਰੇ ਚਾਰਜਿਸ ਲੱਗੇ ਆ 7 ਵਿਅਕਤੀਆਂ 'ਤੇ ਜੀ ਕਲਾਸ ਦੇ ਡਰਾਈਵਿੰਗ ਲਾਇਸੈਂਸ ਗਲਤ ਤਰੀਕੇ ਦੇ ਨਾਲ ਦਵਾਉਣ ਦੇ ਵਿੱਚ। ਸੋ ਦੇਖੋ ਫਿਰ ਸੜਕਾਂ 'ਤੇ ਕੀ ਹੋ ਰਿਹਾ, ਤਾਂ ਹੀ ਹੋ ਰਿਹਾ ਸਾਰਾ ਕੁਛ ਹੈ। ਅਤੇ ਲਓ ਜੀ, ਨੰਬਰ ਮੇਰਾ ਤੁਸੀਂ ਨੋਟ ਕਰ ਲਓ, ਹੁਣ ਇਹਦੀ ਗੱਲਬਾਤ ਆਪਾਂ ਕੱਲ੍ਹ ਨੂੰ ਹੋਰ ਵਿਸਤਾਰ ਦੇ ਵਿੱਚ ਕਰਾਂਗੇ। ਕੋਈ ਵੀ ਤੁਹਾਡੀ ਇੰਸ਼ੋਰੈਂਸ ਦੀ ਨੀਡ ਹੈ ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, 647-765-2340 'ਤੇ ਮੇਰੇ ਨਾਲ ਗੱਲਬਾਤ ਕਰੋ, 6477-65230। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ, ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, 647-765-2340, 647-765-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ।
10: Swing in the golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਨਿਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ ਸੇਵਾ2022@yahoo.com ਤੇ ਆਪਣੀ ਸੇਵਾ ਭੇਜ

0: ਲਓ ਜੀ, ਪੰਜਾਬੀ ਵਿਰਸਾ ਰੇਡੀਓ ਵਾਲੇ ਆ ਗਏ ਆ, ਸਿੰਘ ਹਰਜੀਤ ਆ ਗਏ ਆ, ਤੁਹਾਡਾ ਹੋਸਟ ਆ ਗਿਆ, ਤੁਹਾਡਾ ਅਜ਼ੀਜ਼ ਆ ਗਿਆ, ਤੁਹਾਡਾ ਭਾਈ ਆ ਗਿਆ, ਤੁਹਾਡਾ ਛੋਟਾ ਵੀਰ, ਤੁਹਾਡਾ ਵੱਡਾ ਵੀਰ, ਤੁਹਾਡੇ ਜੋ ਜੋ ਪਿਆਰ ਦੇ ਨਾਂ ਆ ਸਾਰਿਆਂ ਦੇ ਬਈ ਪਿਆਰ ਦੇ ਨਾਂ ਪਾਏ ਹੋਏ ਆ, ਤੁਹਾਡਾ ਸਾਰਿਆਂ ਦਾ ਥੈਂਕ ਯੂ। ਅੱਜ ਦਿਨ ਚੜ੍ਹਿਆ, ਅੱਜ ਦਿਨ ਚੜ੍ਹਿਆ ਹਰਜੀਤ ਜੀ, ਹਰਜੀਤ ਜੀ ਅੱਜ ਦਿਨ ਚੜ੍ਹਿਆ ਸੋਹਣੇ ਸੋਹਣੇ ਸੱਜਣਾ ਦੇ ਰੰਗ ਵਰਗਾ। ਲਓ ਜੀ, ਸਵੇਰੇ ਸਵੇਰੇ ਫਿਰ ਤੁਹਾਡੇ ਵਾਸਤੇ ਕਿਹੜਾ ਇਸ ਤਰ੍ਹਾਂ ਦਾ ਗੀਤ, ਮੁਹੱਬਤ ਵਾਲਾ, ਪਿਆਰ ਵਾਲਾ, ਇਸ਼ਕ ਵਾਲਾ, ਜਿਹੜਾ ਇੱਕ ਦੂਸਰੇ ਨੂੰ ਮਿਲਾਉਣ ਵਾਲਾ ਹੋਵੇ, ਇੱਕ ਦੂਸਰੇ ਦੇ ਵਿੱਚ ਹੋਰ ਪਿਆਰ ਦਾ ਵਾਧਾ ਕਰਨ ਵਾਲਾ ਹੋਵੇ, ਕੋਈ ਏਦਾਂ ਦਾ ਗੀਤ ਹੈ ਕਿਸੇ ਨੂੰ ਯਾਦ? ਜਾਂ ਫਿਰ ਮੈਂ ਆਪਣੀ ਮਰਜ਼ੀ ਲਾ ਦੇਵਾਂ, ਦੇਖ ਲਓ ਭਾਈ ਤੁਹਾਡੀ ਮਰਜ਼ੀ ਹੈ, ਕਿਉਂਕਿ ਕੱਲ੍ਹ ਵੀ ਤੁਹਾਡੀ ਮੇਰੀ ਗੱਲ ਨਹੀਂ ਹੋਈ, ਕੱਲ੍ਹ ਗੁਰਬਾਣੀ ਚਲਾਉਂਦੇ ਰਹੇ ਆਪਾਂ। ਚਲੋ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਇਸ ਵੀਕਐਂਡ ਜਿਹੜਾ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ ਗੁਰੂ ਸਾਹਿਬਾਂ ਦੇ ਸਹਿਯੋਗ ਦੇ ਨਾਲ, ਅਤੇ ਸਾਰਿਆਂ ਨੂੰ ਤੁਸੀਂ ਪਹੁੰਚਣਾ ਹੈ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ, ਔਰ ਇਹ ਜਿਹੜਾ ਪ੍ਰੋਗਰਾਮ ਹੈ ਇੱਕ ਵਰਲਡ ਦੇ ਵਿੱਚ ਇਸ ਪ੍ਰੋਗਰਾਮ ਦਾ ਨਾਮ ਬਣ ਗਿਆ, ਬੜਾ ਵੱਡਾ ਪ੍ਰੋਗਰਾਮ ਬਣ ਗਿਆ ਹੈ। ਰਾਗੀ ਸਿੰਘ ਖੁਦ ਕਹਿਣ ਲੱਗ ਪਿਆ, ਕਹਿੰਦੇ ਅਸੀਂ ਇੰਨੇ ਇੰਨੇ ਸਾਲ ਹੋ ਗਏ ਕੀਰਤਨ ਕਰਦੇ ਹਾਂ, ਔਰ ਇਹ ਪ੍ਰੋਗਰਾਮ ਇਸ ਵੇਲੇ ਵਰਲਡ ਦਾ ਸਭ ਤੋਂ ਵੱਡਾ ਪ੍ਰੋਗਰਾਮ ਬਣ ਗਿਆ ਹੈ, ਇਹ ਰਾਗੀ ਸਿੰਘ ਖੁਦ ਕਹਿ ਰਿਹਾ। ਔਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਪਹੁੰਚ ਜਾਣਗੇ ਬੜੀ ਜਲਦੀ, ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲੇ ਆਲਰੇਡੀ ਟੋਰਾਂਟੋ 'ਚ ਪਹੁੰਚ ਗਏ ਆ, ਅਨੰਤਵੀਰ ਜੀ ਵੀ ਪਹੁੰਚ ਜਾਣਗੇ, ਸਾਰੇ ਜਥੇ ਹੌਲੀ ਹੌਲੀ ਹੌਲੀ ਹੌਲੀ ਫਲਾਈਟਾਂ 'ਤੇ ਪਹੁੰਚ ਰਹੇ ਆ, ਅਤੇ ਆਪਾਂ ਤਾਂ ਇੱਥੋਂ ਜਾਣਾ, ਗੱਡੀਆਂ ਘੱਟ ਲਿਆਇਓ, ਨਾਲ ਮਿਲ ਜੁਲ ਕੇ ਲਿਆ ਜਾਇਓ, ਕੋਈ ਬੀਜੀ ਨਾਲ ਦੇ ਹੋਣ, ਕੋਈ ਬਾਪੂ ਜੀ ਹੋਣ, ਕੋਈ ਸਾਡੇ ਬਜ਼ੁਰਗ ਹੋਣ, ਤੁਹਾਡੇ ਪਰਿਵਾਰਾਂ ਦੇ ਵਿੱਚ ਦੋ ਸਿਸਟਰਸ ਰਹਿੰਦੀਆਂ ਇਕੱਠੀਆਂ, ਉਹ ਇਕੱਠੇ ਆ ਜਾਓ ਬੱਚਿਆਂ ਨੂੰ ਲੈ ਕੇ। ਗੱਡੀ ਦੀ ਪਾਰਕਿੰਗ ਦਾ ਇਸ਼ੂ ਉੱਥੇ ਆਉਂਦਾ, ਪਲੀਜ਼ ਰਿਕੁਐਸਟ ਕਰ ਰਿਹਾ ਬਾਰ ਬਾਰ ਮੈਂ ਇੱਕ ਵਾਰੀ ਫਿਰ ਤੋਂ, ਜਿੰਨੇ ਵੀ ਮੇਰੇ ਰੇਡੀਓ ਵਾਲੇ ਕਲੀਗ ਸੱਜਣ ਵੀ ਸੁਣ ਰਹੇ ਆ, ਉਹਨਾਂ ਨੂੰ ਰਿਕੁਐਸਟ ਕਰੂੰਗਾ ਵੀ ਇਸ ਗੱਲ ਦਾ ਮੈਸੇਜ ਜ਼ਰੂਰ ਅੱਪੜਦਾ ਕਰੋ ਕਿ ਗੱਡੀਆਂ ਘੱਟ ਲਿਆਇਓ, ਜੇ ਹੋ ਸਕਦਾ ਹੋਵੇ, ਜਿਵੇਂ ਦੋ ਜਣੇ ਤੁਸੀਂ ਆ ਰਹੇ ਹੋ, ਦੋ ਜਣੇ ਨਾਲ ਹੋਰ ਕੋਈ ਗੁਆਂਢੀ ਜਾਣਾ ਕਿਸੇ ਨੂੰ, ਉਹਨਾਂ ਨੂੰ ਬਿਠਾ ਲਿਆਓ, ਅਤੇ ਇਸ ਤਰ੍ਹਾਂ ਕਰਕੇ ਥੋੜ੍ਹਾ ਜਿਹਾ ਆਪਾਂ ਸੇਵ ਕਰੋ ਥੋੜ੍ਹਾ ਜਿਹਾ ਆਪਣੀ ਉੱਥੇ ਪਾਰਕਿੰਗ ਨੂੰ, ਕਿਉਂਕਿ ਸਾਡਾ ਬੜਾ ਇਸ਼ੂ ਆਉਂਦਾ ਹੈ ਪਾਰਕਿੰਗ ਦਾ, ਦੋ ਦੋ ਕਿਲੋਮੀਟਰ, ਤਿੰਨ ਤਿੰਨ ਕਿਲੋਮੀਟਰ ਤੱਕ ਲਾਈਨਾਂ ਲੱਗ ਜਾਂਦੀਆਂ ਉਸ ਪਾਰਕ ਦੇ ਅੰਦਰ ਜਾਣ ਲੱਗੇ ਬ੍ਰੈਂਪਟਨ ਫੇਅਰ ਗਰਾਊਂਡ ਦੇ 'ਚ। 16 ਮਈ 17 ਮਈ ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਪ੍ਰੋਗਰਾਮ ਹੋਣਗੇ, ਔਰ ਮੰਡੇ ਲੌਂਗ ਵੀਕਐਂਡ ਹੈ, ਔਰ ਸੁਬਹਾ 12 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪ੍ਰੋਗਰਾਮ ਹੋਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਹੁੰਮ ਮਾ ਕੇ ਪੁੱਜੋ। ਜਿੰਨੇ ਵੀ ਮੇਰੇ ਰੇਡੀਓ ਵਾਲੇ ਕਲੀਗ ਸੱਜਣ ਵੀ ਇਸ ਚੀਜ਼ ਦਾ ਮੈਸੇਜ ਦੇ ਰਿਹਾ, ਮੈਂ ਉਹਨਾਂ ਦਾ ਵੀ ਪਰਸਨਲੀ ਤੌਰ 'ਤੇ ਵੀ ਇੱਥੇ ਥੈਂਕ ਯੂ ਕਰ ਰਿਹਾ, ਭਾਵੇਂ ਕੋਈ ਸਵੇਰੇ ਕਰਦੇ ਹੈ ਪ੍ਰੋਗਰਾਮ, ਭਾਵੇਂ ਕੋਈ ਦੁਪਹਿਰੇ ਕਰਦੇ ਆ, ਭਾਵੇਂ ਕੋਈ ਸ਼ਾਮੀ ਕਰਦੇ ਆ, ਹਰ ਇੱਕ ਸੱਜਣ, ਹਰ ਇੱਕ ਰੇਡੀਓ ਵਾਲਾ ਮੇਰਾ ਵੀਰ, ਇਹ ਇੱਕ ਸੇਵਾ ਦੇ ਬੇਸ ਦੇ ਉੱਤੇ ਮੈਸੇਜ ਤੁਹਾਡੇ ਸਾਰਿਆਂ ਤੱਕ ਪਹੁੰਚਾ ਰਹੇ ਆ, ਆਪਣੇ ਪਰਿਵਾਰਾਂ ਸਮੇਤ ਇਸ 5ਵੇਂ ਮਹਾਨ ਕੀਰਤਨ ਦਰਬਾਰ ਦੇ ਤੋਂ ਸਾਰੀਆਂ ਸੰਗਤਾਂ ਨੇ ਨਾਮ ਸਿਮਰਨ ਕਰਨਾ ਹੈ। ਔਰ ਆਉਣ ਲੱਗਿਆ ਭਾਈ ਇੱਕ ਇੱਕ ਨਾ ਕਿਤੇ ਫੋਮ ਦੀਆਂ ਪਲੇਟਾਂ ਜੋੜ ਲੈ ਆਇਓ, ਮੈਂ ਜਿਵੇਂ ਅੱਗੇ ਦੱਸਿਆ ਕੋਈ 9 ਇੰਚ ਦੀ ਪਲੇਟ ਕੋਈ ਲਿਆਉਣੀ ਆ, ਕਿਸੇ ਨੇ ਕੋਈ ਰੋਟੀ ਖਾਣ ਵਾਲੀ ਪਲੇਟ ਲਿਆਉਣੀ ਆ, ਉਹ ਲਿਆਓ, ਇੱਕ ਬਾਕਸ, ਬਾਕਸ ਕਹਿ ਤਾਂ ਇੱਕ ਇੱਕ ਜਿਹੜਾ ਪੈਕਟ ਹੁੰਦਾ, ਜੇ ਜੇ 100 ਪਲੇਟਾਂ ਹੁੰਦੀਆਂ, ਕਿਸੇ 40 ਹੁੰਦੀਆਂ, ਕਿਸੇ 50 ਹੁੰਦੀ, ਇੱਕ ਇੱਕ ਪੈਕਟ ਲਿਆਓ, ਇਹਨਾਂ ਫੋਨਾਂ, ਕੋਈ ਚਮਚੇ ਲਿਆਓ, ਕੋਈ ਨੈਪਕਿਨ ਲਿਆਓ, ਕੋਈ ਉੱਥੇ ਗਲਾਸ ਲਿਆਓ ਪਾਣੀ ਪੀਣ ਵਾਲੇ, ਕੋਈ ਚਾਹ ਪੀਣ ਵਾਲੇ ਗਲਾਸ ਲਿਆਓ, ਇੱਕ ਇੱਕ ਪੈਕਟ, ਇਹਨਾਂ ਨਾਲ ਇੱਕ ਪੈਕਟ ਦੇ 50 ਵੀ ਦੱਸ, ਇਹ ਦੇਖ ਲਓ 50 ਜਣੇ ਉਹਨਾਂ ਨਾਲ ਸੰਗਤ ਭੁਗਤ ਜਾਣੀ ਹੈ, ਕਿਉਂਕਿ ਥੋੜ੍ਹੇ ਜਾਂਦੇ ਆ ਸਾਡੇ ਕੋਲ ਹਰ ਵਾਰੀ, ਕਿਉਂਕਿ ਸੰਗਤ ਇੰਨਾ ਇਕੱਠ ਹੋ ਜਾਂਦਾ। ਪਿਛਲੀ ਵਾਰੀ ਆਈਡੀਆ ਲਾਇਆ ਜਾ ਰਿਹਾ ਕਿ 40,000 ਸੰਗਤ ਤੋਂ ਉੱਪਰ ਇੱਕ ਦਿਨ 'ਚ ਇਕੱਠ ਹੋਇਆ, ਔਰ ਇਹ ਤੁਹਾਡੀ ਸਾਰੀ ਕਿਰਪਾ ਹੈ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਬੜੀ ਜਲਦੀ ਟੋਰਾਂਟੋ 'ਚ ਪਹੁੰਚ ਜਾਣਗੇ, ਔਰ ਅਨੰਤਵੀਰ ਜੀ ਵੀ ਪਹੁੰਚ ਜਾਣਗੇ, ਬਾਕੀ ਜਥੇ ਰਹਿ ਗਏ ਉਹ ਵੀ ਬੜੇ, ਬਬੀਆ ਸਾਹਿਬ ਦੀ ਫਲਾਈਟ ਵੀ ਹੈ, ਬਬੀਆ ਸਾਹਿਬ ਇਸ ਵੇਲੇ ਲੰਡਨ ਦੇ ਵਿੱਚ ਆ, ਉੱਥੇ ਸਮਾਗਮ ਕਰ ਰਹੇ ਸੀ ਵਿਸਾਖੀ ਦਾ, ਲੰਡਨ ਉਹਨਾਂ ਦੀ ਫਲਾਈਟ ਸਿੱਧੀ ਟੋਰਾਂਟੋ ਦੀ ਹੈ, ਪਹਿਲੇ ਇੰਡੀਆ ਤੋਂ ਲੰਡਨ, ਲੰਡਨ ਤੋਂ ਹੁਣ ਟੋਰਾਂਟੋ ਆ ਜਾਣਗੇ ਬੜੀ ਜਲਦੀ, ਉਹਨਾਂ ਨਾਲ ਵੀ ਅਸੀਂ ਗੱਲਾਂ ਬਾਤਾਂ ਕਰਾਂਗੇ। ਲਓ ਜੀ, ਅੱਜ ਫਿਰ ਕੀ ਮੂਡ ਹੈ ਤੁਹਾਡਾ ਸੁਣਨ ਦਾ? ਮੈਨੂੰ ਕਾਲ ਨਹੀਂ ਹਾਲੇ ਤਾਂ ਕੋਈ ਆਈ, ਕਿਤੇ ਅੱਜ ਸਾਰੇ ਭਗਤ ਨਹੀਂ ਬਣ ਗਏ ਭਾਈ, ਕਿਤੇ ਕਹੋ ਵੀ ਅੱਜ ਕੀਰਤਨ ਹੋ ਰਿਹਾ, ਸਵੀਕਰਨ ਦੇ ਸਾਰੇ ਇਹਦੇ 'ਚ ਭਗਤੀ ਦੀ ਭਾਵਨਾ ਜਾਗ ਹੀ ਹੋਏ। ਮੈਂ ਤਾਂ ਅੱਜ ਲਾਇਆ ਨਹੀਂ ਸਵੇਰੇ ਅੰਦਰ ਸ਼ਬਦ, ਮੈਂ ਕਿਹਾ ਤੁਹਾਨੂੰ ਕੱਲ੍ਹ ਵੀ ਸੁਣਾਇਆ ਸ਼ਬਦ, ਅੱਜ ਵੀ ਸੁਣਾਇਆ, ਕਿਤੇ ਉਹੀ ਗੱਲ ਨਾ ਹੋਵੇ ਕਿਤੇ ਕਿ ਆਪਾਂ ਗਾਣੇ ਬੰਦ ਹੀ ਕਰਨੇ ਪੈਣ, ਸੁਣਾਉਣੇ ਨਾ ਪੈਣ, ਅਤੇ ਹੈ ਕੋਈ ਮੂਡ ਮਾਡ ਕੋਈ ਸੁਣਦਾ, ਜਾਂ ਫਿਰ ਮੈਂ ਆਪਣੀ ਮਰਜ਼ੀ ਲਾ ਦੇਵਾਂ ਭਾਈ ਵੀਰ ਮੇਰੇ? ਹੋ 905-6733337 905-673-3337 ਦੇ ਤੁਹਾਡੀ ਮੇਰੀ ਗੱਲਬਾਤ ਸਟੂਡੀਓ ਵਿੱਚ ਹੋ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਰਾਇਲ ਇੰਡੀਆ ਬੈਂਕਟ ਹਾਲ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, ਤੁਸੀਂ ਬਹੁਤ ਜ਼ਿਆਦਾ ਵਧੀਆ ਫੰਕਸ਼ਨ ਪਾਰਟੀਜ਼ ਕਰਾਉਣੇ ਆ, ਕਿਉਂਕਿ ਇਹ ਬੈਂਕਟ ਹਾਲ ਛੋਟਾ ਜਿਹਾ ਬੈਂਕਟ ਹਾਲ ਹੈ, 250-300 ਬੰਦੇ ਦੀ ਕਪੈਸਿਟੀ ਦਾ ਬੈਂਕਟ ਹਾਲ ਹੈ, ਖਾਣਾ ਬੜਾ ਲਜ਼ੀਜ਼ ਫੂਡ ਹੁੰਦਾ ਇਹਨਾਂ ਦਾ, ਔਰ ਤੁਹਾਡੇ ਵਾਸਤੇ ਇਹ ਵਧੀਆ ਖਾਣਾ ਪਰੋਸਦੇ ਆ, ਰੋਟੀ ਪਾਣੀ ਇਹਨਾਂ ਦੀ ਵਧੀਆ ਹੁੰਦੀ ਹੈ, ਸਾਰੇ ਬੰਦੇ ਕਹਿੰਦੇ ਆ। ਮੱਛੀ ਜਿਹੜੇ ਖਾਣ ਦੇ ਸ਼ੌਕੀਨ ਆ, ਮੱਛੀ ਵੀ ਬੜੀ ਵਧੀਆ ਤਿਆਰ ਕਰਦੇ ਆ ਤੁਹਾਡੇ ਵਾਸਤੇ ਰੋਇਲ ਇੰਡੀਆ ਬੈਂਕਟ ਹਾਲ ਵਾਲੇ। ਜੇ ਤੁਸੀਂ ਵੀ ਕੋਈ 100 ਬੰਦਾ, 150 ਬੰਦੇ, 200 ਬੰਦੇ ਦੀ ਪਾਰਟੀ ਕਰਨੀ ਹੈ, ਕੋਈ ਗੈਟ ਟੂਗੈਦਰ ਫੈਮਿਲੀ ਦੇ ਕੋਈ ਫੰਕਸ਼ਨ ਹੈ, ਬਰਥਡੇ ਹੈ ਕਿਸੇ ਦੀ, ਐਨਵਰਸਰੀ ਸੈਲੀਬ੍ਰੇਟ ਕਰਨੀ ਹੈ, ਬੱਚਿਆਂ ਦੇ ਕੋਈ ਫੰਕਸ਼ਨ ਕਰਨੇ ਆ, ਤੇ ਤੁਹਾਡੇ ਵਾਸਤੇ ਹਾਜ਼ਰ ਆ ਰੋਇਲ ਇੰਡੀਆ ਬੈਂਕਟ ਹਾਲ। 9054580011 ਦੇ ਕੋਕ ਦੀ ਜਾ ਸਕਦੀ ਹੈ, 9054580011 ਦੇ ਕੋਕ ਦੀ ਜਾ ਸਕਦੀ ਹੈ। ਹੈਲੋ,
1: ਹਾਂਜੀ ਹਰਜੀਤ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ ਸਰਦਾਰ ਸਾਹਿਬ ਜੀ, ਸਤਿ ਸ੍ਰੀ ਅਕਾਲ। ਤੁਸੀਂ ਮਿਊਜ਼ਿਕ ਦੇ ਪ੍ਰੇਮੀ ਬੰਦੇ ਲੱਗਦੇ ਆ ਲਾਦੇ ਮੈਨੂੰ। ਅੱਛਾ ਚਲੋ
1: ਜੀ,
0: ਥੈਂਕ ਯੂ ਜੀ ਵੀਰਾ ਜੀ, ਥੈਂਕ ਯੂ ਵੈਰੀ ਮਚ। ਲਓ ਜੀ, ਗਾਣਾ ਬੜਾ ਪਸੰਦ ਕੀਤਾ, ਤੁਹਾਨੂੰ ਵੀ ਪਸੰਦ ਹੋਣਾ ਚਾਹੀਦਾ ਗੀਤ ਵਾਲਾ, ਬੜਾ ਕਮਾਲ ਦਾ ਗੀਤ ਆ ਵੈਸੇ ਭਾਜੀ ਵਾਲਾ ਨੇ ਚੁਣਿਆ। ਬਾਕੀ ਤਾਂ ਹੁਣ ਮੈਨੂੰ ਪਤਾ ਨਹੀਂ ਤੁਹਾਨੂੰ ਕਿੰਨਾ ਕੁ ਪਸੰਦ ਹੈ, ਮੇਰਾ ਕਹਿੰਦਾ ਸਾਰਿਆਂ ਨੂੰ ਪਸੰਦ ਹੋਣਾ ਚਾਹੀਦਾ ਗੀਤ ਵਾਲਾ, ਕਿਉਂਕਿ ਗੀਤ ਹੈ ਹੀ ਐਸਾ ਕਮਾਲ ਦਾ ਗੀਤ ਹੈ, ਵਧੀਆ ਗੀਤ ਬਈ ਹੈ। ਇਹ ਮੈਨੂੰ ਗਾਇਆ ਕਿੰਨੇ ਆ ਗੀਤ ਬਈ, ਭਾਜੀ ਇਹ ਗੀਤ ਗਾਇਆ ਕਿੰਨੇ ਆ, ਕਿਸੇ ਨੂੰ ਪਤਾ ਇਹ ਗੀਤ ਦੇ ਸਿੰਗਰ ਕੌਣ ਸੀ? ਗੀਤ ਤਾਂ ਬੜਾ ਪੁਰਾਣਾ ਹੋਣਾ ਵੈਸੇ ਆ, ਪਰ ਮੈਨੂੰ ਇਹ ਨਹੀਂ ਪਤਾ ਕਿ ਗੀਤ ਦਾ ਸਿੰਗਰ ਕੌਣ ਆ। ਕਿਸੇ ਨੂੰ ਪਤਾ ਵੀ ਸਿੰਗਰ ਅੱਜ ਕਿੱਥੇ ਗੁਆਚਿਆ ਭਾਈ? ਸਾਰੇ ਜਾਣੇ ਕਿਤੇ ਛੁੱਟੀਆਂ ਨਹੀਂ ਮਨਾ ਰਹੇ ਕਿਤੇ ਭਾਈ? ਮੈਂ ਤਾਂ ਕਿਤੇ ਛੁੱਟੀਆਂ ਮਨਾਉਣ ਨੂੰ ਕਿਤੇ ਚਲੇ ਗਏ ਸਾਰੇ ਜਾਣੇ, ਕਿਤੇ ਸਾਰਾ ਟੋਰਾਂਟੋ ਹੀ ਖਾਲੀ ਕਰਤਾ ਤੁਸੀਂ ਤਾਂ ਲੱਗਦਾ ਮੈਨੂੰ। 905-600-7337 ਸਟੂਡੀਓ ਦਾ ਨੰਬਰ ਆ, ਔਰ ਤੁਹਾਡੀਆਂ ਮੇਰੀਆਂ ਗੱਲਾਂ ਸਟੂਡੀਓ ਵਿੱਚ ਹੋ ਸਕਦੀਆਂ। ਮੈਂ ਤਾਂ ਕਿਹਾ ਸੀ ਗੁਰਬਾਣੀ ਅੱਜ ਨਹੀਂ ਲਾਈ, ਚਲੋ ਗਾਣੇ ਗੁਣੇ ਸੁਣਾਉਂਦੇ ਹਾਂ ਤੁਹਾਨੂੰ, ਪਰ ਤੁਸੀਂ ਤਾਂ ਲੱਗਦੇ ਅੱਜ ਵਧੀਆ ਮੌਸਮ ਲੱਗਾ, ਕਿਤੇ ਬੀਚ 'ਤੇ ਚਲੇ ਗਏ ਲੱਗਦੇ ਸਾਰੇ ਜਣੇ ਤੁਸੀਂ ਅੱਜ। ਅਮਰੀਕ ਭਾਜੀ ਨਹੀਂ ਆਏ ਹੈ, ਬੀਬਾ ਬੋਆਏ ਸਾਡਾ ਕਿੱਥੇ ਆ, ਗੁਰਚਰਨ ਭਾਜੀ ਇੱਕ ਆਉਂਦੇ ਹੁੰਦੇ ਸਾਡੇ ਭਾਜੀ, ਸ਼ੁਭ ਸ਼ਾਵਾਂ ਦਿੰਦੇ ਹੁੰਦੇ ਰੇਡੀਓ ਨੂੰ, ਇੱਕ ਸਾਡੇ ਭਾਜੀ ਬਲਵਿੰਦਰ ਭਾਜੀ ਆ, ਬਫਲੋ ਵਾਲੇ ਭਾਜੀ ਆ ਜਿਹੜੇ ਰੋਜ਼ ਮੈਨੂੰ ਯਾਦ ਰਹਿੰਦੇ ਆ, ਇੱਕ ਸਾਡੇ ਸਰਨਾਮੀ ਸੀ ਹਰਜੀਤ ਭਾਜੀ, ਉਹ ਵੀ ਨਹੀਂ ਕਦੀ ਆਏ, ਕਾਲਾ ਭਾਜੀ ਸੀ ਇੱਕ ਕੰਮੇ ਵਾਲੀ ਆ, ਉਹ ਵੀ ਨਹੀਂ ਕਦੀ ਆਇਆ ਵੀਰ, ਕਾਲਾ ਕੰਮੇ ਵਾਲੀ ਦਾ ਭਰਾ ਸੀ ਉਹ ਵੀ ਨਹੀਂ, ਅੱਜ ਕੱਲ੍ਹ ਬਾਹਲੇ ਕਿਤੇ ਪਤਾ ਕਿੱਥੇ ਇੰਡੀਆ ਨੂੰ ਗਏ ਤੁਰਨ ਲੱਗਦੇ ਮੈਨੂੰ। ਅਤੇ ਜਿਹੜੇ ਮੇਰੇ ਰੋਜ਼ ਦੇ ਕਾਲ ਕਰਨ ਵਾਲੇ ਸਤਨਾਮ ਭਾਜੀ ਇੱਕ, ਸਹਿਦੇਵ ਸਾਹਿਬ, ਉਹ ਵੀ ਨਹੀਂ ਕਦੀ ਆਏ, ਹੁਣ ਵਾਹਵਾ ਦਿਨ ਹੋ ਗਏ। ਲੱਗਦਾ ਅੱਜ ਦਾ ਮੌਸਮ ਵਧੀਆ ਲੱਗਦਾ ਮੈਨੂੰ ਬਾਹਰ ਦਾ, ਅਤੇ ਛੁੱਟੀ ਛੁੱਟੀਆਂ ਮਨਾਉਣ ਨੂੰ ਚਲੇ ਹੀ ਲੱਗਦਾ ਮੈਨੂੰ। 905-600-7337। ਇੱਕ ਮੈਂ ਤੁਹਾਨੂੰ ਨੰਬਰ ਦੇਣਾ ਚਾਹੁੰਦਾ, ਇਹ $140 ਦੇ ਵਿੱਚ ਤੁਸੀਂ ਆਪਣੇ ਘਰਾਂ ਦੀ ਡਕਟ ਕਲੀਨ ਕਰਾਉਣੀ ਆ। ਮੌਸਮ ਬਹੁਤ ਵਧੀਆ, ਔਰ ਇਸ ਵੀਕਐਂਡ ਦਾ ਕੀਰਤਨ ਦਰਬਾਰ ਹੈ, ਮੌਸਮ ਗੁਰੂ ਸਾਹਿਬ ਨੇ ਹੋਰ ਵਧੀਆ ਕਰ ਦਿੱਤਾ, 25-25, 24-24 ਟੈਂਪਰੇਚਰ ਆ ਇਸ ਲੌਂਗ ਵੀਕਐਂਡ ਦੇ ਉੱਤੇ, ਔਰ ਤੁਸੀਂ ਉੱਥੇ ਆਓਗੇ ਤੁਹਾਨੂੰ ਚੰਗਾ ਲੱਗੂਗਾ, ਆ ਕੇ ਪਰਿਵਾਰਾਂ ਸਮੇਤ ਦਰਸ਼ਨ ਮੇਲੇ ਕਰੋਗੇ ਏਡੇ ਏਡੇ ਵੱਡੇ ਜਥਿਆਂ ਦੇ, ਜਿਨ੍ਹਾਂ ਨੂੰ ਅਸੀਂ ਟੈਲੀਵਿਜ਼ਨ ਦੀਆਂ ਸਕਰੀਨਾਂ 'ਤੇ ਦੇਖਦੇ ਹਾਂ, ਔਰ ਉਹ ਜਥੇ ਤੁਹਾਡੇ ਵਾਸਤੇ ਲਾਈਵ ਕੀਰਤਨ ਕਰਨਗੇ। ਨੰਬਰ ਦੇ ਰਿਹਾ ਸੀ ਮੈਂ ਤੁਹਾਡੇ ਵਾਸਤੇ, $140 ਦੇ ਵਿੱਚ ਨਾ ਜਿਹੜੀ ਆਪਣੀ ਡਕਟ ਕਲੀਨਿੰਗ ਆ ਜੇ ਤੁਸੀਂ ਕਰਾਉਣੀ ਆ, ਅਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਔਰ ਇਹ ਨੰਬਰ ਤੁਹਾਨੂੰ ਮੈਂ ਬਹੁਤ ਜਲਦੀ ਦੇਣ ਜਾ ਰਿਹਾ, ਉਸ ਤੋਂ ਪਹਿਲਾਂ ਕਾਲ ਲੈ ਲਾ ਮੈਂ। ਹੈਲੋ,
2: ਹੈਲੋ
0: ਜੀ ਸਰ।
2: ਹਾਂਜੀ ਭਾਜੀ, ਕੀ
0: ਹਾਲ ਚਾਲ? ਠੀਕ ਆ, ਤੁਸੀਂ ਸੁਣਾਓ ਕੀ ਹਾਲ ਚਾਲ ਆ ਪਿਆਰੇ ਹੋ?
2: ਬਸ ਵਧੀਆ, ਮੈਂ ਕਿਹਾ ਕੋਈ ਕਾਲ ਨਹੀਂ ਕਰ ਰਿਹਾ
0: ਅੱਜ, ਮੈਨੂੰ ਲੱਗਦਾ ਬੰਦੇ ਬਣੇ ਆ ਸੁੱਤੇ ਸੁੱਤੇ ਪਤਾ ਨਹੀਂ ਕਿਤੇ ਗੁਆਚੇ ਹੀ ਆ ਬੰਦੇ, ਕਿਤੇ ਅੱਜ ਸਾਰੇ ਕਿਤੇ ਚਲੇ ਚੁਲੇ ਨਹੀਂ ਗਏ ਕਿਤੇ ਅੱਜ ਕਿਤੇ, ਪਤਾ ਨਹੀਂ ਕੀ ਗੱਲ ਹੈ। ਮੌਸਮ ਵਧੀਆ ਕਰ, ਮੌਸਮ ਵਧੀਆ ਕਰਕੇ ਕਿਤੇ ਲੱਗਦਾ ਮੈਨੂੰ, ਕਈ ਵਾਰੀ ਕੋਈ ਪਲੈਨ ਪਲੂਨ ਬਣ ਜਾਂਦਾ ਹੁੰਦਾ ਕਈ ਵਾਰੀ ਬਈ, ਪਰ ਸਾਰੇ ਚਲੇ ਗਏ, ਉਹ ਭਾਈ ਟੋਰਾਂਟੋ ਖਾਲੀ ਕਰ ਗਏ ਤੁਸੀਂ, ਸਾਰੇ ਚਲੇ ਗਏ, ਕਮਾਲ ਹੋ ਗਈ ਹੈ। ਸਾਡੀਆਂ ਲੇਡੀਜ਼ ਦੇ ਵੀ ਕਾਲ ਕਰੀ ਆਈ, ਬੀਬੀਆਂ ਦਾ ਕੰਮ ਕਰ ਰਹੀਆਂ ਹੋਣੀਆਂ। 905-600-7337, ਇਹ ਤਾਂ ਸਰਪ੍ਰਾਈਜ਼ ਹੋ ਗਿਆ, ਮੈਨੂੰ ਲੱਗਦਾ ਮੇਰੀ ਆਵਾਜ਼ ਆ ਰਹੀ ਹੈ ਬਾਹਰ ਤਾਂ ਨਹੀਂ ਜਾ ਰਹੀ, ਕਈ ਵਾਰ ਤਾਂ ਮੈਨੂੰ ਭੁਲੇਖਾ ਹੀ ਪੈ ਜਾਂਦਾ ਵੀ ਸਾਡੀ ਆਵਾਜ਼ ਵੀ ਬਾਹਰ ਜਾ ਰਹੀ ਨਹੀਂ ਜਾ ਰਹੀ, ਕਿਉਂਕਿ ਕਿਤੇ ਕਿਤੇ ਚਾਹੁੰਦੇ ਕਿਤੇ ਆਵਾਜ਼ ਅੱਧੀ ਜਾਂਦੀ ਹੋਵੇ ਅੱਧੀ ਜਾਂਦੀ ਨਾ ਹੋਵੇ, ਕਦੀ ਵੀ ਭੁਲੇਖਾ ਪੈ ਜਾਂਦਾ ਨਾ। ਚਲੋ ਇੱਕ ਗੀਤ ਆਪਾਂ ਸੁਣਦੇ ਹਾਂ, ਉਸ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਤੁਹਾਨੂੰ ਫਿਰ ਦੱਸ ਦੇਣਾ, $140 ਦੇ ਵਿੱਚ ਜਿਨ੍ਹਾਂ ਨੇ ਆਪਣੇ ਘਰਾਂ ਦੀ ਡਕਟ ਕਲੀਨਿੰਗ ਕਰਾਉਣੀ ਆ, ਔਰ ਇਹ ਜਿਹੜੀ ਡਕਟ ਕਲੀਨਿੰਗ ਹੈ ਤੁਹਾਡੇ ਵਾਸਤੇ 3000 ਸਕੇਅਰ ਫੁੱਟ ਤੱਕ ਤੁਸੀਂ ਆਪਣੇ ਘਰ ਜਿਹੜਾ ਡਕਟ ਕਲੀਨਿੰਗ ਕਰਾ ਸਕਦੇ ਹਾਂ। ਨੰਬਰ ਤੁਹਾਡੇ ਵਾਸਤੇ ਕੋਈ ਆ, 416-710-0662, ਨੰਬਰ ਬੜਾ ਈਜ਼ੀ ਹੈ, ਔਰ ਵੈਸੇ ਤਾਂ ਚਲੋ $180 ਵੀ ਆਉਂਦੇ ਆ, $200 ਵੀ ਚਾਰਜ ਕਰਦੇ ਆ, ਪਰ ਜਿਨ੍ਹਾਂ ਨੇ ਇਹ ਸੇਲ ਦਾ ਫਾਇਦਾ ਉਠਾਉਣਾ ਹੈ, $140 ਵਿੱਚ ਡਕਟ ਕਲੀਨਿੰਗ, 416-710-0662 ਤੇ ਕਾਲ ਕਰ ਲਿਓ। ਤੁਹਾਡਾ ਘਰ ਕੋਈ 2200, 2400, 2600, 2800, 3000 ਸਕੁਏਅਰ ਫੁੱਟ ਦਾ ਵੀ ਘਰ ਹੋਵੇ, ਉਹ $140 ਦੀ ਡਕਲੀ ਨਹੀਂ ਹੋਏਗੀ। 416-710-0662 ਤੇ ਕਾਲ ਕੀਤੀ ਜਾ ਸਕਦੀ ਹੈ।

0: ਗੀਤ ਪਸੰਦ ਫਰਮਾਇਸ਼ ਆਏ ਸੀ ਤੇ ਆਪਾਂ ਗੀਤ ਤੁਹਾਡੇ ਵਾਸਤੇ ਵੀਰਾ ਜੀ ਪੇਸ਼ ਕਰਤਾ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਇਸ ਲੌਂਗ ਵੀਕਐਂਡ ਦੇ ਕਿਹੜੀ ਸਪੈਸ਼ਲ ਸੇਲ ਲੱਗੀ ਹੈ ਇਹ ਫਿਰ ਤਾਂ ਹੁਣ ਸੁਲਤਾਨ ਜੀ ਦੱਸਣਗੇ ਨਾ। ਸੁਲਤਾਨ ਜੀ ਕੀ ਹਾਲ ਚਾਲ ਹੈ?
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸਰ ਕੀ ਕਹਿਣਾ ਚਾਹੋਗੇ?
1: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਿੰਦੇ ਹਾਂ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਟੀਵੀ ਸੈਕਸ਼ਨ ਚ ਖਾਸ ਤੌਰ ਤੇ ਜੇ ਕੋਈ ਕਸਟਮਰ ਬਿਗ ਸਕਰੀਨ ਟੀਵੀ ਲੈਣਾ ਚਾਹੁੰਦੇ ਆ ਤੇ 85 ਇੰਚ ਦਾ ਕਿਊ ਐਲ ਈ ਡੀ ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ ਕਿਊ ਐਲ ਈ ਡੀ ਟੈਕਨੋਲੋਜੀ ਹੈ

0: ਦਾ 699 ਆ। ਤਦ ਵੀ ਤੁਸੀਂ ਪਹੁੰਚਣਾ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ 905-450-2828 ਨੰਬਰ ਹੈ। ਤੇ ਇਸੇ ਤਰ੍ਹਾਂ ਤੁਹਾਨੂੰ ਵਾਸ਼ਰ ਐਂਡ ਡਰਾਇਰ ਤੇ ਸੈਕਸ਼ਨ ਤੇ ਵੀ ਲਾਂਡਰੀ ਸੈਕਸ਼ਨ ਚ ਸੇਵਿੰਗ ਹੋ ਰਹੀ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਅਲਟਰਾ ਲਾਰਜ ਕਪੈਸਿਟੀ ਦਾ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ ਮਿਲ ਰਿਹਾ 1799 ਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ $1700 ਵਾਲਾ 1199 ਚ ਮਿਲੇਗਾ। ਕੱਲੀ ਵਾਸ਼ਰ ਲੈਣੀ 649 ਚ, ਜਾਂ ਕੱਲਾ ਡਰਾਇਰ ਚਾਹੀਦਾ ਜੀ 549 ਦਾ, ਤਦ ਵੀ ਤੁਸੀਂ ਪਹੁੰਚਣਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ 905-450-2828 ਨੰਬਰ ਹੈ। ਫਰਿੱਜ ਸਟੋਵ ਡਿਸ਼ ਵਾਸ਼ਰ ਕਾਂਬੋ ਪੈਕੇਜ ਚਾਹੀਦਾ ਤੁਹਾਨੂੰ ਮਿਲ ਰਿਹਾ ਅੱਜ $5000 ਤੋਂ $2999 ਚ, $2000 ਤੁਸੀਂ ਕਿਚਨ ਦੇ ਹੋਮ ਅਪਲਾਇੰਸਿਸ ਕਾਂਬੋ ਪੈਕੇਜ ਤੇ ਸੇਵ ਕਰੋਗੇ। 6 ਮਹੀਨੇ ਚ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ, ਕੋਈ ਇੰਟਰਸਟ ਨਹੀਂ ਹੈ। 905-450-2828 905-450-2828 ਜੀ।
1: ਬਹੁਤ ਅੱਛੀ ਗੱਲ ਹੈ ਸੁਲਤਾਨ ਜੀ। ਕਿੰਨੇ ਵਜੇ ਟਾਈਮਿੰਗ ਹੋਏਗੀ ਆਪਣੇ ਸਟੋਰ ਦੀ ਇਸ ਲੌਂਗ ਵੀਕਐਂਡ ਦੇ? ਸਰ
0: ਜੀ ਸੁਬਹਾ 11 ਵਜੇ ਤੋਂ ਸ਼ਾਮ 7 ਵਜੇ ਤੱਕ 7 ਡੇਜ਼ ਅ ਵੀਕ ਸਟੋਰ ਓਪਨ ਹੈ ਜੀ। ਔਰ ਜਦੋਂ ਵੀ ਕਸਟਮਰ ਨੂੰ ਟਾਈਮ ਮਿਲੇ ਬਿਟਵੀਨ 11 ਐਂਡ 7 ਆ ਕੇ ਇਹਨਾਂ ਡੀਲਸ ਨੂੰ ਲੌਕ ਕੀਤਾ ਜਾ ਸਕਦਾ ਹੈ। ਡਿਲੀਵਰੀ ਡੇਟ ਕੋਈ ਵੀ ਸਿਲੈਕਟ ਕਰ ਸਕਦੇ ਜੀ। ਨੰਬਰ ਟੂ ਕਾਲ ਇਸ 905-450-2828 905-450-2828 ਜੀ।
1: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਅੱਜ ਦਿਨ ਵੈਸੇ ਵਿਧੀ ਛਾਪੜੇ ਦਾ ਹੁੰਦਾ, ਅੱਜ ਟਿਊਜ਼ਡੇ ਹੈ ਨਾ? ਯਾ ਅੱਜ ਟਿਊਜ਼ਡੇ ਹੈ, ਟਿਊਜ਼ਡੇ। ਪਰ ਅੱਜ ਵਿਧੀ ਛਾਪੜਾ ਜੇ ਵੀ ਨਹੀਂ ਆਏ, ਉਹ ਵੀ ਪਤਾ ਨਹੀਂ ਅੱਜ, ਪਤਾ ਨਹੀਂ ਉੱਥੇ ਰਹਿ ਰਹੂਗੇ ਕਿਤੇ ਅੱਜ। ਹੈਲੋ, ਹੈਲੋ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
2: ਬਸ ਚੜ੍ਹਦੀ ਕਲਾ ਜੀ, ਮੈਂ ਤੁਹਾਨੂੰ ਅੱਜ ਗੁੱਡ ਨਿਊਜ਼ ਦੇਣੀ ਆ
1: ਜੀ। ਬੋਲੋ ਜੀ, ਬੋਲੋ।
2: ਮੈਨੂੰ 42 ਸਾਲ ਹੋ ਗਏ, ਇਸ ਵਕਤ ਮੈਂ ਪਲੇਨ ਦੇ ਵਿੱਚ ਬੈਠੀ ਆ ਤੇ ਵੈਨਕੂਵਰ ਲੈਂਡ ਕਰਾਂਗੀ ਰਾਤ ਨੂੰ।
1: ਅੱਛਾ, ਤੁਸੀਂ
2: ਇੰਡੀਆ ਤੋਂ ਚੱਲੀ ਨੂੰ?
1: ਤੁਸੀਂ ਹੁਣ ਕਿੱਥੇ ਇਸ ਟਾਈਮ?
2: ਇਸ ਵੇਲੇ ਮੈਂ ਜਾ ਰਹੀ ਹਾਂ 403 ਤੇ ਹਾਸਪਿਟਲ ਕੰਮ ਕਰਨ ਜਾ ਰਹੀ ਹਾਂ। ਮੈਂ ਕਿਹਾ ਸਿੰਗਰਜੀਤ ਉਹਨਾਂ ਦੇ ਨਾਲ ਮੈਂ ਆਪਣੀ ਇਹ ਨਿਊਜ਼ ਸਾਂਝੀ ਕਰਾਂ।
1: ਅੱਛਾ, ਦੁਬਾਰਾ ਦੱਸਿਓ ਕੀ ਕਿਹਾ ਤੁਸੀਂ? ਤੁਸੀਂ ਵੈਨਕੂਵਰ ਜਾ ਰਹੇ ਕਿਹਾ ਸੀ?
2: ਮੈਂ ਕਿਹਾ ਮੈਂ ਇੰਡੀਆ ਤੋਂ ਤੁਰੀ ਹੋਈ ਆ, 42 ਸਾਲ ਹੋ ਗਏ ਮੈਨੂੰ ਕੈਨੇਡਾ ਆਈ ਨੂੰ।
1: ਅੱਛਾ, 42 ਇਅਰਸ ਹੋ ਗਏ ਆ, ਵਾਹ ਜੀ ਵਾਹ।
2: ਹਾਂਜੀ, ਇਸ ਵੇਲੇ ਮੈਂ ਪਲੇਨ 'ਚ ਬੈਠੀ ਆ ਤੇ ਆਪਣੇ ਸੁਪਨੇ ਲੈ ਕੇ ਚੱਲ ਰਹੀ ਆ ਕਿ ਵੈਨਕੂਵਰ ਲੈਂਡ ਕਰਨਾ ਆ।
1: ਚਲੋ, ਬੜੀ ਅੱਛੀ ਗੱਲ ਆ, ਔਰ ਤੁਹਾਡੇ ਵਾਸਤੇ ਗੁੱਡ ਵਿਸ਼ਿਸ ਆ ਮੈਮ। ਤੁਸੀਂ 42 ਇਅਰਸ ਇਨ ਕੈਨੇਡਾ, ਔਰ ਵੈਰੀ ਲੌਂਗ ਟਾਈਮ, ਬਹੁਤ ਜ਼ਿਆਦਾ ਲੌਂਗ ਟਾਈਮ ਆ। ਔਰ ਤੁਹਾਡੇ?
2: ਹਾਂਜੀ, ਉਹਨਾਂ ਚਿਰ ਮੈਂ ਇੰਡੀਆ ਵਿੱਚ ਨਹੀਂ ਜਾਈ ਜਿੰਨਾ ਚਿਰ ਮੈਨੂੰ ਇੱਥੇ ਹੋ ਗਏ ਆ। ਤੇ ਦੂਸਰੀ ਗੱਲ, ਮੇਰਾ ਇੱਕ ਸੌਂਗ ਪਲੀਜ਼ ਪਲੇ ਕਰ ਦੋਗੇ?
1: ਕਿਹੜੇ ਵਾਲਾ ਜੀ?
2: ਇਹ ਕੋਈ ਵੀ ਰੇਡੀਓ ਸਟੇਸ਼ਨ ਵਾਲੇ ਸੌਂਗ ਨੂੰ ਲੱਭ ਨਹੀਂ ਸਕੇ ਹੈਗੇ। ਇਹ ਹੈਗਾ ਬਲਬੀਰ ਬੋਪਾ ਰਾਏ ਦਾ ਸੌਂਗ ਆ।
1: ਅੱਛਾ,
2: ਮਾਂ ਤੂੰ ਕਿਤਨੀ ਚੰਗੀ ਮਾਂ ਆ, ਕੁਛ ਏਦਾਂ ਲਾਇਆ ਗਾਣਾ ਇਹ ਬਲਬੀਰ ਬੋਪਾ ਰਾਏ।
1: ਅੱਛਾ, ਉਹਨਾਂ ਦਾ ਗਾਇਆ ਗੀਤ ਹੈ?
2: ਹਾਂਜੀ।
1: ਅੱਛਾ ਅੱਛਾ, ਤੁਹਾਨੂੰ ਪਤਾ ਕੋਈ ਇਹ ਗੀਤ ਕਿਹੜਾ? ਗਾ ਕੇ ਸੁਣਾਓ ਥੋੜਾ ਜਿਹਾ ਮੈਨੂੰ।
2: ਇਹਦੇ ਵਿੱਚ ਇੱਕ ਬਹੁਤ ਰਿਐਲਿਟੀ ਦੱਸੀ ਗਈ ਆ, ਇੱਕ ਮਦਰ ਦੀ।
1: ਹਾਂ ਹਾਂ,
2: ਤੇ ਇਹ ਮੈਨੂੰ ਹੁਣ ਇੰਨਾ ਨਹੀਂ, ਇਹ ਕੁਛ ਏਦਾਂ ਆ ਕਿ ਮਾਂ ਤੂੰ ਕਿਤਨੀ ਚੰਗੀ ਮਾਂ ਆ, ਲਾਈਕ ਯੂ ਨੋ, ਲਾਈਕ ਇਟ ਟਾਕਸ ਅਬਾਊਟ ਮਮਸ ਸਟਰਗਲਸ ਇਨ ਲਾਈਫ। ਪਰ ਬਲਬੀਰ ਬੋਪਾ ਰਾਏ ਦਾ ਸੌਂਗ ਆ ਇਹ, ਮੁੰਡਾ ਬਹੁਤ ਸਿੰਪਲ ਜਿਹਾ ਮੁੰਡਾ ਆ।
1: ਅੱਛਾ ਜੀ, ਮੈਨੂੰ ਟਾਈਟਲ ਚਾਹੀਦਾ ਸੌਂਗ ਦਾ ਨਾ, ਫਿਰ ਪਤਾ ਲੱਗ ਸਕਦਾ ਹੁੰਦਾ ਪੂਰਾ ਟਾਈਟਲ ਕੀ ਹੈ। ਇਦਾਂ ਗਾਣੇ ਦਾ ਮੁੱਖੜਾ ਨਹੀਂ ਪਤਾ ਨਾ ਸਾਨੂੰ ਕੀ ਹੈ।
2: ਸਮਥਿੰਗ ਲਾਈਕ ਮਾਂ ਤੂੰ ਕਿੰਨੀ ਚੰਗੀ ਮਾਂ ਹੈ, ਮਾਂ ਤੂੰ ਕਿਤਨੀ ਚੰਗੀ ਮਾਂ ਹੈ, ਇਦਾਂ ਦਾ ਆਇਆ। ਜੇ ਉਹ ਨਾ ਹੋਇਆ ਕੋਈ, ਤੁਸੀਂ ਖੁਸ਼ੀਆਂ ਦਾ ਗਾਣਾ ਲਾ ਦਿਓ ਮੇਰੇ ਲਈ ਅੱਜ।
1: ਅੱਛਾ ਚਲੋ, ਕੋਈ ਲਾ ਦੇ ਤੁਹਾਡੇ ਵਾਸਤੇ, ਠੀਕ ਹੈ ਜੀ, ਨੋ ਪ੍ਰੋਬਲਮ।
2: ਥੈਂਕ ਯੂ ਜੀ, ਆਈ ਹੋਪ ਟੂ ਬੀ ਐਟ ਯੋਰ ਕੀਰਤਨ ਦਰਬਾਰ ਤੇ ਮੈਂ ਆਉਣਾ ਚਾਹੁੰਦੀ ਹਾਂ, ਕਦੀ ਆਈ ਨਹੀਂ ਹੈਗੀ। ਮੈਨੂੰ ਬਹੁਤ ਚੰਗਾ ਲੱਗਾ ਤੇ ਮੈਂ ਤੁਹਾਨੂੰ ਹੈਲਪ ਵੀ ਕਰਾਂਗੀ ਜਿੰਨੀ ਕਰ ਸਕਦੀ।
1: ਕੋਈ ਗੱਲ ਨਹੀਂ, ਥੈਂਕ ਯੂ ਵੈਰੀ ਮੱਚ, ਤੁਹਾਡਾ ਬੜੀ ਮਿਹਰਬਾਨੀ, ਥੈਂਕ ਯੂ ਜੀ। ਔਰ ਅਗੇਨ ਕੰਗਰੈਚੁਲੇਸ਼ਨ ਤੁਹਾਨੂੰ, 42 ਇਅਰਸ ਇਜ਼ ਯਾਰ ਬੜਾ ਟਾਈਮ ਹੁੰਦਾ ਬੰਦੇ ਦਾ, ਇੱਕ ਲਾਈਫ ਦਾ ਪਾਰਟ ਹੀ ਕਹਿੰਦੇ

0: ਕਹਿੰਦੇ ਹੁੰਦੇ ਵੀ ਅੱਧੀ ਜ਼ਿੰਦਗੀ ਤੁਹਾਡੀ ਨਿਕਲ ਜਾਂਦੀ ਹੈ, ਔਰ ਜਿਵੇਂ ਕਹਿ ਗਏ ਵੀ ਇੰਨਾ ਟਾਈਮ ਤਾਂ ਮੈਂ ਇੰਡੀਆ ਵੀ ਨਹੀਂ ਰਹੀ ਜਿੰਨਾ ਟਾਈਮ ਇੱਥੇ ਰਹਿਣ ਹੋ ਗਿਆ। 42 ਈਅਰਸ ਲਾਈਕ ਬਹੁਤ ਜ਼ਿਆਦਾ ਟਾਈਮ ਆ। ਬੜੇ ਸਾਡੇ ਹੋਰ ਵੀ ਪੁਰਾਣੇ ਪੁਰਾਣੇ ਲੋਕ ਫੈਮਿਲੀਜ਼, ਕੱਲ੍ਹ ਸਚੁੱਪਲ ਸਾਹਿਬ ਆਏ ਸੀ ਸਟੂਡੀਓ 'ਚ, ਉਹ ਵੀ 1972 ਦੇ 'ਚ ਆਏ ਸੀ ਇੱਥੇ ਕੈਨੇਡਾ ਦੇ ਵਿੱਚ। ਦੇਖ ਲਓ 1972 ਨੂੰ ਲੈ ਕੇ ਅਤੇ ਹੁਣ ਤੱਕ ਦੇਖ ਲਓ ਕਿੰਨੇ ਸਾਲ ਹੋ ਗਏ। ਉਹ ਤਾਂ ਲੱਗਦੇ ਉਹ ਵੀ ਇਸ ਤੋਂ ਜ਼ਿਆਦਾ ਟਾਈਮ ਹੋ ਗਿਆ ਉਹਨਾਂ ਤਾਂ ਆਏ ਨੂੰ। 40 ਕਹਿ ਰਹੇ ਸੀ ਉੱਪਲ ਸਾਹਿਬ ਜੀ, ਹੁਣ 2026 ਹੈ ਅਤੇ ਇਹਨੂੰ ਆਪਾਂ 1972 ਜਿੱਥੇ ਆਏ ਸੀ ਅਤੇ ਉਹ 54 ਈਅਰਸ, ਓ ਮਾਈ ਗਾਡ। ਲਓ ਜੀ, ਤੁਹਾਡੇ ਤੋਂ ਵੀ ਉੱਪਰ ਸਾਡੇ ਹੋਰ ਵੀਰ ਜੀ ਸੀ, ਕੱਲ੍ਹ ਆਏ ਸੀ ਸਟੂਡੀਓ 'ਚ ਉੱਪਲ ਸਾਹਿਬ, 54 ਸਾਲ ਉਹਨਾਂ ਨੂੰ ਕੈਨੇਡਾ ਦੀ ਧਰਤੀ 'ਤੇ ਆਏ ਹੋ ਗਏ, 1972 ਦੇ 'ਚ ਇੱਥੇ ਆਏ ਸੀ। ਵਾਓ, ਉਹਨਾਂ ਦੇ ਤਾਂ ਕੁਛ ਵੀ ਨਹੀਂ ਹੋਣਾ, ਜੰਗਲ ਹੀ ਹੋਣੇ ਲੱਗਦਾ ਮੈਨੂੰ। ਆਹ ਤਾਂ ਹੁਣ ਥੋੜ੍ਹੇ ਆਪਣੇ ਇੰਨੇ ਪਰਿਵਾਰ ਆ ਗਏ ਆ ਔਰ ਰੌਣਕ ਮੇਰੇ ਲੱਗਦੇ ਲੱਗਣੇ ਸ਼ੁਰੂ ਹੋ ਗਏ ਆ, ਪਰ ਮੇਰਾ ਖਿਆਲ ਤਾਂ ਪਹਿਲੇ ਤਾਂ ਇੰਨਾ ਰਸ਼ ਰੁਸ਼ ਹੁੰਦਾ ਨਹੀਂ ਹੋਣਾ, ਅਤੇ ਬਿਲਕੁਲ ਹੀ ਜਿਵੇਂ ਕਹਿ ਲਓ ਵੀ ਥੋੜ੍ਹਾ ਰਸ਼ ਹੁੰਦਾ ਹੋਣਾ, ਪਰ ਐਨੀਵੇ ਚਲੋ ਜੀ ਠੀਕ ਆ। ਔਰ ਵੈਲਕਮ ਸਾਰਿਆਂ ਦਾ ਵੀ ਜਿਹੜੇ ਬਹੁਤ ਬਹੁਤ ਸਾਲ ਤੋਂ ਇੱਥੇ ਬੈਠੇ ਆ ਗਏ ਆ, ਆਪਣੇ ਕੰਮ ਕਾਰ ਆਪਣੇ ਬਿਜ਼ਨਸ ਸੈੱਟ ਕੀਤੇ ਆ ਸਾਰਿਆਂ ਨੇ। ਇੱਕ ਕਮਰਸ਼ੀਅਲ ਸੁਣੋ A to Z ਕਿਚਨ ਕੈਬਨਟ ਵਾਲਿਆਂ ਦਾ।
1: A to Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z ਕਿਚਨ ਕੈਬਨਟ 416-720-7073 905-720-7070 ਤੇ ਕਾਲ ਕਰ ਸਕਦੇ ਹੋ।
2: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ

0: Brampton या फिर तीजी लोकेशन 9985 Macwin Drive Unit 9 Brampton Indian Fruitland ते हुण चौथी नवी लोकेशन 1465 Mayfield Road Brampton वधिया ग्रोसरी सब तो नेड़े Indian Fruitland 9054569900
1: पंजाबी विरसा हेलो
2: हेलो सत्श्रीकाल जी
1: सत्श्रीकाल
2: ਪਾਣੀ
1: ਵਾਲੇ ਜਹਾਜ਼ ਆਏ ਸੀ ਦੂਜੇ ਜਹਾਜ਼ ਆਏ ਸੀ
2: ਨਹੀਂ ਨਹੀਂ ਮੇਰੇ ਫੁੱਫੜ ਜੀ ਪਾਣੀ ਦੇ ਜਹਾਜ਼ ਆਏ ਸੀ ਉਹਨਾਂ ਨੇ ਸਾਨੂੰ ਮੰਗਾਇਆ ਸੀ ਮੇਰੇ ਬ੍ਰਦਰਾਂ ਨੂੰ ਫਿਰ ਮੇਰੇ ਬ੍ਰਦਰਾਂ ਨੇ ਸਾਨੂੰ ਮੰਗਾਇਆ ਸੀ
1: ਅੱਛਾ ਤੁਸੀਂ ਤਾਂ ਦੂਜੇ ਜਹਾਜ਼ ਚ ਆਏ ਸੀ ਨਾ ਜਿਹੜੇ ਉੱਡਣ ਵਾਲੇ ਜਹਾਜ਼
2: ਮੈਂ ਤਾਂ ਫੈਂਸੀ ਜਹਾਜ਼ ਆਈ ਸੀ ਮੈਂ ਤਾਂ ਗੋਲਡ ਦਾ ਸਪੂਨ ਮੂੰਹ ਦੇ ਲੈ ਮੂੰਹ ਚ ਲੈ ਕੇ ਜੰਮੀ ਸੀਗੀ ਕਿਉਂਕਿ ਮੇਰੇ ਫੁੱਫੜ ਜੀ ਬਹੁਤ ਦੇਰ ਦੇ ਆਏ ਆ ਇੱਥੇ ਉਹ ਪਾਣੀ ਦੇ ਜਹਾਜ਼ ਚ ਆਏ ਸੀਗੇ
1: ਚਲੋ ਬੜੀ ਅੱਛੀ ਗੱਲ ਬੜੀ ਮਿਹਰਬਾਨੀ ਮੈਮ ਥੈਂਕ ਯੂ ਵੈਰੀ ਮੱਚ ਨੈਕਸਟ ਕਾਲ ਹੈਲੋ ਪ੍ਰੋਗਰਾਮ ਕਰਕੇ ਫਰਾਈਡੇ 12 ਵਜੇ ਚਲ ਜਾਣਾ ਇੱਥੋਂ ਪ੍ਰੋਗਰਾਮ ਕਰਕੇ ਅਸੀਂ ਉੱਥੇ ਹੀ ਹੋਣਾ ਉਹ ਬਾਬਾ ਜੀ ਮੈਂ ਤੁਹਾਨੂੰ ਇਹੀ ਕਹਿ ਰਿਹਾ ਥਰਸਡੇ ਤੋਂ ਸਟਾਰਟ ਹੋ ਜਾਣਾ ਸੈਟਅਪ
3: ਅੱਛਾ ਸ਼ਾਮ ਨੂੰ
1: ਹਾਂਜੀ ਹਾਂਜੀ 12 ਵਜੇ ਤੋਂ ਬਾਅਦ ਚੱਲ ਜਾਣਾ ਉੱਥੇ ਵੀਰਵਾਰ ਨੂੰ
3: ਅੱਛਾ 50 ਸਾਲ 4 ਮਹੀਨੇ ਔਰ 12 ਦਿਨ ਸੁਸ਼ੀਲ ਸ਼ਰਮਾ
1: ਠੀਕ ਹੈ ਸਰ
3: ਮੈਂ ਦੱਸ ਦੇਣਾ ਲੋਕਾਂ ਨੂੰ 50 ਸਾਲ 4 ਮਹੀਨੇ 12 ਦਿਨ
1: ਕਿੰਨੀ ਉਮਰ ਹੋ ਗਈ ਤੁਹਾਡੀ
3: ਨਹੀਂ ਇਹ 50 ਸਾਲ ਦਾ ਮੈਂ ਇੱਥੇ ਹਾਂ ਔਰ ਮੇਰੀ ਉਮਰ ਹੋ ਗਈ ਹੈ 73 ਸਾਲ ਔਰ 4 ਮਹੀਨੇ
1: ਅੱਛਾ ਤੁਹਾਨੂੰ 50 ਸਾਲ ਹੋ ਗਏ ਤੇ ਆਏ ਨੂੰ
3: 50 ਸਾਲ 4 ਮਹੀਨੇ ਔਰ 12 ਦਿਨ
1: ਇਹ ਕੀ ਇੰਨੇ ਦਿਨ ਗਿਣਨ ਦੀ ਕੀ ਲੋੜ ਆ
3: ਉਹ ਸਾਡਾ ਕੁੱਤਾ ਵੀ ਸੀ ਨਾ ਉਹਦੇ ਵੀ ਦਿਨ ਗਿਣਦੇ ਸੀ ਅਸੀਂ
1: ਲੈ ਦੱਸ
3: ਪਰ ਉਹ ਚਲਾ ਗਿਆ ਹੁਣ ਅਸੀਂ ਬੱਚੇ
1: ਨਹੀਂ ਨਹੀਂ ਇਹ ਇਹ ਜੇ ਕੁੱਤੇ ਦਾ ਲੈਣਾ ਦੇਣਾ ਕੀ ਹੋਇਆ ਬੰਦੇ
3: ਕੁੱਤਾ ਬੜਾ ਪਿਆਰਾ ਸੀ ਜੀ
1: ਵੈਸੇ ਨਾ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੈਸੇ ਯੂ ਨੋ ਰੀਅਲ ਤੁਹਾਡੇ ਫਰੈਂਡ ਹੁੰਦੇ ਆ ਜਿਹੜੇ ਆ ਪੈਟਸ ਹੁੰਦੇ ਆ ਤੁਹਾਡੇ ਬਹੁਤ ਤੁਹਾਡੇ ਰੀਅਲ ਫਰੈਂਡ ਆਈ ਨੋ ਇਹ ਨੋ ਇਟਸ ਅ ਸੀਰੀਅਸ ਕਈ ਵਾਰੀ ਕਿਸੇ ਦੀ ਡੈਥ ਹੋ ਜਾਂਦੀ ਹੈ ਨਾ ਤੇ ਮੈਨੂੰ ਪਤਾ ਸਾਡੇ ਇੱਕ ਫਰੈਂਡ ਸੀ ਉਹਨਾਂ ਦੇ ਡੈਥ ਹੋ ਗਈ ਔਰ ਉਹਨਾਂ ਦੇ ਘਰ ਇੰਨਾ ਮਾਯੂਸ ਇੰਨੇ ਉਦਾਸ ਹੋ ਜਾਂਦੇ ਨਾ ਇਟਸ ਰੀਅਲੀ ਆਈ ਮੀਨ ਸਮਥਿੰਗ ਯੂ ਨੋ
3: ਬਸ ਐਡਰੈਸ ਕੀ ਹੈਗਾ
1: ਐਡਰੈਸ ਜਿੱਥੇ ਪਿਛਲੀ ਵਾਰੀ ਹੋਇਆ ਸੀ ਪ੍ਰੋਗਰਾਮ ਉੱਥੇ ਹੀ ਹੈ ਠੀਕ ਹੈ ਕੈਲੇਡਨ ਕਹਿ ਰਿਹਾ ਮੈਂ ਕੈਲੇਡਨ ਹਾਂਜੀ ਹਾਂਜੀ ਬ੍ਰੈਂਪਟਨ ਫੇਰ ਮੈਨੂੰ ਤੁਸੀਂ ਫੋਨ ਕਰ ਲਿਓ ਦੁਬਾਰਾ ਮੈਂ ਤੁਹਾਨੂੰ ਦੁਬਾਰਾ ਦੱਸ ਦਾਂਗਾ ਮਨਜੀਤ ਸਿੰਘ ਸੋਢੀ ਸਾਹਿਬ ਦਾ ਵੀ ਫੋਨ ਆ ਰਿਹਾ ਸੀ ਸੋਢੀ ਸਾਹਿਬ ਤੁਹਾਡਾ ਫੋਨ ਆ ਰਿਹਾ ਸੀ ਆਪਾਂ ਡੋਨੇਸ਼ਨ ਦੀ ਗੱਲ ਹੀ ਨਹੀਂ ਕੀਤੀ ਅੱਜ ਕੀਰਤਨ ਦੇ ਬਾਅਦ ਦੀ ਪ੍ਰੋਪਰ ਗੱਲ ਨਹੀਂ ਹੈ ਜੋ $113 ਦੀ ਹੁਣੇ ਮੈਨੂੰ ਸੇਵਾ ਭੇਜੀ ਆ ਜੀ ਸਾਡੇ ਬਹੁਤ ਹੀ ਪਿਆਰ ਵਾਲੇ ਸਤਨਾਮ ਜੀ ਸੰਧੂ ਜੀ ਉਹਨਾਂ ਨੇ ਸੇਵਾ ਭੇਜੀ ਆ $113 ਔਰ ਕੱਲ੍ਹ ਇੱਕ ਆਏ ਸੀ ਜੀ ਐਸ ਆਲੂ ਵਾਲੇ ਸਾਹਿਬ ਨੇ ਭੇਜਿਆ ਸੀ ਅਵਤਾਰ ਸਿੰਘ ਕੁੰਡੀ ਸਾਹਿਬ ਨੇ ਭੇਜਿਆ ਸੀ ਹਾਂ 2-3 ਈਮੇਲਾਂ ਆਈਆਂ ਕੱਲ੍ਹ ਦੀਆਂ ਚਲੋ ਕੋਈ ਗੱਲ ਨਹੀਂ ਤੁਸੀਂ ਜਿਹੜੀਆਂ ਸੰਗਤਾਂ ਨੇ ਵੀ ਸੇਵਾ ਭੇਜਣੀ ਹੈ ਔਰ ਇਸ ਵੀਕਐਂਡ ਦੇ ਇਹ ਜਿਹੜਾ ਅੱਗੇ 5ਵਾਂ ਮਹਾਨ ਕੀਰਤਨ ਦਰਬਾਰ ਹੋ ਰਿਹਾ ਹੈ ਔਰ ਤੁਹਾਨੂੰ ਸਾਰਿਆਂ ਨੂੰ ਮੈਸੇਜ ਆ ਜਿਨ੍ਹਾਂ ਨੇ ਸੇਵਾ ਵੀ ਭੇਜਣੀ ਆ SEWA2022@yahoo.com ਦੇ ਉੱਤੇ ਤੁਸੀਂ ਆਪਣਾ ਦਸਵੰਧ ਭੇਜ ਸਕਦੇ ਆ ਔਰ ਤੁਸੀਂ ਆ ਕੇ ਦੇਖੋਗੇ ਤੁਹਾਨੂੰ ਚੰਗਾ ਵੀ ਲੱਗੂਗਾ ਔਰ ਤੁਸੀਂ ਖੁਸ਼ ਵੀ ਹੋਵੋਗੇ ਕਿ ਸਾਹਿਬਾਂ ਦੇ ਸਤਿਕਾਰ ਵਾਸਤੇ ਗੁਰੂ ਸਾਹਿਬਾਂ ਦੇ ਸਤਿਕਾਰ ਵਾਸਤੇ ਇੰਨੀਆਂ ਸੋਹਣੀਆਂ ਸੋਹਣੀਆਂ ਸਟੇਜਾਂ ਬਣਦੀਆਂ ਔਰ ਆਪ ਜੀ ਨੂੰ ਚੰਗਾ ਲੱਗੂਗਾ ਜਿਨ੍ਹਾਂ ਨੇ ਸੇਵਾ ਭੇਜਣੀ ਆ ਆਪਣਾ ਜੋ ਵੀ ਤੁਹਾਡਾ ਦਸਵੰਧ ਹੈ SEWA2022@yahoo.com ਤੇ ਤੁਸੀਂ ਆਪਣਾ ਦਸਵੰਧ ਵੀ ਭੇਜ ਸਕਦੇ ਹੋ ਔਰ ਇਸੇ ਨਾਲ ਹੀ ਮੈਂ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦਾ ਨੰਬਰ ਵੀ ਤੁਹਾਨੂੰ ਦੇ ਦੇਵਾਂ A1 ਕੇਕ ਐਂਡ ਪੇਸਟਰੀ ਵਾਲੇ ਕਹਿੰਦੇ ਆ ਕਿ ਤੁਸੀਂ ਪਿਓਰ ਵੈਜੀਟੇਰੀਅਨ ਕੇਕ ਲੈਣੇ ਆ ਤੇ ਫਿਰ ਸਾਡੇ ਕੋਲ ਤੁਸੀਂ ਆਓ ਪਿਓਰ ਪੀਪੀ ਵਾਲੇ ਜਿਹੜੇ ਤਾਜ਼ੇ ਤਾਜ਼ੇ ਬਿਸਕੁਟ ਲੈਣੇ ਆ ਫਿਰ ਤੁਸੀਂ ਸਾਡੇ ਕੋਲ ਆਓ ਇਹ ਤੁਹਾਨੂੰ ਮਿਲਣੇ ਕਿੱਥੋਂ ਆ 1075 ਲੋਰੀ ਮਾਰ ਡਰਾਈਵ ਉੱਤੇ ਆ A1 ਕੇਕ ਐਂਡ ਪੇਸਟਰੀਜ਼ ਵਾਲੇ ਔਰ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਸੱਦਾ ਪੱਤਰ ਆ ਜੇ ਤੁਸੀਂ ਪਿਓਰ ਵੈਜੀਟੇਰੀਅਨ ਜਿਹੜੇ ਕਿ ਕੇਕ ਲੈਣੇ ਆ ਜਾਂ ਵੈਜੀਟੇਰੀਅਨ ਤੁਸੀਂ ਆਪਣੇ ਵਾਸਤੇ ਘਰ ਵਾਸਤੇ ਪੀਪੀ ਵਾਲੇ ਬਿਸਕੁਟ ਲੈਣੇ ਆ ਆਮ ਗਰੋਸਰੀ ਸਟੋਰ 'ਤੇ ਤੁਹਾਨੂੰ ਮਿਲ ਜਾਂਦੇ ਆ ਪੀਪੀ ਵਾਲੇ ਬਿਸਕੁਟ ਪਰ ਜਿਹੜਾ ਏ ਵਨ ਦਾ ਬ੍ਰਾਂਡ ਹੈ ਉਹ ਵਾਕਈ ਜੇ ਬੰਦਾ ਦੋ ਕੁੱਕੀਜ਼ ਖਾਂਦਾ ਤੇ ਆਟੋਮੈਟਿਕਲੀ ਚਾਰ ਫਿਰ ਖਾਧੀਆਂ ਜਾਂਦੀਆਂ। ਤੇ ਤੁਸੀਂ ਵੀ ਏ ਵਨ ਕੇਕ ਐਂਡ ਪੇਸਟਰੀਜ਼ ਵਾਲਿਆਂ ਦੇ ਬਈ ਵਧੀਆ ਮਠਿਆਈਆਂ ਵੀ ਤੁਹਾਨੂੰ ਉੱਥੇ ਮਿਲਦੀਆਂ। 1075 ਲੋਰੀਮਾ ਡਰਾਈਵ ਉੱਤੇ ਹੈ, 905-564-2663 905-564-2663। ਮੈਨੂੰ ਮੈਸੇਜ ਇਸ ਗੱਲ ਦੇ ਬੜੇ ਆਉਂਦੇ ਆ ਕਿ ਕਿਹੜੇ ਭਾਈ ਸਾਹਿਬ ਨੇ ਕਿੰਨੇ ਵਜੇ ਕੀਰਤਨ ਕਰਨਾ। ਮੈਂ ਸਾਰੀਆਂ ਸੰਗਤਾਂ ਨੂੰ ਇਸ ਗੱਲ ਦਾ ਇੱਥੇ ਪਲੀਜ਼ ਮੈਂ ਫਿਰ ਦੁਬਾਰਾ ਦੱਸ ਦੇਣਾ, ਔਰ ਜਿਹੜੇ ਜੱਥੇ ਜਿੰਨੇ ਵੀ ਆ ਰਹੇ ਆ ਸਾਰਿਆਂ ਦੇ ਸਾਰੇ ਜੱਥੇ ਤਿੰਨੇ ਦਿਨ ਕੀਰਤਨ ਕਰਨਗੇ। 3 ਵਜੇ ਇਹ ਸਟਾਰਟ ਹੋ ਜਾਏਗਾ ਤੁਹਾਡਾ ਸਾਰਾ ਪ੍ਰੋਗਰਾਮ ਉੱਥੇ, ਅਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆ ਵੀ ਤੁਸੀਂ ਉੱਥੇ 3 ਵਜੇ ਆ ਜਾਓ, ਕਿਉਂਕਿ 3 ਤੋਂ ਲੈ ਕੇ 4 ਵਜੇ ਤੱਕ ਲੋਕਲ ਜੱਥੇ ਹੁੰਦੇ ਆ, 4 ਵਜੇ ਜਿਹੜਾ ਕਿ ਪਹਿਲਾ ਜੱਥਾ ਜਿਹੜਾ ਹੋਏਗਾ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਜੱਥੇ ਸਾਰੇ ਆ ਰਹੇ ਆ ਉਹ 4 ਵਜੇ ਸਟਾਰਟ ਪਹਿਲਾ ਜੱਥਾ ਲੱਗ ਜਾਏਗਾ। ਅਤੇ ਲੇਟ ਨਾ ਹੋਇਓ ਕਿਉਂਕਿ ਬਹੁਤ ਰਸ਼ ਹੋ ਜਾਂਦਾ ਉੱਥੇ, ਬਹੁਤ ਜ਼ਿਆਦਾ ਰਸ਼ ਹੁੰਦਾ, ਔਰ ਮੈਂ ਚਾਹੁੰਦਾ ਕਿ ਤੁਸੀਂ ਵੀ ਟਾਈਮ ਸਿਰ ਉੱਥੇ ਆਓ ਔਰ ਆਪਣੀ ਜਿਹੜੀ ਹੈ ਜਗ੍ਹਾ ਹੈ ਉਹ ਤੁਸੀਂ ਆਪਣੀ ਵੇ ਸੇਵ ਕਰੋ। ਉੱਥੇ ਆ ਕੇ ਕੁਰਸੀਆਂ ਵੀ ਲੱਗਣਗੀਆਂ ਉੱਥੇ ਸੰਗਤਾਂ ਵਾਸਤੇ, ਜਿਹੜੇ ਸਾਡੇ ਬਜ਼ੁਰਗ ਹੋਣਗੇ ਉਹਨਾਂ ਵਾਸਤੇ ਸਾਈਡ ਦੇ ਸਾਰੇ ਹਾਲ ਦੇ ਵਿੱਚ ਕੁਰਸੀਆਂ ਲੱਗ ਰਹੀਆਂ ਹਨ, ਤੁਹਾਡੇ ਨੀਚੇ ਬੈਠਣ ਵਾਸਤੇ ਗੱਦੀਆਂ ਹੋਣਗੀਆਂ ਸੰਗਤਾਂ ਵਾਸਤੇ। ਔਰ ਮੈਂ ਬੜਾ ਸਤਿਕਾਰ ਦੇ ਨਾਲ ਸਾਡੇ ਬਹੁਤ ਪਿਆਰੇ ਵਾਲੇ ਵੀਰ ਆ ਸੋਫਾ ਫੈਕਟਰੀ ਵਾਲੇ, ਉਹ ਹਰ ਸਾਲ ਹੀ ਗੱਦੀਆਂ ਭੇਜਦੇ ਆ, ਨਵੀਆਂ ਨਵੀਆਂ ਗੱਦੀਆਂ ਬਣਾ ਕੇ ਇਸ ਸਾਲ ਫਿਰ ਉਹ ਨਵੀਆਂ ਗੱਦੀਆਂ ਹੋਰ ਬਣਾ ਰਹੇ ਆ ਸੰਗਤਾਂ ਵਾਸਤੇ। ਸੰਗਤਾਂ ਨੇ ਬਹਿਣਾ ਹੈ, ਸਾਡੇ ਬਜ਼ੁਰਗਾਂ ਨੇ ਬਹਿਣਾ ਹੈ, ਉਹ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ, ਬਜ਼ੁਰਗਾਂ ਨੂੰ ਗੱਦੀਆਂ ਮਿਲ ਜਾਂਦੀਆਂ, ਕੁਰਸੀ 'ਤੇ ਗੱਦੀਆਂ ਰੱਖ ਲੈਂਦੇ ਆ, ਅਤੇ ਤੁਹਾਡੇ ਵਾਸਤੇ ਉੱਥੇ ਜੋ ਵੀ ਲੰਗਰ ਹੋਏਗਾ ਉਸ ਦਾ ਵੀ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ। ਲਓ ਜੀ ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਤੁਹਾਡੇ ਵਾਸਤੇ ਉੱਥੇ ਹਾਜ਼ਰ ਹੋਣਗੇ 3 ਦਿਨ ਹੀ, ਸੈਚਰਡੇ ਸੰਡੇ ਜਿਹੜਾ ਟਾਈਮਿੰਗ ਹੈ ਜਿਹੜਾ ਕਿ ਹੁਣ ਵੀਕਐਂਡ ਆ ਰਿਹਾ ਹੈ 3 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੋਣਗੇ, ਔਰ ਮੰਡੇ ਜਿਹੜਾ ਹੈ 12 ਵਜੇ ਤੋਂ ਲੈ ਕੇ ਸ਼ਾਮ ਦੇ ਤਕਰੀਬਨ 6-7 ਵਜੇ ਤੱਕ ਅਸੀਂ ਭੋਗ ਪਾ ਦਾਂਗੇ, ਕਿਉਂਕਿ ਟਿਊਜ਼ਡੇ ਨੂੰ ਤੁਸੀਂ ਵੀ ਕੰਮਾਂ 'ਤੇ ਜਾਣਾ ਹੈ ਸਾਰਿਆਂ ਨੇ, ਅਤੇ ਰਾਗੀ ਸਿੰਘਾਂ ਸਾਰਿਆਂ ਨੇ ਵੀ ਵਾਪਸ ਚਲਾ ਜਾਣਾ ਹੈ। ਅਤੇ ਇਸ ਕਰਕੇ ਮੈਂ ਤੁਹਾਨੂੰ ਟਾਈਮਿੰਗ ਜ਼ਰੂਰ ਦੱਸ ਰਿਹਾ, ਸਾਰੇ ਜੱਥੇ 3 ਦਿਨ ਹੀ ਕੀਰਤਨ ਕਰਨਗੇ।

ਸਾਹਿਬ ਤੁਸੀਂ ਸੁਣ ਰਹੇ ਹਾਂ ਔਰ ਸਾਡੇ ਬਹੁਤ ਹੀ ਪਿਆਰ ਵਾਲੇ ਵੀਰ ਆ ਸਾਡੇ ਸਪੋਂਸਰ ਆ ਸਰਦਾਰ ਸੁਰਜੀਤ ਸਿੰਘ ਪੱਡਾ ਸਾਹਿਬ ਵੱਲੋਂ ਵੀ ਸਪੈਸ਼ਲੀ ਤੌਰ 'ਤੇ ਸਹਿਯੋਗ ਭੇਜਿਆ ਜਾਂਦਾ ਤੁਹਾਨੂੰ ਪਤਾ ਹਰ ਸਾਲ ਹੀ ਔਰ ਪੱਡਾ ਸਾਹਿਬ ਤੁਹਾਡਾ ਵੀ ਥੈਂਕ ਯੂ ਔਰ ਇੰਸ਼ੋਰੈਂਸ ਦੇ ਫੀਲਡ ਦੇ 'ਚ ਬੜੇ ਪੁਰਾਣੇ ਆ ਸੁਰਜੀਤ ਸਿੰਘ ਜੀ ਪੱਡਾ ਸਾਹਿਬ ਤੁਸੀਂ ਵੀ ਕੋਈ ਇੰਸ਼ੋਰੈਂਸ ਕਰਾਉਣੀ ਆ ਤਾਂ ਸੁਰਜੀਤ ਸਿੰਘ ਪੱਡਾ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ 647-300-3100 ਦੇ ਕਾਲ ਵੀ ਕੀਤੀ ਜਾ ਸਕਦੀ ਹੈ 647-300-3100 ਦੇ ਕਾਲ ਕੀਤੀ ਜਾ ਸਕਦੀ ਹੈ।

0: ਜਾਨ ਨਾਲ ਮੈਸੇਜ ਤੁਹਾਡੇ ਤੱਕ ਉੱਪਰ ਦੇ ਹੋ ਰਿਹਾ ਸੀਬ ਸ਼ੇਖ ਸਾਹਿਬ ਤੁਹਾਨੂੰ ਪਤਾ ਕਿ ਇੱਕ ਮਿੰਟ ਦੇ ਵਿੱਚ ਇੱਕ ਬੜਾ ਵੱਡਾ ਨਾਂ ਰੱਖਦੇ ਆ ਕਮਰਸ਼ੀਅਲ ਪ੍ਰਾਪਰਟੀਜ਼ ਮਾਹਿਰ ਸਾਡੇ ਸੀਬ ਸ਼ੇਖ ਸਾਹਿਬ ਨੂੰ ਤੁਸੀਂ ਕਾਲ ਕਰ ਸਕਦੇ ਆ ਕੋਈ ਵੀ ਤੁਸੀਂ ਕਮਰਸ਼ੀਅਲ ਪ੍ਰਾਪਰਟੀ ਲੈਣੀ ਆ ਜਾਂ ਤੁਸੀਂ ਵੇਚਣੀ ਆ ਜਾਂ ਤੁਸੀਂ ਖਰੀਦਣੀ ਆ ਵੱਡੇ ਵੱਡੇ ਰੈਸਟੋਰੈਂਟ ਇਹਨਾਂ ਦੇ ਕੋਲ ਹਨ ਵੱਡੇ ਵੱਡੇ ਲਾਟ ਇਹਨਾਂ ਦੇ ਕੋਲ ਹਨ ਵੱਡੀਆਂ ਵੱਡੀਆਂ ਨਾਲ ਦੇ ਜਿਹੜੇ ਕਹਿੰਦੇ ਨਾ ਛੋਟੇ ਛੋਟੇ ਸ਼ਹਿਰਾਂ 'ਚ ਵਧੀਆ ਡੀਲਾਂ ਲੈਣ ਵਾਸਤੇ ਹਸੀਬ ਸ਼ੇਖ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ 6479884449 ਤੇ ਕਾਲ ਕੀਤੀ ਜਾ ਸਕਦੀ ਹੈ 6479884449 ਦੇ ਕਾਲ ਕੀਤੀ ਜਾ ਸਕਦੀ ਹੈ 6479884449 ਤੇ ਕਾਲ ਕੀਤੀ ਜਾ ਸਕਦੀ ਹੈ ਹਸੀਬ ਸ਼ੇਖ ਸਾਹਿਬ ਨੂੰ ਹਸੀਬ ਸ਼ੇਖ ਸਾਹਿਬ ਕੀ ਹਾਲ ਚਾਲ ਹੈ ਜਨਾਬ
1: ਬਸ ਚੜ੍ਹ ਜੀ ਕਲਾ ਬਾਈ ਜੀ ਥੈਂਕ ਯੂ ਵੈਰੀ ਮਚ ਫੋਰ ਨਾਈਸ ਇੰਟਰੋਡਕਸ਼ਨ ਐਂਡ ਕਾਈਂਡ ਵਰਡਸ
0: ਬੜੀ ਮਿਹਰਬਾਨੀ ਸਰ ਔਰ ਤੁਸੀਂ ਕਮਰਸ਼ੀਅਲਸ ਦਾ ਕੰਮ ਹੀ ਕਰਦੇ ਹੋ ਕੀ ਕਰਨਾ ਚਾਹੋਗੇ ਅੱਜ ਕਿਹੜੀ ਪ੍ਰਾਪਰਟੀ ਤੁਹਾਡੇ ਕੋਲ ਸੇਲ ਵਾਸਤੇ ਆਈ ਹੈ ਸਰ
1: ਅਸੀਂ ਜੀ ਸਭ ਤੋਂ ਪਹਿਲੇ ਆਪਣੇ ਮਿੱਤਰਾਂ ਨੂੰ ਦੱਸਾਂਗੇ ਸਾਡੇ ਕੋਲ ਐਸੋ ਗੈਸ ਸਟੇਸ਼ਨ ਆਇਆ ਜੇ ਵਿਦ ਕਾਰ ਵਾਸ਼ ਕਾਰ ਵਾਸ਼ ਜਿਹੜਾ ਹੈਗਾ ਲੇਟੈਸਟ ਅਪਡੇਟ ਦੇ ਨਾਲ ਟੱਚਲੈਸ ਕਾਰ ਵਾਸ਼ ਸੀਗਾ ਜੇ ਇਹਦੇ ਵਿੱਚ ਚੈਟਮ ਟਾਊਨ ਦੇ ਵਿੱਚ ਹੈਗਾ 24/7 ਚੱਲਦਾ ਹੈਗਾ ਵੀ ਅਗਰ ਕਿਸੇ ਦੋਸਤ ਨੇ ਲੈਣਾ ਹੈਗਾ ਵੀ ਚੈਟਮ ਦੇ ਵਿੱਚ ਐਸੋ ਗੈਸ ਸਟੇਸ਼ਨ ਇਹਦੀ ਐਨੂਅਲ ਜਿਹੜਾ ਰੈਵਨਿਊ ਜਨਰੇਟ ਹੁੰਦਾ ਪਿਆ ਵੀ ਆਫਟਰ ਆਲ ਐਕਸਪੈਂਸਿਸ ਜਿਹੜਾ ਜਿਹਨੂੰ ਤੁਸੀਂ ਨੈਟ ਪ੍ਰੋਫਿਟ ਕਹਿੰਦੇ ਹੋ ਤਕਰੀਬਨ $450,000 ਦੇ ਕਰੀਬ ਹੈ
0: ਅੱਛਾ ਹਾਫ ਮਿਲੀਅਨ ਡਾਲਰ ਹੋ ਗਿਆ ਆਲਮੋਸਟ
1: ਹਾਂਜੀ ਹਾਂਜੀ ਹਾਫ ਮਿਲੀਅਨ ਹੋ ਗਿਆ
0: ਸਾਢੇ $4,00,000 ਸਾਲ ਦਾ ਬਚ ਰਿਹਾ ਸਾਰੇ ਖਰਚੇ ਕੱਢ ਗਏ ਕਮਾਲ ਦੀ ਗੱਲ ਇਹ ਤਾਂ ਬੜੀ ਵਧੀਆ ਪ੍ਰੋਪਰਟੀ ਹੈ ਸਰ ਫਿਰ ਜੀ
1: ਹਾਂਜੀ ਇਹਦੇ ਨਾਲ ਸਾਡੇ ਕੋਲ ਇੱਕ ਅਸੀਂ ਲਾਸਟ ਟਾਈਮ ਵੀ ਤੁਹਾਨੂੰ ਦੱਸਿਆ ਸੀ ਕਿ ਸਾਡੇ ਕੋਲ ਚੈਟਮ ਦੇ ਵਿੱਚ ਇੱਕ ਸਕੂਲ ਆਇਆ ਜਿਹੜੀ ਕਿ 8 acres ਦੀ ਲੋਟ ਹੈਗੀ ਹੈ ਉਹਦੇ 'ਚ ਸਿਟੀ ਵੱਲੋਂ ਪਰਮਿਸ਼ਨ ਹੈ ਵੀ ਕਿ ਅਗਰ ਤੁਸੀਂ ਕੱਲ੍ਹ ਨੂੰ ਟਾਊਨ ਹਾਊਸ ਬਣਾਉਣਾ ਚਾਹੁੰਦੇ ਹੋ ਵੇਅਰ ਹਾਊਸ ਬਣਾਉਣਾ ਚਾਹੁੰਦੇ ਹੋ ਕੋਈ ਪੁਲਿਸ ਸਟੇਸ਼ਨ ਕੁਛ ਬਣਾਉਣਾ ਚਾਹੁੰਦੇ ਹੋ ਉਹਦੀ ਤੁਹਾਨੂੰ ਪਰਮਿਸ਼ਨ ਹੈ ਵੀ ਤੁਸੀਂ ਬਣਾਉਣਾ ਚਾਹੋ ਤਾਂ ਬਣਾ ਸਕਦੇ ਹੋ ਬਿਹਤਰੀਨ ਲੋਕੇਸ਼ਨ ਨੋ ਸਿਟੀ ਟੈਕਸ ਬਿਹਤਰੀਨ ਲੋਕੇਸ਼ਨ ਨੂੰ ਤੁਸੀਂ ਲੈਣਾ ਹੈ ਉਹਦੇ 'ਚ ਆਲਰੇਡੀ 15,000 ਸਕੇਅਰ ਫੀਟ ਦਾ ਕਵਰਡ ਏਰੀਆ ਹੈਗਾ ਵੇ ਔਰ ਪਿੱਛੇ ਫੁੱਟਬਾਲ ਗਰਾਊਂਡ ਵਗੈਰਾ ਸਾਰਾ ਕੁਛ ਹੈਗਾ ਵੇ ਔਰ ਚੱਲਦਾ ਹੋਇਆ ਸਕੂਲ ਹੈਗਾ ਸੀ ਐਂਡ ਤੁਸੀਂ ਅਗਰ ਲੈਣਾ ਹੈਗਾ ਵੇ ਤੁਸੀਂ ਕੰਟੈਕਟ ਜ਼ਰੂਰ ਕਰੋ ਔਰ ਬਹੁਤ ਜ਼ਿਆਦਾ ਦੋਸਤ ਆਪਣੇ ਲੱਭਦੇ ਪਏ ਨੇ ਇਹੋ ਜਿਹੀਆਂ ਪ੍ਰੋਪਰਟੀਜ਼ ਨੂੰ ਜਿੱਥੇ ਉਹਨਾਂ ਨੇ ਕਾਲਜ ਜਾਂ ਸਕੂਲ ਬਣਾਉਣੇ ਹੈਗੇ ਨੇ ਉਹਦੇ ਵਾਸਤੇ ਜਿੱਥੇ ਅਸੀਂ ਇਹ ਗੱਲ ਕਰਦੇ ਪਏ ਉੱਥੇ ਫਰਦਰ ਗੱਲ ਕਰਾਂਗੇ ਐਸੋ ਗੈਸ ਸਟੇਸ਼ਨ ਸਾਡੇ ਕੋਲ ਹੰਸਵਿਲ ਦੇ ਵਿੱਚ ਬੈਰੀ ਵਾਲੇ ਪਾਸੇ ਵੱਲ ਅੱਗੇ ਮਸਕੋਕਾ ਦੇ ਏਰੀਆ ਦੇ ਵਿੱਚ ਹੰਸਵਿਲ ਦੇ ਵਿੱਚ ਵਿਦ ਕਾਰ ਵਾਸ਼ ਆਇਆ ਵੀ ਔਰ ਇਹਦੇ ਵਿੱਚ ਵੀ ਇਹਦਾ ਪ੍ਰੋਫਿਟ ਜਿਹੜਾ ਹੈਗਾ ਤਕਰੀਬਨ $450,000 ਪਲੱਸ ਹੈਗਾ ਡਬਲ ਵਾਲ ਫਾਈਬਰ ਗਲਾਸ ਟੈਂਕ ਦੇ ਨਾਲ ਬਹੁਤ ਅੱਛਾ ਕੰਟਰੈਕਟ ਬਹੁਤ ਅੱਛੀ ਲੋਕੇਸ਼ਨ ਔਰ ਇਹਦਾ ਸਟੋਰ ਸੇਲ ਜਿਹੜਾ ਹੈਗਾ ਮੋਰ ਦੈਨ 1 million ਹੈਗਾ ਵੀ ਇਹਦਾ ਗੈਸ ਵਾਲੀਅਮ ਮੋਰ ਦੈਨ 6 million ਗੈਸ ਵਾਲੀਅਮ ਹੈ ਔਰ ਘੱਟ ਗੈਸ ਸਟੇਸ਼ਨ ਮਿਲਦੇ ਜਿਹੜੇ ਐਡੇ ਵਾਲੀਅਮ ਵਾਲੇ ਹੁੰਦੇ ਨੇ ਡੈਫੀਨੇਟਲੀ ਆਪਣੀ ਚਿੰਤਾ ਲੱਭਦੀ ਹੈ ਇਹੋ ਜਿਹਾ ਗੈਸ ਸਟੇਸ਼ਨ ਔਰ ਬਿਹਤਰੀਨ ਪ੍ਰੋਫਿਟ ਮੇਕਿੰਗ ਹੈਗਾ ਜਿੱਥੇ ਅਸੀਂ ਇਹ ਗੱਲ ਕਰਨੇ ਪਏ ਹਾਂ ਉੱਥੇ ਮੈਂ ਆਪਣਾ ਕੀ ਨਾਮ ਹੈ ਹਰਜੀਤ ਭਾਅ ਜੀ ਨੂੰ ਕਿਸੇ ਨੂੰ ਲੈ ਕੇ ਜਾਵਾਂਗਾ ਆਪਣੇ ਨਾਲ ਟਾਈਮ ਕੱਢਣ ਤੇ ਇਹਨਾਂ ਨੂੰ ਰੈਸਟੋਰੈਂਟ ਲੈ ਕੇ ਜਾਵਾਂਗੇ ਆਪਣੇ ਰਾਜੇ ਮਹਾਰਾਜੇ ਵਾਲਾ ਰੈਸਟੋਰੈਂਟ ਹੈਗਾ ਵੀ ਆਪਣੇ ਕੋਲ ਮਿਸਿਸ ਹੈਗਾ ਆਇਆ ਤਾਂ
0: ਅਗਰ ਕੋਈ
1: ਬੰਦਾ ਲੈਣਾ ਚਾਹ ਰਿਹਾ ਦੋਸਤ ਰੀਜ਼ਨੇਬਲ ਵੱਡੀ ਇਨਵੈਸਟਮੈਂਟ ਹੈਗੀ ਹੈ ਕਿ ਬਈ ਉੱਥੇ ਤਕਰੀਬਨ 3.45 million ਸਾਲ ਦੀ ਸੇਲ ਹੈ ਸਾਰੇ ਖਰਚੇ ਕੱਢ ਕਢਾ ਕੇ ਰੈਂਟ ਦੇ ਦੋ ਆ ਕੇ ਤਕਰੀਬਨ $50,000 ਪਰ ਮੰਥ ਤਕਰੀਬਨ $6,00,000 ਸਾਲ ਦਾ ਬਣਦਾ ਪਿਆ ਤੇ ਡੈਫੀਨੇਟਲੀ
0: 50,000 ਮਹੀਨੇ ਦਾ ਬਣਦਾ
1: ਹਾਂਜੀ ਸਰ ਜੀ
0: $50,000 ਮਹੀਨੇ ਦਾ ਬਈ ਵਾਹ
1: ਮੈਂ ਕਹਿੰਦਾ ਤੁਹਾਨੂੰ ਮੈਂ ਕਹਿ ਤਾ ਕਿ ਤੁਹਾਨੂੰ ਨਾਲ ਲੈ ਕੇ ਜਾਣਾ ਉੱਥੇ ਬੈਠ ਕੇ ਰੋਟੀ ਖਾਣੀ ਹੈ ਦੋਨੋਂ ਭਰਾਵਾਂ ਨੇ
0: ਨਹੀਂ ਰੋਟੀ ਤਾਂ ਜ਼ਰੂਰ ਖਾਵਾਂਗੇ ਰੋਟੀ ਖਾਵਾਂਗੇ ਪਰ ਇਹ ਜਿਹੜੇ ਤੁਸੀਂ ਲੋਕੇ ਤੁਸੀਂ ਜਿਹੜੀਆਂ ਪ੍ਰਾਪਰਟੀਆਂ ਲੈ ਕੇ ਆਉਂਦੇ ਹਾਂ ਹਸੀਬ ਸ਼ਾਹ ਇਹ ਮੈਂ ਕਹਿੰਦਾ ਵੀ ਜਿਵੇਂ ਤੁਸੀਂ ਹੁਣ ਕਾਰ ਵਾਸ਼ ਦੀ ਗੱਲ ਕੀਤੀ ਹੈ ਜਿਹੜਾ ਤੁਹਾਡੇ ਕੋਲ ਆਇਆ ਨਾ ਹੁਣ ਗਰਮੀਆਂ ਦੇ ਵਿੱਚ ਦੇਖੋ ਸੇਲ ਹੋਰ ਵੱਧ ਸਕਦੀ ਹੈ ਕਿਉਂਕਿ ਹਰ ਬੰਦੇ ਨੇ ਗੱਡੀ ਧੋਣੀ ਹੁੰਦੀ ਹੈ
1: ਜੀ ਬਿਲਕੁਲ ਸਹੀ ਹੈ
0: ਜਿਹੜਾ ਤੁਸੀਂ ਦੱਸਿਆ ਨਵਾਂ ਜਿਹੜਾ ਕਾਰ ਵਾਸ਼ ਸਿਸਟਮ ਲੱਗਾ ਇੱਥੇ ਔਰ ਕਿਉਂਕਿ ਗਰਮੀਆਂ ਦਾ ਡੈਫੀਨੇਟਲੀ ਹੋਰ ਸੇਲ ਵਾਸ਼ ਅੱਛਾ ਇੱਕ ਗੱਲ ਹੋਰ ਹੈ ਜਿਹੜੇ ਬੰਦਿਆਂ ਨੇ ਇਨਕੁਆਇਰੀ ਕਰਨੀ ਹੋਵੇ ਤੁਸੀਂ ਉਹਨਾਂ ਨੂੰ ਸਾਰੇ ਅਸੀਂ ਦੇਖੋ ਗੱਲਾਂ ਕਹੀਆਂ ਤੁਹਾਡੀਆਂ ਟਰੱਸਟ ਕਰਦੇ ਹਾਂ ਪਰ ਸਾਨੂੰ ਪੇਪਰ ਵਰਕ ਨਾਲ ਚਾਹੀਦਾ ਸਾਰਾ ਇਹ ਦੇਖੋ ਤੁਸੀਂ ਪਲੀਜ਼
1: ਹਾਂਜੀ ਪੇਪਰ ਵਰਕ ਦਵਾਂਗੇ ਜੀ ਜਿਸ ਤਰ੍ਹਾਂ ਇੰਟਰਸਟਿਡ ਪਾਰਟੀ ਹੋਏਗੀ ਤੇ ਪੇਪਰ ਵਰਕ ਤਾਂ ਵੈਲ ਤੇ ਕੰਮ ਨਹੀਂ ਨਾ ਚੱਲਦਾ ਡਾਟਾ ਸ਼ੀਟ ਦੇ ਦਾਂਗੇ ਤੇ ਜਿਹੜਾ ਸਾਨੂੰ ਸੈਲਰ ਨੇ ਦਿੱਤਾ ਹੈ ਦੇਖ ਲਓ ਪ੍ਰੋਫਿਟ ਜੇ ਇਹ ਹੈਗਾ ਵੇ ਬਾਕੀ ਜਿਹੜੀ ਡਿਊ ਡਿਲੀਜੈਂਸ ਹੈ ਉਹ ਤਾਂ ਜੀ ਐਕਸੈਪਟੈਂਸ ਤੋਂ ਬਾਅਦ ਤੁਹਾਨੂੰ ਸਾਰੇ ਪੇਪਰ ਮਿਲਾਂਗੇ
0: ਕਿਹੜੇ ਨੰਬਰ ਤੇ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ ਸੀਫ ਸ਼ੇਖ ਸਾਹਿਬ
1: ਮੈਨੂੰ ਕਾਲ ਕੀਤੀ ਜਾ ਸਕਦੀ ਹੈ ਜੀ 6479889884 4449 ਸਾਡੇ ਕੋਲ ਸਿਰਫ ਇਹੀ ਲਿਸਟ ਨਹੀਂ ਹੈਗਾ, ਕਾਫੀ ਲਿਸਟਿੰਗਾਂ ਨੇ ਬ੍ਰਾਂਡਿਡ ਨਾਨ ਬ੍ਰਾਂਡਿਡ ਰੈਸਟੋਰੈਂਟ ਹੈਗੇ ਨੇ, ਹੋਟਲ ਮੋਟਲ, ਕਿਉਂਕਿ ਇਹ ਰਣਜੀਤ ਭਾਈ ਦੀ ਮਿਹਰਬਾਨੀ ਹੈ, ਥੋੜਾ ਜਿਹਾ ਸਾਨੂੰ ਟਾਈਮ ਮਿਲ ਜਾਂਦਾ ਤੁਹਾਨੂੰ ਕਨੈਕਟ ਹੋਣ ਵਾਸਤੇ।
0: ਜੀ ਜੀ,
1: ਇਸ ਕਨੈਕਸ਼ਨ ਦੇ ਵਿੱਚ ਸਿਰਫ ਤੁਹਾਨੂੰ ਇੱਕ ਦੋ ਤਿੰਨ ਸ਼ੇਅਰ ਹੀ ਕਰ ਸਕਦੇ ਹਾਂ, ਜ਼ਿਆਦਾ ਨਹੀਂ, ਲੇਕਿਨ ਅਗਰ ਤੁਸੀਂ ਰੀਅਲੀ ਬਾਏ ਕਰਨਾ ਚਾਹ ਰਹੇ ਹੋ, ਡੈਫੀਨੇਟਲੀ ਤੁਹਾਡੇ ਟਾਈਮ ਨੂੰ ਵੈਲਿਊ ਦਿੱਤੀ ਜਾਏਗੀ, ਤੁਹਾਡੇ ਟਾਈਮ ਨੂੰ ਤੁਸੀਂ ਆਪ ਇਹਨਾਂ ਨੂੰ ਫੋਨ ਕਰਕੇ ਕਹੋਗੇ ਕਿ ਜੀ ਮੈਨੂੰ ਵਾਕਈ ਜਾ ਕੇ ਬਾਸਕਟਬਾਲ ਦਾ ਹੈਗਾ ਵੇ, ਸਟੂਡੀਓ ਵਗੈਰਾ ਵੀ ਹੈਗਾ ਵੇ, ਪਿੱਛੇ ਪੂਰੀ ਫੁੱਟਬਾਲ ਗਰਾਊਂਡ ਹੈਗੀ ਏ,
0: 8 acres
1: ਦੀ ਲਾਟ ਹੈਗੀ ਏ,
0: ਠੀਕ ਹੈ,
1: ਨੋ ਟੈਕਸ। ਨੰਬਰ ਇੱਕ। ਨੰਬਰ ਦੋ, ਸਿਟੀ ਕਹਿੰਦਾ ਕਿ ਅਗਰ ਤੁਸੀਂ ਇੱਥੇ ਟਾਊਨ ਹਾਊਸ ਲਿਆਉਣਾ ਚਾਹੁੰਦੇ ਹੋ ਜਾਂ ਕੋਈ ਡਿਵੈਲਪਿੰਗ ਲਿਆਉਣਾ ਚਾਹੁੰਦੇ ਹੋ, ਕੋਈ ਹੋਟਲ ਮੋਟਲ ਲਿਆਉਣਾ ਚਾਹੁੰਦੇ ਹੋ, ਵੀ ਆਰ ਰੈਡੀ ਟੂ ਕਨਵਰਟ ਦੈਟ ਲੋਕੇਸ਼ਨ, ਕਿ ਵੀ ਅਸੀਂ ਇੱਥੇ ਕਰਨ ਨੂੰ ਤਿਆਰ ਹਾਂ।
0: ਠੀਕ ਹੈ,
1: ਬਿਲਡਰਸ ਵਾਸਤੇ ਬਿਹਤਰੀਨ ਲੋਕੇਸ਼ਨ ਹੈਗੀ ਆ, ਬੜੀ ਮਾਈਨਰ ਜੀ ਉਹਦੀ ਪ੍ਰਾਈਸ ਹੈਗੀ ਆ, 1.75 million ਦੇ ਕੋਲ ਕੋਲ ਉਹਦੀ ਪ੍ਰਾਈਸ ਹੈ,
0: ਜਿਹੜਾ
1: ਕਿ ਡੂਏਬਲ ਐਂਡ ਰੀਜ਼ਨੇਬਲ ਪ੍ਰਾਈਸ।
0: ਬਹੁਤ ਅੱਛੀ ਗੱਲ ਹੈ ਸਰ। ਨੰਬਰ ਇੱਕ ਵਾਰੀ ਫਿਰ ਦੇ ਦੋ ਜਾਣ ਲੱਗੇ ਸਰ ਦੁਬਾਰਾ।
1: ਹਾਂਜੀ, ਤੁਸੀਂ ਕਾਲ ਕਰਨੀ ਹੋਈ ਜੀ
0: 6479884449 ਤੇ ਕਾਲ ਤੁਸੀਂ ਜਲਦੀ ਜਲਦੀ ਜਲਦੀ ਜਲਦੀ ਜਲਦੀ ਹਸੀਬ ਸ਼ੇਖ ਸਾਹਿਬ ਨੂੰ ਕਰ ਲਿਓ। ਇਹ ਤਾਂ ਪ੍ਰੋਪਰਟੀ ਮੈਂ ਪਹਿਲੀ ਵਾਰੀ ਸੁਣੀ ਹੈ ਵੀ ਜਿਹੜਾ ਟੈਕਸੀ ਹੈ ਨੀ, ਕਮਾਲ ਦੀ ਗੱਲ।
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ, ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ, ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
0: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਨਿਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਿਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
3: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ, ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-526-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
0: ਰੈਵ ਸਿੰਘ ਕੈਨੇਡੀਅਨ ਜਾਂਪਲ, ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600, 647-4096 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ। ਇੱਕ ਰੈਵ ਸਿੰਘ ਦੇ ਕੋਲ ਪ੍ਰੋਪਰਟੀ ਆਈ ਹੈ ਔਰ ਬ੍ਰੈਮਲੀ ਐਂਡ ਪੀਟਰ ਆਪਸਨ ਦੇ ਕਾਰਨਰ ਤੇ, ਜਿੱਥੇ ਕਿ ਸਾਡਾ ਪੀਜ਼ਾ ਡਿਪੂ ਵਾਲੇ ਵੀਰ ਆ, ਉਸ ਪਲਾਜ਼ੇ ਦੇ ਨਾਲ ਦਾ ਜਿਹੜਾ ਪਲਾਜ਼ਾ ਹੈ ਉੱਥੇ ਇੱਕ ਪ੍ਰੋਪਰਟੀ ਆਈ ਹੈ ਔਰ ਇਹਦਾ ਰੈਂਟ ਬੜਾ ਘੱਟ ਆ, ਤਕਰੀਬਨ $2000 ਸਿਰਫ ਦਾ ਕਿਰਾਇਆ ਹੈ ਔਰ ਤੁਹਾਡੀ ਵੱਖਰੀ ਐਂਟਰੈਂਸ ਹੈ, 2 ਵਿੰਡੋ ਬਹੁਤ ਵੱਡੀਆਂ ਲੱਗੀਆਂ, 2nd ਫਲੋਰ 'ਤੇ ਪ੍ਰੋਪਰਟੀ ਹੈ, ਇੱਥੇ ਤੁਸੀਂ ਕੋਈ ਸਕੂਲ ਖੋਲ ਸਕਦੇ ਹਾਂ। ਕੋਈ ਵੀ ਤਰ੍ਹਾਂ ਦਾ ਸਕੂਲ ਖੋਲ੍ਹਣਾ ਹੋਵੇ ਤਾਂ ਸਕੂਲ ਖੋਲ੍ਹ ਸਕਦੇ ਹਾਂ। ਜੇ ਤੁਸੀਂ ਇਹ ਪ੍ਰੋਪਰਟੀ ਖਰੀਦਣੀ ਹੈ ਖਰੀਦ ਵੀ ਸਕਦੇ ਹਾਂ, ਦੋ ਆਪਸ਼ਨਸ ਤੁਹਾਡੇ ਕੋਲ ਹਨ। ਜੇ ਤੁਸੀਂ ਰੈਂਟ 'ਤੇ ਪ੍ਰੋਪਰਟੀ ਲੈਣੀ ਹੈ, ਇਹ ਇੱਕ ਖੁੱਲ੍ਹਾ ਹਾਲ ਬਣਿਆ ਹੋਇਆ ਕੰਧ ਵਿੱਚ ਕੀਤੀ ਹੋਈ ਹੈ, ਜੇ ਤੁਸੀਂ ਕੰਧ ਕੱਢਣੀ ਹੋਈ ਕੱਢ ਵੀ ਸਕਦੇ ਹਾਂ। ਕੋਈ ਤਾਂ ਸਕੂਲ ਖੋਲ੍ਹਣਾ ਹੈ ਜਾਂ ਫਰਾਈਡੇ ਵਾਲੇ ਸਾਡੇ ਕੋਈ ਮੁਸਲਿਮ ਫੈਮਿਲੀ ਸੁਣੀ ਉਹਨਾਂ ਨਮਾਜ਼ ਪੜ੍ਹਨ ਵਾਸਤੇ ਉਹਨਾਂ ਨੂੰ ਕੋਈ ਨਾ ਕੁਝ ਖੁੱਲ੍ਹੀ ਜਗ੍ਹਾ ਚਾਹੀਦੀ ਹੁੰਦੀ ਹੈ, ਇਹ ਵੱਡਾ ਹਾਲ ਹੈ ਔਰ ਤੁਸੀਂ ਇੱਥੇ ਆਪਣੀ ਨਮਾਜ਼ ਪੜ੍ਹ ਸਕਦੇ ਹੋ, ਆਪਣਾ ਸਕੂਲ ਖੋਲ੍ਹ ਸਕਦੇ ਹੋ। ਕੋਈ ਟੀਚਿੰਗ ਸਕੂਲ ਖੋਲ੍ਹਣਾ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਟਰੱਕਿੰਗ ਵਾਲਾ ਜਿਹੜਾ ਸਿਖਾਉਣ ਵਾਲਾ ਸਕੂਲ ਹੁੰਦਾ ਉਹ ਵੀ ਇੱਥੇ ਖੁੱਲ੍ਹ ਸਕਦਾ, ਟਰੱਕ ਡਰਾਈਵਿੰਗ ਸਕੂਲ ਵੀ ਖੁੱਲ੍ਹ ਸਕਦਾ ਇੱਥੇ ਔਰ ਇਹ ਤੁਹਾਡੇ ਵਾਸਤੇ ਪ੍ਰੋਪਰਟੀ ਹਾਜ਼ਰ ਹੈ। ਲੋਕੇਸ਼ਨ ਬੜੀ ਵਧੀਆ, ਬ੍ਰੈਂਪਟਨ ਦੇ ਗੜ੍ਹ ਦੇ ਵਿੱਚ ਲੋਕੇਸ਼ਨ ਹੈ। ਆਪਾਂ ਨੂੰ ਪਤਾ ਕਿ ਜਿੱਦਾਂ ਕਿ ਬ੍ਰੈਂਪਟਨ ਦਾ ਹੋਸਪਿਟਲ ਹੈ ਉਹਦੇ ਬਿਲਕੁਲ ਬੈਕ ਸਾਈਡ 'ਤੇ ਆ, ਵਾਕਿੰਗ ਡਿਸਟੈਂਸ ਆ, 3 ਮਿੰਟ ਲੱਗਦੇ ਆ ਉੱਥੋਂ ਪ੍ਰੋਪਰਟੀ ਤੋਂ ਨਿਕਲ ਕੇ ਬ੍ਰੈਂਪਟਨ ਹੋਸਪਿਟਲ ਵਾਰਡ 'ਚ 3-4 ਮਿੰਟ ਲੱਗੂ ਜੇ ਬੰਦਾ ਹੌਲੀ ਤੁਰਦਾ, ਠੀਕ ਹੈ ਨਾ। ਜੇ ਪ੍ਰੋਪਰਟੀ ਲੈਣੀ ਆ ਰੈਂਟ 'ਤੇ ਜਾਂ ਤੁਸੀਂ ਪ੍ਰੋਪਰਟੀ ਖਰੀਦਣੀ ਆ ਤਾਂ ਰੈਵ ਸਿੰਘ ਨੂੰ ਕਾਲ ਕਰ ਲਓ 6477-4409-600, 647-740-9600 'ਤੇ ਕਾਲ ਕੀਤੀ ਜਾ ਸਕਦੀ ਹੈ। 16, 17, 18 ਮਈ ਜਿਹੜਾ ਕਿ ਇਸ ਵਾਲਾ ਲੌਂਗ ਵੀਕਐਂਡ ਆਪਣਾ ਆ ਰਿਹਾ ਹੈ, ਮਿਸਟਰ ਸਿੰਘ ਪੀਜ਼ਾ ਵਾਲਿਆਂ ਨਾਲ ਸਾਡੀ ਮੀਟਿੰਗ ਹੋਈ ਔਰ ਅਸੀਂ ਉਹਨਾਂ ਨਾਲ ਸਲਾਹ ਕੀਤੀ ਕਿ ਲੰਗਰ ਜਿਨ੍ਹਾਂ ਨੇ ਉੱਥੇ ਪੀਜ਼ੇ 'ਤੇ ਲੈ ਕੇ ਜਾਣੇ ਆ, ਕਿਸੇ ਨੂੰ 40 ਪੀਜ਼ੇ ਚਾਹੀਦੇ ਆ, 50 ਪੀਜ਼ੇ ਚਾਹੀਦੇ ਆ, ਕਿਸੇ ਨੂੰ 10 ਪੀਜ਼ੇ ਚਾਹੀਦੇ ਆ, ਸਿਰਫ $10 ਦਾ ਇੱਕ ਪੀਜ਼ਾ ਮਿਲੇਗਾ ਤੁਹਾਨੂੰ। ਤੁਸੀਂ ਆਪ ਹੀ ਦੇਖ ਲਓ ਕਿੰਨੇ ਕਿੰਨੇ ਦੇ ਪੀਜ਼ੇ ਮਿਲਦੇ ਆ ਬਾਹਰ, ਆਪਾਂ ਸਾਰਿਆਂ ਨੂੰ ਪਤਾ ਹੈ। 3 ਦਿਨ ਵਾਸਤੇ ਕਿਸੇ ਨੂੰ 10 ਪੀਜ਼ੇ ਚਾਹੀਦੇ ਆ, 5 ਚਾਹੀਦੇ ਆ, 20 ਚਾਹੀਦੇ ਆ, 50 ਪੀਜ਼ੇ ਚਾਹੀਦੇ ਆ, ਉੱਥੇ ਤੁਸੀਂ ਪੀਜ਼ਾ ਲਿਆ ਕੇ ਆਪ ਹੀ ਸੰਗਤਾਂ ਨੂੰ ਉੱਥੇ ਵੰਡਣੇ ਆ, ਸੰਗਤਾਂ ਨੂੰ ਆਪ ਹੀ ਤੁਸੀਂ ਸੇਵਾ ਕਰਨੀ ਆ। ਮਿਸਟਰ ਸਿੰਘ ਪੀਜ਼ਾ ਨੰਬਰ ਮੈਂ ਦੇ ਰਿਹਾ, ਇਸ ਨੰਬਰ 'ਤੇ ਕਾਲ ਕਰਨੀ ਪੈਣੀ ਹੈ, ਕਿਉਂਕਿ ਜੇ ਤੁਸੀਂ ਜਿਹੜੀ ਉਹਨਾਂ ਦੀ ਮੇਨ ਲਾਈਨ ਹੈ ਉੱਥੇ ਕਰੋਗੇ ਉੱਥੇ ਰੈਗੂਲਰ ਰੇਟ ਹੋਣੇ ਆ। ਇੱਕ ਨੰਬਰ ਤੁਸੀਂ ਨੋਟ ਕਰ ਲਓ ਜਿਨ੍ਹਾਂ ਨੇ ਮਿਸਟਰ ਸਿੰਘ ਪੀਜ਼ਾ ਕੋਲੋਂ ਇਸ ਆਉਣ ਵਾਲੇ ਵੀਕਐਂਡ ਦੇ ਪੀਜ਼ੇ ਲੈਣੇ ਆ, $10 ਦਾ ਲਾਰਜ ਪੀਜ਼ਾ। ਭਾਅ ਜੀ ਇਹਨਾਂ ਨਾਲ ਆਪਾਂ ਕੀ ਰਿਕੁਐਸਟ ਕੀਤੀ ਹੈ ਵੀ ਸੰਗਤਾਂ ਨੇ ਬੜੇ ਉੱਥੇ ਲੰਗਰ ਲੈ ਕੇ ਆਉਣਾ, ਅਤੇ ਕਿਉਂ ਨਾ ਮੈਂ ਕਿਹਾ ਪੀਜ਼ਾ ਹੀ ਅਸੀਂ ਉੱਦਾਂ ਕਹਿੰਦੇ ਹਰਜੀਤ ਜੀ 17-18 ਡਾਲ ਦਾ ਇੱਕ ਪੀਜ਼ਾ ਹੁੰਦਾ, 40 ਡਾਲ ਦੇ 2 ਪੀਜ਼ੇ ਬਣਦੇ ਆ ਟੈਕਸ ਪਾ ਕੇ, ਅਤੇ ਇਹ ਪੀਜ਼ਾ ਤੁਹਾਨੂੰ $10 ਦਾ ਮਿਲ ਰਿਹਾ, ਠੀਕ ਹੈ। ਅਤੇ ਨੰਬਰ ਤੁਸੀਂ ਨੋਟ ਕਰ ਲਓ 6477-9360-910। ਫਲੈਟ ਹੀ ਦੇ ਰਹੇ $10, ਟੈਕਸ ਵੀ ਨਹੀਂ ਦੇਣਾ ਤੁਸੀਂ ਉੱਪਰ, $10 ਫਲੈਟ ਪੇ ਕਰਨੇ ਤੁਸੀਂ ਸਿਰਫ, ਕੋਈ ਟੈਕਸ ਨਹੀਂ ਉੱਪਰ ਪੇ ਕਰਨਾ ਤੁਸੀਂ, ਇਹ ਵੀ ਗੱਲ ਯਾਦ ਰੱਖਿਓ। ਔਰ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਨੰਬਰ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੇ ਦਿੰਦਾ, $10 ਦਾ ਲਾਰਜ ਪੀਜ਼ਾ 10, 15, 20, 50 6477-9360-910 'ਤੇ ਕਾਲ ਕਰ ਲਿਓ। ਇੱਥੇ ਬੁਕਿੰਗ ਕਰਾਉਣੀ ਪੈਣੀ ਹੈ ਤੁਹਾਨੂੰ, ਵੀ ਅਸੀਂ ਕਹੋ ਨਗਰ ਕੀਰਤਨ ਦਰਬਾਰ 'ਤੇ ਪੀਜ਼ੇ ਲੈ ਕੇ ਜਾਣੇ ਆ, 6477-9360-910।
3: ਜ਼ਿੰਦਗੀ ਹੈਰਾਨੀਆਂ ਨਾਲ ਭਰੀ ਹੋਈ ਹੈ, ਪਰ ਤੁਹਾਡੇ ਪਰਿਵਾਰਾਂ ਦਾ ਫਿਊਚਰ ਉਹਨਾਂ ਵਿੱਚੋਂ ਇੱਕ ਨਹੀਂ ਹੋਣਾ ਚਾਹੀਦਾ। ਪਲੈਨਟ ਇੰਸ਼ੋਰੈਂਸ ਤੋਂ ਕੀਤੀ ਹੋਈ ਲਾਈਫ ਇੰਸ਼ੋਰੈਂਸ ਨਾਲ ਤੁਸੀਂ ਆਪਣੀ ਲਾਈਫ ਦੀ ਸਾਰੀਆਂ ਇੰਪੋਰਟੈਂਟ ਚੀਜ਼ਾਂ ਨੂੰ ਪ੍ਰੋਟੈਕਟ ਕਰ ਸਕਦੇ ਹੋ, ਤੇ ਸਾਡੇ ਪਲਾਨ ਅਫੋਰਡੇਬਲ ਤੇ ਫਲੈਕਸੀਬਲ ਵੀ ਨੇ, ਤੇ ਅਸੀਂ ਉਹਨਾਂ ਨੂੰ ਡਿਜ਼ਾਈਨ ਕਰਦੇ ਹਾਂ ਤੁਹਾਡੀ ਨੀਡ ਦੇ ਹਿਸਾਬ ਦੇ ਨਾਲ ਟੂ ਗਿਵ ਯੂ ਦੈਟ ਪੀਸ ਆਫ ਮਾਈਂਡ। ਤੇ ਤੁਸੀਂ ਕਾਲ ਕਰਨਾ ਹੈ ਮੈਨੂੰ ਵਿਧੀ,
4: ਅੱਜ ਕੱਲ ਕਿਸੇ ਵੀ ਚੀਜ਼ 'ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ। ਉਹ ਕਿੱਦਾਂ? ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ, 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ। ਔਰ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
5: ਬਿਲਕੁਲ ਜ਼ੀਰੋ।
6: ਤੁਸੀਂ ਹੋ ਕੌਣ?
7: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ, ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 ਅਪ੍ਰੈਲ ਤੋਂ 13 ਮਈ ਤੱਕ ਵੈਲਿਡ।
8: ਹੋਲਸੇਲ ਕਲੱਬ, ਹੋਲ ਲੋਟ ਆਫ ਵੈਲਿਊ।
9: Donations to the War Amps have a lasting impact on amputees. Today, your support gives them the artificial limbs and resources they need for everyday activities and learning to live with amputation. Having access to our essential programs helps amputees prepare for tomorrow on their road to independence. The War Amps is committed to improving the quality of life for Canadian amputees, but this wouldn't be possible without you. To learn how your donation helps, visit waramps.ca.
10: 32, 55, 80 ਮਿਲਣਗੇ। ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
11: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowway Drive ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
8: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
7: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
7: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
7: 647-7379-8710।
4: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335, 790-8335 ਔਰ ਵਿਜ਼ਿਟ www.reetiglass.com।
9: ਚਿੰਟੂ ਪੁੱਤਰ,
10: ਹਾਂਜੀ ਮੈਡਮ ਜੀ।
9: ਚੱਲ ਬੇਟੇ, ਅੱਜ ਦਾ ਵਿਚਾਰ ਦੱਸ।
10: ਅੱਜ ਦਾ ਵਿਚਾਰ ਹੈ ਮੈਡਮ ਜੀ ਕਿ ਅਸੀਂ ਭਾਰਤੀ ਲੋਕ ਹੈਲਮਟ ਪਾਈਏ ਭਾਵੇਂ ਨਾ ਪਾਈਏ, ਪਰ ਫੋਨ ਤੇ ਸਕਰੀਨ ਗਾਰਡ ਜ਼ਰੂਰ ਲਵਾਉਣੇ ਆ।
9: ਉਹ ਕਿਉਂ?
10: ਸਿਰ ਭਾਵੇਂ ਪਾੜ ਜੇ, ਖੂਨ ਭਾਵੇਂ ਵਹਿ ਜਾਵੇ, ਪਰ ਮੋਬਾਈਲ ਤੇ ਖਰੋਚ ਨਹੀਂ ਹੋਣੀ ਚਾਹੀਦੀ।
9: ਫਿੱਟੇ ਮੂੰਹ ਤੇਰੇ।
11: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
12: ਨਹੀਂ ਨਹੀਂ,
11: ਤੂੰ ਚੋਰ ਹੈ,
12: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈ ਤੂੰ।
13: ਕ੍ਰਿਮੀਨਲ ਡਿਫੈਂਸ ਲਾਇਰ, ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-877-5000, 647-875-5000।
14: Indian Fruitland, one stop for all your grocery needs.
15: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
14: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
16: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
17: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
16: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
17: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
16: 40 ਸਾਲਾਂ ਤੋਂ ਬੇਦਾਗ ਸਰਵਿਸ,
18: ਗਿੱਲ ਇੰਟਰਨੈਸ਼ਨਲ ਟ੍ਰੈਵਲ।
17: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
18: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
17: 905-671-8400 ਔਰ 905-796-8800 ਔਰ ਵਿਜ਼ਿਟ giltravels.ca।
19: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ 'ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ 'ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
17: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
20: ਨਾਓ ਓਪਨ ਟਿਲ 2 AM।
21: Ladies and gentlemen, introducing from CHLO AM 530, the number one radio host in the world

0: गुड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशा करते हैं, उम्मीद करते हैं कि तोड़ा आज का दिन अच्छा गुजर रहा होगा। साड़ी कोशिश रहेगी 2 बजे तक नेशनल इंटरनेशनल खबरों नाल तुहानू जोड़ के रखिए। अगे चल के किरण जी वतन दूत तुहाडे लई पेश करनगे और मनप्रीत जी इंडिया तो खबरां पेश करनगे। हुण तो लैके 2 बजे तक साडे स्टूडियो दे नंबर रहणगे 905-799-0999 905-799-0999। सब तो पहला छतरी छत रिपोर्ट हाजिर है। अज सूरज सिंह 557 दे कानूनी तौर ते बाहर आया ते 8:30 ते चले जाना। मामा चांसे सवेरे सवेरे आ गया जे 1:58 ते रात नू 11:09 ते इन्हें जाना है। अज सारा दिन सूरज चमकण दे आसार नजर आउंदे ने। तापमान 16 डिग्री और कल नू 17 डिग्री, लेकिन मिक्स ऑफ सन एंड कलाउड, बारिश दे नाल झखड़ झोले ते थंडर स्टॉर्म आउणगे। थर्सडे नू 15 डिग्री मिक्स ऑफ सन एंड कलाउड, फ्राइडे नू 20 डिग्री दे करीब होगा सूरज चमकेगा, सैटरडे नू 20 डिग्री मिक्स ऑफ सन एंड कलाउड, संडे नू 19 डिग्री सारा दिन सूरज चमकदा रहेगा। नाल दी नाल 35 मिलीमीटर जिहड़ी बारिश है पैण दे आसार नजर आउंदे ने सदर्न ओंटेरियो दे अंदर। ਬੜੀ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਪ੍ਰਭਾ ਸਾਹਿਬ ਨੂੰ ਏਅਰ ਤੇ ਲੈ ਕੇ ਆਈਏ, ਉਹਨਾਂ ਨਾਲ ਗੱਲ ਕਰ ਦੇਖਦੇ ਹਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। BC ਵਿਚ ਇੱਕ ਕਰੈਸ਼ ਹੋਇਆ ਮੋਟਰਸਾਈਕਲ ਤੇ ਗੱਡੀ ਦਾ, ਮੇਰੇ ਖਿਆਲ ਸਾਰਿਆਂ ਨੇ ਉਹ ਫੋਟੋ ਜ਼ਰੂਰ ਦੇਖਣੀ ਆ। ਬੰਦਾ ਥੱਲੇ ਤੇ ਮੋਟਰਸਾਈਕਲ ਛਾਲ ਮਾਰ ਕੇ ਜੀ ਉੱਤੇ ਜਿਹੜੀ ਟ੍ਰੈਫਿਕ ਲਾਈਟਾਂ ਹੁੰਦੀਆਂ ਉਹ ਚ ਫਸ ਗਿਆ। ਸਾਰੇ ਵੀਡੀਓ ਬਣਾ ਰਹੇ, ਫੋਟੋ ਖਿਚਾ ਰਹੇ ਆ, ਫੇਰ ਕਰੇਨ ਵਾਲਾ ਆਇਆ ਉਹਨੇ ਫੜ ਕੇ ਮੋਟਰਸਾਈਕਲ ਥੱਲੇ ਲਾਇਆ। What are the chances ਕਿ ਐਕਸੀਡੈਂਟ ਹੋਵੇ ਮੋਟਰਸਾਈਕਲ ਲਾਈਟਾਂ ਦੇ ਲਮਕਦਾ ਹੋਵੇ? ਵਾਓ, ਛੋਟੀ ਵੱਡੀ ਕੋਈ ਵੀ ਪਾਰਟੀ ਕਰਨੀ ਹੈ ਤਾਂ ਟਿੱਕਾ ਜੰਕਸ਼ਨ।
1: जंक्शन लेके आए ने स्पेशल ऑफर्स फॉर फेस्टिव सीजन। खास फेस्टिव सीजन लाई केटरिंग स्टार्ट सिर्फ 9.99
2: जिस विच मिलनगिया 8 आइटम्स। ए लाइव केटरिंग भी कर देने,
1: फंक्शन वड्डा होवे या छोटा केटरिंग वाला ता सिरा ला देंगे।
2: एना कोल शानदार पार्टी हॉल भी आ, वो भी रीजनेबल फूड प्राइसेस ते।
1: इस फेस्टिवल सीजन बनाओ अपनिया खुशियां नु दुगना ते पहुंचो टिक्का जंक्शन।
2: कॉल 6474294040
1: 6474294040। टिक्का जंक्शन, खुशियां दा सेलिब्रेशन।
3: मेरे रब जी, मेरा बिजनेस नहीं चलता। बाबा जी बड़े पापड़ मेल मेल देख लेने, कोई गल नहीं पड़ती। बाबा जी प्रसाद चढ़ाऊंगा, $50 दा प्रसाद चढ़ाऊंगा। बाबा जी मेरा बिजनेस चला दियो।
4: मैनू क्यों डिस्टर्ब कर रहे हैं? देव तात्रे नु कॉल कर, रेडियो ते अपने कारोबार दी एड चला। भाई स्पेशल पैकेज ने उना कोल, फोन कर 416-677-0609 416-677-0609।
5: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब, लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
6: ਕੀ ਤੁਸੀਂ ਵੱਡੇ ਸਾਈਜ਼ ਬਿਲਡ ਕਰਨ ਲਈ ਇਧਰ ਉਧਰ ਭੱਜਦੇ ਰਹਿੰਦੇ? ਪਹਿਲਾਂ ਤੁਸੀਂ ਕੇਕ ਲਈ ਇਧਰ ਉਧਰ ਭੱਜੋਗੇ, ਤੁਸੀਂ ਡੈਕੋਰੇਸ਼ਨ ਲਈ ਪਰੇਸ਼ਾਨ ਹੋਗੇ, ਫਿਰ ਤੁਸੀਂ ਤੇ ਕਾਰਟੂਨ ਕਰੈਕਟਰ ਲੱਭੋਗੇ ਤੇ ਫੋਟੋਗ੍ਰਾਫੀ ਲਈ। ਜ਼ਿੰਦਗੀ ਚ ਵੈਸੀ ਟੈਨਸ਼ਨਾਂ ਘੱਟਣੇ ਚੋ ਇੰਨੀਆਂ ਜ਼ਿਆਦਾ ਹੋ ਲਈ ਜਾਂਦੇ ਹੋ। ਇੰਨੀਆਂ ਸਵੀਟ ਮਾਸਟਰ ਬਹੁਤ ਖੁਸ਼ ਕਰਦਾ ਪਿਆ। ਬਰਥਡੇ ਐਨੀਵਰਸਰੀ ਟੈਨਸ਼ਨ ਸਾਨੂੰ ਲੈ ਲਾਂਗੇ, ਅਸੀਂ ਸਭ ਕੁਝ ਅਰੇਂਜ ਕਰ ਦਾਂਗੇ। ਕੇਕ ਹੋ ਗਿਆ, ਡੈਕੋਰੇਸ਼ਨ ਹੋ ਗਈ, ਮਿੱਠਾ ਹੋ ਗਿਆ, ਫੋਟੋ ਸਭ ਕੁਝ ਅਸੀਂ ਦੇਖਾਂਗੇ। ਤੁਸੀਂ ਬਸ ਟੇਬਲ ਬੁੱਕ ਕਰਵਾਓ ਤੇ ਹੁੰਗ ਹੁਮਾ ਕੇ ਆਓ ਸਾਡੇ ਕੋਲ। ਇੰਨੀਆਂ ਸਵੀਟ ਮਾਸਟਰ ਤੁਹਾਡੀ ਸੈਲੀਬ੍ਰੇਸ਼ਨ ਦਾ ਅਸਲੀ ਸਾਥੀ।
0: इज्जत और तारीफ मंगी नहीं जांदी सजना, कमाई जांदी है।
7: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
0: ਜਿਤੇਂਦਰ ਜੀ ਪ੍ਰੋਗਰਾਮ ਸਵਾਗਤ ਹੈ।
8: ਥੈਂਕ ਯੂ ਦੇਵ ਭਾਜੀ, ਕੀ ਹਾਲ ਚਾਲ, ਕਿਵੇਂ ਹੋ?
0: ਵਧੀਆ ਵਧੀਆ। ਪ੍ਰਭਾ ਸਾਹਿਬ, ਵੈਲਕਮ ਟੂ ਦਾ ਸ਼ੋਅ ਸਰ।
9: ਧੰਨਵਾਦ ਦੇਵ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ, ਸਤਿ ਸ੍ਰੀ ਅਕਾਲ, ਤੇ ਜਤਿੰਦਰ ਬਾਈ ਜੀ ਵੀ ਅਵੇਲੇਬਲ ਨੇ, ਗੁੱਡ ਆਫਟਰਨੂਨ।
8: ਸਤਿ ਸ੍ਰੀ ਅਕਾਲ ਪ੍ਰੋ ਸਾਹਿਬ, ਕੀ ਹਾਲ ਚਾਲ, ਠੀਕ ਠਾਕ ਹੋ?
0: ਇਹ ਆ ਕਿ ਦੋ ਕ੍ਰਿਕਟ ਵਾਲੇ ਮੇਰੇ ਸਾਹਮਣੇ ਆ ਗਏ, ਇੱਕ ਇੱਧਰ ਆ, ਇੱਕ ਫੋਨ ਤੇ ਆ, ਤੇ ਮੈਂ ਨਾ ਕੱਲ ਆਪਾਂ ਗੱਲ ਕਰਦੇ ਸੀ ਜਦੋਂ ਤੁਸੀਂ ਛੁੱਟੀ ਲਈ ਸੀ ਏਅਰ ਤੋਂ, ਬਈ ਦਸਾਂ ਪਿੱਛੇ ਇੱਕ, ਹਰ ਦਸਾਂ ਰਨਾਂ ਪਿੱਛੇ ਇੱਕ ਤੇ 30 ਪਿੱਛੇ 3 ਹੋ ਗਏ ਸੀ ਆਊਟ। ਫਿਰ ਮੈਂ ਲਿਸਨ ਨੂੰ ਕਿਹਾ ਵੀ ਤੁਸੀਂ seva@davtar.com ਤੇ ਜਾ ਕੇ ਯੋਗਦਾਨ ਪਾਓ, 10ਵਾਂ ਦਸੌਂਦ ਕੱਢੋ, ਬਾਬਾ ਜੀ ਨੂੰ ਮੈਂ ਪੈਸੇ ਪਹੁੰਚਾ ਦੂੰਗਾ, ਤੁਸੀਂ ਜਿੱਤ ਜਾਓਗੇ। ਕਿਸੇ ਨੇ ਨਹੀਂ ਭੇਜੇ ਤੇ ਜਿੱਤੇ ਵੀ ਨਹੀਂ, ਪੰਜਾਬ ਵਾਲੇ ਫੇਰ ਹਾਰ ਗਏ।
9: ਪੰਜਾਬ ਵਾਲੇ ਬਾਈ ਜੀ ਪਹਿਲਾਂ 6 ਮੈਚ ਲਗਾਤਾਰ ਜਿੱਤੇ ਤੇ ਉਦੋਂ ਤਾਂ ਏਦਾਂ ਲੱਗਦਾ ਸੀਗਾ ਗੱਡੀ ਹਾਈਵੇ ਤੇ ਆ, ਮਾਈਵੇ ਔਰ ਹਾਈਵੇ ਆ, ਤੇ ਉਸ ਤੋਂ ਬਾਅਦ ਐਸੀ ਪਲਟੀ ਆਈ ਆ, ਯੂਟਰਨ ਵੱਜੀ ਆ, ਹੁਣ ਲਗਾਤਾਰ 4 ਮੈਚ ਹਾਰ ਗਏ। ਸੋ ਇਨ ਬਿਟਵੀਨ ਨੀ ਹੈਗੇ, ਪਹਿਲਾਂ ਬਹੁਤ ਕੰਸਿਸਟੈਂਟ ਸੀਗੇ। ਦੇਖੋ ਕੰਸਿਸਟੈਂਸੀ ਜ਼ਰੂਰ ਸੀ ਦੇਵ ਬਾਈ ਜੀ, ਆਪਾਂ 6 ਮੈਚ ਜਿੱਤੇ ਵੀ ਸੀ, ਉਦੋਂ ਆਪਾਂ ਖੁਸ਼ ਵੀ ਹੋ ਰਹੇ ਸੀ ਕਿ ਵੀ ਸਾਡੀ ਟੀਮ 246 ਬਣਾ ਰਹੀ ਆ, 265 ਬਣਾ ਰਹੀ ਆ, ਪਰ ਕਿਤੇ ਨਾ ਕਿਤੇ ਇਹ ਗੱਲ ਭੁੱਲ ਰਹੇ ਸੀ ਵੀ ਜੇ 246 ਬਣਾਉਣੇ ਪੈ ਰਹੇ ਆ ਤੇ 265 ਬਣਾਉਣੇ ਪੈ ਰਹੇ ਆ ਤੇ 264 ਖਾ ਵੀ ਰਹੇ ਆ। ਸੋ ਉਹੀ ਪ੍ਰੋਬਲਮ ਫੇਰ ਹੋ ਰਹੀ ਆ। ਦੇਖੋ ਦੂਜੀ ਟੀਮ ਜੇ ਵਧੀਆ ਤੁਹਾਡੇ ਤੋਂ ਬੈਟਿੰਗ ਕਰ ਜੇ ਯੂ ਕੈਨ ਅੰਡਰਸਟੈਂਡ, ਦੂਜੀ ਟੀਮ ਤੁਹਾਡੇ ਤੋਂ ਵਧੀਆ ਬੋਲਿੰਗ ਕਰ ਜੇ ਦੈਟ ਆਲਸੋ ਯੂ ਕੈਨ ਅੰਡਰਸਟੈਂਡ, ਐਂਡ ਬਈ ਯਾਰ ਉਹ ਵਧੀਆ ਖੇਡ ਗਏ। ਪਰ ਤੁਸੀਂ ਹਰ ਵਾਰੀ ਕੈਚ ਛੱਡਣ ਦਾ ਠੇਕਾ ਲੈ ਲਿਆ, ਹਰੇਕ ਵਾਰੀ ਤੁਸੀਂ ਮਾੜੀ ਫੀਲਡਿੰਗ ਕਰਕੇ ਹਾਰ ਰਹੇ ਹੋ, ਤਾਂ ਉਹ ਕੰਟਰੋਲ ਲੈਵਲ ਨਾ ਤੁਹਾਡੇ ਆਪਣੇ ਕੋਲੇ ਆ।
0: ਸੋ ਜੇ ਉਹ ਤਾਂ ਨਹੀਂ ਖਾਦੇ ਇਹਨਾਂ ਨੇ, ਪਟਵਾਰੀ 500 ਰੁਪਿਆ ਲੈਂਦਾ ਫੜਿਆ ਜਾਂਦਾ
9: ਨਹੀਂ। ਚਲੋ ਦੇਖੋ ਜੇ ਹੁਣ 12-12 crore 45 ਦਿਨਾਂ ਦਾ 60 ਦਿਨਾਂ ਦਾ ਲੈ ਕੇ ਵੀ ਜੇ ਢਿੱਡ ਨੀ ਭਰਿਆ ਤੇ ਉਦੋਂ ਬਾਅਦ ਵੀ ਜੇ ਪੈਸੇ ਦੀ ਜ਼ਰੂਰਤ ਪੈਂਦੀ ਆ ਤਾਂ ਸਮਥਿੰਗ ਇਜ਼ ਰੋਂਗ ਦੇ ਭਾਜੀ। ਪਰ ਲੈਟਸ ਨੋਟ ਡਾਈਵ ਇਨ ਟੂ ਦੈਟ। ਇੱਥੇ ਇਹ ਕਹਿਣਾ ਜ਼ਰੂਰੀ ਆ ਕਿ ਦਿੱਲੀ ਦੀ ਟੀਮ ਕੱਲ ਵਧੀਆ ਖੇਡੀ ਆ, ਪੰਜਾਬ ਮਾੜਾ ਖੇਡਿਆ, ਸੋ ਜਦੋਂ ਆਪਣੀ ਟੀਮ ਮਾੜੀ ਖੇਡਦੀ ਆ ਤਾਂ ਉਦੋਂ ਵੀ ਜ਼ਰੂਰ ਕਹੋ ਕ੍ਰਿਟਿਕਸ ਬਣੋ ਵੀ ਯਾਰ ਅੱਜ ਮਾੜਾ ਖੇਡੇ ਨੇ, ਕੋਈ ਗੱਲ ਨੀ ਦੂਜੀ ਟੀਮ ਵਧੀਆ ਖੇਡ ਗਈ। ਬਟ ਹੁਣ ਸਲਾਈਡ ਕਾਫੀ ਹੋ ਗਈ, ਪਹਿਲੇ ਨੰਬਰ ਤੋਂ ਚੌਥੇ ਨੰਬਰ ਤੇ ਆ ਗਏ, ਤੇ ਜੇਕਰ ਚੇਨਈ ਵੀ ਮੈਚ ਜਿੱਤ ਜਾਂਦੀ ਹੈ ਤੇ ਪੰਜਾਬ ਇੱਕ ਮੈਚ ਹੋਰ ਹਾਰ ਜਾਂਦਾ, ਫਿਰ ਟਾਪ 4 ਪੋਜੀਸ਼ਨ ਚੋਂ ਵੀ ਆਪਾਂ ਬਾਹਰ ਨਿਕਲ ਸਕਦੇ ਹਾਂ। ਸੋ ਵਿਚ ਇਜ਼ ਅ ਟਫ ਪੋਜੀਸ਼ਨ ਟੂ ਬੀ ਇਨ ਰਾਈਟ ਨਾਓ।
8: ਹਾਂਜੀ ਬਾਬਾ ਜੀ, ਕੁਐਸਚਨ ਸੀਗਾ ਕੱਲ ਜਿਹੜਾ ਮੈਚ ਸੀਗਾ ਉਹਦੇ ਵਿੱਚ ਚਾਹਲ ਨੇ ਬੋਲ ਕਿਉਂ ਨਹੀਂ ਕਰਾਈ ਕੱਲ?
9: ਬਾਈ ਜੀ ਦੇਖੋ ਉੱਤੇ ਨਾ ਥੋੜਾ ਜਿਹਾ ਆਪਾਂ ਨੂੰ, ਮੈਨੂੰ ਲੱਗਦਾ ਇਨਫਲੂਐਂਸ ਹੋ ਗਿਆ ਸਾਡੇ ਕੈਪਟਨ ਦੇ। ਇਫ ਯੂ ਲੁੱਕ ਐਟ ਇਟ, ਬਈ ਬਾਲ ਨਾ ਸਵਿੰਗ ਤੇ ਸੀਮ ਹੋ ਰਹੀ ਸੀਗੀ, ਸੋ ਦਿੱਲੀ ਵਾਲਿਆਂ ਨੇ ਮੈਨੂੰ ਸਪਿਨਰ ਯੂਜ਼ ਕੀਤਾ, ਇਹਨਾਂ ਨੂੰ ਵੀ ਐਂ ਲੱਗਿਆ ਵੀ ਅੱਜ ਜਿਹੜੇ ਨੇ ਮੇਰੇ ਫਾਸਟ ਬਾਲਰ ਮੇਰੇ ਵਾਸਤੇ ਜਿੱਤ ਸਕਦੇ ਨੇ ਮੈਚ। ਹੈਵਿੰਗ ਸੈਡ, ਸੋ ਜਿੱਤਣਗੇ ਤਾਂ ਉਹ ਤਾਂ ਹੀ ਨਾ ਜੋ ਲਾਈਨ ਲੈਂਥ ਤੇ ਪ੍ਰੋਪਰ ਬਾਲ ਕਰਨਗੇ। ਜੇ ਉਹਨਾਂ ਨੇ ਜਾਂ ਤਾਂ ਓਵਰ ਪਿੱਚ ਕਰੀ ਜਾਣੀ ਆ ਜਾਂ ਗੁੱਡ ਲੈਂਥ ਤੇ ਕਰੀ ਗਏ ਤੇ ਦੂਜੀ ਟੀਮ ਛਿੱਕੇ ਮਾਰੀ ਜਾਂਦੀ ਹੈ 5 ਖਿਡਾਰੀ ਆਊਟ ਹੋਣ ਤੋਂ ਬਾਅਦ ਵੀ, ਤਾਂ ਫਿਰ ਡੈਫੀਨੇਟਲੀ ਕਪਤਾਨ ਤੋਂ ਨੂੰ ਚੇਂਜ ਕਰਨੀ ਚਾਹੀਦੀ ਸੀ। ਉਹ ਆਪਾਂ ਹਾਈਂਡਸਾਈਡ ਦੇ ਵਿੱਚ ਕਹਿ ਸਕਦੇ ਹਾਂ, ਪਰ ਪਿੱਚ ਫਾਸਟ ਬਾਲਰਾਂ ਦੀ ਫੇਵਰ ਚ ਸੀਗੀ ਤੇ ਬਾਲਰਾਂ ਨੇ ਬੋਲਿੰਗ ਸਹੀ ਨਹੀਂ ਕੀਤੀ,
8: ਕਿਉਂਕਿ ਮੈਂ ਮੈਚ ਨਹੀਂ ਦੇਖਿਆ ਸੀ ਕੱਲ ਪ੍ਰਭਾ ਜੀ, ਮੈਂ ਸਿਰਫ ਸਕੋਰ ਕਾਰਡ ਹੀ ਚੈੱਕ ਕਰਦਾ ਸੀਗਾ, ਤਾਂ ਕਰਕੇ ਉਹ ਡਾਊਟ ਰਿਹਾ ਮੈਂ ਕਿਹਾ ਵੀ ਪਤਾ ਨਹੀਂ ਕਾਹਤੇ ਉਹ ਕਾਹਤੇ ਨਹੀਂ ਬਾਲ ਕਰਵਾਈ ਜਾਂ ਉਹਦੇ ਸੱਟ ਲੱਗ ਗਈ ਜਾਂ ਕੀ ਇਸ਼ੂ ਪੈਣਾ।
9: ਨਹੀਂ ਜੀ ਉਹਦੇ ਠੀਕ ਸੀਗਾ, ਬਸ ਕਰਵਾਉਣੀ ਚਾਹੀਦੀ ਸੀ ਬਾਲ, ਹੀ ਇਜ਼ ਅ ਗੁੱਡ ਸਪਿਨਰ, ਸੋ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਗਲਤੀ ਹੋ ਗਈ।
0: ਅੱਜ ਗੁਜਰਾਤ ਤੇ ਹੈਦਰਾਬਾਦ ਵਾਲੇ ਖੇਡ ਰਹੇ ਆ, ਗੁਜਰਾਤ ਵਾਲਿਆਂ ਨੇ 168 ਬਣਾਏ 5 ਤੇ ਜਿਨ੍ਹਾਂ ਨੇ ਸਨਰਾਈਜ਼ ਵਾਲਿਆਂ ਨੂੰ ਹਰਾਉਣਾ, seva@davtar.com ਤੇ 10ਵਾਂ ਦਸੌਂਦ ਕੱਢ ਕੇ ਭੇਜ ਦਿਓ, ਅਸੀਂ ਜਿਤਾ ਦਾਂਗੇ। ਉਹ 13-2 ਹੋ ਗਏ,
9: 13-2 ਆਊਟ ਹੋ ਗਏ ਜੀ, 2 ਓਵਰ ਹੋਏ ਨੇ। ਦੇਖੋ ਦੋਨੇ ਟੀਮਾਂ ਚੋਟੀ ਦੀਆਂ ਨੇ, ਜਦੋਂ 168 ਬਣੇ ਸੀ ਤਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਹ ਪਿੱਚ ਤੇ ਇਹ ਸਕੋਰ ਘੱਟ ਹੈ, ਏਦਾਂ ਦੀ ਗੱਲ ਨਹੀਂ ਹੈ। ਕਿਉਂਕਿ ਜੇਕਰ ਜੀਟੀ ਨੂੰ ਸਨਰਾਈਜ਼ਰ ਹੈਦਰਾਬਾਦ ਨੇ ਇਸ ਸਕੋਰ ਤੇ ਰੋਕਿਆ ਨਾ, ਤਾਂ ਜੀਟੀ ਦੀ ਬੋਲਿੰਗ ਸਨਰਾਈਜ਼ਰ ਹੈਦਰਾਬਾਦ ਨਾਲੋਂ 2 ਕਦਮ ਅੱਗੇ ਆ। ਸੋ ਜੀਟੀ ਦਾ 168 ਦਾ ਸਕੋਰ ਦੂਜੀਆਂ ਟੀਮਾਂ ਵਾਸਤੇ, ਇਹ ਚ 20 ਸਕੋਰ ਐਡ ਕਰ ਲਓ ਜੀ, ਇੰਨੀ ਤਕੜੀ ਬੋਲਿੰਗ ਹੈ ਜੀਟੀ ਦੀ।
0: ਹਾਂ ਰਾਈਟ, ਤੇ ਇੱਕ ਸਰਵੇ ਹੋਇਆ ਮੇਨ ਸਟ੍ਰੀਮ ਚ, ਆਪਣੇ ਦੇਸੀ ਤਾਂ ਬਸ ਪੰਜਾਬ ਦੇ ਥੱਲੇ ਆਉਂਦੇ ਹੀ ਨਹੀਂ ਗਏ, ਉਹ ਕਹਿੰਦੇ ਕੀ ਟੋਰਾਂਟੋ ਸਕਸੈਸਫੁਲ ਵਰਲਡ ਕੱਪ ਹੋਸਟ ਕਰੇਗਾ ਜਦੋਂ ਸਾਰਾ ਕੁਝ ਹੋ ਗਿਆ, ਸਿਰਫ 23% ਨੇ ਯੈਸ ਆਖਿਆ। ਇਹੋ ਜਿਹਾ ਸਰਵੇ ਉਦੋਂ ਵੀ ਆਇਆ ਸੀ ਜਦੋਂ ਪੈਨਮ ਗੇਮ ਹੋਈਆਂ ਸੀਗੀਆਂ, ਲੇਕਿਨ ਪੈਨਮ ਗੇਮਸ ਦੇ ਤਾਂ ਫੱਟੇ ਚੱਕਦੇ ਸੀਗੇ।
9: ਦੇਵ ਭਾਜੀ ਦੇਖੋ ਪੂਰੇ ਦੇਸ਼ ਦੀ ਇਹ ਇੱਜ਼ਤ ਦਾਅ ਤੇ ਲੱਗੀ ਹੁੰਦੀ ਹੈ ਜਦੋਂ ਏਡਾ ਹਾਈ ਈਵੈਂਟ ਹੁੰਦਾ, ਸੋ ਟੋਰੋਂਟੋ ਵਾਲੇ ਕੋਈ ਕਮੀ ਨਹੀਂ ਛੱਡਣਗੇ, ਕੈਨੇਡਾ ਵਾਲੇ ਕੋਈ ਕਮੀ ਨਹੀਂ ਛੱਡਣਗੇ ਕਿ ਸਾਡਾ ਨਾਮ ਦੁਨੀਆਂ ਦੇ ਵਿੱਚ ਜਾਵੇ। ਇੰਨੀ ਦੁਨੀਆਂ ਭਰ ਤੋਂ ਦੇਖੋ ਲੋਕ ਆਉਣੇ ਨੇ ਇੱਥੇ, ਵਿਜ਼ਿਟਰ ਆਉਣੇ ਨੇ, ਸੋ ਉਹਨਾਂ ਵਿੱਚ ਆਪਣੀ ਇੱਕ ਛਵੀ ਤਿਆਰ ਕਰਨ ਵਾਸਤੇ ਮਨੀ ਪੁਆਇੰਟ ਆਫ ਵਿਊ ਨਾਲ ਤਾਂ ਨਹੀਂ ਕੋਈ ਬੈਕਅਪ ਹੋਏਗਾ ਵੀ ਪਿੱਛੇ ਹਟਣਗੇ ਇਹ, ਪਰ ਗੱਲ ਇੱਥੇ ਇਹ ਆਊਗੀ ਕਿ ਕੀ ਐਜ਼ ਅ ਆਵਾਮ ਅਸੀਂ ਰੈਡੀ ਹਾਂ। ਜਿਸ ਤਰੀਕੇ ਦੇ ਨਾਲ ਵੀਕਐਂਡ ਤੇ ਹੋਇਆ ਜਦੋਂ ਮੈਸੀ ਹੁਣੀ ਆਏ ਹੋਏ ਸੀ ਤੇ ਦੂਜੇ ਬਲੂ ਜੇਸ ਦਾ, ਤੇ ਨਾਲ ਦੀ ਨਾਲ ਆਪਣਾ ਬਾਸਕਟਬਾਲ ਦੇ ਮੈਚਸ ਚੱਲ ਰਹੇ ਸੀਗੇ ਲੜਕੀਆਂ ਦੇ ਸ਼ੁਰੂ ਹੋ ਗਏ ਨੇ, ਤੇ ਉੱਥੇ ਇੰਨਾ ਕੁ ਦੇਵ ਭਾਜੀ ਗੰਦ ਪਾਇਆ ਨਾ ਲੋਕਾਂ ਨੇ। ਸੋ ਉਹ ਜਿਹੜੀ ਚੀਜ਼ ਆ ਲੋਕਾਂ ਨੂੰ ਧਿਆਨ ਚ ਰੱਖਣੀ ਪੈਣੀ ਹੈ, ਜੇ ਇੱਜ਼ਤ ਬਣਾਉਣੀ ਹੈ ਨਾ, ਕਿਉਂਕਿ ਉਹ ਜਿਹੜੀਆਂ ਗੰਦ ਦੀਆਂ ਤਸਵੀਰਾਂ ਨੇ ਉਹ ਵੀ ਫਿਰ ਦੁਨੀਆਂ ਭਰ ਦੇ ਵਿੱਚ ਸਰਕੂਲੇਟ ਹੋਣੀਆਂ ਨੇ। ਸੋ ਜਿਹੜਾ ਵੀ ਦੇਖਣ ਜਾਂਦਾ ਜਸਟ ਕਲੀਨ ਆਫਟਰ ਯੂਅਰ ਸੈਲਫ, ਇਸ ਤਰੀਕੇ ਦੇ ਨਾਲ ਨਾ ਕਰੋ ਵੀ ਅਸੀਂ ਮੈਚ ਦੇਖਣ ਆਏ ਤੇ ਗੰਦ ਪਾ ਕੇ ਚਲੇ ਜਾਵਾਂਗੇ।
0: ਕੱਲ ਬਲੂਜ ਵਾਲੇ 8-5 ਤੇ ਹਾਰ ਗਏ ਰੇਜ਼ ਨੂੰ ਜੀ,
9: ਲਗਾਤਾਰ ਚੌਥੀ ਗੇਮ ਹਾਰ ਗਏ ਜੀ ਟੈਂਪਾ ਬੇ ਨੂੰ, ਸੋ ਕਿਤੇ ਨਾ ਕਿਤੇ ਕੁਛ ਨਾ ਕੁਛ ਜਾਦੂ ਟੂਣਾ ਟੋਟਕਾ ਆਪਾਂ ਨੂੰ ਇਹਨਾਂ ਦਾ ਵੀ ਕਰਨਾ ਪੈਣਾ ਹੈ
0: ਤਿਆਰੀ ਦੇ ਲਈ। ਇਹਦੇ ਲਈ ਮੈਂ ਬੇਨਤੀ ਕਰਦਾ sewa@devtadla.com ਤੇ 10ਵਾਂ ਦਸੌਂਦ ਕੱਢੋ, ਮੈਂ ਬਾਬੇ ਨੂੰ ਆਪ ਦੇ ਕੇ ਆਊਂਗਾ ਤੇ ਫੇਰ ਆਪਾਂ ਇਹਨਾਂ ਨੂੰ ਜਿਤਾਵਾਂਗੇ। ਅੱਛਾ ਗੱਲ ਇਹ ਹੈ ਜਿਹੜਾ ਬਲੂਜੇ ਦਾ ਵਲਾਡੀ ਹੈ ਉਹ ਬੈਟਿੰਗ ਤਾਂ 315-320 ਤੇ ਕਰ ਰਿਹਾ, ਲੇਕਿਨ ਹੋਮ ਰਨ ਸਿਰਫ 2 ਹੀ ਵੱਜੇ ਉਹ ਤੋਂ, ਉਹਨੇ ਕੋਈ ਉਹਨੂੰ ਟਿੱਕਾ ਜਾਂ ਕੋਈ ਮੀਟ ਮੂਟ ਦੀਆਂ 2-4 ਪਲੇਟਾਂ ਭੇਜੋ
9: ਉਹਨਾਂ ਨੂੰ ਭੇਜਦੇ ਆ ਜੀ। ਦੇਖੋ ਪਿਛਲੇ ਸਾਲ ਵੀ ਲੇਟ ਸਟਾਰਟ ਹੋਏ ਸੀਗੇ ਆਪਣੇ ਵਾਲੇ, 15 ਮਈ ਤੋਂ ਬਾਅਦ ਜਿਹੜੀ ਸੀ ਟੀਮ ਉੱਪਰ ਨੂੰ ਜਾਣਾ ਸ਼ੁਰੂ ਹੋਈ ਸੀ, ਮੈਨੂੰ ਲੱਗਦਾ ਵੀ ਉਹ ਆਦਤ ਨਾ ਬਣ ਗਈ ਹੋਵੇ ਵੀ ਪਿਛਲੇ ਸਾਲ ਵੀ ਐਨ ਕੀਤਾ ਸੀ ਐਤਕੀ ਵੀ ਕਰਾਂਗੇ, ਪਰ ਲੈਟਸ ਹੋਪ ਫੋਰ ਦਾ ਬੈਸਟ। ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਐਡੀਸਨ ਬਾਰਜਰ ਦੀ ਵੀ ਇੰਜਰੀ ਹੋ ਗਈ ਹੈ, ਆਊਟਫੀਲਡਰ ਨੇ ਉਹ, ਤੇ ਆਪਣੇ ਜਿਹੜੇ ਪਹਿਲਾਂ ਦੇ ਵੀ ਇੰਜਰੀਆਂ ਨੇ ਉਹ ਵੀ ਹਲੇ ਹੀਲ ਨਹੀਂ ਹੋਈਆਂ, ਤੇਲ ਤੂਲ ਵੀ ਇਹਨਾਂ ਨੂੰ ਭੇਜਣਾ ਪੈਣਾ, ਕੋਈ ਸਰੋਂ ਦਾ ਵੀ ਚੰਗੀ ਤਰ੍ਹਾਂ ਲਾਇਆ ਕਰੋ ਭਾਈ, ਤੁਸੀਂ ਡਿੱਗਦੇ ਬਹੁਤ ਹੋ।
0: ਜਾਂ ਫਿਰ ਅੱਛਾ ਇਸ ਵੇਲੇ 18 ਜਿੱਤੀਆਂ ਸੋਰੀ ਹਾਰੀਆਂ ਤੇ 22 ਇਹ ਸੋਰੀ 18 ਜਿੱਤੀਆਂ ਤੇ 22 ਹਾਰੇ ਨੇ, ਪਿਛਲੇ ਸਾਲ ਵੀ ਤਕਰੀਬਨ ਇਹੋ ਜਿਹਾ ਹੀ ਇਹਨਾਂ ਦਾ ਸੀਗਾ ਜਿਹੜਾ ਹਾਰ ਰਹੇ ਸੀਗੇ।
9: ਬਿਲਕੁਲ ਜੀ, ਮੈਂ ਤੁਹਾਨੂੰ ਦੱਸਿਆ ਪਿਛਲੇ ਸਾਲ ਨਾ ਮਈ ਤੱਕ ਸਾਰੇ ਲੋਕ ਕਹਿੰਦੇ ਸੀਗੇ ਵੀ ਯਾਰ ਬਾੜੀ ਤੇ ਮਾੜੀ ਟੀਮ ਆ, ਇਹਦੇ ਵਿੱਚ ਚੇਂਜਸ ਕਰੋ, ਤੇ ਫਿਰ ਉਦੋਂ ਬਾਅਦ ਤੁਹਾਨੂੰ ਪਤਾ ਕਿੰਨਾ ਸਕਸੈਸਫੁਲ ਰਨ ਆ, 7ਵੀਂ ਗੇਮ ਤਾਂ ਆ ਗਏ ਆ ਵਰਲਡ ਸੀਰੀਜ਼ ਦੇ, ਐਤਕੀ ਉਮੀਦ ਬਹੁਤ ਸੀ ਦੇ ਭਾਜੀ, ਸੋ ਪ੍ਰੈਸ਼ਰ ਐਤਕੀ ਬਹੁਤ ਟੀਮ ਤੇ ਬਣ ਗਿਆ ਕਿਉਂਕਿ ਆਪਾਂ ਚੇਂਜਸ ਬਹੁਤ ਕੀਤੀਆਂ ਤੇ ਪਲੇਅਰ ਬਹੁਤ ਵਧੀਆ ਲਿਆਂਦੇ, ਪਿਚਰ ਬਹੁਤ ਵਧੀਆ ਲਿਆਂਦੇ, ਸੋ ਜਦੋਂ ਐਕਸਪੈਕਟੇਸ਼ਨ ਹੋ ਗਈ ਹੁਣ ਪ੍ਰੈਸ਼ਰ ਵੱਧ ਗਿਆ ਤੇ ਪਰਫਾਰਮੈਂਸ ਨਹੀਂ ਆ ਰਹੀ। ਪਹਿਲਾਂ ਮਲੰਗ ਸੀਗੇ, ਕਿਸੇ ਨੂੰ ਐਕਸਪੈਕਟੇਸ਼ਨ ਨਹੀਂ ਸੀਗੀ ਤੇ ਬਹੁਤ ਵਧੀਆ ਖੇਡ ਰਹੇ ਸੀਗੇ ਵੀ ਜਿੱਤ ਕੇ ਹਾਰ ਕੇ, ਇਹੀ ਅਕਸਰ ਵੱਡੀਆਂ ਟੀਮਾਂ ਨਾਲ ਹੁੰਦਾ।
0: ਆਲਰਾਈਟ ਸਰ, ਆਪਣੀ ਜਿਹੜੀ ਲਿਸਟਿੰਗ ਆਉਣੀ ਸੀ ਆ ਗਈ ਕਿ ਨਹੀਂ ਅਜੇ?
9: ਲਿਸਟਿੰਗ ਦੇ ਵਿੱਚ ਡਿਲੇ ਆ ਜੀ, ਕਲੀਨਿੰਗ ਅੱਜ ਚੱਲ ਰਹੀ ਹੈ ਤੇ ਕੱਲ ਨੂੰ ਉਹ ਲਿਸਟਿੰਗ ਆ ਜਾਏਗੀ, ਤੇ ਪਰ ਇਸ ਤੋਂ ਬਿਨਾਂ ਦੇ ਭਾਜੀ ਇੱਕ ਸਪੋਰਟਸ ਦੀ ਹੋਰ WNBA, ਹੁਣ ਵੁਮੈਨਸ ਦੀ ਵੀ ਆਪਣੀ ਟੀਮ ਹੋ ਗਈ, ਆਪਾਂ ਰੈਪਟਰ ਵੀ ਕਰਦੇ ਰਹੇ ਹਾਂ, ਹੁਣ ਟੋਰਾਂਟੋ ਟੈਂਪੋ ਵੀ ਵਿੱਚ ਐਡ ਕਰ ਲਓ। ਟੋਰਾਂਟੋ ਵਰਸਿਸ ਸੀਐਟਲ ਗੇਮ ਨੰਬਰ 2 ਹੈ ਜੀ ਇਹ ਰੈਗੂਲਰ ਸੀਜ਼ਨ ਦੀ, ਕੱਲ ਨੂੰ ਸ਼ਾਮ ਨੂੰ 7 ਵਜੇ ਹੋਣੀ ਹੈ। ਤੇ ਜਿਹੜੀ ਤੁਸੀਂ ਲਿਸਟਿੰਗ ਦੀ ਗੱਲ ਕੀਤੀ ਸੀ, ਕਿਸੇ ਨੂੰ ਵੀ ਰੀਅਲ ਇਸਟੇਟ ਦੇ ਵਿੱਚ ਕੋਈ ਵੀ ਹੈਲਪ ਦੀ ਜ਼ਰੂਰਤ ਹੈ ਜੀ, ਬਾਏ ਸੈਲ ਲੀਜ਼ ਇਨਵੈਸਟ, ਮੇਰਾ ਨੰਬਰ ਹੈ ਜੀ 416-669-1423, 416-669-1423।
0: ਸਨਰਾਈਜ਼ ਹੈਦਰਾਬਾਦ ਨੇ 22-22 ਰਨ ਬਣਾ ਲਏ ਤੇ ਜਤਿੰਦਰ ਗੰਧਮ ਸਾਹਿਬ ਦੇ ਵੀ 22-22 ਫੋਨ ਨੰਬਰ ਆ, 22 ਰਨ 2 ਵਿਕਟ। ਥੈਂਕ ਯੂ ਸਰ,
10: ਥੈਂਕ ਯੂ ਭਾਜੀ,
9: ਥੈਂਕ ਯੂ, ਥੈਂਕ ਯੂ।
0: ਆਲਰਾਈਟ, ਇਸ ਤੋਂ ਪਹਿਲਾਂ ਅੱਗੇ ਚੱਲੀਏ, ਪੀਅਰਸਨ ਏਅਰਪੋਰਟ ਵਾਲਿਆਂ ਨੇ ਫੈਸਲਾ ਲਿਆ ਕਿ ਇਸ ਨੂੰ ਸੋਹਣਾ ਬਣਾਈਏ, ਕਲੀ ਕੁਲੀ ਕਰਨੀ ਆ ਤੇ ਤਕਰੀਬਨ $3 billion ਲਾ ਕੇ ਫੇਸ ਲਿਫਟ ਕਰਨਾ ਇਹਨਾਂ ਨੇ। ਪਾਕਿਸਤਾਨ ਤੇ ਖਬਰਾਂ ਆ ਰਹੀਆਂ ਨੇ ਕਿ ਪਾਕਿਸਤਾਨ ਨੇ ਜਿਹੜੇ ਇੱਕ ਬੰਦਾ ਸੀ ਪਾਕਿਸਤਾਨ ਦਾ, ਜਿਹੜਾ ਪਾਕਿਸਤਾਨੀ ਬੰਦਾ ਜਿਹੜਾ ਇੱਥੇ 2001 ਚ ਉਹਨੂੰ ਸਜ਼ਾ ਹੋਈ ਸੀ ਤੇ ਇੱਥੋਂ ਭੱਜ ਗਿਆ ਸੀਗਾ, ਅਮਰੀਕਾ ਚ ਫੜ ਲਿਆ, ਹੁਣ ਇੱਥੇ ਕਦੋਂ ਲਿਆਉਂਦੇ ਆ ਦੇਖਦੇ ਹਾਂ। ਲੇਕਿਨ ਇਸ ਤੋਂ ਪਹਿਲਾਂ ਅੱਗੇ ਚੱਲੀਏ, ਏਅਰਪੋਰਟ ਤੇ ਕੋਟਰਲ ਤੇ ਆਫਿਸ ਆ ਮੀਤਾ ਹੋਰਾਂ ਦਾ, ਜੋ ਕਿ ਤੁਹਾਡੀ ਸਿਹਤ ਦਾ ਖਾਸ ਖਿਆਲ ਰੱਖਦੇ ਨੇ। ਮੀਤਾ ਜੀ, ਵੈਲਕਮ ਟੂ ਦਾ ਸ਼ੋ।
11: ਥੈਂਕ ਯੂ ਸੋ ਮਚ ਦੇਵ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁੱਡ ਆਫਟਰਨੂਨ,
0: ਵੈਰੀ ਗੁੱਡ ਮਿਡ ਆਫਟਰਨੂਨ। ਅੱਜ ਕੀ ਸੰਦੇਸ਼ ਹੈ ਸਿਹਤ ਸੰਬੰਧੀ?
11: ਜੀ ਦੇਵ ਜੀ, ਅੱਜ ਆਪਾਂ ਦੇਖਾਂਗੇ ਸਲੀਪ ਐਪਨੀਆ ਦੇ ਬਾਰੇ ਮੇਂ। ਸੋ ਸਲੀਪ ਐਪਨੀਆ ਜੋ ਹੈ ਯੇ ਇੱਕ ਸੀਰੀਅਸ ਕੰਡੀਸ਼ਨ ਹੈ ਕਹਿਲੇ, ਜਿਸਮੇ ਕਿਆ ਹੋਗਾ ਕਿ ਆਪਕੀ ਬਰੀਦਿੰਗ ਰੁਕ ਰੁਕ ਕੇ ਚਲਤੀ ਹੈ, ਇੰਟਰਪਟ ਹੋਤੀ ਰਹਿਤੀ ਹੈ, ਖਰਾਂਟੇ ਆ ਰਹੇ ਹੈ। ਅਬ ਪਹਿਲੇ ਤੋ ਹੋਤਾ ਥਾ ਨਾ ਕਿ ਇਸ ਤਰ੍ਹਾਂ ਕਾ ਕੋਈ ਡਿਜ਼ੀਜ਼ ਵੀ ਹੋ ਸਕਤਾ ਹੈ, ਲੋਗੋਂ ਕੋ ਯੇ ਪਰੇਸ਼ਾਨੀ ਹੈ ਕਿ ਖਰਾਂਟੇ ਲੇਨਾ ਵੋ ਕੋਈ ਮਾੜੀ ਚੀਜ਼ ਥੋੜੀ ਹੈ, ਵੋ ਕੋਈ ਡਿਜ਼ੀਜ਼ ਥੋੜੀ ਹੈ। ਹਾਂ, ਆਮ ਤੌਰ ਪੇ ਯੇ ਡਿਜ਼ੀਜ਼ ਨਹੀਂ ਹੈ, ਕਭੀ ਕਭਾਰ ਖਰਾਂਟੇ ਆ ਰਹੇ ਹੈ ਤੋ ਫਿਰ ਜ਼ਿਆਦਾ ਵਰੀ ਨਹੀਂ ਹੋਤੀ ਹੈ, ਲੇਕਿਨ ਖਰਾਂਟੋ ਕੇ ਸਾਥ ਅਗਰ ਆਪਕੀ ਸਾਂਸ ਰੁਕ ਰੁਕ ਕੇ ਚਲਤੀ ਹੈ ਨਾ, ਫਿਰ ਯੇ ਪ੍ਰੋਬਲਮ ਹੈ ਜਿਸਕੋ ਸਲੀਪ ਐਪਨੀਆ ਕਹਾ ਜਾਤਾ ਹੈ। ਅਬ ਸਲੀਪ ਐਪਨੀਆ ਦੋ ਤਰ੍ਹਾਂ ਕਾ ਹੈ, ਇੱਕ ਤੋ ਹੈ ਓਬਸਟ੍ਰਕਟਿਵ ਸਲੀਪ ਐਪਨੀਆ, ਜਿਸਮੇ ਕਿਆ ਹੋਗਾ ਯੇ ਮੋਸਟ ਕਾਮਨ ਟਾਈਪ ਹੈ, ਛੋਟੇ ਬੱਚੋਂ ਮੇ ਵੀ ਪਾਈ ਜਾਤੀ ਹੈ, ਬੜੋ ਮੇ ਵੀ ਯੇ ਜੋ ਹੈ ਟਾਈਪ ਪਾਈ ਜਾਤੀ ਹੈ। ਅਬ ਇਸਮੇ ਕਿਆ ਹੋਗਾ ਕਿ ਆਪਕੇ ਏਅਰਵੇਜ਼ ਮੇ ਕਹੀਂ ਪੇ ਵੀ ਕਹਿਲੇ ਕਿ ਬਲੋਕੇਜ ਹੈ, ਜਿਸ ਕਰਕੇ ਆਪਕੋ ਓਬਸਟ੍ਰਕਟਿਵ ਸਲੀਪ ਐਪਨੀਆ ਹੋਤਾ ਹੈ। ਅਬ ਬਲੋਕੇਜ ਕਿਸ ਤਰ੍ਹਾਂ ਕਾ ਕਿ ਨਾਕ ਕੇ ਅੰਦਰ ਮਾਸ ਬੜ ਗਿਆ ਹੈ, ਛੋਟੇ ਬੱਚੋਂ ਮੇ ਐਡੀਨੋਇਡਸ ਕਾ ਇਨਲਾਰਜਮੈਂਟ ਹੈ, ਬੜੋ ਮੇ ਪੋਲਿਪਸ ਬਨੇ ਹੋਏ ਹੈ ਨਾਕ ਕੇ ਅੰਦਰ, या फिर सोते वक्त जो है आपका पहले थ्रोट का पीछे का जो हिस्सा है वो रिलैक्स, उसके मसल्स रिलैक्स हो जाते हैं, जिस करके आपको सांस लेने में ट्रबल, एकदम से सांस जैसे रुक सी जाती है, वहां पे टाइटनेस आ जाती है, वो एरिया सिकुड़ जाता है, जिस करके ये ट्रबल आती है। तो ये ऑब्स्ट्रक्टिव स्लीप एपनिया कहा जाता है, जो बहुत ही कॉमन टाइप का माना जाता है। सेंट्रल स्लीप एपनिया जो है, जिसमें क्या होगा कि ब्रीथ करने के लिए आपके मसल्स को सिग्नल्स मिलने चाहिए ब्रेन से, तो वो नहीं मिल पाते हैं, और इसको हम सेंट्रल स्लीप एपनिया कहते हैं। तो तीसरी जो टाइप है वो मिक्स टाइप, जिसमें दोनों कंडीशन पाई जाती है इकट्ठी, के ऑब्स्ट्रक्टिव भी है तो सेंट्रल स्लीप एपनिया भी है। अब स्लीप एपनिया करके क्या होगा कि एकदम जोर से खर्रांटे आना, खर्रांटे ले रहे हैं, नाक बंद है, आप मुंह खुला छोड़ देते हैं, माउथ में ड्राइनेस फील होना, कई बार इतनी ड्राइनेस आ जाती है कि आपकी टंग भी पैलेट से स्टिक हो जाती है, और इसके साथ चॉकिंग फील होना, कि इन बिटवीन आप देखोगे कि एकदम से जैसे सांस रुक गई और आप उठ खड़े बैठ गए। सीवियर केसेस में तो कई बार मरीज को खुद को पता नहीं चलता है, लेकिन साथ में सोने वाले को पता चलता है कि हाँ बीच बीच में इसकी सांस रुक रही है, एकदम से जैसे उठ के आपको नींद में जोर से एयर लेनी पड़ रही है अंदर, या फिर आप कहोगे कि सुबह उठने के साथ थकावट सी है, एनर्जी लेवल लो चला गया, क्योंकि फ्रैक्शन ऑफ सेकंड के लिए ब्रेन को जो इनफ ऑक्सीजन नहीं मिल रहा होता है, तो उस करके आपको टायर्डनेस है, कॉन्सेंट्रेशन में प्रॉब्लम। और ऐसे बच्चे आप देखते हैं कि जो मुंह खुला छोड़ के सोते हैं या बीच बीच में इस तरह उनकी सांस रुकती रहती है, तो फोकस करने में, कॉन्सेंट्रेशन में ट्रबल आएगी, स्कूल में भी उनके परफॉर्मेंस में प्रॉब्लम आएगी, और चिड़चिड़ाहट बढ़ जाती है, अटेंशन रिलेटेड प्रॉब्लम्स आने स्टार्ट हो जाते हैं। सो अगर आप ये सारी चीजों से सफर कर रहे हैं तो हो सकता है कि आपको स्लीप एपनिया है। और आजकल क्या होगा कि एलर्जीज का टाइम है, तो उसके साथ रेशा ज्यादा बनेगी, म्यूकस प्रोडक्शन बढ़ेगा, और एडिनोइड्स या नेजल पॉलिप्स हैं या अंदर कंजेशन है, तो उसमें इन्फ्लेमेशन बढ़ने के साथ वो एयरवेज आपके और नेरो बन जाते हैं, जिस करके वेदर चेंज के टाइम ये प्रॉब्लम बढ़ जाती है आपको, या फिर आप कह लें कि हार्ट कंडीशन है आपको कोई, तो उसके साथ भी ये हो सकता है, फैमिली हिस्ट्री में है, वेट आपका ज्यादा है, या किसी भी तरह का नशा करते हैं, तो ये सारे इसके ट्रिगर्स माने जाते हैं कि अक्सर नेजल कंजेशन हुआ तो उसके साथ ये बढ़ जाएगा। तो ये चीजें जो है ध्यान पे लाना जरूरी बन जाता है, या खर्रांटे कहकर इस कंडीशन को इग्नोर नहीं करना चाहिए, क्योंकि इसके काफी सारे कॉम्प्लिकेशन है कि पूरा दिन भर आपको थकावट रहती है, हार्ट में इवन ब्लड प्रेशर हाई जाना, हार्ट रिलेटेड प्रॉब्लम्स, मेटाबॉलिक सिंड्रोम भी हो सकता है, सो इट कुड बी लीवर प्रॉब्लम, या स्लीप अगर प्रॉपर नहीं आ रही है, तो काफी सारे इसके कॉम्प्लिकेशन है, तभी टाइम पे ट्रीटमेंट लेना जरूरी बन जाता है। तो ऐसे में किसी भी तरह का स्लीप एपनिया है, इन होम्योपैथी वी डू हैव वेरी गुड ट्रीटमेंट, और ये ट्रीटमेंट जो है आपको कुछ टाइम लेना होता है, जिस करके अंदर अगर कंजेशन हो रही है, ऑब्स्ट्रक्शन हो रहा है, तो ये ट्रीटमेंट आपको उसमें हेल्प करेगा, और इसके कॉम्प्लिकेशन को प्रिवेंट करने में भी ये हेल्प करेगा। सो स्लीप एपनिया से परेशान है, नेजल ब्लॉकेज की प्रॉब्लम है, नाक के अंदर मास बढ़ जाना, या फिर नोज ब्लीड्स आपको होते रहते हैं, साइनोसाइटिस की प्रॉब्लम है, एवरी टाइम साइनस में इन्फ्लेमेशन, सिर दर्द आपको रहता है, और गले में रेशा दिखती रहती है, या फिर नेजल एलर्जीज, एस्थमा से परेशान है, कोई भी नवी पुरानी बीमारी वास्ते काव्या होम्यो केयर से आप मेरा कॉन्टेक्ट कर सकते हैं, होम्योपैथिक ट्रीटमेंट एंड मसाज थेरेपी वास्ते। सो बॉडी में पेन से आपको सिर दर्द रहता है, जॉइंट पेन, आर्थराइटिस की प्रॉब्लम है, लोअर बैक आपकी दर्द कर रही है, साइटिका की पेन, गर्दन अकड़ जाना, दरन की प्रॉब्लम है, सो इन सारे कंसर्न वास्ते थेरेपीज अवेलेबल, और ये जो कॉम्बिनेशन आप लेते हो उससे काफी लोगों को फर्क हुआ है। लोकेशन है हमारी 10 कॉटरेल बुलेवार्ड यूनिट 104 इन ब्रैम्पटन, एंड फोन नंबर है मेरा 647-760-2779-647-760-2779, दैट इज 647-760-2779।
0: बड़ी मेहरबानी, थैंक यू जी।
11: हाँ जी, थैंक यू
0: जी, थैंक यू।
10: यार क्लोजिंग नेड़े आ गई, पेपर वर्क हजे भी कंप्लीट नहीं होया।
2: ओहो फिकर ना करो, कॉल करो रविंदर तंबर या हरमन टिल्लो नू, रियल एस्टेट लॉ विच ट्रस्टेड टीम, परचेजेस, सेल क्लोजिंग्स, रीफाइनेंसिंग, मॉर्गेजेस, बोरोवर ते लेंडर साइड दोवां लई एक्सपर्ट लीगल सर्विसेज।
10: कर होवे या कमर्शियल बिजनेस डील, हर क्लोजिंग नू बनाया जांदा है स्मूथ सिंपल ते स्ट्रेस फ्री। अज ही विजिट करो 448500 कॉर्ब्रम रोड ब्रैम्पटन ऑन L60 5C6।
2: कॉल रविंदर तंबर
0: 6477104659। कोई 16 to 20 million dollars की रेंज होवे, मेंशन होवे, राजे महाराजा का मकान होवे, ओदी जानकारी लेके आउने आ। ते जेड़े एजेंट एक सुन रहे आ, उन्हां नूं बेनती है जे तुसी इह मकान लैणा देखणा जां दिखाउणा।

0: ਉਹ ਇੱਕ ਕਾਰਨ ਲੱਭ ਕੇ ਤੁਹਾਡਾ ਸਾਥ ਦੇਣਗੇ।
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
5: Radio with a difference. The Dave Tatlas Show.
0: ਜਤਿੰਦਰ ਜੀ।
6: ਯੈਸ ਸਰ।
0: ਮੈਂਸ਼ਨ ਲੱਭਿਆ ਕੋਈ?
6: ਲੱਭਿਆ ਭਾਜੀ।
0: ਅੱਛਾ, ਕਿੱਥੇ ਆ ਮੈਂਸ਼ਨ?
6: ਦੇ ਭਾਜੀ ਕੈਲਡਨ ਦੇ ਵਿੱਚ ਮੈਂਸ਼ਨ ਹੈ ਇਹ।
0: ਅੱਛਾ,
6: ਬ੍ਰੈਂਪਟਨ ਤੋਂ 10-12 ਮਿੰਟ ਦੀ ਡਰਾਈਵ ਆ।
0: ਲੈ ਨਾਲ ਹੀ ਆ।
6: 50 to 60 ਏਕੜ ਦੇ ਭਾਜੀ।
0: ਅੱਛਾ,
6: ਦੋ ਪੂਲ ਘਰ ਦੇ ਅੰਦਰ ਨੇ,
0: ਤਿੰਨ ਪੌਂਡ ਸਵਿਮਿੰਗ ਪੂਲ,
6: ਸਵਿਮਿੰਗ ਪੂਲ ਦੇ
0: ਭਾਜੀ
6: ਦੋ ਨੇ ਭਾਜੀ।
0: ਅੱਛਾ,
6: ਨਾਲ ਪੌਂਡ ਆ ਦੇ ਭਾਜੀ ਤਿੰਨ ਘਰ ਦੇ ਵਿੱਚ,
0: ਛੱਪੜ
6: ਛੱਪੜ ਜਿਹੜੇ ਪਾਣੀ ਵਾਲੇ ਚੱਲਦੇ।
0: 2 ਕਿਲੋਮੀਟਰ
6: ਦੀ ਭਾਜੀ ਨੈਚੁਰਲ ਟ੍ਰੇਲ ਆ, ਜੇ ਤੁਸੀਂ ਆਪ ਤੁਰਨਾ ਫਿਰਨਾ ਹੋਵੇ
0: ਤਾਂ 2 ਕਿਲੋਮੀਟਰ ਤੁਰ ਸਕਦੇ ਹੋ,
6: ਤੁਰ ਸਕਦੇ ਹੋ। ਜੇ ਗੋਲਫ ਖੇਡਣਾ ਹੋਵੇ ਗੋਲਫ ਵੀ ਅੰਦਰ ਬਣਿਆ।
0: ਅੱਛਾ,
6: ਠੀਕ ਹੈ ਜੀ। ਜੇ ਦੇ ਭਾਜੀ ਅੰਦਰ ਸਲੂਨ ਆਪਣਾ ਕੰਮ ਕਰਾਉਣਾ, ਤੁਹਾਡਾ ਬੰਦਾ ਇੱਥੇ ਆ ਕੇ ਕਰ ਸਕਦਾ, ਸਲੂਨ ਵੀ ਅੰਦਰ ਹੈਗਾ ਆ।
0: ਅੱਛਾ
6: ਜੀ, ਆਈਸਕ੍ਰੀਮ ਕਾਰਨਰ ਲਾਉਣਾ ਥੱਲੇ ਕੋਈ ਪਾਰਟੀ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਹੋ। ਦੇ ਭਾਜੀ 9 ਕਮਰੇ ਨੇ।
0: ਅੱਛਾ,
6: ਤੇ ਇਹ ਘਰ ਲਗਭਗ ਮੈਂਸ਼ਨ ਜਿਹੜਾ ਹੈਗਾ ਦੇ ਭਾਜੀ 8 to 10 ਜਾਂ ਸਕੇਅਰ ਫੀਟ ਦੇ ਵਿੱਚ ਬਣਿਆ ਦੇ ਭਾਜੀ।
0: ਠੀਕ ਹੈ।
6: ਤੇ ਆ ਦੇ ਭਾਜੀ ਮਾੜੀ ਆ ਫੋਟੋ ਤੇ ਮਾਰਿਓ ਨੇਗਾ ਮਾੜੀ ਦੇ ਭਾਜੀ, ਆ ਦੇਖਿਓ।
0: ਮੈਂ ਨਹੀਂ ਦੇਖਣਾ, ਮੈਂ ਨਹੀਂ ਦੇਖਣੀ, ਦਿਲ ਘੁੰਮਾਉਂ ਜਾ ਕਰਦਾ ਏਡਾ ਵੱਡਾ ਦੇਖ ਕੇ।
6: ਦੇ ਭਾਜੀ 3 ਕਿਚਨਾਂ ਨੇ।
0: ਅੱਛਾ,
6: 3 ਕਿਚਨਾਂ ਨੇ ਤੇ 2 ਬਾਹਰ ਨੇ, 12 ਦੇ ਨਾਲ।
0: ਅੱਛਾ, ਤੇ ਬਾਹਰ ਵੀ ਆ, ਬਾਹਰ ਬਣਾਈ,
6: ਬਾਹਰ ਬਾਹਰ ਹੀ ਬਣੀ ਦੇ ਭਾਜੀ, ਬਾਹਰ ਬਾਹਰ ਬਾਹਰ ਬਾਹਰ
0: ਬਣੀ,
6: ਹਾਂ ਬਾਹਰ ਬਣੀ ਦੇ ਭਾਜੀ। ਤੇ 20-25 ਬੰਦਿਆਂ ਨੇ ਜੀ, ਤੇ ਜੇ ਜਦੋਂ ਮੈਕਸੀਕੋ ਜਾਂਦੇ ਆਪਾਂ ਬਾਹਰ ਲੱਗਾ ਹੁੰਦਾ ਬੈਠਣ ਨੂੰ ਜੀ ਬੀਚ ਦੇ ਉੱਪਰ, ਉਦਾਂ ਬੈਠ ਸਕਦੇ ਹੋ ਦੇ ਭਾਜੀ। ਤੇ ਇਹ ਜਿਹੜੀ ਪ੍ਰੋਪਰਟੀ ਆ ਬਹੁਤ ਖੂਬਸੂਰਤ ਪ੍ਰੋਪਰਟੀ ਆ, ਕਸਟਮ ਘਰ ਬਣਿਆ ਦੇ ਭਾਜੀ। ਸਾਡੇ ਕਿਸੇ ਵੀ ਸਰੋਤੇ ਨੇ ਇੱਦਾਂ ਦੀ ਪ੍ਰੋਪਰਟੀ ਲੈਣੀ ਹੋਵੇ, ਇਹਦੀ ਰੇਂਜ 10 ਮਿਲੀਅਨ ਪਲੱਸ ਵਾਲੇ ਬੰਦੇ ਹੀ ਕਾਲ ਕਰਨ। ਨੰਬਰ ਸਾਡਾ 416-265-2222, 416-265-2222। ਲਾਈਫ ਦੇ ਵਿੱਚ ਇੱਕ ਵਾਰੀ ਓਪਰਚੁਨਿਟੀ ਹੁੰਦੀ ਹੈ ਜਦੋਂ ਬੰਦੇ ਨੇ ਆਪਣਾ ਇੱਕ ਡ੍ਰੀਮ ਹੋਮ ਲੈਣਾ ਹੁੰਦਾ ਤੇ ਉਹ ਮਿਲ ਸਕਦਾ।
0: ਪਰ 10 ਮਿਲੀਅਨ ਤੋਂ ਉੱਪਰ ਵਾਲੇ ਫੋਨ ਕਰਨ, ਤੇ ਜਿਹੜੇ ਏਜੰਟਾਂ ਨੂੰ ਇਨਫੋਰਮੇਸ਼ਨ ਚਾਹੀਦੀ ਆ, ਮੈਂ ਨਹੀਂ ਦੇਣੀ ਹੈਗੀ, ਨਾ ਜਤਿੰਦਰ ਸਾਹਿਬ ਨੇ ਦੇਣੀ ਆ। ਪਹਿਲਾਂ ਇਹਨਾਂ ਨਾਲ ਗੱਲ ਕਰੋ, ਜਿਹੜਾ ਪੇਪਰ ਸ਼ੇਪਰ ਹੁੰਦਾ ਸਾਈਨ ਕਰੋ, ਫਿਰ ਇਹ ਪ੍ਰੋਪਰਟੀ ਤੁਹਾਡੀ, ਫਿਰ ਰਲ ਮਿਲ ਕੇ ਵੇਚ ਲਿਓ। ਉਹ ਜਿਹੜੇ ਨਾ ਸੁਣਦੇ ਪ੍ਰਭਾਵ ਆਪਣਾ ਵਾ,
6: ਹਾਂਜੀ,
0: ਮੁੜ ਕੇ ਫੋਨ ਕਰਾਉਂਦੇ ਤੀਜੇ ਬੰਦੇ ਤੋਂ, ਯਾਰ ਜਤਿੰਦਰ ਤੋਂ ਲਈ ਤਾਂ ਸਹੀ ਇਨਫੋਰਮੇਸ਼ਨ ਕਿੱਥੇ ਆਓ? ਕਮ ਆਨ ਮੈਨ,
6: 416-265-2222, 416-265-2222।
0: ਹੈਦਰਾਬਾਦੀਆਂ ਨੇ 30 ਰਨ ਬਣਾ ਲਏ 3 ਮਿੰਟਾਂ ਦੇ, ਤੇ ਭਾਈ seva@davtala.com ਤੇ ਤੁਸੀਂ ਸਾਨੂੰ 10-10 ਸੌਂਦ ਭੇਜ ਦੋ, ਅਸੀਂ ਇਹਨਾਂ ਨੂੰ ਜਿਤਾ ਦਾਂਗੇ। ਅੱਛਾ, ਇਹਦੇ ਨਾਲ ਜਿਹੜਾ ਫਰਨੀਚਰ ਆ ਉਹ ਦੇਣਾ ਵਿੱਚ ਕਿ ਨਹੀਂ?
6: ਸਾਰਾ ਕੁਝ ਭਾਈ ਇਨਕਲੂਡਡ, ਜੋ ਕੁਛ ਵੀ ਹੈਗਾ
0: ਫਰਨੀਚਰ ਵੀ ਇਨਕਲੂਡ ਆ। ਜੇ ਫਰਨੀਚਰ ਬਦਲਣਾ ਤੇ ਵਧੀਆ ਪਾਉਣਾ, ਟੌਪ ਦਾ ਪਾਉਣਾ, ਜਾਇਜ ਆ ਇਹ ਮਕਾਨ ਆ ਉਹਦੇ ਨਾਲ ਦਾ ਪਾਉਣਾ, ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ ਜਾਣਾ ਪੈਣਾ। ਸੁਖ ਸਾਹਿਬ, ਵੈਲਕਮ ਟੂ ਦਾ ਸ਼ੋ।
7: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ, ਵਿਕਟੋਰੀਆ ਡੇ ਤੇ ਲੌਂਗ ਵੀਕਐਂਡ ਆ ਰਿਹਾ, ਤੇ ਤੁਸੀਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ ਦਾ ਅਪਗ੍ਰੇਡ ਕਰਨਾ ਚਾਹੁੰਦੇ ਹੋ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਜਾਂ ਫਰਨੀਚਰ ਦੀ ਕੋਈ ਵੀ ਬਾਈ ਕਰਨੀ ਚਾਹੁੰਦੇ ਹੋ, ਤੇ ਇਸ ਲੌਂਗ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ। ਐਡਰੈਸ ਜ਼ਰੂਰ ਨੋਟ ਕਰ ਲਓ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਕਿਉਂਕਿ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਜ਼ ਤਾਂ ਮਿਲਣੀਆਂ ਹੀ ਆ। ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ, ਤੇ ਜਾਂਦਾ ਜਾਂਦਾ ਇੱਕ ਰਿਕਲਾਈਨਰ ਸੋਫਾ ਸੈੱਟ ਦੀ ਮੈਂ ਤੁਹਾਨੂੰ ਡੀਲ ਦੇ ਰਹਿਣਾ। ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਕੰਟੇਨਰ ਮੰਗਾਇਆ, ਇਸੇ ਵੀਕਐਂਡ ਲਈ ਪ੍ਰਾਈਜ਼ ਆ। ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲੱਪ ਸੀਟ, ਡਰੋਪ ਡਾਊਨ ਕੱਪ ਹੋਲਡਰ ਵੀ ਨੇ, 4 ਰਿਕਲਾਈਨਰ ਨੇ, ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ, ਪਰ ਲੌਂਗ ਵੀਕਐਂਡ ਦੇ ਉੱਪਰ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ, ਸਿਰਫ $799 ਦਾ, ਜੀ ਹਾਂ, ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ $799 ਦਾ ਮਿਲੂਗਾ, ਤੇ ਨਾਲ ਗਲਾਸ ਦਾ ਮਾਡਰਨ ਕੋਪ

0: 14 ਤੋਂ ਸਿਰ 2 ਮਿੰਟ ਦੀ ਦੂਰੀ ਦੇ ਉੱਪਰ 6085 ਟੌਮਕਰ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਲੌਂਗ ਵੀਕਐਂਡ ਸੇਲ ਸੇਲ ਸੇਲ। ਥੈਂਕ ਯੂ ਵੈਰੀ ਮਚ ਭਾਜੀ,
1: ਬੜੀ ਮਿਹਰਬਾਨੀ ਭਰਾ, ਥੈਂਕ ਯੂ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
2: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
1: ਹੈਦਰਾਬਾਦ ਦਾ ਸਕੋਰ 32 ਤੇ 4 ਆਊਟ ਹੋ ਗਏ ਜੀ। ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631, 965-2631।
6: ਜ਼ਿੰਦਗੀ ਨੇ ਦੋ ਗੱਲਾਂ ਸਿਖਾਤੀਆਂ, ਇੱਕ ਆਪਣੇ ਆਪ ਵਿੱਚ ਖੁਸ਼ ਰਹੋ, ਦੂਸਰਾ ਆਪਣੇ ਰੱਬ ਤੋਂ ਇਲਾਵਾ ਕਿਸੇ ਤੇ ਯਕੀਨ ਨਾ ਕਰੋ।
1: ਜਿਹੜੇ ਪੰਜਾਬ ਦੇ ਵਿੱਚ ਡੇਰੇ ਆ ਉਹਨਾਂ ਤੇ ਯਕੀਨ ਕਰਦੇ ਆ, ਨਾ ਨਾ ਨਾ ਨਾ ਮਿੱਤਰਾ, ਨਾ ਨਾ। ਜਿਹੜੇ ਪਖੰਡੀ ਸਾਧਾਂ ਤੇ ਯਕੀਨ ਕਰਦੇ ਆ, ਨਾ ਨਾ ਨਾ ਨਾ ਨਾ ਨਾ ਨਾ ਮਿੱਤਰਾ, ਨਾ, ਇਹ ਕੰਮ ਨਾ ਕਰੋ। ਗੁਰੂ ਗ੍ਰੰਥ ਸਾਹਿਬ 10 ਗੁਰੂਆਂ ਦੀ ਜੋਤ, ਉਹਦੇ ਯਕੀਨ ਕਰੋ। ਬਾਕੀ ਜਿਹੜੇ 10ਵਾਂ ਦਸੌਂਤ ਕੱਢਦੇ ਆ ਉਹ ਮੈਨੂੰ ਭੇਜ ਦਿਓ ਤਾਂ ਕਿ ਮੈਂ ਜਿਹੜੀ ਟੀਮ ਨੂੰ ਤੁਸੀਂ ਜਿਤਾਉਣਾ ਉਹਨੂੰ ਮੈਂ ਜਿਤਾ ਸਕਾਂ। ਆਲਰਾਈਟ,
7: ਲੈਂਡ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
8: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
7: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
1: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002।
9: कल्चर ऑफ पंजाब आपका डेली एंटरटेनमेंट डोज।
10: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
1: बदल देंगे जी, बदल देंगे। ਲਓ ਜੀ, ਅੱਜ ਤੇਲ ਪਵਾ ਲਿਓ, ਅੱਧੀ ਅੱਧੀ ਰਾਤੋਂ 2 ਸੈਂਟ ਪੈਟਰੋਲ ਦੀ ਪ੍ਰਾਈਸ ਉੱਪਰ ਜਾ ਰਹੀ ਆ। ਜਤਿੰਦਰ ਭਾਈ,
11: ਯੈਸ ਸਰ,
1: ਤੁਸੀਂ ਮੈਂਸ਼ਨ ਦੀ ਗੱਲ ਕੀਤੀ ਆ, ਦੋ ਦੋ ਸਵਿਮਿੰਗ ਪੂਲ ਨੇ, ਤਿੰਨ ਤਿੰਨ ਰਸੋਈਆਂ ਨੇ
11: ਜੀ,
1: ਬਾਹਰ ਪੌਂਡ ਬਣਿਆ ਹੋਇਆ ਮੈਕਸੀਕੋ ਦਾ, ਉੱਥੇ ਮੈਕਸੀਕੋ ਜਾਣ ਦੀ ਲੋੜ ਨੀ, ਇੱਥੇ ਕਰੀਮ ਜੀ ਲਾ ਕੇ ਬਾਹਰ ਬਹਿ ਜਿਓ
11: ਜੀ,
1: ਇਹ 10-12 ਮਿੰਟ ਆਪਣੇ ਮੇਫੀਲਡ ਤੋਂ ਦੂਰ ਹੈ
11: ਜੀ।
1: ਹੁਣ ਚੱਲੋ ਕਿਸੇ ਗੈਸ ਸਟੇਸ਼ਨ ਜਾਂ ਹੋਟਲ ਮੋਟਲ ਉਹ ਲਾਓ ਕੋਈ,
11: ਉਹ ਕਿਤੇ ਭਾਜੀ ਦੋਨੋਂ ਚੀਜ਼ਾਂ ਆਪਣੇ ਕੋਲ ਅਵੇਲੇਬਲ ਨੇ। ਸਭ ਤੋਂ ਪਹਿਲਾਂ ਜੇ ਗੱਲਬਾਤ ਕਰੀਏ ਗੈਸ ਸਟੇਸ਼ਨ ਦੀ, ਦੇ ਭਾਜੀ ਗੈਸ ਸਟੇਸ਼ਨ ਆ ਜਿਹਦੀ ਕਿ ਸੇਲ ਆ ਕੱਲੀ ਗੈਸ ਦੀ, ਉਹ ਹੈਗੀ ਆ 4.1 million ਦੀ ਸਾਲ ਦੀ,
1: 4.1 million
11: ਕੱਲੀ ਗੈਸ ਦੀ।
1: ਹਾਂਜੀ,
11: ਫਿਰ ਭਾਜੀ ਇਹਦੇ ਵਿੱਚ ਕਨਵੀਨੀਅੰਸ ਸਟੋਰ ਆ,
1: ਅੱਛਾ,
11: ਉਹਦੀ ਸੇਲ ਹੈਗੀ 1.5 ਤੋਂ ਲੈ ਕੇ 1.6 million ਦੀ ਸਾਲ ਦੀ 2025 ਦੀ।
1: ਅੱਛਾ,
11: ਉਦੋਂ ਬਾਅਦ ਦੇ ਭਾਜੀ ਉਹਦੇ ਵਿੱਚ ਹੈਗੀ ਮਿਸਟਰ ਸਬ, ਇਹ ਵੀ ਜਾਣਿਆ ਪਛਾਣਿਆ ਨਾਮ ਆ,
1: ਹਾਂ,
11: 2-3 lakh ਦੀ ਸੇਲ ਇਹਦੀ ਸਾਲ ਦੀ।
1: ਅੱਛਾ,
11: ਜਿਹੜਾ ਓਨਰ ਆ ਉਹੀ ਚਲਾ ਰਿਹਾ, ਕਿਸੇ ਨੂੰ ਬਾਹਰ ਆਪਾਂ ਰੈਂਟ ਤੇ ਨਹੀਂ ਦਿੱਤੀਆਂ ਚੀਜ਼ਾਂ।
1: ਠੀਕ ਆ,
11: ਉਦੋਂ ਬਾਅਦ ਬਜਦੇ ਭਾਜੀ ਪੀਜ਼ਾ ਪੀਜ਼ਾ,
1: ਅੱਛਾ,
11: ਉਹਦੀ ਸੇਲ ਹੈਗੀ ਸਾਲ ਦੀ 1.5 lakh ਦੀ ਉਹਦੀ ਸੇਲ ਆ।
1: ਓ,
11: ਪਲੱਸ ਇਹਦੇ ਵਿੱਚ ਯੂ ਹਾਲ ਉੱਥੇ ਪਾਰਕ ਹੋਣੀ ਆ,
1: ਉਹ ਜਿਹੜਾ ਰੈਂਟਲ ਵਾਲੇ ਹੁੰਦੇ ਆ,
11: ਹਾਂਜੀ, 25,000 ਉਹਦਾ ਰੈਂਟ ਆਉਂਦਾ ਸਾਲ ਦਾ,
1: ਹਾਂਜੀ,
11: ਪਾਰਕਿੰਗ ਦਾ। ਸੋ ਦੇ ਭਾਜੀ ਇਹਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਨੇ, ਜੇ ਕਿਸੇ ਵੀ ਸਾਡੇ ਸਰੋਤੇ ਨੇ ਇੱਦਾਂ ਦੀ ਪ੍ਰੋਪਰਟੀ ਲੈਣੀ ਹੋਵੇ ਦੇ ਭਾਜੀ,
1: ਇਹ ਤਾਂ ਇਨਕਮ ਹੀ ਬੜੀ ਜਨਰੇਟ ਹੋ ਰਹੀ ਆ
11: ਦੇ ਭਾਜੀ, ਬਹੁਤ ਵਧੀਆ ਇਨਕਮ ਆ, ਬਹੁਤ ਵਧੀਆ ਨੈਟ ਸੇਲ
1: ਹੈ। ਕਿੱਥੇ
11: ਇਹ ਦੇ ਭਾਜੀ? ਬ੍ਰੈਂਪਟਨ ਤੋਂ 1 ਘੰਟੇ ਦੀ ਡਰਾਈਵ ਤੇ ਆ।
1: ਠੀਕ ਆ,
11: 1 ਘੰਟਾ ਬ੍ਰੈਂਪਟਨ ਤੋਂ ਲੱਗੇਗਾ। ਜੇ ਕੋਈ ਵੀ ਸਾਡਾ ਸਰੋਤਾ ਇੱਦਾਂ ਦੀ ਪ੍ਰੋਪਰਟੀ ਲੈਣਾ ਚਾਹੁੰਦਾ ਹੋਵੇ, ਖਾਸ ਕਰ ਦੇ ਭਾਜੀ BTB ਕਹਿੰਦੇ ਬਾਏ ਟੇਕ ਬੈਕ ਮੋਰਗੇਜ, ਜੇ ਤੁਹਾਡੇ ਕੋਲ ਅੱਧੇ ਕੁ ਪੈਸੇ ਹੈਗੇ ਆ, ਅੱਧੇ ਕੁ ਪੈਸੇ ਦੀ ਮੋਰਗੇਜ ਚਾਹੀਦੀ, ਬੈਂਕ ਤੋਂ ਨਹੀਂ ਲੋਨ ਲੈਣਾ ਚਾਹੁੰਦੇ, ਉਹ ਵੀ ਉਹਨਾਂ ਤੋਂ ਕਰਾ ਕੇ ਦੇ ਦਿਆਂਗੇ। ਬੜੀ ਖੂਬਸੂਰਤ ਪ੍ਰੋਪਰਟੀ ਆ, 0-5 ਸਾਲ ਹਲੇ ਬਣੇ ਨੂੰ ਹੋਏ ਆ, ਇਹ ਕੋਈ ਪੁਰਾਣਾ ਸਟੇਸ਼ਨ ਹੈਗਾ, ਨਵਾਂ ਸਟੇਸ਼ਨ ਬਣਿਆ ਆ।
1: ਸਭ ਤੋਂ ਪੈਟਰੋਲ ਪੰਪਾਂ 'ਚ ਇਹ ਹੁੰਦਾ, ਜਿਹੜੇ ਟੈਂਕ ਆ ਨਾ ਜਿਹਨਾਂ 'ਚ ਤੇਲ ਪੈਂਦਾ, ਉਹ ਜੇ 10-15 ਸਾਲ ਤੋਂ ਪੁਰਾਣੇ ਹੋਣ ਫਿਰ ਵਿਪਤਾ ਆ ਜਾਂਦੀ ਆ। ਇਹ ਤਾਂ 5 ਸਾਲ ਤੋਂ ਘੱਟ ਹੋਏ ਬਣੇ ਹੋਏ,
11: 1 lakh liter ਦੇ ਭਾਜੀ ਟੈਂਕ ਲੱਗੇ ਨੇ
1: ਬੱਲੇ,
11: ਜਿਹੜੇ ਨਵੇਂ ਨਹੀਂ ਲਵਾਏ ਨੇ।
1: ਹਾਂ ਹਾਂ,
11: ਤੇ ਜੇ ਤੁਸੀਂ ਇੱਦਾਂ ਦਾ ਕੋਈ ਵੀ ਗੈਸ ਸਟੇਸ਼ਨ ਲੈਣਾ ਚਾਹੁੰਦੇ ਹੋ, 2025 ਦੀ ਸੇਲ ਵਧੀਆ ਆ, ਬਹੁਤ ਗੁੱਡ ਸੇਲ ਆ। ਨੰਬਰ ਸਾਡਾ ਇੱਕੋ ਇੱਕ ਡਾਇਲ ਕਰਨਾ ਹੈ, 416-265-2222, 416-265-2222। ਹੋਟਲ ਬੜੀ ਜਲਦੀ ਤੁਹਾਨੂੰ
12: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 9.99 ਚ,
13: ਜਿਸ ਵਿੱਚ ਮਿਲਣਗੀਆਂ 8 items। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
12: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
13: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
12: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
13: ਕਾਲ 6474290040,
12: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
1: ਲੋ ਜੀ, ਸੋਨਾ ਚਾਂਦੀ ਲੈਣਾ ਤਾਂ ਕਾਇਮ ਹੋ ਜਾਓ।
14: ਆ ਭੈਣੇ, ਖਰੀਦ ਲਿਆ ਗਹਿਣੇ?
15: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
14: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
15: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
16: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
1: ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ, ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ।
17: ਲੇਡੀਜ਼ ਐਂਡ ਜੈਂਟਲਮੈਨ, ਡੇਵ ਟੈਟਲਾ,
18: ਯੇ

0: ਤੁਹਾਨੂੰ ਪੈਸੇ ਚਾਹੀਦੇ ਨੇ, ਨੱਕ ਰਗੜਨ ਦੀ ਲੋੜ ਨਹੀਂ ਹੈ। ਸੱਚੇ ਦਿਲੋਂ ਪ੍ਰਾਰਥਨਾ ਕਰੋ, ਜਿਹੜੇ ਵੀ ਧਰਮ 'ਚ ਯਕੀਨ ਕਰਦੇ ਹੋ ਤੁਹਾਨੂੰ ਪੈਸੇ ਮਿਲ ਜਾਣਗੇ। ਹੁਣ ਘਰ ਦੀ ਜਿਹੜੀ ਮੌਰਗੇਜ ਆ ਇਹ ਪਰਮਾਤਮਾ ਨੇ ਨਹੀਂ ਕਰਨੀ ਹੈਗੀ, ਨਾ ਨਾ ਨਾ ਨਾ ਨਾ ਨਾ ਨਾ ਨਾ। ਜਿਹੜੇ ਬਿਲਡਰਾਂ ਨੂੰ ਪੈਸੇ ਡਿਪੋਜ਼ਿਟ ਦੇਣੇ ਆ ਉਹਨਾਂ ਨੇ ਨਹੀਂ ਦੇਣੇ, ਨਾ ਨਾ ਨਾ ਨਾ ਨਾ। ਮਿਹਨਤ ਕਰੋ, ਥੋੜੇ ਬਹੁਤ ਇਕੱਠੇ ਕਰੋ, ਬਾਕੀ ਨੀਲਮ ਜੀ ਹੈਗੇ ਆ ਇਹ ਤੁਹਾਡਾ ਜੁਗਾੜ ਕਰ ਦੇਣਗੇ। ਨੀਲਮ ਜੀ ਪੁਰਾਣਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਆਪਣੇ ਸਾਰੇ ਲਿਸਨਰਸ ਨੂੰ।
0: ਪਰ
1: ਚਲੋ ਜੇ ਸਮਰ ਕੋਈ ਵੀ ਇੱਕ ਵੀ ਦਿਨ ਸਮਰ ਦਾ ਲੱਗਦਾ ਤਾਂ ਵਧੀਆ ਲੱਗਦਾ।
0: ਬਿਲਕੁਲ ਬਿਲਕੁਲ। ਹੋਰ ਸੁਣਾਓ ਕੀ ਹਾਲ ਚਾਲ ਨੇ?
1: ਆਈ ਐਮ ਵੈਰੀ ਗੁੱਡ ਜੀ, ਤੁਸੀਂ ਦੇਖਦੇ ਰਹਿੰਦੇ ਹੋ, ਸੁਣਦੇ ਰਹਿੰਦੇ ਹੋ, ਰਾਈਟ? ਆਈ ਐਮ ਐਕਸਲੈਂਟ ਐਕਸਲੈਂਟ।
0: ਓਕੇ, ਅੱਛਾ ਗੱਲ ਇਦਾਂ,
1: ਹਾਂਜੀ,
0: ਜਿਹੜੀ ਰਿਨਿਊਲ ਆਉਣੀ ਆ ਇਹ ਤਾਂ ਹੈ ਨੀ ਵੀ ਅੱਜ ਪਤਾ ਲੱਗਿਆ ਵੀ ਅਗਲੇ ਹਫ਼ਤੇ ਆ, ਜਾਂ ਇਹ ਪਤਾ ਲੱਗਿਆ ਅਗਲੇ ਮਹੀਨੇ ਆ, ਜਾਂ ਇਹ ਪਤਾ ਲੱਗਿਆ 4 ਮਹੀਨਿਆਂ ਬਾਅਦ ਆ, ਜਾਂ ਪਤਾ ਲੱਗਿਆ 6 ਮਹੀਨਿਆਂ ਬਾਅਦ ਆ। ਇਹ ਤਾਂ ਤੁਹਾਨੂੰ ਹੁਣ ਪਤਾ ਵੀ ਅਗਲੇ ਸਾਲ ਆਉਣੀ ਆ, ਇਹ ਸਾਲ ਆਉਣੀ ਆ, ਤੁਸੀਂ ਮੌਰਗੇਜ ਦੇ ਪੇਪਰ ਚੈੱਕ ਕਰ ਲਓ, ਉਹ ਚ ਰਿਨਿਊਲ ਦੇਖ ਲਓ ਕਦੋਂ ਆਉਣੀ ਆ, ਮੁੜ ਕੇ ਨੀਲਮ ਨੂੰ ਫੋਨ ਕਰੋ, ਅੱਜ ਕਰਾਓ ਤੇ ਮੌਜਾਂ ਕਰੋ। ਨੀਲਮ ਜੀ
1: 100% ਜੀ 100%। ਬਹੁਤ ਸਾਰੇ ਕੇਸਿਸ ਨੇ ਏਦਾਂ ਜਦੋਂ ਜਿਹੜੇ ਆਪਾਂ 2021 'ਚ ਜਾਂ 2022 ਦੇ ਵਿੱਚ ਮੌਰਗੇਜ ਲਿੱਤੀਆਂ ਹੋਈਆਂ ਸੀ, ਉਸ ਤੋਂ ਮਗਰੋਂ ਹੁਣ ਤੱਕ ਬਹੁਤ ਫਲਕਚੁਏਸ਼ਨ ਆਈਆਂ ਮਾਰਕੀਟ ਦੇ ਵਿੱਚ। 1, ਘਰਾਂ ਦੇ ਪ੍ਰਾਈਸ ਡਿੱਗ ਗਏ, 2, ਕੰਮ ਹੈ ਨੀ ਗਏ, 3, ਤੁਹਾਨੂੰ ਯੂ ਡੂ ਨੀਡ ਦ ਮਨੀ, ਜਦੋਂ ਕੰਮ ਨੀ ਹੁੰਦੇ ਤਾਂ ਤੁਹਾਡੀਆਂ ਜਿਹੜੀਆਂ ਡੈਟਸ ਨੇ ਉਹ ਸਾਰੀਆਂ ਐਨ ਸਿਰ ਤੇ ਚੜ੍ਹ ਕੇ ਬੋਲਦੀ ਪਈ ਘਰ ਚੋਂ, ਕਿਉਂਕਿ ਪੈਸੇ ਕਢਵਾ ਲਏ ਹੋਏ, ਐਕੁਇਟੀ ਹੈਗੀ ਨੀ, ਹੁਣ ਬਹੁਤ ਸਾਰੀਆਂ ਚੀਜ਼ਾਂ। ਉਹਦੇ ਕਰਕੇ ਹੁਣ ਰਿਨਿਊਲ ਵੇਲੇ ਕੀ ਕੀਤਾ ਜਾਵੇ? ਸਮ ਔਨ ਸਮ ਰਿਨਿਊਲ ਬੈਂਕ ਸੇ ਗੁੱਡ ਬਾਈ ਚਾਰਲੀ ਆਪਾਂ ਕਰਨੀ ਨੀ। ਕਿਉਂ ਨੀ ਕਰਨੀ? ਉਹਦੇ ਚ ਕਾਰਨ ਇਹ ਹੈ ਕਿ ਮੰਨ ਲਓ ਤੁਸੀਂ ਉਦੋਂ ਮਿਲੀਅਨ ਦਾ ਘਰ ਲਿੱਤਾ ਸੀਗਾ, 8 ਲੱਖ ਦੀ ਮੌਰਗੇਜ ਲਿੱਤੀ ਸੀ, ਘਰਾਂ ਦੇ ਪ੍ਰਾਈਸ ਡਿੱਗ ਗਏ, ਹੁਣ ਇਸ ਵੇਲੇ 8 ਲੱਖ ਦੇ ਉਹ ਘਰ ਨੇ, ਉਹਨੇ ਦੀ ਮੌਰਗੇਜ ਬੈਂਕ ਉਹ ਕਹਿੰਦਾ ਆਪਾਂ ਕਰਨੀ ਨੀ, ਤੁਸੀਂ ਜੋ ਕਰਨਾ ਕਰ ਲਓ, ਰਾਈਟ? ਸੋ ਟੇਕ ਇਟ ਸਮਵੇਅਰ ਐਲਸ। ਹੁਣ ਸਮਵੇਅਰ ਐਲਸ ਭਾਵੇਂ ਉਹ ਬੀ ਲੈਂਡਰ, ਭਾਵੇਂ ਪ੍ਰਾਈਵੇਟ ਲੈਂਡਰ, ਭਾਵੇਂ ਸੀ, ਜਿਹੜਾ ਵੀ ਮਰਜ਼ੀ ਲੈਂਡਰ ਹੈ, ਯੂ ਹੈਵ ਟੂ ਹੈਵ ਅ 20% ਇਨ ਦੀ ਪ੍ਰਾਪਰਟੀ ਸੋ ਦੈਟ ਯੂ ਕੈਨ ਹੈਵ ਅ ਮੌਰਗੇਜ। ਪਰ ਆਪਾਂ ਕੋਲ ਹਰ ਇੱਕ ਗੱਲ ਦਾ ਇਲਾਜ ਹੁੰਦਾ, ਏਅਰ ਤੇ ਜ਼ਿਆਦਾ ਟਾਈਮ ਨਹੀਂ ਹੁੰਦਾ, ਤੇ ਤੁਸੀਂ ਮੇਰੇ ਨਾਲ ਇੱਕ ਵਾਰੀ ਫੋਨ ਕਰਕੇ ਕੰਸਲਟ ਕਰ ਲਓ, ਆਈ ਡੈਫੀਨੇਟਲੀ ਟੀਚ ਯੂ ਹਾਊ ਟੂ ਡੂ ਇਟ, ਵਟ ਟੂ ਡੂ ਇਟ। ਕਿਸੇ ਵੀ ਤਰੀਕੇ ਨਾਲ ਮੌਰਗੇਜ ਦਾ ਕੋਈ ਵੀ ਕੰਸਰਨ ਹੈ,
0: ਸਿੰਪਲ ਜੀ ਗੱਲ ਆ, ਜੇ ਜੱਬ ਪੈ ਗਿਆ, ਜੇ ਕੁੜਿੱਕੀ ਚ ਫਸ ਗਏ, ਜੇ ਤੁਹਾਡੇ ਕੋਲ ਪੈਸੇ ਨਹੀਂ ਹੈ ਤੇ ਪੈਸੇ ਦੀ ਲੋੜ ਹੈ, ਘਰ ਮਾੜਾ ਮੋਟਾ ਹੈਗਾ, ਤੁਸੀਂ ਇੱਕ ਵਾਰ, ਸਿਰਫ ਇੱਕ ਵਾਰ ਨੀਲਮ ਉਹਨਾਂ ਨੂੰ ਫੋਨ ਕਰੋ, ਇਹਨਾਂ ਦੇ ਦਫ਼ਤਰ ਚ ਜਾਓ। ਇਹ ਜਿਹੜੇ ਨਾ ਫੋਨ ਤੇ ਗੱਲਾਂ, ਫੋਨ ਤੇ ਕਿੰਨਾ ਰੇਟ ਹੋਇਆ ਫੋਨ ਤੇ, ਉਹ ਯਾਰ ਏਡੇ ਵੱਡੇ ਡਿਸੀਜਨ ਫੋਨ ਤੇ ਹੀ ਲੈਣੇ ਆ। ਤੁਸੀਂ ਨੀਲਮ ਹੋਰਾਂ ਦੇ ਸਾਹਮਣੇ ਬੈਠੋ, ਜਾ ਕੇ ਇਹਨਾਂ ਨੂੰ ਸਾਰੇ ਸਵਾਲ ਪੁੱਛੋ, ਤੁਹਾਨੂੰ ਜਵਾਬ ਦੇਣਗੇ। ਨਾ ਇਹ ਪਤਾ ਲੱਗੂ ਇਹਨਾਂ ਦੇ ਆਫਿਸ ਜਾ ਕੇ ਵੀ ਮਾਹੌਲ ਕਿਹੋ ਜਿਹਾ ਹੈ, ਕੰਮ ਕਰਨ ਵਾਲੇ ਕਿੰਨੇ ਬੰਦੇ ਨੇ, ਕੱਲਾ ਕਹਿਰਾ ਨਹੀਂ ਹੈ। ਬਟ ਯੂ ਹੈਵ ਟੂ ਕਾਲ ਨੀਲਮ। ਨੀਲਮ ਜੀ ਨੰਬਰ ਦਿਓ ਇੱਕ ਵਾਰ,
1: 6477 3987 10। ਮੈਂ ਜਾਂਦੇ ਜਾਂਦੇ ਇੱਕ ਗੱਲ ਕਹਾਂਗੀ ਕਿ ਜਿਹੜੇ ਡੂ ਨੋਟ ਚੇਸ ਦਿ ਰੇਟਸ, ਕਿ ਸਾਨੂੰ 3.5 ਮਿਲੂਗਾ ਕਿ 3.6 ਮਿਲੂਗਾ ਕਿ 3.9 ਮਿਲੂਗਾ, ਡੋਂਟ ਚੇਸ ਦਿ ਰੇਟਸ, ਚੇਸ ਦਿ ਮਾਰਗੇਜ ਫਰੀਡਮ। ਦੋ ਬੰਦਿਆਂ ਨੇ, ਸੇਮ ਬੰਦਿਆਂ ਨੇ ਮਾਰਗੇਜ ਲਿੱਤੀ ਹੁੰਦੀ ਹੈ, ਇੱਕ ਬੰਦੇ ਦੀ ਵੇ ਫੈਸਟਰ, ਈਅਰਸ ਫੈਸਟਰ ਪੇ ਹੋ ਜਾਂਦੀ ਹੈ ਦੈਨ ਦੂਜੇ ਨਾਲੋਂ। ਵਾਈ? ਸਟ੍ਰੈਟਜੀ, ਇਟ ਵਾਸ ਸਟਰਕਚਰਡ ਪ੍ਰੋਪਰਲੀ ਐਂਡ ਸਟਰਕਚਰਡ ਡਿਫਰੈਂਟਲੀ ਦੈਨ ਦੀ ਅਦਰ। ਸੋ ਹਰ ਇੱਕ ਤਰੀਕੇ ਦੇ, ਐਜ਼ ਹੀ ਸੈਡ, ਕਿ ਜਦ ਤੱਕ ਤੁਸੀਂ ਬਹਿੰਦੇ ਨੀ ਤੁਹਾਨੂੰ ਪਤਾ ਨੀ ਲੱਗਦਾ, ਤੁਸੀਂ ਗੱਲ ਨੀ ਕਰਦੇ। ਸੋ ਆਲਵੇਜ ਲੁੱਕ ਫੋਰ ਕਿ ਤੁਹਾਡੀ ਮਾਰਗੇਜ ਫਾਸਟ ਪੇ ਹੋਣੀ ਹੈ, ਤੁਹਾਡਾ ਇੰਟਰਸਟ ਜਿਹੜਾ ਉਹ ਤੁਹਾਡਾ ਘੱਟ ਜਾਵੇ, ਪ੍ਰਿੰਸੀਪਲ ਜ਼ਿਆਦਾ ਜਾਵੇ। ਯੂ ਗੋਟ ਟੂ ਕਾਲ ਮੀ ਸੋ ਦੈਟ ਵੀ ਕੈਨ ਕੰਸਲਟ, ਐਬਸੋਲੂਟਲੀ ਫ੍ਰੀ ਕੰਸਲਟੇਸ਼ਨ ਦੇ ਨਾਲ। ਕੋਈ ਵੀ ਮਾਰਗੇਜ ਸੰਬੰਧੀ ਕੁਐਸਚਨ ਹੈ, ਫਸਟ ਮਾਰਗੇਜ ਹੈ, ਸੈਕਿੰਡ ਮਾਰਗੇਜ ਹੈ, ਪ੍ਰਾਈਵੇਟ ਮਾਰਗੇਜ ਹੈ, ਕੈਸ਼ ਤੇ ਕੰਮ ਕਰਦੇ ਹੋ, ਅੱਜ ਦੀ ਅੱਜ ਕਲੋਜਿੰਗ ਹੈ, 12 ਵਜੇ ਪਤਾ ਲੱਗਿਆ ਨਾ ਹੋਗੀ ਕਿਤੋਂ ਦੀ, ਕਾਲ ਨੀਲਮ। ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ ਨੀਲਮ ਸਰਵ, 6477 3987 10।
0: ਔਰ ਇਹਨਾਂ ਦਾ ਆਫਿਸ ਫਾਈਨੈਂਸ਼ੀਅਲ ਅਤੇ ਮਿਸਾਗਾ ਰੋਡ ਦੇ ਨੇੜੇ ਆ, ਇੱਕ ਵਾਰ ਫੋਨ ਕਰ ਲਓ, ਬੈਠੋ ਇਹਨਾਂ ਨਾਲ, ਤੁਸੀਂ ਘਰ ਦੀ ਮੋਰਗੇਜ ਲੈਣੀ ਹੈ ਜਿਵੇਂ ਇਹਨਾਂ ਨੇ ਦੱਸਿਆ, ਪੈਸੇ ਚਾਹੀਦੇ ਕਿਸੇ ਤਰੀਕੇ ਨਾਲ ਚਾਹੀਦਾ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਿਓ, ਨੰਬਰ ਦੇ ਦੋ,
1: 6477 3987 10।
0: ਥੈਂਕ ਯੂ ਨੀਲਮ ਜੀ,
1: ਥੈਂਕ ਯੂ।
0: ਅਭਿਸ਼ੇਕ ਜੀ, ਕਿਆ ਹਾਲ ਹੈ ਸਰ?
2: ਸਤਿ ਸ਼੍ਰੀ ਅਕਾਲ ਦੇਵ ਭਾਜੀ। ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ, ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ, ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ। ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525-647-946-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2525-2
3: गोद ले ले।
4: ओ मैं की करा, ये पुराना ट्रक तो रोज नखरे करता है।
3: नखरे छड़ो ते सिद्धे जाओ निस्को ट्रक सेल्स ते।
5: बढ़िया हालत वाले यूज्ड ट्रक्स, ट्रक बेचना होवे या खरीदना, रेट बिल्कुल वाजब लौंदे ने।
3: फाइनेंस दी सुविधा भी उपलब्ध है,
5: मतलब जेब भी सेफ ते घर वाली भी खुश। बस फिर आज ही चलते हैं निस्को ट्रक सेल्स, टोरब्रम डेरी दे नजदीक, 7055 टोरब्रम रोड मिसिसागा। कॉल 6475189999। ट्रक ऐसे के मैकेनिक भी कहेगा हुन मैं की करा।
6: ਨਾ ਇੰਨੇ ਪਰੇਸ਼ਾਨ ਕਾਦੀ ਹੈ ਫਰਸਟ੍ਰੇਸ਼ਨ।
7: ਓ ਕੀ ਦੱਸਾਂ, ਕਰਨਾ ਇੱਕ ਫੰਕਸ਼ਨ।
8: ਚੱਲ ਫਿਰ ਟਿੱਕਾ ਜੰਕਸ਼ਨ।
9: ਟਿੱਕਾ ਜੰਕਸ਼ਨ 100 ਤੋਂ 125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ, 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫੋਰ 70 ਪੀਪਲ।
10: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ। 295 ਕੁਈਨ ਸਟਰੀਟ ਬ੍ਰੈਂਪਟਨ, ਬਰਗਰ ਕਿੰਗ ਪਲਾਜ਼ਾ ਦੇ ਅੰਦਰ। 6477356072, 6477357562।
11: ਹੈਵੀ ਅੱਜ ਫੇਰ ਪੀ ਕੇ ਆਇਆ
12: ਹੈ।
11: ਤੈਨੂੰ ਕਿੰਨੀ ਵਾਰੀ ਕਹਿ ਨਾ ਪੀਆ ਕਰ।
12: ਦੱਸ ਤੇ ਮੈਂ ਤੇਰਾ ਗਾ ਕੇ ਪੀਣਾ।
11: ਮੇਰਾ ਕਾਹਦਾ ਕਸੂਰ ਆ।
12: ਗੱਲ ਸੁਣ ਮੇਰੀ।
11: ਕੀ
12: ਤੂੰ ਰੋਜ਼ ਮੈਨੂੰ ਕੁੱਟਦੀ ਹੈ?
11: ਹਾਂ ਪੀਏਗਾ ਤੇ ਆਹੀ ਕੁਛ ਹੋਣਾ ਤੇਰੇ ਨਾਲ।
12: ਪੀਤੀ ਖਾਧੀ ਫਿਰ ਪਤਾ ਨੀ ਲੱਗਦਾ ਨਾ ਵੱਜਦੀਆਂ ਦਾ।
13: ਫਿੱਟੇ ਮੂੰਹ ਤੇਰੇ।
14: PreetLadi.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
15: ਕਲਚਰ ਆਫ ਪੰਜਾਬ।
16: ਕਲਚਰ ਆਫ ਪੰਜਾਬ
14: ਫੋਰ ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609, 416-677-0609।
15: ਕਲਚਰ ਆਫ ਪੰਜਾਬ।
16: ਕਲਚਰ ਆਫ ਪੰਜਾਬ।
0: ਅਗਰ ਤੁਸੀਂ ਕਾਰ ਤੇ ਆਟੋ ਦਾ ਇੰਸ਼ੋਰੈਂਸ ਦਾ ਕੰਮ ਕਰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਲਓ, ਅਸੀਂ ਤੁਹਾਡੀ ਐਡਵਰਟਾਈਜ਼ ਕਰਕੇ ਲੋਕੀ ਦਾ 4 ਚੰਦ ਲਾਉਂਦੇ, ਅਸੀਂ 8 ਚੰਦ ਲਾਵਾਂਗੇ।
7: ਸੋ ਆਪਾਂ ਨੂੰ ਬੇਸਿਕਲੀ ਆਟੋ ਇੰਸ਼ੋਰੈਂਸ ਕੋ ਕਰਦੇ ਹੋ, ਡੀਲਰ ਚਾਹੀਦੇ ਹੁਣ ਦੇ ਭਾਈ ਫੋਨ ਦਿਓ, ਆਪਾਂ ਉਹਨਾਂ ਨੇ ਕਹਿ ਰਹੇ ਹਾਂ ਆਟੋ ਇੰਸ਼ੋਰੈਂਸ ਵਾਲੇ, ਅੱਜ ਦੀਪ ਭਾਈ ਨੂੰ ਕਾਲ ਕਰ ਲਓ। ਦੀਪ ਭਾਈ ਤੇ ਮੇਰੀ ਇੰਸ਼ੋਰੈਂਸ ਸਭ ਤੋਂ ਪਹਿਲਾਂ ਮੇਰੀ ਕਰੋ ਜੀ, ਗੱਡੀਆਂ ਦੀ ਇੰਸ਼ੋਰੈਂਸ
0: 416-677-0609। ਅੱਛਾ
7: ਜੀ ਸਰ,
0: ਕਈ ਵਾਰ ਹੁੰਦਾ ਬੈਂਕ ਹੋਟਲ ਚ ਜਿਹੜੀਆਂ ਕੁਰਸੀਆਂ ਹੁੰਦੀਆਂ,
7: ਹਾਂਜੀ
0: ਉਹ ਕੁਰਸੀਆਂ ਹੁੰਦੀਆਂ, ਟੇਬਲ ਜਾਂ ਗੋਲ ਲੱਗਿਆ ਹੁੰਦਾ ਵਿੱਚ ਬਹਿ ਜਾਂਦੇ ਆ, ਪਰ ਜੇ ਤੁਸੀਂ ਚਾਹੁੰਦੇ ਹੋ ਕਿ ਇਹੋ ਜਿਹਾ ਮਾਹੌਲ ਹੋਵੇ, ਸੋਫੇ ਸਾਫਿਆਂ ਤੇ ਬੈਠਾ ਹੋਵੇ ਬੰਦਾ, 50-60 ਬੰਦੇ ਹੋਣ, ਕਰਦੇ ਸਾਰੇ ਫੈਮਿਲੀਆਂ ਹੋਣ, ਤੇ ਉੱਥੇ ਬੱਚੇ ਦਾ ਜਨਮ ਦਿਨ ਜਾਂ ਕਿਸੇ ਦਾ ਵੱਡੇ ਦਾ ਜਨਮ ਦਿਨ ਜਾਂ ਪਾਰਟੀ ਪੂਰਟੀ ਕਰਨੀ ਹੋਵੇ, ਉਹਦੇ ਲਈ ਨੇੜੇ ਤੇੜੇ ਕੋਈ ਨੀ ਸਰ, ਇੱਕ ਟਿੱਕਾ ਜੰਕਸ਼ਨ ਆ
7: ਬਸ,
0: ਉਹਨਾਂ ਦੇ ਲੌਂਚ ਤੁਸੀਂ ਪਾਰਟੀ ਕਰ ਸਕਦੇ ਹੋ। ਨੰਬਰ ਹੈ 647-429-4040। ਅਮੈਰੀਕਾ ਦੇ ਮੈਸਾਚਿਊਸੈਟਸ ਸੂਬੇ ਵਿੱਚ ਇੱਕ ਸਿਰਫ ਨੇ ਆਮ ਪਬਲਿਕ ਤੇ ਗੋਲੀਆਂ ਚਲਾ ਦਿੱਤੀਆਂ, ਪੁਲਿਸ ਨੇ ਗ੍ਰਿਫਤਾਰ ਕਰ ਲਿਆ, 2 ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਆ। ਅਮੈਰੀਕਾ ਇਰਾਨ ਤਣਾਅ ਦੌਰਾਨ ਪਾਕਿਸਤਾਨ ਨੇ ਇਰਾਨ ਦੇ ਸੈਨਿਕ ਜਹਾਜ਼ਾਂ ਨੂੰ ਆਪਣੇ ਏਅਰਬੋਸ ਤੇ ਟਿਕਾਣਾ ਦਿੱਤਾ ਸੀ। ਹੰਤਾ ਵਾਇਰਸ ਦੇ ਸੰਪਰਕ ਵਿੱਚ ਆਏ 17 ਅਮਰੀਕੀ ਯਾਤਰੀਆਂ ਨੂੰ 42 ਦਿਨਾਂ ਲਈ ਕੀਤਾ ਗਿਆ ਬੰਦ, ਮਤਲਬ ਬੰਦ ਰਹੋ ਆਪਦੇ ਕਮਰੇ ਚ
7: ਜੀ।
0: ਸਭ ਫੜੇ ਜਾਣਗੇ। ਹਾਂਜੀ, ਵਿਕਰਮ ਸਿੰਘ ਮਜੀਠੀਆ ਦੇ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਬੰਟੀ ਬੈਂਸ ਚ ਛਿੜੀ ਸੋਸ਼ਲ ਮੀਡੀਆ ਜੰਗ। ਇਹਨਾਂ ਨੂੰ ਪੁੱਛੇ ਇੱਕ ਦੂਜੇ ਦੇ ਫੋਨ ਨੀ, ਤੁਹਾਨੂੰ ਪਤਾ ਗਾਲਾਂ ਕੱਢ ਲਓ ਜਿਹੜੀਆਂ ਕੱਢਣੀਆਂ ਹੈਗੀਆਂ ਸੋਸ਼ਲ ਮੀਡੀਆ ਤੇ, ਐਵੇਂ ਚੀਕ ਝਾੜਾ ਪਾਈ ਜਾਂਦੇ ਆ ਲੋਕ। ਗੁਰਦਾਸਪੁਰ ਡਾਕਖਾਨੇ ਦੇ ਬਾਹਰ 2 ਦਿਨ ਤੋਂ ਖੜੀ ਕਾਰ ਚੋਂ ਮਿਲੀ ਵਿਅਕਤੀ ਦੀ ਲਾਸ਼, ਤੇਜ ਇਸ ਵਿੱਚ ਹਥਿਆਰਬੰਦ ਘਰ ਦੇ ਹਮਲੇ ਤੋਂ ਬਾਅਦ 3 ਲੋੜੀਂਦੇ ਨੇ। ਨਿਆਗਰਾ ਵਿੱਚ ਘਰ ਨੂੰ ਅੱਗ ਲੱਗ ਗਈ, ਇੱਕ ਵਿਅਕਤੀ ਦੀ ਉੱਥੇ ਮੌਤ ਹੋ ਗਈ। ਅਪ੍ਰੈਲ 2026 ਵਿੱਚ ਮਿਸਾਗਾ ਦੇ ਘਰਾਂ ਦੀਆਂ ਕੀਮਤਾਂ 1.5% ਵੱਧ ਹੋ ਗਈਆਂ। ਟੋਰਾਂਟੋ ਇਸ ਐਲਰਜੀ ਦੇ ਮੌਸਮ ਵਿੱਚ, ਕਾਫੀ ਐਲਰਜੀ ਆ ਜੀ ਅੱਜ ਕੱਲ੍ਹ,
7: ਹਾਂਜੀ,
0: ਸੋ ਭਾਈ ਧਿਆਨ ਰੱਖਿਓ। ਲੇਕ ਐਰੀ ਦੇ ਵਿੱਚ ਇੱਕ ਅਡਲਟ ਤੇ ਇੱਕ ਬੱਚੇ ਦੀ ਜਿਹੜੀ ਲਾਸ਼ ਆ ਉੱਥੋਂ ਕੱਢੀ ਹੈ। ਪ੍ਰਾਈਮ ਮਿਨਿਸਟਰ ਮੋਦੀ ਦੀ ਅਪੀਲ ਪਿੱਛੋਂ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਭੁਚਾਲ ਆ ਗਿਆ।
7: ਅੱਛਾ ਜੀ,
0: ਮੋਦੀ ਕਹਿੰਦਾ ਸੋਨਾ ਨਾ ਖਰੀਦੋ, ਨਾ ਸੋਨਾ ਨਾ ਖਰੀਦੋ, ਉਹ ਭੁਚਾਲ ਆ ਗਿਆ ਉੱਥੇ।
7: ਅੱਛਾ ਜੀ,
0: ਮੋਦੀ ਨੂੰ ਨਾ ਮੂੰਹ ਤੇ ਜਿਵੇਂ ਇਹਨੇ ਕਦੇ ਅੱਜ ਤੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈਗੀ,
7: ਹਾਂਜੀ,
0: ਭਾਸ਼ਣ ਦੇਣੇ ਵੀ ਬੰਦ ਕਰਦੇ, ਦੇਸ਼ ਅੱਧਾ ਕਾਇਮ ਹੋ ਜੂ ਜਿਹਦੀ ਰਾਤੋਂ ਰਾਤ।
7: ਵਾਹ,
0: ਖੈਰ, US ਇਨਫਲੇਸ਼ਨ ਵੱਧ ਕੇ 3.8% ਹੋ ਗਈ ਅਪ੍ਰੈਲ ਚ। ਮੁੰਡੇ ਸਕੂਲ ਵਿੱਚ ਪਿੱਛੇ ਰਹਿ ਰਹੇ ਨੇ, ਅਤੇ ਕੁਝ ਮਾਰ ਕਹਿੰਦੇ ਨੇ ਕਿ ਇਹਨਾਂ ਦਾ ਕਿਡਨਗਾਰਡਨ ਤੋਂ ਕੰਮ ਸ਼ੁਰੂ ਹੁੰਦਾ ਜਦੋਂ ਬੱਚੇ ਪਿੱਛੇ ਰਹਿਣ ਲੱਗ ਜਾਂਦੇ। ਤਾਮਿਲਨਾਡੂ ਦਾ ਜਿਹੜਾ ਨਵਾਂ ਸੀਐਮ ਬਣਿਆ ਉਹਨੂੰ ਉਹੀ ਫੱਟੇ ਜਾਗਦੇ ਬਣਦੇ ਸਾਰੀ ਪੰਜਾਂ ਦਿਨ ਕਹਿੰਦਾ ਸ਼ਰਾਬ ਦੀਆਂ ਦੁਕਾਨਾਂ ਬੰਦ, 200 ਯੂਨਿਟ ਬਿਜਲੀ ਫ੍ਰੀ,
7: ਡਨ,
0: ਗੋਲਡ ਦੀ ਚੇਨ ਵੀ ਦਵਾਂਗਾ,
7: ਡਨ,
0: ਗੋਲਡ ਦੀਆਂ ਮੁੰਦਰੀਆਂ ਵੀ ਦਵਾਂਗਾ। ਕਰ ਲੋ ਕਿ ਉਹਨੂੰ ਭਾਂਡਾ ਕਹਿੰਦਾ ਲੱਕ ਟਣੂ ਟਣੂ। ਖੈਰ ਮੌਨਸੂਨ 4-6 ਦਿਨ ਪਹਿਲਾਂ ਹੀ ਆ ਗਿਆ ਆਪਣੇ ਯੂਪੀ ਬਿਹਾਰ ਸਮੇਤ 5 ਰਾਜਾਂ ਵਿਚ ਗਰਜ ਅਤੇ ਮੀਂਹ ਦੀ ਵਾਰਨਿੰਗ। ਅੱਛਾ ਤੁਸੀਂ ਦੱਸ ਰਹੇ ਸੀ ਅਗਲੀ ਲਿਸਟਿੰਗ ਕਿਹੜੀ ਦੱਸਣੀ ਹੈ?
7: ਦੇ ਭਾਈ ਦੋ ਲਿਸਟਿੰਗਾਂ ਦੱਸ ਰਹੇ ਜਿਹੜੀਆਂ ਦੇ ਭਾਈ ਸਭ ਤੋਂ ਪਹਿਲਾਂ ਜਿਹੜੀ ਇੱਕ ਲਿਸਟਿੰਗ ਆ, ਮੌਸਮ ਖੁੱਲ ਗਿਆ ਦੇ ਭਾਜੀ, ਟੈਂਪਰੇਚਰ ਮੰਡੇ ਤੋਂ ਅਗਲੇ ਵੀਕ ਤੋਂ 28-32 ਡਿਗਰੀ ਹੋਏ ਨਾ,
0: ਹੋ ਜਾਣਾ
7: ਹਰੇਕ ਦਾ ਜੀ ਕਰਨਾ
0: ਹੋਇਆ, ਕਰ ਦਾਂਗੇ ਮੂਡ ਜਿਹਾ ਬਣਾ ਕੇ।
7: ਦੇ ਭਾਜੀ ਇੱਕ ਸਿਟੀ ਦਾ ਨਾਂ ਲੈਣਾ, ਤੁਸੀਂ ਹੁਣ ਆਪਣੇ ਆਪ ਜਵਾਬ ਦਿਓ, ਮਸਕੋਕਾ। ਮਸਕੋਕਾ ਪਾਣੀ,
0: ਹਾਂ,
7: ਕੋਟਿਸ਼,
0: ਕੋਟਿਸ਼
7: 2-2.5 ਏਕੜ
0: ਹੁੰਦੀਆਂ ਇੰਨੀਆਂ।
7: ਦੇ ਭਾਜੀ ਸੇਲ ਉਹਦੀ ਏਅਰਬੀਨ ਵੀ ਦਿੱਤੇ ਪਿਛਲੇ ਸਾਲ ਦੀ,
0: ਹਾਂਜੀ,
7: $1,00,000 ਦੇ ਲਾਗੇ ਛਾਗੇ,
0: ਬਹੁਤ ਆ। ਸੋ ਥੋੜਾ ਨਹੀਂ ਹੁੰਦਾ,
7: ਕਈ ਦੇ ਭਾਜੀ ਕਾਲਾਂ ਆਉਂਦੀਆਂ ਨੇ, ਇਨਕੁਆਇਰੀਆਂ ਆਉਂਦੀਆਂ ਨੇ ਵੀ ਆਪਾਂ ਨੂੰ ਕੋਈ ਪ੍ਰੋਪਰਟੀ ਚਾਹੀਦੀ ਆ।
0: ਹਾਂਜੀ
7: ਦੇ ਭਾਜੀ 2-2.5 ਏਕੜ ਦੇ ਵਿੱਚ ਨਵੀਂ ਬ੍ਰਾਂਡ ਨਿਊ ਕੋਟੇਜ, ਮਤਲਬ ਪਾਕਿਸਤਾਨੀ ਪਾਣੀ ਦੀਆਂ ਸ਼ੈਲਾਂ ਚੱਲਦੀਆਂ ਨੇ।
0: ਅੱਛਾ,
7: ਤੇ ਦੇ ਭਾਜੀ ਇੱਦਾਂ ਦੀ ਕੋਟੇਜ ਜਿਹਦੀ ਆਲਰੇਡੀ ਸੇਲ ਜਨਰੇਟ ਹੋਈ ਆ, ਜੇ ਕਿਸੇ ਵੀ ਸਾਡੇ ਸਰੋਤੇ ਨੇ ਮਸਕੋਕਾ ਦੇ ਏਰੀਏ ਦੇ ਵਿੱਚ 2-2 ਏਕੜ ਦੇ ਵਿੱਚ ਕੋਟੇਜ ਨਹੀਂ ਏਅਰ ਬੀਨ ਕਰਨੀ ਚਾਹੁੰਦੀ, ਆਪ ਜਾ ਕੇ ਲੈ ਲਓ ਉੱਥੇ ਦੇ ਭਾਜੀ।
0: ਉਹੀ ਹੈ ਜਿਹਦੇ ਪਿੱਛੇ ਡੈਕ ਵੀ ਬਣੇ ਹੋਏ, 12x30 ਫੁੱਟ ਦਾ
7: ਡੈਕ ਬਣਿਆ ਦੇ ਭਾਜੀ, ਨਾਲ ਉਹਦੇ ਵਿੱਚ ਫਾਇਰ ਲੱਗਾ ਜਿਸ
0: ਫਾਇਰ ਪਿੱਟ ਜੀ ਹੁੰਦੀ ਆ।
7: ਸੈਲਰ ਨੇ ਦੇ ਭਾਜੀ ਜਨਰੇਟਰ ਲਵਾਇਆ, ਉਹਦੀ ਵੈਲਿਊ 18-20 ਹਜ਼ਾਰ ਰੁਪਏ ਦੀ, ਕੱਲੀ
0: 30,000 ਜਨਰੇਟਰ ਆ, ਫਿਰ ਲਾਉਣ ਵਾਲੇ ਨੇ ਵੀ ਲਏ ਹੋਣੇ, ਫਿਰ ਜਿਹੜੇ ਥੱਲੇ ਪੈਡ ਬਣਾਇਆ ਉਹ ਵੀ ਲਏ ਹੋਣੇ।
7: ਸੋ ਜੇ ਆਪਾਂ ਨੂੰ ਜਿਹੜੀ ਕੋਈ ਵੀ ਜਿਹੜੀ ਆਪਣੀ ਬਿਜਲੀ ਦੂਜੇ ਤੇ ਡਿਪੈਂਡ ਕਰਨ ਦੀ ਲੋੜ ਨਹੀਂ, ਕਈ ਵਾਰੀ ਹੁੰਦਾ ਵੀ ਕਿਉਂਕਿ ਤੁਹਾਡੇ ਆਉਂਦੇ ਨੇ ਤੇ ਰਹਿਣ ਨੂੰ ਆਉਂਦੇ ਨੇ, ਉਹਦੇ ਕਰਕੇ ਉਹ 30,000 ਜਨਰੇਟਰ ਤੇ ਲਾਇਆ ਆ ਤੇ ਇਹਦੀ ਸੇਲ ਵਧੀਆ ਆ। ਨੰਬਰ ਸਾਡਾ ਡਾਇਲ ਕਰੋ ਜੇ ਇੱਦਾਂ ਦੀ ਕੋਟੇ ਲੈਣਾ ਚਾਹੁੰਦੇ, ਫੋਟੋ ਮੇਰੇ ਫੋਨ ਚ ਰਾਈਟ ਵੇ ਤੁਹਾਡੇ ਤੱਕ ਪਹੁੰਚ ਜਾਣੀ ਆ, 416-265-22 ਇੱਕ ਸਾਡੇ ਕੋਲ ਮਲਟੀਪਲ ਯੂਨਿਟ ਆ ਜਿਹਦੇ ਵਿੱਚ 4 ਉੱਪਰ ਯੂਨਿਟਾਂ ਨੇ, ਇੱਕ 3 ਬੈਡਰੂਮ ਦੀ ਆ, 2-2 ਬੈਡਰੂਮ ਦੀਆਂ ਨੇ, ਇੱਕ 1 ਬੈਡਰੂਮ ਦੀ ਆ, ਨਾਲ ਦੀ ਨਾਲ ਥੱਲੇ ਉਹਦੇ ਵਿੱਚ ਇੱਕ ਸਟੋਰ ਆ ਜਿਹੜਾ $3,000 ਰੈਂਟ ਆ ਰਿਹਾ। ਟੋਟਲ 8-10,000 ਇਹ ਇਨਕਮ ਜਨਰੇਟ ਕਰਕੇ ਦੇ ਰਹੀ ਹੈ। 8-10 ਗੱਡੀਆਂ ਦੀ ਪਾਰਕਿੰਗ ਹੈ, ਬ੍ਰੈਂਪਟਨ ਤੋਂ 1 ਘੰਟੇ ਦੀ ਡਰਾਈਵ ਤੇ ਹੈ। ਨੰਬਰ ਸਾਡਾ ਡਾਇਲ ਕਰਨਾ 416-265-22 416-265-22।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
11: ਵੈਸੇ ਮੈਨੂੰ ਬੜੀ ਹੈਰਾਨੀ ਹੈ ਕਿ ਤੂੰ ਬਿਨਾਂ ਗਨ ਤੋਂ ਵੀ ਬੈਂਕ ਲੁੱਟ ਲਿਆ।
13: ਜੀ ਜੱਜ ਸਾਹਿਬ, ਜੱਜ ਸਾਹਿਬ, ਇਨਸਾਨੀਅਤ ਅੱਜ ਵੀ ਜ਼ਿੰਦਾ ਹੈ।
11: ਉਹ ਕਿਵੇਂ?
13: ਦੇਖੋ ਮੈਂ ਗਨ ਲਿਆਉਣੀ ਭੁੱਲ ਗਿਆ, ਮੈਂ ਖਜ਼ਾਨਚੀ ਸਾਹਿਬ ਕੋਲ ਜਾ ਕੇ ਰਿਕੁਐਸਟ ਕੀਤੀ, ਮੈਂ ਕਿਹਾ ਜੀ ਗਨ ਮੈਂ ਕੱਲ ਦਿਖਾ ਦੂੰ, ਅੱਜ ਕੈਸ਼ ਦੇ ਦਿਓ, ਉਹਨਾਂ ਦੇ ਤਾ।
11: ਫਿੱਟੇ ਮੂੰਹ ਤੇਰੇ।
17: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
18: ਨਹੀਂ ਨਹੀਂ,
17: ਤੂੰ ਚੋਰ ਹੈ,
18: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ,
17: ਚੋਰ ਹੈ ਤੂੰ। ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ, ਬੇਲ ਹੇਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ, ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 647-871-5000, 647-871-5000।
0: ਟਰਾਂਸਪੋਰਟ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ, ਆਟੋ ਪਾਰਟਸ ਦੇ ਡੈਡੀਕੇਟਡ ਰੂਟ ਨੇ, ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, 3,000 ਮੀਲ ਵੀਕ ਦੇ ਦਿੱਤੇ ਜਾਣਗੇ, ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ। 905-840-2229, 840-2229, ਐਕਸਟੈਂਸ਼ਨ 4। ਜਤਿੰਦਰ ਜੀ, ਐਂਡ ਤੇ ਕੀ ਕਹਿਣਾ ਚਾਹੋਗੇ?
7: ਸੋ ਦੇਵ ਭਾਜੀ, ਜੇ ਕਿਸੇ ਵੀ ਸਾਡੇ ਸਰੋਤੇ ਨੇ ਥੋੜੇ ਪੈਸਿਆਂ ਦੇ ਵਿੱਚ ਫਸਟ ਟਾਈਮ ਹੋਮ ਬਾਇਰ ਹੋ, ਆਪਣੇ ਲਈ ਕੋਈ ਪ੍ਰਾਪਰਟੀ ਲੈਣਾ ਚਾਹੁੰਦੇ ਹੋ, 3,50,000 ਤੋਂ ਲੈ ਕੇ 3,60,000 ਦੇ ਵਿੱਚ 2 ਬੈਡਰੂਮ ਦਾ ਅਪਾਰਟਮੈਂਟ ਮਿਲਦਾ ਪਿਆ ਸਾਡੇ ਕੋਲ ਹੈਗਾ, ਨਾਲ ਗੱਡੀ ਦੀ ਪਾਰਕਿੰਗ ਵੀ ਹੈਗੀ ਆ। ਜੇ ਤੁਸੀਂ ਮਿਸਰਾ ਕਸਕੀਰਵਨ ਚ ਲੈਣਾ ਚਾਹੁੰਦੇ ਹੋ, $460,000 ਦੇ ਵਿੱਚ 2 ਬੈਡਰੂਮ ਆ, ਫੁੱਲੀ ਫਰਨਿਸ਼, ਜਿੰਨਾ ਵੀ ਵਿੱਚ ਫਰਨੀਚਰ ਅਪਾਰਟਮੈਂਟ ਤੇ ਸਾਰਾ ਤੁਹਾਡਾ, ਇੱਕ ਗੱਡੀ ਦੀ ਪਾਰਕਿੰਗ ਲੋਕਰ ਨਾਲ ਇੰਕਲੂਡਡ ਆ। ਜੇ ਤੁਸੀਂ ਕੋਈ ਵੀ ਹੋਰ ਵੀ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਨਾਗਰਾ ਫਾਲ ਦੇ ਵਿੱਚ ਅਸੀਂ ਰੀਸੈਂਟ ਲਿਸਟ ਕੀਤੀਆਂ ਨੇ 2-3 ਲਿਸਟਿੰਗਾਂ, ਜਾਂ ਤੁਸੀਂ ਬ੍ਰੈਂਪਟਨ ਤੋਂ ਇੱਕ ਘੰਟੇ ਡੇਢ ਘੰਟੇ ਡਰਾਈਵ 'ਚ ਕੋਈ ਫਾਰਮ ਲੱਭ ਰਹੇ ਹੋ 50 ਏਕੜ 60 ਏਕੜ 70 ਏਕੜ ਤਾਂ ਵੀ ਸਾਡਾ ਨੰਬਰ ਡਾਇਲ ਕਰ ਲਿਓ 416-266-2622 416-266-2622 ਥੈਂਕ ਯੂ ਰਣਦੀਪ ਜੀ।
0: ਇੱਕ ਜਿਹੜਾ ਤੁਸੀਂ ਫਲਾਇਰ ਫੜਾਇਆ ਮੈਨੂੰ ਇਹ ਜਿਹੜੀ ਕੋਟੀ ਦੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਰੈਕਰੀਏਸ਼ਨ ਸੈਂਟਰ ਜਿਹਾ ਵੀ ਬਣ ਰਿਹਾ ਨਾਲ
7: ਦੇ ਭਾਜੀ ਕਲੱਬ ਹਾਊਸ ਬਣਿਆ ਉਹਦੇ ਵਿੱਚ ਪੂਲ ਬਣਿਆ ਦੇ ਭਾਜੀ ਇਹ ਜਿਹੜੀ
0: ਜਿਹੜਾ ਪੂਲ ਆ ਇਹ ਉਹੀ ਨੀ ਆ ਜਿਹੜਾ ਤੁਸੀਂ ਦੱਸ ਰਹੇ ਸੀਗੇ ਨਾਲ ਲੇਕ ਵੀ ਆ
7: ਸਾਰਾ ਕੁਝ ਦੇ ਭਾਜੀ ਨਾਲ ਲੇਕ ਆ ਅਸਲ ਦੇ ਵਿੱਚ ਕਈ ਵਾਰੀ ਚੱਕਰ ਪੈਂਦਾ ਦੇ ਭਾਜੀ ਕਈ ਵਾਰੀ ਪ੍ਰੋਪਰਟੀ ਆਉਂਦੀਆਂ ਆਪਣੇ ਲਿੰਕ ਰੋਡ ਦੇ ਉੱਪਰ ਲਿੰਕ ਰੋਡ ਤੇ ਨਹੀਂ ਮੇਨ ਰੋਡ ਤੇ ਜਾਂਦੇ ਸਾਰੀਆਂ ਸੜਕਾਂ ਪ੍ਰੋਪਰ ਬਣੀਆਂ ਨੇ ਬੜੀ ਸਬ ਡਿਵੀਜ਼ਨ ਅਗਲੀ ਜਿਹੜੀ ਸਬ ਡਿਵੀਜ਼ਨ ਬਣਨੀ ਆ ਉਹਦੇ ਨਾਲ 4-5 ਲੱਖ ਦਾ ਲਾਇਸੈਂਸ ਤੁਹਾਨੂੰ ਮਿਲ ਜਾਣਾ ਨੰਬਰ ਸਾਡਾ ਡਾਲ ਕਰ ਲਿਓ ਕੋਟੇ ਲੈਣਾ ਚਾਹੁੰਦੇ ਹੋ 416-266-2622
19: ਨੇੜੇ ਆ ਗਈ ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ
20: ਓਹੋ ਫਿਕਰ ਨਾ ਕਰੋ ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ ਪਰਚੇਜ਼ਸ ਸੇਲ ਕਲੋਜ਼ਿੰਗਸ ਰੀਫਾਈਨਾਂਸਿੰਗ ਮੌਰਗੇਜਸ ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼
19: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ ਸਿੰਪਲ ਤੇ ਸਟ੍ਰੈਸ ਫ੍ਰੀ ਅੱਜ ਹੀ ਵਿਜ਼ਿਟ ਕਰੋ 448500 ਥੋਰਬ੍ਰਮ ਰੋਡ ਬ੍ਰੈਂਪਟਨ ਔਨ L60 5C6
20: ਕਾਲ ਰਵਿੰਦਰ ਤੰਬਰ 6477104659
19: ਜਾਂ ਹਰਮਨ ਢਿੱਲੋਂ 6479866760
0: ਉਸ ਮਹਿਫਲ ਦਾ ਹਿੱਸਾ ਕਦੀ ਨਾ ਬਣੋ ਜਿੱਥੇ ਦੂਜਿਆਂ ਦੀਆਂ ਚੁਗਲੀਆਂ ਤੇ ਬੁਰਾਈਆਂ ਹੁੰਦੀਆਂ ਹੋਣ ਕਿਉਂਕਿ ਤੁਹਾਡੇ ਉੱਠਣ ਤੋਂ ਬਾਅਦ ਉਹਨਾਂ ਦਾ ਅਗਲਾ ਮੁੱਦਾ ਤੁਸੀਂ ਹੋਵੋਗੇ
21: ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
22: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ ਦੇਵ ਦਾਤਲੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609
23: ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
24: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਗੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905-450-2828 905-450-2828
0: ਲੋ ਜੀ ਉੱਪਰ ਵਾਲੇ ਦਾ ਦੁਆ ਕਰ ਮੇਰੇ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ ਮਵਾ

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: संसार दे कोने कोने विच वसदे पंजाबियों तक विरसे दी खुशबू पहुंचाउंदा ए है वतनो दूर रेडियो This is वतनो दूर रेडियो
2: ਵਤਨੂ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਝੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
1: This is Vatno Dur Radio.

0: ਬਹੁਤ ਹੀ ਖੂਬਸੂਰਤ ਲਾਈਨਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਵਤਨੋਂ ਦੂਰ ਦੇ ਨਾਲ ਜੁੜ ਗਏ ਹੋ। ਕਹਿੰਦੇ ਨੇ ਕਿ ਜਿਹੜੇ ਆਸ਼ਿਕ ਸੀਸ ਤਲੀ ਤੇ ਧਰਦੇ ਨੇ ਉਹ ਮਰ ਜਾਂਦੇ, ਮਰ ਕੇ ਵੀ ਨਹੀਂ ਮਰਦੇ ਨੇ। ਮਿਲੇ ਜ਼ਿੰਦਗੀ ਮਸਤੀ ਵੀ ਜਾਂ ਮੌਤ ਵੀ, ਚਮਤਕਾਰ ਕਿੰਨੇ ਇਸ ਦੁਨੀਆ ਵਿੱਚ ਕਰਦੇ ਨੇ। ਸੋ ਦੋਸਤੋ, ਇਹਨਾਂ ਸਤਰਾਂ ਨਾਲ ਵਤਨੋਂ ਦੂਰ ਚ ਸਵਾਗਤ ਹੈ। ਹੁਣੇ ਹੁਣੇ ਤਾਤਲਾ ਸਾਹਿਬ ਤੁਹਾਡੇ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ, ਜੋਕ ਨੋਕ ਟੋਕ ਸਾਰੀ ਜਾਣਕਾਰੀ ਦੇ ਕੇ ਹਟੇ ਨੇ। ਤੇ ਹੁਣ ਮੈਂ ਸੁਖੀ ਨਿੱਜਰ ਤੇ ਮੇਰੇ ਨਾਲ ਕਿਰਨ ਹੁਰੀ ਤੇ ਮਨਪ੍ਰੀਤ, ਸਾਡਾ ਸਾਥ ਰਹੇਗਾ 2 ਵਜੇ ਤੱਕ। ਤੇ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ। ਗੀਤ ਸੰਗੀਤ ਕੋਈ ਸੁਣਨਾ ਚਾਹੁੰਦੇ ਹੋ, ਇਹ ਜਿਹੜਾ ਹੁਣੇ ਗੀਤ ਤੁਹਾਡੇ ਤੱਕ ਪਲੇ ਕੀਤਾ, ਕਿੱਦਾਂ ਦਾ ਲੱਗਿਆ ਤੁਹਾਨੂੰ? ਮੈਨੂੰ ਤਾਂ ਬੜਾ ਵਧੀਆ ਲੱਗਿਆ। ਜੇ ਵਧੀਆ ਲੱਗਿਆ ਹੋਵੇ ਤਾਂ ਤੁਸੀਂ 9057990999 ਦੇ ਉੱਤੇ ਜਿਹੜੀ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ। ਅੱਜ ਦਾ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਅਸੀਂ ਉਹ ਪੇਸ਼ ਕਰ ਰਹੇ ਜੀ ਨੋਵਲ ਫਰੈਸ਼ ਫੂਡ ਦੇ ਸਹਿਯੋਗ ਦੇ ਨਾਲ। ਨੋਵਲ ਫਰੈਸ਼ ਫੂਡ, ਤੁਹਾਨੂੰ ਪਤਾ ਕਿ 2 ਲੋਕੇਸ਼ਨਾਂ ਤੁਹਾਡੇ ਆਲਰੇਡੀ ਨੇ ਤੇ 3 ਲੋਕੇਸ਼ਨ ਉਹਨਾਂ ਦੀ ਤਿਆਰ ਹੋ ਰਹੀ ਹੈ। ਹੋਲਸੇਲ ਕਰਦੇ ਨੇ ਦੂਜੇ ਸਟੋਰਾਂ ਨੂੰ ਤੇ ਬਹੁਤ ਸਸਤਾ ਸਮਾਨ ਤੁਹਾਨੂੰ ਵੀ ਮਿਲ ਸਕਦਾ। ਥੋੜੇ ਜਿਹੇ ਪੈਸਿਆਂ 'ਚ ਟਰਾਲੀ ਭਰ ਕੇ ਲਿਆ ਸਕਦੇ ਹੋ, ਜਿਹੜਾ ਕਿ ਦੂਜੇ ਸਟੋਰਾਂ 'ਚੋਂ ਤੁਹਾਨੂੰ ਥੋੜੇ ਪੈਸਿਆਂ ਦੇ ਵਿੱਚ ਥੋੜਾ ਸਮਾਨ ਮਿਲਦਾ, ਪਰ ਇੱਥੇ ਥੋੜੇ ਪੈਸਿਆਂ 'ਚ ਬਹੁਤ ਜ਼ਿਆਦਾ ਸਮਾਨ ਮਿਲਦਾ। ਲੋਕੇਸ਼ਨ ਹੈ ਇੱਕ ਜਿਹੜੀ ਹੈ ਗਿਲੀਗਮ ਡਰਾਈਵ ਹਾਈਵੇ 10 ਅਤੇ ਬੁਵੇੜ ਦਾ ਕਾਰਨਰ, ਤੇ ਦੂਜੀ ਹੈ ਸੈਂਡਲਵੁੱਡ ਅਤੇ ਏਅਰਪੋਰਟ ਦਾ ਕਾਰਨਰ। ਪਹੁੰਚ ਸਕਦੇ ਹੋ ਤੇ ਇਹਦਾ ਫਾਇਦਾ ਲੈ ਸਕਦੇ ਹੋ। ਜੀ ਕਿਰਨ ਜੀ,
1: ਜੀ ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਤੁਹਾਨੂੰ ਹੋਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਐਂਡ ਉਮੀਦ ਕਰਦੇ ਹਾਂ ਕਿ ਤੁਸੀਂ ਜਿੱਥੋਂ ਵੀ ਸਾਨੂੰ ਸੁਣਦੇ ਹੋਵੋਗੇ ਬਿਲਕੁਲ ਵਧੀਆ ਹੋਵੋਗੇ, ਕੈਮ ਹੋਵੋਗੇ, ਇੱਕਦਮ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ। ਇਸ ਚੀਜ਼ ਦੀ ਅਸੀਂ ਜਿਹੜੀ ਜੀ ਆਸ ਕਰਦੇ ਹਾਂ। ਔਰ ਜਿੱਥੇ ਕਿ ਤਰੀਕ ਅੱਜ ਹੋ ਚੁੱਕੀ ਹੈ 12 ਮਈ, ਅਤੇ ਵੈਦਰ ਜਿਹੜਾ ਜੀ ਹੈਗਾ ਆ ਆਫਟਰਨੂਨ ਦੇ ਵਿੱਚ 12 ਡਿਗਰੀ, ਅਤੇ ਸ਼ਾਮ ਨੂੰ ਹੈਗਾ ਜੀ 8 ਡਿਗਰੀ, ਅਤੇ ਓਵਰ ਨਾਈਟ ਹੈਗਾ ਜੀ 7 ਡਿਗਰੀ। ਹਵਾ ਦੀ ਸਪੀਡ ਹੈਗੀ ਹੈ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ, ਅਤੇ ਏਅਰ ਕੁਆਲਿਟੀ ਹੈਗੀ ਜੀ 2। ਸੋ ਇਹ ਸੀਗੀ ਵੈਦਰ ਜਿਹੜੀ ਜੀ ਰਿਪੋਰਟ। ਗਾਂ ਜਾ ਕੇ ਮਨਪ੍ਰੀਤ ਜੀ ਵੀ ਤੁਹਾਨੂੰ ਜਿਹੜਾ ਹੈ ਜੀ ਭਾਰਤ ਦੀਆਂ ਕੁਛ ਜਿਹੜੀਆਂ ਜੀ ਅਹਿਮ ਖ਼ਬਰਾਂ ਸਾਂਝੀਆਂ ਕਰੋਗੇ, ਅਸੀਂ ਵੀ ਕੁਛ ਕੈਨੇਡੀਅਨ ਨਿਊਜ਼ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸੋ ਸਾਡੇ ਨਾਲ ਜੁੜੇ ਰਹਿਣਾ ਜੀ ਵਤਨੋਂ ਦੂਰ ਤੇ, ਅਤੇ ਆਪਣਾ ਕੋਈ ਫਰਮਾਇਸ਼ੀ ਗੀਤ ਜਾਂ ਤੁਸੀਂ ਕੋਈ ਕਰਨਾ ਚਾਹੁੰਦੇ ਹਾਂ ਗੱਲਬਾਤ, ਤੇ ਨੰਬਰ ਹੈਗਾ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸਦੀ ਕਿ ਟਿਊਜ਼ਡੇ ਦੇ ਇਹ ਪ੍ਰੋਗਰਾਮ ਨੂੰ ਜਿਹੜਾ ਜੀ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਪੇਸ਼ ਕੀਤਾ। ਸਪੈਕਸ ਐਕਸਪ੍ਰੈਸ ਤੇ ਤੁਸੀਂ ਆਪਣੇ ਆਈ ਟੈਸਟ ਕਰਾਉਣਾ ਚਾਹੁੰਦੇ ਆ ਜਾਂ ਪ੍ਰਿਸਕ੍ਰਿਪਟ ਆਈ ਗਲਾਸਿਸ ਲੈਣੀਆਂ ਹੈਗੀਆਂ, ਤੁਸੀਂ ਇਹਨਾਂ ਦੇ ਨਾਲ ਸਪੈਕਸ ਐਕਸਪ੍ਰੈਸ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। 9054608888 ਤੇ ਗੱਲਬਾਤ ਹੋ ਸਕਦੀ ਆ, ਜਾਂ ਇਹਨਾਂ ਦੀ ਤੁਸੀਂ ਸਿੱਧਾ ਜਿਹੜਾ ਜੀ ਆਫਿਸ ਦੇ ਵਿੱਚ ਪਹੁੰਚ ਸਕਦੇ ਆ, 35 Resolution Drive ਬਰੈਂਪਟਨ, 410 N Steel ਦਾ ਜਿਹੜਾ ਜੀ ਇਹ ਕਾਰਨਰ ਆ, ਵਾਲਮਾਰਟ ਪਲਾਜ਼ੇ ਦੇ ਵਿੱਚ ਜਿਹੜਾ ਹੈ ਜੀ ਇਹ ਸ਼ਾਪ ਹੈਗੀ ਆ। ਦੂਜੀ ਹੈਗੀ ਜੀ 10635 ਕ੍ਰੈਡਿਟ ਵਿਊ ਰੋਡ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇਹ ਹੈਗਾ ਇੰਟਰਸੈਕਸ਼ਨ। ਔਰ ਨਾਲ ਦੀ ਨਾਲ ਜਿਹੜਾ ਜੀ ਸਾਹਿਬ ਸਿੰਘ ਸੈਜਰਾ ਫਰੋਮ ਬੈਲੀਆਰ ਇੰਸ਼ੋਰੈਂਸ, ਉਹਨਾਂ ਦਾ ਵੀ ਮੈਸੇਜ ਮੈਂ ਤੁਹਾਡੇ ਤੱਕ ਜ਼ਰੂਰ ਸਾਂਝਾ ਕਰਦਾ। ਤੁਸੀਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ, ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ, ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ, ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਗੱਲਬਾਤ ਕਰਨੀ ਹੈਗੀ ਆ, RRSP, ਵਿਜ਼ਟਰ ਵੀਜ਼ਾ, ਕਿਸੇ ਵੀ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨੀ, ਕਰ ਸਕਦੇ ਹਾਂ ਸਾਹਿਬ ਸਿੰਘ ਸੈਜਰਾ ਫਰੋਮ ਬੈਲੀਆਰ ਇੰਸ਼ੋਰੈਂਸ,
0: 6471 1301 ਔਰ ਜਿੱਥੇ ਤੁਹਾਨੂੰ ਫਰੈਸ਼ ਮਠਿਆਈਆਂ ਮਿਲਦੀਆਂ ਨੇ ਵਿਆਹ ਸ਼ਾਦੀ ਦੇ ਮੌਕੇ ਤੇ। ਤੁਸੀਂ ਜੇ ਅਗਰ ਉਹਨਾਂ ਕੋਲੋਂ ਜਿਹੜੀ ਹੁੰਦੀ ਆ ਭਾਜੀ ਵਗੈਰਾ ਤਿਆਰ ਕਰਵਾਉਣੀ ਆ, ਲੱਡੂ ਤਿਆਰ ਕਰਵਾਉਣੇ ਆ, ਤਾਂ ਉਹ ਵੀ ਸਪੈਸ਼ਲ ਤਿਆਰ ਕਰਦੇ ਨੇ ਔਰ ਦੂਜੇ ਸਟੋਰਾਂ ਨੂੰ ਵੀ ਉਹ ਹੋਲਸੇਲ ਦੇ ਵਿੱਚ ਸਮਾਨ ਭੇਜਦੇ ਨੇ। ਸਮੋਸਾ ਸਵੀਟ ਫੈਕਟਰੀ ਹੈੱਡ ਆਫਿਸ ਦਾ ਨੰਬਰ 4162131165। ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਬੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਦੋਨਾਂ ਬੈਂਕਟ ਹਾਲਾਂ 'ਚੋਂ ਕਿਸੇ ਦੀ ਵੀ ਤੁਸੀਂ ਸੇਵਾਵਾਂ ਲੈਣੀਆਂ ਨੇ, ਦੋਨਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਨੰਬਰ ਹੈ 4167430003। ਤੇ ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੇ ਅੱਜ ਦੇ ਪ੍ਰੋਗਰਾਮ ਨੂੰ ਮੋਨਾ ਮਹਿੰਗੀ ਹੋਰਾਂ ਨੇ ਵੀ ਸਪੋਂਸਰ ਕੀਤਾ ਹੈ। ਨੰਬਰ ਹੈ 4165095009 ਦੇ ਉੱਤੇ ਗੱਲ ਹੋ ਸਕਦੀ ਹੈ ਜੀ।
1: ਜੀ, ਔਰ ਨਾਲ ਨਾਲ ਜਿਹੜਾ ਜੀ ਇੱਕ ਵਾਰੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਮਾਸਟਰ ਬਿਲਡ ਫੈਬ ਦੀ ਸਿਗਨਾ ਵੀ ਪੇਸ਼ ਕਰ ਰਹੇ ਹੈਗੇ ਆ। ਤੁਸੀਂ ਆਪਣੀਆਂ ਘਰਾਂ ਦੇ ਵਿੱਚ ਜਿਹੜਾ ਆ ਜੀ ਫੈਂਸਿਸ ਜਾਂ ਗੇਟਸ ਲਵਾਉਣੇ ਹੈਗੇ ਆ, ਜਾਂ ਤੁਸੀਂ ਸਨ ਰੂਮਸ ਬਣਾਉਣੇ ਆ, ਜਾਂ ਤੁਸੀਂ ਜਿਹੜਾ ਜੀ ਕਸਟਮ ਐਲੀਵੇਸ਼ਨਸ ਕਰਾਉਣੇ ਆ, ਡੋਰਸ ਵਿੰਡੋਜ਼ ਬੇਸਮੈਂਟ ਵਿੰਡੋ ਕਵਰ ਕਰਾਉਣੇ ਹੈਗੇ ਆ, ਫਿਕਸਡ ਐਂਡ ਮੂਵੇਬਲ, ਤੇ ਤੁਸੀਂ ਜਿਹੜਾ ਹੈ ਜੀ ਮਾਸਟਰ ਬਿਲਡ ਫੈਬ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ। ਮੇਡ ਇਨ ਕੈਨੇਡੀਅਨ ਮਟੀਰੀਅਲ ਇਹਨਾਂ ਕੋਲ ਜਿਹੜਾ ਜੀ ਅਵੇਲੇਬਲ ਹੈਗਾ। ਲਗਜ਼ਰੀ ਆਊਟਡੋਰ ਕਿਚਨ ਬਣਵਾਉਣੇ ਆ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ। 4379552020 ਤੇ ਗੱਲਬਾਤ ਹੋ ਸਕਦੀ ਹੈ। 4379552220 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ। ਔਰ ਸਾਡੇ ਨਾਲ ਜਿਹੜਾ ਹੈ ਜੀ ਸੁਖੀ ਜੀ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਵੀ ਜੁੜ ਚੁੱਕੇ ਆ
0: ਜੀ। ਬਿਲਕੁਲ, ਮਨਪ੍ਰੀਤ ਹੋਰਾਂ ਨਾਲ ਵੀ ਹੈਲੋ ਕਰਦੇ ਹਾਂ। ਉਸ ਤੋਂ ਪਹਿਲਾਂ ਦੱਸ ਦਈਏ ਕਿ ਇਸ ਸੈਗਮੈਂਟ ਨੂੰ ਮਨਪ੍ਰੀਤ ਹੋਰਾਂ ਦੇ ਇਸ ਗੱਲਬਾਤ ਨੂੰ ਜਿਹੜਾ ਸਪੌਂਸਰ ਹੈ ਉਹ ਟਿੱਕਾ ਜੰਕਸ਼ਨ, ਕਟਾਰੀਆ ਟੂਰ ਐਂਡ ਟਰੈਵਲ, ਢਾਬਾ ਔਨ ਦਾ ਫੋਲ ਔਰ ਅੰਜਮ ਕ੍ਰੇਸ਼ੀ ਜੀ, ਪੀਜ਼ਾ ਡੀਪੂ ਤੇ ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਤੇ ਸਿੰਗਾਪੁਰ ਜੁਲਰ ਜਿਹੜੇ ਕਿ ਕੱਲ ਬੰਦ ਸੀ ਅੱਜ ਤੁਹਾਡੇ ਲਈ ਖੁੱਲੇ ਆ ਔਰ ਉਹਨਾਂ ਵੱਲੋਂ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਹੈ। ਤੇ ਬਹੁਤ ਜਲਦੀ ਅਸੀਂ ਟੈਲੀ ਟਾਈਮ ਨਾਲ ਵੀ ਜੁੜਾਂਗੇ ਕਿਉਂਕਿ ਮਦਰਸ ਡੇ ਦੀ ਜਿਹੜੀ ਸੇਲ ਲਾਈ ਸੀ ਉਹ ਵੀ ਕੰਟੀਨਿਊ ਚੱਲ ਰਹੀ ਆ। ਤੇ ਲਓ ਫਿਰ ਮਨਪ੍ਰੀਤ ਜੀ ਸਵਾਗਤ ਹੈ ਤੁਹਾਡਾ, ਵੈਲਕਮ।
2: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਤੁਹਾਡਾ ਵੀ ਸਵਾਗਤ, ਵੈਲਕਮ, ਸਾਡੇ ਲਿਸਨਰਸ ਦਾ ਵੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ। ਔਰ ਗੱਲਬਾਤ ਕਰਦੇ ਹਾਂ ਸ਼ੁਰੂ ਕਿ ਅੱਜ 12 ਮਈ ਹੈ। 12 ਮਈ ਦੇ ਦਿਨ ਕਾਫੀ ਦੋ ਤਿੰਨ ਇਤਿਹਾਸ ਸਿਰਜੇ ਗਏ ਸੀ। ਇੱਕ ਮੈਂ ਜਾਣਕਾਰੀ ਦੇ ਦੇਵਾਂ ਸਾਡੇ ਲਿਸਨਰ ਨੂੰ ਵੀ ਔਰ ਸਾਰਿਆਂ ਨੂੰ, ਔਰ ਮੈਂ ਵੀ ਪੜ੍ਹ ਰਿਹਾ ਸੀ ਤੇ ਪਤਾ ਲੱਗਾ ਕਿ 12 ਮਈ ਨੂੰ ਰਾਜਸਥਾਨ ਦਾ ਜਿਹੜਾ ਕਾਫੀ ਵੱਡਾ ਸ਼ਹਿਰ ਹੈ ਜੋਧਪੁਰ, ਉਹਦੀ ਸਥਾਪਨਾ ਹੋਈ ਸੀ 1459 ਈਸਵੀ ਦੇ ਵਿੱਚ, ਜਿਹੜੇ ਕਿ ਰਠੌਰ ਵੰਸ਼ ਦੇ ਸ਼ਾਸਕ ਰਾਵ ਜੋਧਾ ਨੇ ਕੀਤੀ ਸੀ। ਜਿਹੜੇ ਮਾਰਵੜੀ ਇਹ ਸੀਗੇ ਲੋਕ, ਉਹਨਾਂ ਨੇ ਇਹ ਜਿਹੜਾ ਸ਼ਹਿਰ ਵਸਾਇਆ ਸੀਗਾ ਜੀ 1459 ਈਸਵੀ ਦੇ ਵਿੱਚ 12 ਮਈ ਨੂੰ ਅੱਜ ਦੇ ਦਿਨ। ਤੇ ਉਸ ਤੋਂ ਬਾਅਦ ਅੱਜ ਦੇ ਦਿਨ ਹੀ ਜੀ 2008 ਦੇ ਵਿੱਚ ਚੀਨ ਦੇ ਵਿੱਚ ਇੱਕ ਬਹੁਤ ਵੱਡਾ ਭੂਚਾਲ ਆਇਆ ਸੀ। 87,000 ਲੋਕਾਂ ਦੀ ਮੌਤ ਹੋਈ ਸੀ, 4,00,000 ਤੋਂ ਵੱਧ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਸੀ। ਇਹ ਭੂਚਾਲ ਤਕਰੀਬਨ 90 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆਇਆ ਸੀ, ਸਭ ਤੋਂ ਵੱਡਾ ਭੂਚਾਲ ਜਿਹੜਾ ਇਹ 2008 ਦੇ ਵਿੱਚ ਚੀਨ ਦੇ ਵਿੱਚ ਆਇਆ ਸੀ। ਤੇ ਉਸ ਤੋਂ ਬਾਅਦ ਅੱਜ ਦੇ ਦਿਨ ਜਿਹੜੀ ਕਿ ਅੱਜ ਨਰਸਿੰਗ ਡੇ ਵੀ ਮਨਾਇਆ ਜਾਂਦਾ ਅੱਜ ਦਾ ਦਿਨ, ਔਰ ਅੱਜ ਦੇ ਦਿਨ ਇੱਕ ਫਲੋਰਿਸ ਨਾਮ ਦੀ ਜਿਹੜੀ ਇੱਕ ਨਰਸ ਸੀਗੀ, ਜਿਹਨੇ ਪਹਿਲੀ ਲੇਡੀ ਨਰਸ ਸੀਗੀ ਜਿਹਨੇ ਇਸ ਫੀਲਡ ਨੂੰ ਸ਼ੁਰੂ ਕੀਤਾ ਸੀ, ਤੇ ਉਹਦੇ ਨਾਮ ਤੇ ਉਹਦੇ ਜਨਮ ਦਿਨ ਨੂੰ ਮਨਾਇਆ ਜਾਂਦਾ 12 ਮਈ ਨੂੰ। ਸੋ ਹੋਰ ਵੀ ਕੁਛ ਸਾਡੇ ਕੋਲ ਇਤਿਹਾਸਿਕ ਗੱਲਾਂ ਨੇ ਅੱਜ ਦੇ ਦਿਨ ਦੀਆਂ, ਉਹ ਵੀ ਤੁਹਾਡੇ ਤੱਕ ਅਸੀਂ ਸਾਂਝੀਆਂ ਕਰਾਂਗੇ। ਤੇ ਫਿਲਹਾਲ ਮਨਪ੍ਰੀਤ ਜੀ ਤੁਸੀਂ ਦੱਸੋ ਪੰਜਾਬ ਦੇ ਕੀ ਹਾਲਾਤ ਨੇ।
2: ਪੰਜਾਬ ਦੇ ਵਿੱਚ ਸੁਖੀ ਜੀ, ਇੱਕ ਤਾਂ ਸਾਰੀ ਜਗ੍ਹਾ ਜਿਵੇਂ ਤੁਸੀਂ ਕਿਹਾ ਵੀ ਨਰਸਿੰਗ ਡੇ ਮਨਾਇਆ ਗਿਆ, ਔਰ ਪੰਜਾਬ ਦੀਆਂ ਨਰਸਾਂ ਨੇ ਜਾਂ ਜੋ ਵੀ ਨਰਸਿੰਗ ਸਟਾਫ ਸੀ, ਮੇਲ ਫੀਮੇਲ ਡਾਕਟਰਸ, ਸਾਰਿਆਂ ਨੇ ਇਸ ਦਿਨ ਨੂੰ ਮਨਾਇਆ। ਵੱਡੇ ਵੱਡੇ ਹੋਸਪਿਟਲ ਜਲੰਧਰ ਦੇ ਆ, ਤੇ ਜਲੰਧਰ ਦੀ ਹੀ ਗੱਲ ਕਰ ਲਈਏ, ਵੱਡੇ ਵੱਡੇ ਜਿੰਨੇ ਵੀ ਹੋਸਪਿਟਲ ਆ, ਹਰ ਜਗ੍ਹਾ ਤੇ ਈਵਨਿੰਗ ਟਾਈਮ ਸਪੈਸ਼ਲ ਨਰਸਿੰਗ ਸਟਾਫ ਦੇ ਲਈ ਜਿਹੜਾ ਡਿਨਰ ਰੱਖਿਆ ਗਿਆ, ਰੰਗਾਰੰਗ ਪ੍ਰੋਗਰਾਮ ਕਰਾਏ ਗਏ, ਬਹੁਤ ਸਾਰੇ ਪ੍ਰਾਈਜ਼ ਰੱਖੇ ਗਏ, ਤੇ ਬਹੁਤ ਸਾਰੇ ਗਿਫਟ ਨਰਸਿੰਗ ਸਟਾਫ ਨੂੰ ਜਿਹੜੇ ਨੇ ਉਹਨਾਂ ਦੇ ਮਾਣ ਸਨਮਾਨ ਦੇ ਲਈ ਦਿੱਤੇ ਗਏ। ਦੂਸਰਾ, ਤੁਸੀਂ ਚੀਨ ਦੇ ਭੂਚਾਲ ਦੀ ਗੱਲ ਕੀਤੀ, ਤੇ ਜਿਹੜਾ ਤੂਫਾਨ ਪੰਜਾਬ ਦੇ ਵਿੱਚ 10 ਤੇ 11 ਮਈ ਨੂੰ ਆਇਆ ਹੈ, ਉਹਨੇ ਕਈ ਜਗ੍ਹਾ ਤੇ ਸੁੱਖੀ ਜੀ ਬਿਜਲੀ ਜਿਹੜੀ ਗੁੱਲ ਕੀਤੀ, ਦਰਖਤ ਟੁੱਟੇ, ਕਈ ਜਗ੍ਹਾ ਤੇ ਬਹੁਤ ਵੱਡੇ ਨੁਕਸਾਨ ਹੋਏ। ਆਪਾਂ 11 ਤਰੀਕ ਦੀ ਰਾਤ ਦੀ, ਕੱਲ ਸੋਮਵਾਰ ਰਾਤ ਦੀ ਤੇ 12 ਮਿਡਨਾਈਟ ਦੀ ਹੀ ਆਪਾਂ ਗੱਲ ਕਰ ਲਈਏ, ਤਾਂ ਕਈ ਜਗ੍ਹਾ ਦੇ ਉੱਪਰ ਜਿਹੜਾ ਇਹ ਬਹੁਤ ਸਾਰੇ ਜਗ੍ਹਾ ਦੇ ਉੱਪਰ ਨੁਕਸਾਨ ਦੀਆਂ ਖਬਰਾਂ, ਚੱਕਰਵਰਤੀ ਤੂਫਾਨ ਦੀਆਂ ਖਬਰਾਂ ਜਿਹੜੀਆਂ ਦੁਬਾਰ ਤੋਂ ਜਿਹੜੀਆਂ ਸੁਣਨ ਨੂੰ ਮਿਲੀਆਂ। ਔਰ ਇੱਥੇ ਹੀ ਬਸ ਨਹੀਂ, ਇਹ ਆਉਣ ਵਾਲੇ 3-4 ਦਿਨ ਜਿਹੜੇ ਆ ਉਹਨਾਂ ਦੇ ਲਈ ਅਲਰਟ ਜਿਹੜਾ ਦਿੱਤਾ ਗਿਆ ਹੈ, ਭਾਵੇਂ ਜੰਮੂ ਕਸ਼ਮੀਰ ਆ, ਉੱਥੇ ਵੀ ਮੂਸਲਧਾਰ ਕਹਿੰਦੇ ਮੀਂਹ ਹੋਈ, ਗੜੇਮਾਰੀ ਹੋਈ, ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਜਨਜੀਵਨ ਜਿਹੜਾ ਆ ਬਹੁਤ ਬੁਰੀ ਤਰ੍ਹਾਂ ਉੱਥੇ ਪ੍ਰਭਾਵਿਤ ਹੋਇਆ। ਤੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਜਾਂ ਪਹਾੜੀ ਇਲਾਕਿਆਂ ਦੀ ਗੱਲ ਕਰ ਲਈਏ, ਉੱਥੇ ਵੀ ਬਰਫ਼ਬਾਰੀ ਪੈਣ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਗੜੇਮਾਰੀ ਹੋਈ ਕੱਲ ਮੋਗੇ ਦੇ ਵਿੱਚ, ਜਿਹੜਾ ਬਹੁਤ ਕਹਿ ਸਕਦੇ ਬੁਰੀ ਤਰ੍ਹਾਂ ਜਿਹੜੀਆਂ ਚੀਜ਼ਾਂ ਨੁਕਸਾਨੀਆਂ ਗਈਆਂ ਤੇ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਤੇ ਸੋ ਦੁਆ ਅਰਦਾਸ ਕਰਦੇ ਹਾਂ ਵੀ ਸਭ ਸਹੀ ਸਲਾਮਤ ਰਵੇ, ਕਿਉਂਕਿ ਨੁਕਸਾਨ 1 ਮਿੰਟ ਦੇ ਵਿੱਚ ਹੋ ਜਾਂਦਾ ਹੈ ਤੇ ਉਹਦੀ ਭਰਪਾਈ ਕਰਨ ਦੇ ਲਈ ਸੁਖੀ ਜੀ ਫਿਰ ਬਹੁਤ ਟਾਈਮ ਲੱਗਦਾ ਹੈ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਨੂੰ ਸਾਡੀ ਰੀਅਲ ਸਟੇਟ ਦੀ ਟੀਮ ਨੇ ਵੀ ਸਪਾਂਸਰ ਕੀਤਾ। ਨੰਬਰ ਹੈ 4168817070। ਸਾਡੇ ਕੋਲ ਜੀ ਕੁਝ ਇੰਡੀਆ ਦੇ ਪ੍ਰੋਜੈਕਟ ਐਸਟਮ ਚੱਲ ਰਹੇ ਨੇ, ਕੁਝ ਸਾਡੇ ਸੱਜਣਾ ਮਿੱਤਰਾਂ ਨੇ ਇਸ ਹਫਤੇ 2-3 ਜਿਹੜੇ ਕਾਂਡੋ ਬੁੱਕ ਵੀ ਕਰਾਏ ਨੇ ਜਲੰਧਰ ਦੇ ਵਿੱਚ, ਔਰ ਇਹ ਪ੍ਰੋਜੈਕਟ ਜਲੰਧਰ ਦੇ ਵਿੱਚ ਹਵੇਲੀ ਦੇ ਬਿਲਕੁਲ ਨਾਲ ਬ੍ਰੈਂਡ ਨਿਊ ਹੈ, ਔਰ ਬੇਸ਼ੱਕ ਤੁਸੀਂ ਅੱਜ ਮੂਵ ਹੋਣਾ ਅੱਜ ਹੋ ਜਾਓ, ਅਗਲੇ ਸਾਲ ਹੋਣਾ ਅਗਲੇ ਸਾਲ ਹੋ ਜਾਓ, 2-3 ਸਾਲ ਦਾ ਸਮਾਂ ਲੈਣਾ ਉਹ ਵੀ ਮਿਲ ਸਕਦਾ ਹੈ। 2 ਬੈਡਰੂਮ 3 ਬੈਡਰੂਮ 4 ਬੈਡਰੂਮ 50 ਲੱਖ ਤੋਂ ਇਹ ਸ਼ੁਰੂ ਹੁੰਦਾ ਹੈ ਪ੍ਰੋਜੈਕਟ, ਥੋੜੇ ਜਿਹੇ ਪੈਸੇ ਦੇ ਕੇ ਹੋਲਡ ਕਰਾਉਣਾ, ਫਿਰ ਹੌਲੀ ਹੌਲੀ ਤੁਸੀਂ ਪੈਸੇ ਦੇ ਸਕਦੇ ਹੋ। ਸੇਮ ਕੰਪਨੀ ਲੁਧਿਆਣੇ ਦੇ ਵਿੱਚ ਵੀ ਤਿਆਰ ਕਰ ਰਹੀ ਹੈ, ਤੇ ਮੋਹਾਲੀ ਦੇ ਵਿੱਚ ਵੀ ਜਿਹੜੇ ਵੀ ਸ਼ਹਿਰ 'ਚ ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਨੰਬਰ ਹੈ 416-881-7070 ਦੇ ਉੱਤੇ ਕਰ ਸਕਦੇ ਹੋ। ਲੋਨ ਚਾਹੀਦਾ ਇੰਡੀਆ ਦੇ ਵਿੱਚ ਤਾਂ ਵੀ ਤੁਹਾਨੂੰ ਮਿਲ ਸਕਦਾ ਇਸ ਪ੍ਰੋਜੈਕਟ ਦੇ ਉੱਤੇ, ਸੋ ਸਾਡੀ ਟੀਮ ਦੇ ਨਾਲ ਤੁਸੀਂ ਸਲਾਹ ਮਸ਼ਵਰਾ ਕਰ ਸਕਦੇ ਹੋ ਜੀ। ਤੇ ਫਿਰ ਇੱਥੋਂ ਦੀ ਜਾਣਕਾਰੀ ਜਿਹੜੀ ਉਹ ਵੀ ਤੁਹਾਨੂੰ ਥੋੜ੍ਹੀ ਦੇਰ ਬਾਅਦ ਦੇਵਾਂਗੇ। ਇੱਥੋਂ ਦੇ ਵੀ ਸਾਡੇ ਕੋਲ ਕੁਝ ਅੱਜ ਪਹੁੰਚੀਆਂ ਨੇ ਲਿਸਟਿੰਗ, ਉਹਨਾਂ ਦੀ ਇਨਫੋਰਮੇਸ਼ਨ ਵੀ ਤੁਹਾਡੇ ਤੱਕ ਥੋੜ੍ਹੀ ਦੇਰ 'ਚ ਦੇਵਾਂਗੇ। ਨੰਬਰ ਨੋਟ ਕਰ ਲਓ, ਰੀਅਲ ਸਟੇਟ ਦਾ
1: 1216-7070 ਨੰਬਰ 9054971100 ਤੇ ਤੁਸੀਂ ਜਿਹੜੀ ਹੈ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। 126 ਡੈਵਨਸ ਰੋਡ ਬ੍ਰੈਂਪਟਨ। ਸੋ ਬਿਲਕੁਲ ਜੀ, ਜਿੱਥੇ ਕਿ ਮਨਪ੍ਰੀਤ ਜੀ ਦੱਸ ਕੇ ਹਟੇ ਮੌਸਮ ਦਾ ਹਾਲਾਤ, ਸੋ ਇੱਕ ਵਾਰੀ ਫੇਰ ਮਨਪ੍ਰੀਤ ਜੀ ਸਵਾਗਤ ਆ
2: ਜੀ। ਬਹੁਤ ਬਹੁਤ ਸ਼ੁਕਰੀਆ
1: ਜੀ। ਬਿਲਕੁਲ ਮਨਪ੍ਰੀਤ ਜੀ, ਜਿੱਥੇ ਕਿ ਸਾਡੇ ਜਿਹੜੇ ਜੀ ਸਟੂਡੀਓ ਤੱਕ ਇੱਕ ਖਬਰ ਪਹੁੰਚੀ ਹੈ ਕਿ ਪੰਜਾਬ ਦੇ ਕਿਲਰ ਦਾ ਜਿਹੜਾ ਜੀ ਯੂਪੀ ਚ ਇਨਕਾਊਂਟਰ ਕਰ ਦਿੱਤਾ ਗਿਆ ਆ, ਉਹ ਨਿਊਜ਼ ਥੋੜੀ ਜੀ ਸਾਂਝੀ ਕਰੋ।
2: ਉਸ ਨਿਊਜ਼ ਨੇ ਤਾਂ ਸੱਚੇ ਰੌਂਗਟੇ ਖੜੇ ਕੀਤੇ ਨੇ। ਫੌਜ ਦਾ ਇੱਕ ਸੇਵਾ ਮੁਕਤ ਸਾਈਕੋ ਕਿਲਰ ਕਹਿ ਸਕਦੇ ਉਹਨੂੰ, ਗੁਰਪ੍ਰੀਤ ਸਿੰਘ 45 ਸਾਲਾਂ ਪੰਜਾਬ ਦੇ ਰਹਿਣ ਵਾਲਾ ਸੀ। ਉਹਨੇ ਚੰਦੌਲੀ ਦੇ ਵਿੱਚ 26 ਘੰਟਿਆਂ ਦੇ ਅੰਦਰ ਕਿਰਨ ਜਿਹੜੇ ਨੇ ਬੇਵਜ੍ਹਾ 3 ਕਤਲ ਕੀਤੇ। 3 ਅਪਰਾਧਾਂ ਦਾ ਪੈਟਰਨ ਜਿਹੜਾ ਇੱਕੋ ਜਿਹਾ ਹੀ ਸੀਗਾ। ਔਰ ਪਹਿਲਾ ਕਤਲ ਉਹਨੇ 10 ਮਈ ਨੂੰ ਸਵੇਰੇ 7 ਵਜੇ ਕੀਤਾ ਇੱਕ ਯਾਤਰੀ ਰੇਲ ਗੱਡੀ ਤੇ। ਦੂਜਾ ਕਤਲ ਜਿਹੜਾ ਐਤਵਾਰ ਰਾਤ 2 ਵਜੇ ਜੰਮੂ ਤਵੀ ਐਕਸਪ੍ਰੈਸ ਟ੍ਰੇਨ ਤੇ ਬਾਥਰੂਮ ਚ ਗਏ ਇੱਕ ਨੌਜਵਾਨ ਦਾ ਕੀਤਾ, ਤੇ ਤੀਜਾ ਕਤਲ ਸੋਮਵਾਰ ਸਵੇਰੇ 8:30 ਉਹਨਾਂ ਨੇ ਕੀਤਾ। ਇਹ ਜਿਹੜਾ ਸੀਗਾ ਕਿਸੇ ਲੇਡੀ ਦਾ ਹੋਸਪਿਟਲ ਦੇ ਵਿੱਚ ਉਹਨਾਂ ਨੇ ਗੋਲੀ ਮਾਰ ਕੇ ਕਤਲ ਕੀਤਾ। ਔਰ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਨੂੰ ਜਿਹੜਾ ਉੱਥੋਂ ਜਦੋਂ ਗੋਲੀ ਮਾਰ ਕੇ ਭੱਜਣ ਲੱਗਾ ਤਾਂ ਲੋਕਾਂ ਨੇ ਉਹ ਭੱਜਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ, ਫੜ ਲਿਆ, ਕੁੱਟ ਮਾਰ ਕੀਤੀ, ਬੇਹੋਸ਼ ਹੋ ਗਿਆ। ਪੁਲਿਸ ਨੇ ਉਹਨੂੰ ਅਰੈਸਟ ਕਰਕੇ ਜਿਹੜਾ ਆ ਹੋਸਪਿਟਲ ਐਡਮਿਟ ਕਰਵਾਇਆ। ਜਦੋਂ ਉਹਨੂੰ ਹੋਸ਼ ਆਈ ਤਾਂ ਉਹ ਪੁੱਛਗਿੱਛ ਦੇ ਲਈ ਉਹਨੂੰ ਦੁਬਾਰਾ ਜਿਹੜਾ ਲੈ ਕੇ ਗਏ ਹਨਾ। ਸੋਮਵਾਰ ਸਵੇਰੇ 12 ਵਜੇ ਐਨਕਾਊਂਟਰ ਦੇ ਵਿੱਚ ਉਹ ਫਿਰ ਮਾਰਿਆ ਗਿਆ, ਕਿਉਂਕਿ ਉਹਨੂੰ ਚੰਦੋਲੀ ਦੇ SSP ਪਟੇਲ ਨੇ ਦੱਸਿਆ ਕਿ ਪੁਲਿਸ ਦੋਸ਼ੀ ਨੂੰ ਕ੍ਰਾਈਮ ਸੀਨ ਰੀਕ੍ਰੀਏਟ ਕਰਨ ਦੇ ਲਈ ਲੈ ਕੇ ਗਈ ਸੀ, ਜਿਹਦੇ ਦੌਰਾਨ ਉਹਨੇ ਇੱਕ ਪੁਲਿਸ ਅਧਿਕਾਰੀ ਦੀ ਪਿਸਟਲ ਖੋਲੀ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਗੋਲੀਬਾਰੀ ਹੋਈ ਜਵਾਬੀ ਕਾਰਵਾਈ ਦੇ ਵਿੱਚ ਤੇ ਉਹਦੀ ਮੌਕੇ ਤੇ ਮੌਤ ਹੋ ਗਈ। ਪਰ ਜਦੋਂ ਉਹਨੂੰ ਹੋਸ਼ ਆਈ, ਪੁਲਿਸ ਅਧਿਕਾਰੀਆਂ ਨੇ ਉਹਨੂੰ ਪੁੱਛਿਆ, ਪੁੱਛਗਿੱਛ ਕੀਤੀ ਤੇ ਕਿ ਤੂੰ ਕਿੱਥੋਂ ਦਾ ਰਹਿਣਾ ਹੈ, ਤਾਂ ਰਹਿਣ ਵਾਲਾ ਹੈ ਤਰਨ ਤਾਰਨ ਦੇ ਇੱਕ ਪਿੰਡ ਤੋਂ ਰਹਿਣ ਵਾਲਾ ਨਿਕਲਿਆ। ਪਿੰਡ ਦਾ ਨਾਮ ਸੀਗਾ ਕੋਈ ਤਰਹਾਤ ਚੂਕ, ਮੈਂ ਜਾਣਦੀ ਨੀ ਇਸ ਪਿੰਡ ਨੂੰ, ਬੇਸ਼ੱਕ ਮੈਂ ਤਰਨ ਤਾਰਨ ਏਰੀਏ ਦੀ ਆ, ਪਰ ਇਹ ਜਿਹੜਾ ਕਿਲਰ ਸੀ ਤਰਨ ਤਾਰਨ ਦਾ ਨਿਕਲਿਆ। ਤੇ ਉਹਦੇ 2 ਬੱਚੇ ਨੇ, ਉਹਦਾ ਬ੍ਰਦਰ ਵੀ ਆ, ਪਿਤਾ ਵੀ ਆ, ਮਾਤਾ ਵੀ ਆ। ਕਹਿੰਦਾ ਕਿ ਮੈਂ ਏਦਾਂ ਦਾ ਹੀ ਆ, ਜਦੋਂ ਮੈਂ ਦਾਰੂ ਪੀ ਲੈਂਦਾ ਹਾਂ ਤਾਂ ਫਿਰ ਮੈਨੂੰ ਕੋਈ ਸੁੱਧ ਬੁੱਧ ਨਹੀਂ ਰਹਿੰਦੀ। ਕਹਿੰਦਾ ਫਿਰ ਮੈਂ ਕਿਸੇ ਦੀ ਨਹੀਂ ਮੰਨਦਾ, ਮੈਂ ਆਪਣੇ ਸਿਰਫ ਮਨ ਦੀ ਸੁਣਦਾ, ਮੇਰੇ ਮਨ ਅੰਦਰ ਜੋ ਹੰਗਾਮਾ ਚੱਲਦਾ ਹੈ ਨਾ ਮੈਂ ਉਹਨੂੰ ਸਪਸ਼ਟ ਕਰਨ ਲਈ ਨਿਕਲ ਜਾਂਦਾ ਹੈ ਘਰੋਂ। ਤੇ ਕਹਿੰਦਾ ਬਸ ਮੈਂ ਇਸੇ ਚੱਕਰ ਦੇ ਵਿੱਚ ਹੀ ਜਿਹੜੇ ਕਤਲ ਕਰ ਦਿੱਤੇ, ਤੇ ਉਹਨੇ ਆਪਣੇ ਪੁਰਾਣੇ ਕਤਲ ਵੀ ਜਿਹੜੇ ਕਬੂਲ ਲਏ, ਜਿਹਨਾਂ ਨੂੰ ਪੁਲਿਸ ਲੱਭ ਰਹੀ ਸੀ ਵੀ ਕੱਲ ਐਤਵਾਰ ਜਾਂ ਸੋਮਵਾਰ ਦੀ ਰਾਤ ਨੂੰ ਟ੍ਰੇਨਾਂ 'ਚ ਲੋਕ ਉਹ ਮਤਲਬ ਜਾਂ ਸਟੇਸ਼ਨ ਤੇ ਕੋਈ ਕਿਹਨੂੰ ਗੋਲੀ ਮਾਰ ਗਿਆ ਤੇ ਉਹ ਅਪਰਾਧੀ ਕਿੱਥੇ ਚਲਾ ਗਿਆ, ਤੇ ਉਹ ਫਿਰ ਏਦਾਂ ਜਾ ਕੇ ਪਕੜਿਆ ਗਿਆ ਤੇ ਉਹਦਾ ਐਨਕਾਊਂਟਰ ਹੋਇਆ
0: ਜੀ। ਔਰ ਇਹ ਹੋਰ ਵੀ ਬਹੁਤ ਵਧੀਆ ਖਬਰਾਂ ਸਾਡੇ ਕੋਲ ਪਹੁੰਚੀਆਂ, ਉਹ ਵੀ ਸਾਂਝ ਪਾਵਾਂਗੇ। ਪਰ ਥੋੜ੍ਹੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਨਾਲੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਨੰਬਰ ਯਾਦ ਕਰਾ ਦਈਏ, 9057990999 ਤੇ ਤੁਸੀਂ ਵੀ ਸਾਡੇ ਨਾਲ ਹਿੱਸਾ ਬਣੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਵਾਕਿਆ ਹੀ ਤੁਸੀਂ ਸਾਨੂੰ ਸੁਣ ਰਹੇ ਹੋ। ਬੜੀ ਮਿਹਨਤ ਦੇ ਨਾਲ ਮਨਪ੍ਰੀਤ ਹੋਰੀ ਵੀ ਖਬਰਾਂ ਲੱਭ ਕੇ ਲਿਆਉਂਦੇ ਨੇ, ਇੱਥੋਂ ਕਿਰਨ ਹੋਰੀ ਵੀ, ਸਾਰੀ ਸਾਡੀ ਟੀਮ ਲੱਗੀ ਹੋਈ ਆ। ਪਰ ਤੁਹਾਡਾ ਹੰਗਾਰਾ ਵੀ ਸਾਨੂੰ ਚਾਹੀਦਾ। 905-799 ਤੇ ਦੇਖਦੇ ਹਾਂ ਕਿੰਨੀਆਂ ਕੁ ਕਾਲਸ ਆਉਂਦੀਆਂ, ਤਦ ਤੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ।

0: समोसा एंड स्वीट फैक्ट्री जिथे पाजी दिया सारी आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्गिन रोड इटोबिको। वधेरे जानकारी लिए कॉल करो 416-213-1165 ते 416-213-1165।
1: और रॉकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू
2: 416-509-1509
3: और विजिट insuranceforyou.ca।
4: Kataria Tours and Travels located near 2883 Derry Road East Upper Airport and Derry the intersection upper to see cheap flight tickets si pal de vichon Toronto to Delhi Delhi to Amritsar de route options sunu chahide ne ja tusi visa services di pal de vichon puri family vacation upar jaan di soch rahe ne jithe tanu all inclusive vacation packages vi milde ne pahunchna waji Kataria Tours and Travels Airport and Derry the intersection upar call kar sakde ho 905-678-1200 905-678-1200 Kataria Tours and Travels Airport and Derry the intersection over.
5: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
6: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव ब्रैम्पटन इन वॉलमार्ट प्लाजा। कॉल 905-460-8888। दैट्स 905-460-8888।
5: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
7: नोबेल फ्रेश फूड शहर विच इको दौरा पै गया, टॉप क्वालिटी ते लो लो प्राइसा विच नोबेल फ्रेश फूड फेर नंबर लै गया। आटा दाल चावल आले सब्जी ते दूध क्यों सब मिलेगा नोबेल फ्रेश फूड 2945 सैंडलवुड पार्कवे ईस्ट, दूसरी लोकेशन 20 गिलिंगहम ड्राइव इन ब्रैम्पटन। फोन 289-801-0566। नोबेल फ्रेश फूड।
8: जे मैनू यार ना मिले ते मर जावा, जे मैनू प्यार ना मिले ते मर जावा।
9: What's up everybody, this is Jasmine Sandler ते तुसी सुन रहे हो वतनों दूर विद सुखी निज्जर।
10: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਵਤਨੋਂ ਦੂਰ ਤੇ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਇੰਤਜ਼ਾਰ ਕਰ ਰਹੇ ਹਾਂ ਤੁਹਾਡੇ ਮੈਸੇਜਸ ਔਰ ਕਾਲਸ ਦਾ। ਔਰ ਜਿੱਥੇ ਕਿ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ, ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜਨ, ਬਹੁਤ ਜਲਦੀ ਅਸੀਂ ਤੁਹਾਡੀ ਜਿਹੜੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ। ਤਦ ਤੱਕ ਨੰਬਰ ਹੈਗਾ ਜੀ 647-512-7000 ਤੇ ਤੁਸੀਂ ਜਿਹੜੇ ਜੀ ਮੋਰਗੇਜ ਸੰਬੰਧੀ ਜਾਂ ਲਾਈਨ ਆਫ ਕ੍ਰੈਡਿਟ ਦੇ ਬਾਰੇ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹਾਂ। ਔਰ ਅਸੀਂ ਦੱਸਿਆ ਸੀਗਾ ਕਿ ਫਰਨੀਚਰ ਹਾਊਸ ਤੇ ਜਿਹੜਾ ਜੀ ਫਰਨੀਚਰ ਇੰਪਾਇਰ ਤੇ ਵੇਅਰ ਹਾਊਸ ਕਲੋਜ਼ਿੰਗ ਡਾਊਨ ਸੇਲ ਲੱਗੀ ਹੋਈ ਹੈ। ਬਹੁਤ ਸਾਰੀ ਜਿਹੜੀ ਜੀ ਇਨਵੈਂਟਰੀ ਇਸ ਟਾਈਮ ਉਹਨਾਂ ਦੇ ਸੇਲ ਤੇ ਆ, ਔਰ ਆਪਾਂ ਥੋੜੀ ਜਿਹੀ ਜਿਹੜੀ ਜੀ ਉਹਨਾਂ ਦੇ ਨਾਲ ਗੱਲਬਾਤ ਕਰਾ ਕੇ ਤੁਹਾਨੂੰ ਜਿਹੜਾ ਜੀ ਆਫਰ ਦੇ ਬਾਰੇ ਦੱਸਦੇ ਹਾਂ। ਸੋ ਬਹੁਤ ਬਹੁਤ ਸਵਾਗਤ ਹੈ ਸਿਮਰਨ ਜੀ। ਜੀ ਸਿਮਰਨ ਜੀ, ਹੈਲੋ।
11: ਹੈਲੋ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ?
10: ਹਾਂਜੀ ਹਾਂਜੀ ਆ ਰਹੀ ਹੈ ਜੀ। ਸਵਾਗਤ ਹੈ ਸਿਮਰਨ ਜੀ ਤੁਹਾਡਾ ਰੇਡੀਓ ਤੇ।
11: ਹਾਂਜੀ, ਥੈਂਕ ਯੂ ਸੋ ਮਚ
10: ਜੀ। ਬਿਲਕੁਲ ਜੀ। ਸੋ ਸਿਮਰਨ ਜੀ, ਜਿੱਥੇ ਕਿ ਅਸੀਂ ਆਲਵੇਸ ਦੱਸਦੇ ਹੁੰਦੇ ਆ ਕਿ ਬਹੁਤ ਜਿਹੜੀ ਜੀ ਨਵੀਂ ਇਨਵੈਂਟਰੀ ਤੁਸੀਂ ਸੇਲ ਤੇ ਲਾਈ ਹੋਈ ਆ, ਸੋ ਕਿੰਨੀ ਕੁ ਜਿਹੜੀ ਆ ਜੀ ਉਹਦੇ ਵਿੱਚੋਂ ਇਨਵੈਂਟਰੀ ਬਚੀ ਆ?
11: ਬਿਲਕੁਲ ਜੀ ਬਿਲਕੁਲ। ਸੋ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਦੱਸਤਾ ਕਿ ਫਰਨੀਚਰ ਅੰਪਾਇਰ ਤੇ ਵੇਅਰ ਹਾਊਸ ਕਲੋਜ਼ਿੰਗ ਡਾਊਨ ਸੇਲ ਲੱਗੀ ਆ, ਤੇ ਆਪਾਂ ਟੈਂਟ ਸੇਲ ਵੀ ਲਾਈ ਹੋਈ ਆ। ਸੋ ਜਿੰਨਾ ਵੀ ਸਾਡਾ ਵੇਅਰ ਹਾਊਸ ਤੋਂ ਸਮਾਨ ਹੈਗਾ ਆ ਜੀ, ਉਹ ਕਲੀਅਰੈਂਸ ਤੇ ਆਪਾਂ ਲਾਇਆ ਹੋਇਆ, ਮੋਰ ਦੈਨ 80% ਆਫ ਤੇ ਲੱਗਿਆ ਹੋਇਆ। ਟਰਕਿਸ਼ ਸੋਫੇ ਜਿਹੜੇ ਕਿ ਤੁਹਾਨੂੰ ਮਾਰਕੀਟ ਚ 1000 to 2000 ਦੇ ਵਿੱਚ ਕੱਲੇ ਸੋਫੇ ਮਿਲਣਗੇ, ਫਰਨੀਚਰ ਅੰਪਾਇਰ ਤੇ ਤੁਹਾਨੂੰ ਸਿਰਫ $200 ਦੇ ਵਿੱਚ ਸਟਾਰਟਿੰਗ ਮਿਲ ਜੂਗੀ ਟਰਕਿਸ਼ ਸੋਫਾ ਸੈੱਟ ਦੀ। ਜੇ ਤੁਸੀਂ ਕੋਈ ਵੀ ਆਟੋਮਨ ਦੇਖਣੇ ਆ ਤਾਂ ਬ੍ਰਾਂਡ ਨਿਊ ਆਟੋਮਨ ਵਿਦ ਸਟੋਰੇਜ ਲੈਦਰ ਦੇ ਆਟੋਮਨ ਤੁਹਾਨੂੰ ਪੰਜਾਹ ਡਾਲਰਾਂ ਤੋਂ ਸਟਾਰਟ ਮਿਲ ਜਾਣਗੇ। ਡਾਇਨਿੰਗ ਚੇਅਰ ਜਿਵੇਂ ਆਪਾਂ ਨੂੰ ਤੁਸੀਂ ਦੇਖਦੇ ਹੀ ਹੋਵੋਗੇ, ਜਿਹੜੇ ਲਿਸਨਰ ਸੁਣਦੇ ਪਏ ਨੇ, ਤੁਸੀਂ ਡਾਇਨਿੰਗ ਚੇਅਰ ਦੇਖੀਆਂ ਹੋਣਗੀਆਂ ਵੈਲਵਟ ਦੀਆਂ, ਜਿਨ੍ਹਾਂ ਦੇ ਪਿੱਛੇ ਗੋਲਡ ਕਲਰ ਦੇ ਹੈਂਡਲ ਲੱਗੇ ਆ ਜਾਂ ਫਿਰ ਲਾਇਨ ਹੈਂਡਲ ਲੱਗੇ ਨੇ, ਜਿਹੜੀਆਂ ਕਿ ਮਾਰਕੀਟ ਦੇ ਵਿੱਚ $300 ਦੀ ਪਰ ਚੇਅਰ ਮਿਲੂਗੀ ਤੁਹਾਨੂੰ। ਪਰ ਫਰਨੀਚਰ ਅੰਪਾਇਰ ਤੇ ਸਾਡੇ ਕੋਲ ਕਲੀਅਰੈਂਸ ਤੇ ਲੱਗੀਆਂ ਨੇ, ਬਟ ਫਸਟ ਕਮ ਫਸਟ ਸਰਵ ਓਨਲੀ, ਸਟਾਰਟਿੰਗ ਫਰੋਮ $70। $70 ਤੋਂ ਬਹੁਤ ਹੀ ਬ੍ਰਾਂਡ ਨਿਊ ਡਾਇਨਿੰਗ ਚੇਅਰਸ ਤੁਹਾਨੂੰ ਮਿਲ ਸਕਦੀਆਂ ਨੇ। ਸਾਡੇ ਕੋਲ ਕਲਰਸ ਵੀ ਅਵੇਲੇਬਲ ਹੈਗੇ ਆ, ਆ ਕੇ ਵਿਜ਼ਿਟ ਕਰਕੇ ਚੈੱਕ ਕਰਕੇ ਜਾਓ। 4-seater sectional sofa with cup holder and storage chairs tanu mil sakda hai ji sirf te sirf $299 da, $299 de vich sectional sofa with storage। Coffee table di je apa gal karde ha ta $50 to coffee table start ho rahe ne, jinna di ਤੁਸੀਂ ਕਹਿ ਲੋ ਮਾਰਕੀਟ ਵੈਲਿਊ ਮੋਰ ਦੈਨ $500 ਹੈਗੀ ਆ, ਪੰਜਾਹ ਡਾਲਰਾਂ ਤੋਂ ਆਪਣੇ ਕੋਲ ਸਟਾਰਟ ਹੋ ਰਹੇ ਆ। ਬਟ ਮੈਂ ਦੁਬਾਰਾ ਦੱਸ ਦੇਣਾ ਚਾਹੁੰਦੀ ਕਿ ਲਿਮਿਟਡ ਟਾਈਮ ਆਫਰ, ਲਿਮਿਟਡ ਟਾਈਮ, ਲਿਮਿਟਡ ਸਟਾਕ, ਇੱਕੋ ਇੱਕ ਪੀਸ ਆ ਸਾਡੇ ਕੋਲ, ਆ ਕੇ ਵਿਜ਼ਿਟ ਕਰਕੇ ਲੈ ਕੇ ਜਾਓ। ਡਾਇਨਿੰਗ ਟੇਬਲ ਚਾਹੀਦੇ ਨੇ, ਮਾਰਬਲ ਲੁੱਕ ਦਾ ਡਾਇਨਿੰਗ ਟੇਬਲ ਤੁਹਾਨੂੰ ਸਿਰਫ ਤੇ ਸਿਰਫ $239 ਦੇ ਵਿੱਚ ਮਿਲੂਗਾ। ਡਾਇਨਿੰਗ ਟੇਬਲ ਸੈੱਟ, ਟੇਬਲ ਵਿਦ 6 ਚੇਅਰ, ਸੋਲਿਡ ਵੁੱਡ ਦਾ ਸੈੱਟ ਹੈਗਾ ਜੀ, ਆ ਕੇ ਵਿਜ਼ਿਟ ਕਰਕੇ ਦੇਖ ਕੇ ਜਾਓ। ਸੋਫਾ ਸੈੱਟ ਚਾਹੀਦਾ ਆ ਤਾਂ ਸਿਰਫ ਤੇ ਸਿਰਫ $700 ਦੇ ਵਿੱਚ ਤੁਹਾਨੂੰ 6-seater ਸੋਫਾ ਸੈੱਟ ਮਿਲ ਸਕਦਾ ਆ, ਜਿਹਦੇ ਵਿੱਚ 3-seater, 2-seater ਤੇ ਸਿੰਗਲ ਚੇਅਰ ਵੀ ਹੋਊਗੀ, ਸਿਰਫ ਤੇ ਸਿਰਫ $700 ਦੇ ਵਿੱਚ। ਜੇ ਤੁਸੀਂ ਸੈਕਸ਼ਨਲ ਸੋਫਾ ਬੈੱਡ ਲੈਣਾ ਆ ਤਾਂ $500 ਤੋਂ ਸਾਡੇ ਕੋਲ ਸੈਕਸ਼ਨਲ ਸੋਫਾ ਬੈੱਡ ਸਟਾਰਟ ਹੁੰਦੇ ਨੇ। ਤੇ ਜਿਹੜੇ ਸਾਡੇ ਕੋਲ ਨਿਊ ਇਨਵੈਂਟਰੀ ਆਈ ਹੈ ਜੀ, ਉਹ ਆਈ ਹੈਗੀ ਆ ਜੀ ਬੋਨਲੈਸ ਸੈਕਸ਼ਨਲ ਦੀ, ਜਾਂ ਫਿਰ ਆਪਾਂ ਜਿਹਨੂੰ ਫਰੇਮਲੈਸ ਸੈਕਸ਼ਨਲ ਕਹਿ ਦਿੰਦੇ ਹਾਂ, ਜਾਂ ਫਿਰ ਜਿਨ੍ਹਾਂ ਦੇ ਵਿੱਚ ਕੋਈ ਅਸੈਂਬਲੀ ਰਿਕੁਆਇਰਡ ਨਹੀਂ ਹੁੰਦੀ। ਤੁਸੀਂ ਇਹ ਸੈਕਸ਼ਨਲ ਆਪਣੇ ਇੰਸਟਾਗ੍ਰਾਮ, ਟਿਕਟੋਕ ਤੇ ਸਕਰੋਲ ਕਰਦੇ ਹੋਏ ਬਹੁਤ ਦੇਖੇ ਹੋਣਗੇ, ਕੋਰਡਰੋਏ ਫੈਬਰਿਕ ਦੇ ਵਿੱਚ ਜਿਨ੍ਹਾਂ ਦੀ ਕੋਈ ਅਸੈਂਬਲੀ ਨਹੀਂ ਹੁੰਦੀ, ਦੇ ਆਰ ਫਰੇਮਲੈਸ। ਉਹ ਸੈਕਸ਼ਨਲ ਸਾਡੇ ਕੋਲ $400 ਤੋਂ ਸਟਾਰਟ ਹੋ ਰਹੇ ਆ ਤੇ ਸਾਡੇ ਕੋਲ ਇਨ ਸਟਾਕ ਪਏ ਆ, ਆ ਕੇ ਵਿਜ਼ਿਟ ਕਰਕੇ ਦੇਖ ਕੇ ਜਾਓ ਤੇ ਆਪਣੀ ਡੀਲ ਲੈ ਕੇ ਜਾਓ। ਜੇ ਤੁਸੀਂ ਬ੍ਰੈਂਡ ਨਿਊ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਤੇ ਸਾਡੇ ਕੋਲ ਮਦਰਸ ਡੇ ਸਪੈਸ਼ਲ ਆਪਾਂ ਡੀਲ ਲਾਈ ਸੀਗੀ, ਸੋਲਿਡ ਵੁੱਡ ਦੇ ਬੈਡਰੂਮ ਸੈੱਟ ਤੇ, ਜਿਹੜਾ ਆਪ ਰੈਗੂਲਰ ਪ੍ਰਾਈਸ ਜਿਹਦਾ ਕਿ $3,000 ਆ, ਉਹ ਅਸੀਂ ਲਾਇਆ ਹੋਇਆ ਸੀਗਾ ਸਿਰਫ ਤੇ ਸਿਰਫ $1,400 ਦਾ। ਤੇ ਮੈਂ ਇਹ ਦੱਸਣਾ ਚਾਹੂੰਗੀ ਕਿ ਜਿਹੜੇ ਵੀ ਸਾਡੇ ਕੋਲ ਲਿਸਨਰਸ ਇਸ ਵੀਕ ਆਉਣਗੇ, ਉਹਨਾਂ ਨੂੰ ਉਹ ਬਹੁਤ ਹੀ ਸੋਹਣਾ ਸੋਲਿਡ ਵੁੱਡ ਬ੍ਰਾਂਡ ਨਿਊ ਸੈੱਟ ਸਿਰਫ ਤੇ ਸਿਰਫ $1,400 ਦਾ ਦਿੱਤਾ ਜਾਊਗਾ। ਸਾਡੇ ਕੋਲ 2 ਪੀਸ ਰਹਿੰਦੇ ਨੇ, ਸੋ ਆ ਕੇ ਵਿਜ਼ਿਟ ਕਰਕੇ ਆਪਣਾ ਬੈਡਰੂਮ ਸੈੱਟ ਦੇਖ ਕੇ ਲੈ ਕੇ ਜਾਓ। ਮੈਟਰਸਸ ਚਾਹੀਦੇ ਨੇ, $30 ਤੋਂ ਮੈਟਰਸ ਸਟਾਰਟ ਹੋ ਰਹੇ ਨੇ। ਡੈਕੋਰੇਟਿਵ ਪੀਸਿਸ ਲੈਣੇ ਆ, $5-5 ਤੋਂ ਡੈਕੋਰੇਟਿਵ ਪੀਸ ਸਟਾਰਟ ਹੋ ਰਹੇ ਆ। ਬੇਸਿਕਲੀ ਕੋਈ ਵੀ ਤੁਸੀਂ ਫਰਨੀਚਰ ਦਾ ਸਮਾਨ ਲੈਣਾ ਆ, ਭਾਵੇਂ ਮੈਟਰਸ ਹੋ ਗਏ, ਸੋਫਾ ਸੈੱਟ, ਰਿਕਲਾਈਨਰਸ, ਭਾਵੇਂ ਤੁਸੀਂ ਲੈਂਪ ਲੈਣੇ ਆ, ਵਾਲ ਮਿਰਰਸ ਲੈਣੇ ਆ, ਹਰ ਇੱਕ ਚੀਜ਼ ਤੁਹਾਨੂੰ ਫਰਨੀਚਰ ਅੰਪਾਇਰ ਤੇ ਮਿਲ ਜੂਗੀ। ਸੋ ਐਡਰੈਸ ਨੋਟ ਕਰ ਲਓ, 126 ਡੈਵਨ ਰੋਡ ਬ੍ਰੈਂਪਟਨ, 126 ਡੈਵਨ ਰੋਡ ਬ੍ਰੈਂਪਟਨ, ਏਅਰਪੋਰਟ ਤੇ ਕਲਾਰਕ ਦੀ ਮੇਜਰ ਇੰਟਰਸੈਕਸ਼ਨ ਹੈਗੀ ਆ। ਆਲ ਓਵਰ ਕੈਨੇਡਾ ਆਪਾਂ ਡਿਲੀਵਰ ਕਰਦੇ ਹਾਂ, ਜੇ ਤੁਸੀਂ ਕਿਤੇ ਵੀ ਹੈਗੇ ਹੋ, ਜੇ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਤਾਂ ਕਾਲ ਕਰਕੇ ਆਪਣਾ

0: ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ ਭਾਜੀ, ਸਤਿ ਸ੍ਰੀ ਅਕਾਲ।
1: ਵੈਰੀ ਗੁੱਡ ਕਿਰਨ, ਆਪ ਜੀ ਦਾ ਵੈਲਕਮ, ਸੁਖੀ ਨਿੱਜਰ ਸਾਹਿਬ ਦਾ ਵੀ ਵੈਲਕਮ, ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ।
1: ਮੈਂ ਹੁਣੇ ਹੁਣੇ ਆਨ ਕੀਤਾ, ਮੇਰੇ ਖਿਆਲ ਮਨਪ੍ਰੀਤ ਵੀ ਹੋਣਗੇ ਆਨਲਾਈਨ
0: ਜੀ। ਬਿਲਕੁਲ ਜੀ, ਮਨਪ੍ਰੀਤ ਜੀ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ।
2: ਤੁਸੀਂ ਅੱਜ ਲੇਟ ਕਿੱਦਾਂ ਹੋ ਗਏ, ਹੁਣੇ ਹੁਣੇ ਆਨ ਕਿਉਂ ਗਏ, ਹੋਰ ਰੇਡੀਓ ਸੁਣਦੇ ਸੀ?
1: ਥੋੜੇ ਜਿਹੇ ਲੇਟ ਹੋ ਗਏ।
2: ਨਹੀਂ ਜੀ ਨਹੀਂ, ਤੁਸੀਂ ਦੇਖੋ ਸੱਚ ਬੋਲੋ, ਕੋਈ ਹੋਰ ਸਟੇਸ਼ਨ ਸੁਣਦੇ ਹੋਣੇ?
1: ਨਹੀਂ ਸਟੇਸ਼ਨ ਨਹੀਂ, ਮੈਂ ਥੋੜਾ ਬਿਜ਼ੀ ਸੀ, ਪਰਮਾਤਮਾ ਦੀ ਕਸਮ।
2: ਚਲੋ ਠੀਕ ਹੈ, ਠੀਕ।
1: ਅੱਛਾ ਅਗਲੀ ਗੱਲ ਸੁਖੀ ਨਿੱਜਰ ਵੀਰ।
2: ਹਾਂਜੀ,
1: ਦੋ ਕੁ ਲਾਈਨਾਂ ਸੌਂਗ ਦੀਆਂ। ਸਿਖਰ ਦੁਪਹਿਰਾ ਬਰਾਤ ਧਰਮਸ਼ਾਲਾ ਦੇ ਵਿੱਚ ਬੈਠੀ ਹੈ ਔਰ ਸਾਰੇ ਬਰਾਤੀ ਟੱਲੀ ਹੋਏ ਹੈ, ਜਿਨ੍ਹਾਂ ਨੇ ਬਾਜਾ ਵਜਾਉਣਾ ਉਹ ਵੀ ਟੱਲੀ ਹੋਏ ਹੈ।
2: ਅੱਛਾ ਜੀ।
1: ਇਹ ਉਧਰ ਲੜਕੀ ਵਾਲਿਆਂ ਦਾ ਸੁਨੇਹਾ ਆ ਗਿਆ ਵੀ ਖਾਣਾ ਤਿਆਰ ਹੈ, ਆ ਜਾਓ। ਔਰ ਹੁਣ ਉਹ ਹੈ ਜੀ ਮੁਹੰਮਦ ਸਦੀਕ ਔਰ ਮੈਡਮ ਰਣਜੀਤ ਕੌਰ ਦਾ ਗਾਇਆ ਹੋਇਆ, ਮੈਂ ਦੋ ਲਾਈਨਾਂ ਗਾ ਕੇ ਸੁਣਾ ਦਿੰਦਾ ਸਰ, ਮਾਇੰਡ ਨੀ ਕਰਦੇ।
2: ਨਹੀਂ ਕੋਈ ਗੱਲ ਨੀ।
1: ਮਿੱਤਰਾਂ ਨੇ ਢਾਬਾ ਖੋਲਿਆ ਸੜਕ ਉੱਤੇ ਆ ਕੇ, ਮਿੱਤਰਾਂ ਨੇ ਢਾਬਾ ਜਿਸ ਦਿਨ ਦਾ ਖੋਲਿਆ ਢਾਬਾ, ਰਹਿੰਦਾ ਵਿੱਚ ਟੌਰ ਦੇ ਬਾਬਾ, ਰੇਸ਼ਮੀ ਜਾਕਟਾਂ ਪਾਵੇ ਪਾਵੇ ਵੇ ਕਿਉਂ ਨਾ, ਸ਼ਾਮ ਨੂੰ ਤਜੋਰੀ ਭਰ ਜਾਵੇ ਜਾਵੇ ਵੇ ਕਿਉਂ ਨਾ।
2: ਵਾਹ ਜੀ ਵਾਹ, ਕਿਆ ਬਾਤ,
1: ਸਾਂਗ ਹੋ ਜੇ ਤੁਸੀਂ ਦੁਪਹਿਰਾ ਸਰ।
2: ਪਰ ਸੈਣੀ ਸਾਹਿਬ ਤੁਸੀਂ, ਤਾਂ ਤੁਹਾਡੀ ਆਵਾਜ਼ ਬੜੀ ਪਿਆਰੀ ਹੈ, ਤੁਸੀਂ ਇਹਨੂੰ ਪ੍ਰੋਫੈਸ਼ਨਲ ਕਿਉਂ ਨੀ ਲਿਆ ਗਾਇਕੀ ਨੂੰ?
1: ਹੁਣ ਬੁੱਢੇ ਹੋ ਗਏ ਸਰ, ਹੁਣ ਜੇ ਕਿਤੇ ਪਹਿਲਾਂ ਧਰਮਿੰਦਰ ਸਾਹਿਬ ਦੀ ਤਰ੍ਹਾਂ ਦਸਵੀਂ ਤੋਂ ਬਾਅਦ ਕਿਤੇ
2: ਦੇਖੋ ਜੀ
1: ਚਲੇ ਜਾਂਦੇ ਤਾਂ ਜਰੂਰ।
2: ਨਹੀਂ ਨਹੀਂ, ਬੁੱਢੇ ਹੁਣ ਦੇਖੋ, ਯਮਲਾ ਜੀ ਵੀ ਇੰਨੇ ਬਿਰਧ ਅਵਸਥਾ ਤੱਕ ਵੀ ਗਾਉਂਦੇ ਰਹੇ ਕਿਸੇ ਵੀ ਕੰਮ ਨੂੰ। ਇੱਥੇ ਕੈਨੇਡਾ ਦਾ ਦੇਖ ਲਓ, ਕਿੰਨੇ ਬੁੜੇ ਬੁੜੇ ਜਾ ਕੇ ਦੁਬਾਰਾ ਕੋਰਸ ਕਰਦੇ ਨੇ, ਕੋਈ ਡਾਕਟਰ ਬਣਦਾ, ਕੋਈ ਕੁਛ ਕਰਦਾ। ਜਦੋਂ ਪਹਿਲਾਂ ਦਾ ਉਹ ਕਹਿੰਦੇ ਨੇ, ਇੱਕ ਬਜ਼ੁਰਗ ਆਦਮੀ ਕਿਤੇ ਨਾ ਛੇੜਖਾਨੀ ਕਰਦਾ, ਕਿਸੇ ਨੂੰ ਫੜ ਲਿਆ, ਉਹਨੂੰ ਕਹਿੰਦੇ ਯਾਰ ਤੈਨੂੰ ਬੁਢਾਪੇ 'ਚ ਸ਼ਰਮ ਨੀ ਆਉਂਦੀ? ਉਹ ਕਹਿੰਦਾ ਜਵਾਨੀ 'ਚ ਤਾਂ ਟਾਈਮ ਹੀ ਨੀ ਲੱਗਾ, ਹੁਣ ਵਿਹਲੇ ਆ।
1: ਬਿਲਕੁਲ ਠੀਕ ਕਿਹਾ ਤੁਸੀਂ, ਬਿਲਕੁਲ ਠੀਕ ਕਿਹਾ ਸੁਖੀ ਨਿੱਜਰ ਮੇਰੇ ਵੱਡੇ ਵੀਰ। ਤੇ ਆ ਸੌਂਗ ਦੇ ਹੋ ਜੇ ਪਰ ਪੂਰਾ ਸੁਣਾ ਦੇ।
2: ਬਹੁਤ ਬਹੁਤ ਧੰਨਵਾਦ ਜੀ। ਸੋ ਲਓ, ਹਾਂਜੀ ਬਹੁਤ ਬਹੁਤ ਧੰਨਵਾਦ। ਲਓ ਫਿਰ ਥੋੜੀ ਜਿਹੀ ਇੱਕ ਜਾਣਕਾਰੀ ਮਨਪ੍ਰੀਤ ਹੋਰਾਂ ਦੇ ਨਾਲ ਜਾਣ ਤੋਂ ਪਹਿਲਾਂ ਦੇ ਦੇਵਾਂ ਕਿ ਸਾਡੀ ਟੀਮ ਦੇ ਕੋਲ ਕੁਝ ਗੈਸ ਸਟੇਸ਼ਨ ਆਏ ਨੇ, ਅਗਰ ਕੋਈ ਬਿਜ਼ਨਸ ਲੱਭ ਰਹੇ ਹੋ ਤੁਸੀਂ ਗੈਸ ਸਟੇਸ਼ਨ ਦਾ, ਸਾਡੇ ਕੋਲ ਅਲਟਰਾਮਾਰ ਔਰ ਪੈਟਰੋ ਕੈਨੇਡਾ ਐਸਓ ਦੇ ਗੈਸ ਸਟੇਸ਼ਨ ਨੇ, ਤੁਹਾਨੂੰ ਮਿਲ ਸਕਦਾ ਔਰੰਜਵਿਲ ਦੇ ਵਿੱਚ, ਕਿਚਨਰ ਦੇ ਵਿੱਚ, ਹੈਮਿਲਟਨ ਦੇ ਵਿੱਚ, ਪਿਕਰਿੰਗ ਦੇ ਵਿੱਚ, ਬੈਰੀ ਦੇ ਵਿੱਚ, ਤੇ ਇਸ ਦੇ ਨਾਲ ਵੁੱਡ ਸਟਾਕ ਦੇ ਵਿੱਚ। ਇਹ ਗੈਸ ਸਟੇਸ਼ਨਾਂ ਦੀ ਕੀਮਤ 3 ਮਿਲੀਅਨ ਤੋਂ ਲੈ ਕੇ 5 ਮਿਲੀਅਨ ਤੱਕ ਹੈ। ਚੰਗੀ ਇਨਕਮ ਸਾਰਿਆਂ ਦੇ ਵਿੱਚੋਂ ਆ ਰਹੀ ਹੈ, ਕੈਪ ਰੇਟ ਆਲਮੋਸਟ ਇਹਨਾਂ ਦਾ ਜਿਹੜਾ ਹੈਗਾ ਉਹ 11% ਤੋਂ ਉੱਪਰ ਜਾਂਦਾ। ਜੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਕਿਉਂਕਿ ਕਾਫੀ ਡਿਟੇਲ ਹੁੰਦੀ ਹੈ ਇਹਨਾਂ ਦੀ, ਸੀਰੀਅਸ ਬਾਇਰ ਜਿਹੜੇ ਉਹ ਸਾਨੂੰ ਕਾਲ ਕਰ ਸਕਦੇ ਨੇ 416-881-7070, 416-881-7070 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਇਸ ਦੇ ਨਾਲ ਨਾਲ ਇੱਕ ਸਾਡੇ ਕੋਲ ਹੋਰ ਇੱਕ ਪ੍ਰੋਪਰਟੀ ਹੈ ਜਿਹਦੇ ਵਿੱਚ ਇਨਕਮ ਆ ਰਹੀ ਹੈ ਕਾਫੀ, ਤਕਰੀਬਨ 9000 ਦੇ ਆਸ ਪਾਸ ਕਿਰਾਇਆ ਆ ਰਿਹਾ, ਫਾਲ ਤੋਂ ਸਿਰਫ 5 ਮਿੰਟ ਦੂਰ ਹੈ। 4 ਇਹਦੇ ਵਿੱਚ ਰੈਜੀਡੈਂਸ਼ੀਅਲ ਯੂਨਿਟ ਨੇ ਤੇ 1 ਹੈ ਕਮਰਸ਼ੀਅਲ ਯੂਨਿਟ, ਸਾਰੇ ਸਾਰੇ ਰੈਂਟ ਤੇ ਚੜੇ ਹੋਏ ਨੇ। ਨੰਬਰ ਹੈ 416-881-7070 ਔਰ ਇਹਦੀ ਕੀਮਤ ਜਿਹੜੀ ਹੈ ਤਕਰੀਬਨ ਉਹ ਤੁਹਾਨੂੰ ਆਸਕਿੰਗ ਪ੍ਰਾਈਸ ਹੈਗੀ ਹੈ 1.3 ਲੱਖ ਡਾਲਰ ਹੈ, ਔਰ ਜੇ ਕੁਛ ਕੋਈ ਚੰਗੀ ਆਫਰ ਹੋਵੇ ਤੇ ਉਹ ਵੀ ਰਿਫਿਊਜ਼ ਨਹੀਂ ਕੀਤੀ ਜਾਵੇਗੀ। 416-881-7070
0: ਜੀ। ਔਰ ਨਾਲ ਦੀ ਨਾਲ ਜਿਹੜਾ ਹੈ ਜੀ, ਜਿੱਥੇ ਕਿ ਅਸੀਂ ਤੁਹਾਨੂੰ ਦੱਸਿਆ ਕਿ ਰੀਅਲ ਸਟੇਟ ਦੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ, ਨੰਬਰ ਸਾਨੂੰ ਕੱਲ ਵੀ ਕਾਫੀ ਕਾਲਸ ਜਿਹੜੀਆਂ ਜੀ ਆਈਆਂ ਸੀ, ਕੱਲ ਅਸੀਂ ਥੋੜਾ ਜਿਹਾ ਜਿਹੜਾ ਜੀ ਬਿਜ਼ੀ ਸੀਗੇ, ਤੋ ਤੁਸੀਂ ਇਹ ਨਹੀਂ ਸੋਚਣਾ ਹੈਗਾ ਕਿ ਅਸੀਂ ਜਿਹੜੇ ਜੀ ਤੁਹਾਡੀ ਕਾਲਸ ਅਟੈਂਡ ਨਹੀਂ ਕੀਤੀਆਂ। ਸੋ ਦੁਬਾਰਾ ਜਿਹੜੀ ਜੀ ਅਸੀਂ ਅੱਜ ਤੁਹਾਡੇ ਨਾਲ ਜਿਹੜੀ ਜੀ ਸੁਖੀ ਜੀ ਨਾਲ ਗੱਲਬਾਤ ਕਰਾਵਾਂਗੇ, ਕੁਛ ਤੁਸੀਂ ਜਿਹੜੇ ਜੀ ਭਾਰਤ ਦੀਆਂ ਪ੍ਰੋਪਰਟੀਜ਼ ਦੇ ਬਾਰੇ ਵੀ ਜਾਣਕਾਰੀ ਲੈਣੀ ਸੀਗੀ। ਸੋ ਬਿਲਕੁਲ ਜੀ, ਨੰਬਰ ਹੈਗਾ 416-881-7070 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਇੱਕ ਵਾਰੀ ਫੇਰ ਅਸੀਂ ਦਾ ਮਾਸਟਰ ਬਿਲਡ ਫੈਬ ਵਾਲਿਆਂ ਦਾ ਮੈਸੇਜ ਜਿਹੜਾ ਜੀ ਜ਼ਰੂਰ ਸਾਂਝਾ ਕਰ ਦੇ। ਤੁਸੀਂ ਲਗਜ਼ਰੀ ਆਊਟਡੋਰ ਕਿਚਨ ਬਣਵਾਉਣੇ ਆ, ਘਰਾਂ ਤੋਂ ਬਾਹਰ ਜਿਹੜੇ ਜੀ ਆਪਾਂ ਕਿਚਨ ਬਣਵਾਉਣੇ ਹੁੰਦੇ, ਬੈਕਯਾਰਡ ਦੇ ਵਿੱਚ, ਜਾਂ ਤੁਸੀਂ ਹੋਰ ਜਿੱਦਾਂ ਵੀ ਤੁਸੀਂ ਡਿਜ਼ਾਇਰਡ ਏਰੀਆ ਹੈਗਾ ਆ ਤੁਸੀਂ ਬਣਵਾ ਸਕਦੇ ਹੋ। ਤੁਸੀਂ ਰੇਲਿੰਗਸ ਲਵਾਉਣੀਆਂ ਹੈਗੀਆਂ, ਫੈਂਸਿਸ, ਗੇਟਸ, ਤੁਸੀਂ ਸਨ ਰੂਮ ਜਿਹੜਾ ਜੀ ਬਣਵਾਉਣਾ ਚਾਹੁੰਦੇ ਆ ਘਰਾਂ ਦੇ ਵਿੱਚ, ਕਾਫੀ ਜਿਹੜਾ ਜੀ ਇਹ ਵਧੀਆ, ਇਹਦੇ ਬਹੁਤ ਸਾਰੇ ਜਿਹੜੇ ਜੀ ਫਾਇਦੇ ਵੀ ਹੁੰਦੇ ਆ। ਬੇਸਮੈਂਟ ਸਟੇਅਰਸ ਕਰਵਾਉਣੀਆਂ ਆ, ਕਸਟਮ ਐਲੀਵੇਸ਼ਨ ਕਰਵਾਉਣੀਆਂ, ਤੁਸੀਂ ਬਿਲਕੁਲ ਇਹਨਾਂ ਦੇ ਨਾਲ ਜਿਹੜਾ ਜੀ ਗੱਲਬਾਤ ਕਰ ਸਕਦੇ। ਇਹਨਾਂ ਦਾ ਬੜਾ ਵਧੀਆ ਜਿਹੜਾ ਜੀ ਮਟੀਰੀਅਲ ਆ, ਔਰ ਇਹ ਕਲੇਮ ਜਿਹੜਾ ਜੀ ਇਹ ਕਰਦੇ ਕਿ ਅਸੀਂ ਮੇਡ ਇਨ ਕੈਨੇਡਾ ਜਿਹੜਾ ਜੀ ਪ੍ਰੋਡਕਟ ਯੂਜ਼ ਕਰਦੇ ਆ। ਸੋ ਗੱਲਬਾਤ ਹੋ ਸਕਦੀ ਹੈ 4379552200 ਤੇ, ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਸੋ ਸੁਖੀ ਜੀ, ਜਿੱਥੇ ਕਿ ਆਪਾਂ ਭਾਰਤ ਦੀ ਇੱਕ ਬੜੀ ਅਹਿਮ ਜਿਹੜੀ ਜੀ ਨਿਊਜ਼ ਸਾਂਝੀ ਕੀਤੀ, ਸੋ ਮਨਪ੍ਰੀਤ ਜੀ ਸਾਡੇ ਨਾਲ ਜਿਹੜੇ ਜੀ ਜੁੜੇ ਹੋਏ ਆ, ਸੋ ਆਪਾਂ ਥੋੜੀ ਜੀ ਗੱਲਬਾਤ ਮਨਪ੍ਰੀਤ ਜੀ ਦੇ ਨਾਲ ਹੋਰ ਕਰਦੇ ਆ
2: ਜੀ। ਮਨਪ੍ਰੀਤ ਜੀ ਇੱਕ ਵਾਰੀ ਫਿਰ ਸਵਾਗਤ।
3: ਜੀ ਬਹੁਤ ਬਹੁਤ ਸ਼ੁਕਰੀਆ ਸੁਖੀ
2: ਮਨਪ੍ਰੀਤ ਜੀ ਇੱਕ ਖਬਰਾਂ ਹੋਰ ਮਿਲਦੀਆਂ ਨੇ

0: ਤਕਰੀਬਨ 5-6 ਸ਼ਹਿਰਾਂ ਤੋਂ ਇਹ ਖਬਰਾਂ ਆਈਆਂ ਨੇ, ਉਹਨਾਂ ਚੋਂ ਤਰਨ ਤਰਨ ਲੈ ਲਓ, ਉਹਨਾਂ ਚੋਂ ਨਵਾਂ ਸ਼ਹਿਰ ਲੈ ਲਓ, ਜਲੰਧਰ ਲੈ ਲਓ ਔਰ ਅੰਮ੍ਰਿਤਸਰ ਲੈ ਲਓ, ਉੱਥੋਂ ਖਬਰਾਂ ਆਈਆਂ ਕਿ ਜਿਹੜੇ ਇਹ ਬੀਜੇਪੀ ਦੇ ਕੁਛ ਜਿਹੜੇ ਅਹਿਮ ਲੀਡਰ ਨੇ ਉਹ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਬੀਜੇਪੀ ਦੇ। ਇਹ ਕੀ ਹੋ ਰਿਹਾ, ਇੱਕਦਮ ਸਾਰਾ ਕੁਛ ਕਿਉਂ ਹੋ ਰਿਹਾ, ਇਹ ਕੋਈ ਸਿਆਸਤ ਹੈ ਜਾਂ ਸਾਰਾ ਕੁਛ ਕਿਉਂ ਹੋ ਰਿਹਾ, ਇਹ ਕੋਈ ਸਿਆਸਤ ਹੈ ਜਾਂ ਕਿ ਕੋਈ ਆਪੋਜੀਸ਼ਨ ਵਾਲੇ ਆ ਜਾਂ ਕੋਈ ਕੌਣ ਕਰਵਾ ਰਿਹਾ ਜਾਂ ਕੀ ਖਬਰਾਂ ਨੇ?
1: ਸੁਖੀ ਜੀ, ਇਹ ਕਹਿ ਸਕਦੇ ਆ ਵੀ ਇੱਕ ਗੁੱਜੀ ਪਹੇਲੀ ਆ। ਜਦੋਂ ਬੰਗਾਲ ਦੀ ਇਲੈਕਸ਼ਨ ਤੋਂ ਤੁਰੰਤ ਬਾਅਦ ਉੱਥੇ ਹਮਲੇ ਸਟਾਰਟ ਹੋਏ ਜਾਂ ਦੰਗੇ ਸਟਾਰਟ ਹੋਏ ਤਾਂ ਉਦੋਂ ਤੋਂ ਹੀ ਇਹ ਅੰਦਾਜ਼ਾ ਸੀ ਕਿ ਪੰਜਾਬ ਦੇ ਵਾਲੇ ਹੌਲੀ ਹੌਲੀ ਜਿਹੜਾ ਮਾਹੌਲ ਆਉਣਾ ਹੈ ਤੇ ਆਉਣਾ ਸ਼ੁਰੂ ਹੋ ਗਿਆ। ਖੈਰ, ਸੱਚਾਈ ਕੀ ਹੈ, ਬਹੁਤ ਜਲਦੀ ਜਿਹੜੀ ਸਾਹਮਣੇ ਆਜੂਗੀ। ਪਰ ਕਤਲਾਂ ਦੀ ਗੱਲ, ਹਮਲਿਆਂ ਦੀ ਗੱਲ ਦੀ ਆਪਾਂ ਜੇ ਗੱਲ ਕਰੀਏ ਤਾਂ ਇਹ ਸੱਚੀ ਲਗਾਤਾਰ ਬਰਕਰਾਰ ਨੇ। ਆਪਾਂ ਕਿਸੇ ਵੱਡੇ ਨੇਤਾ ਜਾਂ ਆਗੂ ਦੀ ਗੱਲ ਨਹੀਂ ਕਰਦੇ, ਇਹ ਆਮ ਜਨਤਾ ਦੇ ਵਿੱਚ, ਇਹ ਛੋਟੇ ਵਪਾਰੀਆਂ ਦੇ ਵਿੱਚ ਵੀ ਚੱਲ ਰਹੇ ਨੇ। ਆਪਾਂ ਤੁਹਾਨੂੰ ਅੱਜ ਜਲੰਧਰ ਦੀ ਜਿਹੜੀ ਆਪਾਂ ਜਿਹੜੀ ਖਬਰ ਹੈ ਉਹ ਸ਼ੇਅਰ ਕਰਦੇ ਆਪਣੇ ਲਿਸਨਰਸ ਦੇ ਨਾਲ। ਜਲੰਧਰ ਦੀ ਨਵੀਂ ਸਬਜ਼ੀ ਮੰਡੀ ਦਾ ਸੁੱਖੀ ਜੀ ਚੱਕਰ ਲੱਗਿਆ ਵੀ ਚਲੋ ਜਾ ਕੇ ਸਬਜ਼ੀਆਂ ਲੈ ਕੇ ਆਉਂਦੇ ਆ, ਤੇ ਜਦੋਂ ਗਏ ਤਾਂ ਇੰਨਾ ਰਸ਼, ਇੰਨੀ ਪੁਲਿਸ ਫੋਰਸ ਉੱਥੇ, ਕਹਿ ਸਕਦੇ ਲੇਡੀ ਸਟਾਫ ਵੀ ਪਹੁੰਚਿਆ ਹੋਇਆ ਸੀਗਾ ਤੇ ਸਾਰੀ ਪੁਲਿਸ, ਵੱਡੇ ਵੱਡੇ ਅਫਸਰ। ਤਾਂ ਪਹਿਲਾਂ ਮੈਂ ਸੋਚਿਆ ਵੀ ਮੇਬੀ ਵੀ ਸਬਜ਼ੀਆਂ ਦਾ ਕੋਈ ਸੈਂਪਲ ਸੁੰਪਲ ਲੈਣਾ, ਹੁਣ ਤਗੜੀ ਕਾਰਵਾਈ ਚੱਲ ਰਹੀ ਆ ਹਨਾ, ਵੀ ਜਗ੍ਹਾ ਜਗ੍ਹਾ ਤੋਂ ਫਰੂਟ ਆਉਂਦੇ ਨੇ, ਸਬਜ਼ੀਆਂ ਆਉਂਦੀਆਂ ਨੇ। ਤਾਂ ਫਿਰ ਥੋੜੀ ਜਿਹੀ ਹਿੰਮਤ ਕਰਕੇ ਇੱਕ ਲੇਡੀ ਆਫਿਸਰ ਨੂੰ ਪੁੱਛ ਹੀ ਲਿਆ ਵੀ ਮੈਮ ਇੱਥੇ ਕੀ ਚੱਕਰ ਬਣਿਆ, ਤੇ ਮੈਂ ਕਿਹਾ ਚਲੋ ਗਰਾਊਂਡ ਰਿਪੋਰਟ ਕਰਦੇ ਆ। ਤਾਂ ਉਹ ਕਹਿੰਦੇ ਜੀ, ਦੋ ਆੜਤੀ ਐਸੋਸੀਏਸ਼ਨ ਦੇ ਅੰਡਰ ਜਿਹੜਾ ਝਗੜਾ ਹੋਇਆ, ਫੜੀ ਲਗਾਉਣ ਤੋਂ ਲੈ ਕੇ ਤੇ ਗੱਲ ਗੋਲੀਆਂ ਤੱਕ ਪਹੁੰਚ ਗਈ ਤੇ ਦੋਨਾਂ ਨੇ ਜਵਾਬੀ ਫਾਇਰਿੰਗ ਕੀਤੀ ਹੈ, ਜਾਨੀ ਨੁਕਸਾਨ ਨਹੀਂ ਹੋਇਆ। ਤੇ ਉਹਦੀ ਤਹਿਕੀਕਾਤ ਦੇ ਲਈ, ਸਾਰੀ ਮਤਲਬ ਇਨਵੈਸਟੀਗੇਸ਼ਨ ਦੇ ਲਈ ਇੱਥੇ ਜਿਹੜੀ ਪੁਲਿਸ ਪਹੁੰਚੀ ਹੋਈ ਆ। ਫਿਰ ਇੱਕ ਬੇਗੋਵਾਲ ਤੋਂ ਖਬਰ ਸਾਹਮਣੇ ਆਈ ਜਿੱਥੇ ਇੱਕ ਨੌਜਵਾਨ ਦਾ ਜਿਹੜਾ ਹੈ ਸੁੱਖੀ ਜੀ ਗੋਲੀਆਂ ਮਾਰ ਕੇ ਕਤਲ ਜਿਹੜਾ ਕਰ ਦਿੱਤਾ ਗਿਆ ਆ, ਇੱਕ ਆਪਸੀ ਜਿਹੇ ਮਾਮੂਲੀ ਜਿਹੇ ਝਗੜੇ ਤੋਂ ਬਾਅਦ। ਸੋ ਜਵਾਨੀ ਕਿੱਧਰ ਨੂੰ ਜਾ ਰਹੀ ਹੈ, ਜਾਂ ਉਹ ਬੰਦੇ ਜਿਹੜੇ ਬਿਜ਼ਨਸ ਵੀ ਕਰ ਰਹੇ ਨੇ ਛੋਟੇ ਮੋਟੇ ਤੇ ਡੱਬ ਚ ਰਿਵਾਲਵਰ ਹੁੰਦੇ ਨੇ, ਠੀਕ ਹੈ ਹਿਫਾਜ਼ਤ ਦੇ ਲਈ ਹੁੰਦੇ ਆ ਵੀ ਤੁਹਾਡੇ ਤੋਂ ਕੋਈ ਹਮਲਾ ਕਰੇ, ਪਰ ਇਹ ਥੋੜੀ ਵੀ ਆਪਸ ਚ ਦੋ ਦੁਕਾਨਦਾਰ ਜੇ ਆਹਮਣੇ ਸਾਹਮਣੇ ਬੈਠੇ ਆ ਤੇ ਆਪਸ ਚ ਤੁਸੀਂ ਲੜ ਲੜ ਕੇ ਮਰ ਜਾਓ। ਸੋ ਅਸੀਂ ਇੱਕ ਮੈਸੇਜ ਕੀ ਸੁਸਾਇਟੀ ਨੂੰ ਦੇ ਰਹੇ ਹਾਂ ਉਸ ਸਬਜ਼ੀ ਮੰਡੀ ਦੇ ਵਿੱਚ, ਹਰ ਤਰ੍ਹਾਂ ਦੇ ਜਿਹੜੇ ਬੰਦੇ ਨੇ ਜਾਣਾ, ਲੋਕ ਫੈਮਲੀਆਂ ਦੇ ਨਾਲ ਵੀ ਆਉਂਦੇ ਨੇ ਖਾਣ ਪੀਣ ਦੇ ਲਈ ਵੀ ਹਨਾ, ਤੇ ਸੋ ਏਦਾਂ ਦਾ ਮਾਹੌਲ ਜਿਹੜਾ ਕਿਤੇ ਨਾ ਕਿਤੇ ਸਾਰੇ ਪਾਸੇ ਖਰਾਬ ਜਿਹਾ ਚੱਲ ਰਿਹਾ, ਜਿਹਨੂੰ ਦੇਖ ਕੇ ਡਰ ਵੀ ਲੱਗਦਾ। ਔਰ ਜੇ ਮੈਂ ਕੰਨਾਂ ਨੂੰ ਹੱਥ ਲਾਏ ਵੀ ਨਹੀਂ ਨਹੀਂ ਇਹੋ ਜਿਹੀ ਇੰਨੀ ਭੀੜੀ ਪਬਲਿਕ ਪਲੇਸ ਥੋੜੀ ਵੀ ਨਹੀਂ ਲੱਗਣਾ, ਅੱਗੇ ਤੋਂ ਇੱਧਰ ਸਬਜ਼ੀ ਲੈਣ ਹੀ ਨਹੀਂ ਆਉਣਾ, ਤਾਂ ਉਹ ਖਿਆਲ ਜਿਹੜਾ ਕਿੰਨਿਆਂ ਦੇ ਮਨ ਦੇ ਵਿੱਚ ਆਇਆ ਹੋਊਗਾ ਵੀ ਇੱਥੋਂ ਨਹੀਂ ਲੰਘਣਾ, ਇੱਥੇ ਤਾਂ ਕੁਛ ਵੀ ਹੋ ਸਕਦਾ।
0: ਜੀ ਬਿਲਕੁਲ ਜੀ, ਕਿਉਂਕਿ ਸਬਜ਼ੀਆਂ ਵੀ ਜਿਹੜੀਆਂ ਉਹ ਵੀ ਜ਼ਹਿਰੀਲੇ ਪਦਾਰਥਾਂ ਨਾਲ ਹੀ ਕਹਿੰਦੇ ਅੱਜ ਕੱਲ੍ਹ ਬਣਦੀਆਂ, ਉਹਨਾਂ ਨੂੰ ਵੀ ਖਾਦਾਂ ਪੈਂਦੀਆਂ, ਕਈ ਕੁਛ ਪੈਂਦਾ, ਸੋ ਖਾਣ ਵਾਲੇ ਵੀ ਫਿਰ ਤਿੱਖੇ ਹੀ ਹੋਣੇ।
2: ਜੀ ਮਨਪ੍ਰੀਤ ਜੀ, ਸੋ ਬਹੁਤ ਬਹੁਤ ਸ਼ੁਕਰੀਆ, ਸੋ ਆਪਾਂ ਦੁਬਾਰਾ ਜਿਹੜੀ ਜੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸੋ ਬਿਲਕੁਲ ਜੀ, ਇਹ ਸੀਗੇ ਮਨਪ੍ਰੀਤ ਜੀ ਫਰੋਮ ਜਲੰਧਰ ਸਟੂਡੀਓ, ਸੋ ਸਾਡੇ ਟੀਮ ਦੇ ਮੈਂਬਰ। ਸੋ ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਅਸੀਂ ਤੁਹਾਨੂੰ ਮੈਸੇਜ ਸਾਂਝਾ ਕਰ ਦਈਏ ਆਪਣਾ ਪੰਜਾਬ ਟੈਂਟ ਹਾਊਸ ਵਾਲਿਆਂ ਦਾ। ਦੇਖੋ ਜੀ, ਤੁਸੀਂ ਟੈਂਟ ਦੀਆਂ ਕੋਈ ਵੀ ਸਰਵਿਸਿਜ਼ ਲੈਣੀਆਂ ਹੈ, ਰਾਈਟ ਫਰੋਮ ਡੈਕੋਰੇਸ਼ਨ, ਜੇ ਘਰ ਦੇ ਵਿੱਚ ਕਰਾਉਣੀ, ਘਰ ਦੇ ਵਿੱਚ ਲੜੀਆਂ ਲਵਾਉਣਾ ਚਾਹੁੰਦੇ ਆ, ਤੁਸੀਂ ਡਾਂਸ ਫਲੋਰ ਲੈਣੀ ਆ ਜਾਂ ਫਲੋਰ ਰੈਪ ਕਰਾਉਣੀ ਹੈਗੀ ਆ, ਤੁਸੀਂ ਆਪਣਾ ਪੰਜਾਬ ਟੈਂਟ ਹਾਊਸ ਤੋਂ ਅਜੇ ਜੀ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੈਗੇ ਆ। ਔਰ ਜੇ ਕਹਿੰਦੇ ਜ਼ਿਆਦਾ ਦਿਨਾਂ ਦਾ ਪ੍ਰੋਗਰਾਮ ਹੈ ਤੇ ਤੁਹਾਨੂੰ ਡਿਸਕਾਊਂਟ ਵੀ ਇਹ ਜਿਹੜਾ ਜੀ ਪ੍ਰੋਵਾਈਡ ਕਰ ਸਕਦੇ ਆ, 416-998-4170 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਸੋ ਸੁਖੀ ਜੀ, ਚੱਲੀਏ ਹੁਣ ਇੱਕ ਗੀਤ ਵੱਲ।
0: ਬਿਲਕੁਲ ਜੀ, ਹੁਣ ਇੱਕ ਗੀਤ ਜਿਹੜਾ ਕਿ ਅਮਰੀਕ ਜੀ ਸੁਣਨਾ ਚਾਹੁੰਦੇ ਸੀ ਉਹ ਸੁਣਾਉਂਦੇ ਹਾਂ, ਉਸ ਤੋਂ ਬਾਅਦ ਦੋ ਗੀਤ ਹੋਰ ਵੀ ਆਪਾਂ ਵਧੀਆ ਵਧੀਆ ਜਿਹੜੇ ਕਿਉਂ ਕੀਤੇ ਹੋਏ ਨੇ ਉਹ ਵੀ ਸੁਣਾਵਾਂਗੇ, ਤੇ ਲਿਸਨਰ ਨੂੰ ਇੱਕ ਵਾਰੀ ਫਿਰ ਯਾਦ ਕਰਾ ਦਿੰਦੇ ਹਾਂ 9057990999 ਸਾਡਾ ਸਟੂਡੀਓ ਦਾ ਨੰਬਰ ਹੈ। ਤਕਰੀਬਨ 23 ਮਿੰਟ ਤੁਹਾਡਾ ਸਾਡਾ ਸਾਥ ਹੋ ਰਿਹਾ, ਜੇ ਸਾਂਝ ਪਾ ਲਓਗੇ ਤੇ ਚੰਗੀ ਗੱਲ ਹੈ, ਸਾਡਾ ਵੀ ਹੌਸਲਾ ਵੱਧ ਜਾਂਦਾ।

0: ਬਿਲਕੁਲ ਜੀ, ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਜੀ। ਔਰ ਤੁਸੀਂ ਬੜਾ ਖੂਬਸੂਰਤ ਜਿਹੜਾ ਹੈ ਜੀ ਗੀਤ ਹੁਣੀ ਸੁਣ ਕੇ ਹਟੇ ਹਾਂ, ਸੋ ਇੱਦਾਂ ਹੀ ਪ੍ਰੋਗਰਾਮ ਦੇ ਵਿੱਚ ਜਿਹੜਾ ਜੀ ਇੰਜੋਏ ਕਰਦੇ ਰਿਹਾ ਕਰੋ। ਦੇਖੋ ਜੀ, ਅਸੀਂ ਗੱਲਬਾਤ ਆਲਵੇਜ਼ ਸਾਡੇ ਕੋਲ ਜੋ ਨਿਊਜ਼ ਹੁੰਦੀਆਂ, ਅਸੀਂ ਨਿਊਜ਼ ਆਫਕੋਰਸ ਕਵਰ ਕਰਦੇ ਹਾਂ, ਬਟ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਨੈਗੇਟਿਵਿਟੀ ਜਿਹੜੀ ਹੈ ਜੀ ਰੇਡੀਓ ਦੇ ਥਰੂ ਕਦੇ ਵੀ ਸਪਰੈਡ ਨਾ ਕਰੀਏ। ਦੇਖੋ, ਹਰ ਇੱਕ ਜਿਹੜੀ ਹੈ ਜੀ ਪੋਲੀਟੀਕਲ ਪਾਰਟੀ ਸਾਰਿਆਂ ਦਾ ਆਪਣਾ ਆਪਣਾ ਜਿਹੜਾ ਜੀ ਕਾਰੋਬਾਰ ਆ, ਆਪਣਾ ਆਪਣਾ ਕੰਮ ਆ, ਉਹ ਜੋ ਕੰਮ ਕਰਦੇ ਆ ਉਹ ਉਹਨਾਂ ਦਾ ਆ ਜੀ। ਸੋ ਔਰ ਨਾਲ ਦੀ ਨਾਲ ਜਿਹੜਾ ਜੀ ਤੁਸੀਂ ਸਾਨੂੰ ਜਿਹੜਾ ਜੀ ਰੋਜ਼ ਸੁਣਦੇ ਆ ਮੰਡੇ ਟੂ ਫਰਾਈਡੇ, ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੁੰਦਾ, ਉਹਦੇ ਵਾਸਤੇ ਤੁਸੀਂ ਸਾਨੂੰ ਜਿਹੜਾ ਜੀ ਆਈ ਪੀ ਟੀਵੀ ਤੇ ਦੇਖ ਸਕਦੇ ਆ। ਸਾਡੇ ਪ੍ਰੋਗਰਾਮਸ ਬਹੁਤ ਸਾਰੇ, ਸਾਡੇ ਜਿਹੜੇ ਜੀ ਇੰਟਰਵਿਊਜ਼ ਆਈ ਪੀ ਟੀਵੀ ਤੇ ਹੁੰਦੇ ਆ। ਪੁਰਾਣੀਆਂ ਯਾਦਾਂ, ਜਿੱਥੇ ਕਿ ਸੁੱਖੀ ਜੀ ਨੇ ਬੜੇ ਅਹਿਮ ਸ਼ਖਸੀਅਤਾਂ ਦੇ ਇੰਟਰਵਿਊਜ਼ ਵੀ ਕੀਤੇ ਹੋਏ ਆ, ਅਸੀਂ ਯੂਟਿਊਬ ਤੇ ਵੀ ਆਪਣੇ ਪਾਏਦੇ ਹੈਗੇ, ਤੁਸੀਂ ਵਤਨ ਦੂਰ ਦੇ ਯੂਟਿਊਬ ਤੇ ਵੀ ਦੇਖ ਸਕਦੇ ਆ। ਰੀਅਲ ਸਟੇਟ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਆ, ਭਾਵੇਂ ਤੁਹਾਡੀ ਪ੍ਰੋਪਰਟੀ ਇੱਥੇ ਆ, ਚਾਹੇ ਤੁਹਾਡੀ ਪ੍ਰੋਪਰਟੀ ਇੰਡੀਆ ਦੇ ਵਿੱਚ ਆ, ਕੁਛ ਬਾਏ ਕਰਨਾ, ਕੁਛ ਸੈਲ ਕਰਨਾ ਚਾਹੁੰਦੇ ਆ, ਜਾਂ ਤੁਸੀਂ ਜਿਹੜਾ ਜੀ ਆਉਣ ਜਾਣ ਦੇ ਲਈ ਆਪਣੀ ਫੈਮਿਲੀ ਦੇ ਲਈ, ਕਈ ਵਾਰੀ ਆਪਾਂ ਸੋਚਦੇ ਹਾਂ ਕਿ ਕੋਈ ਅਪਾਰਟਮੈਂਟ ਲੈ ਲਈਏ ਕੋਈ ਸ਼ਹਿਰਾਂ ਦੇ ਵਿੱਚ ਵਧੀਆ ਮਾਹੌਲ ਦੇ ਵਿੱਚ, ਸੋ ਤੁਸੀਂ ਉੱਥੇ ਲੈਣ ਲਈ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ 416-881-7070 ਤੇ।
1: ਜੀ ਬਿਲਕੁਲ, ਔਰ ਜਿਵੇਂ ਪਹਿਲਾਂ ਦੱਸ ਕੇ ਗਿਆ ਸੀ ਕਿ ਅਗਰ ਤੁਸੀਂ ਗੈਸ ਸਟੇਸ਼ਨ ਲੱਭ ਰਹੇ ਹੋ, ਸਾਡੇ ਕੋਲ 4-5 ਗੈਸ ਸਟੇਸ਼ਨ ਆਏ ਨੇ, ਜੇ ਗੈਸ ਸਟੇਸ਼ਨ ਦੇ ਨਾਲ ਨਾਲ ਉਹਨਾਂ ਦੇ ਵਿੱਚ ਕਈਆਂ ਗੈਸ ਸਟੇਸ਼ਨਾਂ ਦੇ ਵਿੱਚ ਨਾਲ ਪੀਜ਼ਾ ਸਟੋਰ ਹੈ, ਕਾਫੀ ਸ਼ਾਪ ਹੈ, ਕਾਰ ਵਾਸ਼ ਹੈ, ਔਰ ਕਈਆਂ ਦੇ ਨਾਲ ਕਾਫੀ ਕੁਛ ਹੋਰ ਵੀ ਹੈ ਜਿਵੇਂ ਅਪਾਰਟਮੈਂਟਸ ਹੈ ਨਾਲ ਰਹਿਣ ਨੂੰ। ਸੋ ਇਹ ਗੈਸ ਸਟੇਸ਼ਨ ਔਰੰਜਵੈਲ ਦੇ ਵਿੱਚ ਹੈ, ਕਿਚਨਰ ਦੇ ਵਿੱਚ ਹੈ, ਹੈਮਿਲਟਨ ਦੇ ਵਿੱਚ ਹੈ, ਪਿਕਰਿੰਗ ਦੇ ਵਿੱਚ ਹੈ, ਬੈਰੀ ਦੇ ਵਿੱਚ ਹੈ, ਅਤੇ ਇਸਦੇ ਨਾਲ ਨਾਲ ਹੈਗਾ ਵੁੱਡਸਟਾਕ ਦੇ ਵਿੱਚ, ਜਿਨ੍ਹਾਂ ਦੀ ਕੀਮਤ ਤਕਰੀਬਨ 3 ਮਿਲੀਅਨ ਤੋਂ ਸ਼ੁਰੂ ਹੋ ਕੇ 5 ਮਿਲੀਅਨ ਤੱਕ ਹੈ। ਕਾਫੀ ਇਨਕਮ ਵੀ ਇਹਨਾਂ ਦੇ ਵਿੱਚੋਂ ਆ ਰਹੀ ਹੈ, ਕੈਪ ਰੇਟ ਇਹਨਾਂ ਦਾ ਤਕਰੀਬਨ 9-10% ਬਣਦਾ। ਸੋ ਕਾਲ ਕਰ ਲਓ ਇਹਦੀ ਇਨਫੋਰਮੇਸ਼ਨ ਲਈ, ਜਿਹੜਾ ਕੋਈ ਸੀਰੀਅਸ ਬਾਹਰ ਹੋਵੇ ਔਰ ਪਰਿਵਾਰ ਲਈ ਆਪਣੇ ਬਿਜ਼ਨਸ ਖੋਲ੍ਹਣਾ ਚਾਹੁੰਦਾ ਹੋਵੇ, ਨੰਬਰ ਹੈ 416-881-7070 ਦੇ ਉੱਤੇ ਜੀ, 416-881-7070 'ਤੇ ਕਾਲ ਕਰ ਲੈਣੀ। ਇਸ ਦੇ ਨਾਲ ਨਾਲ ਜੀ, ਅਗਰ ਤੁਸੀਂ ਇੱਥੇ ਬੈਠੇ ਬਿਠਾਏ ਇੰਡੀਆ 'ਚ ਕੋਈ ਪ੍ਰੋਪਰਟੀ ਵੇਚਣੀ ਵੀ ਚਾਹੁੰਦੇ ਹੋ ਜਾਂ ਫਿਰ ਖਰੀਦਣੀ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 416-881-7070 ਦੇ ਉੱਤੇ। ਔਰ ਇੱਕ ਉੱਥੇ ਜੇਕਰ ਤੁਸੀਂ ਅਪਾਰਟਮੈਂਟ ਦਾ ਇਸ ਟਾਈਮ ਬੜਾ ਉੱਥੇ ਰਿਵਾਜ਼ ਚੱਲ ਗਿਆ, ਜੋ ਤੁਸੀਂ ਇੱਥੋਂ ਜਾਂਦੇ ਹੋ
0: ਜੀ,
1: ਔਰ ਤੁਹਾਨੂੰ ਪਿੰਡ ਤੁਸੀਂ ਮਕਾਨ ਬਣਾਏ ਹੁੰਦੇ ਨੇ, ਜਾ ਕੇ ਫਿਰ ਰਿਪੇਅਰ ਕਰਾਉਂਦੇ ਹੋ ਜਿੰਨਾ ਚਿਰ ਰਹਿਣਾ ਹੁੰਦਾ ਮਹੀਨਾ, ਉਸ ਤੋਂ ਬਾਅਦ ਫਿਰ ਰਿਪੇਅਰ ਰਿਪੇਅਰ ਕਰਕੇ ਮੁੜੇ ਆਉਂਦੇ ਹੋ, ਨਾ ਕਿਤੇ ਆਪਣਾ ਇੰਜੋਏ ਕਰਦੇ ਹੋ। ਉਹਦੇ ਨਾਲੋਂ ਬੈਟਰ ਇਸ ਟਾਈਮ ਜਿਹੜਾ ਟ੍ਰੈਂਡ ਚੱਲ ਰਿਹਾ ਉਹ ਹੈ ਅਪਾਰਟਮੈਂਟਸ ਦਾ। ਤੁਸੀਂ ਆਪਣਾ ਜਾਓ, ਆਪਣਾ ਸਮਾਨ ਰੱਖੋ, ਆਪਣਾ ਘੁੰਮੋ ਫਿਰੋ, ਉਸ ਤੋਂ ਬਾਅਦ ਮੈਨੇਜਮੈਂਟ ਨੂੰ ਦੱਸ ਕੇ ਆਓ ਕਿ ਆਹ ਲਓ ਅਸੀਂ ਜਾ ਰਹੇ ਹਾਂ, ਅਤੇ ਤੁਸੀਂ ਉਹਦੇ ਵਿੱਚ ਤੁਹਾਡੀ ਉਹ ਸੇਫਟੀ ਵੀ ਹੈ, ਸਿਕਿਉਰਿਟੀ ਆ, ਤੁਹਾਡਾ ਕੋਈ ਅੰਦਰ ਜਾ ਨਹੀਂ ਸਕਦਾ ਉਸ ਬਿਲਡਿੰਗ ਦੇ ਵਿੱਚ, ਅਤੇ ਜੇ ਚਾਹੋ ਤਾਂ ਤੁਹਾਡੀ ਉਸ ਅਪਾਰਟਮੈਂਟ ਨੂੰ ਉਹ ਬਾਅਦ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਹਾਲੇ ਸਾਲ ਬਾਅਦ ਆਉਣਾ, ਅਤੇ ਉਹ ਰੈਂਟ 'ਤੇ ਵੀ ਚਾੜ ਦਿੰਦੇ ਨੇ, ਉਹਦੀ ਇਨਕਮ ਵੀ ਤੁਹਾਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ 50 ਲੱਖ ਰੁਪਏ ਤੋਂ ਇਹ ਸ਼ੁਰੂ ਹੁੰਦੀਆਂ ਨੇ, 2 ਬੈਡਰੂਮ ਦੀਆਂ, 3 ਬੈਡਰੂਮ, 4 ਬੈਡਰੂਮ, ਡਿਪੈਂਡ ਹੈ ਤੁਸੀਂ ਕਿੱਥੇ ਕਿਹੜੀ ਲੈਣੀ ਆ, ਔਰ ਬਹੁਤ ਹੀ ਲਗਜ਼ਰੀ ਐਨ ਅੰਡਰ ਸਿਕਿਉਰਿਟੀ ਦੇ ਹੁੰਦਾ ਸਾਰਾ ਕੁਛ, ਬਹੁਤ ਲਗਜ਼ਰੀ ਅਪਾਰਟਮੈਂਟਸ ਨੇ, ਕੁਝ ਇੱਕ ਜਲੰਧਰ ਦੇ ਵਿੱਚ ਨੇ ਅਤੇ ਕੁਝ ਇੱਕ ਲੁਧਿਆਣਾ ਅਤੇ ਕੁਝ ਮੋਹਾਲੀ ਦੇ ਵਿੱਚ। ਸੋ ਸਾਡੀ ਟੀਮ ਨੂੰ ਆਣ ਕੇ ਸਮਾਂ ਕੱਢ ਕੇ ਮਿਲਣਾ, ਨੰਬਰ ਹੈ 416-881-7070, 416-881-7070। ਪੀਜ਼ਾ ਡਿਪੂ ਦੀਆਂ ਕੁਝ ਨਵੀਆਂ ਲੋਕੇਸ਼ਨਾਂ ਖੁੱਲ੍ਹਣ ਜਾ ਰਹੀਆਂ ਨੇ, ਅਗਰ ਤੁਸੀਂ ਇਸ ਬਿਜ਼ਨਸ 'ਚ ਆਉਣਾ ਚਾਹੁੰਦੇ ਹੋ ਤੇ ਪੀਜ਼ਾ ਡਿਪੂ ਤੁਹਾਨੂੰ ਵੈਲਕਮ ਕਰ ਰਿਹਾ ਜੀ, ਕਿਸੇ ਵੀ ਸ਼ਹਿਰ ਦੇ ਵਿੱਚ, ਈਵਨ ਮੌਂਟਰੀਅਲ, ਓਟਵਾ, ਕਿਚਨਰ, ਵਾਟਰਲੂ, ਨਿਆਗਰਾ ਫਾਲ, ਮਿਸਾਗਾ, ਬ੍ਰੈਂਪਟਨ, ਔਰੰਜਵਿਲ, ਕਿਤੇ ਵੀ ਤੁਸੀਂ ਸ਼ਹਿਰ ਦੇ ਵਿੱਚ ਆਉਣਾ ਚਾਹੁੰਦੇ ਹੋ ਇਸ ਬਿਜ਼ਨਸ 'ਚ, ਤੇ ਤੁਹਾਨੂੰ ਪੂਰੀ ਟ੍ਰੇਨਿੰਗ ਦੇ ਕੇ ਥੋੜੇ ਜਿਹੇ ਪੈਸੇ ਤੁਸੀਂ ਖਰਚਣੇ, ਬਾਕੀ ਲੋਨ ਦਾ ਇੰਤਜ਼ਾਮ ਹੋ ਜਾਂਦਾ, ਤੇ ਤੁਸੀਂ ਇਹ ਫਰੈਂਚਾਈਜ਼ ਲੈ ਸਕਦੇ ਹੋ ਤੇ ਪੂਰਾ ਪਰਿਵਾਰ ਕੰਮ ਕਰ ਸਕਦੇ ਹੋ। 416-881-7070
0: ਜੀ, ਬਹੁਤ ਬਹੁਤ ਸ਼ੁਕਰੀਆ ਸੁਖੀ ਜੀ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫੇਰ ਆਪਣੇ ਲਿਸਨਰਸ ਨੂੰ ਅਸੀਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪਾਂਸਰ ਕੀਤਾ ਜਾ ਰਿਹਾ ਹੈਗਾ ਸਪੈਕਸ ਐਕਸਪ੍ਰੈਸ। ਸਪੈਕਸ ਐਕਸਪ੍ਰੈਸ ਤੋਂ ਤੁਸੀਂ ਜਿਹੜਾ ਜੀ ਆਪਣੇ ਅੱਖਾਂ ਟੈਸਟ ਵੀ ਕਰਾ ਸਕਦੇ, ਨਾਲ ਦੀ ਨਾਲ ਪ੍ਰਿਸਕ੍ਰਾਈਬਡ ਆਈ ਗਲਾਸਿਸ ਵੀ ਲੈ ਸਕਦੇ ਆ। ਫਰੇਮਸ ਲੈਣਾ ਚਾਹੁੰਦੇ ਆ ਉਹਨਾਂ ਕੋਲ ਡਿਜ਼ਾਈਨਰ ਤੋਂ ਲੈ ਕੇ ਬ੍ਰਾਂਡਡ ਹਰ ਤਰੀਕੇ ਦੇ ਜਿਹੜੇ ਆ ਜੀ ਫਰੇਮਸ ਅਵੇਲੇਬਲ ਹੈਗੇ ਆ। ਸੋ ਗੱਲਬਾਤ ਜਿਹੜੀ ਜੀ ਤੁਸੀਂ ਕਰ ਸਕਦੇ ਹੈਗੇ ਆ 905-460-8888 ਤੇ। ਔਰ ਨਾਲ ਦੀ ਨਾਲ ਜੇ ਤੁਸੀਂ ਉਹਨਾਂ ਦੇ ਆਫਿਸ ਪਹੁੰਚਣਾ ਹੈ ਤੇ ਆਫਿਸ ਦਾ ਐਡਰੈਸ ਹੈਗਾ 35 Resolution Drive ਬ੍ਰੈਂਪਟਨ, ਕੈਨੇਡੀ ਐਂਡ ਸਟੀਲ ਸੈਂਟਰ ਸੈਕਸ਼ਨ ਹੈ, ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ। ਔਰ ਦੂਜੀ ਲੋਕੇਸ਼ਨ ਹੈਗੀ ਹੈ ਜੀ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇਹ ਹੈਗਾ ਇੰਟਰ ਸੈਕਸ਼ਨ। ਔਰ ਨਾਲ ਦੀ ਨਾਲ ਜਿਹੜਾ ਜੀ ਸਾਹਿਬ ਸਿੰਘ ਸੈਜਰਾ ਫਰੋਮ ਬੈਲੀਆਰਡ ਇੰਸ਼ੋਰੈਂਸ, ਉਹਨਾਂ ਦਾ ਵੀ ਮੈਸੇਜ ਜਿਹੜਾ ਜੀ ਮੈਂ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦੇਵਾਂ। ਉਹ ਕਹਿੰਦੇ ਆ ਕਿ ਤੁਸੀਂ ਆਟੋ ਇੰਸ਼ੋਰੈਂਸ ਲੈਣੀ ਆ, ਹੋਮ ਲੈਣੀ ਆ, ਕਮਰਸ਼ੀਅਲ ਲੈਣੀ ਆ, ਇਨਵੈਸਟਮੈਂਟ ਦੇ ਬਾਰੇ ਜਿਹੜੀ ਜੀ ਗੱਲਬਾਤ ਕਰਨੀ ਹੈਗੀ ਆ ਜਾਂ ਕੋਈ ਹੋਰ ਗੱਲਬਾਤ ਕਰਨੀ ਆ, ਤੁਸੀਂ ਇਹਨਾਂ ਦੇ ਨਾਲ ਬਿਲਕੁਲ ਕਰ ਸਕਦੇ ਹੈਗੇ ਆ। ਔਰ ਸਾਡੇ ਲਿਸਨਰਸ ਦੇ ਵਿੱਚੋਂ ਜਿਹੜਾ ਜੀ ਓਮ ਜੀ ਦਾ ਵੀ ਮੈਨੂੰ ਮੈਸੇਜ ਪਹੁੰਚ ਚੁੱਕਿਆ, ਉਹ ਕਹਿ ਰਹੇ ਕਿਰਨ ਜੀ ਵਧੀਆ ਪ੍ਰੋਗਰਾਮ ਚੱਲ ਰਿਹਾ, ਅਸੀਂ ਸੁਣ ਰਹੇ ਹੈਗੇ ਆ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਲਿਸਨਰਸ ਦਾ। ਔਰ ਨਾਲ ਦੀ ਨਾਲ ਸਸਤੀਆਂ ਗਰੋਸਰੀਆਂ ਤੁਸੀਂ ਲੈ ਸਕਦੇ ਹੋ ਨੋਬਲ ਫਰੈਸ਼ ਫੂਡ ਤੋਂ। ਨੋਬਲ ਫਰੈਸ਼ ਫੂਡ ਤੇ ਜਿਹੜਾ ਜੀ ਮਈ ਸਪੈਸ਼ਲ ਡੀਲ ਦੇ ਵਿੱਚ ਕਾਫੀ ਕੁਛ ਇਸ ਟਾਈਮ ਸੇਲ ਤੇ ਆਇਆ ਹੋਇਆ ਆ। ਫਰੈਸ਼ ਸਬਜ਼ੀਆਂ ਤੁਸੀਂ ਲੈ ਸਕਦੇ ਆ, ਬੜੀ ਲੰਬੀ ਜਿਹੜੀ ਜੀ ਲਿਸਟ ਹੈਗੀ ਆ, ਦਾਲਾਂ ਤੋਂ ਘੇ ਦਹੀਂ ਕੁਛ ਵੀ ਲੈਣਾ ਬੜੀ ਘੱਟ ਕੀਮਤ ਤੇ ਲੈ ਸਕਦੇ ਆ ਨੋਬਲ ਫਰੈਸ਼ ਫੂਡ ਤੋਂ। ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਆ ਜੀ, ਇੱਕ ਹੈਗੀ 20 ਗਿਲੇਗਮ ਡਰਾਈਵ ਤੇ, ਦੂਜੀ ਹੈਗੀ 2945 ਸੈਂਡਲਵੁੱਡ ਪਾਰਕਵੇ ਤੇ। ਜੇ ਕੋਈ ਹੋਲਸੇਲ ਇਨਕੁਆਇਰੀ ਕਰਨੀ ਹੈ ਸਾਡੇ ਕਿਸੇ ਭੈਣ ਭਰਾ ਨੇ, ਨੰਬਰ 6479669566 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ।
1: ਬਿਲਕੁਲ ਜੀ, ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਅਸੀਂ ਮੋਨਾ ਮਹਿੰਗੀ ਹੋਰਾਂ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਕਿਸੇ ਤਰ੍ਹਾਂ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ, ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਬੱਚਿਆਂ ਵਾਸਤੇ RRSP ਚਾਹੀਦੀ ਆ ਜਾਂ ਫਿਰ RASP ਚਾਹੀਦੀ ਆ, ਸੇਵਿੰਗ ਪਲਾਨ ਦੀ ਕੋਈ ਜਾਣਕਾਰੀ ਲੈਣੀ ਆ, ਤੇ 416-509-1509 ਤੇ ਗੱਲਬਾਤ ਕਰ ਲਓ। ਸਿੰਗਾਪੁਰ ਜੁਵੈਲਰ ਤੁਹਾਨੂੰ ਮਦਰਸ ਡੇ ਦੇ ਉੱਤੇ ਜਿਹੜੀ ਸਪੈਸ਼ਲ ਡੀਲ ਸੀਗੀ ਹਾਲੇ ਵੀ ਕੰਟੀਨਿਊ ਚੱਲ ਰਿਹਾ, ਡਾਇਮੰਡ ਦੀ ਜੁਵੈਲਰੀ ਤੇ 70% ਡਿਸਕਾਊਂਟ ਮਿਲ ਰਿਹਾ। ਏਅਰਪੋਰਟ ਰੋਡ ਦੇ ਉੱਤੇ ਸਿੰਗਾਪੁਰ ਜੁਵੈਲਰ ਹੈ, 905-612-1500 ਉਹਨਾਂ ਦਾ ਨੰਬਰ ਹੈ। ਤੇ ਇਸ ਦੇ ਨਾਲ ਨਾਲ ਹੀ ਟੈਲੀਟਾਈਮ ਦੇ ਉੱਤੇ ਵੀ ਜਿਹੜੀ ਸੇਲ ਉਹਨਾਂ ਨੇ ਅਨਾਊਂਸ ਸੀਗੀ ਕੀਤੀ ਪਿਛਲੇ ਹਫ਼ਤੇ, ਉਹ ਕੰਟੀਨਿਊ ਹੈ, ਜਾ ਕੇ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ, ਟੈਲੀਟਾਈਮ ਦੀ ਕਿਸੇ ਵੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ। ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਅਜੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ ਤੇ ਨਾਲ ਸਹਿਯੋਗ ਹੈ ਵੁੱਡਵਾਈਨ ਬੈਂਕ ਉਠਾਲ ਦਾ ਜੀ। ਤੇ ਨਾਲ ਦੀ ਨਾਲ ਦੱਸ ਦਈਏ ਕਿ ਟਿੱਕਾ ਜੰਕਸ਼ਨ ਵੱਲੋਂ ਇੱਕ ਜ਼ਰੂਰੀ ਸੂਚਨਾ ਹੈ ਤੁਹਾਡੇ ਤੱਕ ਕਿ ਅਗਰ ਤੁਸੀਂ ਫੈਮਿਲੀ ਨਾਲ ਜਾਣਾ ਚਾਹੋ ਤੇ ਇੰਜੋਏ ਕਰਨਾ ਚਾਹੋ ਲਾਈਵ ਮਿਊਜ਼ਿਕ ਦੇ ਨਾਲ, ਤੇ ਵੀਕਐਂਡ ਤੇ ਫਰਾਈਡੇ ਸੈਟਰਡੇ ਸੰਡੇ ਲਾਈਵ ਮਿਊਜ਼ਿਕ ਤੁਹਾਨੂੰ ਉੱਥੇ ਮਿਲੇਗਾ ਤੇ ਨਾਲ ਦੀ ਨਾਲ ਤੁਸੀਂ ਆਪਣਾ ਉੱਥੇ ਫੂਡ ਇੰਜੋਏ ਕਰੋ ਔਰ ਵਧੀਆ ਫੂਡ ਹੁੰਦਾ। ਇਸ ਤੋਂ ਇਲਾਵਾ ਜੀ ਉਹਨਾਂ ਦੇ ਕੋਲ ਇੱਕ ਬੈਂਕਟ ਹਾਲ ਵੀ ਹੈ, ਅਗਰ ਤੁਸੀਂ ਕੋਈ ਬਰਥਡੇ ਪਾਰਟੀ, ਕੋਈ ਇੰਗੇਜਮੈਂਟ ਪਾਰਟੀ ਜਾਂ ਕੋਈ ਆਪਣੀ ਕੰਪਨੀ ਦੀ ਪਾਰਟੀ ਕਰਨੀ ਚਾਹੁੰਦੇ ਹੋ ਡਿਨਰ ਵਗੈਰਾ ਦੇ ਨਾਲ, ਲੰਚ ਦੇ ਨਾਲ, ਤੇ ਉਹ ਵੀ ਤੁਹਾਨੂੰ ਸੇਵਾਵਾਂ ਮਿਲ ਸਕਦੀਆਂ। ਬੁਕਿੰਗ ਲਈ ਨੰਬਰ ਹੈ 6474294040 ਤੇ ਗੱਲ ਹੋ ਸਕਦੀ ਹੈ ਜੀ। ਪ੍ਰੋਗਰਾਮ ਦਾ ਹਿੱਸਾ ਅੰਕਾਰ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ ਔਰ ਸਸਤੀਆਂ ਹਵਾਈ ਟਿਕਟਾਂ ਦਿੰਦੇ ਨੇ ਅੰਕਾਰ ਟੂਰ ਐਂਡ ਟਰੈਵਲ, ਨੰਬਰ 9056789555
0: ਜੀ। ਬਹੁਤ ਬਹੁਤ ਸ਼ੁਕਰੀਆ ਅਸੁਖੀ ਜੀ ਸਾਡੇ ਸਪਾਂਸਰਸ ਦੇ ਜਿਹੜੇ ਜੀ ਮੈਸੇਜ ਸਾਡੇ ਤੱਕ ਪਹੁੰਚਾਉਣ ਦੇ ਨਾਲ। ਬਿਲਕੁਲ ਜੀ, ਸਾਹਿਬ ਸਿੰਘ ਸੈਟਰਾ ਫਰੋਮ ਬੈਲਿਆਰਡ ਇੰਸ਼ੋਰੈਂਸ, ਤੁਸੀਂ ਆਟੋ ਕਮਰਸ਼ੀਅਲ ਹੋਮ ਲਾਈਫ ਜਾਂ ਫਰਨਲ ਇੰਸ਼ੋਰੈਂਸ ਲੈਣੀ ਹੈਗੀ ਆ, ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। 6472411309 6472411309 ਤੇ। ਔਰ ਤੁਸੀਂ ਦੱਸ ਸਕਦੇ ਆ ਕਿ ਅਸੀਂ ਵੱਧ ਨਾ ਦੂਰ ਜਿਹੜਾ ਜੀ ਰੇਡੀਓ ਸੁਣ ਕੇ ਆਏ ਸੀਗੇ। ਸੋ ਬਿਲਕੁਲ ਜੀ, ਜਿੱਥੇ ਕਿ ਅਸੀਂ ਤੁਹਾਨੂੰ ਦੱਸਦੇ ਹੁੰਦੇ ਹਾਂ ਕਿ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਤੁਸੀਂ ਜਿਹੜਾ ਜੀ ਇਹਨਾਂ ਦੇ ਨਾਲ ਦੇਖੋ ਮੋਰਗੇਜ ਦੀ ਜਦੋਂ ਗੱਲ ਆ ਜਾਂਦੀ ਆ, ਅਸੀਂ ਤੁਹਾਨੂੰ ਦੱਸ ਦਈਏ ਕਿ ਮੋਰਗੇਜ ਦੇ ਵਿੱਚ ਬੜੀ ਲੰਬੀ ਦੁਨੀਆ ਆ, ਬਹੁਤ ਸਾਰੇ ਪੇਪਰ ਵਰਕ, ਬਹੁਤ ਸਾਰਾ ਜਿਹੜਾ ਜੀ ਚੀਜ਼ਾਂ ਸਾਨੂੰ ਧਿਆਨ ਰੱਖਣੀਆਂ ਹੈ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਆ ਜਾਂ ਤੁਸੀਂ ਐਗਜ਼ਿਸਟਿੰਗ ਹੈਗੇ ਆ, ਰਿਨਿਊਅਲ ਰੇਟਸ ਬਹੁਤ ਜ਼ਿਆਦਾ ਹਾਈ ਹੈਗੇ ਆ, ਤੁਸੀਂ ਉਹਦੇ ਬਾਰੇ ਡਿਸਕਸ ਕਰਨਾ, ਕੁਛ ਵੀ ਤੁਹਾਨੂੰ ਜਿਹੜਾ ਜੀ ਅਰਜੈਂਟਲੀ ਲੋਨ ਦੀ ਵੀ ਲੋੜ ਪੈ ਗਈ ਹੈਗੀ ਆ, ਤੁਸੀਂ ਤਾਂ ਵੀ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਸੋ ਮੁਕੇਸ਼ ਜੀ ਇਸ ਟਾਈਮ ਮੇਰੇ ਨਾਲ ਜਿਹੜਾ ਜੀ ਲਾਈਨ ਤੇ ਆ ਚੁੱਕੇ ਆ, ਸੋ ਥੋੜੀ ਜਿਹੀ ਗੱਲਬਾਤ ਆਪਾਂ ਉਹਨਾਂ ਦੇ ਨਾਲ ਤੁਹਾਡੀ ਜ਼ਰੂਰ ਕਰਾਵਾਂਗੇ। ਸੋ ਮੁਕੇਸ਼ ਜੀ ਬਹੁਤ ਬਹੁਤ ਸਵਾਗਤ ਹੈ।
2: ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਕਿਰਨ ਜੀ।
0: ਬਿਲਕੁਲ ਜੀ, ਆਪਕੋ ਵੀ ਸਤਿ ਸ਼੍ਰੀ ਅਕਾਲ, ਐਨ ਉਮੀਦ ਕਰਾਂਗੇ ਕਿ ਤੁਹਾਡਾ ਜਿਹੜਾ ਜੀ ਵੀਕ ਕਾਫੀ ਵਧੀਆ ਜਿਹੜਾ ਜੀ ਸਟਾਰਟ ਹੋਇਆ ਹੋਊਗਾ।
2: ਡੈਫੀਨੇਟਲੀ ਜੋ ਹੈ ਵੀਕਐਂਡ ਆਲਮੋਸਟ ਵੀ ਆਰ ਰਾਈਟ ਦੇਅਰ ਔਨ ਦਾ ਕਾਰਨਰ ਆਫ ਸਮਰ
0: ਜੀ,
2: ਐਂਡ ਮੈਨੇ ਤੋ ਘਰ ਕੀ ਰੈਨੋਵੇਸ਼ਨ ਸ਼ੁਰੂ ਕਰ ਦੀ ਆਪਣੀ, ਰਾਈਟ,
0: ਸਟਾਰਟਡ
2: ਮਾਈ ਵਾਈਫ, ਸ਼ੀ ਆਲਸੋ ਇਕੁਅਲੀ ਬਿਜ਼ੀ, ਸੋ ਇਟਸ ਪ੍ਰੀਟੀ ਐਕਸਾਈਟਿੰਗ।
0: ਐਗਜ਼ੈਕਟਲੀ ਐਗਜ਼ੈਕਟਲੀ, ਔਰ ਸਪੈਸ਼ਲੀ ਜੋ ਆਪ ਡੀਲਸ ਲੈ ਕੇ ਆਤੇ ਹੈ, ਆਈ ਥਿੰਕ ਦੈਟ ਇਜ਼ ਸਮਥਿੰਗ ਲਾਈਕ ਹਮਾਰੇ ਲਿਸਨਰਸ ਆਲਵੇਜ਼ ਵੇਟ ਕਰਤੇ ਹੈ। ਆਪਨੇ ਬੋਲਾ ਥਾ ਕਿ ਅਗਰ ਰੈਨੋਵੇਸ਼ਨ ਕਿਸੀ ਨੇ ਕਰਵਾਨੀ ਹੈ ਐਂਡ ਦੈਨ ਦੇ ਜਸਟ ਲੁਕਿੰਗ ਫਾਰ ਦਾ ਫੰਡ ਫਰੋਮ ਦੇਅਰ ਓਨ ਹਾਊਸ, ਸੋ ਮੋਰਗੇਜ ਰੀਫਾਈਨੈਂਸ ਉਸਕੇ ਲਈ ਅੱਛਾ ਰਹੇਗਾ ਕਿ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ?
2: ਦੇਖਿਏ, ਬਹੁਤ ਇੰਪੋਰਟੈਂਟ ਬਾਤ ਹੈ। ਦੇਖਿਏ, ਯੈਸ ਯੂ ਆਰ ਰਾਈਟ, ਜਿਸ ਤਰ੍ਹਾਂ ਸੇ ਸਮਰ ਤੋਂ ਡੈਫੀਨੇਟਲੀ ਕਰੀਬ ਆ ਰਹੀ ਹੈ ਔਰ ਕਾਫੀ ਲੋਕ ਐਕਸਾਈਟਿਡ ਹੋਤੇ ਹੈ ਇਸਮੇ। ਮੈਨੇ ਦੇਖਾ ਇਸ ਪਰ ਮੈਂ ਐਕਸਪੀਰੀਅੰਸ ਕਿ ਮਿਨੀਮਮ ਹੋਮ ਓਨਰ $1,000 ਸੇ ਲੈ ਕੇ $50,000 ਕੀ ਹੋਮ ਰੈਨੋਵੇਸ਼ਨ ਕਰਵਾਤੇ ਹੈ ਡਿਊਰਿੰਗ ਦ ਸਮਰ ਟਾਈਮ, ਰਾਈਟ? ਬਟ ਦ ਪੀਪਲ ਗੈਟ ਸਟਕ ਕਿ ਭਾਈ ਪੈਸੇ ਕਹਾਂ ਸੇ ਲੇ, ਹਮ ਆਪਣੀ ਪਰਸਨਲ ਲਾਈਨ ਆਫ ਕਰੇ ਯਾ ਹਮ ਉਸਕੋ ਰੀਫਾਈਨੈਂਸਿੰਗ ਕਰਵਾਏ। ਦੇਖਿਏ, ਰਿਨਿਊਅਲ ਅਗਰ ਆਪਕਾ ਕਰੀਬ ਮੈਂ 3 to 6 ਮਹੀਨੇ ਮੈਂ, ਰਾਈਟ, ਤੋ ਰੀਫਾਈਨੈਂਸਿੰਗ ਇਜ਼ ਅ ਬੈਸਟ ਸੋਲੂਸ਼ਨ, ਕਿਉਂਕਿ ਰੀਫਾਈਨੈਂਸਿੰਗ ਕੇ ਥਰੂ ਆਪ ਆਪਣੀ ਐਕਵਿਟੀ ਵੀ ਨਿਕਾਲ ਸਕਤੇ ਹੈ, ਆਪਣੀ ਸਪੈਸ਼ਲੀ ਆਪਕੋ ਰੈਨੋਵੇਸ਼ਨ ਕੇ ਲਈ ਕਿਚਨ ਅਪਗ੍ਰੇਡ ਕਰਾਨਾ ਹੈ, ਬੈਕਯਾਰਡ ਬਨਾਨੀ ਹੈ ਔਰ ਆਪਣੇ ਐਕਸਟੈਂਸ਼ਨ ਕਰਵਾਨੀ ਹੈ, ਤੋ ਉਹ ਕਰ ਸਕਤੇ ਹੈ। ਸਾਥ ਸਾਥ ਡੈਟਸ ਪੇ ਕਰਨੇ ਹੈ, अपने सेकंड मॉर्गेज ले रखी है आपने, वो सारी चीजें रीफाइनेंसिंग के थ्रू कंसोलिडेट हो सकती है ना। पहली बात, अगर किसी का मॉर्गेज रिन्यूअल 2 साल के बाद है, पेनल्टी ज्यादा है, तो फिर आप रीफाइनेंस मत कराएं, देन यू टेक अ लाइन ऑफ क्रेडिट, होम एक्विटी लाइन ऑफ क्रेडिट ले लें, क्योंकि पेनल्टी में VTA पेनल्टी देना था, क्या फायदा जी क्या जी, है ना। तो वो बहुत ज्यादा लोड पड़ जाती है होम ओनर के ऊपर। द बेस्ट इज दिस, टेक अ होम एक्विटी लाइन ऑफ क्रेडिट, पहले बैंक में अप्रोच करो थोड़े, अगर बैंक तनु जी ही मना करता है, इंकार करता है, फिर मुझे आप कांटेक्ट करें, आई विल सी हाउ आई कैन हेल्प यू। बैंक के अलावा भी फाइनेंशियल इंस्टीट्यूशन है जो आपको बेस्ड ऑन द एक्विटी आपको लाइन ऑफ क्रेडिट दे सकते हैं। तो अगेन, रेनोवेशन का सोल्यूशन, आपको कोई भी प्रॉब्लम है, होम रेनोवेट करवाना है, उसके लिए फंड चाहिए आपको, विद इन रीफाइनेंसिंग में 3 to 4 weeks लगते हैं, लाइन ऑफ क्रेडिट में 2 to 3 weeks लगते हैं, ठीक है। तो गिव मी अ कॉल, गिव मी अ शॉट, आई एम हियर टू हेल्प यू। माई डायरेक्ट नंबर इज 6475127000।
0: जी बिल्कुल मुकेश चौहान जी, ये तो आपने बताया कि अगर हमें घर में से पैसे लेने हैं रेनोवेशन के लिए, और जो अगर कोई और भी काम करना है, और अगर कोई अपना जो है खुद का बिजनेस स्टार्ट करना चाहता है, सो व्हाट इज योर एडवाइस टू देम?
2: डेफिनेटली देखें, दो इसमें दो चीजें हैं, अगर खुद का बिजनेस, अगर बिजनेस लोन की बात कर रहे हैं, एक लोन है जिसको इज बैक बाय द गवर्नमेंट ऑफ कनाडा, जिसको बोलते हैं CSBFL,
0: ओके जी,
2: कनाडा स्मॉल बिजनेस फाइनेंसिंग लोन, ये इज बैक बाय द गवर्नमेंट ऑफ कनाडा। इसका ये एडवांटेज ये कि अगर आपने जो है 5 लाख तक का भी लोन मिलता है, हाफ अ मिलियन, और अगर आप रियल स्टेट के साथ प्रॉपर्टी बाय करते हो तो $1 million तक का भी मिल सकता है आपको, है ना। तो अच्छा, काफी लोग तो यही कंफ्यूज है किस तरह का बिजनेस करें, कहाँ से शुरू करें, डाउन पेमेंट कितनी करें, 10% करनी है, 20 करनी है, 25 करनी है, 35 करनी है, राइट। हम अगले शो में किरण जी डिटेल में बात करेंगे इसके बारे में। तो ये कि आप हमें मुझे कॉन्टेक्ट करें, आई विल सी हाउ आई कैन हेल्प यू टू स्टार्ट अप योर बिजनेस। इसके अलावा आपका एग्जिस्टिंग बिजनेस अगर है उसमें वर्किंग कैपिटल के लिए बिजनेस लोन चाहिए, आप डेफिनेटली मुझे रीच आउट कर सकते हैं। और किरण जी, आप ही नंबर बता दें, एंड वंस अगेन नेक्स्ट वीक में वी गोना कवर बिजनेस लोन, वर्किंग कैपिटल, आपको कितनी अमाउंट रिक्वायर्ड है, कितनी अमाउंट के लिए क्वालिफाई करते हो, और जिन लोगों ने 1 साल के अंदर अंदर बिजनेस खोला है, उन्होंने कोई लोन नहीं लिया, अगर 1 साल से पहले आप कॉल कर लें इन ऑर्डर टू क्वालिफाई फॉर अ CSBFL, एक साल के बाद लेना मुश्किल हो जाती है, मतलब उसके अलग फिर रूल्स एंड रेगुलेशन है। थैंक यू सो मच, बैक टू यू।
0: बिल्कुल जी, बड़ा आसान जड़ा जी, इन्हों का नंबर है, मेनू तो खुद मुंह जवानी इन्हों का नंबर जड़ा जी चेते हो गया है, 6475127000 गलबात करो, और देखियो बड़ा तजुर्बेदार जड़ा जी इन्हों एक्सपीरियंस है, तुहानू बिल्कुल सही सलाह देंगे, मुकेश चौहान फ्रॉम मोरगेज डिलीजेंट। सो बिल्कुल जी सुखी जी, एक बार फिर
1: करण जी एक बार दस दिए कि कई बार ड्राइव करते होंगे कई साडे लिसनर, पर उन्होंने कोल पेन पेपर नहीं होंदा उस टाइम लिखण नूं, वो कदी भी वतनों दूर दे ऑफिस कर लैण फोन, सानू बड़ा इजी साडा नंबर है वो सेव करके रख लैण, स्टूडियो दा नंबर 9057990999 होंदा है, और जिहदे विच तुसी असीं सानू अपने स्पोंसर दा नंबर दे सकते हां। उस तो पहला भी मैं किरण जी आपां दस के गए सी कि साडे कोल कुछ गैस स्टेशन आए ने, जिहड़े गैस स्टेशन किचनर दे विच है और हैमिल्टन दे विच पिकरिंग च, वाटरलू, ते इस दे नाल नाल वुडस्टॉक दे विच, ते बैरी दे विच, और ए गैस स्टेशन दे विच कई गैस स्टेशन विच कॉफी शॉप है, कई दे विच रेस्टोरेंट है, कई दे विच कार वाश है, सारे अलग अलग ने, अलग अलग इनकम उन्हां दी आ, कैप रेट आलमोस्ट 9-10% बनता है। सो कॉल कर लो इनफॉर्मेशन वास्ते, कुछ कॉल आईया भी ने, उन्हां दे सारयां दे जवाब साडी टीम जरूर देवेगी रेडियो तो बाद। नंबर है 416-881-7070, 416-881-7070 ते तुसी कॉल कर लेनी। आपां रोजाना एक गल कहने हुन्ने आ कि आ जिहड़ा समां है ये बायर दी मार्केट है, जिहड़ा इन्हां दिनां दे विच कोई चीज होल्ड कर गया जां खरीद गया, और आउण वाले दिनां दे विच फिर उहदी चांदी ही चांदी पैसे ही कमावेगा, क्योंकि इस टाइम काफी लो प्राइस से जिहड़ा हैगा प्रॉपर्टी तुहानूं मिल रही ने। साडे कोल काफी प्रॉपर्टियां ने जिन्हां दे विचों घर लेना चाहुंदे हो, कोई कांडो लेनी चाहुंदे हो, जां कोई बिजनेस लेना चाहुंदे हो, ते नंबर 416-881-7070 ते तुसी गल कर सकदे हो साडी टीम नूं, ते तुहाडा काफी जिहड़ा हैगा उह फायदा असीं करवा सकदे हां जी। आलमोस्ट 1:55 होण लगे आ, और तुहाडियां कॉल्स आईयां, मैसेज आए, बहुत बहुत धन्नवाद आ। हाँ, जे कोई व्यापारी वीर भी साडा सुणदा होवे, जिहदा कोई बिजनेस है, वह चाहुंदा होवे अपने बिजनेस नूं प्रमोट करना, उहदे विच होर इनकम लियाउणी, ते साडी टीम दी हैल्प लै सकदा है, असीं उहनां नूं रेडियो ते ਟੈਲੀਵਿਜ਼ਨ ਤੇ, ਸੋਸ਼ਲ ਮੀਡੀਆ ਤੇ, ਔਰ ਨਾਲ ਦੀ ਨਾਲ ਸਾਡੀ ਜਿਹੜੀ ਇਨ ਹਾਊਸ ਟੀਮ ਡਿਜ਼ਾਈਨ ਕਰਦੀ ਹੈ ਸਾਰੇ ਪੋਸਟਰ ਵਗੈਰਾ, ਉਹਨਾਂ ਦੀ ਹੈਲਪ ਦੇ ਨਾਲ ਉਹਨਾਂ ਦਾ ਬਿਜ਼ਨਸ ਲੱਖਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਸੋ ਕਾਲ ਕਰ ਲਿਓ ਜਦੋਂ ਮਰਜ਼ੀ ਵਤਨੋ ਦੂਰ ਦੇ ਆਫਿਸ 9057990999।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਕੱਲ ਮੈਂ ਤੁਹਾਨੂੰ ਕਟਾਰੀਆ ਟੂਰਸ ਐਂਡ ਟਰੈਵਲ ਦੇ ਕੁਛ ਜਿਹੜੀਆਂ ਜੀ ਸਸਤੀਆਂ ਹਵਾਈ ਟਿਕਟਾਂ ਦੇ ਫੇਅਰਸ ਦੱਸੇ ਸੀਗੇ। ਉਹਦੇ ਵਿੱਚ ਜਿਹੜਾ ਹੈ ਜੀ ਟੋਰੋਂਟੋ ਡੈਲੀ ਜੇ ਤੁਸੀਂ ਵਨ ਵੇ ਜਾਣਾ ਚਾਹੁੰਦੇ ਸਿਰਫ ਔਰ ਸਿਰਫ $825 ਦੇ ਵਿੱਚ, ਜਾਂ ਟੋਰੋਂਟੋ ਅੰਮ੍ਰਿਤਸਰ 985 ਤੇ ਇਹ ਜਿਹੜਾ ਤੁਸੀਂ ਆਉਣ ਜਾਣ ਰਿਟਰਨ ਫੇਅਰ ਡੀਲ ਲੈਣੀ ਹੈਗੀ ਆ। ਟੋਰੋਂਟੋ ਅੰਮ੍ਰਿਤਸਰ $1830 ਮਈ ਚ ਜਾ ਕੇ ਸੈਪਟੈਂਬਰ ਦੇ ਵਿੱਚ ਵਾਪਸੀ ਹੈ ਜੀ। ਟੋਰੋਂਟੋ ਤੋਂ ਜਾ ਕੇ ਡੈਲੀ ਡੈਸਟੀਨੇਸ਼ਨ ਜਿਹੜੀ ਹੈਗੀ ਆ ਮਈ ਚ ਜਾ ਕੇ ਜੂਨ ਚ ਵਾਪਸੀ $1685 ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ। ਇਹੀ ਤੁਸੀਂ ਪਾਕਿਸਤਾਨ ਜਾਣਾ ਚਾਹੁੰਦੇ ਆ ਤੇ ਤੁਸੀਂ ਉਹਦੇ ਲਈ ਵੀ ਡੀਲਸ ਲੈ ਸਕਦੇ ਆ। ਆਲ ਇਨਕਲੂਸਿਵ ਵੈਕੇਸ਼ਨ ਪੈਕੇਜਸ ਜਿਹੜਾ ਜੀ ਡੋਮੀਨੀਅਨ ਰਿਪਬਲਿਕ ਸਿਰਫ ਔਰ ਸਿਰਫ $1290 ਦੇ ਵਿੱਚ ਤੁਸੀਂ ਜਾ ਕੇ ਉੱਥੇ ਆਪਣਾ ਵੈਕੇਸ਼ਨ ਇੰਜੋਏ ਕਰ ਸਕਦੇ। ਮੈਕਸੀਕੋ ਸਿਰਫ ਔਰ ਸਿਰਫ ਜਿਹੜਾ ਹੈ ਜੀ $1130 ਦੇ ਵਿੱਚ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਆ। ਸੋ ਇਹਦੇ ਹੋਰ ਜਾਣਕਾਰੀ ਲੈ ਸਕਦੇ ਆ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਤੋਂ 9056781200। ਔਰ ਇਹ ਤੁਹਾਡੇ ਲਈ ਜਿਹੜਾ ਜੀ ਸਵੇਰੇ 8:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਵੇਲੇਬਲ ਹੈਗੇ ਆ। ਔਰ ਨਾਲ ਦੀ ਨਾਲ ਅੰਜਮ ਕੁਰੇਸ਼ੀ ਜੀ ਦਾ ਮੈਸੇਜ ਸਾਂਝੇ ਕਰਦੇ ਹੋਏ ਮੈਂ ਦੱਸ ਦਵਾਂ ਕਿ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਸੀਂ ਸਾਥ ਲੈਣਾ ਤੁਸੀਂ ਸਲਾਹ ਲੈਣਾ ਚਾਹੁੰਦੇ ਆ, ਤੁਹਾਡਾ ਐਕਸੀਡੈਂਟ ਹੋਇਆ ਹੈਗਾ ਆ, ਉਹਦੇ ਵਿੱਚ ਤੁਹਾਨੂੰ ਹੁਣ ਸਮਝ ਨਹੀਂ ਆ ਰਹੀ ਕਿ ਕਲੇਮ ਕਿੱਦਾਂ ਪ੍ਰੋਸੈਸ ਕਰੀਏ ਜਾਂ ਕਿੱਦਾਂ ਜਿਹੜੇ ਜੀ ਸਲਾਹ ਲੈਣੀ ਆ। ਸੋ ਅੰਜਮ ਕੁਰੇਸ਼ੀ ਜੀ ਦੇ ਨਾਲ ਸਾਰੀ ਗੱਲਬਾਤ ਕੀਤੀ ਜਾ ਸਕਦੀ ਆ 416-5700-0157 ਤੇ। ਔਰ ਸਾਡੇ ਨਾਲ ਗੱਲਬਾਤ ਆਲਵੇਜ਼ ਇੱਕ ਹੀ ਨੰਬਰ 9057990999। ਰੇਡੀਓ ਤੋਂ ਬਾਅਦ ਵੀ ਤੁਸੀਂ ਸਾਨੂੰ ਜਿਹੜਾ ਹੈ ਜੀ ਐਨੀ ਟਾਈਮ ਕਾਲ ਕਰ ਸਕਦੇ ਆ। ਸੋ ਸੁਖੀ ਜੀ ਚੱਲੀਏ
1: ਜੀ। ਬਿਲਕੁਲ, ਜਾਣ ਤੋਂ ਪਹਿਲਾਂ ਦੱਸਦੀ ਹੈ ਕਿ ਇੱਥੇ ਜਾਂ ਫਿਰ ਇੰਡੀਆ ਦੇ ਵਿੱਚ ਕੋਈ ਵੀ ਪ੍ਰੋਪਰਟੀ ਖਰੀਦਣੀ ਜਾਂ ਵੇਚਣੀ ਸਾਡੀ ਟੀਮ ਦੀ ਹੈਲਪ ਲੈ ਸਕਦੇ ਹੋ 416-8817070। ਤੇ ਹੁਣ ਸਾਡੇ ਨਾਲ ਕੋਈ ਵੀ ਸਲਾਹ ਦੇਣੀ ਆ ਪ੍ਰੋਗਰਾਮ ਨੂੰ ਕੱਲ ਨੂੰ ਕਿੱਦਾਂ ਦਾ ਲੈ ਕੇ ਆਈਏ, ਕੱਲ ਨੂੰ ਕਿੱਦਾਂ ਦਾ ਗੀਤ ਸੰਗੀਤ ਹੋਵੇ, ਕਿੱਦਾਂ ਦੀ ਖਬਰ ਹੋਵੇ, ਤੇ 9057990999।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਉਮੀਦ ਕਰਾਂਗੇ ਕਿ ਤੁਸੀਂ ਸਾਡਾ ਜਿਹੜਾ ਜੀ ਬਾਕੀ ਦਿਨ ਕਾਫੀ ਵਧੀਆ ਰਹੂਗਾ। ਸਾਡੇ ਬਾਅਦ ਹੋਰ ਵੀ ਕਾਫੀ ਪ੍ਰੋਗਰਾਮ ਜਿਹੜੇ ਜੀ ਪੰਜਾਬੀ ਹੈਗੇ ਆ ਤੁਸੀਂ ਉਹਨਾਂ ਨੂੰ 5:30 ਤੇ ਇੰਜੋਏ ਕਰ ਸਕਦੇ ਆ। ਸੋ ਸਤਿ ਸ਼੍ਰੀ ਅਕਾਲ ਜੀ।

0: ਹੀ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ,
1: ਬਰਤਨ ਔਰ ਚਾਂਦੀ ਕੇ ਕਿਸੀ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ ਵਨ ਐਂਡ ਓਨਲੀ ਸਿਲਵਰ ਹਟ,
0: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਵਾਲੇ ਪਲਾਜ਼ਾ ਦੇ ਵਿੱਚ ਸਿਲਵਰ ਹਟ। 647-339-3521
1: ਸਿਲਵਰ ਹਟ। ਵੀ ਜਿੱਥੇ ਚੱਲੇਗਾ ਚੱਲੂਗੀ ਨਾਲ, ਤੇਰੇ ਵੀ ਟਿਕਟਾਂ ਦੋ ਲੈ ਲਈ। ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ। ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 9056781200।
2: ਆਪ ਪੰਜਾਬੀ ਆ ਗਏ।

0: IPL चल रहा है only on Karo Stream. Watch successful IPL season only on Karo Stream. www.karostream.com or call 905-204-1313.
1: रात में छड़ दिनी आ, पर जनाब चले किथे हो?
2: मैं चलिया स्काईडोम ऑटो ते बॉडी सेंटर, जो सर्टिफाइड कोलिजन शॉप है, जो करनगे मेरी कार दी केयर, बेस्ट सर्विस ते फुल रिपेयर। एक्सीडेंट होने ते इंश्योरेंस कंपनी नाल डील भी कर देने। स्काईडोम ग्रुप ऑफ कंपनीज पिछले 25 साल तो तुहाडी सेवा विच।
1: भैया ते कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
2: कॉल करो 905-874-9878।
3: ओ आज तां कमाल ही होगी, घर वाली कहंदी किचन च रोटी ओदो ही बनू जदों नवे अप्लायंसेस आउणगे। मैं गया लाइनिंग गल, उस्से वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती।
4: जी हां, एन्ना ही सौखा है अपनी किचन नु एक नवा रूप देना। ब्रैम्पटन टीवी एंड अप्लायंसेस दे सारे हाउसहोल्ड अप्लायंसेस मिलणगे, हर ब्रांड बहुत ही वधिया प्राइस ते। फ्रिज, स्टोव, डिशवॉशर, लॉन्ड्री सेट, जो मर्जी ले जाओ। 801 बोवे ड्राइव नियर चकूजी, 905-450-2888।
5: जी हाँ दोस्तों, तुसी जुड़ चुके हो रेडियो प्रोग्राम सारंग दे नाल। मैं तुहाडा होस्ट एंड दोस्त राजवीर बोपरे। प्रोग्राम दे विच साथ बनिया रहेगा दोवे तो लैके 3 बजे तक दा। अज दे प्रोग्राम दे विच गल्लां बातां भी होणगीआं, गीत संगीत भी होएगा ते नाल दी नाल ही फेसबुक पेज ते भी असीं लाइव आ जिहड़ा ओह हो चुके हां जी। फेसबुक ते भी साडे नाल गल्लबात जिहड़ी ओह हो सकदी आ। अज दे प्रोग्राम दे विच जिथे स्वर्ण सिंह टैणा साहब पंजाब दी धरती तों खबरां लैके तुहाडे रूबरू होणगे, उत्थे नाल दी नाल कुझ इक सेविंग भी तुहाडी करवाई जाऊगी, इनफॉर्मेटिव होएगा ते नाल दी नाल ही जिहड़ा प्रोग्राम आ इहदे विच काफ़ी ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਦੇ ਸੁਨੇਹੇ ਲੈ ਕੇ ਵੀ ਤੁਹਾਡੇ ਰੂਬਰੂ ਹੋਵਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਪਲਾਂ ਤੱਕ ਆਪਾਂ ਪਹੁੰਚਾਂਗੇ ਜੀ ਸਵਰਨ ਸਿੰਘ ਟਣਾ ਸਾਹਿਬ ਕੋਲ, ਉਹਨਾਂ ਤੋਂ ਆਪਾਂ ਖਬਰਾਂ ਬਾਬਤ ਲੈਂਦੇ ਹਾਂ ਅਪਡੇਟ ਤੇ ਦੱਸ ਦਈਏ ਕਿ ਇਹ ਪ੍ਰੋਗਰਾਮ ਦਾ ਹਿੱਸਾ ਜਿਹੜਾ ਖਾਸ ਤੌਰ ਤੇ ਯੂਨੀ ਗਲੋਬਲ ਵੱਲੋਂ ਅੱਜ ਦਾ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਵਾ, ਅੱਜ ਦੀਆਂ ਇਹਨਾਂ ਖਬਰਾਂ ਨੂੰ ਵੀ ਸਪੋਂਸਰ ਕੀਤਾ ਜਾ ਰਿਹਾ ਵਾ। ਸੋ ਯੂਨੀ ਗਲੋਬਲ ਤੋਂ ਨਾਗਪਾਲ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ, ਉਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਉਸ ਤੋਂ ਬਾਅਦ ਲਾਈਨ ਸਿੱਧੀ ਲਾਉਂਦੇ ਹਾਂ ਆਪਾਂ ਪੰਜਾਬ ਦੀ ਧਰਤੀ ਤੇ ਸਵਰਨ ਸਿੰਘ ਟਣਾ ਹੋਣਾਂ ਦੇ ਨਾਲ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਸਤਿ ਸ਼੍ਰੀ ਅਕਾਲ। ਗੱਲਬਾਤ ਥੋੜ੍ਹੀ ਜਿਹੀ ਕਰਾਂਗੇ ਕਿ ਬਹੁਤ ਵਾਰ ਅਸੀਂ ਅੱਗੇ ਜਿਹੜਾ ਦੱਸਦੇ ਆਉਂਦੇ ਹਾਂ, ਪਰ ਹੁਣ ਮੇਨ ਵੱਡੀ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ, ਬਹੁਤ ਸਾਰੇ ਉਡੀਕ ਦੇ ਵਿੱਚ ਸੀ, ਬਹੁਤ ਸਾਰੇ ਇਸ ਕਰਕੇ ਸੀ ਕਿ ਯਾਰ ਪਹਿਲਾਂ ਦੇਖ ਲਈਏ ਕਿ ਫਲਾਣੇ ਬੰਦੇ ਨੇ ਅਪਲਾਈ ਕੀਤਾ, ਉਹਨੂੰ ਗ੍ਰਾਂਟ ਮਿਲੀ ਆ ਕਿ ਨਹੀਂ ਮਿਲੀ। ਇੱਕ ਤਾਂ ਥੋੜ੍ਹਾ ਜਿਹਾ ਇਹ ਦੱਸ ਦਿਓ ਕਿ ਕਿੰਨੇ ਕੁ ਕੋਰਸ ਰਹਿੰਦੇ ਆ ਅਤੇ ਕਿੰਨੀਆਂ ਕੁ ਸੀਟਾਂ ਨੇ ਜਿਹੜੀਆਂ ਉਹ ਰਹਿੰਦੀਆਂ ਨੇ, ਕਿਉਂਕਿ ਹਰ ਕੋਰਸ ਦੇ ਵਿੱਚ ਲਿਮਿਟਡ ਸੀਟਾਂ ਨੇ ਅਤੇ ਉਸ ਤੋਂ ਬਾਅਦ ਰੂਲ ਚੇਂਜ ਹੋਣ ਜਾ ਰਹੇ ਆ, ਕਦੋਂ ਤੋਂ ਚੇਂਜ ਹੋਣੇ ਆ ਅਤੇ ਫਿਰ ਕੀ ਰੂਲ ਚੇਂਜ ਹੋ ਜਾਣਗੇ, ਥੋੜ੍ਹੀ ਜਿਹੀ ਇਹਦੇ ਬਾਰੇ ਅਪਡੇਟ ਜ਼ਰੂਰ ਦੇ ਦਿਓ।
6: ਹਾਂਜੀ, ਲਾਈਕ ਤਿੰਨ ਬੈਚਸ ਹੀ ਰਹਿ ਗਏ ਨੇ ਹੁਣ, ਦੋ ਤੋਂ ਤਿੰਨ, ਐਂਡ ਦੈਨ ਜੁਲਾਈ ਤੋਂ ਬਾਅਦ ਲਾਈਕ ਅਗਸਤ ਤੋਂ ਰੂਲ ਚੇਂਜ ਹੋ ਰਹੇ ਨੇ। ਅੱਜ ਤੁਸੀਂ ਅਗਰ ਐਨਰੋਲ ਕਰਦੇ ਹੋ ਫੁੱਲੀ ਆਨਲਾਈਨ ਸੌਖੇ ਜਿਹੇ ਕੋਰਸਿਸ ਵਿੱਚ, ਨੋ ਏਜ ਲਿਮਿਟ, 30-40-50 ਸਾਲ ਤੁਹਾਡੀ ਏਜ ਆ, ਐਂਡ ਲਾਈਕ ਅਨਇੰਪਲੋਇਡ, ਸੈਲਫ ਇੰਪਲੋਇਡ, ਹਾਊਸ ਵਾਈਫ ਹੋ ਆਪ, ਐਂਡ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੋ, ਐਂਡ ਮੇਨ ਥਿੰਗ ਆਪਕੀ 2024 ਕੇ ਨੋਟਿਸ ਆਫ ਅਸੈਸਮੈਂਟ ਮੇ ਇਨਕਮ 70,000 ਸੇ ਕਮ ਹੈ, $70,000 ਤੋਂ ਘੱਟ ਹੈਗੀ, ਤੁਸੀਂ ਲਾਈਕ ਫੁੱਲੀ ਆਨਲਾਈਨ ਕੋਰਸਿਸ ਕਰੋ ਤਾਂ 30-2,00,000 ਦੀ ਫੰਡਿੰਗ ਤੁਸੀਂ ਆਪਣੇ ਅਕਾਊਂਟ 'ਚ ਹਾਸਲ ਕਰਦੇ, ਮੇਰੇ ਵੀ ਤੁਹਾਡੇ ਅਕਾਊਂਟ 'ਚ ਫੰਡਿੰਗ ਆਉਂਦੀ ਹੈ। ਦੂਜੀ ਗੱਲ, ਇਹਦੇ ਵਿੱਚ ਹਾਫ ਪੈਸਾ ਕੀ ਆ ਗ੍ਰਾਂਟ ਜੋ ਵਾਪਿਸ ਨਹੀਂ ਮੁੜਨਾ, ਐਂਡ ਅਗਸਤ ਤੋਂ ਬਾਅਦ ਪੂਰਾ ਲੋਨ ਆਊਗਾ। ਆਜ ਅਗਰ ਫੈਮਿਲੀ ਆਫ 4 ਹੈ ਤਾਂ ਉਹਨੂੰ 80,000 ਦੀ ਫੰਡਿੰਗ ਬਣਤੀ ਹੈ ਅਗਰ ਹਸਬੈਂਡ ਵਾਈਫ ਰੋਲ ਕਰਦੇ ਨੇ ਸੌਖੇ ਜਿਹੇ ਕੋਰਸਿਸ ਵਿੱਚ। ਅਗਸਤ ਤੋਂ ਬਾਅਦ ਲਾਈਕ ਅਗਸਤ ਵਿੱਚ ਲਾਈਕ ਉਨਕੋ ਅੱਜ 80,000 ਕਾ ਜੋ ਆ ਰਹਾ ਹੈ ਫੰਡਿੰਗ, ਉਸਮੇ ਸੇ 40,000 ਗ੍ਰਾਂਟ ਆ ਲਾਈਕ, ਔਰ ਅਗਸਤ ਮੇ ਅਗਰ ਆਪ ਇਨਰੋਲ ਕਰੇਂਗੇ ਤੋ 80,000 ਕਾ 80,000 ਹੀ ਲੋਨ ਹੈ, ਗ੍ਰਾਂਟ ਹੈ ਹੀ ਨਹੀਂ, ਗਵਰਨਮੈਂਟ ਕਟਸ ਕਰ ਰਹੀ ਹੈ ਗ੍ਰਾਂਟ ਮੇ। ਆਜ ਸਕਿੱਲ ਡਿਵੈਲਪ ਕਰੇ, ਗਵਰਨਮੈਂਟ ਫੀਸ ਪੇ ਕਰਤੀ, ਸਾਥ ਮੇ ਕੋ ਫੰਡਿੰਗ ਆਪਕੇ ਅਕਾਊਂਟ ਮੇ ਦੇਤੀ ਹੈ, ਕੋਈ ਕੈਚ ਨਹੀਂ ਹੈ ਇਸਮੇ, ਜੈਸੇ ਗਵਰਨਮੈਂਟ ਇਤਨਾ ਅਭੀ $1 billion ਗਵਰਨਮੈਂਟ ਕਾ ਬਜਟ ਹੈ ਜੀ ਜੈਂਡਰ ਇਕਵੈਲਿਟੀ ਮੇ, ਜੋ ਕੈਨੇਡਾ ਕੇ ਬਾਹਰ ਖਰਚ ਹੋਣਾ ਹੈ 10 ਸਾਲ ਕੇ ਅੰਦਰ, ਤੋ ਜਬ ਗਵਰਨਮੈਂਟ ਇਨ ਚੀਜ਼ੋ ਪੇ ਸਪੈਂਡ ਕਰ ਸਕਤੀ, ਗਵਰਨਮੈਂਟ ਐਜੂਕੇਸ਼ਨ ਮੇ $4 billion ਲਗਾ ਦਿੱਤੀ, $4 billion, ਨਥਿੰਗ ਮੋਰ, $25 billion ਤੋਂ ਯੂਕਰੇਨ ਕੋ ਚਲਾ ਗਿਆ, ਸੋ ਦੇਰ ਇਜ਼ ਨੋ ਕੈਚ ਇਨ ਇਟ। ਕਾਲ ਕਰੇ 437-234-7173, ਸਾਡੇ ਆਫਿਸ ਆਊ 7 years ਹੋ ਗਏ, ਹਜ਼ਾਰਾਂ ਲੋਕਾਂ ਨੂੰ ਆਲਰੇਡੀ ਫੰਡਿੰਗ ਮਿਲ ਚੁੱਕੀ ਤੇ ਉਹ ਸਕਿੱਲ ਡਿਵੈਲਪ ਕਰ ਰਹੇ ਨੇ। ਨੰਬਰ ਅਗੇਨ 437-264-31715, 437-264-3175, 437-264-3175, ਸਾਡੀ ਕੀ ਕਾਮ ਹੋ ਹੋਣ ਤੋਂ ਬਾਅਦ ਜ਼ਿਆਦਾ ਨਹੀਂ $199 ਸੇ $499 ਨੋ ਕੈਸ਼ ਨੋ ਪਰਸੈਂਟੇਜ ਨੋ ਕਮਿਸ਼ਨ
5: ਸੋ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਇਹਨਾਂ ਦੀ ਟੀਮ ਦੇ ਨਾਲ ਇਹਨਾਂ ਨੇ $199 ਆ ਜਿਹੜੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਹੋਣ ਤੋਂ ਬਾਅਦ ਆਪਣੀ ਫੀਸ ਚਾਰਜ ਕਰਨੀ ਹੈ ਉਦੋਂ ਪਹਿਲਾਂ ਨਹੀਂ ਕਰਨੀ ਸੋ ਤੁਸੀਂ ਨੰਬਰ ਇੱਕ ਵਾਰ ਫਿਰ ਨਾਗਪਾਲ ਸਾਹਿਬ ਦੇ ਦਿਓ ਜੀ
6: ਹਾਂਜੀ ਨੰਬਰ ਹੈਗਾ 437-264-3175
5: 437-264-3175 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਫੋਨ 'ਤੇ ਤੁਹਾਨੂੰ ਇਹਨਾਂ ਨੇ ਸਾਰਾ ਕੁਛ ਦੱਸ ਦੇਣਾ ਕਿ ਭਾਈ ਕਿੰਨੀ ਫੀਸ ਆ ਫੀਸ ਤਾਂ $199 ਹੀ ਆ ਜਾਂ $499 ਅਤੇ ਬਸ ਉਹ ਵੀ ਤੁਹਾਡੇ ਕੋਲ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਡਾਇਰੈਕਟ ਡਿਪੋਜ਼ਿਟ ਗਿਰ ਗਿਆ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਗਏ ਉਸ ਤੋਂ ਬਾਅਦ ਇਹ ਜਿਹੜੀ ਗ੍ਰਾਂਟ ਆ ਇਹ ਤੁਸੀਂ ਵਾਪਸ ਵੀ ਨਹੀਂ ਕਰਨੀ ਲੋਨ ਜਿਹੜਾ ਹੈ ਉਹ ਤੁਸੀਂ ਵਾਪਸ ਕਰਨਾ ਲੈਣਾ ਜਾਂ ਨਹੀਂ ਲੈਣਾ ਉਹ ਤੁਹਾਡੀ ਮਰਜ਼ੀ ਹੈ 437-264-3175 'ਤੇ ਤੁਸੀਂ ਗੱਲਬਾਤ ਕਰ ਲੈਣੀ ਆ ਨਾਗਪਾਲ ਸਾਹਿਬ ਤੁਸੀਂ ਹੋਲਡ ਕਰ ਲਿਓ ਜੀ ਅਸੀਂ ਹੁਣ ਚੱਲਾਂਗੇ ਪੰਜਾਬ ਦੀ ਧਰਤੀ 'ਤੇ ਸਵਰਨ ਸਿੰਘ ਟਹਿਣਾ ਸਾਹਿਬ ਵੱਲ ਟਹਿਣਾ ਸਾਹਿਬ ਤੋਂ ਆਪਾਂ ਖਬਰਾਂ ਨੇ ਜਿਹੜੀਆਂ ਉਹਨਾਂ ਬਾਬਤ ਗੱਲਬਾਤ ਕਰਦੇ ਹਾਂ ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
7: ਬੜੀ ਮਿਹਰਬਾਨੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ
5: ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ ਕਈ ਵਾਰ ਤੁਸੀਂ ਦੇਖਿਆ ਹੋਣੀਆਂ ਖਬਰਾਂ ਵੀ ਪੜ੍ਹੀਆਂ ਸੁਣੀਆਂ ਹੋਣੀਆਂ ਕਿ ਅਸੀਂ ਕਹਿੰਦੇ ਹਾਂ ਕਿ ਇਹ ਫਲਾਣਾ ਬੰਦਾ ਯਾਰ ਇਹਦੇ ਦਿਮਾਗ 'ਚ ਫਰਕ ਪੈ ਗਿਆ ਜਾਂ ਇਹ ਤਾਂ ਸਾਈਕੋ ਆ ਜਾਂ ਇਹ ਕਿਸ ਤਰੀਕੇ ਦਾ ਇਹ ਮੈਂਟਲ ਆ ਯਾਰ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਕੀ ਕਰ ਰਿਹਾ ਉਹ ਦਿਮਾਗ ਦੇ ਕੈਮੀਕਲ ਹਿੱਲ ਜਾਂਦੇ ਆ ਜਾਂ ਉਹ ਕੀ ਚੀਜ਼ ਆ ਖਬਰ ਪਹੁੰਚ ਰਹੀ ਹੈ ਕਿ 24 ਘੰਟਿਆਂ ਦੇ ਵਿੱਚ 3 ਕਤਲ ਕਰਤੇ ਇੱਕੋ ਬੰਦੇ ਨੇ ਦੱਸੋ ਦਾ ਕੀ ਅਪਡੇਟ ਆ ਜੀ ਇਹਦੀ
7: ਬਾਈ ਜੀ ਮੈਂ ਤਾਂ ਕਦੇ ਕਦੇ ਸੋਚਦਾ ਹੁੰਦਾ ਵੀ ਪੰਜਾਬੀਆਂ ਦੇ ਇੱਕ ਹਿੱਸੇ ਦੇ ਕੈਮੀਕਲ ਸਾਰੇ ਹਿੱਲੇ ਹੋਏ ਆ ਕੋਈ ਪੁੱਠੇ ਕਿਸੇ ਦੀ ਘਰ ਹੀ ਨਾ ਬਣਾਈ ਜਾਂਦਾ ਕੋਈ ਬੰਦੇ ਮਾਰੀ ਜਾਂਦਾ ਕੋਈ ਆਪ ਮਾਰੀ ਜਾਂਦਾ ਕੋਈ ਕਿਸੇ ਨੂੰ ਮਾਰੀ ਜਾਂਦਾ ਜਦੋਂ ਅਸੀਂ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਜਦੋਂ ਅਸਲਾ ਲਾਇਸੈਂਸ ਬਣਾਉਣਾ ਹੁੰਦਾ ਨਾ ਉਦੋਂ ਇਹ ਗੱਲ ਕਹਿੰਦੇ ਕਿ ਸਿਰਫ ਡਿਫੈਂਸ ਵਾਸਤੇ ਲਿਆ ਜਾਂ ਲੈਣਾ ਚਾਹੁੰਦੇ ਆ ਬਾਅਦ ਦੇ ਵਿੱਚ ਕਰਦੇ ਕੀ ਨਾ ਵਿਆਹ 'ਚ ਗੋਲੀਆਂ ਚਲਾਉਂਦੇ ਆ ਜਾਂ ਖੁਦ ਮਰਦੇ ਆ ਜਾਂ ਆਪਣੇ ਟੱਬਰ ਨੂੰ ਮਾਰ ਦਿੰਦੇ ਜਾਂ ਗੁਆਂਢੀ ਮਾਰ ਦਿੰਦੇ ਆ ਇਹਨਾਂ ਦੇ ਕੋਲੇ ਹੁਣ ਬੰਦੂਕਾਂ ਨੇ ਪਿਸਤੌਲ ਨੇ ਉਹਨਾਂ ਤੋਂ ਆਮ ਬੰਦੇ ਨੂੰ ਬਚ ਕੇ ਰਹਿਣਾ ਔਖਾ ਹੋਇਆ ਪਿਆ ਇਹ ਖਬਰ ਆਈ ਜੀ ਗੁਰਪ੍ਰੀਤ ਸਿੰਘ ਦੇ ਰੂਪ ਦੇ ਵਿੱਚ ਤਰਨ ਤਾਰਨ ਦਾ ਇੱਕ ਬੰਦਾ ਜਿਹੜਾ ਕਿ 6 ਸਾਲ ਪਹਿਲਾਂ ਫੌਜ ਦੇ ਵਿੱਚੋਂ ਸੇਵਾ ਮੁਕਤ ਹੋਇਆ ਉਹ ਹੁਣ ਬਿਹਾਰ ਦੇ ਵਿੱਚ ਪਤਾ ਲੱਗਾ ਜੀ ਕਿ ਇੱਕ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਜੋਬ ਕਰਦਾ ਦਾਰੂ ਪੀ ਕੇ ਬਾਂਦਰਪੁਣਾ ਵੱਧ ਕਰਦਾ ਇਸ ਕਰਕੇ ਉਹਨੂੰ ਨੌਕਰੀ ਤੋਂ ਕੱਢਤਾ ਇਹ ਬੰਦਾ ਸਾਈਕੋ ਆ ਇਹਦੇ ਕੋਲੇ ਆਪਣਾ ਹਥਿਆਰ ਆ ਰੇਲ ਗੱਡੀ 'ਚ ਸਫ਼ਰ ਕਰ ਰਿਹਾ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਨੇ ਜਿਹੜਾ ਨਾਲ ਬੈਠਾ ਮੁਸਾਫ਼ਰ ਆ ਉਹ ਵੀ ਪੁੜਪੜੀ ਦੇ ਵਿੱਚ ਗੋਲੀ ਮਾਰੀ ਉਹਨੂੰ ਮਾਰਤਾ ਜਦੋਂ ਰੇਲ ਗੱਡੀ ਥੋੜ੍ਹੀ ਜਿਹੀ ਹੌਲੀ ਹੋਈ ਭੱਜ ਗਿਆ ਉੱਥੋਂ ਉੱਤਰ ਗਿਆ ਫਿਰ ਜੰਮੂ ਤੋਂ ਵੀ ਗੱਡੀ 'ਚ ਚੜ੍ਹ ਗਿਆ ਉੱਥੇ ਬਾਥਰੂਮ ਦੇ ਵਿੱਚ ਖੜ੍ਹੇ ਇੱਕ ਮੁੰਡੇ ਦੇ ਪੁੜਪੜੀ 'ਚ ਗੋਲੀ ਮਾਰੀ ਉਹਨੂੰ ਮਾਰਤਾ ਫਿਰ ਚਲਾ ਗਿਆ ਜੀ ਇੱਕ ਹਸਪਤਾਲ ਦੇ ਵਿੱਚ ਉੱਥੇ ਬੈੱਡ ਦੇ ਉੱਤੇ ਪਈ ਔਰਤ ਦੀ ਪੁੜਪੜੀ 'ਚ ਗੋਲੀ ਮਾਰੀ ਉਹਨੂੰ ਮਾਰਤਾ ਉੱਥੋਂ ਭੱਜਣ ਲੱਗਿਆ ਉਹਨਾਂ ਨੇ ਕੁੱਟਿਆ ਲੋਕਾਂ ਦੇ ਫੜ ਕੇ ਤੇ ਪੁਲਿਸ ਦੇ ਹਵਾਲੇ ਕਰਤਾ ਫਿਰ ਇਹ ਮੰਨਿਆ ਕਹਿੰਦੇ ਜੀ ਮੈਂ ਤਾਂ 2 ਬੰਦੇ ਪਹਿਲਾਂ ਵੀ ਮਾਰ ਕੇ ਆਇਆ 26 ਘੰਟੇ ਜਿਹੜੇ 3 ਕਤਲ ਕੀਤੇ ਆ ਪੁਲਿਸ ਨੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਪੁਲਿਸ ਨੇ ਗੱਲ ਕਹੀ ਹੈ ਕਿ ਅਸੀਂ ਇਹਨੂੰ ਸੀਨ ਰੀਕ੍ਰੀਏਟ ਕਰਨ ਵਾਸਤੇ ਲੈ ਕੇ ਗਏ ਆ ਤੇ ਉੱਥੇ ਇਹਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਤੇ ਪੁਲਿਸ ਨੇ ਇਹਦਾ ਇਨਕਾਊਂਟਰ ਕਰਤਾ ਹੁਣੇ ਮਰ ਗਿਆ ਜੀ
5: ਬੜਾ ਅਨਫਾਰਚੁਨੇਟ ਆ ਇਹੋ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਰਹੀਆਂ ਨੇ ਟਹਿਣਾ ਸਾਹਿਬ ਇੱਕ ਕੇਸ ਮੱਖਣ ਸਾਹਿਬ ਬਾਰੇ ਵੀ ਥੋੜ੍ਹਾ ਜਿਹਾ ਦੱਸਿਓ ਕਿ ਇਹ ਹੁਣ ਪੋਲੀਟੀਕਲੀ ਚਰਚਾ ਦੇ ਵਿੱਚ ਆਏ ਆ ਕਿ ਇਹ ਸੀਟ ਲੜਨਗੇ ਕਿੱਥੋਂ ਲੜਨਗੇ ਅਤੇ ਹੁਣ ਇਹਨਾਂ ਨੇ ਇੱਕ ਜਿਹੜੀ ਹੈਗੀ ਆ ਉਹ ਰਿਪੋਰਟ ਵੀ ਲਿਖਾਈ ਆ ਉਹਦੇ 'ਚ ਇਹਨਾਂ ਨੇ ਕਿਹਾ ਕਿ ਭਾਈ ਉਹਨਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਅਫਵਾਹਾਂ ਨੇ ਜਿਹੜੀਆਂ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਬਾਬਤ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਉਹਨਾਂ ਦੀ ਪਤਨੀ ਬਾਬਤ ਵੀ ਕਾਫੀ ਮਾਨਸਿਕ ਪਰੇਸ਼ਾਨੀ ਹੈ ਜਿਹੜੀ ਉਹ ਕਹਿੰਦੇ ਉਹਦਾ ਸਾਹਮਣਾ ਮੈਨੂੰ ਕਰਨਾ ਪੈ ਰਿਹਾ ਕਈ ਪੋਸਟਾਂ ਦੇ ਵਿੱਚ ਉਹਨਾਂ ਨੇ ਸਕਰੀਨਸ਼ਾਟ ਵੀ ਨਾਲ ਨੱਥੀ ਕੀਤੇ ਕਿ ਕਿਸੇ ਨੇ ਉਹਨਾਂ ਨੂੰ ਨਸ਼ਾ ਤਸਕਰ ਕਿਹਾ ਵਾ ਕਿਸੇ ਨੇ ਚਿੱਟੇ ਨਾਲ ਗ੍ਰਿਫਤਾਰੀ ਦੀਆਂ ਝੂਠੀਆਂ ਖਬਰਾਂ ਫੈਲਾਈਆਂ ਜੀ ਸੋ ਕੀ ਇਹ ਖਬਰ ਆ ਅਸਲ ਦੇ ਵਿੱਚ ਅਤੇ ਕੇਸ ਮੱਖਣ ਹੋਣੀ ਜੇਕਰ ਵੋਟਾਂ ਦੇ ਵਿੱਚ ਖੜਦੇ ਆ ਕੀ ਆਧਾਰ ਹੈ ਸੋ ਹੈ ਕੋਈ ਅਪਡੇਟ
7: ਦੇਖੋ ਬਾਈ ਜੀ ਗੱਲ ਇਹ ਹੈ ਵੀ ਮੈਂ ਕਿਸੇ ਦੇ ਬਾਰੇ ਨਾ ਕੋਈ ਕਦੇ ਦਾਅਵਾ ਨਹੀਂ ਕਰਦਾ ਵੀ ਇਹਦਾ ਤਾਂ ਔਖਾ ਤੇ ਇਹਦਾ ਬੜਾ ਸੌਖਾ ਜਦੋਂ ਪੰਜਾਬੀਆਂ ਦਾ ਪਤਾ ਹੀ ਕੋਈ ਨੀ ਇਹਨਾਂ ਨੇ ਕਿਹੜੇ ਪਾਸੇ ਨੂੰ ਕੁੱਲ ਜਾਣਾ ਤਾਂ ਪਿਛਲੀ ਵਾਰੀ ਜਿਹੜੇ ਜਿੱਤੇ ਆ ਉਹ ਕਿਹੜਾ ਸਾਰੇ ਤੇ ਬਹੁਤ ਤਜਰਬੇਕਾਰ ਸੀਗੇ 92 ਲਹਿਰ ਦੇ ਵਿੱਚ ਜਿੱਤੇ ਆ ਕੱਲ ਨੂੰ ਕੋਈ ਪਤਾ ਨੀ ਕਿਹਦੀ ਲਹਿਰ ਪੰਜਾਬੀ ਬਣਾ ਲੈਣ ਇੱਕ ਵਾਰ ਪਹਿਲਾਂ ਵੀ ਚੋਣ ਲੜੀ ਸੀ ਅਨੰਦਪੁਰ ਸਾਹਿਬ ਤੋਂ MP ਵਾਲੀ ਉਦੋਂ ਮੈਂ ਜੇ ਗਲਤ ਨਾ ਹੋਵਾਂ ਤਾਂ ਸ਼ਾਇਦ 69,000 ਵੋਟ ਪਈ ਸੀ ਉਹਦਾ ਚੰਦੂ ਮਾਜਰਾ ਹੋਰੀ ਜਿੱਤੇ ਸੀਗੇ ਇਹ ਬਸਪਾ ਦੇ ਵੱਲੋਂ ਖੜੇ ਸੀ ਤੇ ਅਕਾਲੀ ਦਲ ਦੇ ਉਮੀਦਵਾਰ ਚੰਦੂ ਮਾਜਰਾ ਹੋਰੀ ਜਿੱਤੇ ਸੀਗੇ ਅਨੰਦਪੁਰ ਸਾਹਿਬ ਤੋਂ ਚੋਣ ਲੋਕ ਸਭਾ ਦੀ ਉਸ ਤੋਂ ਬਾਅਦ ਇਹ ਚਲੋ ਚੁੱਪ ਕਰ ਗਏ ਤੇ ਹੁਣ ਇਹ ਅਕਾਲੀ ਦਲ ਦੇ ਵਿੱਚ ਮੁੜ ਕੇ ਆਏ ਆ ਅਕਾਲੀ ਦਲ ਦੇ ਵਿੱਚ ਆ ਕੇ ਇਹਨਾਂ ਨੇ ਹੁਣ ਉਧਰ ਤੋਂ ਸਰਗਰਮੀਆਂ ਸ਼ੁਰੂ ਕੀਤੀਆਂ ਇਹਨਾਂ ਨੇ ਪਿੱਛੇ ਜੇ ਸਾਨੂੰ ਇੰਟਰਵਿਊ ਵੀ ਦਿੱਤੀ ਸੀ ਪਰ ਗੱਲ ਹੈ ਜੀ ਕਿ ਆਖਰੀ ਖ਼ਬਰ ਆਈ ਹੈ ਵੀ ਇਹਨਾਂ ਨੇ ਪੁਲਿਸ ਦੇ ਕੋਲੇ SSP ਰੂਰਲ ਦੇ ਕੋਲੇ ਸ਼ਿਕਾਇਤ ਦਿੱਤੀ ਆ ਤੇ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਚਿੱਟੇ ਦਾ ਕਾਰੋਬਾਰੀ ਤੇ ਮੈਂ ਚਿੱਟੇ ਸਮੇਂ ਤੋਂ ਫੜਿਆ ਗਿਆ ਤੇ ਇਹ ਖਬਰਾਂ ਫੈਲਾ ਰਹੇ ਆ ਤੇ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਮੇਰੇ ਟੱਬਰ ਦੇ ਬਾਰੇ ਵੀ ਗਲਤ ਬੋਲ ਰਹੇ ਆ। ਦੇਖੋ ਨਸ਼ੇ ਵਾਲੀ ਗੱਲ ਕੇਸ ਮੱਖਣ ਦੇ ਨਾਲ ਪਹਿਲਾਂ ਵੀ ਕਈ ਵਾਰ ਜੁੜੀ, ਹਾਲਾਂਕਿ ਉਹਨੂੰ ਕਲੀਨ ਚਿੱਟ ਮਿਲ ਗਈ, ਉਹਦੀਆਂ ਇੰਟਰਵਿਊ ਵੀ ਇਸ ਵਿਸ਼ੇ ਤੇ ਬਹੁਤ ਸਾਰੀਆਂ ਹੋਈਆਂ, ਪਰ ਕਿਸੇ ਦੇ ਟੱਬਰ ਦੇ ਬਾਰੇ ਕਿਸੇ ਦੇ ਸਨਮਾਨ ਦੇ ਉਲਟ ਗੱਲ ਕਰਨੀ ਲਿਖਣੀ ਮੈਂ ਇਹਦੇ ਖਿਲਾਫ ਆ, ਮੈਂ ਇਹਦੇ ਪੱਖ ਦੇ ਵਿੱਚ ਨਹੀਂ ਆ। ਹੁਣ ਪੁਲਿਸ ਕੀ ਕਾਰਵਾਈ ਕਰਦੀ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ।
5: ਜੀ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਸਾਡੇ ਨਾਲ ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਹਾਜ਼ਰ ਹੈ। ਯੂਨੀ ਗਲੋਬਲ ਵੱਲੋਂ ਵੀ ਪ੍ਰੋਗਰਾਮ ਦਾ ਹਿੱਸਾ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਹੀ ਦੁਆਬਾ ਟਰੈਵਲ ਵੱਲੋਂ ਵੀ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ। ਰੈਪ ਐਂਡ ਮੂਵ ਕੰਪਨੀ ਹੈ ਜਿਹੜੀ ਤੁਹਾਡਾ ਸਮਾਨ ਮੂਵ ਕਰਦੀ ਆ, ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਸਮਾਨ ਲੈ ਕੇ ਜਾਣਾ ਕਰਦਾ, ਤਾਂ ਤੁਹਾਨੂੰ ਰਿਸ਼ਤੇਦਾਰਾਂ ਨੂੰ ਕਹਿਣ ਦੀ, ਮਿੱਤਰ ਦੋਸਤਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਭਾਈ ਤੁਸੀਂ ਆ ਜਾਓ ਆਪਾਂ ਅੱਜ ਮੂਵਿੰਗ ਕਰਨੀ ਆ। ਫਿਰ ਬਾਅਦ 'ਚ ਬੰਦਾ ਸਾਰੀ ਉਮਰ ਕਈ ਵਾਰ ਤਾਨੇ ਮਾਰਦਾ ਰਹਿੰਦਾ ਕਿ ਭਾਈ ਤੁਹਾਡਾ ਸਮਾਨ ਬੈੱਡ ਬਹੁਤ ਭਾਰੇ ਸੀਗੇ, ਮੂਵ ਕਰਾਉਣ ਵੇਲੇ ਮੇਰੇ ਤਾਂ ਬੈਕ ਪੇਨ ਹੋਣ ਲੱਗ ਗਈ, ਮੇਰੇ ਲੋਅਰ ਬੈਕ ਪੇਨ ਹੋਣ ਲੱਗ ਗਈ, ਤੰਗ ਹੋ ਗਿਆ, 5 ਦਿਨ ਮੈਨੂੰ ਕੰਮ ਤੋਂ ਛੁੱਟੀਆਂ ਲੈਣੀਆਂ ਪਈਆਂ। ਕਹਿਣ ਦੀ ਜ਼ਰੂਰਤ ਹੀ ਨਹੀਂ ਕਿਸੇ ਨੂੰ। ਇੱਕ ਕੰਪਨੀ ਦਾ ਨੰਬਰ ਮੈਂ ਤੁਹਾਨੂੰ ਦਿੰਦਾ, ਰੈਪ ਐਂਡ ਮੂਵ, ਜਸ ਬਾਈ ਉਹਨਾਂ ਨੂੰ ਤੁਸੀਂ ਕਾਲ ਕਰ ਲਿਓ 226-505-9970 226-505-9270। ਬਹੁਤ ਵਾਜਬ ਰੇਟ ਤੇ ਇਹ ਜਿਹੜਾ ਹੈਗਾ ਜੀ ਤੁਹਾਡਾ ਸਮਾਨ ਆ ਕਰਦਾ ਉਹ ਮੂਵ ਕਰ ਦੇਣਗੇ। 5 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਆ, ਕੋਈ ਵੀ ਹਿਡਨ ਕਾਸਟ ਨਹੀਂ ਹੈ। ਨੰਬਰ ਟੂ ਕਾਲ 226-505-9270 226-505-9970 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਟਾਣਾ ਸਾਹਿਬ, ਆਮ ਆਦਮੀ ਪਾਰਟੀ ਦੇ ਮੰਤਰੀ ਸੰਜੀਵ ਅਰੋੜਾ ਹੋਣੀ ਹੈ ਜਿਹੜੇ, ਉਹਨਾਂ ਨੂੰ ਵੀ ਕਹਿੰਦੇ ਹਾਈਕੋਰਟ ਤੋਂ ਝਟਕਾ ਲੱਗਿਆ ਇੱਕ।
7: ਤਾਂ ਬਿਲਕੁਲ ਬਾਈ ਜੀ, ਅਸਲ ਵਿੱਚ ਨਾ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਮੰਤਰੀ ਤੇ ਉਹਨਾਂ ਦੇ ਜਿਹੜੇ ਮਹਿਕਮੇ ਸੀ ਉਹ ਤਾਂ ਹੋਰ 3 ਮੰਤਰੀਆਂ 'ਚ ਵੰਡ ਦਿੱਤੇ ਆ। ਸੰਜੀਵ ਅਰੋੜਾ ਨੇ ਆਪਦੀ ਗ੍ਰਿਫਤਾਰੀ ਤੇ ਰਿਮਾਂਡ ਇਹਨਾਂ ਦੋਹਾਂ ਗੱਲਾਂ ਦੇ ਖਿਲਾਫ਼ ਅਦਾਲਤ ਨੇ ਦਰਵਾਜ਼ਾ ਖੜਕਾਇਆ। ਅਦਾਲਤ ਨੇ ਪਤਾ ਲੱਗਾ ਜੀ ਕਿ ਅੱਜ ਸੁਣਵਾਈ ਕੀਤੀ ਤੇ ਅਗਲੀ ਸੁਣਵਾਈ ਪਾਤੀ ਹੈ ਜੀ ਸ਼ੁੱਕਰਵਾਰ ਤੇ, ਤੇ ਪਰ ਸੰਜੀਵ ਅਰੋੜਾ ਨੂੰ ਕੋਈ ਰਾਹਤ ਨਹੀਂ ਦਿੱਤੀ। ਇਹ ਹੁਣ ਸ਼ੁੱਕਰਵਾਰ ਦੇ ਉੱਤੇ ਨਿਰਭਰ ਕਰਦੀ ਗੱਲ ਹੈ ਵੀ ਕੀ ਬਣੂਗਾ। ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਇਸ ਗੱਲ ਨੂੰ ਕਬੂਲ ਕਰ ਲਿਆ ਵੀ ਸੰਜੀਵ ਅਰੋੜਾ ਨੇ ਹੁਣ ਛੇਤੀ ਕਿਤੇ ਛੁੱਟਣਾ ਨੀ, ਖੜਾ ਨੀ ਛੁੱਟਣਾ, ਇਹਦੇ ਕਰਕੇ ਉਹਨਾਂ ਨੇ ਮਹਿਕਮੇ ਹੋਰਾਂ ਦੇ ਵਿੱਚ ਵੰਡ ਦਿੱਤੇ ਗਏ ਆ। ਤੇ ਬਾਕੀ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਆ ਵੀ ਈਡੀ ਦੇ ਵੱਲੋਂ ਪਹਿਲਾਂ ਵੀ ਧੱਕਾ ਕੀਤਾ ਜਾਂਦਾ ਸੀ ਤੇ ਹੁਣ ਵੀ ਕੀਤਾ ਜਾ ਰਿਹਾ ਜੀ।
5: ਅੱਛਾ, ਨਾਲ ਦੇ ਨਾਲ ਇੱਕ ਹੋਰ ਖਬਰ ਹੈ ਕਿ ਸਿੰਘ ਸਾਹਿਬਾਨ ਦੀ ਜਿਹੜੀ ਬੇਅਦਬੀ ਕਾਨੂੰਨ ਆ ਇਹਦੇ ਤੇ ਕੋਈ ਮੀਟਿੰਗ ਹੋਈ ਹੈ ਸਿੰਘ ਸਾਹਿਬਾਨ ਨੇ, ਜਿਹੜਾ ਬੇਅਦਬੀ ਕਾਨੂੰਨ ਆ ਇਹਦੇ ਵਿੱਚ ਉਹਨਾਂ ਨੂੰ ਲੱਗਦਾ ਕੋਈ ਚੀਜ਼ਾਂ ਨੇ ਜਿਹੜੀਆਂ ਉਹ ਠੀਕ ਨਹੀਂ ਜਾਂ ਕੀ, ਕਾਹਦੇ ਕਰਕੇ ਮੀਟਿੰਗ ਕਾਹਦੇ ਕਰਕੇ ਸੱਦੀ ਗਈ ਹੈ ਜੀ?
7: ਦੇਖੋ ਇਹ ਨਾ ਇਹ ਜਿਹੜਾ ਕਾਨੂੰਨ ਦਾ ਨਾਂ ਹੈਗਾ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਇਹ ਜਿਹੜਾ ਪਿਛਲੇ ਦਿਨ ਜਿਹੜਾ ਬਣਿਆ ਕਾਨੂੰਨ ਬਣਿਆ ਪੰਜਾਬ ਦੇ ਵਿੱਚ, ਇਹਦੇ ਦੇ ਬਾਬਤ ਹੀ ਜਿਹੜੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਹਨਾਂ ਨੂੰ ਜਥੇਦਾਰ ਸਾਹਿਬ ਨੇ ਤਲਬ ਕੀਤਾ ਸੀ, ਇਹਦੇ ਬਾਅਦ ਹੀ ਹੁਣ ਤਾਜ਼ਾ ਜਾਣਕਾਰੀ ਆਈ ਆ। ਅੱਜ ਸਿੰਘ ਸਾਹਿਬਾਨ ਦੇ ਵੱਲੋਂ ਉਹ ਜਿਹੜੇ ਨੇ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ ਤੇ ਉੱਧਰ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਤੇ ਹੋਰ ਸਿੰਘ ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਕਿ ਮੀਟਿੰਗ ਕੀਤੀ ਗਈ ਆ ਤੇ ਗੱਲ ਕਹੀ ਗਈ ਵੀ ਜੋ ਤਾਂ ਸਰਕਾਰ ਨੇ ਸਖ਼ਤ ਸਜ਼ਾਵਾਂ ਦੇਣ ਦੀ ਗੱਲ ਕਹੀ ਆ ਵਧੀਆ, ਪਰ ਇਹਦੇ ਵਿੱਚ ਕਸਟੋਡੀਅਨ ਦੀ ਭੂਮਿਕਾ ਜਿਹੜੀ ਉਹ ਭਾਵੇਂ ਹੋਵੇ ਜੀ ਗ੍ਰੰਥੀ ਸਿੰਘ ਤੇ ਭਾਵੇਂ ਹੋਵੇ ਘਰ ਦਾ ਮਾਲਕ ਤੇ ਭਾਵੇਂ ਹੋਵੇ ਕੋਈ ਹੋਰ, ਉਹ ਕਹਿੰਦੇ ਵੀ ਉਹ ਗਲਤ ਆ। ਇਹ ਕਾਨੂੰਨ ਦੇ ਤਹਿਤ ਕੀ ਆ ਵੀ ਜੇਕਰ ਤੁਸੀਂ ਬੇਅਦਬੀ ਸਾਬਤ ਹੋ ਗਈ ਉਹਨੂੰ ਤਾਂ ਉਮਰ ਭਰ ਦੀ ਕੈਦ ਦਾ, ਪਰ ਜੇਕਰ ਕਿਸੇ ਦੇ ਘਰ ਦੇ ਵਿੱਚ ਖੰਡ ਪਾਠ ਵੀ ਰੱਖਿਆ ਤਾਂ ਉਹਦੀ ਜ਼ਿੰਮੇਵਾਰੀ ਹੈ ਵੀ ਉਹਨੇ ਨਿਗਰਾਨੀ ਕਿਉਂ ਨੀ ਕੀਤੀ। ਕੋਈ ਜੇਕਰ ਬੇਅਦਬੀ ਕਰ ਗਿਆ ਤੇ ਫਿਰ 5 ਸਾਲ ਦੀ ਸਜ਼ਾ ਉਹਨੂੰ ਵੀ ਹੋਊਗੀ, ਗ੍ਰੰਥੀ ਸਿੰਘ ਨੂੰ ਵੀ ਹੋ ਸਕਦੀ ਆ। ਉਹ ਕਹਿੰਦੇ ਵੀ ਭਾਈ ਗ੍ਰੰਥੀ ਸਿੰਘਾਂ ਦੇ ਮਾਨ ਸਨਮਾਨ ਦੇ ਉੱਤੇ ਸੱਟ ਮਾਰਨ ਵਾਲੀ ਗੱਲ ਆ ਵੀ ਇਹ ਗੱਲ ਵਿੱਚੋਂ ਗਲਤ ਇਹ ਕੱਟੀ ਜਾਵੇ ਜੀ।
5: ਅੱਛਾ, ਇੱਕ ਜਿਹੜੀ ਹੋਰ ਆ ਕਿ ਪੰਜਾਬ ਦੇ ਜਿਹੜੇ ਕਿਸਾਨ ਆ ਉਹਨਾਂ ਲਈ ਜਿਹੜੇ ਫਾਰਮ ਸਟੇ ਪਾਲਿਸੀ ਲਾਗੂ ਹੋਈ ਆ, ਥੋੜਾ ਜਿਹਾ ਇਹਦੇ ਬਾਰੇ ਵੀ ਦੱਸ ਦਿਓ ਜੀ, ਇਹ ਪਾਲਿਸੀ ਅਸਲ 'ਚ ਕੀ ਹੈ?
7: ਇਹ ਤਾਂ ਮੈਨੂੰ ਲੱਗਦਾ ਵੀ ਹੈਰਾਨੀ ਵਾਲੀ ਗੱਲ ਆ ਕਿ ਪੰਜਾਬ ਦੀ ਜਿਹੜੀ ਲੈਂਡ ਆ, ਜਿਹੜੀ ਪੰਜਾਬ ਦੀ ਖੇਤੀਬਾੜੀ ਵਾਲੀ ਜ਼ਮੀਨ ਆ, ਮੈਨੂੰ ਲੱਗਦਾ ਵੀ ਉਹਨੂੰ ਵੀ ਉਸਾਰੀ ਯੋਗ ਬਣਾਉਣ ਦੀ ਤਿਆਰੀ ਆ। ਪਤਾ ਇਹ ਲੱਗਾ ਜੀ ਕਿ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਪਾਲਿਸੀ ਜਿਹੜੀ ਉਹ ਪਾਸ ਕਰ ਦਿੱਤੀ ਗਈ ਆ, ਕਿਸਾਨ ਆਪਣੇ ਖੇਤਾਂ ਦੇ ਵਿੱਚ ਕਮਰੇ ਬਣਾ ਸਕਦੇ ਆ, ਰਿਹਾਇਸ਼ ਬਣਾ ਸਕਦੇ ਆ, ਟੂਰਿਸਟ ਨੂੰ ਉਹ ਕਮਰੇ ਦੇ ਸਕਦੇ ਆ, ਉਹਦੇ ਵਿੱਚੋਂ ਪੈਸੇ ਕਮਾ ਸਕਦੇ ਆ। ਉਹਨਾਂ ਨੂੰ ਤੁਸੀਂ ਦਿਖਾਉਣੇ ਵੀ ਬਲਦ ਗੱਡੀਆਂ ਘੋੜਿਆਂ ਤੇ ਬਿਠਾਉਣਾ, ਉਹਨਾਂ ਨੂੰ ਪੰਜਾਬ ਦੀ ਫੀਲਿੰਗ, ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਖੇਤੀਬਾੜੀ, ਪੰਜਾਬ ਦਾ ਕਲਚਰ, ਇਹ ਸਾਰਾ ਦਿਖਾਉਣਾ। ਹੁਣ ਵੇਹਣੇ ਵੀ ਭਾਈ ਕਿੰਨੇ ਕਿਸਾਨ ਇਸ ਚੀਜ਼ ਦਾ ਲਾਹਾ ਲੈਂਦੇ ਆ, ਪਰ ਇਹ ਵੀ ਸਰਕਾਰ ਇਹ ਗੱਲ ਕਹਿੰਦੀ ਵੀ ਭਾਈ ਤੁਸੀਂ ਘੱਟੋ ਘੱਟ 1 ਏਕੜ ਜ਼ਮੀਨ ਹੋਵੇ, 90% ਖਾਲੀ ਛੱਡੋ, 10% ਦੇ ਵਿੱਚ ਕਮਰੇ ਪਾਓ ਤੇ ਲੋਕਾਂ ਨੂੰ ਦਿਖਾਓ ਵੀ ਭਾਈ ਸਾਡੇ ਖੇਤ, ਸਾਡਾ ਸੱਭਿਆਚਾਰ, ਸਾਡੇ ਪਿੰਡ, ਸਾਡੀਆਂ ਸੱਥਾਂ ਤੇ ਸਾਡੀਆਂ ਹੱਟੀਆਂ ਕਿਵੇਂ ਆ ਜੀ।
5: ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਸਵਰਨ ਸਿੰਘ ਟਾਣਾ ਸਾਹਿਬ ਸਾਡੇ ਨਾਲ ਖਬਰਾਂ ਪੰਜਾਬ ਦੀ ਧਰਤੀ ਤੋਂ ਤੁਹਾਡੇ ਰੂਬਰੂ ਕਰ ਰਹੇ ਨੇ ਤੇ ਜਾਂਦੇ ਜਾਂਦੇ ਮੈਨੂੰ ਇਹ ਵੀ ਦੱਸ ਦਿਓ ਕਿ ਕ੍ਰਿਕਟਰ ਜਿਹੜੇ ਹਰਭਜਨ ਸਿੰਘ ਹੋਣੀ ਉਹ ਚਰਚਾ 'ਚ ਕਿਤੇ ਨਾ ਕਿਤੇ ਬਣੇ ਹੀ ਰਹਿੰਦੇ ਆ ਅਤੇ ਉਹਨਾਂ ਬਾਬਤ ਵੀ ਜਿਹੜੀ ਸੁਰੱਖਿਆ ਮਾਮਲੇ 'ਚ ਸਰਕਾਰ ਤੋਂ ਜਵਾਬ ਤਲਬ ਆ ਜੀ।
7: ਹਾਂ ਬਿਲਕੁਲ ਜੀ, ਇਹਨਾਂ ਦੇ ਮਾਮਲੇ ਦੇ ਵਿੱਚ ਸਰਕਾਰ ਤੋਂ ਜਵਾਬ ਤਲਬੀ ਕੀਤੀ ਗਈ ਆ ਹਾਈ ਕੋਰਟ ਦੇ ਵੱਲੋਂ, ਕਿਉਂਕਿ ਜਦੋਂ ਇਹ ਆਮ ਆਦਮੀ ਪਾਰਟੀ ਦੇ ਸੀਗੇ ਰਾਜ ਸਭਾ ਦੇ ਮੈਂਬਰ, ਇਹਨਾਂ ਦੇ ਉੱਪਰ ਸੁਰੱਖਿਆ ਬਹੁਤ ਸੀ। ਜਦੋਂ ਬੀਜੇਪੀ 'ਚ ਮਰਜ ਹੋ ਗਿਆ ਸੁਰੱਖਿਆ ਵਾਪਸ ਲੈ ਲਈ, ਫਿਰ ਕੇਂਦਰ ਨੇ ਪਤਾ ਲੱਗਾ ਜੀ ਸੀਆਰਪੀ ਵੀ ਸਿਕਿਉਰਿਟੀ ਦਿੱਤੀ, ਹਰਭਜਨ ਸਿੰਘ ਨੇ ਅਦਾਲਤ ਦਾ ਦਰਵਾਜ਼ਾ ਖੜਕਾਤਾ, ਅਦਾਲਤ ਨੇ ਸਵਾਲ ਦਾ ਉੱਤਰ ਮੰਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੁਲਿਸ ਤੋਂ ਕਿ ਭਾਈ ਤੁਸੀਂ ਕਿਹੜੀ ਕੈਟਾਗਰੀ ਦੇ ਤਹਿਤ ਸਿਕਿਉਰਿਟੀ ਦਿੰਦੇ ਆ, ਤੁਹਾਡੇ ਮਾਪਦੰਡ ਕੀ ਆ, ਕੀ ਹੁਣ ਖਤਰਾ ਟਲ ਜਾਂਦਾ ਵੀ ਜਦੋਂ ਕੋਈ ਬੰਦਾ ਦੂਜੀ ਪਾਰਟੀ ਚਲਾ ਜਾਵੇ, ਜਾਂ ਤੁਸੀਂ ਬਿਨਾਂ ਖਤਰੇ ਤੋਂ ਹੀ ਪਹਿਲਾਂ ਸਿਕਿਉਰਿਟੀ ਦੇ ਦਿੰਦੇ ਆ? ਤੇ ਸਰਕਾਰ ਨੇ ਮੰਗਿਆ ਜੀ 3 ਹਫ਼ਤੇ ਦਾ ਸਮਾਂ, ਹੁਣ 3 ਹਫ਼ਤੇ ਬਾਅਦ ਉੱਤਰ ਦੇਊਗੀ ਅਦਾਲਤ ਦੇ ਵਿੱਚ ਜੀ।
5: ਸੁਟਾਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
7: ਬਹੁਤ ਮਿਹਰਬਾਨੀ, ਮਿਹਰਬਾਨੀ,
5: ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਇਹ ਸਨ ਸਵਰਨ ਸਿੰਘ ਟਾਣਾ ਸਾਹਿਬ, ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਏ ਸੀ। ਤੇ ਨਾਲ ਦੀ ਨਾਲ ਹੀ ਦੱਸ ਦਈਏ ਕਿ ਦੀਪਾਂਸ਼ ਬਾਈ ਹੁਣਾਂ ਵੱਲੋਂ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪਾਂਸਰ ਕੀਤਾ ਜਾ ਰਿਹਾ ਦੁਆਬਾ ਟਰੈਵਲ ਵੱਲੋਂ। ਸੋ ਦੁਆਬਾ ਟੂਰ ਐਂਡ ਟਰੈਵਲ ਨੰਬਰ ਨੋਟ ਕਰਕੇ ਰੱਖ ਲਓ, ਜੇਕਰ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਬੈਸਟ ਟਿਕਟ ਲਈ 905-673-1400 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 905-673-1400 ਤੇ ਗੱਲਬਾਤ ਕੀਤੀ ਜਾ ਸਕਦੀ ਹੈ, 905-673-1400 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਅੱਗੇ ਆਪਾਂ ਕਹਾਣੀ ਪੜ੍ਹਦੇ ਹੁੰਦੇ ਸੀਗੇ ਕਿ ਲਾਲਚ ਬੁਰੀ ਬਲਾ, ਅਤੇ ਇੱਕ ਚੀਜ਼ ਆ ਜਿਹੜੀ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਕਿ ਇੱਕ ਪੱਲੇ ਬੰਨਣੀ ਹੈ, ਮੈਂ ਕਿਤੋਂ ਸੁਣੀ ਸੀ ਅਤੇ ਮੈਂ ਉਹ ਚੀਜ਼ ਪੱਲੇ ਬੰਨੀ। ਉਹ ਲਾਈਨ ਹੀ ਹੈ, ਇੱਕੋ ਲਾਈਨ ਆ ਜਿਹੜੀ ਤੁਹਾਡੇ ਅਤੇ ਸਾਡੇ ਲਈ ਬਹੁਤ ਬਹੁਤ ਕੀਮਤੀ ਲਾਈਨ ਹੋ ਸਕਦੀ ਆ। ਜੇ ਅੱਜ ਇਹਨੂੰ ਸੁਣ ਕੇ ਪੱਲੇ ਬੰਨ ਲਿਆ ਆਪਾਂ ਤਾਂ ਜ਼ਿੰਦਗੀ ਭਰ ਤੁਹਾਨੂੰ ਇਹਦਾ ਫਾਇਦਾ ਮਿਲਣਾ। ਉਹ ਇਹ ਆ ਕਿ ਛੋਟਾ ਲਾਲਚ ਵੱਡੀ ਤਰੱਕੀ ਰੋਕ ਸਕਦਾ, ਛੋਟਾ ਲਾਲਚ ਵੱਡੀ ਤਰੱਕੀ ਰੋਕ ਸਕਦਾ। ਕਦੇ ਵੀ ਛੋਟੇ ਲਾਲਚ ਦੇ ਪਿੱਛੇ ਨਹੀਂ ਜਾਣਾ। ਜਦੋਂ ਵੀ ਲਾਲਚ ਪਊਗਾ ਨਾ ਕਿਸੇ ਚੀਜ਼ ਦਾ, ਉਹ ਆਊਗਾ ਤੁਹਾਡੇ ਕੋਲ, ਲਾਲਚ ਤੁਹਾਨੂੰ ਆਊਗਾ, ਤੁਸੀਂ ਉਹਨੂੰ ਰੋਕ ਨਹੀਂ ਸਕਦੇ, ਪਰ ਉਹਨੇ ਤੁਹਾਡੀ ਵੱਡੀ ਤਰੱਕੀ ਰੋਕ ਦੇਣੀ ਹੈ। ਮਸਲਨ ਕਿ ਚਲੋ ਮੈਂ ਆਪਣੀ ਗੱਲ ਹੀ ਕਰ ਲੈਂਦਾ, ਸੌਖੇ ਤਰੀਕੇ ਨਾਲ ਸਮਝ 'ਚ ਆਜੂਗੀ ਕਿ ਮੈਨੂੰ ਇੱਕ ਵਾਰ ਕਿਸੇ ਦੀ ਕਾਲ ਆਈ ਵੀਰ ਦੀ, ਕਹਿੰਦਾ ਬਾਈ ਡਰਾਈਵਰ ਚਾਹੀਦਾ, ਬੋਲ ਦਊਂਗੇ? ਮੈਂ ਕਿਹਾ ਜੀ ਬੋਲ ਦਿੰਦੇ ਹਾਂ। ਮੈਂ ਕਿਹਾ ਕਿੰਨੇ ਡਰਾਈਵਰ ਚਾਹੀਦੇ ਵੀਰੇ? ਕਹਿੰਦੇ ਕਿੰਨੇ ਪੈਸੇ ਲੱਗਣਗੇ? ਮੈਂ ਕਿਹਾ ਜੀ ਕਿੰਨੇ ਡਰਾਈਵਰ ਚਾਹੀਦੇ ਆ? ਕਹਿੰਦੇ ਵੀਰੇ ਚਾਹੀਦਾ ਤਾਂ ਇੱਕੋ ਹੀ ਆ। ਅਤੇ ਮੈਂ ਕਿਹਾ ਯਾਰ ਇੱਕ ਦੇ ਹੁਣ ਤੁਸੀਂ ਕੀ ਆ, ਮੈਂ ਉੱਦਾਂ ਹੀ ਬੋਲ ਦਿੰਦਾ, ਕੋਈ ਗੱਲ ਨਹੀਂ, ਫਿਰ ਸਹੀ ਕਦੇ। ਕਹਿੰਦੇ ਬਾਈ ਠੀਕ ਹੈ ਜੀ। ਸੋ ਮੈਂ ਬੋਲਤਾ ਜੀ ਉਹਨਾਂ ਨੂੰ ਡਰਾਈਵਰ ਮਿਲ ਗਿਆ ਜਾਂ ਕਿੱਦਾਂ ਵੀ ਆ। ਉਹਨਾਂ ਨੇ ਬਾਅਦ 'ਚ ਜਾ ਕੇ ਰੀਅਲ ਇਸਟੇਟ ਦੇ ਵਿੱਚ ਟ੍ਰਾਂਜੈਕਸ਼ਨ ਕੀਤੀ। ਹੁਣ ਛੋਟਾ ਲਾਲਚ ਸੀਗਾ, ਜੇ ਉਹਨਾਂ ਨੂੰ ਕਹਿ ਦਿੰਦਾ ਕਿ ਇੰਨੇ ਪੈਸੇ ਲੱਗਣਗੇ, ਜੇ ਉਹ ਛੋਟਾ ਲਾਲਚ ਹੋ ਜਾਣਾ ਸੀਗਾ, ਇੱਕ ਦਿਨ ਨਾਲ ਬੋਲਣ ਨਾਲ ਕੀ ਫਰਕ ਪੈਣਾ ਸੀਗਾ ਜੇ ਉਹਨਾਂ ਦਾ ਕੰਮ ਬਣ ਗਿਆ, ਤਾਂ ਵੱਡੀ ਤਰੱਕੀ ਆ ਜਿਹੜੀ ਉਹ ਰੁਕ ਜਾਂਦੀ ਆ। ਕਈ ਵਾਰ ਸਪੋਜ਼ ਕਰੋ ਕਿ ਤੁਸੀਂ ਕੋਈ ਆਰਟਿਸਟ ਆ, ਆਰਟਿਸਟ ਨੂੰ ਕਿਸੇ ਨੂੰ ਛੋਟਾ ਰੋਲ ਕਿਸੇ ਫਿਲਮ ਦੇ ਵਿੱਚ ਮਿਲਿਆ ਹੋਵੇ ਅਤੇ ਉਹ ਕਹੇ ਕਿ ਮੈਂ ਤਾਂ ਇੰਨੀ ਹੀ ਪੇਮੈਂਟ ਲੈਣੀ ਹੈ ਬਾਈ ਜੀ, ਤਾਂ ਵੱਡੀ ਤਰੱਕੀ ਹੋ ਸਕਦਾ ਉਹਨੂੰ ਕੋਈ ਵੱਡੀ ਫਿਲਮ ਦੇ ਵਿੱਚ, ਉਸੇ ਫਿਲਮ ਦੇ ਵਿੱਚ ਉਹ ਡਾਇਰੈਕਟਰ ਉਹਦਾ ਛੋਟਾ ਜਿਹਾ ਰੋਲ ਦੇਖ ਕੇ ਵੱਡੀ ਫਿਲਮ ਦੇ ਵਿੱਚ ਉਹਨੂੰ ਕੋਈ ਸੀਨ ਦੇ ਸਕਦਾ, ਪਰ ਉਹਦੀ ਵੱਡੀ ਤਰੱਕੀ ਰੱਖ ਗਈ ਕਿਉਂਕਿ ਉਹਨੇ ਛੋਟਾ ਲਾਲਚ ਕਰ ਲਿਆ। ਛੋਟਾ ਲਾਲਚ ਵੱਡੀ ਤਰੱਕੀ ਰੋਕ ਸਕਦਾ, ਲਾਲਚ ਤਾਂ ਵੈਸੇ ਹੀ ਮਾੜਾ ਵਾ। ਇੱਕ ਨਾ ਕਹਾਣੀ ਹੁੰਦੀ ਸੀ ਕਿ ਬੜੀ ਕਮਾਲ ਦੀ ਸੀਗੀ, ਉਹਦੇ 'ਚ ਕਹਿੰਦੇ ਹੁੰਦੇ ਸੀ ਕਿ ਯਾਰ ਜੇ ਕੋਈ ਰਾਜਾ ਸੀਗਾ ਉਹ ਭਗਤੀ ਕਰਨ ਲੱਗ ਗਿਆ ਅਤੇ ਉਹਨੂੰ ਮਤਲਬ ਉੱਥੇ ਫਰਿਸ਼ਤਾ ਆ ਗਿਆ, ਉਹ ਕਹਿੰਦਾ ਹਾਂ ਵੀ ਦੱਸ ਕੀ ਚਾਹੁੰਦਾ। ਸੋਨੇ ਦਾ ਬੜਾ ਸ਼ੌਕੀਨ ਸੀ, ਕਹਿੰਦਾ ਬਸ ਮੈਂ ਧੰਨ ਧੰਨ ਹੋ ਜਾਵੇ, ਪੈਸਾ ਧੇਲਾ ਮੇਰੇ ਕੋਲ ਆ ਜਾਵੇ ਸਾਰਾ ਕੁਛ, ਪੈਸਾ ਧੇਲਾ ਤਾਂ ਹੀ ਆਊਗਾ ਅਤੇ ਉਹਦੇ ਨਾਲ ਕੀ ਕਰੇਗਾ, ਉਹਦੇ ਨਾਲ ਸੋਨਾ ਖਰੀਦ ਲੂੰਗਾ। ਕਹਿੰਦਾ ਫਿਰ? ਕਹਿੰਦਾ ਮੈਨੂੰ ਤੁਸੀਂ ਬਾਹਰ ਇਹ ਦੇ ਦਿਓ ਬਸ ਵੀ ਮੈਂ ਜਿੱਥੇ ਜਿੱਥੇ ਜਾਵਾਂ ਜਿਹਨੂੰ ਹੱਥ ਲਾਵਾਂ ਸੋਨੇ ਦੀ ਬਣ ਜਾਵੇ ਚੀਜ਼। ਉਹ ਕਹਿੰਦਾ ਵੀ ਤਥਾ ਅਸਤੂ ਹੋ ਜਾਊ। ਉਹ ਬਸ ਖੁਸ਼ ਹੋ ਗਿਆ, ਰਾਤ ਨੂੰ ਸੁਪਨੇ ਵੀ ਆਉਣ ਵੀ ਹੁਣ ਮੇਰੇ ਵਰਗਾ ਅਮੀਰ ਦੁਨੀਆਂ 'ਚ ਹੈ ਨਹੀਂ ਗਾ, ਜਿੰਨਾ ਮਰਜ਼ੀ ਸੋਨਾ ਮੈਂ ਬਣਾ ਲਵਾਂ, ਕਿਹੜੀ ਖਾਣ ਇਹੋ ਜਿਹੀ ਜਿੱਥੋਂ ਸੋਨਾ ਮੁੱਕਣਾ ਨਹੀਂ, ਪਰ ਮੇਰੇ ਕੋਲੋਂ ਜਿਹਨੂੰ ਮਰਜ਼ੀ ਹੱਥ ਲਾਵਾਂ ਸੋਨਾ ਬਣ ਜਾਣਾ। ਉਹ ਸਵੇਰੇ ਉੱਠਿਆ, ਉੱਠ ਕੇ ਉਹਨੇ ਆਪਣੇ ਬੈੱਡ ਨੂੰ ਹੱਥ ਲਾਇਆ ਅਤੇ ਬੈੱਡ ਸੋਨੇ ਦਾ ਬਣ ਗਿਆ। ਕਹਿੰਦਾ ਇਹ ਨਜ਼ਾਰਾ ਹੀ ਆ ਗਿਆ ਜਿਹੜਾ ਤਾਂ ਗੱਲਬਾਤ। ਉੱਠ ਕੇ ਅਖਬਾਰ ਜਾਣ ਪੜ੍ਹਨ ਲੱਗਿਆ ਤਾਂ ਅਖਬਾਰ ਸੋਨੇ ਦਾ ਬਣ ਗਿਆ, ਚਾਹ ਦੇ ਕੱਪ ਨੂੰ ਹੱਥ ਲਾਇਆ ਤਾਂ ਚਾਹ ਦਾ ਕੱਪ ਸੋਨੇ ਦਾ ਬਣ ਗਿਆ। ਕਹਿੰਦਾ ਯਾਰ ਥੋੜ੍ਹਾ ਜਿਹਾ ਉਹਦੇ ਮਨ ਦੀ ਘੰਟੀ ਖੜਕਣੀ ਸ਼ੁਰੂ ਹੋਈ ਵੀ ਕੰਮ ਕਿਤੇ ਗਲਤ ਤਾਂ ਨਹੀਂ ਕਰ ਬੈਠੇ ਆ। ਅਤੇ ਬਾਹਰ ਜਾਣ ਲੱਗਿਆ, ਅਤੇ ਬਾਹਰ ਜਾਣ ਲੱਗਿਆ ਉੱਥੇ ਸਕੂਟਰ ਨੂੰ ਹੱਥ ਲਾਇਆ ਆਪਦੇ ਨੂੰ, ਉਹ ਸਕੂਟਰ ਸੋਨੇ। ਉਹ ਕਹਿੰਦਾ ਯਾਰ ਆਹ ਤਾਂ ਕੰਮ ਔਖਾ ਹੋ ਗਿਆ ਵੀ ਕਿਤੇ ਜਾ ਵੀ ਨਹੀਂ ਸਕਦਾ, ਅਤੇ ਪਲੇਟ ਨੂੰ ਹੱਥ ਲਾਇਆ ਤਾਂ ਪਲੇਟ ਰੋਟੀ ਖਾਣ ਲਈ, ਰੋਟੀ ਦੀ ਬੁਰਕੀ ਤੋੜਨ ਲੱਗਿਆ ਜਾਂ ਰੋਟੀ ਬਣਾਉਣ ਲੱਗਿਆ ਤਾਂ ਉਹ ਸੋਨੇ ਦੀ। ਹੁਣ ਸੋਨੇ ਦੀ ਰੋਟੀ ਨਾਲ ਤਾਂ ਭੁੱਖ ਨਹੀਂ ਨਾ ਮਿਟਣੀ ਹੈ। ਪਰੇਸ਼ਾਨ ਹੋ ਗਿਆ, ਦੁਖੀ ਹੋ ਗਿਆ, ਟੈਨਸ਼ਨ ਲੈਣ ਲੱਗ ਗਿਆ ਵੀ ਹੁਣ ਕੀ ਕਰਾਂ। ਰੋਣ ਕਰਲਾਉਣ ਲੱਗ ਗਿਆ। ਉਹ ਫਰਿਸ਼ਤਾ ਫਿਰ ਦੁਬਾਰੇ ਆਇਆ, ਕਹਿੰਦਾ ਵੀ ਹੁਣ ਕੀ ਹੈ, ਤੂੰ ਤਾਂ ਕਹਿੰਦਾ ਸੀ ਸੋਨੇ ਦੀ ਬਣ ਜਾ, ਤੇਰੀਆਂ ਤਾਂ ਸਾਰੀਆਂ ਖੁਆਇਸ਼ਾਂ ਪੂਰੀਆਂ ਹੋ ਗਈਆਂ, ਤੂੰ ਜਿਹੜੀ ਚੀਜ਼ ਨੂੰ ਹੱਥ ਲਾਉਣਾ ਦੁਨੀਆਂ 'ਚ ਇਹੋ ਜਿਹਾ ਬੰਦਾ ਹੀ ਕੋਈ ਨਹੀਂ ਹੈ ਤੇਰੇ ਵਰਗਾ ਤਾਂ, ਵੀ ਜਿਹੜੀ ਚੀਜ਼ ਨੂੰ ਹੱਥ ਲਾਉਣਾ ਸੋਨੇ ਦੀ, ਕਹਿੰਦਾ ਨਹੀਂ ਨਹੀਂ ਨਹੀਂ ਉਹਦੀ ਕੁੜੀ ਆਈ ਉਹਦੇ ਕੋਲ ਨੂੰ ਚੱਲ ਕੇ, ਉਹਨੂੰ ਪਿਆਰ ਕਰਨ ਲੱਗਿਆ, ਬਾਹਾਂ 'ਚ ਭਰਨ ਲੱਗਿਆ ਆਪਣੀ ਬੇਟੀ ਨੂੰ ਛੋਟੀ ਨੂੰ, ਤਾਂ ਉਹ ਸੋਨੇ ਦੀ ਬਣ ਗਈ। ਕਹਿੰਦਾ ਮੇਰੇ ਵਰਗਾ ਬਦਨਸੀਬ ਬੰਦਾ ਕੋਈ ਨਹੀਂ ਇਸ ਟਾਈਮ 'ਤੇ ਦੁਨੀਆਂ ਦੇ ਵਿੱਚ, ਤੂੰ ਜੋ ਕੁਛ ਵੀ ਆ ਸਾਰਾ ਹੀ ਸੋਨਾ ਲੈ ਜਾ, ਮੈਨੂੰ ਉਹੋ ਜਿਹਾ ਹੀ ਕਰਦੇ ਜਿਹੋ ਜਿਹਾ ਮੈਂ ਪਹਿਲਾਂ ਸੀਗਾ। ਕਹਿੰਦਾ ਅੱਛਾ ਵੀ ਹੁਣ ਤੈਨੂੰ ਇਹ ਚੀਜ਼ਾਂ ਦੀ ਲੋੜ ਨਹੀਂ। ਉਹ ਕਹਿੰਦਾ ਵੀ ਮੈਂ ਮੈਨੂੰ ਮੇਰੀ ਜਾਗ ਹੀ ਹੁਣ ਖੁੱਲ੍ਹੀ ਆ, ਅੱਖ ਹੀ ਹੁਣ ਖੁੱਲ੍ਹੀ ਆ ਮੇਰੀ ਕਿ ਯਾਰ ਸਾਰਾ ਕੁਛ ਪੈਸਾ ਨਹੀਂ ਹੁੰਦਾ, ਸਾਰਾ ਕੁਛ ਲਾਲਚ ਨਹੀਂ ਹੁੰਦਾ, ਸੋ ਕੁਛ ਨਾ ਕੁਛ ਤੁਹਾਨੂੰ ਜਿਹੋ ਜਿਹੀ ਜ਼ਿੰਦਗੀ ਤੁਹਾਡੇ ਕੋਲ ਹੈਗੀ ਆ ਉਹਨੂੰ ਖੂਬਸੂਰਤ ਤੁਸੀਂ ਬਣਾ ਲਓਗੇ ਤਾਂ ਤੁਹਾਨੂੰ ਉਹ 'ਚੋਂ ਬਹੁਤ ਕੁਛ ਲੱਭਿਆਉਣਾ। ਅਤੇ ਉਹ ਕਹਿੰਦਾ ਚਲੋ ਤਥਾਸਤੂ ਹੁਣ ਤੈਨੂੰ ਸਮਝ ਲੱਗ ਗਈ ਆ, ਜਾਗ ਤੇਰੀ ਖੁੱਲ੍ਹ ਗਈ ਆ। ਅਤੇ ਉਹ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ, ਮੇਰੀ ਜ਼ਿੰਦਗੀ ਮੇਰੀ ਬੇਟੀ ਦੇ ਵਿੱਚ ਹੀ ਆ, ਮੇਰੀ ਜ਼ਿੰਦਗੀ ਮੈਨੂੰ ਰੋਟੀ ਖਾਣ ਨੂੰ ਮਿਲ ਗਈ ਅਤੇ ਪਰਿਵਾਰ ਮੇਰੇ ਕੋਲ ਆ ਅਤੇ ਮੈਨੂੰ ਚਾਹੀਦਾ ਕੀ ਆ। ਸੋ ਲਾਲਚ ਜਿਹੜਾ ਨਾ ਉਹ ਤਿਆਗਣਾ ਪੈਣਾ, ਲਾਲਚ ਤਿਆਗਣਾ, ਜਿਹੜਾ ਬੰਦਾ ਤਿਆਗਣਾ ਸਿੱਖ ਗਿਆ ਉਹ ਉਹ ਉਹ ਤਿਆਗ ਅਸੀਂ ਕਹਿੰਦੇ, ਕਈ ਬਹੁਤ ਬੰਦੇ ਕਹਿੰਦੇ ਕਿ ਯਾਰ ਮੈਂ ਤਾਂ ਬਹੁਤ ਤਿਆਗੀ ਹਾਂ, ਮੈਨੂੰ ਲਾਲਚ ਨਹੀਂ ਹੈ। ਸੋ ਕਈ ਵਾਰ ਇੱਕ ਹੋਰ ਤੁਰੇ ਜਾਂਦੇ ਆ ਸਾਧੂ ਅਤੇ ਉਹ ਕਹਿੰਦੇ ਯਾਰ ਹੁਣ ਆਪਾਂ ਨਾ ਦੁਨੀਆਦਾਰੀ ਤੋਂ ਖਿਹੜਾ ਛਡਾ ਲੈਣਾ, ਹੁਣ ਆਪਾਂ ਲਾਲਚ ਨਹੀਂ ਕਿਸੇ ਚੀਜ਼ ਦਾ ਕਰਿਆ ਕਰਨਾ। ਅਤੇ ਉਹ ਨਾਲ ਉਹਦੇ ਘਰ ਵਾਲੇ ਨੂੰ ਲੈ ਕੇ ਚੱਲਿਆ, ਕਹਿੰਦਾ ਵੀ ਆਪਾਂ ਕੋਈ ਪੈਸਾ ਧੇਲਾ ਕੁਛ ਨਹੀਂ ਹੈ। ਉਹ ਤੁਰ ਪਏ ਆ ਜੰਗਲਾਂ ਦੇ ਵਿੱਚ, ਤੁਰੇ ਜਾ ਰਹੇ ਆ ਅਤੇ ਉਹ ਜਿਹੜਾ ਕੰਦ ਮੂਲ ਆ ਕੁਛ ਖਾਂਦੇ ਆ, ਦਰੱਖਤਾਂ ਦੇ ਪੱਤੇ ਖਾ ਲੈਂਦੇ ਆ, ਦੁਨੀਆਦਾਰੀ ਤੋਂ ਬਿਲਕੁਲ ਉਹਨਾਂ ਦਾ ਨਿਰਮੋਹੇ ਹੋ ਜਾਂਦਾ ਵੀ ਨਹੀਂ ਕੁਛ ਹੈ ਹੀ ਨਹੀਂ ਜ਼ਿੰਦਗੀ 'ਚ ਕੀ ਆ। ਉਹ ਤੁਰੇ ਜਾਂਦੇ ਆ ਅਤੇ ਇੱਕ ਥਾਂ 'ਤੇ ਘਰ ਵਾਲੀ ਜਾਂਦੀ ਆ ਅਤੇ ਉਹਨੂੰ ਸੋਨੇ ਦੀ ਮੋਹਰਾਂ ਵਾਲੀ ਗੁੱਠਲੀ ਉਹ ਮਿਲ ਜਾਂਦੀ ਆ, ਉਹਦਾ ਪੈਰ ਵੱਜਦਾ। ਉਹ ਦੇਖਦੀ ਹੈ, ਸੋਚਦੀ ਹੈ ਚੱਕਾਂ ਕਿ ਨਾ ਚੱਕਾਂ, ਫਿਰ ਕਹਿੰਦੀ ਨਹੀਂ ਆਪਾਂ ਤਾਂ ਤਿਆਗੀ ਹੋ ਕੇ ਨਿਕਲਿਆ ਘਰੋਂ, ਛੱਡੋ ਪੁਰੇ ਕੀ ਚੱਕਣਾ। ਅੱਗੇ ਲੰਘ ਜਾਂਦੀ, ਉਹ ਵੀ ਲੰਘ ਜਾਂਦਾ। ਥੋੜ੍ਹੀ ਦੂਰ ਜਾ ਕੇ ਫਿਰ ਮਨ ਉਤਾਵਲਾ ਹੁੰਦਾ ਵੀ ਯਾਰ ਸੋਨੇ ਦੀਆਂ ਮੋਹਰਾਂ ਸੀਗੀਆਂ, ਸਾਡੇ ਕੋਲ ਕੁਛ ਜੇ ਹੋਵੇ ਤਾਂ ਚੰਗਾ ਵਧੀਆ ਖਾ ਪੀ ਵੀ ਸਕਦੇ ਹਾਂ ਅਸੀਂ, ਪਰ ਜ਼ਿੰਦਗੀ ਦੇ ਵਿੱਚ ਇਹ ਕਿਹੜਾ ਅਸੀਂ ਕਿਸ ਤੋਂ ਖੋਣੀਏ, ਖੋਈ ਆ ਨਾ, ਅਸੀਂ ਕਿਸ ਦੀਆਂ ਮਾਰੀਆਂ ਨੇ ਨਾ, ਅਸੀਂ ਕੋਈ ਬੇਈਮਾਨੀ ਕੀਤੀ ਆ, ਖਬਰਾਂ ਰੱਬ ਨੇ ਸਾਨੂੰ ਇਹ ਮੋਹਰਾਂ ਦਿੱਤੀਆਂ ਹੋਣ। ਉਹ ਆਪਣੇ ਘਰ ਵਾਲੇ ਨੂੰ ਰੋਕਦੀ ਹੈ ਜਾ ਕੇ, ਕਹਿੰਦੀ ਵੀ ਪਿੱਛੇ ਨਾ ਥੋੜ੍ਹੇ ਜਿਹੇ ਆਪਾਂ ਜਦੋਂ ਤੁਰੇ ਆਉਂਦੇ ਸੀ ਮੇਰੇ ਪੈਰ ਵੱਜਿਆ ਸੀਗਾ, ਅਤੇ ਤੁਸੀਂ ਦੇਖਿਆ ਹੋਣੀ ਉੱਥੇ ਇੱਕ ਗੁੱਠਲੀ ਜਿਹੀ ਪਈ ਸੀਗੀ, ਸੋਨੇ ਦੀਆਂ ਮੋਹਰਾਂ ਸੀਗੀਆਂ ਉਹ 'ਚ। ਉਹਨੇ ਜਿਹੜਾ ਜਵਾਬ ਦਿੱਤਾ ਨਾ ਉਹ ਸੁਣਨ ਵਾਲਾ ਸੀ, ਕਹਿੰਦੀ ਦੇਖੀ ਗੁੱਠਲੀ ਤੁਸੀਂ? ਕਹਿੰਦਾ ਹਾਂ ਦੇਖੀ ਸੀਗੀ, ਦੇਖ ਉਹਨੇ ਵੀ ਲਈ ਸੀ। ਕਹਿੰਦੀ ਉਸ 'ਚ ਸੋਨੇ ਦੀਆਂ ਮੋਹਰਾਂ ਸੀ ਤੁਹਾਨੂੰ ਪਤਾ? ਕਹਿੰਦਾ ਨਹੀਂ ਮੈਨੂੰ ਤਾਂ ਲੱਗੀਆਂ ਨਹੀਂ, ਮੈਨੂੰ ਤਾਂ ਉਹ 'ਚ ਉਹ ਮਿੱਟੀ ਲੱਗੀ, ਮੈਨੂੰ ਮਿੱਟੀ ਲੱਗੀ ਕਿਉਂਕਿ ਮੈਂ ਉਹ ਤਿਆਗੀ ਸੀ ਅਸਲ ਦੇ ਵਿੱਚ, ਉਹਨੂੰ ਸੋਨਾ ਵੀ ਮਿੱਟੀ ਦੇ ਤੁਰ ਲੱਗਿਆ ਸੀਗਾ। ਕਹਿੰਦਾ ਭਾਗਵਾਨੇ ਉਹ ਵੀ ਮਿੱਟੀ ਸੀ, ਮਿੱਟੀ ਸਮਝ ਕੇ ਵਾਪਸ ਆ ਜਾ, ਚੱਲ ਅੱਗੇ ਜੇ ਤਿਆਗ ਕਰਨਾ ਤਾਂ ਇਸ ਤਰੀਕੇ ਨਾਲ ਤਿਆਗ ਕਰਨਾ ਪੈਣਾ। ਸੋ ਕਹਿਣਾ ਬਹੁਤ ਸੌਖਾ ਵਾ ਕਿ ਬਾਈ ਮੈਂ ਲਾਲਚ ਛੱਡਤਾ, ਮੈਂ ਤਿਆਗੀ ਹੋ ਗਿਆ, ਪਰ ਬਹੁਤੀ ਵਾਰ ਛੱਡਿਆ ਨਹੀਂ ਜਾਂਦਾ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅੱਛਾ ਚਲੋ ਇਸ ਗੱਲ ਤੋਂ ਵੀ ਆਪਾਂ ਥੋੜ੍ਹੀ ਜਿਹੀ ਹੋਰ ਗੱਲ ਤੋਰਦੇ ਹਾਂ, ਕਿਹੜੀਆਂ ਕਿਹੜੀਆਂ ਯਾਰ ਚੀਜ਼ਾਂ ਨੇ ਇਹੋ ਜਿਹੀਆਂ ਜਿਹੜੀਆਂ ਪੈਸੇ ਦੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ। ਜਿਵੇਂ ਆਪਾਂ ਮਸਲਨ ਸਟੂਡੀਓ ਦਾ ਨੰਬਰ 905-564-6444, 905-564-6444, ਜਿਵੇਂ ਆਪਾਂ ਇਹ ਕਹੀਏ ਕਿ ਪੈਸੇ ਦੇ ਨਾਲ ਘੜੀ ਖਰੀਦੀ ਜਾ ਸਕਦੀ ਹੈ, ਜਿਵੇਂ ਆ ਘੜੀ ਬਣੀ ਹੋਈ ਆ, ਪਰ ਸਮਾਂ ਨਹੀਂ ਖਰੀਦਿਆ ਜਾ ਸਕਦਾ। ਪੈਸੇ ਦੇ ਨਾਲ ਮਕਾਨ ਖਰੀਦਿਆ ਜਾ ਸਕਦਾ, ਪਰ ਘਰ ਨਹੀਂ ਖਰੀਦਿਆ ਜਾ ਸਕਦਾ। ਘਰ ਬਣਾਉਣਾ ਪੈਣਾ, ਘਰ ਤੁਹਾਡੇ ਜੀਆਂ ਦੇ ਨਾਲ ਆ, ਜਦੋਂ ਉੱਥੇ ਹਾਸੇ ਹੋਣਗੇ, ਖੇਡਾਂ ਹੋਣਗੀਆਂ, ਪੋਜ਼ਿਟਿਵਿਟੀ ਆਸੇ ਪਾਸੇ ਹੋਊਗੀ, ਪਰਿਵਾਰ ਮਾਹੌਲ ਹੋਊਗਾ, ਘਰ ਤਾਂ ਤੁਹਾਨੂੰ ਬਣਾਉਣਾ ਪੈਣਾ। ਮਕਾਨ ਬਣ ਜੂਗਾ ਇੱਟਾਂ ਦਾ, ਮਕਾਨ ਇੱਟਾਂ ਨਾਲ ਬਣ ਜਾਂਦਾ, ਘਰ ਤੁਹਾਡੇ ਪਰਿਵਾਰ ਨਾਲ ਬਣਦਾ। ਸੋ ਪੈਸੇ ਨਾਲ ਮਕਾਨ ਖਰੀਦਿਆ ਜਾ ਸਕਦਾ ਪਰ ਘਰ ਨਹੀਂ, ਘੜੀ ਖਰੀਦੀ ਜਾ ਸਕਦੀ ਆ ਪਰ ਸਮਾਂ ਨਹੀਂ, ਬੈੱਡ ਖਰੀਦਿਆ ਜਾ ਸਕਦਾ ਪਰ ਨੀਂਦ ਨਹੀਂ ਤਾਂ ਤੁਹਾਨੂੰ ਸਕੂਨ ਦੀ ਫੇਰ ਹੀ ਆਊਗੀ, ਹੈ ਨਾ। ਸੋ ਹੋਰ ਇਹੋ ਜਿਹੀ ਕੋਈ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਆ ਰਹੀ ਹੋਵੇ ਤਾਂ ਤੁਸੀਂ ਫੇਸਬੁੱਕ ਦੇ ਜ਼ਰੀਏ ਵੀ ਸਾਨੂੰ ਦੱਸ ਸਕਦੇ ਹੋ। ਫੇਸਬੁੱਕ 'ਤੇ ਵੀ ਸਾਡੇ ਨਾਲ ਨਵਿੰਦਰ ਜੀ, ਬਹੁਤ ਬਹੁਤ ਧੰਨਵਾਦ ਜੀ ਜੁੜੇ ਹੋਏ ਤੁਸੀਂ। ਸੋ ਬਹੁਤ ਬਹੁਤ ਸ਼ੁਕਰੀਆ ਜਿਹੜੇ ਵੀ ਸੱਜਣ ਮਿੱਤਰ ਜੁੜੇ ਹੋਏ ਨੇ, ਹਰਦੇਵ ਸੈਣੀ ਜੀ ਵੀ ਜੁੜੇ ਹੋਏ ਆ। ਸੋ ਸਟੂਡੀਓ ਨੰਬਰ 905-564-6444 'ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਸਕਦੀ ਆ। ਕਿਹੜੀ ਕਿਹੜੀ ਚੀਜ਼ ਨੂੰ ਜੇ ਤੁਸੀਂ ਦੇਖਣਾ ਹੋਵੇ ਕਿ ਯਾਰ ਪੈਸੇ ਨਾਲ ਆਹ ਚੀਜ਼, ਜਿਵੇਂ ਪੈਸੇ ਨਾਲ ਜੇ ਅਸੀਂ ਰੋਟੀ ਖਰੀਦ ਲਾਂਗੇ, ਰੋਟੀ ਨਾਲ ਢਿੱਡ ਭਰ ਜੂਗਾ ਪਰ ਨੀਤ ਨਹੀਂ ਭਰਨੀ, ਪੈਸੇ ਨਾਲ ਨੀਤ ਨਹੀਂ ਭਰ ਸਕਦੇ ਤੁਸੀਂ। ਜਿਹੜੇ ਬੰਦੇ ਦੀ ਨੀਤ ਮਾੜੀ ਆ ਨਾ, ਨੀਤਾਂ ਨੂੰ ਮੁਰਾਦਾਂ ਐਵੇਂ ਥੋੜ੍ਹਾ ਕਹਾਣ ਬਣੀਆਂ ਕਿ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਨੇ, ਨੀਤ ਨਹੀਂ ਭਰ ਸਕਦੇ। ਸੋ ਢਿੱਡ ਭਰ ਸਕਦੇ ਹੋ ਤੁਸੀਂ ਪੈਸੇ ਨਾਲ ਚੀਜ਼ ਖਰੀਦ ਕੇ। ਨੀਅਤ ਭਰਨੀ ਔਖੀ ਆ। ਹੋਰ ਕਿਹੜੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਕੋਈ ਐਸੀ ਆਉਂਦੀ ਹੋਵੇ ਤੁਸੀਂ ਫੇਸਬੁੱਕ 'ਤੇ ਵੀ ਸਾਨੂੰ ਦੱਸ ਸਕਦੇ ਹੋ ਅਤੇ ਸਟੂਡੀਓ ਦੇ ਵਿੱਚ ਵੀ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਪੈਸੇ ਦੇ ਨਾਲ ਆਹ ਚੀਜ਼ ਖਰੀਦੀ ਜਾ ਸਕਦੀ ਹੈ ਪਰ ਆਹ ਨਹੀਂ। ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅੱਛਾ, ਜੇ ਜਿਮ ਦੇ ਵਿੱਚ ਤੁਸੀਂ ਹਜੇ ਤੱਕ ਨਹੀਂ ਗਏ ਜਾਂ ਤੁਹਾਨੂੰ ਪਰਸਨਲ ਟ੍ਰੇਨਰ ਦੀ ਜ਼ਰੂਰਤ ਹੈ ਅਤੇ ਤੁਸੀਂ ਸੋਚਦੇ ਹੋ ਕਿ ਯਾਰ ਮਹਿੰਗਾ ਬਹੁਤ ਹੋਊਗਾ, ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਇੱਕ ਤੁਹਾਨੂੰ ਮੈਂ ਪਰਸਨਲ ਟ੍ਰੇਨਰ ਹਾਂ, ਸੰਦੀਪ ਸੰਘਾ ਸਾਹਿਬ ਬਾਈ, ਇਹ ਕਹਿੰਦੇ ਤੁਹਾਨੂੰ ਕੋਈ ਕੰਟਰੈਕਟ ਕਰਨ ਦੀ ਲੋੜ ਨਹੀਂ ਕਿ 6 ਮਹੀਨੇ 3 ਮਹੀਨੇ ਸਾਲ, ਨਾ ਨਾ, ਤੁਸੀਂ ਸਿਰਫ ਇੱਕ ਕਾਲ ਕਰਿਓ, ਕਾਲ ਕਰਕੇ ਇਹਨਾਂ ਦੇ ਨਾਲ ਸੰਪਰਕ ਕਰ ਲਿਓ ਅਤੇ ਇਹਨਾਂ ਦੇ ਨਾਲ ਜੇ ਕਲਾਸ ਤੁਸੀਂ ਵੀਕ ਦੇ ਵਿੱਚ ਇੱਕ ਲਾਉਣੀ ਆ ਜਾਂ ਦੋ ਲਾਉਣੀਆਂ ਨੇ, ਸਿਰਫ ਕਲਾਸਿਸ ਦੇ ਪੈਸੇ ਪੇ ਕਰਨੇ ਤੁਸੀਂ। ਦੋ ਕਲਾਸਾਂ ਦੇ ਪੈਸੇ ਪੇ ਕਰ ਦਿਓ, 4 ਲਾਉਣੀਆਂ ਨੇ ਮਹੀਨੇ ਦੀਆਂ ਸਿਰਫ ਤਾਂ 4 ਦੇ ਪੇ ਕਰ ਦਿਓ, 8 ਲਾਉਣੀਆਂ ਤਾਂ 8 ਦੇ ਪੇ ਕਰ ਦਿਓ ਅਤੇ ਪਹਿਲੇ ਦਿਨ ਅਸੈਸਮੈਂਟ ਕਰਨਗੇ, ਫਿਰ ਤੁਹਾਡੀ ਮਹੀਨੇ ਬਾਅਦ ਫਿਰ ਅਸੈਸਮੈਂਟ ਕਰਨਗੇ ਕਿ ਇੰਨਾ ਭਾਰ ਸੀ ਇੰਨਾ ਘਟਿਆ। ਬਹੁਤ ਕਮਾਲ ਦੀ ਇਹ ਜਿਹੜੀ ਹੈਗੀ ਆ ਟ੍ਰੇਨਿੰਗ ਦਿੰਦੇ ਆ। ਨੰਬਰ ਨੋਟ ਕਰ ਲਓ, 6479585553 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 6479855553 'ਤੇ ਤੁਸੀਂ ਇਹਨਾਂ ਨਾਲ

0: ਕਰ ਲਿਆ ਨਾ ਜੀ, ਕੁਛ ਵੀ ਫੇਰ ਸਬਰ ਆ ਜਾਂਦਾ ਜੀ।
1: ਠੀਕ ਠਾਕ ਚੜ੍ਹਦੀ ਕਲਾ ਚ?
2: ਬਿਲਕੁਲ ਸਰ, ਚੜ੍ਹਦੀ ਕਲਾ ਬਿਲਕੁਲ।
1: ਅੱਛਾ ਦੱਸੋ ਤੇ ਫਿਰ ਇਸ ਹਫਤੇ ਤੁਸੀਂ ਕੀ ਖਾਸ ਸਪੈਸ਼ਲ ਕੀ ਲੈ ਕੇ ਆ ਰਹੇ ਹੋ?
2: ਸਰ ਸਪੈਸ਼ਲ ਅੱਜ ਇੱਕ ਚੀਜ਼ ਸਪੈਸ਼ਲ ਕਰਨ ਲੱਗੇ ਹਾਂ। ਪਹਿਲਾਂ ਤਾਂ ਸਪੈਸ਼ਲ ਕੀ ਹੋਣਾ, ਫਰਾਈਡੇ ਵਾਲੇ ਦਿਨ ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ। ਚੱਲਣਾ ਕਿੱਥੇ ਆ? 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ। ਲੌਂਗ ਵੀਕਐਂਡ, ਲੌਂਗ ਵੀਕਐਂਡ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਬਾ ਕਮਾਲ ਪ੍ਰਾਈਜ਼ ਮਿਲਣੀ ਆ ਤੇ ਹਰੇਕ ਪਰਜੇ ਨਾਲ ਤੋਹਫਾ ਤੇ ਮਿਲਣਾ ਮਿਲਣਾ। ਤੇ ਬਾਈ ਜੀ ਇੱਕ ਮੈਂ ਸੈਂਪਲ ਦੇ ਦੇਣਾ ਛੋਟਾ ਜਿਹਾ ਪਰਿਵਾਰਾਂ ਨੂੰ, ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਕੌਫੀ ਟੇਬਲ ਬਾਏ ਕਰਨਾ। ਜੀ ਹਾਂ, ਗਲਾਸ ਦਾ ਮਾਡਰਨ ਕੌਫੀ ਟੇਬਲ $600 ਦਾ ਲੈਂਦੇ ਹੋ। ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ, ਫਰਾਈਡੇ ਵਾਲੇ ਦਿਨ ਖਾਸ $600 ਵਾਲਾ ਕੌਫੀ ਟੇਬਲ ਸਿਰਫ $299 ਦਾ। $299 ਦੇ ਵਿੱਚ ਗਲਾਸ ਦਾ ਮਾਡਰਨ ਕੌਫੀ ਟੇਬਲ, ਉੱਪਰ ਵੀ ਗਲਾਸ ਲੱਗੀ ਹੋਊਗੀ, ਥੱਲੇ ਵੀ ਸ਼ੈਲਫ ਗਲਾਸ ਦੀ ਬਣੀ ਹੋਊਗੀ। ਮਾਡਰਨ ਕੌਫੀ ਟੇਬਲ ਸਿਰਫ $299 ਦਾ, $299 ਦਾ ਉੱਪਰ ਹੈ ਸਾਹਿਬ। ਤੇ ਨਾਲ ਤੋਹਫਾ ਦਈਏ, ਤੋਹਫਾ ਤੋਹਫਾ ਤੋਹਫਾ, ਤੁਸੀਂ ਗਲਾਸ ਦਾ ਮਾਡਰਨ ਕੌਫੀ ਟੇਬਲ ਬਾਏ ਕੀਤਾ $299 ਦਾ, ਬਹੁਤ ਵਾਰੀ ਸੁਣਿਆ ਹੋਊਗਾ ਵੀ ਸੋਫਾ ਬਾਏ ਕਰੋ ਤੇ ਕੌਫੀ ਟੇਬਲ ਫ੍ਰੀ ਮਿਲਦਾ, ਪਰ ਗ੍ਰੈਂਡ ਫਰਨੀਚਰ ਆ, ਤੁਸੀਂ ਗਲਾਸ ਦਾ ਕੌਫੀ ਟੇਬਲ ਬਾਏ ਕਰੋ $299 ਦਾ, ਤੇ ਨਾਲ ਐਲ ਸ਼ੇਪ ਦਾ ਸੋਫਾ ਸੈੱਟ ਫ੍ਰੀ ਫ੍ਰੀ ਫ੍ਰੀ।
1: ਕਮਾਲ ਦੀ ਗੱਲ, ਕੀ ਦੁਬਾਰੇ ਦੱਸ ਕੇ ਜਾਇਓ?
2: ਗਲਾਸ ਦਾ ਮਾਡਰਨ ਕੌਫੀ ਟੇਬਲ ਜਿਹੜਾ $600 ਦਾ ਪਰਿਵਾਰ ਲੈਂਦੇ ਆਏ ਨੇ, $299 ਦਾ, ਤੇ ਨਾਲ ਐਲ ਸ਼ੇਪ ਦਾ ਸੈਕਸ਼ਨਲ ਫ੍ਰੀ ਫ੍ਰੀ ਫ੍ਰੀ ਭਾਜੀ।
1: ਕਮਾਲ ਕਰਤੀ ਆ। ਸੋ ਬਾਜੀ ਪਹੁੰਚ ਜਾਓ ਫਰਾਈਡੇ ਵਾਲੇ ਦਿਨ, 6685 ਟੋਮਕਨ ਰੋਡ ਤੇ ਆ, ਤੇ ਇਹ ਤਾਂ ਮਤਲਬ ਹੈਰਾਨ ਕਰਨ ਵਾਲੀ ਡੇਲੀ ਕਰਦੀ ਤੁਸੀਂ।
2: ਬਿਲਕੁਲ ਬੱਬਰ ਸਾਹਿਬ, ਪਰਿਵਾਰ ਬਹੁਤ ਤਰੀ ਸੁਣਦੇ ਹੋਣਗੇ ਵੀ ਸੋਫਾ ਸੈੱਟ ਬਾਏ ਕਰੋ ਤੇ ਕੌਫੀ ਟੇਬਲ ਫ੍ਰੀ। ਤੁਸੀਂ ਕਹਿ ਲਈ ਵੱਖਰਾ ਕੀ ਕਰਨ ਲੱਗੇ ਆ, ਅਸੀਂ ਕਿਹਾ ਕੌਫੀ ਟੇਬਲ ਬਾਏ ਕਰੋ ਤੇ ਸੋਫਾ ਸੈੱਟ ਫ੍ਰੀ, ਕਿੰਗ ਸਾਈਜ਼ ਦਾ ਮੈਟਰਸ ਬਾਏ ਕਰੋ ਤੇ ਕਿੰਗ ਸਾਈਜ਼ ਦਾ ਬੈੱਡ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਲੌਂਗ ਵੀਕਐਂਡ ਦੇ ਉੱਪਰ। ਫਰਾਈਡੇ ਵਾਲੇ ਦਿਨ ਆ ਜਾਇਓ, 6685 ਟੋਮਕਨ ਰੋਡ ਉੱਪਰ ਹੈ ਸਾਹਿਬ।
1: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।
2: ਥੈਂਕ ਯੂ ਜੀ,
1: ਬਹੁਤ ਬਹੁਤ ਧੰਨਵਾਦ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅੱਛਾ ਯਾਰ, ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਕਿ ਸ਼ਾਂਤੀ, ਜਿਵੇਂ ਵੀਰੇ ਨੇ ਦੱਸਿਆ ਕਿ ਸ਼ਾਂਤੀ ਨਹੀਂ ਖਰੀਦੀ ਜਾ ਸਕਦੀ, ਸਬਰ ਨਹੀਂ ਖਰੀਦਿਆ ਜਾ ਸਕਦਾ, ਸੰਤੋਖ ਨਹੀਂ ਖਰੀਦਿਆ ਜਾ ਸਕਦਾ, ਘੜੀ ਖਰੀਦੀ ਜਾ ਸਕਦੀ ਹੈ, ਸਮਾਂ ਨਹੀਂ ਖਰੀਦਿਆ ਜਾ ਸਕਦਾ, ਨੀਂਦ ਦੀਆਂ ਗੋਲੀਆਂ ਖਰੀਦੀਆਂ ਜਾ ਸਕਦੀਆਂ ਨੇ, ਜਾਂ ਤੁਸੀਂ ਦਵਾਈਆਂ ਖਰੀਦੀਆਂ, ਅੱਛਾ ਦਵਾਈਆਂ ਖਰੀਦੀਆਂ ਜਾ ਸਕਦੀਆਂ ਨੇ, ਸਿਹਤ ਨਹੀਂ ਖਰੀਦੀ ਜਾ ਸਕਦੀ, ਹੈ ਨਾ? ਸਿਹਤ ਸਿਹਤਮੰਦ ਹੋਣਾ ਤਾਂ ਤੁਸੀਂ ਆਪ ਹੀ ਹੋਣਾ, ਦਵਾਈਆਂ ਤੁਸੀਂ ਖਰੀਦ ਸਕਦੇ ਹੋ ਕਿ ਦਵਾਈਆਂ ਖਰੀਦਣੀਆਂ ਕਿ ਭਾਈ, ਪਰ ਸਿਹਤ ਦਾ ਤੁਹਾਨੂੰ ਆਪ ਧਿਆਨ ਰੱਖਣਾ ਪੈਣਾ। ਦਵਾਈਆਂ ਖਰੀਦੀਆਂ ਜਾ ਸਕਦੀਆਂ ਨੇ, ਸਿਹਤ ਨਹੀਂ ਖਰੀਦੀ ਜਾ ਸਕਦੀ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਤੁਸੀਂ ਪੈਸਾ ਲਾ ਕੇ ਖਰੀਦ ਸਕਦੇ ਹੋ, ਪਰ ਉਹ ਤੁਹਾਡੀ ਵੈਲਿਊ ਨਹੀਂ, ਤੁਸੀਂ ਪ੍ਰਾਈਸ ਅਤੇ ਵੈਲਿਊ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੋ ਜਾਂਦਾ। ਕਿਸੇ ਚੀਜ਼ ਦੀ ਤੁਸੀਂ ਪ੍ਰਾਈਸ ਮੰਨਦੇ ਹੋ ਅਤੇ ਕਿਸੇ ਦੀ ਵੈਲਿਊ, ਜਿੱਦਣ ਤੁਹਾਨੂੰ ਵੈਲਿਊ ਪਤਾ ਲੱਗਣ ਲੱਗ ਗਈ। ਕਈ ਵਾਰ ਬੰਦਾ ਗਿਣਤੀਆਂ ਮਿਣਤੀਆਂ ਦੇ ਵਿੱਚ ਰਹਿ ਜਾਂਦਾ ਵਾ, ਜਿੱਦਣ ਤੁਸੀਂ ਉਹਦੀ ਵੈਲਿਊ ਜਾਣ ਲਈ ਨਾ, ਚਾਹੇ ਉਹ ਤੁਹਾਡੀ ਲਾਈਫ ਦੇ ਵਿੱਚ ਕੋਈ ਪਾਰਟਨਰ ਆ ਅਤੇ ਚਾਹੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਕੋਈ ਬੰਦਾ ਮਨਫੀ ਹੋ ਚੁੱਕਿਆ, ਜਿੱਦਣ ਤੁਸੀਂ ਵੈਲਿਊ ਜਾਣ ਲਈ ਕਿ ਕਿਸ ਬੰਦੇ ਦੀ ਤੁਹਾਡੀ ਲਾਈਫ ਦੇ ਵਿੱਚ ਅਹਿਮੀਅਤ ਕੀ ਆ, ਵੈਲਿਊ ਕੀ ਆ, ਫਿਰ ਕਿਤੇ ਮਾਰ ਨਹੀਂ ਖਾਂਦੇ। ਅਤੇ ਫਿਰ ਤੁਹਾਡੇ ਜਿਹੜੇ ਸੱਜਣ ਮਿੱਤਰ ਦੋਸਤ ਆਸੇ ਪਾਸੇ ਦੇ ਆ ਨਾ, ਉਹ ਵੀ ਤੁਹਾਨੂੰ ਚੰਗੇ ਮਿਲਣ ਲੱਗ ਜਾਂਦੇ, ਜੇ ਚੰਗਿਆਂ ਦਾ ਸੰਗ ਤੁਸੀਂ ਕਰਦੇ ਹੋ, ਜੇ ਚੰਗੀ ਚੰਗੀਆਂ ਵਾਈਬਸ ਤੁਹਾਡੇ ਵਿੱਚੋਂ ਜਾਣਗੀਆਂ ਤਾਂ ਤੁਹਾਨੂੰ ਆਸੇ ਪਾਸੇ ਵੀ ਸਾਰੇ ਚੰਗੇ ਲੋਕ ਆ ਜਿਹੜੇ ਦਿਸਣ ਲੱਗ ਜਾਂਦੇ ਆ। ਨਹੀਂ ਤਾਂ ਫਿਰ ਇਹੀ ਆ ਕਿ ਜਿਨ੍ਹਾਂ ਦੇ ਲਈ ਅਸੀਂ ਝੂਠ ਤੂਫਾਨ ਬੋਲਦੇ ਰਹਿੰਦੇ ਹਾਂ ਕਿ ਯਾਰ ਆਹ ਮੈਂ ਆਪਣੇ ਬੱਚਿਆਂ ਦੇ ਲਈ ਕਰਤਾ, ਆਹ ਮੈਂ ਇਹਦੇ ਲਈ ਕਰਤਾ, ਆਹ ਮੈਂ ਉਹਦੇ ਲਈ ਕਰਤਾ, ਜਾਂ ਆਹ ਮੈਂ ਇਸ ਕਰਕੇ ਮੈਂ ਆਹ ਬੇਈਮਾਨੀ ਕੀਤੀ ਆ, ਕਿ ਵੀਰ ਦੀਨ ਗਵਾਇਆ ਦੁਨੀ ਸਿਉਂ ਦੁਨੀ ਨਾ ਚਾਲੀ ਸਾਥ, ਭਾਵੇਂ ਕੁਹਾੜਾ ਮਾਰਿਆ ਗਾਫਿਲ ਆਪਣੇ ਹੱਥ। ਜਿਨ੍ਹਾਂ ਲਈ ਦੀਨ ਗਵਾਉਣਾ ਤੂੰ, ਉਹਨਾਂ ਨੇ ਤੇਰੇ ਨਾਲ ਨਹੀਂ ਜਾਣਾ, ਉਹਨਾਂ ਨੇ ਨਾਲ ਜਾਣਾ ਹੈ। ਜਦੋਂ ਨਾਲ ਜਾਣਾ ਤਾਂ ਫਿਰ ਤਾਂ ਉਹ ਰੱਬ ਦਾ ਨਾਂ ਹੀ ਆ ਜਿਹੜਾ, ਜਿੰਨਾ ਕੁ ਤੁਸੀਂ ਇਮਾਨਦਾਰੀ ਨਾਲ ਜਪਿਆ ਹੋਏਗਾ ਉਹੀ ਨਾਲ ਜਾਣਾ। ਬਾਕੀ ਤਾਂ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਵੀਰ ਜੀ।
1: ਜੀ ਭੈਣ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਵੀਰ ਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ, ਲਾਇਆ ਤਾਂ ਮੈਂ ਲੇਟ ਹੀ ਆ ਥੋੜਾ ਜਿਹਾ, ਪਰ ਮੈਨੂੰ ਸਮਝ ਆ ਗਈ ਵੀ ਕੀ ਗੱਲ ਆ। ਪਰ ਉਹ ਕਹਿੰਦੇ ਸੁੰਦਰਤਾ ਦੇ ਪ੍ਰੋਡਕਟ, ਜਿਹੜੇ ਬਿਊਟੀ ਦੇ ਪ੍ਰੋਡਕਟ ਖਰੀਦੇ ਜਾ ਸਕਦੇ ਪਰ ਬਿਊਟੀ ਨਹੀਂ ਖਰੀਦੀ ਜਾ ਸਕਦੀ।
1: ਬਿਲਕੁਲ ਬਿਲਕੁਲ 100% ਸਹੀ ਆ। ਥੈਂਕ ਯੂ ਭੈਣ ਜੀ, ਥੈਂਕ ਯੂ।
3: ਓਕੇ ਵੀਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।

0: ਸੁੰਦਰਤਾ ਦੇ ਪ੍ਰੋਡਕਟ ਨੇ ਜਿਹੜੇ ਉਹ ਤੁਸੀਂ ਖਰੀਦ ਸਕਦੇ ਹੋ, ਪਰ ਸੁੰਦਰਤਾ ਨਹੀਂ ਖਰੀਦ ਸਕਦੇ। ਸੁੰਦਰਤਾ ਤਾਂ ਤੁਹਾਡੇ ਅੰਦਰੋਂ ਨਿਕਲਣੀ ਨਾ, ਸੁੰਦਰਤਾ ਤਾਂ ਤੁਹਾਡੇ ਅੰਦਰ ਜੇਕਰ ਕੋਈ ਹੈ ਤਾਂ ਉਹ ਹੋਣੀ ਆ, ਅਦਰਵਾਈਜ਼ ਉਹ ਤੁਸੀਂ ਪ੍ਰੋਡਕਟ ਜਿੰਨੇ ਮਰਜ਼ੀ ਲਾ ਦਿਓ। ਕਈ ਵਾਰ ਬੰਦੇ ਦਾ ਪਹਿਲਾਂ ਬੋਲ ਹੀ ਐਂ ਆਰੀ ਵਾਂਗੂ ਚੁੱਭ ਜਾਂਦਾ, ਬੰਦਾ ਕਹਿੰਦਾ ਯਾਰ ਦੇਖਣ ਨੂੰ ਚੰਗਾ ਭਲਾ ਸੋਹਣਾ ਸੁਨੱਖਾ ਲੱਗਦਾ ਸੀ, ਪਰ ਇਹ ਬੰਦਾ ਬੋਲਦਾ ਕਿਵੇਂ ਆ, ਗੱਲ ਕਿਵੇਂ ਕਰਦਾ। ਅਤੇ ਕਈ ਵਾਰ ਦੇਖਣ ਨੂੰ ਤੁਸੀਂ ਠੀਕ ਠਾਕ ਲੱਗਦੇ ਹੁੰਦੇ ਹੋ, ਪਰ ਅੰਦਰੋਂ ਤੁਸੀਂ ਬਹੁਤ ਖੱਦਰ ਦੇ ਕੱਪੜੇ ਦੇ ਵਿੱਚ ਵੀ ਕਈ ਵਾਰ ਬਹੁਤ ਸਾਫ਼ ਸੁਥਰੇ ਬੰਦੇ ਬੈਠੇ ਹੁੰਦੇ ਆ, ਅਤੇ ਕਈ ਵਾਰ ਬਹੁਤ ਟਾਈ ਸ਼ਾਈ ਲਾਈ ਆ, ਲਿਸ਼ਕਦਾ ਪੁਸ਼ਕਦਾ ਬੰਦਾ ਵਾ, ਉਹ ਅੰਦਰੋਂ ਬਹੁਤ ਲਿਬੜਿਆ ਹੁੰਦਾ, ਅਤੇ ਬਾਹਰੋਂ ਲਿਬੜੇ ਹੋਏ ਕਈ ਵਾਰ ਅੰਦਰੋਂ ਐਨ ਸੋਨੇ ਵਰਗੇ ਖਰੇ ਹੁੰਦੇ ਆ, ਚਮਕਦੇ ਹੁੰਦੇ ਆ, ਲਿਸ਼ਕਾਂ ਮਾਰਦੇ ਹੁੰਦੇ ਆ। ਜੁੜੇ ਰੇਡੀ ਪ੍ਰੋਗਰਾਮ ਸਾਰਿਆਂ ਨਾਲ, ਸਾਡੇ ਨਾਲ ਨਰਦੇਵ ਸਿੰਘ ਸਿੱਧੂ ਸਾਹਿਬ ਵੀ ਆ ਚੁੱਕੇ ਆ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਮੋਪਰਾਏ ਸਾਹਿਬ ਧੰਨਵਾਦ ਜੀ, ਤੁਹਾਨੂੰ ਤੇ ਸਾਰੇ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਜਿੱਥੇ ਮੋਰਗੇਜ ਦੀ ਬਾਬਤ ਗੱਲਾਂ ਬਾਤਾਂ ਆਪਾਂ ਕਰਦੇ ਹਾਂ, ਉੱਥੇ ਜ਼ਿੰਦਗੀ ਬਾਬਤ ਵੀ ਗੱਲਾਂ ਬਾਤਾਂ ਨੇ, ਇਹੀ ਚੀਜ਼ਾਂ ਨੇ ਸਾਰੀਆਂ। ਇਹ ਮੇਰਾ ਖਿਆਲ ਹੈ ਜੀ ਸਾਰਿਆਂ ਦੇ ਲਈ ਵੀ ਨੇ, ਸਾਡੇ ਲਈ ਵੀ ਆ, ਤੁਹਾਡੇ ਲਈ ਵੀ ਆ, ਅਤੇ ਤੁਸੀਂ ਥੋੜ੍ਹਾ ਜਿਹਾ ਦੱਸੋ ਕਿ ਜਿਹੜਾ ਹੁਣ ਆਪਣੇ ਇਹ ਹਾਲਾਤ ਚੱਲਦੇ ਆ, ਹਰੇਕ ਬੰਦਾ ਇਸ ਕਰਕੇ ਵਰੀਡ ਹੁੰਦਾ ਕਿ ਯਾਰ ਘਰ ਲੈਣਾ, ਹਰੇਕ ਜਿਵੇਂ ਮੈਂ ਕਿਹਾ ਨਾ ਕਿ ਮਕਾਨ ਬਣਾਇਆ ਜਾ ਸਕਦਾ, ਘਰ ਬਣਾਉਣਾ ਔਖਾ ਵਾ। ਸੋ ਇਸੇ ਤਰੀਕੇ ਦੇ ਨਾਲ ਹਰੇਕ ਬੰਦਾ ਚਾਹੁੰਦਾ ਕਿ ਯਾਰ ਮਕਾਨ ਵੀ ਬਣ ਜਾਵੇ ਅਤੇ ਘਰ ਵੀ ਬਣ ਜਾਵੇ, ਪਰ ਮਕਾਨ ਦੇ ਲਈ ਇਹ ਸਮਾਂ ਜਿਹਨਾਂ ਕੋਲ ਚਾਰ ਪੈਸੇ ਹੈਗੇ ਆ ਉਹਨਾਂ ਲਈ ਤਾਂ ਵਧੀਆ ਵਾ, ਅਤੇ ਮੈਂ ਦੇਖਦਾ ਆਸੇ ਪਾਸੇ ਬਿਲਡਰਾਂ ਨੇ ਵੀ ਰੇਟ ਬਹੁਤ ਘਟਾਏ ਹੋਏ ਆ, ਅਤੇ ਜਿਹੜੇ ਲੋਕ ਫਸੇ ਹੋਏ ਆ, ਜਿਹੜੇ 17-17 ਲੱਖ ਦੇ ਘਰ ਸੀਗੇ ਉਹ ਵੀ ਹੁਣ ਕਈਆਂ ਨੇ 12.5-12 ਦੇ ਵਿੱਚ ਵੀ ਛੱਡੇ ਆ ਜੀ। ਜੀ
1: ਰਾਜਵੀਰ ਭਾਅ ਜੀ, ਇੱਕ ਗੱਲ ਆਪਾਂ ਸੁਣਦੇ ਹੁੰਦੇ ਸੀਗੇ ਸਾਰੇ ਜਣੇ ਛੋਟੇ ਹੁੰਦੇ, ਹੁਣ ਵੀ ਸੁਣਦੇ ਹੋਵਾਂਗੇ, ਕਿ ਕਹਿੰਦੇ ਜੀ ਪੈਸਾ ਪੈਸੇ ਦੇ ਨਾਲ ਪੈਸਾ ਬਣਦਾ ਹੈਗਾ। ਹੁਣ ਇਹ ਹੈ ਕਿ ਹੁਣ ਹਾਲਾਤ ਇੱਦਾਂ ਦੇ ਹੈ ਕਿ ਜਿਹਨਾਂ ਕੋਲੇ ਪੈਸਾ ਪਿਆ ਸਾਈਡ 'ਤੇ ਪਿਆ ਹੈਗਾ, ਜਾਂ ਉਹਨਾਂ ਦੀ ਸੇਵਿੰਗ ਪਈ ਹੈ, ਜਾਂ ਉਹਨਾਂ ਕੋਲੇ ਕੋਈ ਇਨਵੈਸਟਮੈਂਟਸ ਆ ਜਿਹੜੀਆਂ ਲਿਕੁਇਡੇਟ ਕੀਤੀਆਂ ਜਾ ਸਕਦੀਆਂ, ਅਤੇ ਉਹਦਾ ਉਹ ਬੈਨੀਫਿਟ ਲੈਣਾ ਚਾਹੁੰਦੇ ਆ, ਡੈਫੀਨੇਟਲੀ ਉਹ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਵੀ ਜਿਹੜਾ ਹੈਗਾ ਜੀ ਉਹ ਪੈਸੇ ਬਣਾ ਸਕਦੇ ਹੈਗੇ ਆ। ਇਹ ਤਾਂ ਚਲੋ ਗੱਲ ਥੋੜ੍ਹੀ ਜਿਹੀ ਉਸ ਤਰ੍ਹਾਂ ਦੀ ਹੋ ਗਈ ਆਪਣਾ ਸਾਈਡ 'ਤੇ ਕਿ ਪੈਸਾ ਪੈਸੇ ਨੂੰ ਕਿਵੇਂ ਬਣਾਉਂਦਾ ਹੈਗਾ। ਬਾਕੀ ਇਹ ਕਿ ਹੁਣ ਅਪਰਚੁਨਿਟੀ ਦੇਖੋ ਹਰ ਤਰ੍ਹਾਂ ਦੇ ਸਿਚੁਏਸ਼ਨ ਦੇ ਵਿੱਚ ਹੁੰਦੀ ਹੈ ਜੀ। ਜੇਕਰ ਇਕੋਨਮੀ ਚੰਗੀ ਹੈ ਉਹਦੇ ਵਿੱਚ ਵੀ ਅਪਰਚੁਨਿਟੀ ਹੁੰਦੀ ਹੈਗੀ, ਅਤੇ ਜੇਕਰ ਇਕੋਨਮੀ ਨਾਟ ਸੋ ਗੁੱਡ ਹੈਗੀ ਹੈ ਅਤੇ ਉਹਦੇ ਵਿੱਚ ਵੀ ਅਪਰਚੁਨਿਟੀਜ਼ ਹੁੰਦੀਆਂ ਹੈਗੀਆਂ। ਇਹ ਡਿਪੈਂਡ ਕਰਦਾ ਕਿ ਆਪਣੀ ਕੀ ਸਿਚੁਏਸ਼ਨ ਹੈ, ਅਕੋਰਡਿੰਗਲੀ ਫਿਰ ਆਪਾਂ ਨੂੰ ਜਿਹੜੀ ਹੈਗੀ ਜੀ ਜਿਹੜੀਆਂ ਅਪਰਚੁਨਿਟੀਜ਼ ਪ੍ਰੈਜੈਂਟ ਕਰਦੀਆਂ ਅਤੇ ਆਪਾਂ ਉਹਨਾਂ ਨੂੰ ਕੈਸ਼ ਆਊਟ ਕਰ ਸਕਦੇ ਹੁੰਦੇ ਹਾਂ। ਹੁਣ ਜਿਹੜੇ ਭੈਣ ਭਰਾ ਆਪਣਾ ਰੈਡੀ ਬੈਠੇ ਹੈਗੇ, ਉਹਨਾਂ ਨੇ ਘਰ ਖਰੀਦਣਾ ਹੈਗਾ, ਤਾਂ ਉਹਨਾਂ ਵਾਸਤੇ ਬੜੀ ਸੋਹਣੀ ਅਪਰਚੁਨਿਟੀ ਹੈ, ਕਿਉਂਕਿ ਘਰਾਂ ਦੇ ਪ੍ਰਾਈਸ ਘਟੇ ਹੋਏ ਹੈਗੇ ਹੈ, ਅਤੇ ਜੇਕਰ ਤੁਸੀਂ ਫਸਟ ਟਾਈਮ ਬਾਹਰ ਹੋ ਜਾਂ ਨਵਾਂ ਘਰ ਲੈਣ ਲੱਗੇ ਹੋ, ਅਤੇ ਤੁਹਾਨੂੰ ਜਿਹੜਾ ਗੌਰਮੈਂਟ ਹੈ ਉਹ ਵੀ ਜਿਹੜਾ ਹੈਗਾ ਜੀ ਆਪਣਾ ਕੁਛ ਰੀਬੇਟਸ ਦੇ ਰਹੀ ਹੈਗੀ ਹੈ, ਇਨਸੈਂਟਿਵ ਦੇ ਰਹੀ ਹੈਗੀ ਹੈ, ਖਾਸ ਕਰਕੇ ਫਸਟ ਟਾਈਮ ਹੋਮ ਬਾਇਰਸ ਵਾਸਤੇ ਕਈ ਸਾਰੇ ਜਿਹੜੇ ਨਵੇਂ ਪ੍ਰੋਗਰਾਮਸ ਹੈ ਉਹ ਹੈਗੇ ਆ, ਪੁਰਾਣੇ ਵੀ ਚੱਲੇ ਆ ਰਹੇ ਹੈਗੇ ਹੈ। ਕੁਇਕਲੀ ਮੈਂ ਸਮਰਾਈਜ਼ ਕਰ ਦਿੰਦਾ ਹੈਗਾ, ਆਪਣਾ ਜਿਹੜਾ ਆਪਣਾ HST ਰੀਬੇਟ ਦਾ ਪ੍ਰੋਗਰਾਮ ਹੈਗਾ ਜੀ ਫਸਟ ਟਾਈਮ ਹੋਮ ਬਾਇਰਸ ਵਾਸਤੇ, RRSP ਦਾ ਪ੍ਰੋਗਰਾਮ ਹੈਗਾ, ਨਾਲ ਦੀ ਨਾਲ ਫਸਟ ਹੋਮ ਸੇਵਿੰਗਸ ਜਿਹੜਾ ਅਕਾਊਂਟ ਹੈ ਉਹ ਪ੍ਰੋਗਰਾਮ ਹੈਗਾ, ਅਤੇ ਨਾਲ ਦੀ ਨਾਲ ਜਿਹੜਾ ਓਨਟੈਰੀਓ ਲੈਂਡ ਟਰਾਂਸਪੋਰਟ ਟੈਕਸ ਕ੍ਰੈਡਿਟ ਦਾ ਪ੍ਰੋਗਰਾਮ ਹੈਗਾ। ਅਤੇ ਜਿਹੜੇ ਭੈਣ ਭਰਾਵਾਂ ਨੇ ਫਸਟ ਟਾਈਮ ਬਾਇਰ ਨਹੀਂ ਹੈਗੇ, ਉਹਨਾਂ ਨੇ ਵੀ ਘਰ ਖਰੀਦਣਾ ਹੈਗਾ, ਐਜ਼ ਲੌਂਗ ਐਜ਼ ਨਵਾਂ ਘਰ ਖਰੀਦਿਆ ਸਾਲ ਦੇ ਵਿੱਚ 31 March 2027 ਤੱਕ, ਅਤੇ ਉਹ ਵੀ ਜਿਹੜਾ ਹੈਗਾ ਜੀ ਆਪਣਾ ਜਿਹੜਾ HST ਰੀਬੇਟ ਹੈ ਉਹਦੇ ਵਾਸਤੇ ਐਲੀਜੀਬਲ ਹੋ ਸਕਦੇ ਹੈਗੇ ਹੈ। ਸੋ ਤੁਸੀਂ ਘਰ ਖਰੀਦਣ ਦੇ ਬਾਰੇ ਤੁਹਾਡਾ ਮਨ ਬਣ ਗਿਆ ਹੈਗਾ, ਤੁਸੀਂ ਆਪਣੇ ਬਿਲਡਰ ਕੋਲ ਰਿਐਲਟਰ ਕੋਲ ਜਾਣ ਤੋਂ ਪਹਿਲਾਂ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਤਾਂ ਕਿ ਸਮਾਂ ਰਹਿੰਦੇ ਆਪਾਂ ਸਾਰਾ ਤੁਹਾਡਾ ਪੇਪਰ ਵਰਕ ਰਿਵਿਊ ਕਰਕੇ ਇਨਕਮ ਡਾਊਨ ਪੇਮੈਂਟ ਕ੍ਰੈਡਿਟ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਆਪਾਂ ਤੁਹਾਨੂੰ ਪ੍ਰੀਸੈਸ ਕਰਕੇ ਦੱਸ ਸਕਦੇ ਹਾਂ, ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ, ਅਤੇ ਜਿਹਦੇ ਨਾਲ ਕਿ ਤੁਹਾਨੂੰ ਕਲੀਅਰ ਹੋ ਜਾਏਗਾ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਤੁਹਾਡੀ ਮੌਰਗੇਜ ਹੋ ਸਕਦੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ ਹੈ, ਕਿੰਨੀ ਕੁ ਤੁਹਾਡੀ ਕਿਸ਼ਤ ਆਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੋਏਗੀ ਤਾਂ ਤੁਸੀਂ ਇੱਕ ਵੈਲ ਇਨਫੋਰਮਡ ਡਿਸੀਜ਼ਨ ਬਣਾ ਸਕਦੇ ਹੋ ਜਿਹੜਾ ਕਿ ਤੁਹਾਡੇ ਵਾਸਤੇ ਵਧੀਆ ਡਿਸੀਜ਼ਨ ਹੋਏਗਾ। ਅਤੇ ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਤੁਹਾਨੂੰ ਲਾਸਟ ਮੂਮੈਂਟ 'ਤੇ ਆ ਕੇ ਤੰਗ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਜੇਕਰ ਨਹੀਂ ਕੁਆਲੀਫਾਈ ਕਰਦੇ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਔਰ ਤੁਹਾਨੂੰ ਗਾਈਡ ਕਰ ਦਾਂਗੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਜਦੋਂ ਤੁਸੀਂ ਘਰ ਲੈਣਾ ਫਿਰ ਤੁਹਾਨੂੰ ਮੌਰਗੇਜ ਲੈਣ ਵੇਲੇ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ, ਤੁਸੀਂ ਫਸਟ ਟਾਈਮ ਬਾਇਰ ਹੋ ਜਾਂ ਤੁਸੀਂ ਸੀਜ਼ਨ ਬਾਇਰ ਹੈਗੇ ਹੋ, ਤੁਹਾਡੇ ਕੋਲ ਆਲਰੇਡੀ ਪ੍ਰੋਪਰਟੀਜ਼ ਹੈਗੀਆਂ, ਜਾਂ ਤੁਸੀਂ ਕੋਈ ਘਰ ਬੁੱਕ ਕਰਾਇਆ ਸੀ ਉਹਦੀ ਕਲੋਜ਼ਿੰਗ ਆ ਰਹੀ ਸੀਗੀ, ਉਹਦੀ ਹੁਣ ਤੁਸੀਂ ਮੌਰਗੇਜ ਤੁਹਾਨੂੰ ਚਾਹੀਦੀ ਹੈ, ਕੋਈ ਜਾਣਕਾਰੀ ਚਾਹੀਦੀ ਹੈ ਮੌਰਗੇਜ ਸੰਬੰਧੀ, ਨੰਬਰ ਹੈ ਜੀ 647-294-55-053, ਨਰਦੇਵ ਸਿੱਧੂ 6472-94-5503 ਜੀ ਵਾਪਰਾ ਸਾਹਿਬ।
0: ਬਿਲਕੁਲ ਜੀ, ਤੁਸੀਂ ਸਿੱਧੂ ਸਾਹਿਬ ਨਾਲ ਸੰਪਰਕ ਕਰ ਲੈਣਾ 647-5503 'ਤੇ। ਬਲੈਕ ਐਂਡ ਵਾਈਟ ਹੀ ਹੈ ਇਹਨਾਂ ਦਾ ਕੰਮ, ਇਹ ਨਹੀਂ ਹੈ ਕਿ ਗ੍ਰੇ ਏਰੀਆ ਨਹੀਂ ਰੱਖਦੇ ਕਿ ਭਾਈ ਤੁਹਾਡਾ ਕੰਮ ਹੋ ਜੂਗਾ, ਬਾਅਦ 'ਚ ਕਹਿਣ ਕਿ ਨਹੀਂ ਬਾਈ ਜੀ ਮੈਂ ਟਰਾਈ ਤਾਂ ਕੀਤੀ ਸੀ ਗੱਲ ਬਣੀ ਨਹੀਂ ਹੈ, ਪਹਿਲਾਂ ਹੀ ਦੱਸ ਦੇਣਗੇ ਕਿ ਗੱਲ ਬਣ ਜੂ ਜਾਂ ਗੱਲ ਨਹੀਂ ਬਣਨੀ। 647-5503 ਇਹਨਾਂ ਦਾ ਨੰਬਰ ਆ। ਸੋ ਸਭ ਜਾਂਦੇ ਜਾਂਦੇ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
1: ਬਪਰਾ ਸਰ ਮੈਂ ਥੋੜ੍ਹਾ ਜਿਹਾ ਐਡ ਕਰਨਾ ਚਾਹਾਂਗਾ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ। ਜਿਨ੍ਹਾਂ ਭੈਣ ਭਰਾਵਾਂ ਕੋਲ ਘਰ ਹੈਗਾ ਅਤੇ ਘਰ 'ਚ ਉਹਨਾਂ ਦੀ ਐਕੁਇਟੀ ਹੈਗੀ ਹੈ, ਆਪਾਂ ਉਹਨਾਂ ਦੇ ਘਰ ਦੇ ਉੱਪਰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਉਹ ਪੇਰੋਲ 'ਤੇ ਕੰਮ ਕਰਦੇ ਆ, ਬੇਸ਼ੱਕ ਸੈਲਫ ਇੰਪਲਾਇਡ ਹੈ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਅਤੇ ਜਿਹੜੀ ਤੁਹਾਡੀ ਐਗਜਿਸਟਿੰਗ ਮੌਰਗੇਜ ਆ, ਬੇਸ਼ੱਕ ਕਿਸੇ ਬੈਂਕ ਦੇ ਨਾਲ ਹੈ, ਬੇਸ਼ੱਕ ਕਿਸੇ ਬੀ ਲੈਂਡਰ ਦੇ ਨਾਲ ਹੈ, ਉਹ ਉਸੇ ਤਰ੍ਹਾਂ ਚੱਲੀ ਜਾਏਗੀ। ਉਹਦੇ ਨਾਲ ਨਾਲ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਦਾਂਗੇ, ਜਦੋਂ ਫਿਰ ਤੁਹਾਨੂੰ ਪੈਸੇ ਦੀ ਲੋੜ ਹੈਗੀ ਆ ਤੁਸੀਂ ਉਹ ਤੋਂ ਪੈਸਾ ਯੂਜ਼ ਕਰ ਸਕਦੇ ਹੋ। ਜੇ ਪੈਸਾ ਯੂਜ਼ ਕਰੋਗੇ ਤਾਂ ਤੁਹਾਨੂੰ ਵਿਆਜ ਪਏਗਾ, ਕਿਸ਼ਤ ਆਏਗੀ। ਜੇ ਨਹੀਂ ਯੂਜ਼ ਕਰਦੇ ਕੋਈ ਤੁਹਾਨੂੰ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਣੀ। ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈ ਤਾਂ ਪੈਸੇ ਚੱਕ ਕੇ ਤੁਸੀਂ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਬੇਸ਼ੱਕ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਉਹਨੂੰ ਪੇ ਆਫ ਕਰਨਾ, ਕੋਈ ਮਹਿੰਗੇ ਭਾਵੇਂ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਉਹਨੂੰ ਪੇ ਆਫ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਆਪਣੇ ਘਰ ਦੇ ਵਿੱਚ ਰੈਨੋਵੇਸ਼ਨ ਕਰਨੀ ਹੈ, ਬੇਸਮੈਂਟ ਬਣਾਉਣੀ ਹੈਗੀ ਉਹਦੇ ਵਾਸਤੇ ਪੈਸੇ ਚਾਹੀਦੇ ਹੈ, ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਸੀਗੀ ਹੁਣ ਉਹਦੀ ਵੈਲਿਊ ਘੱਟ ਆ ਰਹੀ ਹੈਗੀ ਹੈ, ਉਹਨੂੰ ਡਾਊਨ ਪੇਮੈਂਟ ਵਾਸਤੇ ਐਡੀਸ਼ਨਲ ਪੈਸੇ ਚਾਹੀਦੇ, ਤੁਹਾਨੂੰ ਕਿਸੇ ਵੀ ਕੰਮਕਾਜ ਵਾਸਤੇ ਪੈਸੇ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਆਪਣੀ ਮਰਜ਼ੀ ਮੁਤਾਬਕ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਡਾ ਮੌਰਗੇਜ ਦਾ ਕੋਈ ਵੀ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਤਾਂ ਨੰਬਰ ਹੈ ਜੀ 647-2495-53-0 ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਜੁੜੇ ਹੋਇਓ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਅੱਛਾ ਇੱਕ ਚੀਜ਼ ਹੋਰ ਸਾਂਝੀ ਕਰਦਾ, ਕਈ ਵਾਰ ਨਾ ਸਾਨੂੰ ਜਿਵੇਂ ਹੁਣ ਪੈਸੇ ਦੀ ਗੱਲ ਹੀ ਚੱਲੀ ਸੀਗੀ ਕਿ ਪੈਸੇ ਨੂੰ ਸੇਵ ਕਰਨਾ, ਜਿਹੜਾ ਕਮਾਉਣ ਨਾਲੋਂ ਸੇਵਿੰਗ ਕਰਨੀ ਆਉਣੀ ਜ਼ਰੂਰੀ ਆ, ਕਿ ਤੁਸੀਂ ਸੇਵ ਕਿਸ ਤਰੀਕੇ ਨਾਲ ਕਰਦੇ ਹੋ। ਕਈ ਵਾਰ ਬਹੁਤ ਲੋਕ ਕਮਾਉਂਦੇ ਬਹੁਤ ਆ ਅਤੇ ਨਾਲ ਦੀ ਨਾਲ ਡਰੇਨ ਹੋਈ ਜਾਂਦਾ, ਉਹ ਕਹਿੰਦਾ ਯਾਰ ਪੈਸਾ ਜੁੜਦਾ ਨਹੀਂ ਹੈਗਾ। ਪਰ ਉਹਨੂੰ ਸੇਵ ਕਰਨਾ ਅਤੇ ਸੇਵਿੰਗ ਕਰਨ ਦੀ ਆਦਤ ਪਾਉਣਾ, ਇਹ ਵੀ ਦੋ ਡਿਫਰੈਂਟ ਚੀਜ਼ਾਂ ਨੇ। ਇੱਕ ਵਾਰ ਤਾਂ ਸੇਵ ਕਰ ਲਿਆ, ਮਹੀਨਾ ਸੇਵ ਕਰ ਲਿਆ, ਉਹ ਤੋਂ ਬਾਅਦ ਫਿਰ ਪਤਾ ਹੀ ਨਹੀਂ ਕਿ ਕਿੱਧਰ ਕਿੱਧਰ ਤੁਹਾਨੂੰ ਜਾਈ ਜਾਂਦਾ, ਕਿੱਧਰ ਕਿੱਧਰ ਉਹ ਡਰੇਨ ਹੋਈ ਜਾਂਦਾ ਵਾ ਪੈਸਾ। ਜਿਵੇਂ ਆਪਾਂ ਕਹਿ ਲਈਏ ਕਿ ਘੜੇ ਦੇ ਵਿੱਚ ਪਾਣੀ ਤਾਂ ਪਾਈ ਜਾ ਰਹੇ ਹਾਂ, ਥੱਲੇ ਇੱਕ ਹੋਲ ਆ ਉਹਦੇ ਵਿੱਚ, ਉਹ ਤਾਂ ਰੋਕਿਆ ਹੀ ਨਹੀਂ ਹੈ, ਉਹ ਤਾਂ ਨਿਕਲ ਹੀ ਜਾ ਰਿਹਾ ਨਾਲ ਦੀ ਨਾਲ ਹੀ। ਇਸੇ ਤਰੀਕੇ ਨਾਲ ਅਸੀਂ ਜਿਵੇਂ ਹੁਣ ਪਹਿਲਾਂ ਗੱਲ ਕਰਦੇ ਸੀ ਕਿ ਪੈਸੇ ਨਾਲ ਕਿਹੜੀ ਚੀਜ਼ਾਂ, ਪੈਸੇ ਨਾਲ ਕਿਤਾਬਾਂ ਖਰੀਦ ਸਕਦੇ ਹੋ ਪਰ ਬੁੱਧੀ ਨਹੀਂ ਖਰੀਦ ਸਕਦੇ। ਕਿਤਾਬਾਂ 'ਤੇ ਪੈਸਾ ਲਾ ਕੇ ਤੁਸੀਂ ਸੈਲਫਾਂ 'ਤੇ ਰੱਖ ਸਕਦੇ ਹੋ, ਪਰ ਉਹਨਾਂ ਨੂੰ ਪੜ੍ਹਨਾ ਪੈਣਾ, ਉਹਨਾਂ ਦੇ ਵਿੱਚੋਂ ਜੇ ਕੁਝ ਸਿੱਖਣਾ ਤਾਂ ਉਹਨਾਂ ਨੂੰ ਪੜ੍ਹਨਾ ਪੈਣਾ। ਅਤੇ ਸਾਡੀ ਆਦਤ ਆ, ਜਿਹੜੀਆਂ ਆਦਤਾਂ ਬਦਲਣ ਨੂੰ ਟਾਈਮ ਲੱਗਦਾ, ਕੋਈ ਵੀ ਆਦਤ ਆ ਜਿਹੜੀ, ਵੈਸੇ ਕਹਿੰਦੇ ਕਿ 21 ਦਿਨ ਦਾ ਟਾਈਮ ਆ, ਜੇ 21 ਦਿਨ ਤੁਸੀਂ ਕੋਈ ਆਦਤ ਨੂੰ ਚੇਂਜ ਕਰ ਲੈਂਦੇ ਹੋ ਤਾਂ ਆਦਤ ਚੇਂਜ ਹੋ ਜਾਂਦੀ ਆ। ਪਰ ਬਹੁਤੀ ਵਾਰ ਆਦਤਾਂ ਅਸੀਂ ਚੇਂਜ ਕਰਨ ਦੇ ਵਿੱਚ ਕਿਤੇ ਨਾ ਕਿਤੇ ਮਾਤ ਖਾ ਜਾਂਦੇ ਹਾਂ, ਸਾਨੂੰ ਉਹ ਸੈੱਟ ਨਹੀਂ ਆਉਂਦਾ ਕੰਮ ਵੀ ਆਦਤ ਕਿਵੇਂ ਚੇਂਜ ਕਰ ਲਈਏ। ਜੇ ਆਪਾਂ ਇਹ ਕਹਿ ਲਈਏ ਕਿ ਯਾਰ ਕੋਈ ਦਰਖਤ ਲੱਗਿਆ ਹੋਇਆ, ਉਹਨੂੰ ਹੁਣ ਪੱਟਣਾ ਵਾ, ਉਹ ਦਰਖਤ ਨੂੰ ਪੱਟਣਾ ਵਾ, ਉਹ ਦਰਖਤ 30 ਸਾਲ ਪੁਰਾਣਾ ਕਹਿ ਲਓ, 20 ਸਾਲ ਪੁਰਾਣਾ ਕਹਿ ਲਓ, 50 ਸਾਲ ਪੁਰਾਣਾ ਵੀ ਹੋ ਸਕਦਾ ਦਰਖਤ, ਵੀ 50 ਸਾਲ ਪੁਰਾਣਾ ਦਰਖਤ ਆ, ਵੀ ਇਹਨੂੰ ਯਾਰ ਇਹਨੂੰ ਪੱਟ ਦਈਏ ਜਾਂ ਇਹਨੂੰ ਇਹ ਖਤਮ ਕਰਨਾ, ਇਹ ਖਤਮ ਹੋ ਜਾਣਾ ਚਾਹੀਦਾ, ਦਰਖਤ ਨਹੀਂ ਚਾਹੀਦਾ ਇਹ। ਇਹਦੇ ਜਿਹੜੇ ਇਹਦੇ ਨਾਲ ਜਿਹੜੀ ਹਵਾ ਟਕਰਾਉਂਦੀ ਆ ਉਹ ਜ਼ਹਿਰੀਲੀ ਬਣ ਜਾਂਦੀ ਆ, ਜਿਹੜੀ ਹਵਾ ਇਹਦੇ ਨਾਲ ਖਹਿ ਕੇ ਲੰਘਦੀ ਆ ਉਹ ਜ਼ਹਿਰੀਲੀ ਬਣ ਜਾਂਦੀ ਆ, ਇਹਦੇ ਜਿਹੜੇ ਪੱਤੇ ਆ ਉਹਦੇ ਵਿੱਚੋਂ ਜਿਹੜੇ ਉਹ ਕੁਛ ਡਿੱਗਦਾ ਉਹ ਵੀ ਜ਼ਹਿਰੀਲਾ ਵਾ। ਹੁਣ ਕਿਵੇਂ ਖਤਮ ਕਰੋਗੇ ਤੁਸੀਂ? ਇੱਕ ਤਾਂ ਇਹ ਕਿ ਉਹਦੇ ਪੱਤੇ ਆ ਜਿਹੜੇ ਉਹਨੂੰ ਤੋੜਨ ਲੱਗ ਜਾਓਗੇ, ਕਿ ਇਕੱਲਾ ਇਕੱਲਾ ਪੱਤਾ ਜਿਹੜਾ ਇਹਨਾਂ ਨਾਲ ਹਵਾ ਜਿਹੜੀ ਹੈਗੀ ਆ ਖਹਿੰਦੀ ਆ ਪੱਤਿਆਂ ਨਾਲ, ਤਾਂ ਉਹ ਜ਼ਹਿਰੀਲੀ ਬਣ ਜਾਂਦੀ ਹੈ, ਟੌਕਸਿਕ ਹੋ ਜਾਂਦੀ ਆ ਉਹ। ਅਤੇ ਇਹਨੂੰ ਖਤਮ ਕੀਤਾ ਜਾਵੇ, ਉਹਦੀਆਂ ਟਾਹਣੀਆਂ ਕੱਟਣ ਦੀ ਕੋਸ਼ਿਸ਼ ਕਰੋਗੇ, ਉਹਦੇ ਪੱਤੇ ਕੱਟਣ ਦੀ ਕੋਸ਼ਿਸ਼ ਕਰੋਗੇ, ਜਿੰਨੇ ਕੁ ਕੱਟੋਗੇ ਉਹਨੂੰ ਦੁੱਗਣੇ ਚੌਗਣੇ ਹੋਰ ਨਿਕਲ ਆਉਣੇ ਆ। ਮਤਲਬ ਇਹ ਆ ਕਿ ਜੇ ਉਹ ਪੱਤੇ ਕੱਟਦੇ ਕੱਟਦੇ ਉਦੋਂ ਦੁੱਗਣੇ ਚੌਗਣੇ, ਫਿਰ ਕੀ ਕਰੋਗੇ ਉਹਨੂੰ ਤੁਸੀਂ? ਫਿਰ ਕੀ ਕਰਨਾ? ਫਿਰ ਇੱਕ ਤੁਹਾਡੇ ਕੋਲ ਹੋਰ ਹੱਲ ਆ ਕਿ ਉਹਦੀ ਜੜ੍ਹਾਂ ਦੇ ਵਿੱਚ ਕੋਈ ਐਸਿਡ ਐਸਾ ਪਾ ਦੋਗੇ ਕਿ ਉਹ ਦਰਖਤ ਸੁੱਕ ਜੂਗਾ ਉਹਦੀ ਜੜ੍ਹਾਂ ਦੇ ਵਿੱਚ, ਉਹਨੂੰ ਜੜ੍ਹਾਂ ਤੋਂ ਪੱਟ ਕੇ ਸੁੱਟ ਦੋਗੇ, ਜਾਂ ਫਿਰ ਪੱਤੇ ਪੁੱਤੇ ਕੱਟਣ ਨਾਲੋਂ ਕਿ ਜਿਹੜੇ ਪੱਤਿਆਂ ਦੇ ਨਾਲ ਉਹ ਖਹਿੰਦੀ ਆ ਹਵਾ ਜਿਹਦੇ ਨਾਲ ਜ਼ਹਿਰੀਲੀ ਬਣਦੀ ਆ, ਪੱਤਿਆਂ ਨਾਲ ਤਾਂ ਖਾਊਗੀ ਜੇਕਰ ਜੜ੍ਹਾਂ ਦੇ ਵਿੱਚੋਂ ਉਹਨੂੰ ਉਹਦੀ ਖੁਰਾਕ ਮਿਲੂਗੀ। ਤੁਸੀਂ ਉਹਦੀ ਜੜ੍ਹਾਂ ਹੀ ਸੁਕਾਤੀਆਂ, ਉਹਨੇ ਜੜ੍ਹਾਂ ਤੋਂ ਹੀ ਪੱਟ ਲਿਆ। ਇਸੇ ਤਰੀਕੇ ਨਾਲ ਹੰਕਾਰ ਈਗੋ ਜੜ੍ਹਾਂ ਲਾਈ ਬੈਠਾ ਕਿਸੇ ਦੇ ਅੰਦਰ 20 ਸਾਲ ਤੋਂ, ਕਿਸੇ ਦੇ ਅੰਦਰ 25 ਸਾਲ ਤੋਂ, ਕਿਸੇ ਦੇ ਅੰਦਰ 30 ਸਾਲ ਤੋਂ, ਅਤੇ ਕਿਸੇ ਦੇ ਅੰਦਰ 50 ਸਾਲ ਤੋਂ। ਹੁਣ ਉਹਨੂੰ ਉਹ ਇੱਕ ਹੰਕਾਰ ਆ, ਉਹਦੇ ਨਾਲ ਹੋਰ ਜਦੋਂ ਉਹਨੂੰ ਕੱਟਣ ਦੀ ਕੋਸ਼ਿਸ਼ ਕਰਦੇ ਹੋ ਆਸੇ ਪਾਸੇ ਬਹੁਤ ਸਾਰੀਆਂ ਹੋਰ ਉਹਦੇ ਨਾਲ ਉਹਦੀਆਂ ਜਿਹੜੀਆਂ ਬ੍ਰਾਂਚਿਸ ਨੇ ਉਹ ਨਿਕਲ ਆਉਂਦੀਆਂ ਨੇ, ਕਿ ਯਾਰ ਇਹਦੇ ਕਰਕੇ ਵੀ ਆਏ ਆ, ਇਹਦੇ ਕਰਕੇ ਵੀ ਆਏ, ਮੈਂ ਤਾਂ ਦਬਦਾ ਨਹੀਂ ਹੁੰਦਾ, ਮੈਂ ਤਾਂ ਜਿਹੜੀ ਗੱਲ ਕਹਿ ਦਵਾਂ ਚੜੀ ਚੂੰ ਨਹੀਂ ਕਰ ਸਕਦੀ, ਮੇਰੇ ਮੂਹਰੇ ਤਾਂ ਪਰਿਵਾਰ ਵੀ ਡਰਦਾ, ਮੇਰੇ ਮੂਹਰੇ ਜਿਹੜੇ ਮੇਰੇ ਅੰਦਰ ਕੰਮ ਕਰਦੇ ਆ ਬੰਦੇ ਕੰਬਦੇ ਆ ਬਾਈ ਜੀ, ਮੈਨੂੰ ਦੇਖ ਕੇ ਤਾਂ ਡਰਦੇ ਆ, ਮੈਨੂੰ ਦੇਖ ਕੇ ਤਾਂ ਜਵਾਕ ਵੀ ਸੁੱਕ ਜਾਂਦੇ ਆ ਮੈਨੂੰ ਦੇਖ ਕੇ ਤਾਂ। ਇਹ 'ਚ ਕੋਈ ਬਹਾਦਰੀ ਨਹੀਂ ਹੈ। ਜੇ ਤੁਹਾਡੇ ਤੋਂ ਤੁਹਾਡੇ ਪਰਿਵਾਰਕ ਮੈਂਬਰ ਵੀ ਡਰਦੇ ਆ, ਸਹਿਮਦੇ ਆ, ਤਾਂ ਇਹ ਕੋਈ ਹੁੱਬ ਕੇ ਦੱਸਣ ਵਾਲੀ ਗੱਲ ਨਹੀਂ ਹੈ ਕਿ ਬਾਈ ਮੈਂ ਤਾਂ ਜਦੋਂ ਘਰੇ ਵੜਦਾ ਸ਼ਾਂਤ ਹੋ ਜਾਂਦੇ ਆ, ਟੈਕ ਕੇ ਬੈਠ ਜਾਂਦੇ ਆ, ਇੱਕ ਪਾਸੇ ਲੱਗ ਜਾਂਦੇ ਆ, ਜਵਾਕ ਚਿਉਂ ਨਹੀਂ ਕਰ ਸਕਦੇ ਮੇਰੇ ਮੂਹਰੇ ਤਾਂ। ਸੋ ਉਹ ਹੰਕਾਰ ਅੰਦਰੋਂ ਬੋਲਦਾ ਕਿਤੇ ਨਾ ਕਿਤੇ, ਉਹਨੂੰ ਪੱਟਣਾ ਪੈਣਾ। ਉਹਦੇ ਪੱਤੇ ਕੱਟੋਗੇ ਤਾਂ ਉਹ 'ਚੋਂ ਹੋਰ ਚਾਰ ਬ੍ਰਾਂਚਿਸ ਨਿਕਲ ਆਉਣਗੀਆਂ। ਉਹਨੂੰ ਜੜ੍ਹਾਂ ਤੋਂ ਪੱਟਣਾ ਪੈਣਾ ਤਾਂ ਉਹ ਆਪਣੇ ਆਪ ਹੀ ਸੁੱਕ ਜਾਣਾ ਵਾ। ਉਹ ਜੜ੍ਹਾਂ ਤੋਂ ਅਸੀਂ ਕਈ ਵਾਰ ਪੱਟ ਹੀ ਨਹੀਂ ਪਾਉਂਦੇ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ, ਸਾਡੇ ਨਾਲ ਵਕਾਰ ਖਾਨ ਸਾਹਿਬ ਵੀ ਆ ਗਏ ਆ। ਖਾਨ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ
1: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ ਮੇਰੇ ਕੋਲ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000।
0: ਸੋ ਵਕਾਰ ਖਾਨ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਲਿਓ, ਕਿਉਂਕਿ ਵੱਡੀ ਟੀਮ ਹੈ ਇਹਨਾਂ ਦੀ ਅਤੇ ਬਹੁਤ ਲੰਮੇ ਅਰਸੇ ਤੋਂ ਇੱਕੋ ਫੀਲਡ ਦੇ ਵਿੱਚ ਲੱਗੇ ਹੋਏ ਨੇ। ਸੋ ਜੇਕਰ ਰੋਜਰ ਦੀਆਂ ਸੇਵਾਵਾਂ ਤੁਸੀਂ ਲੈਣੀਆਂ ਚਾਹੁੰਦੇ ਹੋ ਤਾਂ ਵਕਾਰ ਖਾਨ ਸਾਹਿਬ ਦੇ ਨਾਲ ਜ਼ਰੂਰ ਇੱਕ ਵਾਰ ਸੰਪਰਕ ਕਰ ਲਿਓ। ਖਾਨ ਸਾਹਿਬ ਨੰਬਰ ਇੱਕ ਵਾਰ ਫਿਰ ਦੇ ਦਿਓ।
1: ਨੰਬਰ ਸਰ 6478648000।
0: ਸੋ ਬਹੁਤ ਬਹੁਤ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।

0: ਨਾਗਪਾਲ ਸਾਹਿਬ ਕਹਿੰਦੇ ਗੋਡੇ ਮੇਰੇ ਜੁੜ ਗਏ, ਪੈਸਾ ਜੁੜਿਆ ਹੀ ਨਹੀਂ, ਕਰੋ ਕੁਛ ਹੈਲਪ। ਨਾਗਪਾਲ ਸਾਹਿਬ ਤੁਹਾਡੀ ਆਵਾਜ਼ ਨਹੀਂ ਆਈ ਜੀ।
1: ਹੈਲੋ,
0: ਹਾਂਜੀ ਸਰ, ਹੁਣ ਤੁਹਾਡੀ ਆਵਾਜ਼ ਆ ਰਹੀ ਹੈ। ਉਹ ਕਹਿੰਦੇ ਪੈਸੇ ਜੁੜੇ ਨਹੀਂ ਹੈ, ਗੋਡੇ ਮੇਰੇ ਜੁੜ ਗਏ, ਪੈਸਾ ਜੁੜੇ ਨਹੀਂ, ਕਾਹਦਾ ਗਿਆ ਪ੍ਰਦੇਸ਼ ਤੋਂ ਮੁੜ ਕੇ ਮੁੜਿਆ ਹੀ ਨਹੀਂ। ਉਹ ਕਹਿੰਦੇ ਪ੍ਰਦੇਸ਼ਾਂ ਦੇ ਵਿੱਚ ਆ ਕੇ ਵੀ ਕਈ ਬੰਦੇ ਦੇ ਪੈਸੇ ਨਹੀਂ ਜੁੜਦੇ ਹੈ, ਪਰ ਗੱਲ ਤਾਂ ਇਹ ਆ ਤੇ ਜੇ ਹੁਣ ਸਰਕਾਰ ਦੇ ਰਹੀ ਆ। ਅੱਛਾ, ਮੈਨੂੰ ਇੱਕ ਮੈਸੇਜ ਫੇਸਬੁੱਕ ਦੇ ਜ਼ਰੀਏ ਵੀ ਆਇਆ ਸੀ ਕਿ ਕਿਹੜੇ ਕਿਹੜੇ ਕੋਰਸ ਆ, ਪਹਿਲਾਂ ਉਹ ਜ਼ਰੂਰ ਦੱਸ ਦਿਓ। ਇੱਥੇ ਵੀਰ ਹੁਣੀ ਆ ਸਾਡੇ ਫੇਸਬੁੱਕ 'ਤੇ, ਉਹਨਾਂ ਨੇ ਮੈਸੇਜ ਕੀਤਾ ਸੀ ਕਿ ਭਾਈ ਕਿਹੜੇ ਕਿਹੜੇ ਕੋਰਸ ਅਵੇਲੇਬਲ ਕਿਹੜੇ ਕਿਹੜੇ ਹੈਗੇ ਆ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਦੇ ਵਿੱਚ ਜੇਕਰ ਤੁਸੀਂ ਇਨਰੋਲਮੈਂਟ ਕਰਵਾ ਲੈਂਦੇ ਹੋ ਤਾਂ ਤੁਹਾਨੂੰ ਸਰਕਾਰੀ ਤੌਰ 'ਤੇ ਗ੍ਰਾਂਟ ਆ ਜਿਹੜੀ ਉਹ ਤੁਹਾਡੇ ਅਕਾਊਂਟ ਦੇ ਵਿੱਚ ਮਿਲਣੀ ਆ। ਇਹਨਾਂ ਨੂੰ ਨਹੀਂ ਜਾਣੀ, ਇਹਨਾਂ ਕੋਲ ਕੋਈ ਪੈਸਾ ਨਹੀਂ ਜਾਣਾ, ਉਹ ਸਿਰਫ ਤੁਹਾਡਾ ਅਕਾਊਂਟ ਸੈਟਅਪ ਹੋਏਗਾ, ਕੋਈ ਫੇਕ ਡਾਕੂਮੈਂਟ ਨਹੀਂ ਲੱਗਣਾ। ਸੋ ਤੁਹਾਡੇ ਅਕਾਊਂਟ ਦੇ ਵਿੱਚ ਸਰਕਾਰੀ ਤੌਰ 'ਤੇ ਗ੍ਰਾਂਟ ਤੁਹਾਡੇ ਕੋਲ ਆਉਣੀ ਹੈ, ਇੱਕ ਸਾਲ ਦਾ ਕੋਰਸ ਤੁਸੀਂ ਕਰਨਾ ਵਾ। ਅੱਛਾ, ਕੋਰਸ ਕਿਹੜੇ ਕਿਹੜੇ ਆ ਥੋੜ੍ਹਾ ਜਿਹਾ ਦੱਸੋਗੇ?
1: ਹਾਂਜੀ, ਕੋਰਸ ਸਾਡੇ ਕੋਲ ਹੈਗੇ ਬਿਜ਼ਨਸ ਮੈਨੇਜਮੈਂਟ, ਹੋਸਪਿਟੈਲਿਟੀ ਮੈਨੇਜਮੈਂਟ ਐਂਡ ਲਾਈਕ ਸਪਲਾਈ ਚੇਨ ਵੀ ਹੈਗਾ ਸਾਡੇ ਕੋਲ। ਇਹ ਫੁੱਲੀ ਆਨਲਾਈਨ ਕੋਰਸਿਸ ਨੇ ਜੋ ਕਿ ਮੋਸਟ ਪਾਪੂਲਰ ਨੇ।
0: ਨਹੀਂ, ਸੌਖਾ ਜਿਹਾ ਦੱਸੋ ਵੀ ਸੌਖਾ ਕਿਹੜਾ ਇਹਨਾਂ ਚੋਂ? ਸੌਖੇ ਆ ਸਾਰੇ,
1: ਮੈਨੇਜਮੈਂਟ ਸਭ ਤੋਂ ਸੌਖਾ ਹੈਗਾ ਜੀ। ਐਂਡ 2-3 ਘੰਟੇ ਕਲਾਸਿਸ ਲਾਣੀ ਹੈ ਤੁਸੀਂ, ਐਂਡ ਦੈਨ ਪੀ ਆਰ ਸਟੇਟਸ ਤੁਹਾਡਾ ਹੋਣਾ ਚਾਹੀਦਾ, ਪੀ ਆਰ ਸਟੇਟਸ ਐਂਡ ਪ੍ਰੋਟੈਕਟਡ ਪਰਸਨ ਦਾ। ਐਂਡ ਤੁਸੀਂ 30 ਤੋਂ ਲੈ ਕੇ ਲੱਖ ਤੋਂ ਫੰਡਿੰਗ ਆਪਣੇ ਅਕਾਊਂਟ 'ਚ ਹਾਸਿਲ ਕਰਦੇ ਹੋ। ਐਂਡ ਇਸਮੇ ਲਾਈਕ ਜੁਲਾਈ ਕੇ ਬਾਅਦ ਗ੍ਰਾਂਟਸ ਬੰਦ ਹੋ ਰਹੇ ਹੈ, ਅਭੀ ਗ੍ਰਾਂਟਸ ਕਾ ਪੋਰਸ਼ਨ 50% ਹੈ ਟੋਟਲ ਫੰਡਿੰਗ ਕੇ ਅੰਦਰ ਅਪਰੋਕਸੀਮੇਟਲੀ। ਔਰ ਇਸਮੇ ਹਮਾਰੇ ਪਾਸ ਅਗਰ ਆਪਕਾ ਸਪੈਸਿਫਿਕ ਕੋਰਸ ਚਾਹੀਏ ਹੈ, ਐਚਵੈਕ ਹੈ, ਇਲੈਕਟ੍ਰੀਸ਼ਨ ਹੈ, ਪਲੰਬਿੰਗ ਹੈ, ਐਂਡ ਹਮ ਡੀਲ ਸਿਰਫ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਮੇ ਕਰਤੇ ਹੈ ਜੀ, ਆਪਕੀ ਜੇਬ ਸੇ ਪੈਸੇ ਜਾਤੇ ਨਹੀਂ ਹੈ, ਆਤੇ ਜ਼ਰੂਰ ਹੈ ਲਿਵਿੰਗ ਐਕਸਪੈਂਸਿਸ ਕੇ ਲੀਏ।
0: ਜਿਹੜਾ ਅਸੀਂ ਜੇ ਕਾਲ ਪਹਿਲਾਂ ਤੁਹਾਨੂੰ ਕਰਦੇ ਹਾਂ ਤੇ ਤੁਹਾਡੀ ਆਪਦੀ ਪਹਿਲਾਂ ਕੋਈ, ਅਸੀਂ ਤੁਹਾਨੂੰ ਇਹ ਨਹੀਂ ਹੈ ਕਿ ਤੁਸੀਂ ਫਾਈਲ ਤਿਆਰ ਕੀਤੀ ਆ, ਤੁਸੀਂ ਇਨਰੋਲਮੈਂਟ ਕਰਾਤੀ ਆ ਤੇ ਤੁਹਾਨੂੰ ਕੋਈ ਉਹਦੇ ਅਲੱਗ ਪੈਸਾ ਪਹਿਲਾਂ ਕੋਈ ਨਹੀਂ ਦੇਣਾ ਹੈ। ਸੋ ਜੇਬ ਚੋਂ ਕਾਲਜ ਦੀ ਫੀਸ ਵੀ ਨਹੀਂ ਜਾਣੀ ਹੈ ਜੀ?
1: ਬਿਲਕੁਲ ਜੀ, ਕਾਲਜ ਦੀ ਫੀਸ ਬਿਲਕੁਲ ਵੀ ਨਹੀਂ ਜਾਣੀ, ਆਪਕੀ ਜੇਬ ਮੇ ਸਿਰਫ ਆ ਰਹੇ ਪੈਸੇ ਜਾ ਨਹੀਂ ਰਹੇ। ਇਸ ਲਈ ਹਮਾਰਾ ਪ੍ਰੋਡਕਟ ਆਜ ਕੇ ਡੇਟ ਮੇ ਸਭ ਸੇ ਯੂਨੀਕ ਹੈ। ਇੰਸ਼ੋਰੈਂਸ ਅਗਰ ਆਪਕਾ ਆਜ ਤੱਕ ਮਰਨੇ ਕੇ ਬਾਅਦ ਪੈਸੇ ਮਿਲਤੇ ਹੈ, ਜ਼ਿੰਦਾ ਹੋਏ ਮਿਲ ਰਹੇ ਆਪਕੋ ਪੈਸੇ, ਉਹ ਵੀ 2-3 ਮਹੀਨੇ ਮੇ 30 ਤੋਂ ਲੈ ਕੇ ਲੱਖ ਡਾਲਰ। और जैसे एग्जाम्पल देते हैं, जैसे अगर आपने आज एनरोल करा तो विद इन 30-90 डेज में आपके अकाउंट में पहली किस्त आ जाती है गवर्नमेंट से डायरेक्ट।
0: अच्छा,
1: अब इसमें से कॉलेज की भी फीस ऑटोमेटिकली गवर्नमेंट कट करके आपके अकाउंट में देती है पैसे।
0: एक मिनट, ਤੁਸੀਂ ਕਹਿੰਦੇ ਹੋ ਕਿ ਜੇ ਆਪਾਂ ਇਨਰੋਲਮੈਂਟ ਅੱਜ ਕਰ ਲੈਨੇ ਆ ਤੇ ਇਹਦੇ ਨਾਲ ਕੀ ਆ, ਇਹ ਜਿਹੜੀ ਗਵਰਨਮੈਂਟ ਵੱਲੋਂ ਗ੍ਰਾਂਟ ਆ ਜਿਹੜੀ ਉਹ ਤੁਹਾਡੇ ਅਕਾਊਂਟ ਦੇ ਵਿੱਚ 30-90 ਦਿਨਾਂ ਦੇ ਵਿੱਚ ਆ ਜਾਣੀ ਹੈ, ਤੇ ਕਾਲਜ ਦੀ ਫੀਸ ਤੁਸੀਂ ਕੁਝ ਨਹੀਂ ਪੇ ਕਰਨੀ, ਤੇ ਆਨਲਾਈਨ ਕਲਾਸਿਸ ਚਾਹੇ ਬੰਦਾ ਟਰੱਕ ਤੇ ਆ, ਚਾਹੇ ਘਰੇ ਆ, ਚਾਹੇ ਜੇ ਇੰਡੀਆ ਵੀ ਗਿਆ ਹੈ ਕਿਤੇ ਜਾਣਾ ਪੈ ਰਿਹਾ ਉਹਨੂੰ, ਉਹ ਜਿੱਥੋਂ ਮਰਜ਼ੀ ਬੈਠਾ ਲਾ ਸਕਦਾ?
1: ਬਿਲਕੁਲ ਜੀ, ਸੌਖੇ ਜਿਹੇ ਕੋਰਸਿਸ ਨੇ ਐਂਡ ਫੁੱਲੀ ਆਨਲਾਈਨ ਨੇ। ਕੋਵਿਡ ਕੇ ਬਾਅਦ ਸੇ ਮਿਨਿਸਟਰੀ ਨੇ ਅਲਾਊ ਕਰ ਰੱਖਾ ਆਨਲਾਈਨ ਕੋਰਸਿਸ ਕੇ ਲੀਏ, ਗਵਰਨਮੈਂਟ ਫੰਡਡ ਪ੍ਰੋਗਰਾਮਸ ਹੀ ਹੈ। ਸੋ ਮਤਲਬ ਅਗਰ ਆਜ ਆਪਕੇ ਕੋ ਹਮਨੇ ਫੰਡਿੰਗ, ਅਗਰ ਆਪਕੀ ਈਅਰਲੀ ਫੰਡਿੰਗ, ਅਗਰ ਹਸਬੈਂਡ ਵਾਈਫ ਕੋ ਫੰਡਿੰਗ ਗਿਰ ਰਹੀ ਹੈ $80,000, ਕਾਲਜ ਫੀਸ ਆਪ ਮਾਨ ਲੇ ਹੈ $1,100 ਹੈ ਕਾਲਜ ਕੀ ਫੀਸ, ਤੋ ਗਵਰਨਮੈਂਟ ਜਬ ਆਪਕੇ ਅਕਾਊਂਟ ਮੇ ਪੈਸੇ ਡਾਲੇਗੀ ਤੋ 1,100 ਪਹਿਲੇ ਮਾਈਨਸ ਕਰਕੇ ਡਾਲੇਗੀ ਜੀ।
0: ਅੱਛਾ, ਤੁਸੀਂ ਕਿਹਾ ਜਿਵੇਂ ਸਪੋਜ਼ ਕਰੋ ਜੇ 80,000 ਡਿੱਗਦੀ ਆ ਜਾਂ $1,00,000 ਆ, ਇਹ 'ਚੋਂ ਤੁਸੀਂ ਕਿਹਾ ਕਿ ਅੱਧੀ ਜਿਹੜੀ ਗ੍ਰਾਂਟ ਆ, ਅਤੇ ਫਿਰ 50,000 ਸਮਝ ਲਓ ਜੇ ਲੱਖ ਹੋਈ ਤਾਂ 50,000 ਜਿਹੜੀ ਆਈ ਆ ਤੁਹਾਨੂੰ ਉਹ ਗ੍ਰਾਂਟ ਆ, ਫਿਰ ਉਹ ਤੁਸੀਂ ਵਾਪਸ ਵੀ ਨਹੀਂ ਕਰਨੀ ਹੈ ਜਿੱਥੇ ਮਰਜ਼ੀ ਵਰਤੋ?
1: ਅਬ ਮਾਨ ਕੇ ਚਲੇ ਫੈਮਿਲੀ ਫਾਈਵ ਮੇ ਅਪ ਟੂ 100,000 ਦੀ ਫੰਡਿੰਗ ਆਈ ਇੱਕ, ਅਬ ਇਸ ਮੇ ਸੇ 50,000 ਗ੍ਰਾਂਟ ਹੈ ਜੋ ਵਾਪਸ ਨਹੀਂ ਕਰਨਾ, 50,000 ਆਪਸ਼ਨਲ ਲੋਨ ਹੈ 0% ਪੇ। ਔਰ ਇਸ ਮੇ ਜੋ 50,000 ਗ੍ਰਾਂਟ ਹੈ ਇਸ ਮੇ ਸੇ ਅਗਰ ਹਸਬੈਂਡ ਵਾਈਫ ਦੋਨੋਂ ਪੜ੍ਹ ਰਹੇ ਹੈ, ਆਪਨੇ 20,000 ਫੀਸ ਮਾਈਨਸ ਕਰ ਦੀ, इनको 80,000 की फंडिंग घर लेके गए और इनके मतलब एक जेब से कुछ नहीं लगा, इनके अकाउंट में $80,000 गिर रहा है और इसमें से 30,000 क्या है ग्रांट वापिस ही नहीं करना, और जो लोन है 0% पे और 1.5 साल बाद लौटाना स्टार्ट करना और 10 साल की किस्तें बन जाती हैं, जब इंटरेस्ट रेट 1.5 साल बाद क्या है, शुरू में तो जीरो है, 1.5 साल बाद क्या है 2.5% पूरे साल का, मतलब जो 50,000 इनके पास आया है उसका सिर्फ $65 ब्याज है हर महीने।
0: ਇੱਥੇ 11% ਤੇ 12% ਤੇ ਪ੍ਰਾਈਵੇਟ ਮੋਰਗੇਜ ਲੋਕ ਕਹਿੰਦੇ ਲੈਣੀਆਂ ਪੈਂਦੀਆਂ ਜੀ, ਕਾਰਾਂ ਚੱਕਣੀਆਂ ਨੇ ਬੰਦੇ ਨੇ, ਕਿਸੇ ਨੇ ਕਾਰ ਦਾ ਲੋਨ ਪੇ ਆਫ ਕਰਨਾ, ਕੋਈ ਕ੍ਰੈਡਿਟ ਕਾਰਡ 28% ਤੇ ਲੋਨ ਆ ਜਿਹੜੇ ਉਹ ਚੱਕੀ ਫਿਰਦੇ ਆਪਾਂ, ਤੇ ਇਹ 1.5 ਸਾਲ ਬਾਅਦ ਆ, ਤੇ ਇਹਦੇ ਲਈ ਡਾਕੂਮੈਂਟ ਕਿੰਨੇ ਕੁ ਚਾਹੀਦੇ ਹੋਣਗੇ, ਵੀ ਕੀ ਘਰ ਹੋਣਾ ਜਾਂ ਕੁਛ ਚਾਹੀਦਾ ਹੋਰ ਡਾਕੂਮੈਂਟ?
1: ਦੇਖੀ ਜੀ, ਇਨ ਦੇਸ਼ੋ ਮੇ ਜਿਸਕੀ ਇਨਕਮ ਕਮ ਹੈ ਵੋ ਹੀ ਰਾਜਾ ਹੈ, इन देशों में कनाडा से देश में राइट, और जो सेल्फ एम्प्लॉयड है उबर ड्राइवर ट्रक ड्राइवर उनको अच्छा बेनिफिट है। अगर आप मुझे कॉल करेंगे आपकी इनकम 100,000 है तो आप मुझे कॉल नहीं करें क्योंकि वी कांट हेल्प यू। अगर आपकी इनकम $70,000 से कम है नोटिस ऑफ असेसमेंट में 2024 में तो ही आपको इसका फायदा है जी। अभी हमारे पास 5 कॉल आई, 5 लोगों की इनकम $100,000-$70,000 है, वो हमारे लाइक हमने सीधा मना कर दिया। अगर आप सेल्फ एम्प्लॉयड है, उबर ड्राइवर है, ट्रक ड्राइवर है, हाउस वाइफ है, अनएम्प्लॉयड है, तो ही आपको इसका बेनिफिट है। डॉक्यूमेंट्स का लगते नोटिस ऑफ असेसमेंट गवर्नमेंट पहले के पास है, मैरिट सर्टिफिकेट, बर्थ सर्टिफिकेट बच्चों के, क्यों फंडिंग अगर फैमिली साइज ज्यादा है, किड ज्यादा है, फंडिंग ज्यादा आती किसके अकाउंट में, मेरे नहीं आपके अकाउंट में, डॉक्यूमेंट भी क्या लग रहे थे, बर्थ सर्टिफिकेट मैरिट सर्टिफिकेट, इसमें क्या आप कारीगरी करोगे?
0: ना तो बंदा बर्थ सर्टिफिकेट की कोई डेट चेंज कर सकता, ना कोई मैरिज सर्टिफिकेट की डेट चेंज।
1: और बड़ी सी बात, फीस कब देनी आपने, मेरे काम होने, हमारी फीस आपने अपनी ईमानदारी से काम होने के बाद देनी है। अगर इस सब लास्ट वीक 30 लोगों की फंडिंग उनके खाते में गिरी है तो मुझे 25 के पैसे आ गए, 5 बंदे फोन नहीं उठा रहे, तो मेरा नुकसान जरूर हो जाता है इस काम में, लेकिन हम हमारे शांति रहती है, संतुष्टि रहती है।
0: अच्छा, जिथे जिथे मर्जी बंदा बैठा ओंटारियो दे विच ओ सारे लिए ओ अप्लाई कर सकदा कितने भी बैठा हो ओंटारियो च?
1: हाँ जी, ओंटारियो में कहीं बैरी है, हैमिल्टन है, हमारे क्लाइंट्स हैं जो आपका शो सुन के हैमिल्टन से आते हैं, हैमिल्टन से बैरी से आते हैं, क्योंकि क्यों रीजन क्या है, फुली ऑनलाइन कोर्सेज वो चूज कर देने।
0: ये बंदा हुन, ये बंदा विंडसर बैठा, उन्हें ये तो नहीं भी बार बार तुहाडे ऑफिस गेड़ा लाना पौगा जां आना पौगा, उत्थे बैठे बैठे
1: फुली ऑनलाइन कोर्सेज ने, ए टू जेड साल का कोर्स है। एक बार भी तुसी लाइक सारा 3 घंटे मंडे टू फ्राइडे अटेंडेंस तुहाडी लगनी चाहिए है, एंड असाइनमेंट है कि एग्जामिनेशन नहीं है, कि कोई डाउट है तो हमारे ऑफिस आ भी सकते हैं। वापस आते हैं लोग, कहते हैं सर मैं लॉग इन करना सिखा दो, हम लॉग इन करने सीख जाते हैं, राइट। एज लिमिट कोई है नहीं, 40, 50, 60 ईयर्स के हमारे पास अंकल भी आते हैं, कहते हैं जी बेटा ये लॉग इन करना सिखा दो हमें, ना कैसे लॉग इन करना है, आके सीख के जाते हैं, फिर पूरे टाइम क्लास लगाते हैं।
0: अच्छा, नंबर दो, साझा करो नंबर।
1: हाँ जी, नंबर है जी 437-264-3175, 437-264-3175, 437-264-3175, नंबर अगेन 437-264-3175, यूनिक ग्लोबल एडवाइजरी, 2 मिनट एक्सपोर्ट बुलेवार्ड पे हमारा ऑफिस, हमारा ऑफिस भी आ सकते हैं, हमारा ऑफिस 6 दिन खुला होता है।

ਪੈਸਾ ਜੋੜਨਾ ਕਿੱਥੋਂ, ਪੈਸਾ ਜੇ ਖਰਾਬ ਕਰੀ ਜਾਣਾ ਬੰਦੇ ਨੇ ਪੈਸਾ ਕਿੱਥੋਂ ਜੋੜਨਾ। ਲਓ ਜੀ, ਯੂਸਫ ਅਲੀ ਸਾਹਿਬ ਵੀ ਸਾਡੇ ਨਾਲ ਜੁੜੇ ਆ ਫੇਸਬੁੱਕ ਦੇ ਜ਼ਰੀਏ। ਸੋ ਮੈਂ ਇਹਨਾਂ ਬਾਰੇ ਦੱਸਦਾ ਯਾਰ, ਉਸਤਾਦਾਂ ਦੇ ਉਸਤਾਦ ਲੋਕ ਨੇ ਯੂਸਫ ਅਲੀ ਸਾਹਿਬ, ਮੇਰਾ ਖਿਆਲ ਇਹਨਾਂ ਦਿਨਾਂ ਦੇ ਵਿੱਚ ਸ਼ਾਇਦ ਆਈ ਥਿੰਕ ਵੈਨਕੂਵਰ ਦੀ ਧਰਤੀ 'ਤੇ ਨੇ। ਬਹੁਤ ਕਮਾਲ ਦੇ ਗਵੱਈਏ ਆ ਸਾਬਰ ਅਲੀ ਅਤੇ ਯੂਸਫ ਅਲੀ, ਜਿਹੜੇ ਜਿਹੜੇ ਰਾਏਕੋਟ ਏਰੀਏ ਤੋਂ ਉਹ ਜਾਣਦੇ ਆ, ਬੜੇ ਕਮਾਲ ਦੇ ਇਹਨਾਂ ਦੇ ਹੱਥਾਂ ਦੇ ਵਿੱਚ, ਇਹਨਾਂ ਦੀ ਜ਼ੁਬਾਨ ਦੇ ਵਿੱਚ ਐਸਾ ਗੁਣ ਆ। ਸੋ ਲਗਾਤਾਰ ਕਈ ਸਾਲ ਗੋਲਡ ਮੈਡਲਿਸਟ, ਅਤੇ ਜਿੱਥੇ ਇਹ ਮਿਊਜ਼ਿਕ ਦੀਆਂ ਕਲਾਸਿਸ ਲਾਉਂਦੇ ਸੀ, ਜਿੱਥੇ ਇਹ ਸਿਖਾਉਂਦੇ ਸੀ ਬੱਚਿਆਂ ਨੂੰ, ਜਿਹੜੀ ਸਟੇਜ 'ਤੇ ਯੂਥ ਫੈਸਟੀਵਲ ਦੀ 'ਤੇ, ਚਾਹੇ ਉਹ ਜ਼ੋਨ ਆ ਚਾਹੇ ਇੰਟਰ ਜ਼ੋਨ ਆ, ਅਤੇ ਜਿੱਥੇ ਇਹ ਬੈਠ ਜਾਂਦੇ ਸੀ ਨਾ ਨਾਲ ਦੋਨੇ ਭਰਾ, ਅਤੇ ਜੱਜਸ ਨੂੰ ਪਤਾ ਹੁੰਦਾ ਸੀ ਕਿ ਯਾਰ ਇਹਨਾਂ ਦਾ ਸਿਖਾਇਆ ਹੋਇਆ ਕੱਚਾ ਨਹੀਂ ਹੋਣਾ, ਗੋਲਡ ਮੈਡਲ ਤਕਰੀਬਨ ਪੱਕਾ ਹੀ ਹੁੰਦਾ ਸੀ, ਬਸ ਗਵੱਈਆ ਚੰਗਾ ਹੋਵੇ। ਸੋ ਬਹੁਤ ਬਹੁਤ ਜੀ ਆਇਆਂ ਨੂੰ ਸਰ ਕੈਨੇਡਾ ਦੀ ਧਰਤੀ 'ਤੇ ਮੁਬਾਰਕਬਾਦ ਵੀ ਆ ਤੁਹਾਨੂੰ ਕਿ ਤੁਸੀਂ ਇੱਥੇ ਪਹੁੰਚੇ ਹੋ। ਸੋ ਯੂਸਫ ਅਲੀ ਸਾਹਿਬ, ਥੈਂਕ ਯੂ ਵੈਰੀ ਮੱਚ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ, ਕਦੇ ਸਾਡੇ ਜਿਹੜੇ ਲਿਸਨਰ ਨੇ ਉਹਨਾਂ ਨੂੰ ਸੁਣਾਵਾਂਗੇ ਤੁਹਾਡੇ ਬਾਬਤ ਕਿ ਯਾਰ ਐਸੇ ਗਵੱਈਏ ਹੁੰਦੇ ਆ। ਪਰ ਬਹੁਤ ਸਾਰੀਆਂ ਗੱਲਾਂ ਨੇ, ਕੈਸਟ ਰਿਕਾਰਡ ਮੈਂ ਇਹਨਾਂ ਨੂੰ ਕਿਹਾ ਸੀ ਕਿ ਕਰਵਾਓ ਚੰਗੀਆਂ ਕੰਪਨੀਆਂ ਦੇ ਵਿੱਚ, ਉਹਨਾਂ ਨੇ ਕਿਹਾ ਕਿ ਇਹੋ ਜਿਹੇ ਗੀਤ ਗਾਉਂਗੇ ਤਾਂ ਅਸੀਂ ਤੁਹਾਨੂੰ ਰਿਕਾਰਡ ਕਰਨਾ ਚਾਹੁੰਦੇ ਹਾਂ, ਕਹਿੰਦੇ ਇਹੋ ਜਿਹੇ ਨਹੀਂ ਗਾਉਣੇ ਹੈਗੇ, ਅਸੀਂ ਸਾਫ਼ ਸੁਥਰੇ ਇਹੋ ਜਿਹੇ ਗਾਉਣੇ ਆ। ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ, ਆਪਾਂ ਮਿਲਦੇ ਹਾਂ ਕਿਸ ਦਿਨ, ਕਰਦੇ ਹਾਂ ਗੱਲਾਂ ਬਾਤਾਂ ਰੇਡੀਓ 'ਤੇ ਵੀ। ਅਤੇ ਉਹ ਕਹਿੰਦੇ ਪੈਸਾ ਜੁੜੇ ਨਹੀਂ, ਪੈਸਾ ਜੁੜ ਜੂ ਭਾਈ, ਪੈਸਾ ਨਾਗਪਾਲ ਸਾਹਿਬ ਕਾਲ

0: ਐਂ ਨਹੀਂ ਜੋੜਨਾ ਪੈਸਾ, ਇੱਥੇ ਚੱਲੀ ਜਾਣਾ ਕੰਮ। ਅਤੇ ਜਸ ਬਾਈ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ, ਜੇਕਰ ਘਰ ਦਾ ਸਮਾਨ ਕਿਤੇ ਤੁਸੀਂ ਮੂਵ ਕਰਾਉਣਾ, ਘਰ ਦੀ ਮੂਵਿੰਗ ਕਰਵਾਉਣੀ ਆ, ਆਫਿਸ ਦੀ ਮੂਵਿੰਗ ਕਰਵਾਉਣੀ ਆ, LTL ਆ, ਬਿਜਨਸ ਟੂ ਬਿਜਨਸ ਮੂਵ ਕਰਵਾਉਣਾ ਜਾਂ ਫਿਰ ਫਰਨੀਚਰ ਮੂਵ ਕਰਵਾਉਣਾ ਚਾਹੁੰਦੇ ਹੋ, ਸਟੋਰੇਜ ਫੈਸਿਲਿਟੀਜ਼ ਵੀ ਇਹਨਾਂ ਕੋਲ ਹੈਗੀਆਂ ਨੇ, ਕੋਈ ਵੀ ਹਿਡਨ ਕੋਸਟ ਨਹੀਂ ਹੈ। ਨੰਬਰ ਨੋਟ ਕਰ ਲਓ, ਪੂਰੇ GTA ਏਰੀਏ ਦੇ ਵਿੱਚ ਸਰਵਿਸ ਪ੍ਰੋਵਾਈਡ ਕਰਦੇ ਆ ਜਸ ਬਾਈ ਹੋਣੀ, 226-505-9970 226-505-9970 226-505-9270 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਆ। DLK ਸੈਪਟਿਕ ਸਰਵਿਸ ਵੱਲੋਂ ਵੀ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਸਪੋਂਸਰ ਕੀਤਾ ਜਾ ਰਿਹਾ, DLK ਸੈਪਟਿਕ ਸਰਵਿਸ 905-584-2261 ਇਹਨਾਂ ਦਾ ਨੰਬਰ ਹੈ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਸੋ ਜਾਂਦੇ ਜਾਂਦੇ ਨਾਗਪਾਲ ਸਾਹਿਬ ਇੱਕ ਵਾਰ ਫਿਰ ਸੁਨੇਹਾ ਦੇ ਦਿਓ ਕਿ ਭਾਈ ਤੁਸੀਂ 70 ਸਾਲ ਤੱਕ ਦੇ ਹੋ, ਤੁਸੀਂ 65 ਸਾਲ ਦੇ ਹੋ, ਤੁਹਾਡੇ ਅਕਾਊਂਟ ਦੇ ਵਿੱਚ ਵੀ 20-40-50 ਹਜ਼ਾਰ ਡਾਲਰ ਆ ਸਕਦਾ, ਜਿਹੜਾ ਗੌਰਮੈਂਟ ਵੱਲੋਂ ਆ ਬਹੁਤਾ ਤੁਹਾਨੂੰ। ਤੁਸੀਂ ਚਾਹੇ ਬੇਸਮੈਂਟ 'ਚ ਰਹਿੰਦੇ ਹੋ, ਚਾਹੇ ਤੁਸੀਂ ਘਰ 'ਚ ਰਹਿੰਦੇ ਹੋ, ਕਾਰ ਹੈ ਤੁਹਾਡੇ ਕੋਲ, ਨਹੀਂ ਹੈ ਤੁਹਾਡੇ ਕੋਲ, PR ਕਾਰਡ ਹੈਗਾ ਤਾਂ ਤੁਸੀਂ ਐਲੀਜੀਬਲ ਹੋ। ਨੰਬਰ ਸਰ ਦੱਸੋ।
1: ਨੰਬਰ ਜੀ 437-264-3175 437-264-3175 ਸਕਿੱਲ ਡਿਵੈਲਪ ਕਰੇ, 30 ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਨੂੰ ਆਪਣੇ ਅਕਾਊਂਟ ਵਿੱਚ ਹਾਸਲ ਕਰੇ। ਜੁਲਾਈ ਤੋਂ ਪਹਿਲੇ ਇਨਰੋਲ ਕਰੇ, 3 ਬੈਚਸ ਹੀ ਰਹਿ ਗਏ ਨੇ ਹੁਣ, ਉਸ ਤੋਂ ਬਾਅਦ ਗ੍ਰਾਂਟ ਨਹੀਂ ਆਉਣੀ। ਆਜ ਲਾਈਕ 50% ਪੈਸਾ ਤੁਹਾਡਾ ਗ੍ਰਾਂਟਾਂ 'ਚੋਂ ਵਾਪਸ ਨਹੀਂ ਮੁੜਨਾ। ਜਿੱਦਾਂ ਗਵਰਨਮੈਂਟ ਯੂਕਰੇਨ 'ਤੇ 30 ਬਿਲੀਅਨ ਲਾ ਬੈਠੀ ਦੋਨਾਂ ਹੱਥਾਂ ਨਾਲ, ਐਂਡ ਦੈਨ ਟੈਨਜ਼ਾਨੀਆ, ਸਾਊਥ ਸੁਡਾਨ, ਕੀਨੀਆ, ਘਾਨਾ ਨੂੰ 150 ਮਿਲੀਅਨ ਦੀ ਫੰਡਿੰਗ ਕਰ ਚੁੱਕੀ ਗਵਰਨਮੈਂਟ। ਲਾਈਕ ਗਵਰਨਮੈਂਟ ਜੋ ਵਹਾਂ ਇਨਵੈਸਟ ਕਰਤੀ ਹਮੇ ਲਗਤਾ ਹੈ ਠੀਕ ਹੈ, ਬਟ ਯਹਾਂ ਵੀ ਇਨਵੈਸਟ ਕਰੀ ਗਵਰਨਮੈਂਟ। ਐਜੂਕੇਸ਼ਨ ਨੋ ਕੈਚ, ਕਾਲ ਕਰੇ 437-264-3175
0: 437-264-3175 'ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਕੋਈ ਕੈਚ ਨਹੀਂ ਹੈ ਇਹਦੇ ਵਿੱਚ, ਕਿਉਂਕਿ ਗੌਰਮੈਂਟ ਵੱਲੋਂ ਫੰਡਿੰਗ ਹੈ ਜਿਹੜੀ ਤੁਹਾਨੂੰ ਦਿੱਤੀ ਜਾਣੀ ਹੈ, ਤੁਹਾਡੇ ਹੀ ਅਕਾਊਂਟ 'ਚ ਆਉਣੀ ਆ। 437-264-3175 ਇਹਨਾਂ ਨੂੰ ਕਾਲ ਕਰਕੇ ਅਸੈਸਮੈਂਟ ਕਰਕੇ ਤੁਹਾਨੂੰ ਨਾਲ ਹੀ ਦੱਸ ਦੇਣਗੇ ਕਿ ਤੁਸੀਂ ਕਿੰਨੀ ਫੰਡਿੰਗ ਦੇ ਲਈ ਐਲੀਜੀਬਲ ਹੋ। ਕੋਈ ਤੁਹਾਡੇ ਕੋਲ ਘਰ ਕਾਰ ਹੋਣੀ ਜ਼ਰੂਰੀ ਨਹੀਂ, 10ਵੀਂ ਦਾ ਸਰਟੀਫਿਕੇਟ ਤੁਹਾਡੇ ਕੋਲ ਇੰਡੀਆ ਵਾਲਾ ਹੀ ਹੈਗਾ ਵਾ, ਉਹ ਵੀ ਚੱਲੂਗਾ, 12ਵੀਂ ਦਾ ਉਹ ਵੀ ਚੱਲੂਗਾ। ਆਨਲਾਈਨ ਘਰ ਬੈਠੇ ਬੈਠਿਆਂ ਨੇ 3-4 ਘੰਟੇ ਦੀ ਜਿਹੜੀ ਕਲਾਸ ਆ ਉਹ ਤੁਸੀਂ ਲਾਉਣੀ ਆ। 437-264-3175 437-264-3175 ਕੋਈ ਹਿਡਨ ਕੋਸਟ ਨਹੀਂ, ਇਹਨਾਂ ਨੇ ਸਿਰਫ $199 ਤੁਹਾਡੇ ਕੋਲ ਫੰਡਿੰਗ ਆਉਣ ਤੋਂ ਬਾਅਦ ਲੈਣੇ ਆ। 437-264-3175 ਦਿਓ ਅੱਜ ਦੇ ਪ੍ਰੋਗਰਾਮ ਦੇ ਵਿੱਚ, ਇੱਥੇ ਅਗਲੇ ਪ੍ਰੋਗਰਾਮ ਤੱਕ ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: 530 CHLO AM, serving Brampton, Mississauga, Toronto, the GTA, and the world at am530.ca.
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀਸ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828.
0: The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca।
6: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ, 15 ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ। ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ, 905-239-7711, 905-239-7711। ਕੋਮਲ ਟ੍ਰੈਵਲ
7: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ, ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ, 12942 ਹਾਰਡਿਕ ਰੋਡ, ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ, 647-448-1000, 647-448-1000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
6: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾਟ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ, ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ, 289-952-9532, 299-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
8: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੁੱਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ, LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ, 647-999-2569, 647-999-2569।
6: ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਤੁਹਾਡੇ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਇਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇਵੋ ਤੇ ਆਪਣੇ ਡਕਟ ਕਲੀਨ ਕਰਾਓ। ਬੜੇ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੈਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ, 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ, ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ।

0: ਤੁਹਾਡੇ ਅਤੇ ਹਾਲ ਵੀ ਠੀਕ ਹੋਣਗੇ ਅਤੇ ਚਾਲ ਵੀ ਠੀਕ ਹੋਏਗੀ। ਅਤੇ ਅੱਜ ਹੈਗਾ ਮੰਗਲਵਾਰ ਦਾ ਦਿਨ ਅਤੇ 12 ਮਈ ਹੋ ਗਈ ਅੱਜ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂਆਂ ਵਾਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਾਡਾ ਸਾਥ ਰਹੇਗਾ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ, ਲੇਕਿਨ ਸਾਡੀ ਮੁਲਾਕਾਤ ਤੁਹਾਡੇ ਨਾਲ ਹੋਏਗੀ 1 ਘੰਟੇ ਦੀ ਮੇਰੇ ਵੱਲੋਂ ਸਾਰਿਆਂ ਨੂੰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਵਿੱਚ। ਜੀ ਆਇਆਂ ਨੂੰ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਅਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ। ਅਤੇ ਸਟੂਡੀਓ ਦਾ ਨੰਬਰ ਤੁਸੀਂ ਜ਼ਰੂਰ ਨੋਟ ਕਰੋ, ਸਾਡੇ ਨਾਲ ਤੁਸੀਂ ਗੱਲਬਾਤ ਕਰਨੀ ਹੋਵੇ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਾਂ ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ।
0: ਵੱਖ ਵੱਖ ਤਰੀਕਿਆਂ ਦੇ ਨਾਲ ਸੁਣਿਆ ਜਾ ਸਕਦਾ, ਵੇਖਿਆ ਜਾ ਸਕਦਾ।
1: ਜੀ
0: ਜੀ
1: ਬਿਲਕੁਲ, ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ, ਸਭ ਤੋਂ ਪਹਿਲਾਂ www.deshpradeshtv.com ਐਂਡ www.deshpradeshradio.com, ਇੱਥੇ ਜਾ ਕੇ ਤੁਸੀਂ ਲਾਈਵ ਤੇ ਕਲਿੱਕ ਕਰੋਗੇ ਤਾਂ ਤੁਸੀਂ ਡਾਇਰੈਕਟਲੀ ਸਾਨੂੰ ਸਟੂਡੀਓ ਦੇ ਵਿੱਚੋਂ ਦੇਖ ਸਕਦੇ ਹੋ ਤੇ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ। ਤੇ ਜਾਂ ਫਿਰ ਤੁਸੀਂ ਸਿਰਫ ਰੇਡੀਓ ਸੁਣਨਾ ਚਾਹੁੰਦੇ ਹੋ ਤਾਂ ਰੇਡੀਓ ਸੁਣਨ ਦੀ ਵੀ ਆਪਸ਼ਨ ਹੈਗੀ ਹੈ। ਜੇ ਤੁਹਾਡੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਸਕਦੇ ਹੋ ਤੇ ਤੁਸੀਂ ਸਾਨੂੰ ਦੇਖ ਵੀ ਸਕਦੇ ਹੋ, ਸੁਣ ਵੀ ਸਕਦੇ ਹੋ। ਤੇ ਇਸ ਤੋਂ ਇਲਾਵਾ ਜੇ ਤੁਸੀਂ ਪ੍ਰੋਗਰਾਮ ਸਿਰਫ ਸੁਣਨਾ ਚਾਹੁੰਦੇ ਹੋ ਆਪਣੇ ਫੋਨ ਦੇ ਉੱਪਰ ਤਾਂ ਨੰਬਰ ਹੈ 416-416-7040-416-477-2040। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਸੁਣ ਵੀ ਸਕਦੇ ਹੋ।
0: ਦੋਸਤੋ, ਉਮੀਦ ਹੈ ਕਿ ਤੁਸੀਂ ਆਪਣੀਆਂ ਤਿਆਰੀਆਂ ਖਿੱਚ ਰਹੇ ਹੋਗੇ, ਕਿਉਂਕਿ ਲੌਂਗ ਵੀਕਐਂਡ ਆਪਣੇ ਬੂਹੇ 'ਤੇ ਦਸਤਖਤ ਦੇ ਰਿਹਾ। ਇਹ ਲੌਂਗ ਵੀਕਐਂਡ ਆ, ਵਿਕਟੋਰੀਆ ਡੇ ਲੌਂਗ ਵੀਕਐਂਡ।
1: ਹਾਂਜੀ,
0: ਬਹੁਤ ਸਾਰੀ ਆਤਿਸ਼ਬਾਜ਼ੀ ਹੋਏਗੀ, ਫਾਇਰ ਵਰਕਸ ਹੋਣਗੇ, ਗੱਲਬਾਤ ਹੋਣਗੀਆਂ
1: ਜੀ।
0: ਪਰ ਅਸੀਂ ਤੁਹਾਡੇ ਨਾਲ ਠੀਕ ਲੌਂਗ ਵੀਕਐਂਡ ਦਾ ਪ੍ਰੋਗਰਾਮ ਲੈ ਕੇ ਦੇ ਕੇ ਉਹਨਾਂ ਆਪਣਾ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਅਤੇ ਉਸ ਤੋਂ ਬਾਅਦ ਫਿਰ ਅਸੀਂ ਵਾਪਸ ਆਉਂਦੇ ਹਾਂ
1: ਜੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਜੋ ਮੰਗੇ ਠਾਕਰ ਆਪਣੇ ਸੋਈ ਸੋਈ ਦੇਵ ਹੈ। ਔਰ ਬੜਾ ਹੀ ਤੁਸੀਂ ਮਧੁਰ ਜਿਹਾ ਸ਼ਬਦ ਸੁਣਿਆ ਭਾਈ ਹਰਵਿੰਦਰ ਸਿੰਘ ਸਤਵਿੰਦਰ ਸਿੰਘ ਹੋਰੀ ਜਿਹੜੇ ਜੁੜੇ ਰਾਗੀ ਦੇ ਉਹਨਾਂ ਦੀ ਆਵਾਜ਼ ਵਿੱਚ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜ ਚੁੱਕੇ ਹੋ। ਨੰਬਰ ਹੈ ਸਟੂਡੀਓ ਦੇ 905-564-4644। ਤੋ ਇਸ ਵੀਕਐਂਡ ਦੇ ਉੱਤੇ ਇੱਕ ਬਹੁਤ ਵੱਡੀ ਸੇਲ ਲੈ ਕੇ ਆ ਰਹੇ ਨੇ, ਔਰ ਇਹ ਲੈ ਕੇ ਆ ਰਹੇ ਨੇ ਗ੍ਰੈਂਡ ਫਰਨੀਚਰ ਵਾਲੇ ਅਮਨਪ੍ਰੀਤ
1: ਜੀ।
0: ਔਰ ਉਹਨਾਂ ਨੇ ਸਾਡੀ ਜ਼ਿੰਮੇਵਾਰੀ ਲਗਾਈ ਹੈ ਕਿ ਟੋਮਕਨ ਰੋਡ ਦੇ ਉੱਤੇ 6685 ਟੋਮਕਨ ਰੋਡ, ਟੋਮਕਨ ਅਤੇ ਡੇਅਰੀ ਦੇ ਨੇੜੇ
1: ਜੀ।
0: ਸ਼ੁੱਕਰਵਾਰ ਨੂੰ ਦੇਸ਼ ਪ੍ਰਦੇਸ਼ ਦੀ ਟੀਮ ਪਹੁੰਚੇਗੀ, ਯਾਨੀ ਕਿ ਮੈਂ ਖੁਦ ਉੱਥੇ ਜਾਵਾਂਗਾ ਅਤੇ ਸੈਟਰਡੇ ਵੀ ਉੱਥੇ ਹੋਵਾਂਗੇ 1-4, ਅਤੇ ਆਪਾਂ ਨਾਲ ਫਰਾਈਡੇ ਵੀ ਲਾਵਾਂਗੇ। ਤੁਹਾਨੂੰ ਬਹੁਤ ਬੜੇ ਵਧੀਆ ਡੀਲ ਦਵਾਵਾਂਗੇ ਤਾਂ ਕਿ ਤੁਸੀਂ ਖੁਸ਼ ਹੋ ਜਾਓ ਅਤੇ ਤਿਆਰੀਆਂ ਕਰ ਲਓ। ਨੰਬਰ ਹੈ ਇੱਥੋਂ ਬ੍ਰਾਂਚ ਦਾ 6472620000, ਟੈਲੀਫੋਨ ਨੰਬਰ ਹੈ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ
1: ਜੀ। ਪਹਿਲੇ ਕਾਲਰ 1000, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬਸ ਬਹੁਤ ਵਧੀਆ।
1: ਹਾਂਜੀ
2: ਮੌਸਮ ਬਹੁਤ ਵਧੀਆ ਵਾ।
1: ਹਾਂਜੀ ਅੱਜ ਤਾਂ ਸੋਹਣਾ ਵੈਦਰ ਆ, ਪਰ ਹਵਾ ਚੱਲਦੀ ਹੈ ਠੰਡੀ,
2: ਇਹਨਾਂ ਚ ਕੋਈ ਫਰਕ ਨਹੀਂ ਪੈਂਦਾ।
1: ਹਾਂਜੀ ਹਾਂਜੀ,
2: ਤੇ ਉਹ ਹੈਗਾ ਇਹ ਦਿਲ ਆਪਣਾ ਔਰ ਪ੍ਰੀਤ ਪਰਾਈ ਫਿਲਮ ਦਾ ਹੈ, ਅਜੀਬ ਦਾਸਤਾਨ ਹੈ।
0: ਅਜੀਬ ਦਾਸਤਾਂ ਹੈ ਜੇ, ਸ਼ੁਰੂ ਕਹਾਂ ਖਤਮ।
1: ਤੁਸੀਂ ਤਾਂ ਹਜੇ ਗਾਣਾ ਹੁਣ ਦੱਸਿਆ, ਇਹ ਗਾਣਾ ਪਹਿਲਾਂ ਸਾਡੇ ਸਕਰੀਨ ਦੇ ਸਾਹਮਣੇ ਪਿਆ ਹੈ।
0: ਜਿਹੜਾ ਨਾ ਹੁੰਦੇ ਆ ਪੁਰਾਣੇ ਗੀਤ ਹੁੰਦੇ ਜਿਹੜੇ ਨਾ, ਉਹਨਾਂ ਦੇ ਲਿਰਿਕਸ ਬੜੇ ਵਧੀਆ ਹੁੰਦੇ ਆ, ਤੇ ਓਲਡ ਇਜ਼ ਗੋਲਡ ਆਪਾਂ ਉਹਨਾਂ ਨੂੰ ਐਸੇ ਹੀ ਕਹਿੰਦੇ ਹਾਂ।
2: ਜੇ ਆਪਾਂ ਬਾਰ ਬਾਰ ਇਹਨਾਂ ਨੂੰ ਪੁਰਾਣੇ ਕਹੀ ਚੱਲੀਏ ਨਾ, ਤਾਂ ਫਿਰ ਲਿਸਨਰ ਬਾਰੇ ਪਸੰਦ ਨਹੀਂ ਕਰਦੇ ਹੁੰਦੇ।
0: ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਕਿ ਲਿਰਿਕਸ ਵਧੀਆ ਹੁੰਦੇ ਨਾ ਕਿਸੇ ਵੀ ਚੀਜ਼ ਦੇ, ਉਹ ਹਮੇਸ਼ਾ ਹੀ
2: ਬਹੁਤ ਵਧੀਆ ਲੱਗਿਆ। ਪਰ ਜਿਹੜੀ ਬਹੁਤ ਲੰਬੀਆਂ ਗੱਲਾਂ ਕਰ ਜਾਂਦੇ ਨਾ ਲਿਸਨਰ, ਜਿੱਦਾਂ ਬਹੁਤ ਕਹਾਣੀਆਂ ਲੂਣ ਮਿਰਚਾਂ ਭਰ ਕੇ ਜਾਂਦੇ ਆ, ਲੰਬਾ ਟਾਈਮ
0: ਮਨਪ੍ਰੀਤ। ਟਰੰਪ ਸਾਹਿਬ ਜਾ ਰਹੇ ਨੇ ਚਾਈਨਾ, ਹੁਣ ਚਾਈਨਾ ਵਾਲੇ ਨਾਲ ਕੀ ਸਮਝੌਤੇ ਕਰਕੇ ਆਉਂਦੇ ਆ? ਉਧਰ ਰਸ਼ੀਆ ਵੀ ਬੈਠਾ, ਹਾਂਜੀ ਸਾਰੀ ਦੁਨੀਆਂ ਨੂੰ ਵਕਤ ਜਿਹਾ ਪਾਇਆ ਹੋਇਆ। ਮੋਦੀ ਸਾਹਿਬ ਕਹਿੰਦੇ ਜਿਹੜਾ ਸੋਨਾ ਹੈਗਾ ਉਹ ਕਹਿੰਦੀ ਵੇਚੋ ਨਾ,
1: ਨਾ
0: ਬਾਏ ਕਰੋ, ਨਾ ਨਾ ਲਾਓ, ਵੇਚਣ ਵਾਸਤੇ ਨਹੀਂ ਕਿ ਉਹਨੇ ਲੈਣ ਵਾਸਤੇ ਗਿਆ ਬਣਾ,
1: ਹਾਂਜੀ ਹਾਂਜੀ ਹਾਂਜੀ,
0: ਪਤਾ ਨਹੀਂ ਕੋਈ ਖਾਣ ਖੂਨ ਲੱਭ
1: ਨਾ, ਕਹਿੰਦੇ ਸੋਨਾ ਖਰੀਦੋ ਨਾ ਤੇਲ ਖਰੀਦੋ, ਰਿਕਸ਼ਿਆਂ ਤੇ ਜਾਇਆ ਕਰੋ ਕਹਿੰਦੇ।
0: ਆਪ ਕਹਿੰਦੇ ਕਿ ਜਦੋਂ ਬਾਹਰ ਕਿਤੇ ਜਾਂਦੇ ਆ ਤਾਂ ਗੱਡੀਆਂ 'ਚ ਗੱਡੀਆਂ ਪਿੱਛੇ ਹੁੰਦੀਆਂ।
1: ਬਿਲਕੁਲ, ਆਪ ਉਹਨਾਂ ਨੇ ਰੋਡ ਸ਼ੋ, ਆਈ ਥਿੰਕ 100+ ਕਾਰਜ ਸੀਗੀਆਂ ਜਿਹਨਾਂ ਨੇ ਜਿਹੜਾ ਰੋਡ ਸ਼ੋ ਕੀਤਾ ਉਹਨਾਂ ਨੇ।
0: ਯਾਰ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਬਹੁਤੇ ਕੰਮ ਤਾਂ ਆਪਾਂ ਲੋਕਾਂ ਦੇ ਛੱਡ ਦਿੰਦੇ, ਵੀ ਲੋਕਾਂ ਵੱਲ ਤਾਂ ਸਾਰੀ ਅਪਲਾਈ ਹੋਊ, ਅਸੀਂ ਕਹਿੰਦੇ ਰੋਡ ਸ਼ੋ 'ਚ ਕਹਿੰਦੇ ਬੰਦੇ ਸੀਗੇ, ਗੱਡੀਆਂ ਤਾਂ ਬਹੁਤ ਹੋਣਗੀਆਂ,
1: ਕਾਫੀ 100 ਤੋਂ ਜ਼ਿਆਦਾ ਗੱਡੀਆਂ ਸੀਗੀਆਂ ਆਈ ਥਿੰਕ। ਹਾਂਜੀ
0: ਜੀ, ਅਗਲੇ ਕਾਲਰ ਲੈ ਲਓ ਜੀ।
1: ਹਾਂਜੀ 2865 ਜੀ, ਸਤਿ ਸ਼੍ਰੀ ਅਕਾਲ।
3: ਸਿਆਣੇ ਸੱਚ ਕਹਿ ਗਏ, ਜਿਹੜਾ ਅਸੀਂ ਵਿੱਚ ਚਲਾ ਜਾਂਦੇ ਹੁਣ ਤੱਕ
0: ਨੀ। ਅੱਜ ਕੱਲ ਵੀ ਕਈ ਗੀਤ ਵਧੀਆ ਹੁੰਦੇ ਨੇ, ਲਿਰਿਕਸ ਵਧੀਆ ਹੁੰਦੇ ਆ ਨਾ ਗੀਤਾਂ ਦੇ, ਗੱਭਰੂ ਹੋ ਕੇ ਰਹਿਣਾ ਚਾਹੀਦਾ ਬੰਦੇ ਨੂੰ, ਠੀਕ ਹੈ ਜੀ। ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਕਹਿੰਦੇ ਹੁੰਦੇ ਨਾ ਆਪਣੀ ਤੁਸੀਂ ਰੂਟੀਨ ਜੀ ਬਣਾਈ ਰੱਖੋ, ਜਿਵੇਂ 3-4 ਦਿਨ ਆਪਣਾ ਜਿਮ ਜਾਇਆ ਉਹ, ਹਨਾ ਥੋੜੀਆਂ ਕੁਝ ਬਣਾਉਣੀਆਂ ਪੈਂਦੀਆਂ ਰਹੀਆਂ ਰੂਟੀਨਾਂ, ਬਾਕੀ ਮਸਤੀ ਮਾਰੋ 3 ਕੁ ਦਿਨ ਵੀਕਐਂਡ ਦੇ ਉੱਤੇ, ਤੇ ਬਾਕੀ ਜ਼ਿਆਦਾ ਇੰਜੋਏ ਕਰੋ ਤੇ ਨਾਲ ਸਾਡੇ ਜੁੜੇ ਰਹੋ। ਗੀਤ ਸੰਗੀਤ ਗੱਲਾਂ ਬਾਤਾਂ ਹੋਣਗੀਆਂ। ਮੈਂ ਅਹੰਕਾਰ ਹੋਮ ਦੀ ਜਾਣਕਾਰੀ ਤੁਹਾਨੂੰ ਦਿਆਂ। ਪੌਲ ਗਰੇਵਾਲ ਦਾ ਨੰਬਰ ਹੈਗਾ ਜੀ 4168173600। ਉਹ ਕਹਿੰਦੇ ਕਿ ਜਿੰਨੇ ਵੀ ਅਸੀਂ ਕੰਮ ਕਰਦੇ ਹਾਂ, ਜਿਹੜੀ ਰੈਨੋਵੇਸ਼ਨ ਕਰਾਂਗੇ ਜਾਂ ਬੇਸਮੈਂਟ ਤਿਆਰ ਕਰਾਂਗੇ, ਉਹ ਨਾ ਸਿਟੀ ਤੋਂ ਲੈ ਕੇ ਨਾ ਪੂਰਾ
1: ਪਰਮਿਟ
0: ਵਰਕ ਆਰਡਰ ਪਰਮਿਟ ਵਗੈਰਾ ਲਗਾ ਕੇ
1: ਹਾਂਜੀ
0: ਡਰਾਇੰਗ ਕਰਕੇ ਫਿਰ ਅਸੀਂ ਤੁਹਾਡੇ ਲਈ ਅਸੀਂ ਬੇਸਮੈਂਟ ਤਿਆਰ ਕਰਦੇ ਹਾਂ। ਗਾਰਡਨ ਸੂਈਟ ਜਿਹੜੇ ਹੁੰਦੇ ਨੇ ਪਿੱਛੇ ਉਹ ਵੀ ਬਣਾ ਦਿੰਦੇ ਨੇ ਐਕਸਟਰਾ ਇਨਕਮ ਵਾਸਤੇ, ਅਤੇ ਉਹ ਵੀ ਤੁਸੀਂ ਬਣਵਾ ਸਕਦੇ ਹੋ। ਇਹਨਾਂ ਨੇ 2025 ਦੇ ਵਿੱਚ ਕਾਫੀ ਬਣਾਏ ਨੇ, ਹੈ ਨਾ।
1: ਹਾਂਜੀ
0: ਨੰਬਰ ਇੱਕ ਵਾਰੀ ਫਿਰ ਲੈ ਲਓ, ਓਮਕਾਰ ਹੋਮ ਦਾ 416-817-3600
1: ਜੀ।
0: ਅੱਛਾ ਮੋਦੀ ਸਾਹਿਬ ਨੇ ਇਹ ਕਿਹਾ ਕਿ ਇੱਕ ਤਾਂ ਗੋਲਡ ਨਾ ਬਾਏ ਕਰੋ, ਇੱਕ ਉਹ ਕਹਿੰਦੇ ਕਿ ਪੂਲਿੰਗ ਕਰੋ ਵੀ ਜ਼ਿਆਦਾ ਖਰਚ ਨਾ ਕਰੋ, ਕਿਉਂਕਿ ਮਤਲਬ ਕਿ ਬਹੁਤੀ ਗੈਸ ਨਾ ਬਾਲੋ।
1: ਹਾਂਜੀ
0: ਹੋ ਸਕਦਾ ਉਹਨੂੰ ਲੱਗਦਾ ਹੋਵੇ ਕੋਈ ਹੋਰ ਲੰਮਾ ਕੰਮ ਚਲਾਉਣਾ ਗੈਸ ਗੂਸ ਦਾ, ਕਿਤੇ ਜੇ ਕਿਤੇ ਲੜਾਈਆਂ ਹੋਣੀਆਂ ਲੰਮੀਆਂ ਹੋ ਜਾਣ ਨਾ ਫਿਰ ਕਈ ਵਾਰੀ। ਹੁਣ ਚੱਕਰ ਕੀ ਆ, ਕਿਹੜਾ ਜਿਹੜਾ ਵੱਡਾ ਸਾਧਨ ਹੈ ਨਾ ਆਪਣੇ ਜਿਹੜੇ ਟਰਾਂਸਪੋਰਟੇਸ਼ਨ ਦਾ ਜਿਹੜਾ, ਉਹ ਹੁਣ ਇੱਕ ਦੇਸ਼ ਤੋਂ ਦੂਜੇ ਦੇਸ਼ ਕੋਈ ਚੀਜ਼ ਜਾਣੀ ਹੈਗੀ ਆ, ਸਮੁੰਦਰ ਰਸਤੇ ਨਹੀਂ ਜਾ ਸਕਦੇ ਭਾਰ ਦੇ ਭਾਰਾਂ, ਯਾਨੀ ਕਿ ਜ਼ਿਆਦਾ ਮਾਤਰਾ ਦੇ ਵਿੱਚ ਕੰਟੇਨਰ ਦੇ ਕੰਟੇਨਰ ਜਾਂਦੇ ਨੇ। ਅਤੇ ਹੁਣ ਕਹਿੰਦੇ ਕਿ ਦੱਸ ਰਹੇ ਨੇ ਕਿ ਜਿਹੜਾ ਬਾਸਮਤੀ ਰਾਈਸ ਨੇ
1: ਹਾਂਜੀ
0: ਉਹ ਬਹੁਤ ਐਕਸਪੋਰਟ ਹੁੰਦੇ ਆਪਣੇ ਇੰਡੀਆ ਪੰਜਾਬ ਤੋਂ ਹਰਿਆਣਾ ਤੋਂ, ਅਤੇ ਮਿੱਲਾਂ ਵੀ ਕਹਿੰਦੇ ਬੰਦ ਹੋਣ ਦੇ ਕਿਨਾਰੇ ਕਈ ਖੜੀਆਂ, ਕਿਉਂਕਿ ਸਾਰਾ ਜਿੰਨਾ ਹੋਰ ਆਰਡਰ ਨਵੇਂ ਨਹੀਂ ਆ ਰਹੇ, ਆਰਡਰ ਤਾਂ ਹੀ ਆਉਣ ਜੇ ਪਹੁੰਚਣਗੇ ਪਹਿਲੇ ਵਾਲੇ।
1: ਬਿਲਕੁਲ ਹਾਂਜੀ
0: ਉਹ ਸਮੁੰਦਰ ਦੇ ਰਸਤੇ ਦੇ ਵਿੱਚ ਜਿਹੜੇ ਸ਼ਿਪ ਫਸੇ ਹੋਏ ਨੇ
1: ਹਾਂਜੀ
0: ਉਹਨਾਂ ਦੇ ਵਿੱਚ ਸਮਾਨ ਪਿਆ, ਉਹ ਡਿਲੀਵਰ ਨਹੀਂ ਹੋ ਰਿਹਾ ਗਾਹਾਂ, ਨਾ ਕਿਤੇ ਇੱਧਰ ਕਿਤੇ ਪਹੁੰਚ ਸਕਦਾ, ਕਿਤੇ ਨੌਰਥ ਅਮੈਰੀਕਾ 'ਚ ਨਾ ਕਿਤੇ ਯੂਰਪ ਦੇ ਵਿੱਚ, ਨਾ
1: ਹਾਂਜੀ
0: ਪਾਣੀ ਰਸਤੇ ਰਾਹੀਂ ਆਉਣਾ ਉਹਦੇ ਵਿੱਚ ਤੁਹਾਨੂੰ ਪਤਾ ਕਿ ਉਹਦੇ ਕਰਕੇ ਕਹਿੰਦੇ ਵੀ ਇੰਡੀਆ ਦੇ ਵਿੱਚ ਵੀ ਕਾਫੀ ਜਾਣੀ ਵਰਲਡ ਵਾਈਡ ਹੀ ਸਾਰੀ ਚੀਜ਼ਾਂ ਜੀ, ਇਕੱਲੇ ਇੰਡੀਆ ਦੇ ਨਾਲ ਨਹੀਂ ਹੁੰਦੀ ਸੰਬੰਧਿਤ, ਸਾਰੇ ਪਾਸੇ ਹੀ ਖਿਆਲ ਰੱਖਣਾ ਪੈਂਦਾ ਕਿ ਜੋ ਕਰੋ ਜੀ ਤੁਸੀਂ ਘੱਟ ਥੋੜ੍ਹਾ ਜਿਹਾ ਜਿਵੇਂ ਖਰਚ ਪਟੇਲ ਨਹੀਂ ਆ ਰਿਹਾ ਸਪਲਾਈ ਪਿੱਛੋਂ ਨਹੀਂ ਆ ਰਿਹਾ ਨਾ, ਤਾਂ ਫਿਰ ਉਹਦੇ ਨਾਲ ਫਿਰ ਕਰਨਾ ਹੀ ਪੈਂਦਾ। ਜਿਵੇਂ ਹੁਣ ਗੈਸ ਵੀ ਇਰਾਨ ਤੋਂ ਬਹੁਤ ਜਾਂਦੀ ਆ
1: ਹਾਂਜੀ,
0: ਜਿਹੜੇ ਨਾਲ ਚੁੱਲ੍ਹੇ ਚੱਲਦੇ ਨੇ ਆਪਣੇ ਉੱਥੇ ਇੰਡੀਆ ਦੇ ਵਿੱਚ, ਉਹ ਵੀ ਸਮੁੰਦਰ 'ਚ ਫਸੇ ਹੋਏ ਨੇ ਜਿਹੜੇ ਸ਼ਿਪ ਫਸੇ ਹੋਏ ਨੇ, ਹੈ ਨਾ। ਚਲੋ ਆਪਾਂ ਗੱਲਾਂ ਬਾਤਾਂ ਮਾਰਦੇ ਰਹਿਣਾ ਤੁਹਾਡੇ ਨਾਲ, ਅਤੇ ਲਾਈਵ ਫਿਰ ਗੀਤ ਵਧੀਆ ਜਾਂ ਕੋਈ ਫਿਰ
1: ਜੀ
0: ਰੈਡੀ ਪ੍ਰਾਮ ਦੇਸ਼ ਪਰਦੇਸ਼ ਨਾਲ ਜੁੜਿਆ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ। ਤਜਿੰਦਰ ਸਿੰਘ ਸਿੱਧੂ ਵੱਲੋਂ ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਅਸੀਂ ਤੁਹਾਡੇ ਨਾਲ ਘੰਟਾ ਹੋਵਾਂਗੇ, ਯਾਨੀ ਕਿ 4:40 ਦੇਵਾਂਗੇ ਆਪਾਂ, ਹੈ ਨਾ, 10 ਮਿੰਟ ਬਜਾਈ ਦਿੰਦੇ। ਉਹਦੇ ਬਾਅਦ ਸਵਰਾਜ ਸਿੱਧੂ ਹੋਰੀ ਆਉਣਗੇ ਅਗਲੀਆਂ ਖ਼ਬਰਾਂ ਲੈ ਕੇ, ਪੂਰੀਆਂ ਲੈ ਸੀ ਨਾ ਕਿ ਤੁਹਾਡੇ ਨਾਲ ਹੀ ਅਸੀਂ 3 ਵਜੇ ਅਤੇ ਤੋਂ ਸ਼ੁਰੂ ਹੋ ਕੇ 6 ਵਜੇ ਤੱਕ ਸ਼ਾਮ ਦੇ 3 ਘੰਟੇ ਦੀ ਮੁਲਾਕਾਤ ਆ। ਅੱਛਾ, ਮੌਸਮ ਨਾ ਇੰਡੀਆ ਦੇ ਵਿੱਚ ਬਹੁਤ ਵਧੀਆ।
1: ਹਾਂਜੀ,
0: ਪਹਿਲਾਂ ਤਾਂ ਪਿਛਲੇ ਵੀਕ ਤਾਂ ਕਾਫੀ ਮੀਂਹ ਵਗੈਰਾ ਪਿਆ ਇੱਧਰ ਆਪਣੇ ਏਰੀਏ ਦੇ ਮੋਗੇ ਮੋਗੇ, ਝੱਖੜ ਜੇ ਕਾਫੀ ਆਏ। ਕੱਲ ਮੈਂ ਫੋਨ ਕੀਤਾ, ਸਾਡੇ ਭਰਾ ਬੈਠੇ ਸੀ ਮੁੱਲਾ ਪਰਦਾ ਅੱਡੇ 'ਚ, ਇਹਨਾਂ ਨੇ ਮੁੱਲਾ ਪਰ ਪਿੰਡ ਜਨਾਲ ਹੈ ਨੀ ਸ਼ਹਿਰ ਜਿਹਾ ਕੜੇ ਬਣਦਾ ਰੂਹ ਅਫਜ਼ਾ ਪੀ ਰਹੇ

0: ਗਰਮ ਪਾਈ ਹੈ ਨਾ ਆਪਣੇ ਹੋ ਗਏ ਇੱਥੇ ਆਉਣ ਹਨਾ, ਪਰ ਇਹ ਪਤਾ ਨੀ ਕੀ ਪਾਣੀ ਇੰਡੀਆ ਦੇ ਵਿੱਚ ਕੀ ਆ, ਜਦੋਂ ਉੱਥੇ ਜਾਂਦੇ ਹੋ ਤੁਹਾਨੂੰ ਐਂ ਲੱਗਦਾ ਨੀ ਯਾਰ ਮੇਰਾ ਉੱਥੇ ਬਿਜ਼ਨਸ ਵੀ ਆ ਜਾਂ ਕੋਈ ਘਰ ਬਾਰ ਵੀ ਆ ਹਨਾ, ਸਭ ਭੁੱਲ ਜਾਂਦੇ
1: ਤੇ ਉਸ ਤੋਂ ਬਾਅਦ ਥਰਸਡੇ ਫਰਾਈਡੇ ਤੇ ਸੈਟਰਡੇ ਕਾਫੀ ਵਧੀਆ ਦਿਨ ਹੈਗਾ ਆ। ਥਰਸਡੇ ਤਾਂ ਟੈਂਪਰੇਚਰ ਥੋੜਾ ਠੀਕ ਹੈ,
0: ਸਨਸ਼ਾਈਨ ਹੈਗੀ ਪੂਰੀ,
1: ਸੈਟਰਡੇ ਤਾਂ 25 ਡਿਗਰੀ ਤੱਕ ਟੈਂਪਰੇਚਰ ਜਾਊਗਾ ਤੇ ਕਾਫੀ ਸੋਹਣਾ ਵੈਦਰ ਹੈ। ਫਿਰ ਸੰਡੇ ਨੂੰ ਥੋੜਾ ਜਿਹਾ ਫੇਰ ਘੱਟ ਜਾਣਾ ਆ 20-21 ਤੱਕ, ਫਿਰ
0: ਹਾਂਜੀ
1: ਕਿਉਂਕਿ ਮਾਰਨਿੰਗ ਦੇ ਹੋ ਜਾਣਗੇ ਜਿਵੇਂ ਮਾਰਨਿੰਗ ਸ਼ਾਵਰ ਹੋਣਗੇ, ਉਸ ਤੋਂ ਬਾਅਦ ਠੀਕ ਹੋ ਜਾਣਾ।
0: ਲੌਂਗ ਵੀਕਐਂਡ ਦੀ ਛੁੱਟੀ ਆ ਮਨਪ੍ਰੀਤ ਸਾਰਿਆਂ ਨੂੰ
1: ਮੰਡੇ ਦੀ, ਹਾਂਜੀ
0: ਮੰਡੇ ਦੀ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਹੈਗਾ ਤੇ ਤੁਸੀਂ ਮਨਾਓ ਭਾਈ ਕਰੋ ਇੰਜੋਏ ਹੈ ਨਾ। ਔਰ ਸਮਰ ਦਾ ਪਹਿਲਾ ਅਫੀਸ਼ੀਅਲ ਸਮਰ ਮੈਂ ਖਾਲਾ ਅੱਗੇ ਜਾ ਕੇ ਹਾਲੇ ਨਹੀਂ ਹੋਈ ਹੋਣੀ ਨਾ,
1: ਹਾਂਜੀ ਮੈਂ ਹਜੇ ਤਾਂ ਕਹਿ ਲਓ ਇੱਕ ਦਿਨ ਠੰਡ ਰਹਿ ਜਾਂਦੀ ਹੈ, ਦੋ ਦਿਨ ਗਰਮੀ ਹੋ ਜਾਂਦੀ ਹੈ, ਫਿਰ ਠੰਡ ਹੋ ਜਾਂਦੀ ਹੈ, ਬਟ ਚਲੋ ਹੌਲੀ ਹੌਲੀ ਆਪਾਂ ਅੱਗੇ ਵੱਧ ਰਹੇ ਹਾਂ। ਅਤੇ ਜੇ ਤੁਸੀਂ ਸਮਰ ਬ੍ਰੇਕ ਟਾਈਮ ਇੰਡੀਆ ਜਾਣਾ ਚਾਹੁੰਦੇ ਹੋਵੋ ਤਾਂ ਔਲ ਲਿੰਕ ਟਰੈਵਲ ਮਿਸਿਸ ਆਗਾ ਦੇ ਨਾਲ ਗੱਲਬਾਤ ਕਰ ਲਓ। ਜੂਨ, ਜੁਲਾਈ, ਔਗਸਟ ਇਹਨਾਂ ਤਿੰਨਾਂ ਮਹੀਨਿਆਂ ਦੇ ਵਿੱਚ ਤੁਸੀਂ ਆਉਣ ਜਾਣ ਕਰਨਾ ਇੰਡੀਆ ਦੇ ਤੋਂ ਜਾ ਕੇ ਆਉਣਾ ਵਾਪਸ, ਤਾਂ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ ਦੋ ਚੈੱਕ ਇਨ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। $2,050 ਦੀ ਟਿਕਟ ਹੈ, $2,050 ਦੀ ਟਿਕਟ ਹੈ ਅਤੇ ਇਹ ਤੁਸੀਂ ਬੁੱਕ ਕਰਵਾਓ ਔਲ ਲਿੰਕ ਟਰੈਵਲ ਮਿਸਿਸਾਗਾ ਤੋਂ। ਜੇ ਤੁਸੀਂ ਇਸੇ ਮਹੀਨੇ ਇੰਡੀਆ ਨੂੰ ਜਾਣਾ ਆ ਡਾਇਰੈਕਟ ਫਲਾਈਟ ਲੈ ਕੇ, $780 ਦੀ ਤੁਹਾਨੂੰ ਦੇ ਰਹੇ ਨੇ ਇਹ ਟਿਕਟ, $780 ਟੋਰੋਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਹੈ ਮਈ ਮੰਥ ਦੇ ਲਈ। ਇਸ ਤੋਂ ਇਲਾਵਾ ਜੇਕਰ ਤੁਸੀਂ ਵਿੰਟਰ ਟਾਈਮ ਦੀਆਂ ਡੀਲਸ ਦੇਖ ਰਹੇ ਹੋ ਹੁਣੇ ਤੋਂ ਤਾਂ ਨਵੰਬਰ ਜਾਂ ਦਸੰਬਰ ਦੇ ਵਿੱਚ ਤੁਸੀਂ ਆਉਣ ਜਾਣ ਕਰਨਾ ਹੋਵੇ ਜਾਂ ਨਵੰਬਰ 'ਚ ਜਾ ਕੇ ਦਸੰਬਰ 'ਚ ਵਾਪਸੀ ਕਰਨੀ ਹੈ ਤਾਂ ਤੁਸੀਂ ਰਿਟਰਨ ਟਿਕਟ ਲਓ $1,850 ਦੀ, $1,850 ਦੀ ਟਿਕਟ ਹੈ ਔਲ ਲਿੰਕ ਟਰੈਵਲ ਮਿਸਿਸਾਗਾ ਤੋਂ। ਰਿਤੂ ਧਾਲੀਵਾਲ ਜੀ ਦਾ ਨੰਬਰ ਨੋਟ ਕਰੋ, 905-565-8704, 905-565-8704 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ।
0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਛਾ, ਇੱਕ ਵਾਰੀ ਨਾ ਮਨਪ੍ਰੀਤ ਨਿੱਕੀ ਨਿੱਕੀ ਗੱਲਾਂ ਹੁੰਦੀਆਂ ਹਨਾ,
1: ਹਾਂਜੀ,
0: ਅਤੇ ਕਈ ਲੋਕਾਂ ਦਾ ਨਾ ਤਕੀਆ ਕਲਾਮ ਹੁੰਦੀ ਛੋਟੀਆਂ ਛੋਟੀਆਂ ਗੱਲਾਂ, ਪਰ ਉਹ ਕਈ ਵਾਰ ਚੰਗੀਆਂ ਵੀ ਲੱਗਦੀਆਂ। ਸਾਡੀ ਸੱਜਣ ਸੀ, ਉਹਨਾਂ ਨੇ ਜਦੋਂ ਇਕੱਠੇ ਹੋਣਾ, ਉਹ ਤੋਂ ਕਦੇ ਬਹੁਤ ਦੇਰ ਹੋ ਗਈ, ਮਿਲੇ ਨਹੀਂ ਬਹੁਤ ਦੇਰ ਹੋ ਗਏ ਨੇ,
1: ਹਾਂਜੀ,
0: ਅਤੇ ਉਹਨਾਂ ਨੇ ਸ਼ਾਮ ਜਦੋਂ ਪੈਣੀ ਨਾ ਅਤੇ ਵੀਕਐਂਡ ਜਦੋਂ ਖਾਸ ਕਰਕੇ ਹੋਣਾ ਇਕੱਠੇ ਉੱਠੇ ਹੋਣਾ,
1: ਹਾਂਜੀ,
0: ਉਹ ਮੁੰਡੇ ਉਹ ਕੀ ਕਰਦੇ ਹੋ, ਇੱਕ ਅੱਧੇ ਦੇ ਮੂੰਹ ਵੱਲ ਦੇਖੀ ਜਾਂਦੇ ਹੋ, ਗੱਭਰੂ ਗੱਭਰੂ ਹੋਈਏ, ਕਹਿੰਦਾ ਮਤਲਬ ਖਾਣ ਪੀਣ ਸ਼ੁਰੂ ਕਰੀਏ, ਉਹਨਾਂ ਨੇ ਹਮੇਸ਼ਾ ਹੀ ਕਹਿਣਾ ਸਾਰਿਆਂ ਨੂੰ ਆਪਦੀ ਉਮਰ ਤੋਂ ਵੀ ਨਾਲ ਹਨਾ, ਉਹਨਾਂ ਨੇ ਭਾਈ ਕਰੋ ਕੁਛ ਬੰਦੋਬਸਤ ਖਾਣ ਪੀਣ ਦਾ, ਅਤੇ ਗੱਭਰੂ ਗੱਭਰੂ ਹੋਈਏ ਆਪਾਂ ਸਾਰੇ, ਅਤੇ ਐਵੇਂ ਬੈਠੇ ਹਾਂ ਅਫਸੋਸੇ ਜੀ ਹਨਾ, ਜਾਣੀ ਕਿ ਐਨਰਜੀ ਲਿਆਉਣ ਵਾਲੇ ਬੰਦੇ ਹੁੰਦੇ ਕਈ,
1: ਹਾਂਜੀ,
0: ਮਹਿਫਲ ਦੇ ਵਿੱਚ ਵੀ ਇਸ ਚੀਜ਼ਾਂ ਚੰਗੀਆਂ ਲੱਗਦੀਆਂ ਛੋਟੀਆਂ
1: ਮਤੇ,
0: ਉਹਨਾਂ ਦਾ ਤਕੀਆ ਕਲਾਮ ਹੀ ਸੀ ਇਹ,
1: ਠੀਕ ਹੈ,
0: ਹੁਣ ਵੀ ਚੱਲਦਾ ਅਜੇ ਵੀ, ਅਜੇ ਵੀ ਉਹਨਾਂ ਨੇ ਇਹੀ ਕਹਿਣਾ ਗੱਭਰੂ ਗੱਭਰੂ ਹੋਈ ਹੈ, ਹੁਣ ਤੱਕ ਇਹ ਵੀ ਏਜ ਕਾਫੀ ਹੋ ਗਈ ਆ, ਪਰ ਕੁਦਰਤੀ ਹੁੰਦਾ ਬੰਦੇ ਦਾ। ਲਓ ਜੀ, ANJ ਮੈਂ ਆਟੋ ਰਿਪੇਅਰ ਦੀ ਤੁਹਾਨੂੰ ਜਾਣਕਾਰੀ ਦੇਵਾਂ ਅਤੇ ਰਿਪੇਅਰ ਕਰਦੇ ਨੇ ਤਸੱਲੀ ਬਖਸ਼। ਹੁਣ ਸਮਰ ਦੇ ਤੁਸੀਂ ਟਾਇਰ ਪਵਾ ਲਓ, ਵਿੰਟਰ ਵਾਲੇ ਲਹਾ ਲਓ ਅਤੇ ਉਹ ਫਿਰ ਅਗਲੇ ਸਾਲ ਪਵਾ ਲਿਓ ਹੈ ਨਾ, ਅਤੇ ਨਾਲ ਹੀ ਉਹ ਲੱਗਦੇ ਹੱਥੀ ਵੀਲ ਅਲਾਈਨਮੈਂਟ ਵੀ ਕਰ ਦੇਣਗੇ
1: ਜੀ।
0: ਅਤੇ ਇਸ ਤੋਂ ਇਲਾਵਾ ਸਸਪੈਂਸ਼ਨ ਦਾ ਕੰਮ ਸਾਰਾ ਕੀਤਾ ਜਾਂਦਾ, ਇੰਜਨ ਦਾ ਹਰ ਇੱਕ ਤਰ੍ਹਾਂ ਦਾ ਕੰਮ ਕੀਤਾ ਜਾਂਦਾ, ਬ੍ਰੇਕ ਜੋਬ ਹੋ ਗਈ, ਐਗਜ਼ੌਸਟ ਸਿਸਟਮ ਰਿਪੇਅਰ ਹੋ ਗਈ, ਓਇਲ ਚੇਂਜ ਹੋ ਗਿਆ, ਰਸਟ ਪਰੂਫਿੰਗ ਦਾ ਕੰਮ ਹੋ ਗਿਆ। ਜੇ ਤੁਹਾਡੀ ਆਪਣੀ ਭਾਸ਼ਾ ਬੋਲਦੇ ਨੇ, ਪਹੁੰਚਣਾ ਹੈਗਾ ਤੁਸੀਂ ਹਾਈਵੇ 50 ਅਤੇ ਮੇਫੀਲਡ
1: ਜੀ,
0: 91 ਹਿਲੀ ਰੋਡ ਪੈਂਦਾ ਹੈਗਾ ਇਹ ਆਪਣੇ ਬੋਲਟਨ 'ਚ
1: ਜੀ,
0: ਬਿਲਕੁਲ ਬਾਰਡਰ 'ਤੇ ਪੈਂਦਾ, ਬ੍ਰੈਂਪਟਨ ਕਹਿ ਲਓ, ਹੋਮ ਡਿਪੂ ਦੇ ਬਿਲਕੁਲ ਨਾਲ ਨੇ। ANJ ਆਟੋ ਰਿਪੇਅਰ ਦਾ ਨੰਬਰ ਹੈ 905, ਬੜੇ ਲੰਬੇ ਸਮੇਂ ਤੋਂ ਇੱਕੋ ਜਗ੍ਹਾ ਤੋਂ ਸੇਵਾਵਾਂ ਦੇ ਰਹੇ ਨੇ, 905-857-5796
1: ਜੀ,
0: 905-857-7596 ਇਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ।
0: ਹੋ ਜੇ ਫਿਰ ਗੀਤ ਸਿੰਘ

0: What a beautiful song number ਤੁਸੀਂ ਇਹ ਰਾਜਕੁਮਾਰ ਸਾਹਿਬ ਆਪਣੇ ਸਮੇਂ ਦੇ ਵਧੀਆ ਕਲਾਕਾਰ
1: ਜੀ
0: ਨਾਲ ਸਦਾਬਹਾਰ ਮੀਨਾ ਕੁਮਾਰੀ ਰਾਜਕੁਮਾਰ ਸਾਹਿਬ ਦੀ ਨਾ ਆਪਣੇ ਉਹਨਾਂ ਦਾ ਇੱਕ ਸਟਾਈਲ ਸੀ ਤੁਰਨ ਦਾ ਅਤੇ ਸ਼ੂ ਪਾਉਣੇ ਵਾਈਟ ਹੈ ਨਾ
1: ਹਾਂਜੀ
0: ਅਤੇ ਡਾਇਲੋਗ ਵੀ ਉਹਨਾਂ ਦੇ ਵਧੀਆ ਹੁੰਦੇ ਸੀਗੇ ਜਾਣੇ ਜਿਨ ਕਿ ਆਪਣੇ ਘਰ ਸ਼ੀਸ਼ੇ ਕੇ ਹੋਤੇ ਹੈ ਉਹ ਦੂਸਰੋ ਕੇ ਪੱਥਰ ਨਹੀਂ ਫੇਂਕਤੇ
1: ਆਈ ਥਿੰਕ ਇਹ ਉਹਨਾਂ ਦਾ ਕਾਫੀ ਫੇਮਸ
0: ਡਾਇਲੋਗ ਸਾਰੇ ਉਹਨਾਂ ਦੇ ਵਧੀਆ ਹੁੰਦੇ ਸੀ ਪਤਾ ਨਹੀਂ ਘਰੋੜ ਕੇ ਕਹਿੰਦੇ ਸੀ ਬਹੁਤ ਜ਼ਿਆਦਾ
1: ਹਾਂਜੀ
0: ਅਤੇ ਵੈਸੇ ਨਾ ਉਹ ਕਹਿੰਦੇ ਵੀ ਰੀਜਨਲ ਉਹ ਪੁਲਿਸ ਵਾਲੇ ਸੀਗੇ ਇੱਕ ਉਦੋਂ ਪੁਲਿਸ ਤੋਂ ਬਾਅਦ ਕੰਮ ਕਰਦੇ ਕਰਦੇ ਫਿਰ ਫਿਲਮਾਂ 'ਚ ਆਏ ਸੀ ਕਾਫੀ ਅੱਛੀਆਂ ਮੂਵੀ ਦਿੱਤੀਆਂ ਉਹਨਾਂ ਨੇ ਅਤੇ ਗੀਤ ਮੂਵੀ ਆਈ ਸੀ ਇੱਕ ਬੜੀ ਪਿਆਰੀ ਹੀਰ ਰਾਂਝਾ ਵੀ ਆਈ ਸੀ ਉਹਨਾਂ ਦੀ ਮੂਵੀ ਬਹੁਤ ਪਿਆਰੀ ਅਤੇ ਬੜੀ ਪਿਆਰੀ ਚੱਲੀ ਬਹੁਤ ਸੀ ਨਾ ਮੂਵੀ ਗੀਤ ਬਹੁਤ ਸੰਗੀਤ ਬਹੁਤ ਵਧੀਆ ਰੈਡੀ ਪ੍ਰਣਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਆਓ ਤੁਹਾਨੂੰ ਲੈ ਚੱਲਦੇ ਸੁੱਖ ਹੋਰਾਂ ਦੇ ਪਾਸ ਆਪਾਂ ਕਿਉਂਕਿ ਲਾਈਵ 'ਤੇ ਪਹੁੰਚ ਰਹੇ ਹਾਂ ਆਪਾਂ 6685 ਟੋਮਕਰ ਰੋਡ 'ਤੇ ਬੀਕਰ ਦੇ ਉੱਤੇ ਸੁੱਖ ਹੋਰੀ ਸਾਡੇ ਨਾਲ ਨੇ ਗ੍ਰੈਂਡ ਫਰਨੀਚਰ ਤੋਂ ਜੀ ਸੁੱਖ ਜੀ ਨੂੰ ਜੀ
2: ਬਹੁਤ ਸ਼ੁਕਰੀਆ ਧੰਨਵਾਦ ਸਿੱਧੂ ਸਾਹਿਬ ਬਿਲਕੁਲ ਫਰਾਈਡੇ ਤੇ ਸੈਟਰਡੇ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਤੇ ਨਾਲ ਦੀ ਨਾਲ ਜਿਹੜੇ ਸਪੈਸ਼ਲ ਡਿਸਕਾਊਂਟ ਤਾਂ ਪਰਿਵਾਰਾਂ ਨੂੰ ਮਿਲਣੇ ਆ ਨਾਲ ਦੀ ਨਾਲ ਹਰੇਕ ਪਰਚੇ ਦੇ ਨਾਲ ਜਿਹੜਾ ਤੁਹਾਨੂੰ ਤੋਹਫਾ ਲਾਜ਼ਮੀ ਦਿੱਤਾ ਜਾਣਾ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ ਚਾਹੇ ਤੁਸੀਂ ਬੈੱਡ ਸੈੱਟ ਲੈਣਾ ਸੋਫਾ ਸੈੱਟ ਲੈਣਾ ਡਾਇਨਿੰਗ ਟੇਬਲ ਲੈਣਾ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਸਪੈਸ਼ਲ ਡਿਸਕਾਊਂਟ ਤੇ ਨਾਲ ਸਪੈਸ਼ਲ ਜਿਹੜੇ ਤੋਹਫੇ ਦਿੱਤੇ ਜਾਣੇ ਆ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਆ ਜਾਓ ਤੇ ਇੱਕ ਸੋਲਿਡ ਵੁੱਡ ਡਾਇਨਿੰਗ ਟੇਬਲ ਡੀਲ ਦਿੰਦੇ ਆ ਤੁਹਾਨੂੰ ਵੀਕਐਂਡ ਸਪੈਸ਼ਲ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਟੇਬਲ ਤੇ 6 ਚੇਅਰਾਂ ਜਿਹੜਾ ਤੁਸੀਂ ਰੈਗੂਲਰ $1500 ਦਾ ਲੈਂਦੇ ਆਇਓ ਸਿਰਫ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਮਿਲੂਗਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ ਸੋ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ ਇਸ ਲੌਂਗ ਵੀਕਐਂਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਲੌਂਗ ਵੀਕਐਂਡ ਸੇਲ ਸੇਲ ਸੇਲ ਥੈਂਕ ਯੂ ਵੈਰੀ ਮਚ ਸਿੱਧੂ ਸਾਹਿਬ
0: ਲਾਉਣੇ ਰੌਣਕਾਂ ਆਪਾਂ ਫਰਾਈਡੇ ਨੂੰ ਜੀ
2: ਡਨ ਭਾਜੀ
0: ਮਿਹਰਬਾਨੀ ਸਾਨੂੰ ਸੁੱਖ ਹੋ ਰਹੀ ਅਤੇ ਅਸੀਂ ਵੀਕਐਂਡ 'ਤੇ ਤੁਹਾਡੇ ਨਾਲ ਹੋਵਾਂਗੇ ਫਰਾਈਡੇ ਸੈਟਰਡੇ ਲਾਈਵ ਔਨ ਲੋਕੇਸ਼ਨ ਤੋਂ ਸਿੰਪਲੀ ਇੰਡੀਆ ਨਾਲ ਨੇ ਅੱਜ ਕੀ ਸਪੈਸ਼ਲ ਖਾਇਆ ਮੈਂ ਦੱਸਦੇ ਹਾਂ ਕੁਛ ਖਾਣ ਲਈ ਜੀ ਕਰ ਤੁਹਾਡਾ ਤੁਸੀਂ ਇਸ ਸਮੇਂ ਕੰਮ ਤੋਂ ਆ ਰਹੇ ਹੋਗੇ ਅੱਜ ਜੀ ਹੈਗਾ ਟਿਊਜ਼ਡੇ ਅੱਜ ਚਨਾ ਭਟੂਰਾ ਲਗਾਇਆ ਉਹਨਾਂ ਨੇ ਬਾਏ ਵਨ ਗੈਟ ਵਨ ਫਰੀ ਥਾਲੀ ਵੀ ਲੱਗੀ ਹੁੰਦੀ ਆ ਸਪੈਸ਼ਲ ਚੈੱਕ ਕਰ ਲਿਓ ਉੱਥੇ ਥਾਲੀ ਤਾਂ ਵਾਕ ਇਨ 'ਤੇ ਲੱਗੀ ਹੁੰਦੀ ਉਹਨਾਂ ਦੇ ਬਾਏ ਵਨ ਗੈਟ ਵਨ ਫਰੀ
1: ਹਾਂਜੀ
0: ਅਤੇ ਉਹ ਵੀ ਲੈ ਸਕਦੇ ਹੋ ਪਲੱਸ ਜਿਹੜਾ ਸਾਡੇ ਕੋਲ ਸਪੈਸ਼ਲ ਹੈਗਾ ਉਹ ਹੈਗਾ ਜੀ ਉਹਨਾਂ ਨੇ ਅੱਜ ਲਗਾਇਆ ਚਨਾ ਭਟੂਰਾ ਇੱਕ ਖਰੀਦੋ ਦੂਜਾ ਫਰੀ ਆ ਪਹਿਲੀ 275 ਗਾਰਡਨ ਬਰੋਕ 'ਤੇ ਕੈਸਲ ਮੋੜ 'ਤੇ ਉਹਨਾਂ ਦੀ ਲੋਕੇਸ਼ਨ ਹੈਗੀ ਹੈ ਦੂਜੀ ਆ ਜਾਂਦੇ ਆਪਾਂ ਇੱਧਰ 15 ਫੈਂਡਰ ਵੇ ਅਤੇ ਤੀਸਰੀ ਲੋਕੇਸ਼ਨ ਹੈਗੀ 85 ਮਾਊਂਟ ਪਿਲਰ ਆਪਾਂ ਫਾਈਨੈਂਸ਼ੀਅਲ ਅਤੇ ਆਪਣੇ ਮਿਸਾਗਰ ਰੋਡ
1: ਜੀ
0: ਉੱਥੇ ਚਲੋ ਫਰਿਸ਼ਕੋ ਵੀ ਆ ਉਹਦੇ ਨਾਲ ਬਹੁਤ ਵਧੀਆ ਅਤੇ ਅੱਜ ਖਾ ਕੇ ਆਓ ਫਿਰ ਭਾਈ ਚਨਾ ਭਟੂਰ ਲੈ ਆਓ ਅਤੇ ਜਾਣੀ ਕਿ ਦੋ ਜਾਣੇ ਖਾ ਲਓਗੇ ਇੱਕ ਪ੍ਰਾਈਸ ਜੀ
1: ਬਿਲਕੁਲ ਤੇ ਟਾਟਾ ਟਰਾਂਸਫਰੇਟ ਵਾਲਿਆਂ ਨੂੰ ਏਜ਼ ਡਰਾਈਵਰਸ ਦੀ ਲੋੜ ਹੈ ਅਰਜੈਂਟਲੀ USA ਦੇ ਲਈ ਸ਼ਾਰਟ ਹਾਲ ਦਾ ਕੰਮ ਹੈ ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ ਅਤੇ ਹਰ ਰੋਜ਼ ਤੁਹਾਨੂੰ ਕੰਮ ਮਿਲੂਗਾ ਮੰਡੇ ਟੂ ਫਰਾਈਡੇ ਦਾ ਲਾਜ਼ਮੀ ਕੰਮ ਹੈਗਾ ਹੀ ਆ ਜੇ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈਗਾ ਅਤੇ ਤੁਹਾਡੀ ਏਜ 23 ਸਾਲ ਦੀ ਹੈਗੀ ਹੈ ਅਤੇ ਤੁਹਾਡੇ ਕੋਲ ਕਲੀਨ ਰੈਕਡ ਹੋਵੇ ਡਰਾਈਵਿੰਗ ਦਾ ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰੋ ਜਿੰਨੇ ਵੀ ਡਰਾਈਵਰਸ ਨੇ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਆ ਅਤੇ ਜੇਕਰ ਤੁਹਾਨੂੰ ਇਸ ਸਮਰ ਟਾਈਮ ਰੋਇਲ ਇਨਫੀਲਡ ਬੁਲਟ ਚਾਹੀਦੇ ਨੇ ਤਾਂ ਮੈਂ ਦੱਸਦਾਂ ਕਿ ਇਹਨਾਂ ਦੇ ਕੋਲ ਬੁਲਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਅਵੇਲੇਬਲ ਨੇ 1951 ਤੋਂ ਲੈ ਕੇ 2020 ਤੱਕ ਦੇ ਰੋਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ ਟਾਟਾ ਟਰਾਂਸਪੋਰਟ ਦਾ ਨੰਬਰ 416-6695-20 ਸੁਖੀ ਟਾਟ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ 416-666-9520 ਇਹਨਾਂ ਦਾ ਨੰਬਰ ਹੈ
0: ਅੱਛਾ ਮੈਂ ਮੇਰੇ ਕੋਲ ਨਾ ਜਿੰਦਾਬਾਦ ਸਟਾਰਬਕਸ ਵਾਲੇ
1: ਹਾਂਜੀ
0: ਇਹ 'ਚ ਕੋਈ ਹੋਰ ਨਹੀਂ ਪੀਂਦਾ ਮੈਂ ਹੀ ਇਕੱਲਾ ਚਾਹ ਪੀਂਦਾ ਇਹ 'ਚ ਗਰਮ ਰਹਿੰਦੀ ਸਟੀਲ ਦੇ 'ਚ ਨਾ
1: ਹਾਂਜੀ
0: ਜਿਵੇਂ ਮੈਂ ਨਾਂ ਨਹੀਂ ਲਗਾਇਆ ਹੁੰਦਾ ਆਪਣਾ ਕੱਪ ਦੇ ਨਾਲ ਲਗਾਇਆ ਅਤੇ ਚਾਹ ਅੱਜ ਪੂਰੀ ਵਧੀਆ ਬਣੀ ਆ ਕਿ ਨਹੀਂ
1: ਹਾਂਜੀ
0: ਅਤੇ ਚਲੋ ਚੁਸਕੀ ਲੈ ਕੇ ਹੌਲੀ ਹੌਲੀ ਪੀ ਰਹੇ ਹਾਂ ਅਸੀਂ ਜਿਹੜੇ ਲੋਕ ਤਾਂ ਟੀ ਵੀ 'ਤੇ ਦੇਖ ਰਹੇ ਹੋਣਗੇ ਉਹਨਾਂ ਨੂੰ ਦੇਖ ਲਿਆ ਹੋਣਾ ਮਨਪ੍ਰੀਤ ਦੇ ਉਹਨਾਂ ਕੋਲ ਵੀ ਕੱਪ ਚਾਹ ਦਾ ਮੇਰੇ ਕੋਲ ਵੀ ਜ਼ਿਆਦਾ ਕੱਪ ਆ
1: ਮੈਂ ਫਿਨਿਸ਼ ਕਰਤੀ ਆਪਣੀ
0: ਉਹ ਤੁਹਾਡੇ ਤੁਸੀਂ ਫਿਰ ਥੋੜ੍ਹਾ ਜਿਹਾ ਦੂਜੇ ਕੱਪ ਸੀ ਤੁਹਾਡੀ ਮੈਂ ਤਾਂ ਇਹਦੇ 'ਚ ਪਾਉਣਾ ਹੁੰਦਾ ਕਿ ਗਰਮ ਰਹਿੰਦੀ ਹੈ ਕਾਫੀ ਦੇਰ ਤੱਕ
1: ਹਾਂਜੀ
0: ਮੈਂ ਹੌਲੀ ਹੌਲੀ ਪੀ ਕੇ ਮੈਨੂੰ ਚੰਗਾ ਲੱਗਦਾ ਹੌਲੀ ਹੌਲੀ ਜਿਹਾ ਪੀਤੀ ਜਾਵੇ। ਜਿਹੜੇ ਪ੍ਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਆਪੋ ਗੀਤ ਲਈਏ, ਫਿਰ ਆਪਾਂ ਸਮਰਾਜ ਸੁਧੂਰ ਦਾ ਮੈਸੇਜ ਵੀ ਲਈਏ
1: ਜੀ। ਬਿਲਕੁਲ
0: ਇੱਕ ਗੀਤ ਲੈ ਲਓ ਜੀ।
1: Same thing is a really real thing is a really real.

0: ਲੱਗਦੀ
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਸਮਰਾਜ ਸਿੱਧੂ ਹੋਰਾਂ ਦਾ ਆਪਾਂ ਲੈ ਲਈਏ ਟਿਪਸ ਲੈ ਲਈਏ ਸੰਸ਼ੋਸ ਦੇ ਉਹਨਾਂ ਨੂੰ ਇੱਕ ਵਾਰੀ ਜੀ ਆਇਆਂ ਕਰਨ ਜੀ
2: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਗਿਵ ਮੀ ਅ ਕਾਲ 416-457-3381 ਦੋਸਤੋ ਕੈਨੇਡਾ ਦੇ ਟਾਪ 3 ਸਭ ਤੋਂ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਦੇ ਵਿੱਚੋਂ ਇੱਕ ਕੰਪਨੀ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਤੇ ਹੁਣ ਬਹੁਤ ਵੱਡਾ 18% ਤੱਕ ਦਾ ਡਿਸਕਾਊਂਟ ਆਫਰ ਕੀਤਾ ਹੈ ਤੁਸੀਂ ਇੱਕ ਵਾਰੀ ਇਹ ਪਾਲਿਸੀ ਕਰਵਾ ਲੈਂਦੇ ਹੋ ਪੱਕੇ ਤੌਰ 'ਤੇ ਜਿੰਨੇ ਵੀ ਸਾਲ ਕਿਸ਼ਤ ਪੇ ਕਰਨੀ ਆ ਪੱਕੇ ਤੌਰ 'ਤੇ 18% ਤੱਕ ਯਾਨੀ ਕਿ 18% ਤੱਕ ਤੁਹਾਡੀ ਮੰਥਲੀ ਸੇਵਿੰਗ ਹੋਣੀ ਆ ਜੋ ਕਿ ਲੌਂਗ ਟਰਮ ਦੇ ਵਿੱਚ ਹਜ਼ਾਰਾਂ ਹੀ ਡਾਲਰ ਦਾ ਫਰਕ ਹੈ ਤੇ ਜਿਹੜਾ ਅਸੀਂ ਹੁਣ ਤਕਰੀਬਨ 10 ਸਾਲ ਲਗਾਤਾਰ $99 ਦਾ ਪਲਾਨ $99 ਦਾ ਜਿਹੜਾ ਕਾਂਬੋ ਪਲਾਨ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ ਅਸੀਂ ਪ੍ਰੋਵਾਈਡ ਕਰਦੇ ਆ ਰਹੇ ਹਾਂ ਹਜ਼ਾਰਾਂ ਹੀ ਪਰਿਵਾਰਾਂ ਨੂੰ ਉਹੀ ਹੁਣ ਸੇਮ $99 ਪਰ ਮੰਥ ਦੇ ਪ੍ਰਾਈਸ ਦੇ ਵਿੱਚ ਲੱਖਾਂ ਹੀ ਡਾਲਰ ਦੀ ਲਾਈਫ ਇੰਸ਼ੋਰੈਂਸ ਵੱਧ ਨਾਲ ਤੁਹਾਨੂੰ ਪਲਾਨ ਮਿਲ ਰਿਹਾ ਹੈ ਕਿ ਇਸ ਕੰਪਨੀ ਦੇ ਅਪ ਟੂ 18% ਆਫ ਲਾਈਫ ਇੰਸ਼ੋਰੈਂਸ ਡਿਸਕਾਊਂਟ ਤੋਂ ਇਲਾਵਾ ਜੇਕਰ ਕੋਈ ਵੀ ਕਪਲ ਹਸਬੈਂਡ ਐਂਡ ਵਾਈਫ ਪਾਲਿਸੀ ਇਕੱਠੇ ਕਰਵਾਉਂਦੇ ਨੇ ਉਹਨਾਂ ਨੂੰ ਐਡੀਸ਼ਨਲ ਡਿਸਕਾਊਂਟ ਮਿਲਦਾ ਹੈ ਜਿਹਨੂੰ ਮਲਟੀ ਕਵਰੇਜ ਡਿਸਕਾਊਂਟ ਕਿਹਾ ਜਾਂਦਾ ਹੈ ਹੋਰ ਵੀ ਤੁਸੀਂ ਸੇਵਿੰਗ ਜ਼ਰੂਰ ਕਰੋਗੇ ਹੁਣ ਜਿਹੜਾ $99 ਕਾਂਬੋ ਪਲਾਨ ਹੈ ਇਹਦੇ ਵਿੱਚ ਅੱਜ ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ ਚਾਹੇ 20 ਸਾਲ ਦੀ ਹੋਵੇ 25, 30, 35, 40 ਸਾਲ ਦੀ ਹੋਵੇ ਤੁਹਾਡੀ ਕਵਰੇਜ ਰਹੂਗੀ ਸਿੱਧੇ ਏਜ 65 ਤੱਕ ਜਿਹਨੂੰ ਟਰਮ ਟੂ 65 ਕਹਿੰਦੇ ਨੇ 65 ਹੀ ਕਿਉਂ ਕਿਉਂਕਿ 65 ਤੱਕ ਹੀ ਮੈਜੋਰਿਟੀ ਆਫ ਲੋਕਾਂ ਨੇ ਕੰਮ ਕਰਨਾ ਹੈ 65 ਤੇ ਰਿਟਾਇਰਮੈਂਟ ਲੈਣੀ ਹੈ 65 ਤੱਕ ਹੀ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਕਰਜ਼ੇ ਲਾਉਣੇ ਹਨ ਤੇ 65 ਤੋਂ ਬਾਅਦ ਖਾਸ ਕੋਈ ਵੀ ਲਾਇਬਿਲਟੀ ਰਹਿ ਹੀ ਨਹੀਂ ਜਾਂਦੀ ਸੋ ਇਹਦੇ ਵਿੱਚ ਜੀਂਦੇ ਜੀ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ ਚਾਹੇ ਕੈਂਸਰ ਹਾਰਟ ਅਟੈਕ ਸਟ੍ਰੋਕ ਐਕਸੈਟਰਾ 26 ਡਿਫਰੈਂਟ ਟੋਟਲ ਡਿਜ਼ੀਜ਼ ਨੇ ਜੇਕਰ ਕੋਈ ਵੀ ਡਿਜ਼ੀਜ਼ ਨਾਲ ਡਾਇਗਨੋਸ ਹੋ ਜਾਂਦੇ ਹੋ ਤੁਹਾਨੂੰ ਜੀਂਦੇ ਜੀ ਹੀ $50,000 ਦਾ ਚੈੱਕ ਮਿਲੂਗਾ ਇੰਸ਼ੋਰੈਂਸ ਕੰਪਨੀ ਤੋਂ ਉਹ ਵੀ ਟੈਕਸ ਫਰੀ ਤੁਹਾਡੀ ਇਨਕਮ 'ਚ ਨਹੀਂ ਗਿਣਿਆ ਜਾਂਦਾ ਅਤੇ ਉਹ $50,000 ਨਾਲ ਜੋ ਕੁਝ ਮਰਜ਼ੀ ਕਰੋ ਆਪਦੀ ਮੋਰਗੇਜ ਪੇ ਕਰੋ ਪ੍ਰਾਈਵੇਟ ਨਰਸ ਹਾਇਰ ਕਰੋ ਐਕਸੈਟਰਾ ਨਾਲੇ ਰੱਬ ਨਾ ਕਰੇ ਡੈਥ ਹੋ ਜਾਂਦੀ ਹੈ ਫਿਰ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਤੁਹਾਡੇ ਪਰਿਵਾਰ ਨੂੰ ਪੇ ਆਊਟ ਮਿਲਦੀ ਆ ਉਹ ਵੀ ਟੈਕਸ ਫਰੀ ਹੈ ਅਤੇ ਉਹਦੇ ਨਾਲ ਵੀ ਉਹ ਜੋ ਕੁਝ ਮਰਜ਼ੀ ਕਰ ਸਕਦੇ ਨੇ ਸੋ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦੇ ਦਿੰਦਾ ਪਹਿਲਾਂ ਤਾਂ ਕੁਝ ਫੀਮੇਲ ਸਾਡੀਆਂ ਭੈਣਾਂ ਦੇ ਲਈ ਐਗਜ਼ਾਮਪਲਸ ਦਿੰਦਾ ਕੋਈ ਵੀ 20-year-old ਫੀਮੇਲ ਹੈ ਤੁਹਾਡੇ ਲਈ $99 ਪਰ ਮੰਥ ਦਾ ਖਰਚਾ ਰਹਿਣਾ ਹੈ ਆਲ ਦ ਵੇ 65 ਤੱਕ ਨਾ ਤਾਂ $1 ਕਿਸ਼ਤ ਵੱਧ ਸਕਦੀ ਹੈ ਨਾ ਘੱਟ ਸਕਦੀ ਆ ਪੱਕਾ ਹੀ ਪੱਕਾ 65 ਤੱਕ $99 ਮਹੀਨੇ ਦਾ ਹੀ ਖਰਚਾ ਰਹਿਣਾ ਹੈ ਸੋ ਫੋਰ 20-year-old ਫੀਮੇਲ 1.5 million ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਹੋਊਗੀ ਜੇ 25 ਸਾਲ ਦੀ ਕੋਈ ਭੈਣ ਹੈ 1.3 million ਲਾਈਫ ਐਂਡ 50,000 ਕ੍ਰਿਟੀਕਲ ਇਲਨੈਸ ਫਿਰ ਜੇਕਰ 30-year-old ਫੀਮੇਲ ਹੈ 30 ਸਾਲ ਦੀ ਫੀਮੇਲ 1 million ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਇਸ ਕਾਂਬੋ ਪਲਾਨ ਦੇ ਵਿੱਚ ਫਿਰ ਜੇਕਰ ਕੋਈ ਵੀ 35 ਸਾਲ ਦੀ ਫੀਮੇਲ ਹੈ ਹਜੇ ਤੱਕ ਕੋਈ ਕਵਰੇਜ ਕਰਵਾਈ ਨਹੀਂ ਹੈਗੀ ਤੁਹਾਡੇ ਲਈ ਫਿਰ ਵੀ $99 ਪਰ ਮੰਥ ਦੇ ਵਿੱਚ 850,000 8.5 lakh ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦਾ ਕ੍ਰਿਟੀਕਲ ਇਲਨੈਸ ਦਾ ਕਾਂਬੋ ਪਲਾਨ ਹੋਊਗਾ ਉਹੀ ਕੁਝ ਸਾਡੇ ਜੈਂਟਸ ਦੇ ਲਈ ਸਾਡੇ ਮਿੱਤਰਾਂ ਲਈ ਬਾਈਆਂ ਲਈ ਪ੍ਰਾਈਸਿਸ ਦੱਸ ਦਿੰਦਾ 20 ਸਾਲ ਦਾ ਮੇਲ ਪੂਰੇ 1 million ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਏਜ 65 ਤੱਕ ਨਾਲੇ 25 ਸਾਲ ਦੇ ਮੇਲ 850,000 ਦੀ ਲਾਈਫ ਤੇ 50,000 ਕ੍ਰਿਟੀਕਲ ਤੇ 30 ਸਾਲ ਦੇ ਮੇਲ ਦੇ ਲਈ 7 lakh ਦੀ ਲਾਈਫ ਅਤੇ ਨਾਲ ਨਾਲ 50,000 ਕ੍ਰਿਟੀਕਲ ਇਲਨੈਸ ਅਤੇ ਜੇਕਰ ਕੋਈ ਵੀ 35 ਸਾਲ ਦਾ ਸਾਡਾ ਬਾਈ ਹੈ ਕੋਈ ਇੰਸ਼ੋਰੈਂਸ ਕਰਵਾਈ ਨਹੀਂ 6 lakh ਦੀ ਲਾਈਫ ਇੰਸ਼ੋਰੈਂਸ ਹੋਊਗੀ 65 ਸਾਲ ਦੀ ਉਮਰ ਤੱਕ ਨਾਲੇ 50,000 ਦੀ ਕ੍ਰਿਟੀਕਲ ਵੀ ਹੋਊਗੀ 65 ਸਾਲ ਦੀ ਉਮਰ ਤੱਕ ਜੇ ਤੁਸੀਂ ਆਪਣੇ ਆਪ ਲਈ ਖਾਸ ਹਸਬੈਂਡ ਐਂਡ ਵਾਈਫ ਇਕੱਠੇ ਹੀ ਹੋਰ ਸੇਵਿੰਗ ਕਰਨਾ ਚਾਹੁੰਦੇ ਹੋ ਇਸ ਕੰਪਨੀ ਦੇ ਬ੍ਰੈਂਡ ਨਿਊ 18% ਤੱਕ ਦੇ ਡਿਸਕਾਊਂਟ ਤੋਂ ਇਲਾਵਾ ਵੀ ਗਿਵ ਮੀ ਅ ਕਾਲ 416-457-3381 416-457-3381 ਸਿਮਰਾਜ ਸਿੱਧੂ ਥੈਂਕ ਯੂ ਜੀ
1: ਦੋਸਤੋ ਤੁਹਾਨੂੰ ਲੈ ਕੇ ਚੱਲੀਏ ਸੋਫਾ ਮਾਰਟ ਵਾਲਿਆਂ ਦੇ ਦੋ ਲੋਕੇਸ਼ਨ ਨੇ
0: ਜੀ
1: ਇੱਕ ਤਾਂ 24 ਰੀਗਨ ਰੋਡ 'ਤੇ ਹੈਗਾ ਇਹਨਾਂ ਦਾ ਸ਼ੋਰੂਮ ਫੈਕਟਰੀ ਇਹਨਾਂ ਦੀ ਹੈਗੀ 120 ਡੈਲਟਾ ਪਾਰਕ ਅਤੇ ਤੁਸੀਂ ਉੱਥੋਂ ਪੇਟੀ ਬੈੱਡ ਵੀ ਤਿਆਰ ਕਰਾ ਸਕਦੇ ਹੋ ਆਪਣੀ ਪਸੰਦ ਦੇ ਪਲੱਸ ਸੋਫਾ ਸੈੱਟ ਚਾਹੇ ਲੈਦਰ ਦੇ ਬਣਾਉਣੇ ਹੋਣ ਚਾਹੇ ਤੁਸੀਂ ਕੱਪੜੇ ਦੇ ਬਣਾਉਣੇ ਨੇ ਉਹ ਤੁਸੀਂ ਆਪਣੇ ਨਾ ਗਿਣਤੀ ਬਿਣਤੀ ਕਰਕੇ ਡਿਮੈਂਸ਼ਨ ਕਹਿ ਦਿੰਦੇ ਆਪਾਂ ਉਹਨਾਂ ਨੂੰ ਇੰਗਲਿਸ਼ ਕਹਿ ਦਿੰਦੇ ਹਾਂ ਗਿਣਤੀ ਬਿਣਤੀ ਕਰਕੇ ਘਰ ਦੀ ਲਿਵਿੰਗ ਰੂਮ 'ਚ ਲਿਜਾਓ ਅਤੇ ਉਹਨਾਂ ਤੋਂ ਬਣਵਾਓ ਉਹਨਾਂ ਨੇ ਨਾ ਕੁਛ ਸਪੈਸ਼ਲ ਲਾਏ ਹਨ 3-piece ਸੈੱਟ ਹੈਗਾ 100% ਲੈਦਰ ਦਾ ਸਿਰਫ 3000 'ਚ ਮਿਲੇਗਾ ਪਿਓਰ ਲੈਦਰ ਹੈ ਇਹਦੇ 'ਚ 50 ਕਲਰ ਨੇ ਤੁਸੀਂ ਲੈ ਸਕਦੇ ਹੋ ਔਰ ਇਸ ਤੋਂ ਇਲਾਵਾ ਉਹਨਾਂ ਨੇ ਫਲੋਰ ਮਾਡਲ 'ਤੇ ਤੁਹਾਡੇ ਲਈ ਲਗਾਏ ਨੇ ਕੁਝ ਕਹਿੰਜੀ ਬਹੁਤ ਵਧੀਆ ਫੈਬਰਿਕ ਦੇ ਨਾਲ 3-piece ਸੋਫਾ ਸੈੱਟ
0: ਜੀ
1: $1500 ਵਿੱਚ ਸਟਾਰਟ ਹੋ ਜਾਂਦੇ ਨੇ ਤੁਸੀਂ ਪਹੁੰਚਣਾ ਹੈਗਾ 120 ਡੈਲਟਾ ਪਾਰਕ 'ਤੇ ਜਾਂ 24 ਰੀਗਨ ਰੋਡ 'ਤੇ
0: ਜੀ
1: ਨੰਬਰ ਹੈ ਇਹਨਾਂ ਦਾ 905-803-8056
0: ਜੀ ਅਤੇ ਨਾਲੇ ਤੁਸੀਂ ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਦੇ ਨਾਲ ਵੀ ਗੱਲਬਾਤ ਕਰ ਲਓ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਐਕਸਕਵੇਸ਼ਨ ਐਂਡ ਡਿਮੋਲੀਸ਼ਨ ਦੇ ਐਕਸਪਰਟਸ ਨੇ ਤੁਸੀਂ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੋਵੇ ਜਾਂ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣਾ ਚਾਹੁੰਦੇ ਹੋ ਟਰੱਕ ਯਾਰਡ ਦਾ ਕੰਪਲੀਟ ਕੰਮ ਕਰਾਉਣਾ ਹੋਵੇ ਜਿੱਦਾਂ ਕਿ ਗਰੇਵਿੰਗ ਗਰੇਡਿੰਗ ਪੇਵਿੰਗ ਸਾਰਾ ਕੁਝ ਕਰਦੇ ਆ ਸੈਪਟਿਕ ਟੈਂਕ ਦਾ ਕੰਪਲੀਟ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ ਅਤੇ ਹਰ ਤਰ੍ਹਾਂ ਦਾ ਕੌਨਕ੍ਰੀਟ ਦਾ ਕੰਮ ਵੀ ਕਰਵਾਓ ਜੇ ਤੁਸੀਂ ਆਪਣੇ ਘਰ 'ਚ ਪੂਲ ਬਣਵਾਉਣਾ ਆ ਪੂਲ ਡਿਗਿੰਗ ਇਹ ਤੁਹਾਡੇ ਲਈ ਕਰ ਦੇਣਗੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਿਮੋਲੀਸ਼ਨ ਦਾ ਕੰਮ ਹੈ ਚਾਹੇ ਕੋਈ ਘਰ ਹੈ ਚਾਹੇ ਕੋਈ ਕਮਰਸ਼ੀਅਲ ਬਿਲਡਿੰਗ ਜਿਹਨੂੰ ਤੁਸੀਂ ਢਾਉਣਾ ਚਾਹੁੰਦੇ ਹੋ ਉਹ ਤੁਸੀਂ ਪੀਲ ਐਕਸਕਵੇਸ਼ਨ ਸਰਵਿਸ ਤੋਂ ਕਰਾ ਸਕਦੇ ਹੋ ਅਤੇ ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ ਤੁਸੀਂ ਕਾਲ ਕਰੋ ਫ੍ਰੀ ਐਸਟੀਮੇਟ ਲੈ ਸਕਦੇ ਹੋ ਜਗਤਾਰ ਚੌਹਾਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਨੰਬਰ ਹੈ 416-891-1722 416-891-1722 ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਦਾ ਨੰਬਰ ਹੈ
1: ਮਦਰਸ ਡੇ ਦੇ ਉੱਤੇ ਬਹੁਤ ਸਾਰੇ ਲੋਕ ਪਹੁੰਚੇ ਆਪਣੇ ਚਾਟ ਐਂਡ ਪਰਾਂਠਾ ਤੇ ਬੜੇ ਖੁਸ਼ ਹੋਏ ਪਰਿਵਾਰ ਨਾਲ ਪਹੁੰਚੇ ਉੱਥੇ ਜਾ ਕੇ ਖਾਧਾ ਖਾਂ
0: ਹਾਂਜੀ
1: ਹੁਣ ਵੀ ਤੁਸੀਂ ਅੱਜ ਇਸ ਲੌਂਗ ਵੀਕਐਂਡ 'ਤੇ ਵੀ ਜਾ ਸਕਦੇ ਹੋ ਹਲਵਾ ਪੂਰੀ ਖਾਣੀ ਆ ਸਰੋਂ ਦਾ ਸਾਗ ਮੱਕੀ ਦੀ ਰੋਟੀ ਹੋਰ ਕਾਇੰਡ ਆਫ ਪਰੌਂਠੇ ਨੇ ਔਰ ਟਿੱਕੀ ਬਰਗਰ ਵੀ ਹੈਗਾ ਪਨੀਰ ਨੂਡਲ ਵੀ ਹੈਗੀਆਂ ਨੇ ਡਿਫਰੈਂਟ ਟਾਈਪ ਆਫ ਚਾਟ ਨੇ ਵਿੱਚ ਮਨਚੂਰੀਅਨ ਹੈਗਾ ਮਿਲਕ ਸ਼ੇਕ ਨੇ ਬੜਾ ਕੁਝ ਮਸਾਲਾ ਸੋਡਾ ਵੀ ਹੈਗੇ ਨੇ ਫਲੂਦਾ ਕੁਲਫੀ ਵੀ ਹੈ ਤੋਂ ਇੰਜੋਏ ਕਰੋ ਇਹ ਖੁੱਲ੍ਹੇ ਹੋਏ ਨੇ ਹੁਣ 11-685 ਮਕਵੀਨ ਡਰਾਈਵ ਮੇਫੀਲਡ ਮਕਵੀਨ ਦੇ ਨੇੜੇ ਜਿਹਨ ਨੰਬਰ 47 ਦੇ ਵਿੱਚ ਗੈਸ ਸਟੇਸ਼ਨ ਦੇ ਨਾਲ ਨੇ ਨੰਬਰ ਹੈ
0: 905-454-5 ਜਾਓ ਮਤਲਬ ਅੱਜ ਵੀ ਜਾ ਸਕਦੇ ਹੋ ਐਂਡ ਪਰਸੋਂ ਨੂੰ ਫਿਰ ਜਾਓ ਤੇ ਤੁਸੀਂ ਡਾਈਨ ਇਨ ਕਰੋਗੇ ਬੈਠ ਕੇ ਤੁਹਾਨੂੰ ਇੱਕ ਬਰਗਰ ਜਾਂ ਫਿਰ ਚਾਟ ਪਾਪੜੀ ਬਿਲਕੁਲ ਫ੍ਰੀ ਦੇਣਗੇ ਇਹ ਸਿਰਫ ਡਾਈਨ ਇਨ ਕਰਕੇ ਬੈਠਣ ਤੇ ਅਤੇ ਇੱਕ ਬਰਗਰ ਜਾਂ ਚਾਟ ਪਾਪੜੀ ਤੁਸੀਂ ਆਪਣੀ ਪਸੰਦ ਦੀ ਬਣਵਾ ਸਕਦੇ ਹੋ ਉਹ ਤੁਹਾਨੂੰ ਫ੍ਰੀ ਮਿਲੂਗਾ ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਡਾਈਨ ਇਨ ਵੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟੇਕ ਆਊਟ ਹੀ ਲੈ ਕੇ ਜਾਣਾ ਚਾਹੁੰਦੇ ਹੋ ਡਾਈਨ ਇਨ ਐਂਡ ਟੇਕ ਆਊਟ ਦੇ ਲਈ ਤੁਸੀਂ ਇੱਕ ਕਾਠੀ ਰੋਲ ਬਾਏ ਕਰੋ ਤੁਹਾਨੂੰ ਇੱਕ ਡਰਿੰਕ ਫ੍ਰੀ ਮਿਲੂਗੀ ਤੁਸੀਂ ਕੋਈ ਵੀ ਬਰਗਰ ਬਾਏ ਕਰਦੇ ਹੋ ਤਾਂ ਵੀ ਤੁਹਾਨੂੰ ਡਰਿੰਕ ਕੋਈ ਫ੍ਰੀ ਮਿਲੂਗੀ ਜੇ ਤੁਸੀਂ ਮਲਾਈ ਚਾਂਪ ਇਹਨਾਂ ਦੇ ਕੋਲੋਂ ਖਾਂਦੇ ਹੋ ਤਾਂ ਤੁਹਾਨੂੰ ਰੁਮਾਲੀ ਰੋਟੀ ਉਹਦੇ ਨਾਲ ਬਿਲਕੁਲ ਫ੍ਰੀ ਖਵਾਉਣਗੇ ਚਾਟਸ ਐਂਡ ਪਰਾਂਠਾ ਨੰਬਰ 905-794-4545 905-794-4545
1: ਇਹਨਾਂ ਦਾ ਨੰਬਰ ਹੈ ਲਓ ਫਿਰ ਅਗਲਾ ਮਿਊਜ਼ੀਕਲ ਬ੍ਰੇਕ ਲਈਏ ਅਤੇ ਉਸ ਤੋਂ ਬਾਅਦ ਅਸੀਂ ਆਉਂਦੇ ਹਾਂ ਵਾਪਸ ਜੁੜੇ ਰਹੋ

0: 5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551।
1: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
2: ਅੱਜ ਕੱਲ ਕਿਸੇ ਵੀ ਚੀਜ਼ 'ਚ ਵੈਲਿਊ ਨਹੀਂ ਮਿਲਦੀ, ਸਾਡੀਆਂ ਆਇਲਾਂ ਵਿੱਚ ਵੈਲਿਊ ਮਿਲੂਗੀ।
3: ਉਹ ਕਿੱਦਾਂ?
2: ਜਿੱਥੇ ਤੁਸੀਂ ਸਿਰਫ 22.49 ਵਿੱਚ ਹੈਲਮਨਸ ਮੇਅਨੀਜ਼ 4 ਲੀਟਰ ਕਲੱਬ ਪੈਕ ਖਰੀਦੋ ਤੇ 3000 ਪੀਸੀ ਆਪਟੀਮਮ ਪੁਆਇੰਟਸ ਹਾਸਲ ਕਰੋ।
3: ਔਰ ਪੀਸੀ ਆਪਟੀਮਮ ਹੈ ਪਰ ਬਿਜ਼ਨਸ ਮੈਂਬਰਸ਼ਿਪ ਫੀਸ
4: ਬਿਲਕੁਲ ਜ਼ੀਰੋ।
5: ਤੁਸੀਂ ਹੋ ਕੌਣ?
2: ਹੋਲਸੇਲ ਕਲੱਬ, ਜਿੱਥੇ ਫੂਡ ਸਰਵਿਸ ਮਿਲੇ ਵੈਲਿਊ ਨਾਲ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ। ਪੀਸੀ ਆਪਟੀਮਮ ਐਪ ਖੋਲ ਕੇ ਉਪਲਬਧ ਆਫਰ ਨੋਟ ਕਰੋ। ਆਫਰ 23 ਅਪ੍ਰੈਲ ਤੋਂ 13 ਮਈ ਤੱਕ ਰਹਿੰਦਾ
1: ਹੈ। ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ।

0: 5:30 ਤੋਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰ ਫਿਰ ਸਾਰੇ ਹੀ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ ਜੀ। ਅਤੇ ਇਸ ਸਮੇਂ ਟਾਈਮ ਹੋ ਚੁੱਕਾ ਹੈਗਾ 4:02 ਅਤੇ ਕੁਛ ਸੈਕਿੰਡ
1: ਜੀ।
0: ਅਤੇ ਸਾਡੀ ਮੁਲਾਕਾਤ ਤੁਹਾਡੇ ਨਾਲ ਹਲੇ ਹੋਰ ਹੈਗੀ ਆ 2 ਘੰਟੇ ਦੀ, ਠੀਕ ਸ਼ਾਮ ਦੇ 6 ਵਜੇ ਤੱਕ। ਅਗਲਾ ਪ੍ਰੋਗਰਾਮ ਲੈ ਕੇ ਆਉਣਗੇ ਸਮਰਾਜ ਸਿੱਧੂ ਹੋਰੀ, ਕੈਨੇਡਾ ਦੀਆਂ ਸਾਰੀਆਂ ਪੂਰੀ ਡਿਟੇਲ ਦੇ ਵਿੱਚ ਖਬਰਾਂ ਹੋਣਗੀਆਂ, ਨਾਲ ਗੀਤ ਸੰਗੀਤ ਤੁਹਾਡੇ ਪਸੰਦ ਦਾ ਹੋਏਗਾ, ਜੋ ਵੀ ਤੁਸੀਂ ਰਿਕੁਐਸਟ ਕਰੋਗੇ
1: ਜੀ।
0: ਫਿਰ ਆਪਾਂ
1: ਬਿਲਕੁਲ
0: ਸਾਈਨ ਅਪ ਕਰੀਏ
1: ਹਾਂਜੀ,
0: ਬੈਠਣ ਵਿੱਚ ਹਾਲ ਤਾਂ ਆਪਾਂ ਵਾਰਮ ਅਪ ਜੇ ਹੋਏ ਹਾਂ ਨਾ ਵੈਸੇ, ਹੈ ਨਾ। ਚਲੋ ਗੀਤ ਸੰਗੀਤ ਨਾ ਛੱਡ ਕੇ ਜਾ ਰਹੇ ਹਾਂ, ਵਧੀਆ ਜੀ ਗੀਤ ਨਾਲ। ਉਸ ਤੋਂ ਪਹਿਲਾਂ ਕੋਈ ਮੈਸੇਜ ਚੱਲਣਾ?
1: ਬਿਲਕੁਲ, ਤੁਸੀਂ ਸਸਤੀਆਂ ਏਅਰ ਟਿਕਟਸ ਲਈ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰ ਲਓ। ਜੇ ਤੁਸੀਂ ਇੰਡੀਆ ਜਾਣਾ ਆ ਇਸੇ ਮਹੀਨੇ ਟੋਰੋਂਟੋ ਤੋਂ ਅੰਮ੍ਰਿਤਸਰ, ਤਾਂ $960 ਦੀ ਟਿਕਟ ਹੈ 2 ਬੈਗਸ ਦੇ ਨਾਲ, 1-way ਟਿਕਟ ਮਈ ਮਹੀਨੇ ਦੇ ਲਈ ਟੋਰੋਂਟੋ ਤੋਂ ਅੰਮ੍ਰਿਤਸਰ 960। ਜੇ ਤੁਸੀਂ ਟੋਰੋਂਟੋ ਤੋਂ ਦਿੱਲੀ ਜਾਣਾ ਜਾਂ ਫਿਰ ਬੰਬੇ ਜਾਣਾ ਚਾਹੁੰਦੇ ਹੋ ਤਾਂ $820 ਦੀ ਟਿਕਟ ਹੈ, $820 ਸੀ। ਇਹ ਇਸੇ ਮਈ ਮਹੀਨੇ ਦੀਆਂ ਟਿਕਟਸ ਨੇ, ਮਈ ਮੰਥ ਦੇ ਲਈ। ਅਤੇ ਇਹਦੇ ਲਈ ਤੁਸੀਂ ਕਾਲ ਕਰੋ, ਈਟੋਬੀਕੋ ਮੇਨ ਹੈੱਡ ਆਫਿਸ ਹੈ 905-588-5100, 905-588-5100, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ।
0: ਦੋਸਤੋ ਲੌਂਗ ਵੀਕਐਂਡ ਆ ਰਿਹਾ ਅਤੇ ਤਿਆਰੀ ਹੈ, ਚਲੋ ਅਤੇ ਕਰੋ ਇੰਜੋਏ ਸ਼ਾਮ ਨੂੰ ਵਧੀਆ। ਅੱਜ ਮੰਗਲਵਾਰ ਦਾ ਦਿਨ ਹੈ
1: ਜੀ,
0: ਸਾਡੀ ਮੁਲਾਕਾਤ ਕੱਲ੍ਹ ਨੂੰ ਹੋਏਗੀ ਸੇਮ ਟਾਈਮ 3 ਤੋਂ ਲੈ ਕੇ 4 ਵਜੇ ਤੱਕ। ਅਗਲਾ ਪ੍ਰੋਗਰਾਮ ਲੈ ਕੇ ਆਉਂਦੇ ਨੇ ਸਮਰਾਜ ਸਿੱਧੂ ਹੋਰੀ, ਇੱਥੇ ਲਈ ਆ ਗਿਆ।
1: ਬਿਲਕੁਲ, ਸਾਨੂੰ ਇੱਥੇ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: जी आओ 170 गिल्डन रोड यूनिट नंबर 17, 170 गिल्डन रोड यूनिट नंबर 17, टेलीफोन नंबर है 6473021322, केसो 47302-1322, जेलो टायर सेंटर।
1: डरेवरी सूट कर दिया जट्टा नू,
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday nu paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, takeout and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ?
5: ਨੀਲਮ ਸਜੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-7710-647-739-8710, license number M2000-3450.
6: This is Toronto, the Hardman PR Radio. Days per day, days per day.
7: For advertisements and information,
6: information,
7: call us now.
8: 416-457-3381, 416-457-3381, या फिर 416-725-2551, 416-725-2551।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545, ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ, 5 ਫੈਂਡਰ ਵੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਕਲਰ ਰੋਡ ਕੈਂਬਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ। ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ, ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ। ਇਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ, ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ। ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ। ਔਰ ਨਾਲ ਦੀ ਨਾਲ ਔਰਗੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ। ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੋਂ ਪੇ ਨਹੀਂ ਕਰਨਾ, ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ। ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸਨੇਚਰਵਾਰ ਨੂੰ। ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888, 905-460-8888, ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ, 35 ਰੈਗੂਲੇਸ਼ਨ ਡਰਾਈਵ, ਸਪੈਕਸ ਐਕਸਪ੍ਰੈਸ, 905-460-8888, ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ।
8: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
8: 905-564-6444।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਆਪਣਾ ਸਾਥ ਰਹੇਗਾ 3 ਤੋਂ ਲੈ ਕੇ ਠੀਕ 6 ਵਜੇ ਤੱਕ। 3 PM ਟੋ 6 PM ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਪੂਰੇ ਤੇ ਪੂਰੇ 24 ਘੰਟਿਆਂ ਦੇ ਅੰਦਰ ਅੰਦਰ ਸਭ ਤੋਂ ਬਿਜ਼ੀਐਸਟ ਗੱਡੀ ਦੇ ਵਿੱਚ, ਟਰੱਕ ਦੇ ਵਿੱਚ, ਊਬਰ ਦੇ ਵਿੱਚ, ਟੈਕਸੀ ਵਿੱਚ, ਬੱਸ ਦੇ ਵਿੱਚ, ਜਿੱਥੇ ਮਰਜ਼ੀ ਬਹਿਣ ਦਾ ਜਿਹੜਾ ਕਮਿਊਟ ਕਰਨ ਵਾਲਾ ਟਾਈਮ ਸਲਾਟ ਹੁੰਦਾ ਹੈ ਅਤੇ ਰੇਡੀਓ ਨੂੰ ਸੁਣਨ ਵਾਲਾ ਟਾਈਮ ਸਲਾਟ ਹੁੰਦਾ ਹੈ ਸਾਡੇ ਨਾਲ। ਹੁਣ ਦੋਸਤੋ, ਠੀਕ 6 ਵਜੇ ਤੱਕ ਇਸ ਰਸ਼ ਆਵਰ ਦੇ ਵਿੱਚ ਜੁੜੇ ਰਹੋ। 6 ਵਜੇ ਤੱਕ ਹੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਤੌਰ ਲੋਕਲ GTA, ਸਪੈਸ਼ਲੀ ਸਾਡੇ ਬ੍ਰੈਂਪਟਨ ਸ਼ਹਿਰ ਦੀਆਂ ਸਾਰੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਤੁਲੇ ਪੇਸ਼ ਕਰਦੇ ਰਵਾਂਗੇ। ਉਸ ਤੋਂ ਇਲਾਵਾ ਸਾਡੇ ਅਲੱਗ ਅਲੱਗ ਸਪਾਂਸਰਸ ਆ ਕੇ ਵੀ ਆਪਣੇ ਕੁਝ ਬਿਜ਼ਨਸਿਸ ਦੇ, ਆਪਣੇ ਕੰਮ ਕਾਰੋਬਾਰ ਦੇ, ਆਪਣੇ ਕੁਝ ਸਰਵਿਸਿਸ ਦੇ ਬਾਰੇ, ਆਪਣੇ ਕੁਝ ਸੇਲਸ ਦੇ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿਣਗੇ ਠੀਕ 6 ਵਜੇ ਤੱਕ। ਅੱਜ ਤਾਂ ਖਾਸ ਟਿਊਜ਼ਡੇ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਮੋਰਗੇਜ ਰਿਲੇਟਡ, ਐਜੂਕੇਸ਼ਨ ਪੜ੍ਹਾਈ ਰਿਲੇਟਡ ਅਤੇ ਨਾਲ ਨਾਲ ਇਮੀਗ੍ਰੇਸ਼ਨ ਰਿਲੇਟਡ ਕੁਝ ਅਪਡੇਟਸ ਹੋਣਗੀਆਂ, ਕੁਝ ਇੰਟਰਵਿਊਜ਼ ਹੋਣਗੀਆਂ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਖੂਬ ਐਂਟਰਟੇਨ ਵੀ ਕਰੀਏ ਤੁਹਾਡੇ ਹੀ ਫਰਮੈਸ਼ੀ ਗੀਤ ਸੰਗੀਤ ਪੇਸ਼ ਕਰਕੇ। ਸੋ ਦੋਸਤੋ, ਅੱਜ ਕੋਸ਼ਿਸ਼ ਕਰਾਂਗੇ ਸਮਥਿੰਗ ਫੋਰ ਐਵਰੀਵਨ, ਇਨਫੋਰਮੇਸ਼ਨ ਵੀ, ਐਂਟਰਟੇਨਮੈਂਟ ਵੀ, ਨਿਊਜ਼ ਵੀ, ਵਿਊਜ਼ ਵੀ ਤੁਹਾਡੇ ਲਈ ਪੇਸ਼ ਕਰਦੇ ਰਹੀਏ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡਾ ਸਟੂਡੀਓ ਦਾ ਫੋਨ ਨੰਬਰ ਹੈ 905-564-6444, 905-564-6444, 905-564-6444, ਜਾਂ ਫਿਰ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਭੇਜ ਸਕਦੇ ਹੋ। ਇੱਕ ਅਲੱਗ ਨੰਬਰ 'ਤੇ ਟੈਕਸਟ ਜਾਂ ਵਟਸਐਪ ਕਰੋ 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 405 ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਜ਼ਰੂਰ ਭੇਜ ਸਕਦੇ ਹੋ। ਸੋ ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਤੋਂ ਹੀ 18 ਤਰੀਕ ਤੱਕ ਹੀ ਕੈਨੇਡਾ ਰੋਡ ਸੇਫਟੀ ਵੀਕ ਇੱਕ ਇਨਫੋਰਸ ਕੀਤਾ ਜਾ ਰਿਹਾ ਹੈ, ਨੈਸ਼ਨਲ ਕੈਂਪੇਨ ਆਲ ਓਵਰ ਕੈਨੇਡਾ। ਤੁਸੀਂ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਜਾਓਗੇ ਅੱਜ ਤੋਂ ਲੈ ਕੇ 18 ਤਰੀਕ ਤੱਕ ਵੱਧ ਹੀ ਪੁਲਿਸ ਪ੍ਰੈਜੈਂਸ ਸੜਕਾਂ 'ਤੇ ਦੇਖੋਗੇ। ਸੋ ਗੱਡੀ ਹਮੇਸ਼ਾ ਹੀ ਧਿਆਨ ਦੇ ਨਾਲ ਚਲਾਇਆ ਕਰੋ, ਆਰਾਮ ਦੇ ਨਾਲ ਚਲਾਇਆ ਕਰੋ, ਪਰ ਹੁਣ ਤਾਂ ਬਚ ਕੇ ਵੀ ਰਹੋ ਕਿਉਂਕਿ ਪੁਲਿਸ ਇੱਥੇ ਪੀਓ ਰੀਜਨਲ ਪੁਲਿਸ ਨੇ ਕਿਹਾ ਹੈ ਕਿ 18 ਤਰੀਕ ਤੱਕ ਹੀ ਬ੍ਰੈਂਪਟਨ ਅਤੇ ਮਿਸ ਸਾਗਰ ਦੇ ਵਿੱਚ ਮਚ ਮੋਰ ਪੁਲਿਸ ਪ੍ਰੈਜੈਂਸ ਤੁਹਾਨੂੰ ਹੁਣ ਦੇਖਣ ਦਾ ਮੌਕਾ ਮਿਲੂਗਾ, ਜੋ ਕਿ ਵਰਸਟ ਡਰਾਈਵਿੰਗ ਬਿਹੇਵੀਅਰਸ 'ਤੇ ਕਰੈਕ ਡਾਊਨ ਕਰਨਗੇ। ਵਰਸਟ ਡਰਾਈਵਿੰਗ ਬਿਹੇਵੀਅਰ ਦੇ ਵਿੱਚੋਂ ਸਾਡੇ ਇੱਕ ਬ੍ਰੈਂਪਟਨ ਦੇ ਦੇਸੀ ਟਰੱਕ ਡਰਾਈਵਰ ਨੂੰ ਹੁਣ ਚਾਰਜ ਕੀਤਾ ਗਿਆ ਹੈ ਸਟੰਟ ਡਰਾਈਵਿੰਗ ਦੇ ਲਈ। ਪਤੰਦਰ ਤਾਂ 60 ਕਿਲੋਮੀਟਰ ਅਨ ਆਵਰ ਜ਼ੋਨ ਦੇ ਵਿੱਚ 103 ਕਿਲੋਮੀਟਰ ਅਨ ਆਵਰ ਟਰੱਕ ਹੀ ਦੱਬੀ ਗਿਆ ਗੈਸ ਅਤੇ ਹੁਣ ਸਟੰਟ ਡਰਾਈਵਿੰਗ ਦਾ ਚਾਰਜ ਫੇਸ ਕਰ ਰਿਹਾ ਹੈ, ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਇਹਦੇ ਨਾਲ ਹੀ ਜਿਹੜੀ ਦੋਸਤੋ ਅੱਜ ਕਾਫੀ ਵੱਡੀ ਖਬਰ ਪੇਸ਼ ਕੀਤੀ ਗਈ ਆ ਅੰਟੇਰੀਓ ਦੇ ਆਰਡਰ ਜਨਰਲ ਦੇ ਵੱਲੋਂ। ਅੰਟੇਰੀਓ ਦੇ ਆਰਡਰ ਜਨਰਲ ਨੇ ਅੱਜ ਇੱਕ ਰਿਪੋਰਟ ਪੇਸ਼ ਕੀਤੀ ਆ ਜਿਸ ਦੇ ਮੁਤਾਬਕ ਅੰਟੇਰੀਓ ਦੇ ਵਿੱਚ ਕਮਰਸ਼ਲ ਟਰੱਕ ਟ੍ਰੇਨਿੰਗ ਐਂਡ ਲਾਈਸੈਂਸਿੰਗ ਕਾਫੀ ਜ਼ਿਆਦਾ ਪ੍ਰੋਬਲਮੈਟਿਕ ਹੈ। ਪ੍ਰੋਬਲਮੈਟਿਕ ਦੋ ਕਾਰਨ ਕਰਕੇ ਆ, ਇੱਕ ਤਾਂ ਜਿਹੜੇ ਕੋਰਸ ਪ੍ਰੋਵਾਈਡਰ ਨੇ ਉਹ ਤਾਂ ਚੱਜ ਨਾਲ ਤਾਂ ਟ੍ਰੇਨਿੰਗ ਪ੍ਰੋਵਾਈਡ ਕਰਦੇ ਨਹੀਂ ਹੈਗੇ। ਪਤਾ ਲੱਗ ਗਿਆ ਹੈ ਅੰਟੇਰੀਓ ਦੇ ਆਰਡਰ ਜਨਰਲ ਦੇ ਵੱਲੋਂ ਕੁਛ ਲੋਕਾਂ ਨੂੰ ਅੰਡਰ ਕਵਰ ਬ੍ਰੈਂਪਟਨ ਅਤੇ ਹੋਰਾਂ ਸ਼ਹਿਰਾਂ ਦੇ ਵਿੱਚ ਟਰੱਕ ਟ੍ਰੇਨਿੰਗ ਸਕੂਲ ਤੱਕ ਇਹਨਾਂ ਨੂੰ ਅੰਡਰ ਕਵਰ ਭੇਜ ਕੇ ਪਤਾ ਲੱਗ ਗਿਆ ਕਿ ਜਿੱਥੇ 100+ ਘੰਟਿਆਂ ਦੀ 103.5 ਘੰਟਿਆਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਆ ਉਹਦੇ ਵਿੱਚੋਂ ਮਸਾਂ ਕੋਈ 50-60-70-80 hours ਆਫ ਟ੍ਰੇਨਿੰਗ ਹੀ ਪ੍ਰੋਵਾਈਡ ਕੀਤੀ ਜਾਂਦੀ ਆ ਵੱਧ ਤੋਂ ਵੱਧ ਇਹਨਾਂ ਟਰੱਕ ਲਾਇਸੈਂਸ ਦਿਲਵਾਉਣ ਵਾਲੇ ਥਾਵਾਂ ਤੋਂ। ਨਾਲ ਦੀ ਨਾਲ ਤਾਂ ਅੱਧੀਆਂ ਜਿਹੜੀਆਂ ਸਭ ਤੋਂ ਅਹਿਮ ਚੀਜ਼ਾਂ ਨੇ ਜਿਵੇਂ ਕਿ ਰਿਵਰਸ ਪਾਰਕਿੰਗ, ਐਮਰਜੈਂਸੀ ਬ੍ਰੇਕਿੰਗ, ਕਦੇ ਉਹਨਾਂ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ ਸਿਖਾਉਣਾ ਕੀ ਹੈਗਾ। ਅਤੇ ਨਾਲ ਦੀ ਨਾਲ ਦੂਜਾ ਕਾਰਨ ਇਹ ਹੈ ਕਿ ਪ੍ਰੋਬਲਮੈਟਿਕ ਹੈ ਇਹ ਕਿਉਂਕਿ ਸਾਡੀ ਜਿਹੜੀ ਸਰਕਾਰ ਹੈ, ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਹੈ, ਇਹ ਇੰਨੇ ਜ਼ਿਆਦਾ 200+ ਅੰਟੇਰੀਓ ਦੇ ਵਿੱਚ AZ ਟਰੱਕ ਦੀ ਲਾਈਸੈਂਸ ਟ੍ਰੇਨਿੰਗ ਪ੍ਰੋਵਾਈਡ ਕਰਨ ਵਾਲਿਆਂ ਨੂੰ ਗ੍ਰੀਨ ਲਾਈਟ ਤਾਂ ਦੇ ਚੁੱਕੇ ਨੇ ਕਿ
ਪੜ੍ਹਾਈ ਜਾਓ ਲੋਕਾਂ ਨੂੰ, ਪਰ ਉਹਨਾਂ ਦੇ ਵਿੱਚੋਂ ਮੇ ਬੀ ਓਨਲੀ 10-15% ਨੂੰ ਹੀ ਕਦੇ ਵੀ ਇਹਨਾਂ ਨੇ ਬਾਅਦ ਦੇ ਵਿੱਚ ਕੋਈ ਰਿਵਿਊ ਕੀਤੀ ਹੈ, ਕੋਈ ਅਪਡੇਟ ਕੋਈ ਲਈ ਹੈ, ਕੋਈ ਫਾਲੋ ਅਪ ਕੀਤਾ ਹੈ ਕਿ ਚੱਜ ਦੀ ਟ੍ਰੇਨਿੰਗ ਪ੍ਰੋਵਾਈਡ ਕਰ ਰਹੇ ਕਿ ਨਹੀਂ ਪ੍ਰੋਵਾਈਡ ਕਰ ਰਹੇ ਆ। ਸੋ ਅੰਟੇਰੀਓ ਦੇ ਆਰਡਰ ਜਨਰਲ ਨੇ ਹੁਣ 12 ਸਲਾਹਾਂ ਪੇਸ਼ ਕੀਤੀਆਂ ਨੇ ਅੰਟੇਰੀਓ ਦੇ ਵਿੱਚ ਕਮਰਸ਼ਲ ਟਰੱਕ ਟ੍ਰੇਨਿੰਗ ਅਤੇ ਲਾਈਸੈਂਸਿੰਗ ਦੇ ਪ੍ਰੋਸੈਸ ਦੇ ਵਿੱਚ। ਸੋ ਹੋ ਸਕਦਾ ਹੈ ਦੋਸਤੋ ਕਿ ਹੁਣ ਫੋਰਡ ਸਰਕਾਰ ਦੇ ਵੱਲੋਂ ਕਾਫੀ ਜ਼ਿਆਦਾ ਹੋਰ ਸਖਤਾਈ ਲਿਆਈ ਜਾਵੇ ਸਾਡੇ ਇੱਥੇ ਏਜ਼ ਟਰੱਕ ਦੇ ਲਾਈਸੈਂਸ ਲੈਣ ਦੇ ਚੱਕਰ ਦੇ ਵਿੱਚ, ਅਤੇ ਹੋਰ ਸਖਤਾਈ ਤਾਂ ਚਾਹੀਦੀ ਆ ਜੀ ਲਾਈਸੈਂਸ ਲੈਣ ਦੇ ਵਿੱਚ। ਕਿਉਂ? ਕਿਉਂਕਿ ਹੁਣ ਦੋਸਤੋ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਹੈ ਕਿ 2 ਸਾਲਾਂ ਦੇ ਇੱਕ ਫਰਾਡ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਹੁਣ ਬ੍ਰੈਂਪਟਨ, ਮਿਸਿਸਾਗਾ, ਟੋਰਾਂਟੋ, ਵਾਨ ਮਲਟੀਪਲ ਬੰਦਿਆਂ ਨੂੰ, ਮਲਟੀਪਲ ਔਰਤਾਂ ਨੂੰ ਹੁਣ ਫਰਾਡ ਅਤੇ ਹੋਰਾਂ ਵੀ ਚਾਰਜਿਸ ਨਾਲ ਚਾਰਜ ਕੀਤਾ ਹੈ ਕਿਉਂਕਿ ਉਹ ਰਿਸ਼ਵਤ ਲੈ ਕੇ, ਬ੍ਰਾਈਬਸ ਲੈ ਕੇ, ਪੈਸੇ ਲੈ ਕੇ ਬਦਲੇ ਦੇ ਵਿੱਚ ਗਲਤ ਮਲਤ ਲੋਕਾਂ ਨੂੰ, ਜਿਹੜੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਗੱਡੀ ਕਿਵੇਂ ਚਲਾਉਣੀ ਆ, ਉਹਨਾਂ ਨੂੰ ਹੀ ਜੀ ਲਾਈਸੈਂਸ ਹੁਣ ਦਿੰਦੇ ਆ ਰਹੇ ਨੇ। ਇਹ ਅੱਜ ਹੀ ਖਬਰ ਰਿਲੀਜ਼ ਕੀਤੀ ਗਈ ਆ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ। ਸੋ ਅਸੀਂ ਤਾਂ ਦੋਸਤੋ ਅਕਸਰ ਕਹਿੰਦੇ ਹਾਂ ਕਿ ਕਿਹੜੇ ਗਧੇ ਨੇ ਇਹਨੂੰ ਲਾਈਸੈਂਸ ਦਿੱਤਾ ਯਾਰ, ਇਹ ਪਤਾ ਨਹੀਂ ਕਿੱਥੋਂ ਤਾਂ ਕਿੱਥੋਂ ਚੜ੍ਹ ਦਿੰਦੇ ਆ ਜਾਂਦੇ ਨੇ। ਹੁਣ ਆਪਾਂ ਸੱਜੇ ਖੱਬੇ ਖਾਸ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਦੇਖਦੇ ਹਾਂ, ਆਈ ਹੈਵ ਨੋ ਆਈਡੀਆ ਹਾਓ ਦਿਸ ਗਾਈ ਗਾਟ ਹਿਜ਼ ਲਾਈਸੈਂਸ, ਅਤੇ ਹੁਣ ਤਾਂ ਪਤਾ ਲੱਗ ਗਿਆ ਹੈ ਕਿ ਲਾਈਸੈਂਸ ਹੀ ਵਿਕਦੇ ਨੇ, ਲਿਟਰਲੀ ਹੀ ਵਿਕਦੇ ਨੇ। ਸੋ ਆਹੀ ਗਧੇ ਨੇ ਜਿਨ੍ਹਾਂ ਨੇ ਪੈਸਿਆਂ ਦੇ ਬਦਲੇ ਲੋਕਾਂ ਨੂੰ ਸਿੱਧਾ ਜੀ ਲਾਈਸੈਂਸ ਦਿੱਤਾ ਹੈ। ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਦੋਸਤੋ, ਵੀਕਐਂਡ 'ਤੇ ਆਸ਼ਵਾ ਸ਼ਹਿਰ ਦੇ ਵਿੱਚ ਇੱਕ ਟਿਮ ਹੋਰਟਨਸ ਦੇ ਬਾਹਰ 2 ਮੁੰਡਿਆਂ ਦੇ ਗਰੁੱਪਸ ਦੇ ਆਪਸ ਦੇ ਵਿੱਚ ਕਾਫੀ ਵੱਡੀ ਲੜਾਈ ਹੋਣ ਤੋਂ ਬਾਅਦ ਅਨਫੋਰਚੁਨੇਟਲੀ ਇੱਕ 23-year-old ਮੁੰਡੇ ਦੀ ਡੈਥ ਹੋ ਚੁੱਕੀ ਹੈ, ਅਤੇ ਹੁਣ ਬ੍ਰੈਂਪਟਨ ਤੋਂ ਇੱਕ 16 ਸਾਲ ਦੇ ਜਵਾਕ ਨੇ ਆਪਣੇ ਆਪ ਨੂੰ ਪੁਲਿਸ ਨੂੰ ਸਰੈਂਡਰ ਕੀਤਾ ਹੈ। ਇਹਦੇ ਖਿਲਾਫ ਹੁਣ 2nd-degree ਮਰਡਰ ਦਾ ਚਾਰਜ ਲੇ ਕੀਤਾ ਗਿਆ ਹੈ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਸਟੈਟਿਸਟਿਕਸ ਕੈਨੇਡਾ, ਜਿਹੜੀ ਸਾਡੀ ਇੱਕ ਫੈਡਰਲ ਸਟੈਟਿਸਟਿਕਸ ਦੀ ਡਾਟਾ ਦੀ ਏਜੰਸੀ ਹੈ, ਉਹਨਾਂ ਦੇ ਵੱਲੋਂ 30,000 ਕੈਨੇਡੀਅਨ ਸਰਵੇ ਕੀਤੇ ਗਏ ਨੇ ਪੁੱਛਣ ਦੇ ਲਈ ਕਿ ਭਰਾਵੋ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਆ ਇਸ ਮੁਲਕ ਦੇ ਵਿੱਚ। ਕਾਫੀ ਇੰਟਰਸਟਿੰਗ ਰਿਜ਼ਲਟਸ ਪੇਸ਼ ਹੋਏ ਨੇ। ਤੁਹਾਨੂੰ ਸਿੱਧੇ ਸਾਹ ਨਾਲ ਦੱਸ ਸਕਦਾ ਕਿ ਅੱਧ ਤੋਂ ਵੀ ਘੱਟ ਕੈਨੇਡੀਅਨਸ, ਆਊਟ ਆਫ 30,000 ਸਰਵੇਡ ਕੈਨੇਡੀਅਨਸ, ਅੱਧ ਤੋਂ ਵੀ ਘੱਟ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼, ਬਹੁਤ ਰਾਜ਼ੀ ਨੇ, ਵੈਰੀ ਸੈਟਿਸਫਾਈਡ ਨੇ ਆਪਣੀ ਲਾਈਫ ਇਨ ਕੈਨੇਡਾ ਦੇ ਨਾਲ, ਨੋ ਸਰਪ੍ਰਾਈਜ਼। ਅਤੇ ਅਸੀਂ ਨਾਲ ਦੀ ਨਾਲ ਤੋਂ ਦੱਸ ਸਕਦੇ ਹਾਂ ਕਿ ਇਸ ਸਰਵੇ ਦੇ ਵਿੱਚ ਹੀ ਪਤਾ ਲੱਗ ਗਿਆ ਹੈ ਕਿ ਔਨ ਐਵਰੇਜ ਕੁਬੈਕ ਪ੍ਰੋਵਿੰਸ ਦੇ ਜਿਹੜੇ ਲੋਕ ਨੇ ਸਭ ਤੋਂ ਵੱਧ ਖੁਸ਼ ਨੇ ਆਪਣੀ ਜ਼ਿੰਦਗੀ ਦੇ ਨਾਲ, ਅਤੇ ਐਲਬਰਟਾ ਦੇ ਵਿੱਚ ਉਲਟਾ ਸਭ ਤੋਂ ਘੱਟ ਖੁਸ਼ ਨੇ। ਅਤੇ ਅਨਫੋਰਚੁਨੇਟਲੀ ਸਾਡਾ ਰੈਟ ਰੇਸ ਅੰਟੇਰੀਓ, ਇੱਥੇ ਤਾਂ 2nd-lowest ਨੰਬਰ ਆਫ ਵੈਰੀ ਸੈਟਿਸਫਾਈਡ ਲੋਕ ਆਫ ਕੈਨੇਡੀਅਨਸ ਹਨ ਜੋ ਕਿ ਆਪਣੇ ਲਾਈਫ ਨਾਲ ਸੈਟਿਸਫਾਈਡ ਹਨ। ਉਮਰ ਦੇ ਹਿਸਾਬ ਨਾਲ ਵੀ, ਜੈਂਡਰ ਦੇ ਹਿਸਾਬ ਨਾਲ ਵੀ, ਪ੍ਰੋਵਿੰਸ ਦੇ ਹਿਸਾਬ ਨਾਲ ਵੀ, ਹੋਰਾਂ ਡਿਫਰੈਂਟ ਫੈਕਟਰਸ ਦੇ ਹਿਸਾਬ ਨਾਲ ਵੀ ਇਸ ਡਾਟਾ ਨੂੰ ਬ੍ਰੇਕ ਡਾਊਨ ਕੀਤਾ ਗਿਆ ਹੈ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ। ਤੁਹਾਨੂੰ ਵੀ ਅੱਗੇ ਜਾ ਕੇ ਪੂਰਾ ਇਹ ਡਾਟਾ ਪੇਸ਼ ਕਰਾਂਗੇ। ਨਾਲ ਦੀ ਨਾਲ ਇੱਕ ਨਵੇਂ ਬੈਂਕ ਆਫ ਕੈਨੇਡਾ ਰਿਪੋਰਟ ਦੇ ਮੁਤਾਬਕ ਦੋਸਤੋ, ਪਿਛਲੇ ਸਾਲ ਦੇ ਵਿੱਚ ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਐਲਬੋਜ਼ ਆਫ ਇਡੀਅਟਸ ਨੂੰ ਆਪਦੇ ਤਰਫ ਕਰਵਾਉਣ ਦੇ ਲਈ ਕਿਹਾ ਕਿ ਅਸੀਂ ਤਾਂ ਹੁਣ US ਤੋਂ ਮੰਗਵਾਏ ਜਾਂਦੇ ਇੱਥੇ ਕੈਨੇਡਾ ਤੱਕ ਲੱਖਾਂ ਹੀ ਚੀਜ਼ਾਂ 'ਤੇ, ਕੱਪੜਿਆਂ 'ਤੇ, ਹਾਊਸ ਹੋਲਡ ਸਮਾਨ 'ਤੇ, ਗਰੋਸਰੀਜ਼ 'ਤੇ ਅਸੀਂ ਕਾਊਂਟਰ ਟੈਰਿਫ ਲਾਉਣ ਲੱਗੇ ਹਾਂ। ਉਦੋਂ ਵੀ ਲੋਕਾਂ ਨੂੰ ਇਕਾਨਮਿਸਟ ਕਹਿ ਰਹੇ ਸੀ ਕਿ ਤੁਹਾਨੂੰ ਇਸ ਗੱਲ ਦੇ ਲਈ ਖੁਸ਼ ਨਹੀਂ ਹੋਣਾ ਚਾਹੀਦਾ, ਤੁਹਾਡੀ ਹੀ ਮਹਿੰਗਾਈ ਵਧਣੀ ਆ, ਤੁਹਾਡੀ ਇਨਫਲੇਸ਼ਨ ਵਧਣੀ ਆ, ਤੁਹਾਡੇ ਖਰਚੇ ਵਧਣੇ ਆ। ਅਤੇ ਨਿਕਲਿਆ ਕਿ ਅੱਜ ਹੀ ਬੈਂਕ ਆਫ ਕੈਨੇਡਾ ਨੇ ਕਨਫਰਮ ਕੀਤਾ ਹੈ ਕਿ ਜਿਹੜਾ ਆਹ ਪੰਗਾ ਬਿਨਾਂ ਲੋੜ ਤੋਂ ਮਾਰਕ ਖਾਣੀ ਨੇ ਪਿਛਲੇ ਸਾਲ ਲਿਆ ਸੀ, ਕਾਊਂਟਰ ਟੈਰਿਫ ਲਾਏ ਸੀ ਔਨ many things imported from America to Canada, cost the Republican states, jede vi Trump de party de states ne santriyan te orange juice te multiple hor cheezan te jehda vi eh counter tariff laya hoya si 25% da, natija ki niklya dosto, ਸਾਰੇ ਤੇ ਸਾਰੇ ਕੈਨੇਡਾ ਦੇ ਲੋਕਾਂ ਲਈ, ਮੇਰੇ ਲਈ, ਤੁਹਾਡੇ ਲਈ, ਤੁਹਾਡੇ ਗੁਆਂਢੀ ਲਈ, ਤੁਹਾਡੇ ਮਾਮੇ ਲਈ, ਤੁਹਾਡੇ ਚਾਚੇ ਲਈ, ਸਾਰਿਆਂ ਲਈ ਹੀ, ਫੋਰ ਐਵਰੀ ਸਿੰਗਲ ਪਰਸਨ,
ਸਾਰਾ ਹੀ ਜਿਹੜਾ ਅਮੈਰੀਕਾ ਤੋਂ ਮੰਗਵਾਇਆ ਗਿਆ ਸਮਾਨ ਉਹ 6% ਜ਼ਿਆਦਾ ਮਹਿੰਗਾ ਪਿਆ ਤੁਹਾਨੂੰ, 6% ਮੋਰ ਐਕਸਪੈਂਸਿਵ। ਨਾਲ ਦੀ ਨਾਲ ਬੈਂਕ ਆਫ ਕੈਨੇਡਾ ਨੇ ਕਨਫਰਮ ਕੀਤਾ ਹੈ ਕਿ ਮਾਰਕ ਕਰਨੀ ਦੇ ਕਾਊਂਟਰ ਟੈਰਿਫਸ ਦੇ ਨਾਲ ਸਾਡੀ ਇਨਫਲੇਸ਼ਨ ਵੀ ਵਧੀ ਹੈ, ਹੈਡਲਾਈਨ ਇਨਫਲੇਸ਼ਨ ਵੀ ਕਾਫੀ ਹੱਦ ਤੱਕ ਉਹਦੇ ਨਾਲ ਵਧਾਈ ਗਈ ਹੈ। ਤੇ ਕਿਉਂਕਿ ਉਹ ਜਿਹੜਾ ਇੱਕ ਇਨਕਰੀਸ ਆਫ ਇਨਫਲੇਸ਼ਨ ਹੈ, ਜੇਕਰ ਨਾ ਹੁੰਦਾ, ਜੇ ਕਾਊਂਟਰ ਟੈਰਿਫਸ ਨਾ ਹੁੰਦੇ ਦੋਸਤੋ, ਰੀਅਲਿਸਟਿਕਲੀ ਸਪੀਕਿੰਗ ਹੁਣ ਤੱਕ ਤਾਂ ਪਿਛਲੇ ਸਾਲ ਦੇ ਵਿੱਚ ਸ਼ਾਇਦ 1 ਜਾਂ 2 ਜਾਂ 3 ਵੱਧ ਬੈਂਚਮਾਰਕ ਇੰਟਰਸਟ ਰੇਟ ਕੱਟ ਵੀ ਪੇਸ਼ ਹੋ ਸਕਦੇ ਸੀ। ਸੋ ਗਿਵ ਯੂਰ ਸੈਲਫ ਅ ਕਲੈਪ ਔਨ ਯੂਰ ਬੈਕ ਜੇ ਤੁਸੀਂ ਲਿਬਰਲ ਵੋਟ ਪਾਈ ਸੀ, ਆਪਦਾ ਹੀ ਫਾਇਦਾ ਤੁਸੀਂ ਕਦੇ ਦੇਖਣਾ ਨਹੀਂ ਹੈਗਾ। ਨਾਲ ਦੀ ਨਾਲ ਤੁਹਾਨੂੰ ਅੱਗੇ ਜਾ ਕੇ ਦੋਸਤੋ ਦੱਸਾਂਗੇ, ਕੱਲ੍ਹ ਵੀ ਖਬਰ ਵੈਸੇ ਦੱਸੀ ਸੀ ਕਿ ਜਿਹੜਾ ਇੱਕ ਬਹੁਤ ਵੈਲ ਨੋਨ ਲਿਬਰਲ ਐਮ ਪੀ ਹੈ Nathaniel Erskine Smith, on a weekend day, Scarborough Southwest, ek Ontario Liberal Party, provincial Liberal Party, the nomination contest de vich muqabla kita, ਹਾਰਿਆ 19 ਵੋਟਾਂ ਦੇ ਨਾਲ। ਇਹ ਬੰਦਾ ਹੁਣ 2023 ਦੇ ਵਿੱਚ ਵੀ ਕੋਸ਼ਿਸ਼ ਕਰਦਾ ਆ ਰਿਹਾ ਸੀ ਕਿ ਮੈਂ ਅੰਥੇਰੀਓ ਲਿਬਰਲ ਪਾਰਟੀ ਦਾ ਲੀਡਰ ਬਣਾ, ਐਮ ਪੀ ਦੀ ਕੁਰਸੀ ਛੱਡ ਕੇ ਇੱਕ ਐਮ ਪੀ ਪੀ ਬਣ ਜਾਵਾਂ, ਯਾਨੀ ਕਿ ਫੈਡਰਲ ਤੋਂ ਲੈ ਕੇ ਪੋਲੀਟਿਕਸ ਇੱਥੇ ਪ੍ਰੋਵਿੰਸ਼ੀਅਲ ਤੱਕ ਛਾਲ ਮਾਰਾਂ। 2023 ਦੇ ਵਿੱਚ ਫੇਲ ਹੋਇਆ ਜਦੋਂ ਬੀਬੀ ਬਾਨੀ ਕ੍ਰਾਂਬੀ, ਫਾਰਮਰ ਮਿਸਿਸਾਗਾ ਮੇਅਰ, ਅੰਥੇਰੀਓ ਲਿਬਰਲ ਪਾਰਟੀ ਲੀਡਰ ਬਣੀ, ਐਂਡ ਲੁੱਕ ਹਾਊ ਦੈਟ ਵੈਂਟ। ਅਤੇ ਹੁਣ ਇਹਨੇ ਫਿਰ ਤੋਂ ਕੋਸ਼ਿਸ਼ ਕੀਤੀ ਆ ਕਿ ਜਿਹੜਾ ਹੁਣ ਇਸ ਸਾਲ ਨਵੰਬਰ ਦੇ ਵਿੱਚ ਨਵਾਂ ਲੀਡਰ ਇਲੈਕਟ ਕੀਤਾ ਜਾਣਾ ਹੈ ਅੰਥੇਰੀਓ ਲਿਬਰਲ ਪਾਰਟੀ ਦਾ, ਜੋ ਕਿ ਕੋਸ਼ਿਸ਼ ਕਰੂਗਾ ਟੱਕਰ ਦੇਣ ਦੇ ਲਈ ਟੂ ਮਿਸਟਰ ਅੰਥੇਰੀਓ ਪ੍ਰੀਮੀਅਰ ਡੱਗ ਫੋਰਡ ਅਗਲੀਆਂ ਚੋਣਾਂ ਦੇ ਵਿੱਚ। ਉਹਦੇ ਵਿੱਚ ਮੈਂ ਹੀ ਅੱਗੇ ਆਵਾਂ, ਅਤੇ ਅੱਗੇ ਕਿਵੇਂ ਆ ਸਕਦੇ ਹਾਂ? ਓਬਵੀਅਸਲੀ ਸਭ ਤੋਂ ਆਸਾਨ ਤਰੀਕਾ ਹੈ ਕਿ ਜੇਕਰ ਕੁਈਨਸ ਪਾਰਕ ਦੇ ਵਿੱਚ ਕੁਰਸੀ ਹੈਗੀ ਆ ਫਿਰ ਤਾਂ ਜ਼ਿਆਦਾ ਆਸਾਨ ਹੈ, ਜੇ ਨਹੀਂ ਹੈਗੀ ਫਿਰ ਤਾਂ ਕੰਮ ਜ਼ਿਆਦਾ ਹੀ ਔਖਾ ਹੈ। ਸੋ ਇਹਨੇ ਕਿਹਾ ਕਿ ਮੈਂ ਇਸ ਸਕਾਰਬਰੋ ਸਾਊਥ ਵੈਸਟ, ਜਿੱਥੇ ਕਿ ਸਮਰ ਤੱਕ ਇੱਕ ਬਾਏ ਇਲੈਕਸ਼ਨ ਕਾਲ ਕੀਤੀ ਜਾਣੀ ਹੈ ਡੱਗ ਫੋਰਡ ਦੇ ਵੱਲੋਂ, ਉੱਥੇ ਹੀ ਮੈਂ ਨਾਮੀਨੇਸ਼ਨ ਕੰਟੈਸਟ ਵਿੱਚ ਖੜ ਜਾਂਦਾ। ਖੜ ਗਿਆ, ਹਾਰ ਗਿਆ ਸਿਰਫ ਅਤੇ ਸਿਰਫ 19 ਵੋਟਾਂ ਦੇ ਫਰਕ ਦੇ ਨਾਲ। ਅਤੇ ਹੁਣ ਇਹ ਰੋ ਰਿਹਾ ਹੈ, ਕਹਿ ਰਿਹਾ ਹੈ ਕਿ ਹੇਰਾਫੇਰੀ ਹੋਈ ਆ, ਕਹਿ ਰਿਹਾ ਹੈ ਕਿ ਵੋਟਰ ਆਈ ਡੀਜ਼ ਇਸ਼ੂਜ਼ ਬਹੁਤ ਜ਼ਿਆਦਾ ਪੇਸ਼ ਹੋਈਆਂ ਨੇ। ਆਏ ਨਹੀਂ ਇਹਨੇ ਕਿਹਾ ਕਿ ਸਪੈਸੀਫਿਕਲੀ ਕੀ ਹੋਇਆ ਕਿ ਲੋਕਾਂ ਨੇ ਆਈ ਡੀ ਦਿਖਾਈ ਤੱਕ ਨਹੀਂ ਹੈਗੀ, ਲਿਆਈ ਤੱਕ ਨਹੀਂ ਹੈਗੀ, ਜਾਂ ਮੈਚ ਹੀ ਨਹੀਂ ਕਰਦੀ ਸ਼ਕਲ ਤੋਂ ਲੈ ਕੇ ਉਹਨਾਂ ਦਾ ਅਤਾ ਪਤਾ ਜੋ ਕਿ ਜਿੱਥੇ ਵੀ ਰਹਿੰਦੇ ਨੇ ਤੋਂ ਲੈ ਕੇ ਉਹਨਾਂ ਦਾ ਐਕਚੁਅਲ ਆਈ ਡੀ 'ਤੇ, ਪਰ ਕਿਹਾ ਹੈ ਕਿ ਬਹੁਤ ਜ਼ਿਆਦਾ ਇਰੈਗੂਲੈਰਿਟੀਜ਼ ਹੋਈ ਨੇ। ਵੀਕਐਂਡ ਤੋਂ ਹੀ ਇਹ ਕਹਿੰਦਾ ਆ ਰਿਹਾ ਹੈ, ਪਰ ਅੱਜ ਤਾਂ ਇਹਨੇ ਹੁਣ ਅੰਥੇਰੀਓ ਲਿਬਰਲ ਪਾਰਟੀ ਨੂੰ ਨੋਟਿਸ ਆਫ ਅਪੀਲ ਪੇਸ਼ ਕੀਤੀ ਹੈ। ਹੁਣ ਆਰਬਿਟ੍ਰੇਸ਼ਨ ਪ੍ਰੋਸੈਸ ਤੱਕ ਇਹ ਕੰਮ ਜਾਊਗਾ। ਅੰਥੇਰੀਓ ਲਿਬਰਲ ਪਾਰਟੀ ਕਹਿ ਰਹੀ ਹੈ ਕਿ ਅਸੀਂ ਹੁਣ ਚੈੱਕ ਕਰਾਂਗੇ ਕਾਫੀ ਛੇਤੀ ਛੇਤੀ ਹੀ ਸਾਡੇ ਰੂਲਸ ਦੇ ਮੁਤਾਬਕ ਕਿ ਕੌਣ ਅਸਲ ਜਿੱਤਿਆ ਕੌਣ ਨਹੀਂ ਜਿੱਤਿਆ, ਪਰ ਹੁਣ ਤਾਂ ਚੈਲੰਜ ਤਾਂ ਸ਼ੁਰੂ ਕੀਤਾ ਹੀ ਗਿਆ ਹੈ। ਅਤੇ ਦੇਖਦੇ ਹਾਂ ਕਿ ਇਹ ਹੁਣ ਜੇ ਜਿੱਤਦਾ ਹੈ ਫਿਰ ਖੜਨ ਦੀ ਕੋਸ਼ਿਸ਼ ਕਰਦਾ ਹੈ ਅੰਥੇਰੀਓ ਲਿਬਰਲ ਪਾਰਟੀ ਲੀਡਰਸ਼ਿਪ ਰੇਸ ਦੇ ਵਿੱਚ, ਕਿਉਂਕਿ ਹੋਰ ਵੀ ਕਾਫੀ ਜ਼ਿਆਦਾ ਵੱਡੇ, 100 times more takde, 100 times more well organized and funded, naam jivein ke former MP and former cabinet minister Navdeep Bains vi is ring de vich sitte ja rahe ne ke shayad khada hoga Ontario Premier Doug Ford nu haran layi. Ki pata hai dosto, ਅੰਥੇਰੀਓ ਪ੍ਰੀਮੀਅਰ ਡੱਗ ਫੋਰਡ ਅੱਜ ਤੋਂ 3-4 ਸਾਲ ਬਾਅਦ, ਕਿਉਂਕਿ ਉਹ ਵੀ ਹੁਣ ਇਲੈਕਸ਼ਨ ਦੀ ਜਿਹੜੀ ਇੱਕ 4 ਸਾਲ ਬਾਅਦ ਦੀ ਇਲੈਕਸ਼ਨ ਹੁੰਦੀ ਆ ਉਹਨੂੰ ਵੀ 5 ਤੱਕ ਬਦਲ ਨੂੰ ਫਿਰਦਾ ਹੈ ਸ਼ਾਇਦ।

type of business just service ਤੇ ਪਾਲ ਦੇ ਵਿੱਚ ਵੀ ਆ ਕੋਈ ਰეკਮੈਂਡੇਸ਼ਨ ਚਾਹੀਦੀ ਆ ਜਾਂ ਤਾਂ ਸਾਨੂੰ ਟੈਕਸਟ WhatsApp ਕਰ ਲਓ 416-457-3381 416-457-3381 ਤੇ ਜਾਂ ਸਿੱਧੇ ਸਟੂਡੀਓ ਵਿੱਚ ਨੰਬਰ ਕਮਾਓ 6 PM ਤੱਕ 6 ਵਜੇ ਤੱਕ ਆਹੀ ਸਾਡਾ ਇੱਕੋ ਇੱਕ ਨੰਬਰ ਹੈ 905-564-6444 905-564-6444 ਜਿਹੜੇ ਆਲਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਲ ਸਿੰਘ ਸਿੱਧੂ ਪਿਆਰੀ ਸਤਿ ਸ਼੍ਰੀ ਅਕਾਲ ਦੋਸਤੋ. ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ, ਜੋ ਕਿ ਡੇਅਰੀ ਐਂਡ ਥਾਮਕਿਨ 6685 ਥਾਮਕਿਨ ਰੋਡ ਮਿਸਿਸਾਗਾ ਨੰਬਰ 1 ਜਗ੍ਹਾ ਹੈ. ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਨਵਾਂ ਬੈਡਰੂਮ ਸੈੱਟ, ਕੋਈ ਡਾਇਨਿੰਗ ਟੇਬਲ ਸੈੱਟ, ਕੋਈ ਸੋਫਾ ਸੈੱਟ ਜਾਂ ਫਿਰ ਮੈਟਰਸ ਜਾਂ ਫਿਰ ਡੈਕੋਰ ਘਰੇ ਲਿਆਉਣਾ ਚਾਹੁੰਦੇ ਹੋ, ਤੁਹਾਨੂੰ ਦੋਸਤੋ ਇਸ ਲੌਂਗ ਵੀਕਐਂਡ ਫਰਾਈਡੇ ਵੀ ਸੈਟਰਡੇ ਵੀ ਲਾਈਵ ਔਨ ਲੋਕੇਸ਼ਨ ਅਸੀਂ ਮਿਲਾਂਗੇ ਦੇਸ ਪ੍ਰਦੇਸ ਦੀ ਪੂਰੀ ਟੀਮ. ਡੇਅਰੀ ਐਂਡ ਥਾਮਕਿਨ 6685 ਥਾਮਕਿਨ ਰੋਡ ਮਿਸਿਸਾਗਾ ਗ੍ਰੈਂਡ ਹੋਮ ਫਰਨੀਚਰ 'ਤੇ ਫਰਾਈਡੇ ਵਾਲੇ ਦਿਨ ਅਸੀਂ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ. ਸੈਟਰਡੇ ਵਾਲੇ ਦਿਨ ਅਸੀਂ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਪ੍ਰੋਗਰਾਮ ਤੋਂ ਲਈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ, ਜਿੱਥੇ ਦੋਸਤੋ ਤੁਹਾਨੂੰ ਹਜ਼ਾਰਾਂ ਹੀ ਡਾਲਰ ਦਾ ਫਾਇਦਾ ਕਰਵਾਵਾਂਗੇ. ਨਾਲੇ ਤਾਂ ਤੁਹਾਨੂੰ ਬਹੁਤ ਹੀ ਸੋਹਣਾ ਨਵਾਂ ਬਹੁਤ ਹੀ ਖੂਬਸੂਰਤ ਫਰਨੀਚਰ ਮਿਲੂਗਾ, ਨਾਲੇ ਤੁਹਾਨੂੰ ਭਾਰੇ ਭਾਰੇ ਡਿਸਕਾਊਂਟ ਮਿਲਣਗੇ. ਨਾਲ ਦੀ ਨਾਲ ਹਰੇਕ ਪਰਚੇਸ ਦੇ ਨਾਲ ਤੁਹਾਨੂੰ ਵੱਡੇ ਤੋਹਫੇ ਤੱਕ ਵੀ ਮਿਲਣਗੇ, ਵੱਡੇ ਵੱਡੇ ਫਲੈਟ ਸਕਰੀਨ ਟੀਵੀਜ਼ ਐਂਡ ਮੱਚ ਮੱਚ ਮੋਰ. ਸੋ ਜੇ ਤੁਸੀਂ ਫਰਨੀਚਰ ਸ਼ਾਪਿੰਗ ਕਰਨਾ ਚਾਹੁੰਦੇ ਹੋ, ਤੁਹਾਡੇ ਲਈ ਹੁਣ ਇੱਕ ਗੋਲਡਨ ਆਪਰਚੁਨਿਟੀ ਹੈ ਇਸ ਲੌਂਗ ਵੀਕਐਂਡ 'ਤੇ. ਫਰਾਈਡੇ ਜਾਂ ਫਿਰ ਸੈਟਰਡੇ 15 ਜਾਂ ਫਿਰ 16 ਤਰੀਕ ਨੂੰ ਪਹੁੰਚਿਓ ਗ੍ਰੈਂਡ ਹੋਮ ਫਰਨੀਚਰ 6685 ਥਾਮਕਿਨ ਰੋਡ ਮਿਸਿਸਾਗਾ, ਡੇਅਰੀ ਐਂਡ ਥਾਮਕਿਨ ਦੀ ਇੰਟਰਸੈਕਸ਼ਨ 'ਤੇ. ਸਾਡੇ ਅੱਜ ਦੇ ਖਾਸ ਸਪਾਂਸਰ ਨੇ ਗ੍ਰੈਂਡ ਹੋਮ ਫਰਨੀਚਰ ਵਾਲੇ. ਨਾਲ ਦੀ ਨਾਲ ਸਾਡੇ ਸਪਾਂਸਰ ਨੇ ਅਨਕਾਰ ਹੋਮਸ, ਜੋ ਕਿ ਤੁਹਾਡੇ ਲਈ ਬਹੁਤ ਲੰਬੇ ਸਮੇਂ ਤੋਂ ਏਡ ਜ਼ੈਡ ਬਹੁਤ ਹੀ ਸੋਹਣਾ, ਪ੍ਰੋਫੈਸ਼ਨਲ, ਸਾਫ਼ ਸੁਥਰਾ ਅਤੇ ਅਫੋਰਡੇਬਲ ਰੈਨੋਵੇਸ਼ਨ ਦਾ ਕੰਮ ਕਰਦੇ ਆ ਰਹੇ ਨੇ. ਤੁਸੀਂ ਕੋਈ ਵੀ ਕਿਸਮ ਦੀ ਰੈਨੋਵੇਸ਼ਨ ਕਰਵਾਉਣੀ ਆ, ਕੋਈ ਵਾਸ਼ਰੂਮ ਅਪਗ੍ਰੇਡ ਕਰਵਾਉਣਾ ਹੋਵੇ, ਕੋਈ ਕਿਚਨ ਤੁਸੀਂ ਨਵੀਂ ਬਹੁਤ ਹੀ ਸੋਹਣੀ ਤਿਆਰ ਕਰਵਾਉਣੀ ਹੋਵੇ, ਜਾਂ ਫਿਰ ਤੁਸੀਂ ਇੱਕ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਫਿਰ ਗਾਰਡਨ ਸਵੀਟ ਤਿਆਰ ਕਰਵਾਉਣਾ ਹੋਵੇ, ਅਨਕਾਰ ਹੋਮਸ ਦੇ ਪਾਲ ਗਰੇਵਾਲ ਦਾ ਕਹਿਣਾ ਤੁਹਾਨੂੰ ਅਸੀਂ ਇੱਕ ਐਸੀ ਲੀਗੋ ਬੇਸਮੈਂਟ ਤਿਆਰ ਕਰਵਾਵਾਂਗੇ ਜਿਹਦੇ ਵਿੱਚ ਤੁਹਾਨੂੰ ਵੱਧ ਤੋਂ ਵੱਧ ਕਿਰਾਇਆ ਮਿਲੂਗਾ. ਅਤੇ ਜੇਕਰ ਤੁਹਾਨੂੰ ਗਾਰਡਨ ਸਵੀਟਸ ਦੇ ਬਾਰੇ ਨਹੀਂ ਪਤਾ ਹੈ, ਇਹ ਤੁਹਾਨੂੰ ਦਿਖਾ ਵੀ ਦੇਣਗੇ, ਕਿਉਂਕਿ ਪਿਛਲੇ ਸਾਲ ਇਹਨਾਂ ਨੇ 20 ਤੋਂ ਵੀ ਜ਼ਿਆਦਾ, ਮੋਰ ਦੈਨ 20 ਜਸਟ ਲਾਸਟ ਈਅਰ, ਇਹਨਾਂ ਨੇ ਗਾਰਡਨ ਸਵੀਟ ਤਿਆਰ ਕੀਤੇ ਨੇ, ਜਿਹਦੇ ਵਿੱਚ ਹੁਣ ਲੋਕਾਂ ਨੂੰ, ਹੋਮ ਓਨਰਸ ਨੂੰ ਬਹੁਤ ਸੋਹਣਾ ਪੱਕਾ ਹੀ ਪੱਕਾ ਪੈਸਾ ਆ ਰਿਹਾ ਹੈ. ਸੋ ਜੇ ਤੁਸੀਂ ਆਪਦੇ ਖਰਚੇ ਘਟਾਉਣ ਦੇ ਲਈ, ਮੋਰਗੇਜ ਦੇ ਵਿੱਚ ਮਦਦ ਕਰਵਾਉਣ ਦੇ ਲਈ ਇੱਕ ਲੀਗੋ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਫਿਰ ਗਾਰਡਨ ਸਵੀਟ ਤਿਆਰ ਕਰਵਾਉਣਾ ਹੈ, ਇਹਨਾਂ ਦੇ ਨਾਲ ਸੰਪਰਕ ਕਰੋ. ਅਤੇ ਇਹਨਾਂ ਦਾ ਕਹਿਣਾ ਹੈ ਕਿ ਚਾਹੇ ਤੁਸੀਂ ਜੂਨ, ਜੁਲਾਈ, ਅਗਸਤ, ਸਪਟੈਂਬਰ ਜਦੋਂ ਮਰਜ਼ੀ ਕੰਮ ਸ਼ੁਰੂ ਕਰਵਾਉਣਾ ਹੋਵੇ ਉਹ ਤੁਹਾਡੀ ਮਰਜ਼ੀ ਆ, ਪਰ ਸਾਡੇ ਨਾਲ ਹੁਣ ਮੇ ਮਹੀਨੇ, ਇਸ ਮਹੀਨੇ ਹੁਣੇ ਹੀ ਸੰਪਰਕ ਕਰੋ ਅਤੇ ਤੁਹਾਨੂੰ $5,000 ਦਾ ਡਿਸਕਾਊਂਟ ਦੇਵਾਂਗੇ. ਬਹੁਤ ਵੱਡਾ ਡਿਸਕਾਊਂਟ, $5,000 ਦਾ ਤੁਹਾਨੂੰ ਦੇਸ ਪ੍ਰਦੇਸ ਦਾ ਰੈਫਰੈਂਸ ਦੇਣ ਦੇ ਨਾਲ ਡਿਸਕਾਊਂਟ ਮਿਲੂਗਾ, ਭਾਵੇਂ ਜਦੋਂ ਮਰਜ਼ੀ ਬਾਅਦ 'ਚੋਂ ਕੰਮ ਸ਼ੁਰੂ ਕਰਵਾ ਲਓ. 416-816-3600 416-816-3600 416-816-3600 416-816-3600 416-816-3600. ਇਹਨਾਂ ਦਾ ਕੀਤਾ ਹੋਇਆ ਕੰਮ ਵੀ, ਰੈਜ਼ੀਡੈਂਸ਼ੀਅਲ ਵੀ, ਕਮਰਸ਼ੀਅਲ ਵੀ, ਤੁਸੀਂ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਦੇਖ ਵੀ ਸਕਦੇ ਹੋ. 416-817-3600 416-816-3600. ਜੇ ਦੋਸਤੋ ਤੁਸੀਂ ਆਪਣੇ ਆਪ ਲਈ, ਰਹਿਣ ਦੇ ਲਈ ਜਾਂ ਇਨਵੈਸਟਮੈਂਟ ਦੇ ਲਈ ਇੱਕ ਪ੍ਰਾਪਰਟੀ ਲੱਭ ਰਹੇ ਹੋ ਅਤੇ ਘੱਟ ਹੀ ਪੈਸੇ ਹੋਣ, ਟਾਪ ਦੀ ਹੀ ਇੱਕ ਪ੍ਰਾਪਰਟੀ ਹੋਵੇ, ਫਿਰ ਧਿਆਨ ਨਾਲ ਸੁਣੋ. ਕੈਲਡਨ ਅਤੇ ਬਰੈਂਪਟਨ ਦੇ ਬੋਰਡਰ 'ਤੇ, ਜਿੱਥੇ ਕਿ ਹੁਣ ਸਾਰੀ ਹੀ ਸਾਰੀ ਦੀ ਸਾਰੀ ਨਵੀਂ ਐਕਸਪੈਂਸ਼ਨ ਘਰਾਂ ਦੀ ਅਤੇ ਪਲਾਜ਼ੇ ਪਲੂਜ਼ਿਆਂ ਦੀ ਅਤੇ ਸ਼ਾਪਿੰਗ ਸ਼ੁਪਿੰਗ ਹੋ ਰਹੀ ਆ, ਮੇਫੀਲਡ ਐਂਡ ਚਿੰਕੂਜ਼ੀ, ਮੇਫੀਲਡ ਐਂਡ ਚਿੰਕੂਜ਼ੀ 'ਤੇ ਨਵੇਂ ਫਰੀ ਹੋਲਡ ਟਾਊਨ ਹਾਊਸਿਸ ਤਿਆਰ ਹੋ ਰਹੇ ਨੇ. ਸਿਰਫ ਅਤੇ ਸਿਰਫ 650,000 ਦੀ ਪ੍ਰਾਈਸ ਹੈ, 6.5 ਲੱਖ ਦੀ ਪ੍ਰਾਈਸ ਹੈ, ਇਹ ਰੀਬੇਟ ਤੋਂ ਬਾਅਦ ਦੀ ਪ੍ਰਾਈਸ ਹੈ. ਸੋ ਚਾਹੇ ਫਸਟ ਟਾਈਮ ਹੋਮ ਬਾਇਰ, ਚਾਹੇ 10 ਘਰ ਹੈਗੇ ਆ, ਚਾਹੇ ਇਨਵੈਸਟਰ ਹੀ ਹੋ, 650,000 ਸਾਰਿਆਂ ਲਈ ਪ੍ਰਾਈਸ ਹੈ, 6.5 ਲੱਖ. ਅਤੇ ਇਹਦੇ ਵਿੱਚ ਦੋਸਤੋ ਤੁਹਾਨੂੰ ਡਬਲ ਕਾਰ ਗਰਾਜ ਮਿਲਣਾ ਹੈ, ਨਾਲੇ ਕੁੱਲ ਮਿਲਾ ਕੇ 4 ਗੱਡੀਆਂ ਦੀ ਪਾਰਕਿੰਗ ਮਿਲਣੀ ਹੈ, ਫੁੱਲੀ ਫਰੀ ਹੋਲਡ. ਸੋ ਕੋਈ ਵੀ ਮੰਥਲੀ ਮੇਨਟੇਨੈਂਸ ਫੀ ਜਾਂ ਕਾਂਡੋ ਫੀ ਜਾਂ POT ਫੀ ਆ ਹੈ ਹੀ ਨਹੀਂ, ਕੋਈ ਮੰਥਲੀ ਫੀ ਹੈ ਨਹੀਂ, ਫੁੱਲੀ ਫਰੀ ਹੋਲਡ ਹੈ. ਇਹਨਾਂ ਦੇ ਕਲੋਜ਼ਿੰਗ ਹੋਣੀ ਆ ਅਗਲੇ ਸਾਲ ਸਮਰ ਤੋਂ ਲੈ ਕੇ ਫਾਲ 2027. ਸੋ ਇਹ ਕਾਫੀ ਟਾਈਮ ਪਿਆ ਹੈ, 1 ਤੋਂ ਲੈ ਕੇ 1.5 ਈਅਰਸ ਤੱਕ ਟਾਈਮ ਪਿਆ ਹੈ. ਸਮਰ ਟੂ ਫਾਲ 2027 ਮੇਫੀਲਡ ਅਤੇ ਚਿੰਕੂਜ਼ੀ ਅਤੇ ਕੈਲਡਨ ਵਾਲੇ ਸਾਈਡ 'ਤੇ ਤਿਆਰ ਹੋਣੇ ਆ. 1700 ਸਕੁਅਰ ਫੁੱਟ ਤੋਂ ਲੈ ਕੇ 2600 ਸਕੁਅਰ ਫੁੱਟ ਤੱਕ ਫੁੱਲੀ ਫਰੀ ਹੋਲ ਟਾਊਨ ਹਾਊਸਿਸ ਵਿਦ ਡਬਲ ਕਾਰ ਗਰਾਜ, ਟੋਟਲ 4 ਕਾਰ ਪਾਰਕਿੰਗ, 3-5 ਬੈਡਰੂਮਸ,
2.5 to 3.5 bathrooms, double car garage, 4 car parking, unfinished basement ਜੋ ਕਿ ਤੁਸੀਂ ਆਪ ਤਿਆਰ ਕਰਵਾ ਸਕਦੇ ਹੋ, ਜਾਂ ਫਿਰ ਕੁਛ ਸਿਲੈਕਟ ਲੋਟ ਜਿਹੜੇ ਪਹਿਲੇ ਪਹਿਲੇ ਕੁਛ ਬਾਇਰਸ ਹੋਣਗੇ, ਕੁਛ ਸਿਲੈਕਟ ਲੋਟਸ 'ਤੇ ਤਾਂ ਬਿਲਡਰ ਖੁਦ ਆਪ ਫਰੀ ਦੇ ਵਿੱਚ ਵੀ ਬੇਸਮੈਂਟ ਪਹਿਲੇ ਦਿਨ ਤਿਆਰ ਕਰਕੇ ਦੇ ਰਿਹਾ ਹੈ। ਸੋ ਇਹ ਪੂਰੇ ਬਰੈਂਪਟਨ ਪੂਰੇ ਕੈਲਡਨ ਕੀ ਸਭ ਤੋਂ ਲੋਵੈਸਟ ਪ੍ਰਾਈਸ ਹੈ, freehold townhouses, fully freehold townhouses with double car garage, 4 car parking. So Brampton vi ek second door hai Calgary de vich hi hai, right at the border of Mayfield and Chinkoozie. Call team Sidhu 416-302-0016, 416-302-0016, 416-302-0016. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ANJ ਆਟੋ ਰਿਪੇਅਰ ਦੇ ਵੱਲੋਂ। ਦੋਸਤੋ, ਜੇ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਚਾਹੇ ਉਹ ਕੋਈ ਯੂਰਪੀਅਨ ਕਾਰ ਹੋਵੇ, ਚਾਹੇ ਉਹ ਕੋਈ SUV ਵੀ ਹੋਵੇ, ਚਾਹੇ ਕੋਈ ਜੈਪਨੀਜ਼, ਚਾਹੇ ਕੋਈ ਤੁਸੀਂ ਇਲੈਕਟ੍ਰਿਕ ਗੱਡੀ ਵੀ ਲਈ ਹੋਈ ਆ, ਚਾਹੇ ਤੁਸੀਂ ਕੋਈ ਨੌਰਥ ਅਮੈਰੀਕਨ ਗੱਡੀ ਵੀ ਲਈ ਹੋਈ ਆ, ਜਿਹੜੀ ਮਰਜ਼ੀ ਮੇਕ ਮਾਡਲ ਹੋਵੇ, ਇਹਨਾਂ ਦੇ ਸਰਟੀਫਾਈਡ ਮਕੈਨਿਕਸ ਤਸੱਲੀ ਬਖਸ਼ ਰਿਪੇਅਰ ਕਰਦੇ ਨੇ, ਅਤੇ ਇਹਨਾਂ ਦਾ ਬਹੁਤ ਲੰਬਾ ਤਜ਼ਰਬਾ ਹੈ। ANJ ਆਟੋ ਰਿਪੇਅਰ ਵਾਲੇ ਹਾਈਵੇ 50 ਅਤੇ ਮੇਫੀਲਡ, ਜਿਹੜਾ ਹੋਮ ਡੀਪ ਵਾਲਾ ਪਲਾਜ਼ਾ ਹੈ ਹਾਈਵੇ 50 ਐਂਡ ਮੇਫੀਲਡ 'ਤੇ, ਉਹਦੇ ਬਿਲਕੁਲ ਨੇੜੇ ਹੀ ਨੇ, 91 ਹੀਲੀ ਰੋਡ ਬੋਲਟਨ, ਰਾਈਟ ਬਾਏ ਹਾਈਵੇ 50 ਐਂਡ ਮੇਫੀਲਡ 'ਤੇ ਤੁਹਾਡੇ ਲਈ ਨਵੇਂ ਟਾਇਰ ਅਨਬੀਟਬਲ ਪ੍ਰਾਈਸ 'ਤੇ ਪਾ ਦੇਣਗੇ। ਨਵੇਂ ਟਾਇਰ ਪਾਉਣੇ ਆ, ਪੁਰਾਣੇ ਚੇਂਜ ਕਰਵਾਉਣੇ ਆ, ਵੀਲ ਅਲਾਈਨਮੈਂਟ ਕਰਵਾਉਣੀ ਆ, ਸਸਪੈਂਸ਼ਨ ਦਾ ਕੰਮ ਹੋਵੇ, ਬ੍ਰੇਕਾਂ ਦਾ ਕੰਮ ਹੋਵੇ, ਐਗਜ਼ਾਸਟ ਰਿਪੇਅਰ, ਇੰਜਨ ਦਾ ਕੰਪਲੀਟ ਕੰਮ ਹੋਵੇ, ਜਾਂ ਐਕਸਪ੍ਰੈਸ ਓਇਲ ਚੇਂਜ ਕਰਵਾਉਣੀ ਹੋਵੇ, ਰਸਟ ਪਰੂਫ ਗੱਡੀ ਨੂੰ ਕਰਾਉਣਾ ਹੋਵੇ, ਜਿਹੜਾ ਮਰਜ਼ੀ ਗੱਡੀ ਦਾ ਤੁਸੀਂ ਰਿਪੇਅਰ ਕਰਵਾਉਣਾ, ANJ ਆਟੋ ਰਿਪੇਅਰ, ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼ ਸਾਰੀਆਂ ਬੋਲੀਆਂ ਬੋਲਦੇ ਮਕੈਨਿਕ ਨੇ, ਪਹੁੰਚੋ ਗੱਡੀ ਨੂੰ ਲੈ ਕੇ 91 ਹੀਲੀ ਰੋਡ ਬੋਲਟਨ, ਹਾਈਵੇ 50 ਐਂਡ ਮੇਫੀਲਡ ਨੀਅਰ ਹੋਮ ਡੀਪੋ, ਜਾਂ ਫਿਰ ਕਾਲ ਕਰੋ 905-857-7596, 905-857-7596 'ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ, ਅੱਜ ਤੋਂ ਅੱਗੇ ਤੁਸੀਂ ਆਪਦੇ ਸ਼ਹਿਰ ਦੀਆਂ ਸੜਕਾਂ 'ਤੇ ਵੱਧ ਪੁਲਿਸ ਪ੍ਰੈਜੈਂਸ ਦੇਖੋਗੇ, ਜੋ ਕਿ ਮਾੜੇ ਡਰਾਈਵਿੰਗ ਬਿਹੇਵੀਅਰ 'ਤੇ ਕ੍ਰੈਕ ਡਾਊਨ ਕਰ ਰਹੇ ਨੇ, ਅਤੇ ਇਹਨਾਂ ਨੇ ਤਾਂ ਹੁਣ ਟਿਕਟਾਂ ਵੰਡਣੀਆਂ ਹੀ ਵੰਡਣੀਆਂ ਹਨ, ਫਰੀ ਹੀ ਵੰਡਣੀਆਂ ਹਨ, ਵੱਧ ਤੋਂ ਵੱਧ ਲੋਕਾਂ ਨੂੰ ਹੀ ਵੰਡਣੀਆਂ ਹਨ। ਸੋ ਬਚ ਕੇ ਰਹੋ, ਬਚ ਕੇ ਵੀ ਰਹੋ, ਪਰ ਗੱਡੀ ਓਬਵੀਅਸਲੀ ਚੱਜ ਨਾਲ ਵੀ ਚਲਾਓ। ਸੋ ਹਰੇਕ ਸਾਲ ਦੇ ਵਾਂਗ ਦੋਸਤੋ, ਕੈਨੇਡਾ ਰੋਡ ਸੇਫਟੀ ਵੀਕ ਅੱਜ ਤੋਂ ਹੀ ਇੱਕ ਨੈਸ਼ਨਲ ਕੈਂਪੇਨ ਲਾਂਚ ਕੀਤੀ ਗਈ ਹੈ, ਇਹ ਆਲ ਅਕਰੋਸ ਕੈਨੇਡਾ ਹੈ। May 12, 2026 ਯਾਨੀ ਕਿ ਅੱਜ ਤੋਂ ਲੈ ਕੇ May 18, 2026 ਤੱਕ ਚੱਲੂਗਾ। ਕਿਉਂ? ਕਿਉਂਕਿ ਸਾਲ ਦਾ ਸਭ ਤੋਂ ਵੱਡਾ, ਸਭ ਤੋਂ ਪਹਿਲਾ ਇਹ ਲੌਂਗ ਵੀਕਐਂਡ ਹੈ। ਖਾਧੀ ਪੀਤੀ ਦੇ ਵਿੱਚ ਲੋਕ ਬਹੁਤ ਪੁੱਠੇ ਸਿੱਧੇ ਪੰਗੇ ਲੈਂਦੇ ਆ, ਖਾਸ ਤਾਂ ਇੰਪੇਅਰਡ ਡਰਾਈਵਿੰਗ ਦੇ। ਸੋ ਇਹ ਲੌਂਗ ਵੀਕਐਂਡ ਤੱਕ ਵੀ, ਮੰਡੇ ਤੱਕ ਵੀ ਚੱਲਣਾ ਹੈ, ਪੂਰੇ ਹਫ਼ਤੇ ਦਾ, May 12 ਤੋਂ ਲੈ ਕੇ 18 ਤਰੀਕ ਤੱਕ ਦਾ ਕੈਨੇਡਾ ਰੋਡ ਸੇਫਟੀ ਵੀਕ ਨੈਸ਼ਨਲ ਕੈਂਪੇਨ, ਜਿਹਦੇ ਵਿੱਚ ਤਾਂ ਇੱਥੇ ਸਪੈਸੀਫਿਕਲੀ ਸਾਡੇ ਫੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਬਰੈਂਪਟਨ ਅਤੇ ਮਿਸਿਸਾਗਾ ਦੋਨੇ ਸ਼ਹਿਰਾਂ ਦੇ ਵਿੱਚ ਤਾਂ ਕਾਫੀ ਭਾਰੀ ਪੁਲਿਸ ਪ੍ਰੈਜੈਂਸ ਹੋਊਗੀ ਬੈਡ ਡਰਾਈਵਿੰਗ 'ਤੇ ਕ੍ਰੈਕ ਡਾਊਨ ਕਰਨ ਦੇ ਲਈ। ਪੀਓ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਉਹ ਇਸ ਹਫ਼ਤੇ 'ਚ ਪੂਰਾ ਧਿਆਨ ਦੇਣਗੇ ਡਿਸਟਰੈਕਟਿਡ ਡਰਾਈਵਿੰਗ, ਖਾਸ ਤਾਂ ਸੈੱਲ ਫੋਨ ਯੂਜ਼ ਕਰਨ ਵਾਲਿਆਂ ਦੇ ਵੱਲ, ਅਗਰੈਸਿਵ ਡਰਾਈਵਿੰਗ ਜੋ ਕਿ ਟਿਪੀਕਲ ਬਰੈਂਪਟਨ ਡਰਾਈਵਿੰਗ ਹੈ। ਆਪਾਂ ਇੱਥੇ ਸਿੱਖਦੇ ਹਾਂ ਜਦੋਂ ਛੋਟੇ ਹੁੰਦੇ ਹਾਂ, ਜਦੋਂ ਆਪਾਂ G1, G2, G ਲੈਂਦੇ ਹਾਂ, ਕਿ ਡਿਫੈਂਸਿਵ ਡਰਾਈਵਿੰਗ ਕਰਨੀ ਚਾਹੀਦੀ ਹੈ, ਬਰੈਂਪਟਨ ਨਾਲ ਤਾਂ ਅਫੈਂਸਿਵ ਡਰਾਈਵਿੰਗ ਸਿੱਖਦੇ ਹਾਂ ਵੈਸੇ। ਸੋ ਅਗਰੈਸਿਵ ਡਰਾਈਵਿੰਗ ਅਤੇ ਕ੍ਰੈਕਡਾਊਨ ਕਰਨਗੇ, ਸਪੀਡਿੰਗ ਓਬਵੀਅਸਲੀ, ਇੰਪੇਅਰ ਡਰਾਈਵਿੰਗ ਓਬਵੀਅਸਲੀ, ਜੋ ਕਿ ਆਮ ਹੀ ਪ੍ਰੋਬਲਮਸ ਹਨ ਸਾਡੇ ਸ਼ਹਿਰਾਂ ਦੇ ਵਿੱਚ। ਪਰ ਨਾਲ ਦੀ ਨਾਲ, ਨਾਲ ਦੀ ਨਾਲ ਇਕੱਲੇ ਰੈਗੂਲਰ ਗੱਡੀਆਂ ਦੇ ਡਰਾਈਵਰਸ ਨਹੀਂ, ਕਮਰਸ਼ਲ ਵਹੀਕਲ ਕੰਪਲਾਇੰਸ ਅਤੇ ਵੀ ਕ੍ਰੈਕਡਾਊਨ ਕੀਤਾ ਜਾਊਗਾ। ਸੋ ਜਿੰਨੇ ਵੀ ਸਾਡੇ ਟਰੱਕ ਡਰਾਈਵਰ ਮਿੱਤਰ ਨੇ, ਧਿਆਨ ਨਾਲ ਟਰੱਕ ਚਲਾਓ, ਤੁਹਾਨੂੰ ਪਤਾ ਹੀ ਹੈ ਕਿ ਕਿੰਨੀਆਂ ਮਹਿੰਗੀਆਂ ਟਿਕਟਾਂ ਮਿਲਦੀਆਂ ਨੇ, ਅਤੇ ਪੈਡੈਸਟਰੀਅਨ ਸੇਫਟੀ ਵਾਇਓਲੇਸ਼ਨ ਦੇ ਵੱਲ ਵੀ ਕ੍ਰੈਕਡਾਊਨ ਕੀਤਾ ਜਾਊਗਾ, ਖਾਸ ਤਾਂ ਜਿਹੜੇ ਲੋਕ ਲੈਫਟ ਟਰਨ ਰਾਈਟ ਟਰਨ ਮਾਰਦੇ ਨੇ ਬਿਨਾਂ ਪੈਡੈਸਟਰੀਅਨ ਨੂੰ ਆਲ ਦੇ ਵੇ ਕ੍ਰੋਸ ਕਰਨ ਤੋਂ, ਉਸ ਤਰ੍ਹਾਂ ਦੀਆਂ ਚੀਜ਼ਾਂ 'ਤੇ ਵੀ ਕ੍ਰੈਕਡਾਊਨ ਕੀਤਾ ਜਾਊਗਾ। ਅਤੇ ਨਾਲ ਅਗਰ ਤੁਹਾਨੂੰ ਦੱਸਦੀ ਦੋਸਤੋ, ਇੱਕ ਸਾਡੇ ਬਰੈਂਪਟਨ ਦੇ ਦੇਸੀ ਟਰੱਕ ਡਰਾਈਵਰ 'ਤੇ ਕ੍ਰੈਕਡਾਊਨ ਤਾਂ ਕੀਤਾ ਹੀ ਗਿਆ ਹੈ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ। ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਬਰੈਂਪਟਨ ਦੇ ਇੱਕ ਦੇਸੀ ਟਰੱਕ ਡਰਾਈਵਰ ਨੂੰ ਚਾਰਜ ਕੀਤਾ ਜੋ ਕਿ ਟਰੱਕ ਦੇ ਵਿੱਚ ਹੀ ਸਟੰਟ ਡਰਾਈਵ ਕਰ ਰਿਹਾ ਸੀ। ਹੁਣ ਕਮਾਲ ਦੀ ਗੱਲ ਆ ਯਾਰ, ਹੁਣ ਅਸੀਂ ਇੱਕ ਆਮ ਗੱਡੀ ਦੇ ਨਾਲ, ਆਮ SUV ਦੇ ਨਾਲ ਗੱਡੀ ਤੇਜ਼ ਚਲਾ ਕੇ ਬੰਦਾ ਹਿੱਟ ਕਰਦੇ ਹਾਂ, ਬੰਦਾ ਰਹਿੰਦਾ ਹੀ ਨਹੀਂ ਹੈਗਾ ਉੱਥੇ, ਆਨ ਦਾ ਸਪਾਟ ਮਰ ਜਾਂਦਾ। ਇਮੈਜਿਨ
ਇੰਨੇ ਦਸਾਂ ਹਜ਼ਾਰਾਂ ਪਾਉਂਡ ਦੇ ਟਰੱਕ ਦੇ ਨਾਲ ਸਟੰਟ ਡਰਾਈਵਿੰਗ ਦਾ ਕੀ ਨਤੀਜਾ ਹੋ ਸਕਦਾ? ਐਜ਼ ਇਫ ਵੀ ਡੋਂਟ ਆਲਰੇਡੀ ਸੀ ਅਨਫ ਹੇਟ ਔਨ ਸੋਸ਼ਲ ਮੀਡੀਆ ਕਿ ਇੰਨਾ ਦੇਸੀ ਟਰੱਕ ਡਰਾਈਵਰ ਨੂੰ ਟਰੱਕ ਚਲਾਉਣਾ ਹੀ ਨਹੀਂ ਆਉਂਦਾ ਹੈਗਾ। ਅਨਫ ਹੇਟ ਤਾਂ ਮੈਨੂੰ ਲੱਗਦਾ ਹੈ ਨਹੀਂ ਹਜੇ ਤੱਕ ਕਿ ਲੋਕਾਂ ਨੂੰ ਤਾਂ ਹਜੇ ਵੀ ਇਸ ਤਰ੍ਹਾਂ ਦੇ ਪੁੱਠੇ ਕੰਮਾਂ ਤੋਂ ਕਰਨ ਤੋਂ ਰੋਕਿਆ ਹੀ ਨਹੀਂ ਜਾ ਰਿਹਾ। ਸੋ ਅਨਸੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਕੱਲ੍ਹ ਮੰਡੇ ਮੇ 11, 2026 ਉਹਨਾਂ ਦੇ ਆਫਿਸਰਸ ਅਰੇਲੀਆ ਦੇ ਨੇੜੇ ਰਮਾਰਾ ਟਾਊਨਸ਼ਿਪ ਦੇ ਵਿੱਚ ਰੂਟੀਨ ਪੈਟਰੋਲ 'ਤੇ ਸੀ ਜਦੋਂ ਉਹਨਾਂ ਨੇ 60 ਕਿਲੋਮੀਟਰ ਐਨ ਆਵਰ ਸਪੀਡ ਜ਼ੋਨ ਦੇ ਵਿੱਚ ਇੱਕ ਟਰੱਕ ਨੂੰ ਰੇਡਾਰ 'ਤੇ ਕਲਾਕ ਕੀਤਾ ਗੋਇੰਗ ਐਟ 103/60। Crazy people, honestly. 103 kilometers an hour speed te jaande hoye nu track kita radar te. Officers ne is truck nu pull over kita. Onu 2 hafte layi hun impound kita. Brampton to 31 saal de Lovedeep Singh Waring de license nu vi hun 30 dinan layi sidhe suspend kita gaya te ohde khilaf hun stunt driving da charge le kita gaya hai. Te dosto naal de tuhannu dass diye ki ajj Ontario de Auditor General ਨੇ ਰਿਪੋਰਟ ਕੀਤਾ ਹੈ ਅੰਟੇਰੀਓ ਦੇ ਵਿੱਚ ਕਮਰਸ਼ਲ ਟਰੱਕ ਟ੍ਰੇਨਿੰਗ ਐਂਡ ਲਾਇਸੈਂਸਿੰਗ ਕਾਫੀ ਪ੍ਰੋਬਲਮੈਟਿਕ ਹੈ। ਥੈਂਕ ਯੂ ਫੋਰ ਸਟੇਟਿੰਗ ਦ ਵੈਰੀ ਆਬਵੀਅਸ। ਇਹ ਤਾਂ ਨਿਆਣੇ ਤੱਕ ਵੀ ਜਾਣਦੇ ਆ, ਪਰ ਇਹਨਾਂ ਨੇ ਹੁਣ ਕੁਝ ਅੰਡਰ ਕਵਰ ਲੋਕਾਂ ਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਲਈ ਵੀ ਭੇਜਿਆ ਅਤੇ ਕਾਫੀ ਇੰਟਰਸਟਿੰਗ ਹੁਣ ਗੱਲਾਂ ਬਾਤਾਂ ਹੁਣ ਪੇਸ਼ ਹੋਈਆਂ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਡਰਾਈਵਰ ਨੇ ਜਿਹੜਾ ਆਹ ਬ੍ਰੈਂਪਟਨ ਦਾ ਬਾਈ ਹੁਣ ਫੜਿਆ ਗਿਆ 103/60 kilometer ਜ਼ੋਨ ਸਟੰਟ ਡਰਾਈਵਿੰਗ ਦੇ ਚਾਰਜ ਨਾਲ, ਤਾਂ ਸਾਫ਼ ਸਾਬਤ ਹੁੰਦਾ ਹੈ ਕਿ ਕਿੰਨੀ ਜ਼ਿਆਦਾ ਵੱਧ ਇੱਥੇ ਪ੍ਰੋਫੈਸ਼ਨਲ ਟਰੱਕ ਡਰਾਈਵਿੰਗ ਟ੍ਰੇਨਿੰਗ ਅਤੇ ਲਾਇਸੈਂਸਿੰਗ ਦੀ ਲੋੜ ਹੈਗੀ ਆ। ਸੋ ਅੱਜ ਅੰਟੇਰੀਓ ਦੇ ਆਡੀਟਰ ਜਨਰਲ AG ਸ਼ੈਲੀ ਸਪੈਂਸ ਨੇ ਰਿਪੋਰਟ ਕੀਤਾ ਹੈ ਕਿ ਅੰਟੇਰੀਓ ਗਵਰਨਮੈਂਟ ਆਪਦੇ ਕਮਰਸ਼ਲ ਟਰੱਕ ਡਰਾਈਵਰ ਟ੍ਰੇਨਿੰਗ ਐਂਡ ਲਾਇਸੈਂਸਿੰਗ ਰਜੀਮਸ ਨੂੰ ਚੰਗੀ ਤਰ੍ਹਾਂ ਨਹੀਂ ਮੋਨੀਟਰ ਕਰ ਰਹੀ ਹੈ, ਤਾਂ ਹੀ ਤਾਂ ਕਾਫੀ ਜ਼ਿਆਦਾ ਅਨਕੁਆਲੀਫਾਈਡ ਟਰੱਕ ਡਰਾਈਵਰਸ ਰੋਡ 'ਤੇ ਟਰੱਕ ਚਲਾ ਰਹੇ ਆ ਅਤੇ ਅਨਫੋਰਚੁਨੇਟਲੀ ਗੰਦ ਪਾ ਰਹੇ ਆ। ਸੋ ਸਾਰਿਆਂ ਨੂੰ ਪਤਾ ਹੈ ਕਿ ਡਰਾਈਵਰੀ ਕੋਈ ਸੌਖਾ ਕੰਮ ਤਾਂ ਹੈ ਹੀ ਨਹੀਂ, ਨਾ ਤਾਂ ਹਰੇਕ ਬੰਦੇ ਦਾ ਬੱਸ ਦਾ ਕੰਮ ਆ। ਆਈ ਡੋਂਟ ਥਿੰਕ ਆਈ ਕੁਡ ਐਵਰ ਡੂ ਇਟ, ਆਈ ਨੋ ਵਾਟ ਆਈ ਵਾਂਟ ਟੂ ਡੂ ਇਟ, ਪਰ ਸਾਡੇ ਪੂਰੇ ਪਰਿਵਾਰ ਦੇ ਵਿੱਚ ਵੀ ਡਰਾਈਵਰੀ ਹੈ, ਮੋਸਟ ਲੋਕਾਂ ਦੇ ਪਰਿਵਾਰ ਦੇ ਵਿੱਚ ਵੀ ਡਰਾਈਵਰੀ ਹੈ। ਕੰਪਨੀਆਂ ਨੇ ਜਾਂ ਟਰੱਕ ਡਰਾਈਵਰ ਨੇ ਜਾਂ ਓਨਰ ਆਪਰੇਟਰ ਨੇ ਜਾਂ ਕੰਪਨੀ ਡਰਾਈਵਰ ਨੇ, ਇਹ ਸਾਡੇ ਇੱਕ ਬ੍ਰੈਂਪਟਨ ਦੀ ਅਤੇ ਐਂਡ ਬਿਯੋਂਡ ਪੂਰੇ ਕੈਨੇਡਾ ਵਿੱਚ ਪੰਜਾਬੀਆਂ ਦੀ ਇੱਕ ਬਹੁਤ ਪਾਪੂਲਰ ਇੰਡਸਟਰੀ ਹੈ। ਇਹਦੇ ਵਿੱਚ ਕੋਈ ਵੀ ਮਾੜੀ ਗੱਲ ਤਾਂ ਹੈ ਨਹੀਂ ਜੇ ਚੱਜ ਨਾਲ ਕੰਮ ਕਰਦੇ ਹੋ, ਪਰ ਜੇ ਚੱਜ ਨਾਲ ਨਹੀਂ ਕੰਮ ਕਰਦੇ ਹੋ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਨਿੱਤ ਰੋਜ਼ ਹੀ ਸੋਸ਼ਲ ਮੀਡੀਆ 'ਤੇ ਕੀ ਬਸ ਲੋਕ ਗਾਲਾਂ ਹੀ ਕੱਢਦੇ ਆ ਕਿ ਟਰੱਕ ਦਾ ਲਾਇਸੈਂਸ ਖਰੀਦੀ ਜਾਂਦੇ ਆ, ਚੱਪਲਾਂ ਪਾ ਕੇ ਚਲਾਈ ਜਾਂਦੇ ਆ, ਫੋਨ ਦੇ ਵੱਲ ਧਿਆਨ ਵੱਧ ਬੰਦੇ ਮਾਰੀ ਜਾਂਦੇ ਆ, ਬਿਹਾਈਂਡ ਕ੍ਰੈਸ਼ ਕਰੀ ਜਾਂਦੇ ਆ, ਸਟਾਪ ਸਾਈਨ ਦੇ ਵਿੱਚੋਂ ਹੰਬੋ ਬ੍ਰਾਂਕੋ ਗਾਏ ਡਿਪੋਰਟ ਕਰੋ। ਸੋ ਇਟ ਦੇਰ ਇਜ਼ ਅ ਲੋਟ ਆਫ ਹੇਟ। ਜਦੋਂ ਇਸ ਤਰ੍ਹਾਂ ਦੇ ਇੰਸੀਡੈਂਟ ਹੁੰਦੇ ਨੇ ਅਤੇ ਇਹਦੇ ਵਿੱਚੋਂ ਅਕਸਰ ਹੀ ਆਪਣੇ ਹੀ ਦੇਸੀ ਡਰਾਈਵਰ ਨਿਕਲਦੇ ਨੇ, ਫਿਰ ਤਾਂ ਲੋਕਾਂ ਨੇ ਆਬਵੀਅਸਲੀ ਮੈਸ ਇਮੀਗ੍ਰੇਸ਼ਨ ਦੇ ਵੱਲ ਹੀ ਅਤੇ ਨਾਲ ਦਾ ਇੰਡੀਅਨਸ ਦੇ ਵੱਲ ਹੀ, ਪੰਜਾਬੀਆਂ ਦੇ ਵੱਲ ਹੀ ਗਾਲਾਂ ਤਾਂ ਕੱਢਣੀਆਂ ਹੈਗੀਆਂ, ਸਿੰਪਲ ਐਜ਼ ਦੈਟ। ਸੋ ਫਿਰ ਤਾਂ ਲੋਕ ਫਿਰ ਜਦੋਂ ਕੋਈ ਟਰੱਕ ਉਲਟਾ ਦਿੰਦੇ ਆ ਫਿਰ ਕਹਿੰਦੇ ਆ ਗੋ ਫੰਡਮੀ 'ਤੇ ਪੈਸੇ ਇਕੱਠੇ ਕਰੋ। ਬਹੁਤ ਕੁਛ, ਬਹੁਤ ਮਾੜਾ ਕੁਛ ਹੀ ਹੋ ਰਿਹਾ ਹੈ ਇਸ ਇੰਡਸਟਰੀ ਦੇ ਵਿੱਚ। ਸੋ ਤਾਂ ਹੀ ਤਾਂ ਅੰਟੇਰੀਓ ਦੇ AG ਨੇ ਅੱਜ ਕਾਫੀ ਜ਼ਿਆਦਾ ਸਲਾਹਾਂ ਪੇਸ਼ ਕੀਤੀਆਂ ਨੇ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਨੂੰ, ਅਤੇ ਲੱਗਦਾ ਤਾਂ ਹੈ ਕਿ ਉਹਨਾਂ ਨੂੰ ਹੁਣ ਕਾਫੀ ਜ਼ਿਆਦਾ ਸਖਤਾਈ, ਹੋਰ ਸਖਤਾਈ, ਅਸਲੀ ਸਖਤਾਈ ਲਿਆਉਣੀ ਪੈਣੀ ਹੈ AZ ਟਰੱਕ ਲਾਇਸੈਂਸ ਦੀ ਪੜ੍ਹਾਈ ਅਤੇ ਨਾਲ ਦੇ ਨਾਲ ਐਕਚੁਅਲ ਲਾਇਸੈਂਸਿੰਗ ਟੈਸਟ ਦੇ ਪ੍ਰੋਸੈਸ ਦੇ ਵਿੱਚ। ਸੋ ਸਮ ਪੀਪਲ ਰੂਨ ਇਟ ਫੋਰ ਐਵਰੀਵਨ। ਜਿਹੜੇ ਲੋਕ ਲਾਇਸੈਂਸ ਲੈਣਾ ਵੀ ਚਾਹੁੰਦੇ ਨੇ ਪ੍ਰੋਫੈਸ਼ਨਲ ਤਰੀਕੇ ਨਾਲ, ਉਹਨਾਂ ਲਈ ਵੀ ਕੰਮ ਖਰਾਬ ਕੀਤਾ ਜਾਊਗਾ ਜੇਕਰ ਵਿੱਚ ਵਿਚਾਲੇ ਅਚਾਨਕ ਹੀ ਕੋਰਸਿਸ ਬਦਲੇ ਜਾਂਦੇ ਨੇ ਜਾਂ ਰਿਕੁਆਇਰਮੈਂਟ ਬਦਲੀਆਂ ਜਾਂਦੀਆਂ ਨੇ। ਇਟਸ ਨਾਟ ਫੇਅਰ। ਸੋ ਅੰਟੇਰੀਓ ਦੇ ਆਡੀਟਰ ਜਨਰਲ ਨੇ ਸਬੂਤ ਪੇਸ਼ ਕੀਤੇ ਨੇ ਕਿ ਅੰਟੇਰੀਓ ਦੇ ਵਿੱਚ ਕਈ ਕਰੀਅਰ ਕਾਲਜਸ ਜੋ ਕਿ ਕਮਰਸ਼ਲ ਟਰੱਕ ਡਰਾਈਵਰ ਟ੍ਰੇਨਿੰਗ ਪ੍ਰੋਵਾਈਡ ਕਰਦੇ ਨੇ, ਉਹ ਟ੍ਰੇਨਿੰਗ ਆਵਰਸ ਐਂਡ ਸਕਿੱਲਸ ਦੇ ਵਿੱਚ ਕੋਰਨਰਸ ਕੱਟ ਕਰਕੇ ਸਟੂਡੈਂਟਸ ਨੂੰ ਜਲਦ ਤੋਂ ਜਲਦ ਕੋਰਸ ਦੇ ਵਿੱਚੋਂ ਲੰਘਾ ਰਹੇ ਨੇ। ਅਤੇ 2 ਪ੍ਰੋਵਿੰਸ਼ੀਅਲ ਮਿਨਿਸਟਰੀਜ਼ ਦੀ ਜ਼ਿੰਮੇਵਾਰੀ ਹੋਣ ਦੇ ਬਾਵਜੂਦ ਕੋਈ ਵੀ ਖਾਸ ਨਿਗਾਹ ਇਹਨਾਂ 'ਤੇ ਰੱਖੀ ਨਹੀਂ ਜਾਂਦੀ, ਦੇਰ ਇਜ਼ ਨੋ ਰੀਅਲ ਓਵਰਸਾਈਟ, ਅੱਜ ਰਿਪੋਰਟ ਕੀਤਾ ਗਿਆ। ਸੋ ਅੰਟੇਰੀਓ ਦੇ ਆਡੀਟਰ ਜਨਰਲ ਨੇ ਤਾਂ ਕਈ ਇੰਪਲੋਈਜ਼ ਨੂੰ ਐਜ਼ ਅੰਡਰ ਕਵਰ ਸਟੂਡੈਂਟਸ ਭੇਜਿਆ ਅੰਟੇਰੀਓ ਦੇ ਅਲੱਗ ਅਲੱਗ ਕਮਰਸ਼ਲ ਟਰੱਕ ਡਰਾਈਵਰ ਟ੍ਰੇਨਿੰਗ ਪ੍ਰੋਵਾਈਡਰਸ ਤੱਕ। ਵੈਸੇ ਤਾਂ ਇਹਨਾਂ ਨੂੰ ਨੇਮ ਐਂਡ ਸ਼ੇਮ ਕਰਨਾ ਤਾਂ ਚਾਹੀਦਾ, ਪਰ ਅਨਫੋਰਚੁਨੇਟਲੀ ਨਾਮ ਅਤੇ ਅਤਾ ਪਤਾ ਅਤੇ ਓਨਰਸ ਦੇ ਬਾਰੇ ਇਹਨਾਂ ਨੇ ਨਹੀਂ ਦੱਸਿਆ। ਇਹ ਦੱਸਿਆ ਹੈ ਕਿ 103.5 ਘੰਟਿਆਂ ਦੀ ਟ੍ਰੇਨਿੰਗ ਦੇ ਵਿੱਚੋਂ ਇੱਕ ਸਕੂਲ ਨੇ ਮਸਾਂ 59.5 ਆਵਰਸ ਦੀ ਟ੍ਰੇਨਿੰਗ ਪ੍ਰੋਵਾਈਡ ਕੀਤੀ,
ਦੂਜੇ ਨੇ ਸਿਰਫ 81 ਆਵਰਸ ਆਫ ਟ੍ਰੇਨਿੰਗ ਪ੍ਰੋਵਾਈਡ ਕੀਤੀ। ਦੋ ਸਟੂਡੈਂਟਸ ਜਿਹਨਾਂ ਨੂੰ ਅੰਡਰ ਕਵਰ ਭੇਜਿਆ ਗਿਆ AG ਦੇ ਵੱਲੋਂ, ਉਹਨਾਂ ਨੂੰ ਤਾਂ ਸਭ ਤੋਂ ਅਹਿਮ ਐਲੀਮੈਂਟਸ ਆਫ ਟਰੱਕ ਡਰਾਈਵਿੰਗ, ਜਿਵੇਂ ਕਿ ਮੇਜਰ ਇੰਟਰਸੈਕਸ਼ਨ 'ਤੇ ਲੈਫਟ ਟਰਨ ਮਾਰਨੀ, ਰਿਵਰਸ ਟਰੱਕ ਪਾਰਕਿੰਗ, ਐਮਰਜੈਂਸੀ ਸਟਾਪਿੰਗ ਤੱਕ ਕਦੇ ਸਿਖਾਈ ਵੀ ਨਹੀਂ ਗਈ। ਕੈਨ ਯੂ ਇਮੈਜਿਨ? ਅਤੇ ਇਹਨਾਂ ਨੂੰ ਫਿਰ AZ ਲਾਇਸੈਂਸ ਮਿਲ ਗਿਆ ਅਤੇ ਕਰਨਾ ਕੀ ਆ ਫਿਰ? ਤਾਂ ਹੀ ਤਾਂ ਬਾਕੀ ਕੈਨੇਡੀਅਨ ਸਾਡੇ ਹੀ ਕਮਿਊਨਿਟੀ ਦੇ ਖਿਲਾਫ ਖਾਸ ਕਹਿੰਦੇ ਨੇ ਕਿ ਪੈਸੇ ਦੇ ਕੇ ਟਰੱਕ ਦਾ ਲਾਇਸੈਂਸ ਬਣਾਈ ਜਾਂਦੇ, ਹੋਰ ਕੀ। ਸੋ ਕਸੂਰ ਅੰਟੇਰੀਓ ਗਵਰਨਮੈਂਟ ਦਾ ਵੀ ਹੈ, ਜੋ ਕਿ ਇਸ AG ਰਿਪੋਰਟ ਦੇ ਵਿੱਚ ਫਾਇੰਡ ਕੀਤਾ ਗਿਆ ਹੈ। ਪਿਛਲੇ ਸਾਲ 2025 ਦੇ ਵਿੱਚ 54 ਆਊਟ ਆਫ 216 ਅੰਟੇਰੀਓ ਰਜਿਸਟਰਡ ਪ੍ਰਾਈਵੇਟ ਕਰੀਅਰ ਕਾਲਜਿਸ ਨੂੰ ਐਂਟਰੀ ਲੈਵਲ ਕਮਰਸ਼ਲ ਟਰੱਕ ਟ੍ਰੇਨਿੰਗ ਪ੍ਰੋਵਾਈਡ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਉਹਨਾਂ ਨੂੰ ਕਦੇ ਵੀ ਨਹੀਂ ਇੰਸਪੈਕਟ ਕੀਤਾ ਗਿਆ। ਆਰ ਦੇ ਈਵਨ ਫੋਲੋਇੰਗ ਦ ਰੂਲਸ? 103.5 ਘੰਟੇ ਦੀ ਟ੍ਰੇਨਿੰਗ ਪ੍ਰੋਵਾਈਡ ਕਰ ਵੀ ਰਹੇ ਨੇ, ਰਿਵਰਸ ਪਾਰਕਿੰਗ ਇਹ ਸਿਖਾ ਵੀ ਰਹੇ ਨੇ, ਕੋਈ ਵੀ ਫੋਲੋ ਅਪ ਕੀਤੀ ਹੀ ਨਹੀਂ ਗਈ। ਸੋ ਇਹ ਸਰਕਾਰ ਦੀ ਵੀ ਗਲਤੀ ਹੈ ਅਤੇ ਇਹਨਾਂ ਪ੍ਰਾਈਵੇਟ ਕਰੀਅਰ ਕਾਲਜਿਸ ਦੀ ਵੀ ਗਲਤੀ ਹੈ। ਇਟਸ ਅ ਟਰੂ ਪ੍ਰੋਂਗਡ ਇਸ਼ੂ। ਸੋ ਹੁਣ ਅੰਟੇਰੀਓ ਦੇ AG ਨੇ 13 ਸਲਾਹਾਂ ਪੇਸ਼ ਕੀਤੀਆਂ ਨੇ, ਜੋ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਮਿਨਿਸਟਰੀ ਆਫ ਅੰਟੇਰੀਓ ਨੇ ਅੱਜ ਹੀ ਕਿਹਾ ਕਿ ਅਸੀਂ 13 out of 13 ਹੀ ਐਕਸੈਪਟ ਕੀਤੀਆਂ ਹਨ, ਐਕਸੈਪਟ ਕਰਦੇ ਹਾਂ ਅਤੇ ਅਸੀਂ ਇਹਨਾਂ ਨੂੰ ਹੁਣ ਜਲਦ ਤੋਂ ਜਲਦ ਇੰਪਲੀਮੈਂਟ ਕਰਾਂਗੇ। ਸੋ ਹੁਣ ਤੁਸੀਂ ਐਕਸਪੈਕਟ ਕਰ ਸਕਦੇ ਹੋ ਦੋਸਤੋ, ਆਉਣ ਵਾਲੇ ਮਹੀਨਿਆਂ ਦੇ ਵਿੱਚ ਸ਼ਾਇਦ ਫਾਲ ਤੱਕ ਇਹਨਾਂ ਨੂੰ ਹੁਣ ਇੰਪਲੀਮੈਂਟ ਵੀ ਕੀਤਾ ਜਾਵੇ ਅਤੇ ਜ਼ਿਆਦਾ ਔਖਾ ਹੀ ਕੰਮ ਹੋ ਜਾਵੇ ਇੱਥੇ ਟਰੱਕ ਦਾ ਲਾਇਸੈਂਸ ਲੈਣ ਦੇ ਲਈ। ਸੋ ਸਮ ਪੀਪਲ ਆਨਸਟਲੀ ਰੂਨ ਇਟ ਫੋਰ ਐਵਰੀਬਡੀ। ਅਤੇ ਨਾਲ ਦੇ ਨਾਲ ਦੋਸਤੋ, ਇਕੱਲੇ ਟਰੱਕ ਦੇ ਡਰਾਈਵਰ ਹੀ ਇੱਥੇ ਗਲਤ ਮਲਤ ਕੰਮ ਨਹੀਂ ਕਰ ਰਹੇ, ਆਪਣੇ ਹੋਰ ਵੀ ਬਥੇਰੇ ਲੋੜ ਤੋਂ ਵੀ ਜ਼ਿਆਦਾ ਰੈਗੂਲਰ G ਲਾਇਸੈਂਸ ਬਣਾਉਣ ਵਾਲੇ ਵੀ ਗਲਤ ਕੰਮ ਕਰ ਰਹੇ ਨੇ। 2 ਸਾਲਾਂ ਦੇ ਫਰਾਡ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਗ੍ਰੇਟਰ ਟੋਰਾਂਟੋ ਏਰੀਆ ਦੇ ਕਈ ਲੋਕ ਹੁਣ, ਮੈਨ ਐਂਡ ਵੁਮੈਨ, ਕ੍ਰਿਮੀਨਲੀ ਚਾਰਜ ਕੀਤੇ ਗਏ ਹਨ, ਜੋ ਕਿ ਪੈਸੇ ਲੈਣ ਦੇ ਬਦਲੇ 'ਚ ਗੱਡੀ ਦਾ ਲਾਇਸੈਂਸ ਐਗਜ਼ਾਮ ਦੇਣ ਵਾਲਿਆਂ ਨੂੰ ਪਾਸ ਕਰ ਰਹੇ ਸੀ। ਫਿਰ ਅਸੀਂ ਸੱਜੇ ਖੱਬੇ ਡਰਾਈਵਰ ਦੇਖ ਕੇ ਸੋਚਦੇ ਹਾਂ, ਹਮੇਸ਼ਾ ਹੀ ਸੋਚਦੇ ਹਾਂ, ਹਾਊ ਦਿਸ ਗਾਈ ਗੈਟ ਅ ਲਾਇਸੈਂਸ ਮੈਨ, ਇਹਨੂੰ ਕਿਹੜੇ ਗਧੇ ਨੇ ਕੇ ਨੇ ਇਹਨੂੰ ਲਾਇਸੈਂਸ ਦਿੱਤਾ? ਆਹੀ ਲੋਕਾਂ ਨੇ ਦਿੱਤਾ ਜਿਹੜੇ ਫੜੇ ਜਾਂਦੇ ਆ। ਇਹਨਾਂ ਨੇ ਲਿਟਰਲੀ ਪੈਸਿਆਂ ਦੇ ਬਦਲੇ ਇਹਨਾਂ ਨੂੰ ਲਾਇਸੈਂਸ ਦਿੱਤਾ, ਭਾਵੇਂ ਇਹ ਹੱਕਦਾਰ ਵੀ ਨਹੀਂ ਸੀ, ਐਲੀਜੀਬਲ ਵੀ ਨਹੀਂ ਸੀ ਅਤੇ ਡਰਾਈਵ ਕਰ ਵੀ ਨਹੀਂ ਸਕਦੇ। ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ OPP's ਸੀਰੀਅਸ ਫਰਾਡ ਆਫਿਸ ਨੇ ਅੱਜ ਸਟੇਟ ਕੀਤਾ ਹੈ ਕਿ ਉਹਨਾਂ ਨੇ ਸਪਟੈਂਬਰ 2024 ਦੇ ਵਿੱਚ ਜੀ ਕਲਾਸ ਡਰਾਈਵਰਸ ਲਾਇਸੈਂਸ ਟੈਸਟਿੰਗ ਇਰੈਗੂਲੈਰਿਟੀਜ਼ ਦੀ ਇੱਕ ਇਨਵੈਸਟੀਗੇਸ਼ਨ ਲਾਂਚ ਕੀਤੀ ਸੀ ਇੱਥੇ GTA ਦੇ ਵਿੱਚ, ਜਦੋਂ ਉਹਨਾਂ ਨੂੰ ਬ੍ਰਾਈਬਸ ਯਾਨੀ ਕਿ ਰਿਸ਼ਵਤ ਲੈਣ ਦੇਣ ਦੇ ਬਾਰੇ ਜਾਣਕਾਰੀ ਮਿਲੀ। OPP ਨੇ ਸਟੇਟ ਕੀਤਾ ਕਿ ਇਹਨਾਂ ਡਰਾਈਵ ਟੈਸਟ ਇੰਪਲੋਈਜ਼ ਨੂੰ ਪੈਸੇ ਦਿੱਤੇ ਗਏ, ਬਦਲੇ ਦੇ ਵਿੱਚ ਇਹਨਾਂ ਨੇ ਫੇਵਰੇਬਲ ਐਗਜ਼ਾਮ ਰਿਜ਼ਲਟਸ ਪੇਸ਼ ਕੀਤੇ, ਮਤਲਬ ਇਹਨਾਂ ਪੋਟੈਂਸ਼ੀਅਲੀ ਅਨਕੁਆਲੀਫਾਈਡ ਮਾੜੇ ਡਰਾਈਵਰਸ ਨੂੰ ਹੀ ਜੀ ਕਲਾਸ ਲਾਇਸੈਂਸ ਦਿੱਤਾ ਗਿਆ। ਫਿਰ ਅਸੀਂ ਸੋਚਦੇ ਹਾਂ, ਯਾਰ ਇੰਸ਼ੋਰੈਂਸ ਦੇ ਰੇਟ ਕਿਉਂ ਇੰਨੇ ਮਹਿੰਗੇ ਨੇ, ਲੋਕਾਂ ਨੂੰ ਗੱਡੀ ਕਿਉਂ ਨਹੀਂ ਚਲਾਉਣੀ ਆਉਂਦੀ, ਦੇਰ ਇਜ਼ ਫਰਾਡ ਐਵਰੀਵੇਅਰ। ਹੁਣ ਬ੍ਰੈਂਪਟਨ ਤੋਂ 65 ਸਾਲ ਦਾ ਅਬਦੁਲ ਕਰੀਮ ਅਫਰਾਈਮ ਸਾਵਾ, 65 ਸਾਲ ਦਾ ਸੈਮਿਊਲ ਐਰੇਵਾਲੇ, ਮਿਸਿਸਾਗਾ ਤੋਂ 50 ਸਾਲ ਦੀ ਐਲਿਜ਼ਬੈਥ ਟੇਲਰ, ਵਾਨ ਤੋਂ 43-year-old ਫਰਹਾਦ ਸੈਂਡਰਸ, ਟੋਰਾਂਟੋ ਤੋਂ 49-year-old ਮਿਸ਼ੈਲ ਮਿਚੈਲੀ, 43-year-old ਸ਼ਾਨਾ ਮਰੀ ਟੋਜ਼ਰ, 44-year-old ਆਹਮਦ ਅਜ਼ਮੈਲ ਗਾਂਚੀ, ਇਹਨਾਂ ਕਈ ਲੋਕਾਂ ਦੇ ਖਿਲਾਫ, ਬ੍ਰੈਂਪਟਨ, ਸਾਗਾ, ਵਾਨ ਅਤੇ ਟੋਰਾਂਟੋ ਦੇ ਲੋਕਾਂ ਦੇ ਖਿਲਾਫ ਹੁਣ ਮਲਟੀਪਲ ਚਾਰਜ ਲੇ ਕੀਤੇ ਗਏ ਨੇ, ਰੇਂਜਿੰਗ ਫਰੋਮ ਅਕਸੈਪਟਿੰਗ ਸੀਕ੍ਰੇਟ ਕਮਿਸ਼ਨਸ, ਮਨੀ ਲਾਂਡਰਿੰਗ, ਕੰਸਪੀਰੇਸੀ ਟੂ ਕਮਿਟ ਐਨ ਇਨਡਾਈਟੇਬਲ ਅਫੈਂਸ ਐਂਡ ਬ੍ਰੀਚ ਆਫ ਟਰੱਸਟ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ ਦੋਸਤੋ। ਇਸ ਟਾਈਮ 'ਤੇ ਸਾਡੇ ਬਾਈ ਸੁੱਖ ਸਾਡੇ ਨਾਲ ਜੁੜ ਚੁੱਕੇ ਨੇ, ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਨੂੰ ਖਾਸ ਸਪਾਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ, ਜਿੱਥੇ ਕਿ ਅਸੀਂ ਆਉਣ ਵਾਲੇ ਫਰਾਈਡੇ ਅਤੇ ਸੈਟਰਡੇ 2 ਦਿਨ ਲਗਾਤਾਰ ਡੇਰੀ ਐਂਡ ਥਾਮਕਿਨ 6685 Thompkin Road, Mississauga, Grand Home Furniture to Long Weekend, both a special Friday and Saturday sales provide kar rahe hain. Hun kuch special offers like aine. Bhai ji, sat shri akal ji. ਸੁੱਖ ਜੀ, ਮੈਨੂੰ ਲੱਗਦਾ ਲਾਈਨ ਹੀ ਕੱਟ ਗਏ ਨੇ, ਆਪਾਂ ਲਾਈਨ ਫਿਰ ਤੋਂ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਦੱਸ ਦਿੰਦੇ ਤਾਂ ਉਸ ਤੋਂ ਤੁਹਾਨੂੰ ਕਿ ਇਸ ਲੌਂਗ ਵੀਕਐਂਡ ਸਪੈਸ਼ਲ ਸੇਲ ਹੈ, ਜਿਹੜਾ ਮਰਜ਼ੀ ਫਰਨੀਚਰ ਘਰੇ ਲਿਆਉਣਾ, ਡੇਅਰੀ ਐਂਡ ਥਾਮਕਿਨ
6685 Tompkin Road, Mississauga. Grand Home Furniture ਤੇ ਜ਼ਰੂਰ ਪਹੁੰਚਿਓ. ਫਰਾਈਡੇ ਵਾਲੇ ਦਿਨ ਅਸੀਂ 3 PM ਟੂ 6 PM 3 ਘੰਟੇ ਲਗਾਤਾਰ, ਤੇ ਸੈਟਰਡੇ ਵਾਲੇ ਦਿਨ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ 3 ਘੰਟੇ ਲਗਾਤਾਰ ਤੁਹਾਡੇ ਲਈ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰਾਂਗੇ ਫਰੋਮ Grand Home Furniture. Our studio phone number is 905-564-6444. If you want to talk about this one, number 905-564-6444. 905-564-6444. Show mercy on it.

0: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ। ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ। ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ। ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋਰੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532-299-952-3532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ। ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟ ਪੇ ਕਰ ਰਹੇ ਹੋ? ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167107524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
3: ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
4: ਹੈਂ, ਫੇਰ ਕਾਕਰੋਚ ਤਾਂ ਜੋ ਹੈ ਉਹ ਹਾਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
3: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
4: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
5: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
6: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
7: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
8: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
6: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
9: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 647-448-1000 647-448-1000। ਸੇਵਾ ਭੇਜਣ ਵਾਸਤੇ sewa2022@yahoo.com ਤੇ ਆਪਣੀ

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਜਿੰਨੇ ਵੀ ਸਾਡੇ ਦਰਸ਼ਕ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਠੀਕ 6 ਵਜੇ ਤੱਕ ਸਾਡੇ ਨਾਲ AM 530 ਦੇਸ ਪ੍ਰਦੇਸ ਨਾਲ ਜੁੜੇ ਰਹੋ। ਇਸ ਘੰਟੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਹੋਰ ਖਬਰਾਂ ਪੇਸ਼ ਕਰਾਂਗੇ, ਬਹੁਤ ਹੀ ਜਲਦ ਪੇਸ਼ ਕਰਾਂਗੇ, ਪਰ ਪਹਿਲਾਂ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਤੁਹਾਡੇ ਤੱਕ ਹੀ ਪੇਸ਼ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ। ਪਹਿਲਾਂ ਸਾਡੇ ਬਾਈ ਦੀ ਲਾਈਨ ਕੱਟੀ ਗਈ ਸੀ, ਹੁਣ ਦੇਖਦੇ ਹਾਂ ਕਿ ਜੇ ਸੁੱਖ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਵਰਾਜ ਜੀ, ਬਿਲਕੁਲ ਲਾਈਨ ਤੇ ਆ ਜੀ, ਤੇ ਨਾਲ ਦੀ ਨਾਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਪਰਿਵਾਰਾਂ ਤੱਕ। ਵਿਕਟੋਰੀਆ ਡੇ ਵਿਕਟੋਰੀਆ ਡੇ ਵਿਕਟੋਰੀਆ ਡੇ ਲੌਂਗ ਵੀਕੈਂਡ ਲੌਂਗ ਵੀਕੈਂਡ ਲੌਂਗ ਵੀਕੈਂਡ ਜਿਹੜੀ ਸੇਲ ਲੱਗਣ ਜਾ ਰਹੀ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਪਰਿਵਾਰ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ, 6685 ਟੋਮਕਨ ਰੋਡ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਪਰਿਵਾਰਾਂ ਨੇ ਇਸ ਲੌਂਗ ਵੀਕੈਂਡ ਦੇ ਉੱਪਰ ਪਹੁੰਚਣਾ। ਚਾਹੇ ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੋਫੀ ਟੇਬਲ ਲੈਣਾ, ਡਿਸਕਾਊਂਟ ਤਾਂ ਮਿਲਣੇ ਹੀ ਮਿਲਣੇ ਆ, ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਨਾਲ ਦੀ ਨਾਲ ਮੈਂ ਇੱਕ ਬੈਡਰੂਮ ਸੈੱਟ ਦੀ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਬਾਏ ਕਰਨਾ, ਗ੍ਰੇ ਕਲਰ ਦਾ ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਕੰਪਲੀਟ ਬੈਡਰੂਮ ਸੈੱਟ ਹੈ ਐਲਈਡੀ ਲਾਈਟਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $4,000 ਸੀ। ਲੌਂਗ ਵੀਕਐਂਡ ਸਪੈਸ਼ਲ ਵਿਕਟੋਰੀਆ ਡੇ ਦੇ ਉੱਪਰ ਸਿਰਫ $999 ਦਾ 4,000 ਵਾਲਾ ਬੈਡਰੂਮ ਸੈੱਟ $999 ਦਾ ਮਿਲੂਗਾ, ਤੇ ਤੋਹਫੇ ਕਿੰਗ ਸਾਈਜ਼ ਦਾ ਮੈਟਰਸ ਫ੍ਰੀ, ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ। ਹੁਣ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਲੌਂਗ ਵੀਕੈਂਡ ਲੌਂਗ ਵੀਕੈਂਡ ਸੇਲ ਸੇਲ ਸੇਲ ਬਾਜੀ।
0: ਥੈਂਕ ਯੂ ਬ੍ਰਦਰ। ਇਸ ਫਰਾਈਡੇ ਨੂੰ ਮੇ 15 ਤਰੀਕ ਨੂੰ 3 ਤੋਂ ਲੈ ਕੇ ਸ਼ਾਮ 6 ਵਜੇ ਤੱਕ, ਅਤੇ ਸੈਟਰਡੇ ਨੂੰ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ 2 ਦਿਨ ਲਗਾਤਾਰ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਗ੍ਰੈਂਡ ਹੋਮ ਫਰਨੀਚਰ, 6685 ਟੋਮਕਨ ਰੋਡ, ਮਿਸਿਸਾਗਾ, ਐਟ ਡੇਅਰੀ ਐਂਡ ਟੋਮਕਨ। ਸੋ ਜੇ ਤੁਸੀਂ ਵੇਟ ਕਰ ਰਹੇ ਸੀ ਕਿ ਕੋਈ ਵਧੀਆ ਮੌਕਾ ਆਵੇ ਕਿ ਸਾਨੂੰ ਬ੍ਰੈਂਡ ਨਿਊ ਕੰਟੇਨਰ ਅਤੇ ਕੰਟੇਨਰਾਂ ਦੇ ਵਿੱਚੋਂ ਬ੍ਰੈਂਡ ਨਿਊ ਫਰਨੀਚਰ ਮਿਲੇ, ਬਹੁਤ ਹੀ ਸੋਹਣਾ ਸੋਹਣਾ, ਨਾਲੇ ਸਾਨੂੰ ਬਹੁਤ ਵੱਡੇ ਡਿਸਕਾਊਂਟ ਮਿਲਣ, ਨਾਲ ਦੀ ਨਾਲ ਸਾਨੂੰ ਹਰੇਕ ਪਰਚੇਸ ਦੇ ਨਾਲ ਕੋਈ ਨਾ ਕੋਈ ਵਧੀਆ ਤੋਹਫਾ ਵੀ ਮਿਲੇ, ਜਿਵੇਂ ਕਿ ਵੱਡਾ ਫਲੈਟ ਸਕਰੀਨ ਟੀਵੀ, ਵੈਕਿਊਮ ਕਲੀਨਰ, ਅਪਲਾਇੰਸਿਸ ਐਕਸੈਟਰਾ। ਆਹੀ ਦੋਸਤੋ ਤੁਹਾਡੇ ਲਈ ਲੌਂਗ ਵੀਕਐਂਡ ਦਾ ਇੱਕ ਸਪੈਸ਼ਲ ਮੌਕਾ ਹੈ, ਫਰਾਈਡੇ ਵੀ ਸੈਟਰਡੇ ਵੀ ਪਹੁੰਚਿਓ ਜ਼ਰੂਰ। 6685 ਟੋਮਕਨ ਰੋਡ, ਮਿਸਿਸਾਗਾ, ਐਟ ਡੇਅਰੀ ਐਂਡ ਟੋਮਕਨ, ਗ੍ਰੈਂਡ ਹੋਮ ਫਰਨੀਚਰ। ਅਤੇ ਨਾਲ ਦੀ ਨਾਲ ਹੁਣ ਤੁਹਾਨੂੰ ਬੁਲਾਉਂਦੇ ਹਾਂ ਸਾਡੇ ਅਗਲੇ ਸਪਾਂਸਰ, ਸਾਡੇ ਨਾਲ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ, ਜੋ ਕਿ ਹੁਣ ਦੋਸਤੋ ਬਹੁਤ ਲੰਬੇ ਸਮੇਂ ਤੋਂ ਲੋਕਾਂ ਨੂੰ ਇੱਥੇ ਵਧੀਆ ਵਧੀਆ ਪੜ੍ਹਾਈ ਕੋਰਸਿਸ, ਸ਼ੋਰਟ ਕੋਰਸਿਸ, ਲੌਂਗ ਕੋਰਸਿਸ, ਡਿਫਰੈਂਟ ਡਿਫਰੈਂਟ ਇਮੀਗ੍ਰੇਸ਼ਨ ਸਟੈਟਸ ਦੇ ਹਿਸਾਬ ਨਾਲ ਕੋਰਸਿਸ, ਡਿਫਰੈਂਟ ਇੰਡਸਟਰੀਜ਼ ਦੇ ਵਿੱਚ ਕੰਮ ਕਰਨ ਦੇ ਲਈ ਕੋਰਸਿਸ ਪ੍ਰੋਵਾਈਡ ਕਰਦੇ ਆ ਰਹੇ ਨੇ, ਜਿਹਦੇ ਨਾਲ ਦੋਸਤੋ ਅਸੀਂ ਪੜ੍ਹਾਈ ਕਰਕੇ ਇੱਕ ਵਧੀਆ career launch kar sakde ho, khas ta unna recession proof tariff proof industries de vich, health care field de vich especially, jinniyan vi sadiyan pehna han, je tusi koi odd job, factory job, general labor, warehouse job kam karke ak gaye ho, thak gaye ho, this is not the only thing that you could do, paame angrezi ghat hundi hai, computer chalona nahi vi aunda, eh jama scratch to tuhanu sikha denge, te tuhanu personal support worker, te medical offices de vich well paying benefits naal de naal vi career de vich launch kar denge. Call Queenswood College Brampton, 905-872-0088, 905-872-0088, Queenswood College Brampton. Neeru ji, sat sri akal ji.
2: Sat sri akal ji Simraj, tuhanu vi aur sare listeners nu vi sat sri akal ji.
0: Neeru ji, tusi ek wari phone number repeat kar do, campus da address vi dass do, te dasso khas ta pehla ke eh jehda PSW program hai ja health care de office vich program, eh de kadon batch shuru ho rahe ne?
2: Ji Simraj, phone number hai 905 8072088. Campus located at 2023 Williams Parkway, Unit 3. Major intersection at airport and Williams RC Railway Crossing. They bilkul naal hagyan ji Williams nu facing. Or sadi website at queenswoodcollege.com or college 7 days open hunda hai. ਸੋ ਨਵੇਂ ਕੋਰਸਿਸ ਸਿਮਰਾਜ ਸਾਡੇ ਸ਼ੁਰੂ ਹੋਣ ਜਾ ਰਹੇ ਹੈ ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਉਹਨਾਂ ਵਾਸਤੇ ਜੋ ਲੋਕੀ ਡਾਕਟਰਸ ਆਫਿਸ ਦੇ ਵਿੱਚ ਜਾਂ ਕਿਸੇ ਵੀ ਮੈਡੀਕਲ ਆਫਿਸ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੈ ਔਰ ਇਹ ਸਾਡਾ 9 months ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਕਿ 240 hours ਦੀ ਪ੍ਰੈਕਟੀਕਲ ਟ੍ਰੇਨਿੰਗ ਵੀ ਹੈਗੀ ਡਾਕਟਰਸ ਆਫਿਸ ਦੇ ਵਿੱਚ ਜੋ ਕਿ ਕਾਲਜ ਅਰੇਂਜ ਕਰਦਾ ਆਪਣੇ ਸਟੂਡੈਂਟਸ ਦੇ ਲਈ ਔਰ ਸਾਡੇ ਜਿਹੜੇ ਪਾਸਟ ਸਟੂਡੈਂਟਸ ਹੈਗੇ ਉਹ ਸਾਰੇ ਹੀ ਮੈਡੀਕਲ ਆਫਿਸਿਸ ਦੇ ਵਿੱਚ ਕੰਮ ਕਰ ਰਹੇ ਹੈ ਇਸ ਕੋਰਸ ਨੂੰ ਕਰਨ ਤੋਂ ਬਾਅਦ ਇੱਕ ਵਾਈਟ ਕਾਲਰ ਜੋਬ ਹੈ ਡ੍ਰੀਮ ਜੋਬ ਹੈ ਉਹਨਾਂ ਵਾਸਤੇ ਜਿਹੜੇ ਲੋਕ ਕੈਨੇਡਾ ਆਉਂਦੇ ਟਾਈਮ ਸੋਚਦੇ ਹੈ ਕਿ ਉੱਥੇ ਜਾ ਕੇ ਸਾਡਾ ਅੱਛਾ ਕਰੀਅਰ ਹੋਏਗਾ ਲੇਕਿਨ ਇੱਥੇ ਆ ਕੇ ਲੇਬਰ ਮਾਰਕੀਟ 'ਚ ਫਸ ਜਾਂਦੇ ਹੈ ਬਾਹਰ ਨਿਕਲਣਾ ਮੁਸ਼ਕਿਲ ਹੁੰਦਾ ਹੈ ਸੋ ਇਹ ਪ੍ਰੋਗਰਾਮ ਹਾਈਬ੍ਰਿਡ ਪ੍ਰੋਗਰਾਮ ਅਸੀਂ ਆਫਰ ਕਰ ਰਹੇ ਹਾਂ ਕਿ ਕੁਝ ਕਲਾਸਿਸ ਇਨ ਪਰਸਨ ਹੈ ਔਰ ਕੁਝ ਆਨਲਾਈਨ ਆਫ ਦਾ ਲਾਈਨ ਕਲਾਸਿਸ ਨੇ ਔਰ ਇਹ ਕੋਰਸ ਸ਼ੁਰੂ ਹੋਣ ਜਾ ਰਿਹਾ ਸਾਡਾ 30th May ਤੋਂ ਔਰ ਇਹ ਪਾਰਟ ਟਾਈਮ ਕਲਾਸਿਸ ਵੀ ਨੇ ਔਰ ਫੁੱਲ ਟਾਈਮ ਕਲਾਸਿਸ 25th May ਤੋਂ ਸ਼ੁਰੂ ਹੋ ਰਹੀਆਂ ਨੇ ਔਰ ਦੂਸਰਾ ਸਾਡਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਉਹਨਾਂ ਵਾਸਤੇ ਜੋ ਲੋਕ ਹੈਲਥ ਕੇਅਰ ਦੇ ਵਿੱਚ ਆਉਣਾ ਚਾਹੁੰਦੇ ਆ ਲੇਕਿਨ ਬੈਕਗਰਾਉਂਡ ਹੈਲਥ ਕੇਅਰ ਦੀ ਨਹੀਂ ਹੈ ਜਾਂ ਫਿਰ ਬਹੁਤ ਲੰਬੀ ਪੜ੍ਹਾਈ ਨਹੀਂ ਕਰਨਾ ਚਾਹੁੰਦੇ ਕੋਈ ਛੋਟਾ ਹੈਲਥ ਕੇਅਰ ਦਾ ਕੋਰਸ ਕਰਕੇ ਅੱਛੀ ਜੋਬ ਲੈਣਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਸਾਡਾ ਇਹ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ 6 months ਦਾ ਪ੍ਰੋਗਰਾਮ ਹੈ ਸੋ ਜਿਹੜੇ ਇੱਥੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜੀ ਸਟੇਟਸ ਤੇ ਰਹਿ ਰਹੇ ਆ ਕੋਈ ਪੜ੍ਹਾਈ ਕਰਨਾ ਚਾਹੁੰਦੇ ਆ ਬਿਨਾਂ ਆਪਣਾ ਸਟੇਟਸ ਚੇਂਜ ਕਰੇ ਉਹ ਲੋਕ ਵੀ ਇਸ ਕੋਰਸ ਨੂੰ ਜੁਆਇਨ ਕਰ ਸਕਦੇ ਆ ਔਰ ਇਹਦੇ ਵਿੱਚ ਵੀ 310 hours ਦੀ ਪਲੇਸਮੈਂਟ ਹੁੰਦੀ ਹੈ ਨਰਸਿੰਗ ਹੋਮ ਦੇ ਵਿੱਚ ਜੋ ਕਿ ਕਾਲਜ ਅਰੇਂਜ ਕਰਦਾ ਆਪਣੇ ਸਟੂਡੈਂਟਸ ਲਈ ਔਰ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕੋਈ ਵੀ ਡਿਪਲੋਮਾ ਜਾਂ ਵੋਕੇਸ਼ਨਲ ਪ੍ਰੋਗਰਾਮ ਹੋਏ ਤਾਂ ਅਸੀਂ ਆਪਣੇ ਸਟੂਡੈਂਟਸ ਨੂੰ ਪੂਰਾ ਸਪੋਰਟ ਦਿੰਦੇ ਹਾਂ ਜੋਬ ਅਸਿਸਟੈਂਸ ਦੇ ਵਿੱਚ ਗਾਈਡ ਕੀਤਾ ਜਾਂਦਾ ਉਹਨਾਂ ਨੂੰ ਕੰਟੈਕਟਸ ਪ੍ਰੋਵਾਈਡ ਕਰਦੇ ਹਾਂ ਉਹਨਾਂ ਨੂੰ ਰੈਜ਼ਮੇ ਰਾਈਟਿੰਗ ਔਰ ਇੰਟਰਵਿਊ ਪ੍ਰਿਪਰੇਸ਼ਨ ਦੀ ਵੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਐਂਡ ਇਸ ਤੋਂ ਇਲਾਵਾ ਸਾਡਾ ਸ਼ਾਰਟ ਕੋਰਸਿਸ ਦੇ ਵਿੱਚ ਸ਼ੁਰੂ ਹੋ ਰਿਹਾ ਫਾਰਮੇਸੀ ਅਸਿਸਟੈਂਟ ਦਾ ਕੋਰਸ ਇਹ 2 months ਦਾ ਆਨਲਾਈਨ ਪ੍ਰੋਗਰਾਮ ਹੈ ਵੀਕਐਂਡਸ ਤੇ ਔਰ ਵੀਕਡੇਸ ਦੇ ਵਿੱਚ ਵੀ ਇਹ ਕਲਾਸਿਸ ਅਵੇਲੇਬਲ ਹੈਗੀਆਂ ਨੇ ਔਰ ਇਹ ਵੀ ਸ਼ਾਰਟ ਕੋਰਸ ਕਰਕੇ 2 months ਦਾ ਇੱਕ ਅੱਛੀ ਵਾਈਟ ਕਾਲਰ ਜੋਬ ਫਾਰਮੇਸੀ ਦੇ ਵਿੱਚ ਲਿੱਤੀ ਜਾ ਸਕਦੀ ਹੈ ਔਰ ਇਸ ਤੋਂ ਇਲਾਵਾ ਸਾਡਾ ਸ਼ੁਰੂ ਹੋਣ ਜਾ ਰਿਹਾ ਚਾਈਲਡ ਕੇਅਰ ਪ੍ਰੋਵਾਈਡਰ ਦਾ ਪ੍ਰੋਗਰਾਮ ਉਹਨਾਂ ਵਾਸਤੇ ਜੋ ਲੋਕ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਆ ਖਾਸ ਕਰਕੇ ਉਹ ਲੇਡੀਜ਼ ਜਿਹੜੀਆਂ ਘਰ ਰਹਿੰਦੀਆਂ ਹੈ ਔਰ ਕੁਝ ਕੰਮ ਕਰਨਾ ਚਾਹੁੰਦੀਆਂ ਫੈਮਿਲੀ ਨੂੰ ਸਪੋਰਟ ਕਰਨ ਲਈ ਜਾਂ ਫਿਰ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ ਤਾਂ ਉਹ ਲੋਕ ਚਾਈਲਡ ਕੇਅਰ ਪ੍ਰੋਵਾਈਡਰ ਦਾ 6 months ਦਾ ਪ੍ਰੋਗਰਾਮ ਕਰ ਸਕਦੇ ਆ ਇਹ ਫੁੱਲੀ ਆਨਲਾਈਨ ਪ੍ਰੋਗਰਾਮ ਵੀ ਅਵੇਲੇਬਲ ਹੈ ਇਨ ਪਰਸਨ ਕਲਾਸਿਸ ਵੀ ਅਸੀਂ ਆਫਰ ਕਰ ਰਹੇ ਹਾਂ ਇਸ ਪ੍ਰੋਗਰਾਮ ਦੀਆਂ ਸੋ ਇਹ ਵੀ ਨਵਾਂ ਬੈਚ ਸ਼ੁਰੂ ਹੋ ਰਿਹਾ ਹੈ ਔਰ ਇਹ 6 months ਦਾ ਹੋਣ ਕਰਕੇ ਜਿਹੜੇ ਇੱਥੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜੀ ਸਟੇਟਸ ਤੇ ਰਹਿ ਰਹੇ ਆ ਪੜ੍ਹਾਈ ਕਰਨਾ ਚਾਹੁੰਦੇ ਆ ਬਿਨਾਂ ਸਟੇਟਸ ਚੇਂਜ ਕਰੇ ਤਾਂ ਉਹ ਲੋਕ ਵੀ ਇਸ ਕੋਰਸ ਨੂੰ ਜੁਆਇਨ ਕਰ ਸਕਦੇ ਆ ਇਸ ਤੋਂ ਇਲਾਵਾ ਸ਼ਾਰਟ ਕੋਰਸਿਸ ਦੇ ਵਿੱਚ ਸਾਡੇ ਸ਼ੁਰੂ ਹੋ ਰਹੇ ਨੇ ਇੰਗਲਿਸ਼ ਸਪੀਕਿੰਗ ਦੇ ਕੋਰਸਿਸ ਨੇ ਬੇਸਿਕ ਟੂ ਐਡਵਾਂਸ ਕੰਪਿਊਟਰਸ ਬੁੱਕ ਕੀਪਿੰਗ ਕੁਇਕ ਬੁੱਕਸ ਡਾਟਾ ਐਂਟਰੀ ਆਈਲਸ ਐਂਡ ਸੈਲਫੀ ਪ੍ਰਿਪਰੇਸ਼ਨ ਕਲਾਸਿਸ ਸ਼ੁਰੂ ਹੋ ਰਹੀਆਂ ਨੇ ਕਲਾਸਿਸ ਔਰ ਡਿਪਲੋਮਾ ਦੇ ਵਿੱਚ ਸਾਡੇ ਸ਼ੁਰੂ ਹੋਣ ਜਾ ਰਹੇ ਆ ਡਾਟਾ ਐਨਾਲਿਸਟ ਦਾ ਪ੍ਰੋਗਰਾਮ ਕੰਪਿਊਟਰਾਈਜ਼ਡ ਅਕਾਊਂਟਿੰਗ ਆਫਿਸ ਐਡਮਿਨਿਸਟ੍ਰੇਸ਼ਨ ਐਂਡ ਫੂਡ ਸਰਵਿਸ ਵਰਕਰ ਜਿਹਨੂੰ ਕਿ ਡਾਇਟਰੀਏਟ ਪ੍ਰੋਗਰਾਮ ਵੀ ਕਹਿੰਦੇ ਆ ਸ਼ੁਰੂ ਹੋ ਰਿਹਾ ਹੈ ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਨੂੰ ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਆ ਫੋਨ ਨੰਬਰ ਹੈ 905-872-0088 9058720088 campus located at 2023 Williams Parkway unit 3 major intersection at airport and Williams ਔਰ ਕਾਲਜ 7 days ਓਪਨ ਹੁੰਦਾ ਹੈ ਸੋ ਤੁਸੀਂ ਕਦੀ ਵੀ ਆ ਕੇ ਮਿਲ ਸਕਦੇ ਹੋ ਵਾਕ ਇਨ ਕਰ ਸਕਦੇ ਹੋ ਜਾਂ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਹੋ ਜਾਂ ਫਿਰ ਸਾਡੀ ਵੈਬਸਾਈਟ ਤੇ ਜਾ ਕੇ ਜ਼ਿਆਦਾ ਡਿਟੇਲਸ ਦੇਖ ਸਕਦੇ ਹੋ queenswoodcollege.com ਔਰ ਜਾਂਦੇ ਜਾਂਦੇ ਲਾਸਟ ਦੇ ਵਿੱਚ ਇੱਕੋ ਹੀ ਮੈਸੇਜ ਕਮਿਊਨਿਟੀ ਨੂੰ ਕਿ ਕੋਈ ਸ਼ਾਰਟ ਕੋਰਸਿਸ ਕਰਕੇ ਵੀ ਤੁਸੀਂ ਆਪਣੇ ਸਕਿੱਲਸ ਅਪਗ੍ਰੇਡ ਕਰ ਸਕਦੇ ਹੋ ਜਿਹਦੇ ਨਾਲ ਕਿ ਅਗਰ ਤੁਸੀਂ ਜਿਹੜੀ ਕੰਪਨੀ ਦੇ ਵਿੱਚ ਵੀ ਫਲੋਰ ਤੇ ਕੰਮ ਕਰ ਰਹੇ ਹੋ ਜਾਂ ਲੇਬਰ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਅੱਗੇ ਜਾ ਸਕਦੇ ਹੋ ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਇੱਕ ਵਾਰੀ ਸਾਨੂੰ ਆ ਕੇ ਜ਼ਰੂਰ ਮਿਲੋ ਬਹੁਤ ਬਹੁਤ ਸ਼ੁਕਰੀਆ ਸਿਮਰਾਜ ਸਮਾਂ ਦੇਣ ਦੇ ਲਈ ਜੀ
0: ਧੰਨਵਾਦ ਜੀ ਤੁਸੀਂ ਵੀ ਹੁਣੇ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਦੇ ਐਕਡੈਮਿਕ ਕਾਉਂਸਲਰਸ ਦੇ ਨਾਲ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰਨਗੇ ਖਾਸ ਤੌਰ ਜੇ ਤੁਸੀਂ ਪਰਸਨਲ ਸਪੋਰਟ ਵਰਕਰ ਜਾਂ ਫਿਰ ਕਿਸੇ ਵੀ ਮੈਡੀਕਲ ਆਫਿਸ ਦੇ ਵਿੱਚ ਇੱਕ ਵੈਲ ਪੇਇੰਗ ਕਰੀਅਰ ਲਾਂਚ ਕਰਨਾ ਚਾਹੁੰਦੇ ਹੋ ਫੋਨ ਨੰਬਰ ਹੈ 905-872-0088 ਤੁਸੀਂ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਨਾਲ ਸੰਪਰਕ ਕਰ ਸਕਦੇ ਹੋ ਹੁਣ ਦੋਸਤੋ ਤੁਹਾਨੂੰ ਮਿਲਾਉਂਦੇ ਹਾਂ ਏਮਸ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਅਮਨ ਬਾਜਵਾ ਅਤੇ ਏਮਸ ਇਮੀਗ੍ਰੇਸ਼ਨ ਹੁਣ ਪਿਛਲੇ 17 ਸਾਲਾਂ ਤੋਂ ਤੁਹਾਡੇ ਲਈ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਇੱਥੇ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਤੁਹਾਡਾ ਜਿਹੜਾ ਮਰਜ਼ੀ ਇਮੀਗ੍ਰੇਸ਼ਨ ਰਿਲੇਟਡ ਸਵਾਲ ਹੋਵੇ, ਕੰਮ ਹੋਵੇ, ਫਰੀ ਸਲਾਹ ਮਸ਼ਵਰਾ ਇਹਨਾਂ ਦੇ ਨਾਲ ਕਰੋ ਅਤੇ 17 ਸਾਲਾਂ ਦਾ ਇਹਨਾਂ ਦਾ ਤਜ਼ਰਬਾ ਹੈ। ਫੋਨ ਨੰਬਰ ਘੁਮਾਉਣਾ ਤੁਸੀਂ 905-673-9000 ਇਮੀਗ੍ਰੇਸ਼ਨ ਅਮਨ ਬਾਜਵਾ 17 ਸਾਲਾਂ ਦਾ ਤਜਰਬਾ ਹੈ ਇਸ ਫੀਲਡ ਵਿੱਚ। ਅਮਨ ਜੀ ਸਤਿ ਸ਼੍ਰੀ ਅਕਾਲ ਜੀ।
2: ਥੈਂਕ ਯੂ ਸੋ ਮਚ ਸਮਰਾਜ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
0: ਸੋ ਅਮਨ ਜੀ, ਬਹੁਤ ਲੋਕੀ ਵਿਆਹਾਂ ਸ਼ਾਦੀਆਂ ਕਰਕੇ ਸਪਾਊਸਲ ਸਪਾਂਸਰਸ਼ਿਪ ਤਾਂ ਲਾ ਦਿੰਦੇ ਨੇ, ਪਰ ਕਿਸੇ ਨਾ ਕਿਸੇ ਅਲੱਗ ਅਲੱਗ ਕਾਰਨ ਲਈ ਉਹ ਰਿਫਿਊਜ਼ ਹੋ ਜਾਂਦਾ ਹੈ। ਸੋ ਕਾਰਨ ਵੀ ਦੱਸ ਦਿਓ ਕੀ ਕੁਝ ਖਾਸ ਹੁੰਦੇ ਨੇ, ਤੇ ਫਿਰ ਹੁਣ ਕੋਈ ਅਪੀਓ ਪ੍ਰੋਸੈਸ ਵੀ ਹੈ ਕਿ ਨਹੀਂ?
2: ਜੀ, ਸਪਾਊਸਲ ਸਪਾਂਸਰਸ਼ਿਪ ਬਹੁਤ ਹੀ ਚੈਲੇਂਜਿੰਗ ਐਪਲੀਕੇਸ਼ਨ ਹੈਗੀ ਹੈ। ਅਗਰ ਕੇਸ ਸਟ੍ਰੇਟ ਫਾਰਵਰਡ ਨਹੀਂ ਹੁੰਦਾ, ਕਿਸੇ ਦੀ ਪ੍ਰੀਵੀਅਸ ਮੈਰਿਜ ਹੈ, ਅਰੇਂਜਡ ਮੈਰਿਜ ਹੈ, ਚਿਲਡਰਨ ਹੈਗੇ ਪ੍ਰੀਵੀਅਸ ਮੈਰਿਜ ਤੋਂ, ਕਾਮਨ ਲਾਅ ਰਿਲੇਸ਼ਨਸ਼ਿਪ ਹੈ, ਤਾਂ ਬਹੁਤ ਹੀ ਅਲਰਟ ਰਹਿ ਕੇ ਪ੍ਰੈਕਟੀਕਲੀ ਐਪਲੀਕੇਸ਼ਨ ਸਬਮਿਟ ਕਰਨੀ ਚਾਹੀਦੀ ਹੈ। ਸੋ ਜਿਹੜੇ ਕਾਮਨ ਰੀਜ਼ਨ ਨੇ, ਜਿਵੇਂ ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀ, ਇਨਕੰਪਲੀਟ ਐਪਲੀਕੇਸ਼ਨ ਹੈ, ਪ੍ਰੋਬਲਮ ਹੈਗੀ ਫਾਰਮਸ ਦੇ ਵਿੱਚ, ਪ੍ਰੋਪਰ ਸਬਮਿਸ਼ਨ ਨਹੀਂ ਹੋਈ, ਮੈਰਿਜ ਆਫ ਕਨਵੀਨੀਅੰਸ ਨੂੰ ਲੈ ਕੇ ਆਫਿਸਰ ਨੂੰ ਅਗਰ ਕੋਈ ਵੀ ਸਸਪੀਸ਼ਨ ਹੈਗੀ ਹੈ, ਸਪੈਸ਼ਲੀ ਉਹਨਾਂ ਕੰਟਰੀਜ਼ ਤੋਂ ਜਿੱਥੇ ਇਮੀਗ੍ਰੇਸ਼ਨ ਫਰੋਡ ਜ਼ਿਆਦਾ ਪ੍ਰੈਵਲੈਂਟ ਹੈਗਾ। ਸੋ ਬਹੁਤ ਸਾਰੇ ਡਾਕੂਮੈਂਟਸ ਐਸੇ ਵੀ ਸਬਮਿਟ ਹੁੰਦੇ ਜਿਹੜੇ ਅਨਕਨਵਿੰਸਿੰਗ ਪਰੂਫ ਆਫ ਰਿਲੇਸ਼ਨਸ਼ਿਪ ਡਾਕੂਮੈਂਟੇਸ਼ਨ ਹੁੰਦੇ ਹੈ। ਸੋ ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰਿਫਿਊਜ਼ਲ ਅਵੋਇਡ ਹੋਏ, ਉਸ ਲਈ ਬਹੁਤ ਜ਼ਰੂਰੀ ਹੈ ਕਿ ਐਪਲੀਕੇਸ਼ਨ ਪ੍ਰੋਪਰਲੀ ਸਬਮਿਟ ਹੋਏ। ਸੋ ਉਹਦੇ ਲਈ ਪ੍ਰੋਫੈਸ਼ਨਲ ਗਾਈਡੈਂਸ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੈਗਾ। ਸੋ ਅਗਰ ਰਿਫਿਊਜ਼ਲ ਹੋ ਜਾਂਦਾ ਹੈ, ਬਹੁਤ ਸਾਰੇ ਕੇਸਿਸ ਨੇ ਜਿੱਥੇ ਕੋਈ ਨਾ ਕੋਈ ਡੈਫੀਸ਼ੀਐਂਸੀ ਐਪਲੀਕੇਸ਼ਨ ਵਿੱਚ ਰਹਿ ਜਾਂਦੀ ਹੈਗੀ ਹੈ, ਐਡੀਸ਼ਨਲ ਡਾਕੂਮੈਂਟਸ ਦੇ ਨਾਲ ਆਪਾਂ ਉਹਨੂੰ ਸੋਲਵ ਕਰ ਸਕਦੇ ਹਾਂ, ਉੱਥੇ ਰੀਅਪਲਾਈ ਵੀ ਕਰਨਾ ਬੈਟਰ ਹੁੰਦਾ। ਐਂਡ ਬਹੁਤ ਸਾਰੇ ਮੈਜੋਰਿਟੀ ਕੇਸਿਸ ਐਸੇ ਹੁੰਦੇ ਆ ਜਿਹੜੇ ਅਪੀਲ ਵਿੱਚ ਜਾ ਕੇ ਵਿਨ ਹੁੰਦੇ ਹੈਗੇ ਆ। ਇਨਸਾਈਡ ਕੈਨੇਡਾ ਕੋਈ ਵੀ ਰਾਈਟ ਟੂ ਅਪੀਲ ਨਹੀਂ ਹੈ, ਸੋ ਹੋਰ ਵੀ ਕੇਅਰਫੁਲ ਰਹਿਣ ਦੀ ਜ਼ਰੂਰਤ ਹੈ, ਖਾਸ ਕਰਕੇ ਜਿਹੜੇ ਸਟੂਡੈਂਟ ਵਿਜ਼ਿਟਰ ਰਿਫਿਊਜੀਜ਼ ਦੀ ਮੈਰਿਜ ਹੋ ਰਹੀ ਹੈਗੀ ਹੈ, ਸੋ ਉੱਥੇ ਤੁਹਾਨੂੰ ਰਾਈਟ ਟੂ ਅਪੀਲ ਨਹੀਂ ਹੈ ਵਿਦ ਇਨ ਕੈਨੇਡਾ। ਸੋ ਬੀ ਵੈਰੀ ਵੈਰੀ ਕੇਅਰਫੁਲ ਐਪਲੀਕੇਸ਼ਨ ਸਬਮਿਟ ਕਰਨ ਲਈ। ਆਊਟਸਾਈਡ ਕੈਨੇਡਾ ਜਿਹੜਾ ਹੈਗਾ, 30 ਡੇਜ਼ ਦਾ ਟਾਈਮ ਪੀਰੀਅਡ ਹੁੰਦਾ ਵਨਸ ਯੂ ਰਿਸੀਵ ਦੀ ਰਿਫਿਊਜ਼ਲ ਲੈਟਰ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਕਪਲ ਦੀ ਕੰਪੈਟੇਬਿਲਿਟੀ, ਲੈਂਥ ਆਫ ਰਿਲੇਸ਼ਨਸ਼ਿਪ, ਅਗਰ ਕੋਈ ਏਜ ਡਿਫਰੈਂਸ ਹੈ, ਕਲਚਰਲ ਐਜੂਕੇਸ਼ਨ ਡਿਫਰੈਂਸ ਹੈ, ਉਹ ਚੀਜ਼ਾਂ ਦੀ ਐਕਸਪਲੇਨੇਸ਼ਨ ਜਾਣੀ ਬਹੁਤ ਜ਼ਰੂਰੀ ਹੈ। ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਇਸ ਕੈਟੇਗਰੀ ਵਿੱਚ ਫਰੋਮ ਲਾਸਟ 17 ਈਅਰਸ। ਸੋ ਕਿਸੇ ਨੂੰ ਕੋਈ ਵੀ ਹੈਲਪ, ਕੋਈ ਵੀ ਕੰਪਲੀਕੇਸ਼ਨ ਫੇਸ ਕਰ ਰਹੇ ਹੋ ਸਪਾਊਸਲ ਸਪਾਂਸਰਸ਼ਿਪ ਦੇ ਰਿਗਾਰਡਿੰਗ, ਯੂ ਕੈਨ ਗਿਵ ਅਸ ਅ ਕਾਲ, ਨੰਬਰ ਇਜ਼ 905-673-9000।
0: AIMS Immigration, Aman Bajwa, 17 years of experience, 905-673-9000, 905-673-9000, phone number kamao, bilkul free consultation karan de layi. Te Aman ji, bahut lokan nu hun chitthiyan vi aa riyan ne ke tuhanu hun deport kita ja reha, remove kita ja reha hai. Je is tarah di koi chitthi kise nu mil vi gayi aa, hun koi hor raah hai itthe rehne layi ki nahi?
2: ਹਾਂਜੀ, ਬੇਸਿਕਲੀ ਰਿਮੂਵਲ ਆਰਡਰਸ ਇੱਕ ਅਫੀਸ਼ੀਅਲੀ ਡਾਇਰੈਕਟਿਵ ਹੈਗਾ ਫੋਰ ਅ ਫੋਰਨ ਨੈਸ਼ਨਲ ਔਰ ਪੀ ਆਰ ਟੂ ਲੀਵ ਕੰਟਰੀ। ਇਨਐਡਮਿਸੀਬਿਲਿਟੀ ਦਾ ਵੀ ਰੀਜ਼ਨ ਹੋ ਸਕਦਾ, ਕ੍ਰਿਮੀਨੈਲਿਟੀ ਰੀਜ਼ਨ ਹੋ ਸਕਦਾ, ਜਾਂ ਕੋਈ ਫੇਲਡ ਇਮੀਗ੍ਰੇਸ਼ਨ ਐਪਲੀਕੇਸ਼ਨ ਤੋਂ ਬਾਅਦ ਵੀ ਰਿਮੂਵਲ ਆਰਡਰਸ ਆ ਸਕਦੇ ਹੈਗੇ ਆ। ਸੋ ਤਿੰਨ ਤਰ੍ਹਾਂ ਦੇ ਰਿਮੂਵਲ ਆਰਡਰਸ ਹੁੰਦੇ ਆ, ਈਚ ਵਿਦ ਡਿਫਰੈਂਟ ਰੀ ਐਂਟਰੀ ਕੋਨਸੀਕੁਐਂਸਿਸ, ਰੇਂਜਿੰਗ ਫਰੋਮ ਮੈਂਡੇਟਰੀ ਡਿਪਾਰਚਰ ਟੂ ਅ ਲਾਈਫ ਟਾਈਮ ਬੈਨ। ਸੋ ਡਿਪਾਰਚਰ, ਐਕਸਕਲੂਜ਼ਨ ਐਂਡ ਡੈਪੂਟੇਸ਼ਨ ਆਰਡਰਸ ਹੈਗੇ ਆ। ਸੋ ਜਿੰਨਾ ਵੀ ਕੇਸਿਸ ਦੇ ਵਿੱਚ ਰਿਮੂਵਲ ਆਰਡਰਸ ਆਏ ਹੈਗੇ ਆ, ਚਾਹੇ ਉਹ ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੋਈ ਤੋਂ ਬਾਅਦ ਆਏ ਹੈਗੇ ਆ, ਸੋ ਲੀਗਲ ਐਵੀਨਿਊਜ਼ ਅਵੇਲੇਬਲ ਹੁੰਦੇ ਆ ਟੂ ਪੌਜ਼, ਕੈਂਸਲ ਔਰ ਨੈਵੀਗੇਟ ਦ ਆਰਡਰ। ਸੋ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ ਜਾ ਸਕਦੇ ਆ, ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਆਰਡਰ ਆਉਂਦੇ ਆ। ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਆਪਸ਼ਨ ਹੈ, ਐਚਐਨਸੀ ਆਪਸ਼ਨ ਹੈ, ਸੋ ਆਪਸ਼ਨਸ ਅਵੇਲੇਬਲ ਨੇ, ਲੇਕਿਨ ਟਾਈਮ ਤੇ ਐਕਟ ਕਰਨਾ ਬਹੁਤ ਜ਼ਰੂਰੀ ਹੈਗਾ। ਸੋ ਕਿਸੇ ਵੀ ਫੋਰਨ ਨੈਸ਼ਨਲ ਨੂੰ ਅਗਰ ਇਸ ਤਰ੍ਹਾਂ ਦੀ ਲੈਟਰ ਆਈ ਹੈਗੀ ਹੈ ਤਾਂ ਜ਼ਰੂਰ ਕੰਸਲਟ ਕਰੋ। ਇਸ ਦੇ ਨਾਲ ਹੀ ਜਿਹੜੇ ਆਲਰੇਡੀ ਕੈਨੇਡਾ 'ਚੋਂ ਜਾ ਚੁੱਕੇ ਆ, ਬਹੁਤ ਸਾਰੇ ਲੋਕ ਸਾਨੂੰ ਇਹਨਾਂ ਪਿਛਲੇ 17 ਸਾਲਾਂ ਵਿੱਚ ਕੰਟੈਕਟ ਕਰ ਚੁੱਕੇ ਆ, ਜਿਹਨਾਂ ਨੂੰ ਕੈਨੇਡਾ ਛੱਡ ਕੇ ਜਾਣਾ ਪਿਆ, ਵਾਪਸ ਆਉਣਾ ਚਾਹੁੰਦੇ ਆ, ਤੇ ਸਕਸੈਸਫੁਲੀ ਅਸੀਂ ਵਾਪਸ ਲੈ ਕੇ ਆਏ ਹਾਂ, ਉਹਦੇ ਲਈ ਵੀ ਆਥੋਰਾਈਜ਼ੇਸ਼ਨ ਟੂ ਰਿਟਰਨ ਟੂ ਕੈਨੇਡਾ ਦੀ ਆਪਸ਼ਨ ਹੈਗੀ ਹੈ। ਸੋ ਕਿਸੇ ਨੂੰ ਵੀ ਰਿਮੂਵਲ ਆਰਡਰਸ ਇਸ਼ੂ ਹੋਏ ਆ ਰੀਸੈਂਟਲੀ, ਕੋਈ ਇਨਐਡਮਿਸੀਬਿਲਿਟੀ ਹੈਗੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਇਮੀਗ੍ਰੇਸ਼ਨ ਕੰਪਲੈਕਸਿਟੀ ਤੁਸੀਂ ਫੇਸ ਕਰ ਰਹੇ ਹੈਗੇ ਹੋ, ਜਾਂ ਫਿਰ ਜਿਹੜੇ ਲੋਕ ਰਿਮੂਵ ਹੋ ਚੁੱਕੇ ਆ ਵਾਪਸ ਆਉਣਾ ਚਾਹੁੰਦੇ ਆ, ਸੋ ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਹੈ, ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਨੰਬਰ ਅਗੇਨ 905-673-9000,
0: 905-673-9000, 905-673-9000, AIMS Immigration, Aman Bajwa. ਅਤੇ ਅਮਨ ਜੀ, ਤੁਸੀਂ ਇਹ ਵੀ ਦੱਸੋ ਕਿ ਜੇ ਹੁਣ ਕਿਸੇ ਨੇ ਖੁਦ ਆਪ ਹੀ ਕੋਈ ਐਪਲੀਕੇਸ਼ਨ ਲਾ ਦਿੱਤਾ, ਸੋਚਿਆ ਕਿ ਯਾਰ ਇੱਕ ਅੱਧਾ ਹੀ ਫੋਰਮ ਹੈਗਾ, ਆਪਾਂ ਵਿਜ਼ਿਟਰ ਵੀਜ਼ਾ 'ਤੇ ਮਾਮ ਡੈਡ ਜਿਹਨੂੰ ਮਰਜ਼ੀ ਬੁਲਾ ਲੈਂਦੇ ਹਾਂ, ਅਕਸਰ ਹੀ ਲੋਕਾਂ ਨੂੰ ਕਿਉਂ ਰਿਜੈਕਟ ਕੀਤਾ ਜਾਂਦਾ ਹੈ ਤੇ ਜੇ ਹੁਣ ਇੱਕ ਵਾਰੀ ਫੇਲ ਹੋ ਗਏ ਨੇ ਇਹਦਾ ਹੁਣ ਕੋਈ ਹੱਲ ਵੀ ਹੋ ਸਕਦਾ ਕਿ ਨਹੀਂ?
2: ਹਾਂਜੀ ਬਿਲਕੁਲ, ਵਿਜ਼ਿਟਰ ਵੀਜ਼ਾ ਰਿਫਿਊਜ਼ਲ ਬਹੁਤ ਹੀ ਕਾਮਨ ਹੈਗਾ ਅੱਜ ਦੀ ਡੇਟ ਵਿੱਚ, ਸੋ ਬਹੁਤ ਸਾਰੇ ਕੇਸਿਸ ਦੇ ਵਿੱਚ ਰੀਅਪਲਾਈ ਕਰਿਆ ਜਾਂਦਾ ਹੈ, ਬਟ ਇਟਸ ਵੈਰੀ ਇੰਪੋਰਟੈਂਟ ਟੂ ਐਡਰੈਸ ਦ ਸਪੈਸੀਫਿਕ ਰੀਜ਼ਨਸ ਲਿਸਟਡ ਇਨ ਯੋਰ ਪ੍ਰੀਵੀਅਸ ਰਿਫਿਊਜ਼ਲ ਲੈਟਰ, ਰੈਦਰ ਦੈਨ ਕਿ ਇੱਕ ਨਾਮ ਦੀ ਐਪਲੀਕੇਸ਼ਨ ਨਹੀਂ ਲੱਗਣੀ ਚਾਹੀਦੀ ਕਿ ਅਸੀਂ ਰੀਅਪਲਾਈ ਕਰ ਦਿੰਦੇ ਹੈਗੇ ਹਾਂ. ਸੋ ਨਿਊ ਇਨਫੋਰਮੇਸ਼ਨ, ਸਟਰੋਂਗਰ ਐਵੀਡੈਂਸਿਸ, ਅਪਡੇਟਡ ਫਾਈਨੈਂਸ਼ੀਅਲ ਟਾਈਜ਼, ਡੀਟੇਲ ਲੈਟਰ ਆਫ ਐਕਸਪਲੇਨੇਸ਼ਨ, ਇਹ ਬਹੁਤ ਬਹੁਤ ਜ਼ਰੂਰੀ ਹੈਗੀ ਅਗਰ ਰੀਅਪਲਾਈ ਕਰਨਾ ਹੈਗਾ. ਸੋ ਬਹੁਤ ਹੀ ਕੇਅਰਫੁਲੀ ਰਿਫਿਊਜ਼ਲ ਨੂੰ ਐਨਾਲਾਈਜ਼ ਕਰਨ ਦੀ ਜ਼ਰੂਰਤ ਹੁੰਦੀ ਹੈ. ਬਹੁਤ ਸਾਰੇ ਕੇਸਿਸ ਨੇ ਜਿੱਥੇ ਆਪਾਂ ਨੂੰ ਲੱਗਦਾ ਹੈ ਕਿ ਕੋਈ ਫੈਕਚੁਅਲ ਐਰਰ ਆਫੀਸਰ ਵੱਲੋਂ ਹੋਇਆ, ਉੱਥੇ ਰੀਕਨਸਿਡਰੇਸ਼ਨ ਦੀ ਵੀ ਆਪਸ਼ਨ ਹੋ ਸਕਦੀ ਹੈਗੀ, ਲੇਕਿਨ ਅਗਰ ਕੋਈ ਐਵੀਡੈਂਟਰੀ ਵੀਕਨੈਸ ਹੈਗੀ ਐਪਲੀਕੇਸ਼ਨ ਦੇ ਵਿੱਚ, ਤਾਂ ਬੈਟਰ ਇਜ਼ ਟੂ ਰੀਅਪਲਾਈ. ਐਂਡ ਏਮਸ ਇਮੀਗ੍ਰੇਸ਼ਨ ਦੇ ਵਿੱਚ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਇਨ ਸੋਲਵਿੰਗ ਦ ਰਿਫਿਊਜ਼ਲ ਕੇਸਿਸ, ਵੀ ਇਵੈਲੂਏਟ ਰਿਫਿਊਜ਼ਲ ਡਿਸੀਜ਼ਨਸ ਵੈਰੀ ਕੇਅਰਫੁਲੀ. ਸੋ ਜਿਨ੍ਹਾਂ ਦੀ ਵੀ ਰਿਫਿਊਜ਼ਲ ਹੋਈ ਹੈ ਵਿਜ਼ਿਟਰ ਵੀਜ਼ਾ ਦੀ ਵਨ ਟਾਈਮ ਮਲਟੀਪਲ ਟਾਈਮ, ਜ਼ਰੂਰ ਸਾਨੂੰ ਰਿਫਿਊਜ਼ਲ ਲੈਟਰ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਹੋ. ਐਂਡ ਈਵਨ ਅਗਰ ਸੁਪਰ ਵੀਜ਼ਾ ਦੀ ਵੀ ਗੱਲ ਕਰਦੇ ਹਾਂ, ਸੁਪਰ ਵੀਜ਼ਾ ਇਜ਼ ਅ ਵੰਡਰਫੁਲ ਆਪਸ਼ਨ, ਹੰਡਰਡਸ ਆਫ ਐਪਲੀਕੇਸ਼ਨਸ ਅਸੀਂ ਸਕਸੈਸਫੁਲ ਕਰ ਚੁੱਕੇ ਹੈਗੇ ਹਾਂ. ਸੋ ਹੁਣ ਤਾਂ ਉਹਦੇ ਵਿੱਚ ਇਨਕਮ ਦੀ ਵੀ ਐਕਸਪੈਂਡਡ ਇਨਕਮ ਅਸੈਸਮੈਂਟ ਪੀਰੀਅਡ ਮਿਲਿਆ, ਟੂ ਟੈਕਸੇਸ਼ਨ ਈਅਰਸ ਦੇ ਵਿੱਚ ਤੁਸੀਂ ਚੂਜ਼ ਕਰ ਸਕਦੇ ਹੋ. ਤੁਹਾਡੀ ਇਨਕਮ ਘੱਟਦੀ ਹੈ, ਓਵਰਆਲ ਥ੍ਰੈਸ਼ਹੋਲਡ ਮੀਟ ਨਹੀਂ ਹੁੰਦਾ ਹੈਗਾ, ਤਾਂ ਪੇਰੈਂਟਸ ਦੀ ਇਨਕਮ ਜਿਹੜੀ ਹੈ ਉਹ ਵੀ ਇਨਕਲੂਡ ਕਰ ਸਕਦੇ ਹੋ. ਸੁਪਰ ਵੀਜ਼ਾ ਇੰਸ਼ੋਰੈਂਸ ਵੀ ਸਾਡੇ ਆਫਿਸ ਦੇ ਵਿੱਚ ਵੀ ਅਵੇਲੇਬਲ ਹੈਗੀ ਹੈ. ਸੋ ਓਵਰਆਲ ਇਮੀਗ੍ਰੇਸ਼ਨ ਦੀ ਕੋਈ ਨੀਡ, ਕਿਸੇ ਵੀ ਪ੍ਰੋਗਰਾਮ ਦੇ ਰਿਗਾਰਡਿੰਗ ਕੋਈ ਵੀ ਕੰਪਲੀਕੇਸ਼ਨ, ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਹੈ, ਸਾਡੀ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ. ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ, ਯੂਨਿਟ 44. ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟਾਰਬਰਮ. ਐਂਡ ਫੋਨ ਨੰਬਰ 905-673-9000. ਥੈਂਕ ਯੂ ਸੋ ਮਚ ਸਮਰਾਜ.
0: ਥੈਂਕ ਯੂ ਸੋ ਮਚ. ਤੁਸੀਂ ਵੀ ਏਮਸ ਇਮੀਗ੍ਰੇਸ਼ਨ ਅਮਨ ਬਾਜਵਾ ਤੇ ਇਹਨਾਂ ਦੀ 17 ਈਅਰਸ ਐਕਸਪੀਰੀਅੰਸ ਟੀਮ ਨਾਲ ਅੱਜ ਹੀ ਸੰਪਰਕ ਕਰੋ 905-673-9000, 905-673-9000, ਏਮਸ ਇਮੀਗ੍ਰੇਸ਼ਨ. ਸੋ ਹੁਣ ਦੋਸਤੋ ਤੁਹਾਨੂੰ ਦੱਸ ਦਈਏ ਕਿ ਇੱਕ ਨਵੇਂ ਸਟੈਟਿਸਟਿਕਸ ਕੈਨੇਡਾ ਸਰਵੇ ਦੇ ਮੁਤਾਬਕ ਬਹੁਤ ਹੀ ਘੱਟ ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹ ਆਪਣੇ ਲਾਈਫ ਦੇ ਨਾਲ ਹਾਈਲੀ ਸੈਟਿਸਫਾਈਡ ਹਨ. ਅਤੇ ਇੰਟਰਸਟਿੰਗ ਟ੍ਰੈਂਡ ਇਹ ਹੈ, ਮੈਨੂੰ ਪਤਾ ਨਹੀਂ ਹੈਗਾ ਕਿ ਇੱਥੇ ਇਸ ਮੁਲਕ 'ਚ 2015 ਦੇ ਵਿੱਚ ਕੀ ਮੇਜਰ ਇਵੈਂਟ ਹੋਈ ਸੀ, ਪਰ 2015 ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜੀ ਇੱਥੇ ਲਾਈਫ ਸੈਟਿਸਫੈਕਸ਼ਨ ਹੈ ਘੱਟ ਗਈ ਹੈ. ਅਤੇ ਵਰਲਡ ਹੈਪੀਨੈਸ ਰੈਂਕਿੰਗ ਫਾਰ ਕੈਨੇਡਾ, ਆਈ ਵੰਡਰ 2015 'ਚ ਹੋਇਆ ਕੀ ਸੀ, ਜੇ ਕਿਸੇ ਨੂੰ ਪਤਾ ਹੋਵੇ ਦੱਸਿਓ ਜ਼ਰੂਰ. 2015 ਤੋਂ ਲੈ ਕੇ ਹੁਣ ਤੱਕ ਲਗਾਤਾਰ ਕੈਨੇਡਾ ਵਰਲਡ ਹੈਪੀਨੈਸ ਜਿਹੜੀ ਇੱਕ ਰੈਂਕਿੰਗ ਹੈ ਉਹਦੇ ਵਿੱਚ ਵੀ ਅਨਫੋਰਚੁਨੇਟਲੀ ਘੱਟਦਾ ਅਤੇ ਘੱਟਦਾ ਅਤੇ ਘੱਟਦਾ ਜਾ ਰਿਹਾ ਹੈ. ਵਰ ਡਰੋਪਿੰਗ ਇਨ ਦਾ ਰੈਂਕਸ, ਨੋਬਡੀ ਇਜ਼ ਹੈਪੀ. ਚਲੋ, ਕੁਬੈਕ ਦੇ ਵਿੱਚ ਹਾਈਐਸਟ ਗਿਣਤੀ ਹੈ ਜਿਹੜੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪੂਰੀ ਦੀ ਪੂਰੀ ਜ਼ਿੰਦਗੀ ਨਾਲ ਇੱਥੇ ਖੁਸ਼ ਹਾਂ, ਰਾਜ਼ੀ ਹਾਂ. ਅਤੇ ਉਲਟਾ ਐਲਬਰਟਾ ਦੇ ਵਿੱਚ ਲੋਵੈਸਟ ਗਿਣਤੀ ਹੈ. ਅਤੇ ਇੱਕ ਹੋਰ ਰਿਪੋਰਟ ਦੇ ਮੁਤਾਬਕ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਹੁਣ ਕਿੱਥੇ ਰੈਂਕ ਕਰਦਾ ਹੈ ਵਰਲਡ ਹੈਪੀਨੈਸ ਦੀ ਲਿਸਟ ਦੇ ਵਿੱਚ. ਦੋਸਤੋ, ਪਿਛਲੇ ਸਾਲ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ 30,000 ਕੈਨੇਡੀਅਨਸ ਏਜਡ 15+ ਨੂੰ ਸਰਵੇ ਕੀਤਾ ਗਿਆ, ਜੋ ਕਿ ਕੋਈ ਛੋਟੀ ਮੋਟੀ ਗਿਣਤੀ ਤਾਂ ਹੈ ਨਹੀਂ. 30,000 ਪੀਪਲ ਇਜ਼ ਅ ਲੋਟ ਆਫ ਪੀਪਲ ਟੂ ਸਰਵੇ, ਕਿਉਂਕਿ ਆਮ ਕੋਈ ਵੀ ਸਰਵੇ ਕੰਡਕਟ ਕੀਤਾ ਜਾਂਦਾ, ਆਮ ਦੇ ਵਿੱਚ ਕੋਈ 1500 ਕੋਈ 2000 ਕੋਈ 2500 ਹੀ ਹੁੰਦੇ ਨੇ, ਪਰ ਇਹ ਕਿਉਂਕਿ ਸਾਡੀ ਇੱਕ ਟੈਕਸ ਪੇਅਰ ਫੰਡਡ ਏਜੰਸੀ ਹੈ ਸਟੈਟਿਸਟਿਕਸ ਕੈਨੇਡਾ, ਦੇ ਹੈਵ ਦ ਕਾਬਲੀਅਤ ਐਂਡ ਦ ਮੈਨ ਪਾਵਰ ਐਂਡ ਦ ਟੈਕਸ ਪੇਅਰ ਮਨੀ ਕਿ ਆਪਾਂ ਜਾ ਕੇ 30,000 ਬੰਦੇ ਨੂੰ ਪੁੱਛੀਏ. ਇਹਨਾਂ ਨੇ ਪੁੱਛਿਆ ਕੀ ਆ, ਰਿਜ਼ਲਟ ਸਾਰੇ ਤੁਹਾਨੂੰ ਦੱਸਦੇ ਹਾਂ, ਪਰ ਧਿਆਨ ਦੇ ਵਿੱਚ ਰੱਖੋ ਕਿ ਆਹ ਪਿਛਲੇ ਸਾਲ ਦੇ ਵਿੱਚ ਇਹ ਸਵਾਲ ਪੁੱਛੇ ਗਏ ਨੇ ਅਤੇ ਰਿਜ਼ਲਟ ਹੁਣ ਪੇਸ਼ ਕੀਤਾ ਗਿਆ. ਸੋ ਇਮੈਜਿਨ, ਹੁਣ ਤੱਕ ਤਾਂ ਵੀ ਲੋਕਾਂ ਦੇ ਲਾਈਫ ਦੇ ਨਾਲ ਖੁਸ਼ ਨੇ ਨਹੀਂ ਖੁਸ਼ ਨੇ, ਇਕਨੋਮਿਕ ਹਾਲਾਤ ਕੀ ਨੇ, ਬੁਰਾ ਹਾਲ ਕੀ ਹੈ, ਕੰਮ ਕਾਰ ਕੋਈ ਹੈ ਨਹੀਂ, ਕੁਛ ਵੀ ਧੱਕੇ ਖਾ ਰਹੇ ਆ ਲੋਕ. ਸੋ ਇਮੈਜਿਨ ਕਿ ਰਿਜ਼ਲਟਸ ਇਸ ਸਾਲ ਦੇ ਕਿੰਨੇ ਮਚ ਵਰਸ ਹੋ ਸਕਦੇ ਨੇ. ਸੋ ਇਸ ਸਟੈਟਿਸਟਿਕਸ ਕੈਨੇਡਾ ਸਰਵੇ ਦੇ ਵਿੱਚ ਕੈਨੇਡੀਅਨਸ ਏਜਡ 15+ ਨੂੰ ਪੁੱਛਿਆ ਗਿਆ 0 ਤੋਂ ਲੈ ਕੇ 10 ਤੱਕ. 0 ਮਤਲਬ ਕਿ ਵੈਰੀ ਵੈਰੀ ਡਿਸਸੈਟਿਸਫਾਈਡ, 10 ਮਤਲਬ ਕਿ ਇਹਦੇ ਨਾਲੋਂ ਜ਼ਿਆਦਾ ਬਿਹਤਰ ਜ਼ਿੰਦਗੀ ਹੋ ਹੀ ਨਹੀਂ ਸਕਦੀ. 0 ਤੋਂ ਲੈ ਕੇ 10 ਤੱਕ, ਹਾਊ ਡੂ ਯੂ ਫੀਲ ਅਬਾਊਟ ਯੂਰ ਲਾਈਫ ਐਜ਼ ਅ ਹੋਲ ਰਾਈਟ ਨਾਓ, ਤੁਸੀਂ ਆਪਦੀ ਜ਼ਿੰਦਗੀ ਦੇ ਨਾਲ ਕਿੰਨੇ ਕੁ ਖੁਸ਼ ਹੋ, ਕਿੰਨੇ ਕੁ ਰਾਜ਼ੀ ਹੋ, ਕਿੰਨਾ ਕੁ ਸੈਟਿਸਫਾਈਡ ਜਾਂ ਅਨਸੈਟਿਸਫਾਈਡ ਹੋ, ਇਹੀ ਪੁੱਛਿਆ ਗਿਆ 30,000 ਕੈਨੇਡੀਅਨਸ ਨੂੰ. ਸੋ ਡਾਟਾ ਦਿਖਾਉਂਦਾ ਹੈ ਕਿ ਪਿਛਲੇ ਸਾਲ 2025 ਦੇ ਪਹਿਲੇ ਹਾਫ ਦੇ ਵਿੱਚ ਤਾਂ 48.6% ਆਫ ਕੈਨੇਡੀਅਨਸ, ਯਾਨੀ ਕਿ ਅੱਧ ਤੋਂ ਵੀ ਘੱਟ, ਵੈਰੀ ਸੈਟਿਸਫਾਈਡ ਸੀ ਆਫ ਦੀ ਲਾਈਫ ਦੇ ਨਾਲ। ਪਰ ਫਿਰ 2025 ਦੇ ਦੂਜੇ ਹਾਫ ਦੇ ਵਿੱਚ ਉਹੀ ਗਿਣਤੀ ਘਟੀ 46.1% ਤੱਕ। ਆਏ ਦੇ ਵੇ ਅੱਧ ਤੋਂ ਵੀ ਘੱਟ ਕੈਨੇਡੀਅਨਸ ਖੁਸ਼ ਨੇ, ਰਾਜ਼ੀ ਨੇ ਆਫ ਦੀ ਲਾਈਫ ਦੇ ਨਾਲ। ਸੈਡ ਨਿਊਜ਼। ਇਸ ਡਾਟਾ ਨੂੰ ਬਾਏ ਪ੍ਰੋਵਿੰਸ ਐਂਡ ਟੈਰੀਟੋਰੀ ਵੀ ਬ੍ਰੇਕਡਾਊਨ ਕੀਤਾ ਗਿਆ। ਹੁਣ ਸੁਣੋ ਧਿਆਨ ਨਾਲ, ਜਿਹੜਾ ਸਭ ਤੋਂ ਹਾਈਸਟ ਨੰਬਰ ਹੈ ਜਿਹੜੇ ਵੀ ਲੋਕਾਂ ਨੂੰ ਸਰਵੇ ਕੀਤਾ ਗਿਆ ਕਿ ਉਹ ਵੈਰੀ ਸੈਟਿਸਫਾਈਡ ਨੇ ਆਪਣੀ ਲਾਈਫ ਦੇ ਨਾਲ ਇਨ ਕੈਨੇਡਾ, ਉਹ ਹੈ 57.3% ਇਨ ਕੁਬੈਕ। ਮੌਜਾਂ ਹੀ ਮੌਜਾਂ ਜਦੋਂ ਤੁਹਾਨੂੰ ਐਲਬਰਟਾ ਤੋਂ ਪੈਸੇ ਮਿਲਦੇ ਨੇ, ਸਬਸਿਡਾਈਜ਼ ਕੀਤਾ ਜਾਂਦਾ ਹੈ, ਈਕੁਲਾਈਜੇਸ਼ਨ ਪੇਮੈਂਟ ਦਿੱਤੀਆਂ ਜਾਂਦੀਆਂ ਨੇ। ਸੋ ਕੁਬੈਕ ਦੇ ਵਿੱਚ ਤਾਂ 57.3% highest life satisfaction hai is survey de mutabik. Us to baad 53.4% hai New Brunswick de vich, 51.3% hai Newfoundland and Labrador de vich. Ikalle tin provinces and territories in all of Canada, ikalle tin de vich majority of survey kite gaye, yani ke add to vi vadh survey kite gaye lokan ne kiya ki oh bahut khush ne of the life de naal. Ulta ਅਲਬਰਟਾ ਦੇ ਵਿੱਚ ਤਾਂ ਦੋਸਤੋ ਹੁਣ ਸੁਣੋ ਧਿਆਨ ਨਾਲ ਕਿੰਨਾ ਵੱਡਾ ਫਰਕ ਹੈ, 38.1%। ਸੈਡ ਨਿਊਜ਼, 38.1% ਸਰਵੇ ਕੀਤੇ ਗਏ ਲੋਕ ਵੈਰੀ ਸੈਟਿਸਫਾਈਡ ਹਨ ਆਫ ਦੀ ਲਾਈਫ ਦੇ ਨਾਲ। ਸ਼ਾਇਦ ਤਾਂ ਹੀ ਤਾਂ ਨਵੇਂ ਅਤੇ ਨਵੇਂ ਫੋਲਸ ਦਿਖਾਉਂਦੇ ਨੇ ਕਿ ਅਲਬਰਟਾ ਸੈਪਰੇਸ਼ਨ, ਕੈਨੇਡਾ ਤੋਂ ਅੱਡ ਹੋਣ ਦੀ ਜਿਹੜੀ ਮੂਵਮੈਂਟ ਹੈ ਉਹਦੇ ਲਈ ਸਭ ਤੋਂ ਹਾਈਐਸਟ ਐਵਰ ਨੰਬਰ ਸਪੋਰਟ ਹੁਣ ਪਹੁੰਚ ਚੁੱਕੀ ਹੈ। ਕੋਈ 30-40% ਤੱਕ ਵੀ ਲੋਕ ਕਹਿ ਰਹੇ ਨੇ ਕਿ ਜੇ ਹੋਰ ਲੋਕ ਵੀ ਵੋਟ ਪਾਉਣਗੇ ਅਸੀਂ ਵੀ ਵੋਟ ਪਾਵਾਂਗੇ ਅੱਡ ਹੋਣ ਦੇ ਲਈ। ਕਮਾਲ ਦੀ ਗੱਲ ਆ। ਪਰ ਅਲਬਰਟਾ ਤੋਂ ਬਾਅਦ ਸੈਕਿੰਡ ਵਰਸਟ ਇਜ਼ ਅੰਟੇਰੀਓ। ਸਾਡੇ ਅੰਟੇਰੀਓ ਪ੍ਰੋਵਿੰਸ ਦੇ ਵਿੱਚ ਮਸਾਂ 42% ਲੋਕਾਂ ਨੇ ਕਿਹਾ ਕਿ ਉਹ ਵੈਰੀ ਸੈਟਿਸਫਾਈਡ ਹਨ ਆਫ ਦੀ ਲਾਈਫ ਦੇ ਨਾਲ। ਹੋ ਵੀ ਕਿਵੇਂ ਸਕਦੇ ਹਾਂ ਜਦੋਂ ਇੱਥੇ ਜੀਣਾ ਹੀ ਇੰਨਾ ਔਖਾ ਕੀਤਾ ਹੋਇਆ ਹੈ ਸਰਕਾਰਾਂ ਨੇ ਮਾੜੀਆਂ ਪਾਲਿਸੀਜ਼ ਦੇ ਨਾਲ, ਮਹਿੰਗਾਈ ਹੀ ਇੰਨੀ ਜ਼ਿਆਦਾ ਹੈ, ਬੁਰਾ ਹਾਲ ਹੀ ਹੈ। ਸੋ ਇਸ ਡਾਟਾ ਨੂੰ ਬਾਈ ਏਜ, ਉਮਰ ਦੇ ਹਿਸਾਬ ਨਾਲ ਵੀ ਬ੍ਰੇਕਡਾਊਨ ਕੀਤਾ ਗਿਆ। ਅਤੇ ਜਿਵੇਂ ਅਸੀਂ ਹੁਣ ਇੱਕ ਤੋਂ ਵੀ ਵੱਧ ਸਾਲ ਇਲੈਕਸ਼ਨ ਦੇ ਵਿੱਚ ਵੀ ਉਮਰ ਦਾ ਬਹੁਤ ਵੱਡਾ ਫਰਕ ਦੇਖਦੇ ਆ ਰਹੇ ਹਾਂ, ਲੋਕਾਂ ਦਾ ਪ੍ਰਾਇਓਰਟੀਜ਼ ਕੀ ਹੋਣੀਆਂ ਚਾਹੀਦੀਆਂ ਨੇ ਸਰਕਾਰ ਦੇ ਲਈ, ਉਹਦੇ ਵਿੱਚ ਵੀ ਅਸੀਂ ਬਹੁਤ ਵੱਡਾ ਉਮਰ ਦਾ ਫਰਕ ਦੇਖਦੇ ਆ ਰਹੇ ਹਾਂ। ਯੰਗਰ ਲੋਕ ਦਾ ਕਹਿਣਾ ਹੈ ਕਿ ਤੁਸੀਂ ਸਾਡੇ ਡੋਮੈਸਟਿਕ ਇਸ਼ੂਜ਼ ਦੇ ਵੱਲ ਜ਼ਿਆਦਾ ਧਿਆਨ ਦਿਓ, ਹਾਊਸਿੰਗ ਦੇ ਵੱਲ, ਇੰਪਲੋਇਮੈਂਟ ਦੇ ਵੱਲ, ਇਨਫਲੇਸ਼ਨ ਦੇ ਵੱਲ। ਅਤੇ ਵੱਡਿਆਂ ਦਾ, ਬਜ਼ੁਰਗਾਂ ਦਾ ਕਹਿਣਾ ਹੈ, ਟਰੰਪ ਬੈਡ ਮੈਨ, ਗੈਟ ਟਰੰਪ, ਵੀ ਹੈਵ ਟੂ ਬੀਟ ਹਿਮ ਇਨ ਅ ਟ੍ਰੇਡ ਵਾਰ, ਲਾਈਕ ਦੈਟਸ ਗੋਨਾ ਹੈਪਨ। ਸੋ ਉਮਰ ਦੇ ਹਿਸਾਬ ਨਾਲ ਵੀ ਅਸੀਂ ਦੇਖ ਸਕਦੇ ਹਾਂ ਬਹੁਤ ਵੱਡਾ ਫਰਕ ਹੈ ਕੈਨੇਡੀਅਨਸ ਦੇ ਸੋਚਣ ਦੇ ਵਿੱਚ ਵੀ, ਅਤੇ ਪ੍ਰਾਇਓਰਟੀਜ਼ ਦੇ ਵਿੱਚ ਵੀ, ਵੋਟਿੰਗ ਦੇ ਵਿੱਚ ਵੀ, ਹਰੇਕ ਚੀਜ਼ ਦੇ ਵਿੱਚ ਹੀ। ਸੋ ਇਸ ਡਾਟਾ ਨੂੰ ਬਾਈ ਏਜ ਵੀ ਬ੍ਰੇਕਡਾਊਨ ਕੀਤਾ ਗਿਆ। ਅਤੇ ਕੋਈ ਵੀ ਸਰਪ੍ਰਾਈਜ਼ ਹੈ ਨਹੀਂ ਕਿ ਜਿਹੜੀ ਯੰਗਰ ਵਰਕਿੰਗ ਕਲਾਸ ਹੈ ਜੋ ਕਿ ਹੋਰ ਅਤੇ ਹੋਰ ਮਿਹਨਤ ਦੇ ਨਾਲ ਕੰਮ ਕਰਕੇ ਹੋਰ ਅਤੇ ਹੋਰ ਪਿੱਛੇ ਰਹਿ ਗਏ ਨੇ, ਸਾਡੇ ਵਰਗੇ 25 ਤੋਂ ਲੈ ਕੇ 54-year-old ਤੱਕ ਦੇ ਜਿਹੜੇ ਰਿਸਪੋਂਡੈਂਟ ਨੇ, ਸਾਡੇ ਦੇ ਵਿੱਚ ਹੀ 25-54 absolutely lowest life satisfaction report kiti gayi hai, only 37.8% in this survey of 30,000 people. Orta buzurg log 65 plus age de vich ta highest life satisfaction hai 60.5% de naal. So this is the difference between the haves and the have nots. ਇਸ ਡਾਟਾ ਨੂੰ ਲੋਕੇਸ਼ਨ ਦੇ ਹਿਸਾਬ ਨਾਲ ਵੀ ਬ੍ਰੇਕਡਾਊਨ ਕੀਤਾ ਗਿਆ। ਅਤੇ ਜਿਹੜੇ ਲੋਕ ਪਿੰਡਾਂ 'ਚ ਰਹਿੰਦੇ ਨੇ, ਰੂਰਲ ਟਾਊਨਸ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਵਿੱਚ ਤਾਂ ਮਜੋਰਿਟੀ 55% ਆਫ ਰੂਰਲ ਟਾਊਨ ਕੈਨੇਡੀਅਨ ਨੇ ਕਿਹਾ ਕਿ ਉਹ ਆਪਦੀ ਲਾਈਫ ਦੇ ਨਾਲ ਤਾਂ ਬਹੁਤ ਖੁਸ਼ ਨੇ। ਪਰ ਸਿਰਫ 44.8% ਆਫ ਵੱਡੇ ਸ਼ਹਿਰਾਂ, ਅਰਬਨ ਸੈਂਟਰਸ ਦੇ ਵਿੱਚ ਰਹਿਣ ਵਾਲੇ ਲੋਕ ਆਪਦੀ ਲਾਈਫ ਦੇ ਨਾਲ ਵੈਰੀ ਸੈਟਿਸਫਾਈਡ ਹਨ। ਸੋ ਇਸ ਡਾਟਾ ਨੂੰ ਬਾਈ ਜੈਂਡਰ ਵੀ ਬ੍ਰੇਕਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਮੈਨੂੰ ਲੱਗਦਾ ਹੈ ਕਿ ਸਟੈਟਿਸਟਿਕਸ ਕੈਨੇਡਾ ਨੇ ਕੋਈ 500-600 ਜੈਂਡਰ ਭੁੱਲ ਹੀ ਗਏ ਹੋਣਗੇ। ਪਰ ਇਹਨਾਂ ਨੇ ਜ਼ਿਕਰ ਕੀਤਾ ਹੈ ਮੇਲ ਅਤੇ ਫੀਮੇਲ ਦਾ। ਇਹਨਾਂ ਨੇ ਦੱਸਿਆ ਹੈ ਕਿ ਮੇਲ ਐਂਡ ਫੀਮੇਲਸ ਇਨ ਕੈਨੇਡਾ ਕੰਪਲੀਟਲੀ ਈਵਨਲੀ ਟਾਈਡ, ਈਵਨਲੀ ਸਪਲਿਟ ਹਨ। 45.6% ਬੰਦੇ ਵੀ, 45.6% ਔਰਤਾਂ ਵੀ ਵੈਰੀ ਸੈਟਿਸਫਾਈਡ ਹਨ ਆਫ ਦੇ ਲਾਈਫ ਦੇ ਨਾਲ, ਮਤਲਬ ਨਾਟ ਈਵਨ ਮੈਜੋਰਿਟੀ ਇਨ ਕੈਨੇਡਾ, ਨਾਟ ਮੈਨ ਨਾਟ ਵੁਮੈਨ। ਸੋ ਇੱਕ ਹੋਰ ਰਿਪੋਰਟ ਪੇਸ਼ ਹੋਈ ਹੈ ਦੋਸਤੋ, ਜੋ ਕਿ ਹਰੇਕ ਸਾਲ ਹੀ ਅਪਡੇਟ ਕੀਤੀ ਜਾਂਦੀ ਆ, ਦ ਵਰਲਡ ਹੈਪੀਨੈਸ ਰਿਪੋਰਟ, ਜਿਸ ਦੇ ਮੁਤਾਬਕ ਜਿੱਥੇ ਪਿਛਲੇ ਸਾਲ 2025 ਦੇ ਵਿੱਚ ਕੈਨੇਡਾ ਗਲੋਬਲ ਰੈਂਕਿੰਗ ਦੇ ਵਿੱਚੋਂ 18th ਮੋਸਟ ਹੈਪੀਐਸਟ ਕੰਟਰੀ ਪਿਛਲੇ ਸਾਲ ਮੰਨੀ ਜਾਂਦੀ ਸੀ, 18th ਪਲੇਸ, ਹੁਣ ਅਸੀਂ ਰਹਿ ਗਏ ਹਾਂ 2026 ਦੇ ਵਿੱਚ 25th 25th ਪਲੇਸ ਤੱਕ ਡਿੱਗ ਚੁੱਕੇ ਹਾਂ। ਸੋ ਨੋਟ ਕਰਨ ਵਾਲੀ ਗੱਲ ਇਹ ਵੀ ਹੈ ਦੋਸਤੋ ਕਿ ਵਰਲਡ ਹੈਪੀਨੈਸ ਰਿਪੋਰਟ ਦੇ ਮੁਤਾਬਕ, ਕਿਉਂਕਿ ਐਵਰੀ ਸਿੰਗਲ ਈਅਰ ਰਿਲੀਜ਼ ਕੀਤੀ ਜਾਂਦੀ ਰਿਪੋਰਟ ਹੈ, ਸਾਲ 2015 ਦੇ ਵਿੱਚ ਤਾਂ ਕੈਨੇਡਾ ਪੂਰੇ

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਦੋਸਤ ਦੱਸ ਦਈਏ ਕਿ ਜੇ ਤੁਸੀਂ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਐਕਸਕਵੇਸ਼ਨ ਯਾਨੀ ਕਿ ਡਿਗਿੰਗ ਕਰਵਾਉਣੀ ਹੋਵੇ, ਕੋਈ ਵੀ ਤੁਸੀਂ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕੰਕਰੀਟ ਦਾ ਕੰਮ ਕਰਵਾਉਣਾ ਹੋਵੇ, ਕੋਈ ਵੀ ਤੁਸੀਂ ਫਾਊਂਡੇਸ਼ਨ ਦਾ ਕੰਮ ਕਰਵਾਉਣਾ ਹੋਵੇ ਜਾਂ ਫਿਰ ਡੈਮੋਲਿਸ਼ਨ ਦਾ ਕੰਮ ਕਰਵਾਉਣਾ ਹੋਵੇ, ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਫੀਓ ਐਕਸਕਵੇਸ਼ਨ ਸਰਵਿਸ ਦੇ ਨਾਲ ਅੱਜ ਹੀ ਗੱਲਬਾਤ ਕਰੋ, ਜੋ ਕਿ ਤੁਹਾਨੂੰ ਗੇਰੰਟੀ ਦਿੰਦੇ ਨੇ ਕਿ ਜਿੱਥੋਂ ਮਰਜ਼ੀ ਜਿਹੜੀ ਮਰਜ਼ੀ ਤੁਸੀਂ ਐਸਟੀਮੇਟ ਕੋਈ ਪ੍ਰਾਈਸ ਰਿਟਨ ਐਸਟੀਮੇਟ ਰਿਟਨ ਪ੍ਰਾਈਸ ਸਾਨੂੰ ਲੈ ਆਓ, ਉਹਨੂੰ ਮੈਚ ਨਹੀਂ ਬੀਟ ਕਰਾਂਗੇ, ਨਾਲੇ ਤਾਂ ਜ਼ਿਆਦਾ ਵਧੀਆ ਕੰਮ ਕਰਾਂਗੇ, ਨਾਲੇ ਜ਼ਿਆਦਾ ਛੇਤੀ ਕੰਮ ਕਰਾਂਗੇ, ਨਾਲੇ ਤੁਹਾਨੂੰ ਘੱਟ ਪ੍ਰਾਈਸ ਦੇ ਵਿੱਚ ਕੰਮ ਕਰਾਂਗੇ। ਵਿਨ ਵਿਨ ਵਿਨ ਸਿਚੁਏਸ਼ਨ ਹੋਊਗਾ। ਫੀਓ ਐਕਸਕਵੇਸ਼ਨ ਸਰਵਿਸ ਦੇ ਜਗਤਾਰ ਚੌਹਾਨ ਨਾਲ ਅੱਜ ਹੀ ਗੱਲਬਾਤ ਕਰੋ, 416-891-1722। ਸੋ ਘਰ ਦੀ ਫਾਊਂਡੇਸ਼ਨ ਡਿਗਿੰਗ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ, ਟਰੱਕ ਯਾਰਡ ਤਿਆਰ ਕਰਵਾਉਣਾ, ਏ ਟੂ ਜ਼ੈਡ ਫੁੱਲੀ ਫੰਕਸ਼ਨਲ ਟਰੱਕ ਯਾਰਡ ਤਿਆਰ ਕਰ ਦੇਣਗੇ ਅਤੇ ਕੀਤਾ ਹੋਇਆ ਕੰਮ ਵੀ ਦੇਖ ਸਕਦੇ ਹੋ। ਗ੍ਰੇਡਿੰਗ, ਗ੍ਰੈਵਲ, ਪੇਵਿੰਗ, ਏ ਟੂ ਜ਼ੈਡ ਫੁੱਲੀ ਫੰਕਸ਼ਨਲ ਟਰੱਕ ਯਾਰਡ ਤਿਆਰ ਕਰ ਦੇਣਗੇ। ਸੈਪਟਿਕ ਟੈਂਕ ਦਾ ਵੀ ਤੁਸੀਂ ਦੋਸਤੋ ਕੰਪਲੀਟ ਕੰਮ ਕਰਵਾਉਣਾ ਹੋਵੇ, ਫੂਲ ਡਿਗਿੰਗ, ਹੋਮ ਡੈਮੋਲਿਸ਼ਨ, ਕਮਰਸ਼ੀਅਲ ਡੈਮੋਲਿਸ਼ਨ, ਕੋਈ ਤੁਸੀਂ ਫਾਰਮ ਲੈਂਡ ਖਰੀਦੀ ਹੈ, ਕੋਈ ਪੁਰਾਣਾ ਟੁੱਟਿਆ ਫੁੱਟਿਆ ਘਰ ਬਣਿਆ ਹੋਇਆ ਉਹਨੂੰ ਢਾਉਣਾ ਹੋਵੇ, ਸਾਰਾ ਇਹ ਕੰਮ ਕਰਦੇ ਨੇ। ਕੰਕਰੀਟ ਦਾ ਵੀ ਪੂਰਾ ਪੂਰਾ ਕੰਮ ਕਰਦੇ ਨੇ ਫੀਓ ਐਕਸਕਵੇਸ਼ਨ ਸਰਵਿਸ। ਅਤੇ ਇਹਦੀ ਗਰੰਟੀ ਹੈ ਕਿ ਇਹ ਕਿਸੇ ਵੀ ਰਿਟਨ ਐਸਟੀਮੇਟ, ਕਿਸੇ ਵੀ ਰਿਟਨ ਪ੍ਰਾਈਸ ਨੂੰ ਮੈਚ ਨਹੀਂ ਬੀਟ ਕਰਨਗੇ। ਸਾਰੀਆਂ ਆਪਦੀਆਂ ਮਸ਼ੀਨਾਂ ਨੇ, ਕਿਸ ਤੋਂ ਮੰਗਦੇ ਨਹੀਂ, ਰੈਂਟ ਨਹੀਂ ਕਰਦੇ, ਤਾਂ ਹੀ ਤਾਂ ਤੁਹਾਨੂੰ ਭਾਰਾ ਡਿਸਕਾਊਂਟ ਪੈਸਾ ਕਰਦੇ ਆ। 416-891-1722 ਪੀਓ ਐਕਸਕਵੇਸ਼ਨ ਸਰਵਿਸ। ਨਾਲ ਦੇ ਨਾਲ ਦੋਸਤੋ, ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਪੂਰੇ ਪਰਿਵਾਰ ਨਾਲ ਬਹਿ ਕੇ ਜਾਂ ਠੀਕ ਆ, ਹੁਣ ਕੰਮ ਤੋਂ ਬਾਹਰ ਨਿਕਲੇ ਹੋ, ਘਰ ਤੱਕ ਜਾ ਕੇ ਤਾਂ ਬੰਦਾ ਥੱਕ ਥੁੱਕ ਹੀ ਜਾਂਦਾ ਹੈ, ਪਹਿਲਾਂ ਹੀ ਤੁਸੀਂ ਟੇਕ ਆਊਟ ਲਓ ਸਿੰਪਲੀ ਇੰਡੀਅਨ ਸਵੀਟ ਐਂਡ ਰੈਸਟੋਰੈਂਟ ਤੋਂ, ਜਿਨ੍ਹਾਂ ਦੇ ਤਿੰਨ ਲੋਕੇਸ਼ਨ ਨੇ ਬਰੈਂਪਟਨ ਦੇ ਵਿੱਚ। 2:00 ਇਨ ਦ ਮੋਰਨਿੰਗ ਤੱਕ ਤੁਹਾਨੂੰ ਤਾਜ਼ਾ ਪਕਵਾਨ ਪ੍ਰੋਵਾਈਡ ਕਰਦੇ ਆ। ਅੱਜ ਟਿਊਜ਼ਡੇ, ਚਨਾ ਭਟੂਰਾ 1 ਕਿਲੋ, ਦੂਜਾ ਫਰੀ, ਭਾਵੇਂ ਦੋਨੇ ਆਪ ਹੀ ਖਾ ਲਓ, ਰੱਜ ਕੇ ਖਾਓ, ਬਾਏ ਵਨ ਗੈਟ ਵਨ ਫਰੀ ਚਨਾ ਭਟੂਰਾ ਅੱਜ ਟਿਊਜ਼ਡੇ ਸਪੈਸ਼ਲ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ। ਵੈੱਜ, ਨੋਨ ਵੈੱਜ, ਇਹ ਬਹੁਤ ਹੀ ਸਵਾਦ 15 ਅਲੱਗ ਕਿਸਮ ਦੇ ਡੋਸੇ ਤਿਆਰ ਕਰਦੇ ਆ, ਇੰਡੀਆ ਸਟਾਲ ਕੇਕਸ ਐਂਡ ਪੇਸਟਰੀ, ਸ਼ੁੱਧ ਖੋਏ ਦੀਆਂ ਮਿਠਾਈਆਂ, ਬਟਰ ਚਿਕਨ, ਗੋਟ ਮੀਟ, ਫਿਸ਼ ਪਕੌੜਾ, ਸ਼ਾਹੀ ਪਨੀਰ, ਯੂ ਨੇਮ, ਦਾਲ ਮੱਖਣੀ, ਐਵਰੀ ਸਿੰਗਲ ਇਨ, ਸਮੋਸੇ, ਆਲੂ ਟਿੱਕੀਆਂ, ਪਕੌੜੇ, ਜੋ ਵੀ ਖਾਣਾ ਹੈਗਾ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਮਿਸ ਸਾਗਰ ਰੋਡ 'ਤੇ, ਫਾਈਨੈਂਸ਼ੀਅਲ 'ਤੇ, 85 ਮਾਂਟ ਹੈਲੀਅਰ ਸਟਰੀਟ, ਬਰੈਂਪਟਨ। ਤੀਜੀ ਲੋਕੇਸ਼ਨ ਹੈ ਰਾਈਟ ਬਾਏ ਬੋਵੇਰਡ ਐਂਡ ਚਿੰਕੂਜ਼ੀ, 15 ਫੈਂਡਰ ਵੇ, ਸਿੰਪਲੀ ਇੰਡੀਅਨ। ਅਤੇ ਅੱਜ ਬਾਏ ਵਨ ਗੈਟ ਵਨ ਫਰੀ ਚਨਾ ਭਟੂਰਾ, ਅਤੇ ਲਾਈਵ ਕੇਟਰਿੰਗ ਦੇ ਵਿੱਚ ਇਹ ਸਪੈਸ਼ਲਾਈਜ਼ ਕਰਦੇ ਨੇ। ਲਾਈਵ ਕੇਟਰਿੰਗ ਦੋਸਤੋ ਇਹਨਾਂ ਦੇ 10 ਟਰੱਕ ਨੇ, 10 ਟਰੱਕ ਰੱਖੇ ਹੋਏ ਆ ਕਿ ਡਿਮਾਂਡ ਹੀ ਇੰਨੀ ਜ਼ਿਆਦਾ ਹੈ, ਜਨਤਾ ਹੀ ਇੰਨੀ ਜ਼ਿਆਦਾ ਹੈ, ਇੱਕ ਇੱਕ ਦਿਨ ਦੇ ਵਿੱਚ ਹੀ ਕੋਈ 15-20 ਫੰਕਸ਼ਨ ਹੁੰਦੇ ਨੇ ਇੱਕੋ ਇੱਕ ਏਰੀਆ ਦੇ ਵਿੱਚ। ਸੋ ਜੇ ਤੁਸੀਂ ਕਮਾਲ ਦੀ ਲਾਈਵ ਕੇਟਰਿੰਗ ਚਾਹੁੰਦੇ ਹੋ ਸਾਰੇ ਹੀ ਮਹਿਮਾਨਾਂ ਦੇ ਲਈ, ਅਤੇ ਸਰਵਰਸ ਵੀ ਨਾਲ ਇਹ ਭੇਜਦੇ ਨੇ ਕਿ ਤੁਹਾਨੂੰ ਕੁਛ ਵੀ ਆਪ ਕਰਨ ਦੀ ਕੋਈ ਲੋੜ ਨਹੀਂ ਹੈਗੀ, ਪਾਰਟੀ ਵਿੱਚ ਆਪ ਭੰਗੜੇ ਪਾਓ ਨਾ ਕਿ ਸਰਵ ਕਰੋ। ਇਹਨਾਂ ਨੂੰ ਤੁਸੀਂ ਹੁਣ ਨੰਬਰ ਕਮਾਓ ਅਤੇ ਦੇਸ਼ ਪ੍ਰਦੇਸ਼ ਰੈਫਰੈਂਸ ਦਿਓ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111 905-794-8111
535 Resolution Drive, Brampton, Kennedy and Steeles, 410 and Steeles. ਤੇ ਤੁਹਾਡੇ ਲਈ ਬਹੁਤ ਹੀ ਕਮਾਲ ਦਾ ਇਹਨਾਂ ਨੇ ਕਸਟਮਰ ਅਪਰੀਸ਼ੀਏਸ਼ਨ ਸੇਲ ਦਾ ਪ੍ਰਬੰਧ ਕੀਤਾ ਹੋਇਆ। ਪਹਿਲਾਂ ਤਾਂ ਜੇ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤੁਹਾਡੀ ਬੋਲੀ ਬੋਲਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਮੇਲ ਫੀਮੇਲ ਡਾਕਟਰ ਸੱਤੇ ਦਿਨ ਹਾਜ਼ਰ ਨੇ। ਨੰਬਰ ਕਮਾਓ ਸਪੈਕਸ ਐਕਸਪ੍ਰੈਸ 905-460-8888 905-460-8888 The location hai Kennedy and Steeles. Of course, tusi walk-in vi kar sakde ho. 410 Steeles, Kennedy Steeles te hai, 35 Resolution Drive, Brampton, Specs Express. Hun jehdi customer appreciation sale laiya, $169.

0: ਖਰਚਾ ਪੈਣਾ ਤੁਹਾਨੂੰ, ਚਾਹੇ ਤੁਸੀਂ ਪੱਲਿਓਂ ਪੇ ਕਰਦੇ ਹੋ, ਕੈਸ਼ ਪੇ ਕਰਦੇ, ਕਾਰਡ ਪੇ ਕਰਦੇ, ਚਾਹੇ ਚਾਹੁੰਦੇ ਹੋ ਕਿ ਤੁਹਾਡੇ ਇੰਸ਼ੋਰੈਂਸ ਨੂੰ ਡਾਇਰੈਕਟ ਬਿਲ ਕੀਤਾ ਜਾਵੇ, ਖਰਚਾ ਤਾਂ ਉਨਾ ਹੀ ਰਹਿਣਾ ਹੈ, $129. ਤੁਹਾਨੂੰ ਤੁਹਾਡੇ ਪਸੰਦ ਦਾ ਇੱਕ ਡਿਜ਼ਾਈਨਰ ਫਰੇਮ ਮਿਲੂਗਾ, ਜਿਵੇਂ ਲੰਡਨ ਫੋਗ, ਲੀਵਾਈਜ, ਰੂਟਸ, ਰੈਂਗਲਰ, ਆਈਜ਼ੋਡ, ਕੋਈ 25-30 ਡਿਫਰੈਂਟ ਡਿਜ਼ਾਈਨਰ ਕੰਪਨੀਜ਼ ਨੇ। ਆਪਣੇ ਪਸੰਦ ਦਾ ਫਰੇਮ ਚੂਜ਼ ਕਰੋ, ਉੱਥੇ ਜਾ ਕੇ ਉਹਦੇ ਵਿੱਚ ਤੁਹਾਡੇ ਲਈ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ, ਖਰਚਾ ਓਨਲੀ $129, ਦੈਟਸ ਇਟ। ਸੋ ਕਾਲ ਸਪੈਕਸ ਐਕਸਪ੍ਰੈਸ 905-460-8888 ਜਾਂ ਪਹੁੰਚੋ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਕੈਨੇਡੀਅਨ ਸਟੀਲਸ, 410 ਐਂਡ ਸਟੀਲਸ, ਸਪੈਕਸ ਐਕਸਪ੍ਰੈਸ 'ਤੇ ਪਹੁੰਚੋ ਨਵੀਂ ਐਨਕ ਤਿਆਰ ਕਰਵਾਉਣ ਦੇ ਲਈ। ਨਾਲੇ ਜੇ ਤੁਸੀਂ ਬਹੁਤ ਹੀ ਸੋਹਣੀ, ਬਹੁਤ ਹੀ ਟੋਰੀ ਡਿਜ਼ਾਈਨਰ, ਕੋਈ ਗੂਚੀ, ਕੋਈ ਫੈਂਡੀ, ਕੋਈ ਡਿਓਰ, ਕੋਈ ਜਿਹੜੀ ਮਰਜ਼ੀ ਬ੍ਰੈਂਡ ਸਨ ਗਲਾਸਿਸ ਚਾਹੁੰਦੇ ਹੋ, ਇਹਨਾਂ ਨੇ 50% ਆਫ ਦਾ ਕਮਾਲ ਦਾ ਇੱਕ ਡਿਸਕਾਊਂਟ ਆਫਰ ਕੀਤਾ ਹੋਇਆ ਹੈ, ਤੁਸੀਂ ਹੰਡਰਡਸ ਆਫ ਡਾਲਰ ਬਚਾ ਸਕਦੇ ਹੋ। 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਕੈਨੇਡੀਅਨ ਸਟੀਲ, ਸਪੈਕਸ ਐਕਸਪ੍ਰੈਸ 'ਤੇ ਪਹੁੰਚੋ। ਦੋਸਤੋ, ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ ਨੀਲਮ ਸਹਿਦੋਵ, ਜੋ ਕਿ ਇਸ ਮੋਰਗੇਜ ਦੀ ਦੁਨੀਆ ਦੇ ਵਿੱਚ ਬਹੁਤ ਹੀ ਜਾਣਿਆ ਪਛਾਣਿਆ ਪ੍ਰੋਫੈਸ਼ਨਲ ਅਤੇ ਬਹੁਤ ਹੀ ਐਕਸਪੀਰੀਅੰਸ ਨਾਮ ਹੈ, ਅਤੇ ਨੰਬਰ ਹੈ 6477398710, 6477398710। ਅੱਜ ਨਹੀਂ ਤਾਂ ਕੱਲ੍ਹ ਨੂੰ ਜੇਕਰ ਤੁਹਾਡੀ ਮੋਰਗੇਜ ਦੀ ਰਿਨਿਊਅਲ ਹੋ ਰਹੀ ਹੈ, ਫਿਰ ਕੱਲ੍ਹ ਨੂੰ ਨਹੀਂ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ, ਕਿਉਂਕਿ ਫਿਰ ਟਾਈਮ ਪਹਿਲਾਂ ਹੀ ਕੱਢ ਕੇ ਪੂਰਾ ਦਾ ਪੂਰਾ ਪ੍ਰਬੰਧ ਕੀਤਾ ਜਾ ਸਕਦਾ ਹੈ ਤੁਹਾਡੇ ਬੈਂਕ ਨੂੰ ਲੈਂਡਰ ਨੂੰ ਚੇਂਜ ਕਰਨ ਲਈ, ਬਿਨਾਂ ਕੋਈ ਵੀ ਇੱਧਰ ਉੱਧਰ ਭੱਜਣ ਤੋਂ, ਅਤੇ ਵੈਰੀ ਵੈਰੀ ਸਮੂਥ ਟ੍ਰਾਂਜੈਕਸ਼ਨ ਹੋ ਸਕਦਾ, ਜਿਹਦੇ ਨਾਲ ਤੁਹਾਡਾ ਰੇਟ ਵੀ ਘੱਟ ਸਕਦਾ ਹੈ, ਮਹੀਨੇ ਦੀ ਕਿਸ਼ਤ ਵੀ ਘੱਟ ਸਕਦੀ ਹੈ, ਪਰ ਹੋਰ ਵੀ ਤੁਹਾਡੇ ਖਰਚੇ ਅਤੇ ਕਰਜ਼ੇ ਹੋ ਸਕਦੇ ਆ। ਸਭ ਕੁਛ ਹੀ ਪੂਰੀ ਪਿਕਚਰ ਦੇ ਕੇ ਤੁਹਾਨੂੰ ਇੱਕ ਵਧੀਆ ਸਲੂਸ਼ਨ ਪ੍ਰੋਵਾਈਡ ਕਰਦੇ ਨੇ। ਨੀਲਮ ਸਹਿਦੋ 6477398710। ਨੀਲਮ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਮਰਾਜ, ਹਾਊ ਆਰ ਯੂ?
0: ਮੈਂ ਬਹੁਤ ਵਧੀਆ, ਤੁਸੀਂ ਸੁਣਾਓ
1: ਸਮਰਾਜ। ਇੱਕ ਤਾਂ ਤੁਸੀਂ ਕਰਦੇ ਕੀ ਹੋ, ਕਦੀ ਪਹਿਲਾਂ ਛੋਲੇ ਭਟੂਰੇ ਦੀ ਐਡ ਲਾ ਦਿੰਦੇ ਹੋ, ਫਿਰ ਕਦੀ ਨਾਲ ਕਹਿ ਦਿੰਦੇ ਹੋ ਕੇਟਰਿੰਗ, ਤੂੰ ਤੁਹਾਨੂੰ ਆਪ ਤੁਸੀਂ ਭੰਗੜੇ ਪਾਓ, ਆਰਾਮ ਦੇ ਨਾਲ ਜਿੱਦਾਂ ਮਰਜ਼ੀ ਖਾਓ ਪੀਓ। ਉਹ ਜਿੰਨਾ ਕੁ ਮੈਂ ਮੋਰਗੇਜ ਬਾਰੇ ਸੋਚਿਆ ਹੁੰਦਾ, ਉਹ ਸਾਰਾ ਪੁੱਤ ਪਾਣੀ ਫਿਰ ਜਾਂਦਾ।
0: ਨੀਲਮ ਜੀ, ਗੱਲ ਇਹ ਆ ਕਿ ਹੁਣ ਜਦੋਂ ਕੋਈ ਵਿਆਹ ਸ਼ਾਦੀ, ਕੋਈ ਪਾਰਟੀ ਪੂਰਟੀ ਹੁੰਦੀ ਆ, ਬੰਦਾ ਤਾਂ ਹੁਣ ਖਾਸ ਜਿੰਨੀਆਂ ਸਾਡੀਆਂ ਲੇਡੀਜ਼ ਨੇ, ਆਂਟੀਆਂ ਮੁੰਟੀਆਂ ਨੇ, ਉਹ ਤਾਂ ਫਿਰ ਕਦੇ ਟਿੱਕ ਕੇ ਬਹਿੰਦੇ ਹੀ ਨਹੀਂ, ਨਾ ਤਾਂ ਇੰਜੋਏ ਕਰਦੇ ਆ, ਕਿਉਂਕਿ ਮਹਿਮਾਨਾਂ ਦੀ ਖਾਤਰਦਾਰੀ ਕਰਨੀ ਹੁੰਦੀ ਆ। ਪਰ ਹੁਣ ਜਿਹੜਾ ਸਾਡੇ ਇੱਕ ਸਪੋਂਸਰ ਨੇ ਸਿੰਪਲੀ ਇੰਡੀਆ, ਤੁਸੀਂ ਵੀ ਜ਼ਰੂਰ ਦਾ ਫੂਡ ਟਰਾਈ ਕਰਿਓ ਜੇ ਨਹੀਂ ਕੀਤਾ, ਉਹਨਾਂ ਨੇ ਪ੍ਰਬੰਧ ਕੀਤਾ ਕਿ ਜਦੋਂ ਉਹ ਲਾਈਵ ਕੇਟਰਿੰਗ ਕਰਦੇ ਨੇ, ਕਿਉਂਕਿ 10 ਟਰੱਕ ਰੱਖੇ ਨੇ, ਬਹੁਤ ਵੱਡੀ ਟੀਮ ਹੈ ਇਹਨਾਂ ਦੀ, ਇਹ ਇਕੱਲੇ ਇਹਨਾਂ ਦੇ ਸ਼ੈਫ ਨਹੀਂ, ਦੇ ਸੈਂਡ ਅ ਫੁੱਲ ਇੰਟਾਇਰ ਟੀਮ, ਜੋ ਕਿ ਬਫੇ ਸੈਟਅਪ ਕਰਦੇ ਆ, ਤੁਹਾਡੇ ਮਹਿਮਾਨ ਨੂੰ ਸਰਵ ਕਰਦੇ ਆ, ਕੋਈ ਗਾਰਬੇਜ ਬੈਗ ਚੇਂਜ ਕਰਨਾ, ਜੋ ਵੀ ਕਰਨਾ, A to Z ਪੂਰਾ ਪ੍ਰਬੰਧ ਕੀਤਾ ਹੋਇਆ, ਦੈਟਸ ਹਾਊ ਇਟ ਸ਼ੁੱਡ ਬੀ। ਸੋ ਬੰਦਾ ਹੁਣ ਇੰਨਾ ਜ਼ਿਆਦਾ ਮਿਹਨਤ ਨਾਲ ਪੈਸੇ ਖਰਚ ਕੇ ਪਾਰਟੀ ਪੂਰਟੀ ਕਰ ਰਿਹਾ, ਐਟਲੀਸਟ ਆਪ ਤਾਂ ਇੰਜੋਏ ਕਰ ਲਵੇ, ਖਰਚ ਕੇ ਪਾਰਟੀ ਪੂਰਟੀ ਕਰ ਰਿਹਾ, ਐਟਲੀਸਟ ਆਪ ਤਾਂ ਇੰਜੋਏ ਕਰ ਲਵੇ।
1: We had a very good experience with them. We are in the same plaza. My office is in the same plaza. Almost every other day, kadi kush ho raha to koi na koi koi cheez liya ke khande na. Mera sara office, they love their food.
0: Very good. ਸੋ ਹੁਣ ਨੀਲਮ ਜੀ, ਆਪਾਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਅੱਜ ਕੱਲ੍ਹ, ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਕਾਲਾਂ ਆਉਂਦੀਆਂ ਨੇ, ਕਿਹੜੇ ਕਿਹੜੇ ਚੱਕਰਾਂ ਦੇ ਵਿੱਚ, ਕਰਜ਼ਿਆਂ ਦੇ ਵਿੱਚ, ਸਿਨੇਰੀਓਜ਼ ਦੇ ਵਿੱਚ ਲੋਕ ਅੱਜ ਕੱਲ੍ਹ ਫਸੇ ਹੋਏ ਨੇ, ਤੇ ਫਿਰ ਜਿਹੜੇ ਉਹਦੇ ਸਲੂਸ਼ਨ ਹੁਣ ਕੀ ਕੁਝ ਹੋ ਸਕਦੇ, ਇਹ ਸਮਝਾਓ।
1: ਬਿਲਕੁਲ, ਆਪਾਂ ਦੋ ਕੁ ਐਗਜ਼ਾਮਪਲਾਂ ਦੇ ਨਾਲ ਅੱਜ ਸਮਝਾਉਂਦੇ ਹਾਂ। ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੋ ਨਾਓ, ਰੀਸੈਂਟਲੀ ਆਪਣੇ ਇੱਕ ਕਲਾਇੰਟ ਸੀਗੇ ਜਿਨ੍ਹਾਂ ਨੇ ਮੈਨੂੰ ਆਣ ਕੇ ਦੱਸਿਆ ਕਿ ਨੀਲਮ ਜੀ, ਕਿਉਂਕਿ ਲੋਕ ਕੀ ਕਰਦੇ ਆ, ਪਹਿਲਾਂ ਬੜੀ ਪਹਿਲਾਂ ਪਲੈਨਿੰਗ ਕਰ ਲੈਂਦੇ ਆ ਕਿ ਜਿਨ੍ਹਾਂ ਨੇ ਮੰਨ ਲਓ ਪ੍ਰੀ ਕੰਸਟਰਕਸ਼ਨ ਦੀ ਬੁੱਕ ਪ੍ਰੋਪਰਟੀ ਕਰਾਈ ਹੋਈ ਹੈ, ਸੋ ਉਹਨਾਂ ਦਾ ਜਦੋਂ ਟਾਈਮ ਆਉਣ ਵਾਲਾ ਹੁੰਦਾ ਤਾਂ ਦੇ ਡੂ, ਐਂਡ ਓਨਲੀ ਸਮ ਪੀਪਲ ਨੇ ਜਿਹੜੇ ਲੇਜ਼ੀ ਰਹਿ ਜਾਂਦੇ ਬਿਹਾਇੰਡ, ਉਹ ਲਾਸਟ ਮਿੰਟ ਤੇ ਗੱਲ ਛੱਡਦੇ ਆ। ਸੋ ਦਿਸ ਪਰਟੀਕੁਲਰ ਐਗਜ਼ਾਮਪਲ ਇਜ਼ ਫੋਰ ਦੋਜ਼ ਪੀਪਲ, ਸੋ ਦੈਟ ਦੇ ਸ਼ੁੱਡ ਨਾਟ ਬੀ ਲੀਵਿੰਗ ਥਿੰਗਸ ਐਟ ਦੀ ਲਾਸਟ ਮਿੰਟ। ਇਹ ਉਹਨਾਂ ਲਈ ਐਗਜ਼ਾਮਪਲ ਆ। ਆਉਣ ਕੇ ਉਹਨਾਂ ਨੇ ਕਿਹਾ ਜੀ ਅਸੀਂ 8 ਲੱਖ ਤੱਕ ਕੋਈ ਕੌਂਡੋ ਜਿਹੜਾ ਅਸੀਂ ਬੁੱਕ ਕਰਾਇਆ ਸੀ, ਪ੍ਰੀ ਕੰਸਟਰਕਸ਼ਨ ਚ ਕਰਾਇਆ ਸੀ, ਪਲੈਨਿੰਗ ਟੂ ਪੇ 20% ਡਾਊਨ ਪੇਮੈਂਟ। ਆਈਟੀ ਕੰਸਲਟੈਂਟ ਨੇ 179,000 ਟੂਗੈਦਰ ਫੈਮਿਲੀ ਇਨਕਮ ਉਹਨਾਂ ਦੀ। 29 years old and 32 years old couple, IT consultant. I was very impressed. ਮੈਂ ਕਿਹਾ ਕਿ ਤੁਹਾਡਾ ਦੇਖ ਕੇ ਤਾਂ ਪ੍ਰੋਫਾਈਲ ਤਾਂ ਬੜੀ ਵਧੀਆ ਲੱਗ ਰਹੀ ਹੈ, ਤਾਂ ਦੱਸੋ ਕੱਪ ਹੋ ਜੂਗੀ ਕੋਈ ਗੱਲ ਨੀ, ਮੈਂ ਟਾਈਮ ਆਈ ਦਾ ਤਾਂ, ਪਰ ਲਾਸਟ ਕੁਸ਼ਚਨ ਦੱਸੋ ਤੁਹਾਡੇ ਕ੍ਰੈਡਿਟ ਸਕੋਰ ਕਿੱਦਾਂ ਦੇ ਆ? ਸ਼ੀ ਸੈਡ ਮੇਰਾ ਤਾਂ 750 ਤਾਂ, ਇਹਨਾਂ ਦਾ 620। ਮੈਂ ਕਿਹਾ 620 ਦਾ ਕੀ ਕਾਰਨ ਹੈ? ਕਿਉਂਕਿ ਇਹਨਾਂ ਨੇ ਕਪੜਾ ਪੇਮੈਂਟਸ ਮਿਸ ਕਰਤੀਆਂ, ਦੈਨ ਦੇ ਵੈਂਟ ਇਨ ਕਲੈਕਸ਼ਨ, ਦੇ ਡਿਡਨਟ ਪੇ ਅਟੈਂਸ਼ਨ, ਕਿਉਂਕਿ ਆਪਾਂ ਬਿਜ਼ੀ ਆ, ਯੂ ਨੋ ਹਾਊ ਆਈਟੀ ਵਾਲੇ ਕਿੰਨੇ ਬਿਜ਼ੀ ਹੁੰਦੇ ਆ, ਤਾਂ ਉਹ ਜਸਟ ਫਲੈਟ ਬੈਕ, ਦੈਟਸ ਵਾਈ ਇਟ ਵੈਂਟ ਡਾਊਨ। It's a very big thing. ਜੇ ਤੁਹਾਡੇ 201 ਜਣਾ ਦਾ ਕ੍ਰੈਡਿਟ ਸਕੋਰ ਠੀਕ ਹੈ, ਦੂਜੇ ਦਾ ਨਹੀਂ ਨਾ, ਤਾਂ ਤੁਸੀਂ ਸਟਿਲ ਫਿਰ ਵੀ ਤੁਸੀਂ ਇਹ ਲੈਂਡਿੰਗ ਤੇ ਨਹੀਂ ਜਾ ਸਕਦੇ। ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਸਰਟਨ ਨੰਬਰ ਦੀ। ਇਟਸ ਬੈਟਰ ਟੂ ਬੀਟ ਦੈਟ ਨੰਬਰ ਦੈਨ ਲੋਅਰ ਦੈਟ ਨੰਬਰ। ਸੋ ਜੇ ਆਪਾਂ 650-670 ਉੱਪਰ ਵੱਲ ਦੇਖੀਏ, ਜਿੰਨਾ ਉੱਪਰ ਜਾ ਸਕਦੇ ਤਾਂ ਠੀਕ ਹੈ, 670 ਤੋਂ ਥੱਲੇ ਬੈਂਕ ਤੁਹਾਨੂੰ ਨਹੀਂ ਲੈਂਦਾ, ਅਨਲੈਸ ਦੇਰ ਇਜ਼ ਸਮ ਕਾਈਂਡ ਆਫ ਐਕਸੈਪਸ਼ਨ। ਉਸ ਐਕਸੈਪਸ਼ਨ ਨੂੰ ਬਹੁਤ ਜ਼ਿਆਦਾ ਤੁਹਾਨੂੰ ਦੱਸਣਾ ਪੈਂਦਾ ਬੈਂਕ ਨੂੰ ਕਿ ਵਾਈ ਦੇਰ ਇਜ਼ ਐਨ ਐਕਸੈਪਸ਼ਨ, ਕਿਉਂ ਉਹਨਾਂ ਦਾ 650 ਤੇ ਆਇਆ ਜਿਵੇਂ 680 ਦੀ ਬਜਾਏ। ਹਾਊਐਵਰ, ਆਪਣੀ ਸੁਜੈਸ਼ਨ ਉਹਨਾਂ ਨੂੰ ਕੀ ਸੀਗੀ? ਬਿਕੋਜ਼ ਦੇ ਵਰ ਪੁਟਿੰਗ 20% ਡਾਊਨ ਐਂਡ ਦੇ ਵਰ ਸਮ ਕਲੈਕਸ਼ਨਸ, ਉਹਨਾਂ ਦੇ ਕਾਫੀ ਵੱਡੀਆਂ ਪੇਮੈਂਟਸ ਸੀ ਜਿਹੜੀਆਂ ਮਿਸ ਕੀਤੀਆਂ ਹੋਈਆਂ ਜਾਂ ਲੇਟ ਕੀਤੀਆਂ ਹੋਈਆਂ, ਵਾਟ ਐਵਰ ਦਾ ਰੀਜ਼ਨ ਇਜ਼। ਉਹਨਾਂ ਨੇ ਕਿਹਾ ਤੁਸੀਂ ਵਟ ਯੂ ਕੈਨ ਡੂ ਇਜ਼ ਮੇਕ ਦੋਜ਼ ਪੇਮੈਂਟਸ, ਕਲੀਅਰ ਯੂਅਰ ਕਲੈਕਸ਼ਨਸ ਆਫ, ਕਲੀਅਰ ਵਿਦ ਐਕੁਆਫੈਕਸ, ਉਹਨਾਂ ਨੂੰ ਦੱਸੋ ਕਿ ਆਪਣੀ ਕਲੈਕਸ਼ਨ ਪੇ ਹੋਗੀ ਤਾਂ ਕਿ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਹੈ ਉਹ ਬੂਸਟ ਹੋ ਜਾਏ। ਐਂਡ ਔਨ ਟੌਪ, ਆਪਾਂ ਇਹਨੂੰ ਬੇਸਡ ਔਨ 10% ਡਾਊਨ ਪੇਮੈਂਟ ਦੇ ਹਿਸਾਬ ਤੇ ਇਹਦੀ ਆਪਾਂ ਤੁਹਾਡੀ ਕਲੋਜ਼ਿੰਗ ਕਰਾਵਾਂਗੇ, ਤਾਂ ਕਿ ਤੁਹਾਡੇ ਨਾਂ ਤਾਂ ਪੈਸੇ ਵੇਸਟ ਹੋਣਗੇ ਐਂਡ ਆਲਸੋ ਜਿਹੜੇ ਪੈਸੇ ਤੁਸੀਂ ਜੋੜੇ ਹੋਏ ਕਿ ਆਪਾਂ 20% ਦੇ ਕੇ ਹੀ ਕਲੋਜ਼ ਕਰਾਉਣਾ, ਦੈਟ ਵਿਲ ਹੈਲਪ ਯੂ। 10% ਨਾਲ ਤੁਸੀਂ ਕਲੋਜ਼ ਕਰਾ ਲਓ, ਬਾਕੀ ਦੇ ਜਿਹੜੇ ਤੁਹਾਡੇ ਪੈਸੇ ਇਹਦਾ ਜੀ ਤੁਸੀਂ ਜਿੰਨੀਆਂ ਤੁਹਾਡੀਆਂ ਪੇਮੈਂਟ ਲੇਟ ਨੇ। ਸੋ ਵੀ ਰੈਸਕਿਊਡ ਦੈਮ, ਆਈ ਐਮ ਗਲੈਡ ਦੇ ਕੇਮ 5 months ਪ੍ਰਾਇਰ ਟੂ ਦੇਅਰ ਕਲੋਜ਼ਿੰਗ, ਐਂਡ ਦੇ ਕਮ ਇਨ ਦੀ ਲਾਸਟ ਮਿੰਟ 30 days ਪਹਿਲਾਂ। ਤਾਂ ਫਿਰ ਤੁਸੀਂ ਜਾਂ ਬੀ ਲੈਂਡਰ ਦੇ, ਉੱਥੇ ਤੁਸੀਂ ਇੰਨੇ ਜ਼ਿਆਦਾ ਵੱਧ ਖਰਚੇ, ਬੀ ਲੈਂਡਰ ਦੇ ਆਪਣੇ ਚਾਰਜਿਸ ਹੁੰਦੇ ਆ, ਲੈਂਡਿੰਗ ਫੀਸ ਹੁੰਦੀ ਆ, ਇੰਟਰਸਟ ਰੇਟ ਜ਼ਿਆਦਾ ਹੁੰਦਾ, ਇਟਸ ਸੋ ਮੈਨੀ ਅਦਰ ਥਿੰਗਸ। ਸੋ ਇਫ ਦਿਸ ਵਾਸ ਵਨ ਐਗਜ਼ਾਮਪਲ, ਯੂ ਸ਼ੁਡਨਟ ਬੀ ਲੀਵਿੰਗ ਥਿੰਗਸ ਫੋਰ ਦੀ ਲਾਸਟ ਮਿੰਟ। ਸੈਕਿੰਡ ਐਗਜ਼ਾਮਪਲ ਸੀ ਜੀ, ਜਸਟ ਲਾਸਟ ਵੀਕ ਦੀ, ਹਸਬੈਂਡ ਵਾਈਫ ਗੈਟਿੰਗ ਡਿਵੋਰਸਡ। ਬੰਦਾ ਕਹਿੰਦਾ ਉੱਥੇ ਮੈਂ ਘਰ ਛੱਡਿਆ ਆਪਣੀ ਲੇਡੀ ਨੂੰ, ਸ਼ੀ ਕੈਨ ਟੇਕ ਕੇਅਰ ਆਫ ਇਟ। ਲੇਡੀ ਵੈਂਟ ਇਨ ਡਿਪਰੈਸ਼ਨ, ਸ਼ੀ ਸਟੋਪ ਵਰਕਿੰਗ, ਬਿਮਾਰ ਹੋ ਗਏ। ਆਈ ਅੰਡਰਸਟੈਂਡ ਕਿ ਤੁਹਾਡੇ ਡਿਵੋਰਸ ਚੱਲਦਾ, ਯੂ ਸ਼ੁਡਨਟ ਬੀ ਇਨ ਡਿਪਰੈਸ਼ਨ, ਬਟ ਹਰ ਇੱਕ ਦੀ ਆਪਣੀ ਆਪਣੀ ਸਿਚੁਏਸ਼ਨ, ਹਾਊ ਯੂ ਟੇਕ ਇਟ। ਇਫ ਸ਼ੀ ਵੈਂਟ ਇਨ ਡਿਪਰੈਸ਼ਨ, ਸ਼ੀ ਵੈਂਟ ਇਨ ਡਿਪਰੈਸ਼ਨ, ਬਟ ਤੁਸੀਂ ਪੇਮੈਂਟ ਤਾਂ ਕਿਸੇ ਚੀਜ਼ ਦੀ ਮਿਸ ਨਹੀਂ ਕਰ ਸਕਦੇ, ਦਿਸ ਇਜ਼ ਕੈਨੇਡਾ। ਦ ਮਿਨਟ ਤੁਸੀਂ ਪੇਮੈਂਟ ਮਿਸ ਕਰਦੇ ਹੋ, ਤੁਹਾਡਾ ਕ੍ਰੈਡਿਟ ਸਕੋਰ ਗੈਟ ਅਫੈਕਟਡ। 1.1 million ਤਾਂ ਜਿਹਦਾ ਦੀ ਵੈਲਿਊ ਹੈ, 670,000 ਦੀ ਮੌਰਗੇਜ ਹੈ ਜਿਹੜੀ ਲੇਡੀ ਦੇ ਨਾਮ ਤੇ ਕਰਨੀ ਹੈ, ਲੇਡੀ ਨੇ ਕੰਮ ਹੀ ਛੱਡਤਾ ਕਰਨਾ। ਹੁਣ ਨਾਓ ਵਟ ਟੂ ਡੂ? ਹੁਣ ਇਸ ਕੇਸ ਚ ਤਾਂ ਤੁਸੀਂ ਕੁਛ ਨੀ ਕਰ ਸਕਦੇ। ਮੈਂ ਇੱਥੇ ਪੁੱਛਿਆ ਸੀ, ਮੈਂ ਉੱਥੇ ਪੁੱਛਿਆ ਸੀ, ਸਾਰੇ ਕਹਿੰਦੇ ਨਹੀਂ ਹੋਣੀ, ਚਲੋ ਆਈ ਡੋਂਟ ਨੋ ਵਟ ਟੂ ਡੂ, ਆਈ ਡੋਂਟ ਨੋ, ਲਾਈਕ ਮੈਂ ਇਸ ਕਰਕੇ ਹੋਰ ਜ਼ਿਆਦਾ ਸਿੱਖੂਗੀ। ਅਸਿਊਮ, ਅਸੰਪਸ਼ਨ ਇਜ਼ ਨਾਟ ਐਨ ਆਨਸਰ। ਤੁਸੀਂ ਇੱਕ ਵਾਰੀ ਕਿਸੇ ਬ੍ਰੋਕਰ ਨਾਲ ਗੱਲ ਕਰਕੇ ਦੇਖੋ, ਦੇ ਮਾਈਟ ਹੈਵ ਤੁਹਾਡੇ ਲਈ ਕੋਈ ਨਾ ਕੋਈ ਸੋਲੂਸ਼ਨ। ਹੈਪਨ ਟੂ ਬੀ ਇਨ ਦਿਸ ਪਰਟੀਕੁਲਰ ਕੇਸ, ਸ਼ੀ ਵਾਜ ਇਨ ਪਾਰਟਨਰਸ਼ਿਪ ਆਫ ਦੀ ਕਾਰਪੋਰੇਸ਼ਨ ਵਿਦ ਹਰ ਬ੍ਰਦਰ। ਜਦੋਂ ਹੁਣ ਬ੍ਰਦਰ ਦੇ ਨਾਲ ਕਾਰਪੋਰੇਸ਼ਨ ਸੀਗੀ, ਬ੍ਰਦਰ ਕੋਲ ਉਸ ਕਾਰਪੋਰੇਸ਼ਨ ਚ 20,000 ਦੇ ਡਿਪੋਜ਼ਿਟ ਆਉਂਦੇ ਆ, ਸ਼ੀ ਇਜ਼ ਅ ਪਾਰਟਨਰ ਲਾਈਕ ਓਨਰ ਆਫ ਦੈਟ ਕਾਰਪੋਰੇਸ਼ਨ। ਉਸ ਬੇਸ ਦੇ ਉੱਤੇ ਬੈਂਕ ਕੈਨ ਓਕੇ ਮੂਵ ਡੂ ਇਟ। ਸੋ ਐਸ ਆਈ ਸੈਡ ਕਿ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਸੋਲੂਸ਼ਨ ਹੁੰਦਾ, ਸਮਟਾਈਮਸ ਯੂ ਕੈਨ ਥਿੰਕ ਆਊਟਸਾਈਡ ਦੀ ਬਾਕਸ। ਲੀਵ ਦੀਸ ਥਿੰਗਸ ਫੋਰ ਦੀ ਐਕਸਪਰਟਸ ਹੂ ਹੈਵ, ਜਿਹਨਾਂ ਕੋਲ ਲਾਇਸੈਂਸ ਹੈ ਜਾਂ ਐਕਸਪੀਰੀਅੰਸ ਹੈ, ਐਂਡ ਦੇ ਟ੍ਰਾਂਸਪੇਰੈਂਟ ਐਂਡ ਟਰਸਟਵਰਦੀ। ਤੁਸੀਂ ਉਹਨਾਂ ਦੇ ਨਾਲ ਗੱਲ ਕਰਿਆ ਕਰੋ, ਡੋਂਟ ਟਾਕ ਟੂ ਕਜ਼ਨਸ, ਡੋਂਟ ਟਾਕ ਟੂ ਇੱਧਰ ਉੱਧਰ ਕੋਈ ਚਾਚੇ ਮਾਮੇ ਤਾਏ ਜਿਹੜੇ ਨਾ, ਦਿਸ ਇਜ਼, ਉਹ ਕਹਿੰਦੇ ਲਿਟਲ ਨੌਲੇਜ ਇਜ਼ ਮੋਰ ਡੇਂਜਰਸ ਦੈਨ ਨੋ ਨੌਲੇਜ। ਸੋ ਵਿਦ ਦਿਸ ਦਿਸ ਐਗਜੈਕਟਲੀ ਵਰਕ ਔਨ ਦੀਸ ਥਿੰਗਸ। ਅਗੇਨ, ਇੱਕ ਤਾਂ ਅਸੰਪਸ਼ਨ ਇਜ਼ ਨੋ ਗੁੱਡ, ਦੂਜੇ ਦੀ ਕਿਸੇ ਦੀ ਹੋਰ ਦੀ ਸਲਾਹ, ਜੇ ਤੇ ਕੋਈ ਕੰਮ ਨਹੀਂ ਆਣੀ, ਜਿਹਦੇ ਕੋਲ ਲਾਇਸੈਂਸ ਨਹੀਂ ਹੈਗਾ, ਜਿਹਨੇ ਕੋਈ ਟੈਸਟ ਨਹੀਂ ਦਿੱਤਾ, ਕੋਈ ਟੈਸਟ ਪਾਸ ਨਹੀਂ ਕੀਤਾ, ਐਗਜ਼ਾਮ ਪਾਸ ਨਹੀਂ ਕੀਤਾ, ਦੇ ਡੋਂਟ ਹੈਵ ਨੌਲੇਜ ਵਟ ਟੂ ਡੂ। ਸੋ ਉਹਨਾਂ ਨੂੰ ਡਿਸਕਸ ਨਾ ਕਰਿਆ ਕਰੋ, ਲਾਸਟ ਮਿੰਟ ਤੇ ਗੱਲ ਨਾ ਛੱਡਿਆ ਕਰੋ। ਕੋਈ ਵੀ ਮੌਰਗੇਜ ਦੀ ਪ੍ਰੋਬਲਮ ਹੈ, ਕਿਸੇ ਤਰ੍ਹਾਂ ਦਾ ਵੀ ਇਸ਼ੂ ਹੈ, ਕਿਸੇ ਵੀ ਤਰ੍ਹਾਂ ਦਾ, ਯੂ ਵਾਂਟ ਟੂ ਬੀ ਗੈਟ ਰੈਸਕਿਊਡ, ਨੀਲਮ ਮੌਰਗੇਜ ਬ੍ਰੋਕਰ, ਮੌਰਗੇਜ ਕੁਈਨ, ਮੌਰਗੇਜ ਅਲਾਇੰਸ, ਨੀਲਮ ਸਰਾਫ, 647-739-8710, 647-739-8710,
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਨੀਲਮ ਸਦੋਵ ਨਾਲ ਅੱਜ ਹੀ ਸੰਪਰਕ ਕਰੋ, ਤੁਹਾਡਾ ਜਿਹੜਾ ਮਰਜ਼ੀ ਮੋਰਗੇਜ ਰਿਲੇਟਡ ਕੁਐਸਚਨ ਹੋਵੇ, ਕੰਮ ਹੋਵੇ, ਖਾਸ ਮੋਰਗੇਜ ਰਿਨਿਊਅਲ ਹੈ ਜਾਂ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਤੁਹਾਨੂੰ ਐਕਸਪਰਟਲੀ ਗਾਈਡ ਕੀਤਾ ਜਾਵੇ, ਨੰਬਰ ਹੈ 647-739-8710 ਦੋਸਤੋ, ਇੰਡੀਆ ਆਉਣ ਜਾਣ ਦੇ ਲਈ ਸਭ ਤੋਂ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀਆਂ, ਪੈਸੇ ਬਚਾਉਣੇ ਆ, ਫਿਰ ਘੁਮਾਓ ਨੰਬਰ ਦਿਓਲ ਟਰੈਵਲ ਨੂੰ, ਜਿਹਨਾਂ ਦੇ ਦੋ ਲੋਕੇਸ਼ਨ ਹੈ, ਇੱਕ ਬ੍ਰੈਂਪਟਨ, ਇੱਕ ਟੋਬਕੋ। ਨੰਬਰ ਵੀ ਦੱਸਦਾ ਪਰ ਪਹਿਲਾਂ ਦੱਸ ਦੇਵਾਂ ਕਿ ਇਹਨਾਂ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ, ਸੋ ਇਹ ਫਟਾਫਟ ਹੀ ਵਿਕ ਜਾਣੀਆਂ ਸਾਰੀਆਂ ਸੀਟਾਂ, ਤੁਹਾਨੂੰ ਫਟਾਫਟ ਹੀ ਇਹਨਾਂ ਨੂੰ ਕਾਲ ਕਰਨਾ ਪੈਣਾ ਹੈ। ਇੱਕ ਤਾਂ ਸਪੈਸ਼ਲ ਹੈ ਇਸ ਮਹੀਨੇ ਲਈ, ਜੇ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਂ ਟੋਰਾਂਟੋ ਤੋਂ ਲੈ ਕੇ ਬੰਬੇ ਇਸ ਮਈ ਮਹੀਨੇ ਵਨ ਵੇ ਜਾਣਾ ਚਾਹੁੰਦੇ ਹੋ, $820 ਦੇ ਵਿੱਚ ਜਾਓ ਦਿੱਲੀ ਔਰ ਬੰਬੇ, $820 $820 ਦੇ ਵਿੱਚ। ਜੇ ਤੁਸੀਂ ਇਸ ਹੀ ਮਹੀਨੇ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਾਣਾ ਚਾਹੁੰਦੇ ਹੋ ਵਨ ਵੇ ਇਨ ਦਾ ਮੰਥ ਆਫ ਮਈ, ਉਹ ਵੀ ਦੋ ਬੈਗ ਭਰ ਕੇ, $960 ਦੇ ਵਿੱਚ ਟਿਕਟ ਤੁਹਾਨੂੰ ਰਾਈਟ ਵੇ ਇਸ ਮਹੀਨੇ ਲਈ ਮਿਲ ਜੂਗੀ। ਜੇ ਤੁਸੀਂ ਹੁਣ ਗਰਮੀਆਂ ਦੇ ਵਿੱਚ ਆਪਦੇ ਲਵਡ ਵਨਸ ਨੂੰ ਇੱਥੇ ਸੱਦਣਾ ਹੋਵੇ, ਸੱਦੋ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਜੂਨ ਮਹੀਨੇ ਵਿੱਚ, ਅਤੇ ਵਾਪਸ ਭੇਜੋ ਦਿੱਲੀ ਆਗਸਟ ਦੇ ਵਿੱਚ। ਸੋ ਇਹ ਦਿੱਲੀ ਟੂ ਟੋਰਾਂਟੋ ਐਂਡ ਬੈਕ ਜੂਨ ਟੂ ਆਗਸਟ ਰਾਊਂਡ ਟ੍ਰਿਪ ਓਨਲੀ $1490 ਦੇ ਵਿੱਚ, ਪਰ ਬਹੁਤ ਲਿਮਿਟਡ ਸੀਟਸ ਹਨ। ਕਾਲ ਦਿਓਲ ਟਰੈਵਲ ਬ੍ਰੈਂਪਟਨ 905-588-4200 ਜਾਂ ਇਹਨਾਂ ਦੀ ਦੂਜੀ ਲੋਕੇਸ਼ਨ ਹੈ ਟੋਬਕੋ ਦੇ ਵਿੱਚ 905-588-5100 ਜੇ ਦੋਸਤੋ ਤੁਸੀਂ ਰੈਂਟ 'ਤੇ ਰਹਿਣਾ ਛੱਡਣਾ ਆਪ ਹੀ ਘਰ ਲੈਣਾ ਅਫੋਰਡੇਬਲ ਫਰ ਫਸਟ ਟਾਈਮ ਹੋਮ ਬਾਇਰ ਜਾਂ ਇਨਵੈਸਟਮੈਂਟ ਇੱਕ ਪ੍ਰੋਪਰਟੀ ਲੱਭ ਰਹੇ ਹੋ, ਫਿਰ ਧਿਆਨ ਨਾਲ ਸੁਣੋ, ਕਿਉਂਕਿ ਥੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਬ੍ਰੈਂਪਟਨ ਬੋਰਡਰ 'ਤੇ, ਔਨ ਦਾ ਕੈਲਡਨ ਸਾਈਡ, ਬਟ 1 minute ਅਵੇ ਫਰੋਮ ਬ੍ਰੈਂਪਟਨ, 650,000 6.5 lakh ਦੇ ਵਿੱਚ ਡਬਲ ਕਾਰ ਗਰਾਜ, ਫਰੀ ਹੋਲਡ ਟਾਊਨ ਹਾਊਸਿਸ, 4 ਗੱਡੀਆਂ ਦੀ ਪਾਰਕਿੰਗ ਨਾਲ, 1700 ਤੋਂ ਲੈ ਕੇ 2600 ਸਕੁਆਇਰ ਫੁੱਟ ਖੁੱਲ੍ਹੇ ਡੁੱਲੇ ਫਰੀ ਹੋਲ ਟਾਊਨ ਹਾਊਸਿਸ ਵਿਦ 4 car ਪਾਰਕਿੰਗ। ਨੰਬਰ ਹੈ 416-302-0016, 416-302-0016। ਸੋ ਇਹ ਮੇਫੀਲਡ ਐਂਡ ਚਿੰਕੂਜ਼ੀ 'ਤੇ ਕੈਲਡਨ ਵਾਲੀ ਸਾਈਡ 'ਤੇ ਤੁਹਾਨੂੰ ਕੰਮ ਜ਼ਿਆਦਾ ਸੌਖਾ ਹੋਊਗਾ, ਕਿਉਂਕਿ ਪ੍ਰਾਪਰਟੀ ਟੈਕਸ ਘੱਟ, ਹੋਮ ਇੰਸ਼ੋਰੈਂਸ ਘੱਟ, ਆਟੋ ਇੰਸ਼ੋਰੈਂਸ ਘੱਟ, ਪਰ ਮਿੰਟ ਵੀ ਨਹੀਂ ਲੱਗਦਾ ਹੈ ਬ੍ਰੈਂਪਟ ਤੱਕ ਪਹੁੰਚਣ ਲਈ, ਕਿਉਂਕਿ ਐਨ ਮੇਫੀਲ ਅਤੇ ਚਿੰਕੂਜ਼ੀ 'ਤੇ ਹੀ ਇਹ ਕੈਲਡਨ ਸਾਈਡ 'ਤੇ ਘਰ ਬਣਨੇ ਆ। ਬਣਨੇ ਆ ਕਦੋਂ? ਅਗਲੇ ਸਾਲ ਸਮਰ ਤੋਂ ਲੈ ਕੇ ਫਾਲ 2027, ਸੋ 1 to 1.5 year, ਬਹੁਤ ਟਾਈਮ ਪਿਆ ਹੈ ਕਲੋਜ਼ਿੰਗ ਤੱਕ, ਅਤੇ ਡਿਪੋਜ਼ਿਟ ਵੀ ਹੌਲੀ ਹੌਲੀ ਪੇ ਕਰਨ ਤੱਕ ਇਹ ਤਿਆਰ ਹੋਣੇ ਆ। ਸਮਰ ਤੋਂ ਲੈ ਕੇ ਫਾਲ 27 ਦੇ ਵਿੱਚ 1700 ਤੋਂ ਲੈ ਕੇ 2600 ਸਕੁਆਇਰ ਫੁੱਟ ਤੱਕ, 3 to 5 ਬੈਡਰੂਮ, 2.5 to 3.5 ਬਾਥਰੂਮ, ਡਬਲ ਕਾਰ ਗਰਾਜ ਐਵਰੀ ਸਿੰਗਲ ਟਾਊਨ ਹਾਊਸ ਦੇ ਵਿੱਚ, 4 ਗੱਡੀਆਂ ਦੀ ਪਾਰਕਿੰਗ, ਅਤੇ ਅਨਫਿਨਿਸ਼ਡ ਬੇਸਮੈਂਟ ਵੀ ਹੋਊਗੀ। ਸਾਰੇ ਦੇ ਸਾਰੇ ਮਕਾਨਾਂ ਵਿੱਚ ਅਨਫਿਨਿਸ਼ ਬੇਸਮੈਂਟ ਵੀ ਹੈ ਜੋ ਕਿ ਆਪ ਤਿਆਰ ਕੀਤੀ ਜਾ ਸਕਦੀ ਆ, ਪਰ ਬਿਲਡਰ ਖੁਦ ਆਪ ਪਹਿਲੇ ਕੁਛ ਬਾਇਰਸ ਲਈ ਸਪੈਸੀਫਿਕ ਲੋਟਸ 'ਤੇ ਫਰੀ ਦੇ ਵਿੱਚ ਵੀ ਬੇਸਮੈਂਟ ਤਿਆਰ ਕਰਕੇ ਦੇ ਰਿਹਾ ਹੈ। ਹੋਰ ਕੀ ਚਾਹੀਦਾ ਭਾਈ? ਕਾਲ ਥੀਮ ਸਿੱਧੂ 416-302-0016, 416-302-0016, ਅਤੇ ਇਹ ਸਿਰਫ ਅਤੇ ਸਿਰਫ 650,000 6.5 lakh ਦੀ ਅਨਬਿਲੀਵਲੀ ਲੋ ਪ੍ਰਾਈਸ ਹੈ, ਲੋਵੈਸਟ ਪ੍ਰਾਈਸ ਇਨ ਆਲ ਆਫ ਪੀਐਲ ਰੀਜਨ ਫੋਰ ਅ ਫਰੀ ਹੋਲ ਟਾਊਨ ਹਾਊਸ। 416-302-0016, 416-302-0016। ਜੇ ਆਰਓ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਆ, ਫਿਰ ਮਨੂ ਸ਼ਰਮਾ ਨੂੰ ਕਾਲ ਕਰੋ। ਇਹ ਕਹਿੰਦੇ ਨੇ ਕਿ ਜੇਕਰ ਕੋਈ ਵੀ ਕੰਪਨੀ ਹੈ ਵੀ ਹੈ ਜਿਹਦੇ ਵਿੱਚ ਘੱਟ ਰੇਟ ਆਉਂਦਾ ਹੈ, ਸਾਡੇ ਕੋਲ ਐਕਸੈਸ ਹੈ, ਤੁਹਾਨੂੰ ਪ੍ਰੋਵਾਈਡ ਕਰਾਂਗੇ, ਸਿੰਪਲ ਐਜ਼ ਦੈਟ। ਅੱਜ ਜਿਹੜੀ ਮਰਜ਼ੀ ਕੰਪਨੀ ਨਾਲੋਂ ਕੋਈ ਫਰਕ ਨਹੀਂ ਪੈਂਦਾ, ਇਹਨਾਂ ਨਾਲ ਗੱਲਬਾਤ ਕਰੋ, 5 ਮਿੰਟ ਦੇ ਵਿੱਚ ਹੀ ਇਹ ਕੰਪਿਊਟਰ ਵਿੱਚ ਸਾਰੀ ਇਨਫੋਰਮੇਸ਼ਨ ਪਾ ਕੇ ਕੱਢ ਦੇਣਗੇ ਕੋਈ ਕੰਪਨੀ, ਜਿਹਦੇ ਨਾਲ ਤੁਹਾਡਾ ਰੇਟ ਘਟਾਇਆ ਜਾਊਗਾ, ਪੈਸੇ ਬਚਾਏ ਜਾਣਗੇ, ਲੌਂਗ ਟਰਮ ਦੇ ਵਿੱਚ ਤੁਸੀਂ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਐਂਡ ਥਾਊਜ਼ੈਂਡਸ ਬਚਾਓਗੇ। ਮਨੂ ਸ਼ਰਮਾ, ਆਰਓ ਹੋਮ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਐਬਸੋਲੂਟ ਬੈਸਟ ਪ੍ਰਾਈਸਿਸ, ਗਾਰੰਟੀਡ ਬੈਸਟ ਪ੍ਰਾਈਸਿਸ, 289-952-9532 289-952-9532. That's 289-952-9532. So, dosto, kal hi tuhanu dassiya si ki ek well-known liberal MP, Nathaniel Erskine-Smith, ne weekend te koshish kiti si. Scarborough Southwest Provincial riding de vich Ontario Liberal Party the nomination contest nu jittan de layi par 19 votaan de fark de naal haar gaya. Baad de vich ohne allege kita hai ki is nomination contest de vich hi hera feri hoyi aa kyunki lokaan ne shayad dhakke de naal shayad bina IDs ton shayad kise horan lokaan di IDs naal koi na koi ID issues de naal hi votaan paiyan han. ਅਤੇ ਅੱਜ ਇਹਨੇ ਇਸ ਹਾਰ ਨੂੰ ਹੁਣ ਅਫੀਸ਼ਲੀ ਚੈਲੰਜ ਕੀਤਾ ਹੈ, ਅਪੀਲ ਕੀਤਾ ਹੈ. ਟੋਰਾਂਟੋ ਦੇ ਬੀਚਸ ਈਸਟ ਯੋਰਕ ਰਾਈਡਿੰਗ ਤੋਂ ਲਿਬਰਲ ਐਮ ਪੀ ਨਥੈਨੀਅਲ ਅਰਸਕਿਨ-ਸਮਿਥ ਨੇ ਪਹਿਲਾਂ ਵੀ ਸਾਲ 2023 ਦੇ ਵਿੱਚ ਫੈਡਰਲ ਪੋਲੀਟਿਕਸ ਤੋਂ ਲੈ ਕੇ ਪ੍ਰੋਵਿੰਸ਼ੀਅਲ ਪੋਲੀਟਿਕਸ ਤੱਕ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਵੈਸੇ ਤਾਂ ਬਹੁਤ ਮਾੜਾ ਕੰਮ ਆ. ਹੁਣ ਵਾਈਸ ਵਰਸਾ, ਕੋਈ ਪ੍ਰੋਵਿੰਸ਼ੀਅਲ ਤੋਂ ਲੈ ਕੇ ਫੈਡਰਲ ਜਾਣ ਦੀ ਕੋਸ਼ਿਸ਼ ਕਰਦਾ, ਪ੍ਰੋਵਿੰਸ਼ੀਅਲ ਤੋਂ ਲੈ ਕੇ ਫੈਡਰਲ ਔਰ ਫੈਡਰਲ ਤੋਂ ਲੈ ਕੇ ਪ੍ਰੋਵਿੰਸ਼ੀਅਲ. ਤੁਹਾਨੂੰ ਪਤਾ ਹੀ ਆ ਕਿ ਕੁਰਸੀ ਕਦੇ ਛੱਡਦੇ ਹੈ ਨਹੀਂ. ਪਹਿਲਾਂ ਟਾਈਮ ਆਫ, ਲੀਵ ਆਫ ਐਬਸੈਂਸ ਲੈ ਲੈਂਦੇ ਨੇ ਇੱਕ ਅੱਧੇ ਮਹੀਨੇ ਲਈ ਕਿ ਜੇ ਲੱਗਦਾ ਸਾਡਾ ਇੱਥੇ ਲੱਕ ਲੱਗ ਗਿਆ ਜ਼ਿਆਦਾ ਵਧੀਆ ਸਾਨੂੰ ਪੋਜੀਸ਼ਨ ਮਿਲ ਜੂਗੀ, ਜੇ ਨਹੀਂ ਫਿਰ ਤਾਂ ਪਹਿਲੀ ਕੁਰਸੀ ਤਾਂ ਹੈਗੀ ਹੈਗੀ ਆ. ਇਹ ਵੀ ਇੱਕ ਬਹੁਤ ਵੱਡੀ ਡਿਮਾਂਡ ਹੈ ਜੋ ਕਿ ਬਹੁਤ ਜ਼ਿਆਦਾ ਕੈਨੇਡੀਅਨਸ ਚਾਹੁੰਦੇ ਨੇ ਕਿ ਕੋਈ ਵੀ ਇੱਕ ਲੈਵਲ ਆਫ ਪੋਲੀਟਿਕਸ ਲੈ ਕੇ ਦੂਜੇ ਲੈਵਲ ਆਫ ਪੋਲੀਟਿਕਸ ਤੱਕ ਬਦਲਣਾ ਚਾਹੁੰਦਾ ਹੈ, ਕੁਰਸੀ ਛੱਡ ਕੇ ਜਾਓ, ਦਫਾ ਹੋ, ਕੁਰਸੀ ਪਹਿਲਾਂ ਛੱਡ ਕੇ ਜਾਓ, ਨਾ ਕਿ ਆਪਣੇ ਕੰਸਟੀਚੂਐਂਟਸ ਨੂੰ ਇੱਕ ਦੋ ਤਿੰਨ ਚਾਰ ਮਹੀਨੇ ਲਈ ਬਸ ਖਾਲੀ ਦਫ਼ਤਰ ਨਾ ਛੱਡ ਕੇ ਜਾਓ. ਬਹੁਤ ਹੀ ਮਾੜਾ ਕੰਮ ਹੈ ਵੈਸੇ, ਬਟ ਦੈਟਸ ਅ ਸਾਈਡ ਸਟੋਰੀ. ਹੁਣ 2023 ਦੇ ਵਿੱਚ ਉਦੋਂ ਵੀ ਇਹ ਅੰਟੇਰੀਓ ਲਿਬਰਲ ਪਾਰਟੀ ਲੀਡਰਸ਼ਿਪ ਰੇਸ ਦੇ ਵਿੱਚ ਹਾਰਿਆ ਸੀ ਫੋਰਮਰ ਮਿਸਿਸਾਗਾ ਮੇਅਰ ਬੌਨੀ ਕ੍ਰੋਮਬੀ ਤੱਕ. ਪਿਛਲੇ ਮਹੀਨੇ ਦੇ ਵਿੱਚ ਉਹਨੇ ਇੰਟਰਸਟ ਐਕਸਪ੍ਰੈਸ ਕੀਤਾ ਫਿਰ ਤੋਂ ਲੀਡਰਸ਼ਿਪ ਦੇ ਲਈ ਰਨ ਕਰਨ ਦੇ ਲਈ. ਅਤੇ ਅਖੀਰ ਦੇ ਵਿੱਚ ਮਕਸਦ ਕੀ ਆ, ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਪੀ ਸੀ ਪਾਰਟੀ ਨੂੰ ਟੱਕਰ ਦੇ ਕੇ ਉਹਦੀ ਕੁਰਸੀ 'ਚ ਬਹਿਣ ਦਾ ਇੱਕ ਮੇਨ ਮਕਸਦ ਹੈ, ਯਾਨੀ ਕਿ ਪ੍ਰੀਮੀਅਰ ਆਫ ਅੰਟੇਰੀਓ ਬਣਨ ਦਾ ਹੀ ਇੱਕ ਮਕਸਦ ਹੈ. ਪਰ ਐਮ ਪੀ ਪੀ ਦੀ ਕੁਰਸੀ ਛੱਡੋ, ਇਹਨੂੰ ਵੀਕਐਂਡ 'ਤੇ ਸਕਾਰਬਰੋ ਸਾਊਥ ਵੈਸਟ ਦੇ ਅੰਟੇਰੀਓ ਲਿਬਰਲ ਨਾਮੀਨੇਸ਼ਨ ਕੰਟੈਸਟ ਦੇ ਵਿੱਚ ਵੀ ਨਹੀਂ ਜਿੱਤ ਮਿਲੀ. ਹਾਰਿਆ ਇੱਕ ਲੋਕਲ ਬਿਜ਼ਨਸਮੈਨ ਐਂਡ ਫੈਡਰਲ ਲਿਬਰਲ ਪਾਰਟੀ ਦੇ ਵਾਈਸ ਚੇਅਰ ਆਸਨੂਲ ਹਫੀਜ਼ ਤੱਕ. ਨੋਟ ਕਰਨ ਵਾਲੀ ਗੱਲ ਇਹ ਹੈ ਦੋਸਤੋ ਕਿ ਅੰਟੇਰੀਓ ਲਿਬਰਲ ਪਾਰਟੀ ਆਪਣੇ ਨਾਮੀਨੇਸ਼ਨ ਕੰਟੈਸਟ ਦੇ ਵਿੱਚ ਨਾਨ ਸਿਟੀਜ਼ਨਸ, ਈਵਨ ਟੈਂਪਰੇਰੀ ਵੀਜ਼ਾ ਹੋਲਡਰਸ, ਜਿਵੇਂ ਕਿ ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਉਹਨਾਂ ਲੋਕਾਂ ਨੂੰ ਵੀ ਵੋਟ ਪਾਉਣ ਦੀ ਇਜਾਜ਼ਤ ਦਿੰਦੀ ਹੈ ਨਾਮੀਨੇਸ਼ਨ ਕੰਟੈਸਟ ਵਿੱਚ, ਵਿਚ ਮੇਕਸ ਨੋ ਸੈਂਸ, ਕਿਉਂਕਿ ਇਹ ਲੋਕ ਤਾਂ ਅਸਲੀ ਇਲੈਕਸ਼ਨ 'ਚ ਵੋਟ ਪਾ ਹੀ ਨਹੀਂ ਸਕਦੇ. ਸੋ ਫਾਇਦਾ ਕੀ ਹੋਇਆ, ਮੇਕਸ ਨੋ ਸੈਂਸ ਰਹੋ. ਪਰ ਇਹ ਲੱਗਦਾ ਤਾਂ ਹੈ ਕਿ ਇੱਕ ਖਾਸ ਫੈਕਟਰ ਹੋ ਸਕਦਾ ਹੈ ਕਿ ਇਹ ਜਾਣਿਆ ਪਛਾਣਿਆ ਐਮ ਪੀ ਕਿਵੇਂ 19 ਵੋਟਾਂ ਦੇ ਫਰਕ ਨਾਲ ਹਾਰਿਆ. ਪ੍ਰਾਹੁਣੇ ਅਲੱਜ ਕੀਤਾ ਹੈ ਕਿ ਸਾਰੇ ਵੋਟ ਪਾਉਣ ਵਾਲਿਆਂ ਨੇ ਜਾਂ ਤਾਂ ਆਈ ਡੀਜ਼ ਦਿਖਾਈਆਂ ਹੀ ਨਹੀਂ ਹੈਗੀਆਂ, ਜਾਂ ਤਾਂ ਆਈ ਡੀਜ਼ ਚੈੱਕ ਕੀਤੀਆਂ ਹੀ ਨਹੀਂ ਹੈਗੀਆਂ, ਜਾਂ ਤਾਂ ਕੋਈ ਨਾ ਕੋਈ ਗੜਬੜ ਹੋਣੀ ਹੈ. ਜਿਸ ਤੋਂ ਬਾਅਦ ਅੰਟੇਰੀਓ ਲਿਬਰਲ ਪਾਰਟੀ ਦੇ ਇੰਟਰਮ ਲੀਡਰ ਜੌਨ ਫਰੇਜ਼ਰ ਨੇ ਕਿਹਾ ਕਿ ਇਸ ਲਿਬਰਲ ਐਮ ਪੀ ਨੂੰ ਸਿਰਫ ਦੋਸ਼ ਨਹੀਂ, ਸਬੂਤ ਪੇਸ਼ ਕਰਨੇ ਚਾਹੀਦੇ ਨੇ. ਅਤੇ ਅਸਲ ਦੇ ਵਿੱਚ ਤਾਂ ਇਹ ਇੱਕ ਫੇਅਰ, ਓਪਨ ਐਂਡ ਟ੍ਰਾਂਸਪੇਰੈਂਟ ਕੰਪੀਟੀਸ਼ਨ ਹੋਇਆ ਹੈ. ਪਰ ਅੱਜ ਲਿਬਰਲ ਐਮ ਪੀ ਨਥੈਨੀਅਲ ਅਰਸਕਿਨ-ਸਮਿਥ ਨੇ ਹੁਣ ਅੰਟੇਰੀਓ ਲਿਬਰਲ ਪਾਰਟੀ ਨੂੰ ਨੋਟਿਸ ਆਫ ਅਪੀਲ ਭੇਜਿਆ ਹੈ ਅਤੇ ਇਹ ਰਿਜ਼ਲਟ ਨੂੰ ਹੁਣ ਚੈਲੰਜ ਕਰ ਰਿਹਾ ਹੈ. ਸੋ ਬੇਸ਼ੱਕ ਇਹ ਪੋਲੀਟੀਕਲ ਪਾਰਟੀ ਅਤੇ ਕੰਟੈਸਟ ਦੇ ਰਿਜ਼ਲਟ ਦੇ ਪਿੱਛੇ ਹੀ ਖੜੀ ਆ, ਕਹਿ ਰਹੇ ਆ ਕਿ ਇਹ ਸਭ ਕੁਝ ਫੇਅਰ ਐਂਡ ਸਕੁਏਅਰ ਹੋਇਆ ਹੈ, ਪਰ ਮਾਮਲਾ ਹੁਣ ਪਾਰਟੀ ਦੇ ਆਰਬਿਟ੍ਰੇਸ਼ਨ ਕਮੇਟੀ ਤੱਕ ਜਾਊਗਾ, ਜੋ ਕਿ ਪਾਰਟੀ ਦੇ ਇੰਟਰਮ ਲੀਡਰ ਜੌਨ ਫਰੇਜ਼ਰ ਨੇ ਕਿਹਾ ਹੈ ਕਿ ਇਸ ਅਪੀਲ ਨੂੰ ਧਿਆਨ ਦੇ ਨਾਲ ਫੇਅਰਲੀ ਅਤੇ ਕਾਫੀ ਛੇਤੀ ਛੇਤੀ ਰਿਵਿਊ ਕਰਨਗੇ. ਕਿੰਨਾ ਕੁ ਛੇਤੀ ਹੋਰ ਹੋਜੂਗਾ, 1400 ਲੋਕਾਂ ਨੇ ਵੋਟ ਪਾਈ ਆ ਕੁੱਲ ਮਿਲਾ ਕੇ, ਬਹੁਤ ਵੱਡੀ ਗਿਣਤੀ ਆ. ਯਾ ਇਟਸ ਗੋਇੰ ਟੇਕ ਵਨ ਡੇ ਔਰ ਟੂ ਡੇਜ਼ ਹੋਪਫੁਲੀ. ਸੋ ਕਹਿੰਦੇ ਨੇ ਕਿ ਛੇਤੀ ਛੇਤੀ ਰਿਵਿਊ ਕਰਾਂਗੇ ਪਾਰਟੀ ਦੇ ਹੀ ਰੂਲਸ ਐਂਡ ਪ੍ਰੋਸੀਜਰ ਦੇ ਹਿਸਾਬ ਨਾਲ. ਸੋ ਭਾਵੇਂ ਇਹ ਇਸ ਰਾਈਡਿੰਗ ਦੇ ਨਾਮੀਨੇਸ਼ਨ ਕੰਟੈਸਟ ਦੇ ਵਿੱਚ ਹਾਰ ਹੀ ਗਿਆ ਹੈ, ਕੋਈ ਪਤਾ ਨਹੀਂ ਕਿ ਕੱਲ੍ਹ ਨੂੰ ਜਿੱਤ ਵੀ ਜਾਵੇ ਫਿਰ ਤੋਂ ਹੀ ਹਾਰ ਜਾਵੇ, ਨਤੀਜਾ ਕੋਈ ਅਲੱਗ ਪੇਸ਼ ਹੋਣਾ ਕਿ ਨਹੀਂ ਸਾਨੂੰ ਪਤਾ ਨਹੀਂ ਹੈਗਾ. ਪਰ ਇਹ ਵੀ ਨਹੀਂ ਸਾਨੂੰ ਹੁਣ ਪਤਾ ਹੈਗਾ, ਨਾ ਤਾਂ ਇਹ ਬਿਆਨ ਦੇ ਰਿਹਾ ਹੈ ਕਿ ਇਹ ਇਸ ਸਾਲ ਨਵੰਬਰ 2026 ਦੇ ਵਿੱਚ ਅੰਟੇਰੀਓ ਲਿਬਰਲ ਪਾਰਟੀ ਲੀਡਰਸ਼ਿਪ ਵੋਟਾਂ 'ਚ ਖੜੂਗਾ ਜਾਂ ਨਹੀਂ ਖੜੂਗਾ ਜੇਕਰ ਇਹ ਰਿਜ਼ਲਟ ਨਹੀਂ ਓਵਰਟਰਨ ਕੀਤਾ ਜਾਂਦਾ. ਇਹ ਮਨਾ ਕਰ ਰਿਹਾ ਹੈ ਇਸ ਜਰਨਲਿਸਟ ਦਾ ਸਵਾਲ ਨੂੰ ਐਂਸਰ ਕਰਨ ਦੇ ਲਈ. ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਦੋਸਤੋ ਜਾਣਦੇ ਜਾਣਦੇ ਤੁਹਾਨੂੰ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਦੀ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੋਵੇ, ਤੁਸੀਂ ਆਪਦਾ ਬਿਜ਼ਨਸ ਸਾਡੇ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਜਾਂ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ ਅਤਾ ਪਤਾ ਚਾਹੀਦਾ ਹੋਵੇ, ਨੰਬਰ ਤੁਸੀਂ ਘੁਮਾ ਸਕਦੇ ਹੋ 7 ਦਿਨ ਸਾਡੇ ਪ੍ਰੋਗਰਾਮ ਤੋਂ ਪਹਿਲਾਂ ਵੀ ਬਾਅਦ ਵੀ। 416-457-3381 call, text or WhatsApp 416-457-3381 416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਖਾਸ ਆਪਣੇ ਪਰਿਵਾਰ ਦੇ ਲਈ, ਆਪਣੇ ਬੱਚਿਆਂ ਦੇ ਲਈ, ਆਪਣੇ ਹਸਬੈਂਡ ਵਾਈਫ ਦੇ ਲਈ, ਤੁਸੀਂ ਆਪਦੇ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਦੇ ਲਈ ਲਾਈਫ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ, ਅਫੋਰਡੇਬਲ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਜਾਂ ਤੁਹਾਨੂੰ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੈ, ਗਿਵ ਮੀ ਅ ਕਾਲ, ਟੈਕਸਟ ਔਰ ਵਟਸਐਪ 416-457-3381 416-457-3381 416-457-3381। ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel Brij Mohan.

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕੰਪਰੋਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
1: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही SNS लॉयर्स नु कॉल करो 416-655-2000
5: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ

0: multiple locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164 2047 2040।

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਈਵਨਿੰਗ।

ਦਾ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਹੈ ਪੰਜਾਬੀ ਦਾ, ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ ਹੋ? ਬੱਲੇ ਬੱਲੇ, ਹੈਪੀ ਟਿਊਜ਼ਡੇ।

ਯਾਰੀ ਜਿਹੀ ਸ਼ਾਮ ਹੈ ਤੇ ਲੈ ਲਿਆ ਕੰਮ, ਮੰਡੇ ਡਨ, ਟਿਊਜ਼ਡੇ ਡਨ, ਪਰਸੋਂ ਫਰਾਈਡੇ ਜੂਨੀਅਰ ਤੇ ਫਿਰ ਫਰਾਈਡੇ ਵੀ ਨੇੜੀ ਆ, ਸੋ ਐਵੇਂ ਨਾ ਕਿਆ ਕਰੋ, ਹਫ਼ਤਾ ਬਹੁਤ ਲੰਬਾ, ਨਵੀਂ ਯਾਰ ਵੀਕ ਨਹੀਂ ਲੰਘਦਾ, ਨਵੀਂ ਯਾਰ ਦਿਨ ਬਹੁਤ ਕਹਿ ਲਓ ਕਿ ਸਲੋਲੀ ਸਲੋਲੀ ਲੰਘਦੇ, ਇੱਧਰ ਦੁਨੀਆ ਪਰੇਸ਼ਾਨ ਹੈ ਕਿ ਸਮਾਂ ਬਹੁਤ ਛੇਤੀ ਲੰਘ ਰਿਹਾ, ਅਤੇ ਆਪਾਂ ਜਦੋਂ ਟੈਨਸ਼ਨਾਂ 'ਚ ਹੁੰਦੇ ਹਾਂ ਆਪਾਂ ਕਹਿੰਦੇ ਯਾਰ ਸਮਾਂ ਬਹੁਤ ਸਲੋਲੀ ਲੰਘ ਰਿਹਾ, ਫਰਾਈਡੇ ਆਉਣ ਨੂੰ ਹੀ ਨਹੀਂ, ਕਹਿ ਲਓ ਕਿ ਫਰਾਈਡੇ ਆ ਹੀ ਨਹੀਂ ਰਿਹਾ, ਬਟ ਜੇ ਬੰਦਾ ਸੋਚੇ ਵੈ ਕਿ ਯਾਰ ਜੇ ਤੁਹਾਨੂੰ ਲੱਗਦਾ ਨਾ ਸਮਾਂ ਸਲੋਲੀ ਸਲੋਲੀ ਲੰਘ ਰਿਹਾ, ਤੁਸੀਂ ਸਗਾਂ ਤਾਂ ਕਰਮ ਵਾਲੇ ਹੋ, ਕਿਉਂਕਿ ਨਹੀਂ ਤਾਂ ਦੁਨੀਆਦਾਰੀ ਤਾਂ ਕਹਿ ਰਹੀ ਹੈ ਕਿ ਯਾਰ ਸਲੋ ਡਾਊਨ ਹੋ ਜਾਵੇ। ਹਰਭਜਨ ਮਾਨ ਜੀ ਦਾ ਇੱਕ ਬੜਾ ਸੋਹਣਾ ਗੀਤ ਸੀ ਕਿ ਕਿ ਜ਼ਰਾ ਠਹਿਰ ਜਿੰਦੜੀਏ, ਠਹਿਰ ਠਹਿਰ ਮੈਂ ਹੋਰ ਬੜਾ ਕੁਝ ਕਰਨਾ। ਸੋ ਦੁਨੀਆ 'ਤੇ ਲੋਕ ਕਹਿ ਰਹੇ ਕਿ ਠਹਿਰ ਠਹਿਰ ਠਹਿਰ, ਅਤੇ ਆਪਾਂ ਇੱਥੇ ਕਹਿ ਰਹੇ ਕਿ ਬਸ ਸਮਾਂ ਭੱਜਦਾ ਹੀ ਜਾਵੇ ਭੱਜਦਾ ਹੀ ਜਾਵੇ। ਸੋ ਪ੍ਰੋਗਰਾਮ ਪੰਜਾਬੀ ਦਾ ਨਾ ਹਰ ਇੱਕ ਮੂਮੈਂਟ ਨੂੰ, ਹਰ ਇੱਕ ਪਲ ਨੂੰ, ਹਰ ਇੱਕ ਤੁਸੀਂ ਸੈਕਿੰਡ ਨੂੰ ਇੰਜੋਏ ਕਰਿਆ ਕਰੋ। ਨੰਬਰ ਹੈ ਆਪਣਾ 905-673-3337, 905-673-3337 ਦੇ ਗੱਲਾਂ ਬਾਤ ਤੁਹਾਡੇ ਨਾਲ ਹੋ ਰਹੀਆਂ ਨੇ। ਸਟੂਡੀਓ ਦਾ ਨੰਬਰ ਵੈਸੇ ਤੁਹਾਨੂੰ ਯਾਦ ਹੀ ਹੈ, ਬਟ ਆਲਵੇਜ਼ ਮੈਂ ਕਹਿੰਦਾ ਹੁੰਦਾ ਕਿ ਜਦੋਂ ਜੀ ਕਰਦਾ ਕਾਲ ਕਰ ਲਿਆ ਕਰੋ, ਅਸੀਂ ਹਾਜ਼ਰ ਹਾਂ ਤੁਹਾਡੇ ਲਈ। ਨੰਬਰ ਹੈ ਆਪਣਾ 905-673-3337, 905-673-3337। ਕੋਈ ਗੀਤ ਸੰਗੀਤ ਸੁਣਨਾ, ਕੋਈ ਸਾਡੇ ਨਾਲ ਹੈਲੋ ਹਾਈ ਕਰਨੀ ਹੈ, ਕੋਈ ਸਾਡਾ ਹਾਲ ਚਾਲ ਪੁੱਛਣਾ, ਕੋਈ ਨੰਬਰ ਲੈਣਾ ਕਿਸੇ ਵੀ ਬਿਜ਼ਨਸ ਪਰਸਨ ਦਾ, ਜੋ ਵੀ ਹੈ ਅਸੀਂ ਤੁਹਾਡੇ ਲਈ ਹਾਜ਼ਰ ਹਾਂ। ਨੰਬਰ ਹੈ 905-673-3337। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵੀ 5 Rivers Duct Cleaning ਦੇ ਸਹਿਯੋਗ ਦੇ ਨਾਲ। 5 Rivers Duct Cleaning ਦੇ ਇਹ ਬਹੁਤ ਹੀ ਮਿਹਨਤੀ ਮੁੰਡੇ ਨੇ ਯਾਰ, ਇਹਨਾਂ ਨੇ ਅੱਜ ਤੋਂ ਮਤਲਬ 2-3 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਪੰਜਾਬੀ ਲਹਿਰਾਂ ਦੇ ਨਾਲ ਹੀ, ਅਤੇ ਬੜਾ ਮਾਣ ਹੈ ਕਿ ਲਗਾਤਾਰ ਸਾਡੇ ਨਾਲ ਮੁੰਡੇ ਜੁੜੇ ਨੇ। ਸੋ ਮੈਂ ਖੁਦ ਇਹਨਾਂ ਤੋਂ ਡਕਟ ਕਲੀਨਿੰਗ ਕਰਾਈ ਹੈ, ਬਹੁਤ ਸੋਹਣਾ ਕੰਮ ਕਰਦੇ ਆ, ਡਕਟ ਕਲੀਨਿੰਗ, ਫਰਨਿਸ ਕਲੀਨਿੰਗ, ਏਸੀ ਕੋਇਲ ਕਲੀਨਿੰਗ, ਬਰਸ਼ਿੰਗ, ਡਰਾਇਰ ਵੈਂਟ ਕਲੀਨਿੰਗ ਅਤੇ ਸੈਨੀਟਾਈਜੇਸ਼ਨ, ਸਾਰਾ ਕੁਝ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ। ਸੋ ਆਪਣੀ ਡਕਟ ਕਲੀਨਿੰਗ ਤੁਸੀਂ ਕਰਵਾ ਲਓ ਟਾਈਮ ਸਿਰ, ਨੰਬਰ ਨੋਟ ਕਰ ਲਓ ਇਹਨਾਂ ਦਾ, 5 Rivers Duct Cleaning, 4376887750, 4376887750, 437-688-7750, 4376887750, 4375 6875 ਤੇ ਘੁਮਾ ਲਓ ਫੇ ਫੋਨ।

ਵੀ ਵਾਕੋ ਇਹਨਾਂ ਨਛੱਤਰ ਗਿੱਲ ਸਾਹਿਬ ਯਾਰ ਦਾ ਕੋਈ ਕੋਈ ਨਾ ਕੋਈ ਗੀਤ ਅੱਜ ਜ਼ਰੂਰ ਲਾਵਾਂਗੇ ਐਂਡ ਵੰਸ ਅਗੇਨ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਬੱਦਲਵਾਈ ਹਲਕੀ ਫੁਲਕੀ ਹੋ ਚੁੱਕੀ ਹੈ ਅਤੇ ਕਣੀਆਂ ਪੈਣਗੀਆਂ, ਬਟ ਕਣੀਆਂ ਤੋਂ ਬਾਅਦ ਕਹਿੰਦੇ ਗਰਮੀ ਆ ਜਾਣੀ ਆ। ਸੋ ਰੇਨ ਦੋ ਤਿੰਨ ਦਿਨ ਅਤੇ ਫਿਰ ਫਰਾਈਡੇ 19, ਸੈਟਰਡੇ 26, ਫਿਰ 21, ਫਿਰ 27, ਫਿਰ 29 ਸਮਰ ਆ ਗਈ। ਓਏ ਕਿਆ ਬਾਤ ਹੈ, ਬੜੀ ਇੱਕ ਲੰਬੇ ਕਹਿ ਲਓ ਕਿ ਵੇਟ ਤੋਂ ਬਾਅਦ ਸਮਰ ਆ ਰਹੀ ਹੈ ਐਂਡ ਸਮਰ ਨੂੰ ਫਿਰ ਹੋ ਜਾਓ ਕੈਮ, ਹੋ ਜਾਓ ਰੈਡੀ, ਇੰਜੋਏ ਕਰ ਲਈ। ਅੱਜ ਕੱਲ੍ਹ ਦਾ ਮੌਸਮ ਵੀ ਬੜਾ ਸੋਹਣਾ ਯਾਰ, ਸਵੈਟਰ ਜੀ ਪਾ ਕੇ ਬਾਹਰ ਨਿਕਲੋ ਐਂਡ ਵਧੀਆ ਹਲਕੀ ਫੁਲਕੀ ਹਵਾ, ਨਾ ਕੋਈ ਬੜੀ ਠੰਡ ਨਾ ਕੋਈ ਬੜੀ ਗਰਮੀ, ਪਰਫੈਕਟ ਜਿਹਾ ਮੌਸਮ ਹੈ। ਸੋ ਆਈ ਹੋਪ ਤੁਸੀਂ ਬਾਹਰ ਨਿਕਲ ਰਹੇ ਹੋ, ਵਾਕਸ ਲਈ ਜਾ ਰਹੇ ਹੋ, ਰਨਸ ਲਈ ਜਾ ਰਹੇ ਹੋ, ਹੁਣ ਆਊਟਡੋਰ ਐਕਟੀਵਿਟੀਜ਼ ਬਹੁਤ ਸਾਰੀਆਂ ਸ਼ੁਰੂ ਹੋ ਗਈਆਂ ਨੇ, ਸੋ ਇਹਨਾਂ ਨੂੰ ਇੰਜੋਏ ਕਰਿਆ ਕਰੋ। ਬਰਾੜ ਟੈਂਬਰ ਪਰਸਨਲ ਇੰਜਰੀ ਲੋਇਰਸ ਬਹੁਤ ਹੀ ਜ਼ਿਆਦਾ ਕਮਾਲ ਦੀ ਟੀਮ ਹੈ। ਜੇ ਤੁਹਾਡਾ ਨਾ ਕਾਰ ਵੈਨ ਟਰੱਕ ਦਾ ਐਕਸੀਡੈਂਟ ਹੋ ਗਿਆ, ਇਹਨਾਂ ਨੂੰ ਇੱਕ ਵਾਰ ਕਾਲ ਕਰੋ, ਬੜੀ ਜ਼ਬਰਦਸਤ ਟੀਮ ਹੈ। ਇੰਸ਼ੋਰੈਂਸ ਕੰਪਨੀਆਂ ਨਾਲੇ ਫਾਈਟ ਕਰਕੇ ਤੁਹਾਨੂੰ ਵੱਧ ਤੋਂ ਵੱਧ ਕਲੇਮ, ਵੱਧ ਤੋਂ ਵੱਧ ਸੈਟਲਮੈਂਟ ਲੈ ਕੇ ਦਿੰਦੇ ਆ। ਇੱਕ ਇਹਨਾਂ ਦੇ ਕਲਾਇੰਟ ਸੀ, ਉਹਨਾਂ ਦਾ ਐਕਸੀਡੈਂਟ ਹੋਇਆ, ਇੰਸ਼ੋਰੈਂਸ ਕੰਪਨੀ ਉਹਨਾਂ ਨੂੰ ਕਹਿੰਦੀ ਕਿ ਸਾਡਾ ਹੀ ਡਾਕਟਰ ਹੈ ਉੱਥੇ ਜਾਓ, ਸਾਡੀ ਸ਼ੋਪ ਹੈ ਉੱਥੇ ਜਾਓ, ਸਾਰਾ ਕੁਝ ਸਾਡੇ ਮੁਤਾਬਕ ਕਰੋ। ਉਹਨਾਂ ਨੂੰ ਥੋੜ੍ਹਾ ਸ਼ੱਕ ਹੋਇਆ ਯਾਰ ਇਹਨਾਂ ਦੇ ਡਾਕਟਰ ਕੋਲ ਕਿਉਂ ਜਾਣਾ, ਇਹਨਾਂ ਨੇ ਵਕੀਲਾਂ ਨੂੰ ਫੋਨ ਕੀਤਾ, ਇਹਨਾਂ ਨੂੰ ਬਰਾੜ ਟੈਂਬਰ ਲੋਇਰਸ ਨੂੰ, ਉਹ ਵਕੀਲਾਂ ਨੇ ਸਮਝਾਇਆ ਕਿ ਐਵੇਂ ਨਾ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਆਖੇ ਲੱਗ ਕੇ ਫਸ ਜਾਇਓ, ਸਾਡੀ ਗੱਲ ਮੰਨੋ, ਆਹ ਚੱਕੋ ਐਵੇਂ ਐਵੇਂ ਕਰੋ, ਅਤੇ ਉਹਨਾਂ ਨੂੰ ਲੱਖਾਂ ਡਾਲਰ ਦੀ ਸੈਟਲਮੈਂਟ ਦਵਾਈ ਹੈ। ਸੋ ਤੁਸੀਂ ਇੱਕ ਵਾਰ ਫੋਨ ਕਰ ਲਓ, ਜੇ ਤੁਹਾਡਾ ਐਕਸੀਡੈਂਟ ਹੋ ਗਿਆ ਤਾਂ ਬਰਾੜ ਟੈਂਬਰ ਲੋਇਰਸ 647-890-1437 ਨੰਬਰ ਹੈ, ਮੇਰਾ ਨਾਮ ਜ਼ਰੂਰ ਲੈ ਦਿਓ। ਇਹ ਕੋਈ ਪੈਸੇ ਨਹੀਂ ਲੈਂਦੇ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ, ਠੀਕ ਹੈ। ਨੰਬਰ ਹੈ 647-890-1437, 647-890-1437, 647-890-1437, 647-890-1437 ਤੇ ਘੁਮਾਓ ਫੋਨ ਤੇ ਕਰ ਲਓ ਗੱਲਬਾਤ।

0: ਪੰਜਾਬੀ ਵਾਸੋ ਹੌਲੀ ਹੌਲੀ ਜਿਹੜੇ ਆਪਣੇ ਸਪੋਰਟਸ ਨੇ ਖਤਮ ਹੋ ਰਹੇ ਆ, ਖਤਮ ਨਹੀਂ ਬਟ ਜਦੋਂ ਤੁਹਾਡੀ ਟੀਮ ਬਾਹਰ ਨਿਕਲ ਜਾਵੇ ਫਿਰ ਲੱਗਦਾ ਖਤਮ ਹੋ ਰਹੇ। ਕੱਲ ਮੇਰੇ ਐਲਏ ਲੇਕਰਸ ਲੋਸ ਐਂਜਲਿਸ ਵਾਲੇ ਐਲੀਮੀਨੇਟਡ ਹੋ ਗਏ, ਉੱਧਰੋਂ ਰੈਪਟਰਸ ਵੀ ਐਲੀਮੀਨੇਟਡ ਹੋ ਗਏ, ਅਤੇ ਹੁਣ ਦੇਖਦੇ ਹਾਂ ਫਿਰ ਕੀ ਬਣਦਾ। ਨਿਊਯਾਰਕ ਵਾਲੇ ਅੱਗੇ ਵੱਧ ਗਏ ਅਤੇ ਕਲੀਵਲੈਂਡ ਜਾਂ ਡੀਟਰੋਇਟ ਵਾਲੇ ਅੱਗੇ ਵਧਣਗੇ, ਹੁਣ ਦੂਜੇ ਪਾਸੇ ਓਕਲਾਹੋਮਾ ਵਾਲੇ ਅੱਗੇ ਵੱਧ ਗਏ ਅਤੇ ਫਿਰ ਸੈਨ ਐਂਟੋਨੀਓ ਅਤੇ ਮਿਨੇਸੋਟਾ ਦੇ ਵਿੱਚੋਂ ਇੱਕ ਟੀਮ ਵਧੇਗੀ ਅਤੇ ਦੈਟਸ ਇਟ। ਉਸ ਤੋਂ ਬਾਅਦ ਫਾਈਨਲਸ ਨੇ ਅਤੇ ਬਾਸਕਿਟਬਾਲ ਨੇ ਵੀ ਖਤਮ ਹੋ ਜਾਣਾ। ਅਤੇ ਐਨ ਐਚ ਐਲ ਦੀ ਜੇ ਗੱਲ ਕਰੀਏ ਤਾਂ ਐਨ ਐਚ ਐਲ ਵੀ ਹੁਣ ਅਖੀਰਲੇ ਆਲਮੋਸਟ ਸਟੇਜਸ ਤੱਕ ਪਹੁੰਚ ਰਿਹਾ ਐਂਡ ਕੁਝ ਕੀ ਟੀਮਸ ਬਚੀਆਂ ਨੇ, ਕੋਈ ਟੋਰਾਂਟੋ ਦੀ ਟੀਮ ਨਹੀਂ ਬਚੀ ਇੰਨਾ ਕੁ ਪੱਕਾ। ਸੋ ਹੁਣ ਕੋਲਰੈਡੋ ਮਿਨੇਸੋਟਾ ਵਾਲੇ ਖੇਡ ਰਹੇ ਆ ਅਤੇ ਲਾਸ ਵੇਗਿਸ ਐਨਾਹਾਈਮ ਦੂਜੇ ਪਾਸੇ, ਕੈਰੋਲਾਈਨਾ ਅੱਗੇ ਵੱਧ ਗਿਆ ਅਤੇ ਕੈਰੋਲਾਈਨਾ ਹੁਣ ਮੈਨੂੰ ਲੱਗਦਾ ਕਿ ਫੇਸ ਕਰੇਗਾ ਬਫਲੋ ਜਾਂ ਮੌਂਟਰੀਅਲ ਨੂੰ, ਹੈ ਨਾ। ਹੋਪਫੁਲੀ ਕੋਈ ਕੈਨੇਡੀਅਨ ਟੀਮ ਅੱਗੇ ਵਧੇ ਯਾਰ, ਭਾਵੇਂ ਮੇਪਲ ਲੀਫਸ ਜਾਂ ਰੈਪਟਰਸ। ਚਲੋ ਰੈਪਟਰਸ ਤਾਂ ਇਕੱਲੀ ਕੈਨੇਡੀਅਨ ਟੀਮ ਹੈ ਬਟ ਹਾਕੀ ਦੇ ਵਿੱਚ ਹੁਣ ਮੌਂਟਰੀਅਲ ਵਾਲੇ ਬਚੇ ਆ, ਦੇਖਦੇ ਹਾਂ ਕਿ ਉਹ ਕੁਛ ਕਰਦੇ ਆ ਜਾਂ ਨਹੀਂ। ਟਾਈਮ ਵਿਲ ਟੈਲ। ਸੋ ਗੀਤ ਸੰਗੀਤ ਲਾਉਂਦੇ ਹਾਂ, ਪ੍ਰੋਗਰਾਮ ਨੂੰ ਇੰਜੋਏ ਕਰਦੇ ਹਾਂ, ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਅੱਗੇ ਜਾ ਕੇ ਜ਼ਰੂਰ ਜ਼ਰੂਰ ਜ਼ਰੂਰ ਹੋਣਗੀਆਂ। ਨੰਬਰ ਹੈ ਆਪਣਾ 9056733337 9056733 ਹੈਲੋ।
1: ਹਾਂਜੀ ਨਵੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਠੀਕ ਠਾਕ ਹੈ। ਤੇ ਬਾਕੀ ਆਈ ਪੀ ਐਲ ਦੇ ਵਿੱਚ ਵੀ ਦੋ ਟੀਮਾਂ ਨਿਕਲ ਗਈਆਂ, ਮੁੰਬਈ ਇੰਡੀਅਨ ਤੇ ਐਲ ਐਸ ਸੀ।
0: ਆਈ ਪੀ ਐਲ ਚ ਯਾਰ ਹੁਣ ਆਈ ਪੀ ਐਲ ਵੀ ਆਪਣੇ ਪੰਜਾਬ ਵਾਲੇ ਨੇ ਤਾਂ ਬੇਇੱਜ਼ਤੀ ਕਰਾ ਲਈ।
1: ਕਿਹੜੀਆਂ
0: ਟੀਮਾਂ ਨਿਕਲ ਗਈਆਂ ਹੁਣ? ਐਲ ਐਸ ਜੀ ਤੇ ਮੁੰਬਈ,
1: ਆਪਣੇ ਆਪਣੇ ਗੁਜਰਾਤ ਟਾਈਟਨ ਹੈਗੀ ਆ ਤੇ ਆਰਸੀਬੀ ਹੈਗੀ ਆ ਕੋਹਲੀ ਹੋਣੀ, ਤੇ ਉਹ ਤੋਂ ਬਾਅਦ
0: ਹੈਦਰਾਬਾਦ ਵਾਲੇ ਆ।
1: ਹਾਂਜੀ ਹਾਂਜੀ, ਹੈਦਰਾਬਾਦ ਸਨਰਾਈਜ਼ ਹੈਦਰਾਬਾਦ ਹੈ
0: ਪੰਜਾਬ
1: ਨਾਲ ਇੱਕ। ਹਾਂਜੀ, ਇੱਥੇ ਨਾਲ ਪੰਜਾਬ ਆ, ਚੌਥੀ ਪੋਜੀਸ਼ਨ ਤੇ ਆ ਉਹ। ਤੇ ਦੇਖੋ ਵੀ ਸਟਿਲ ਹੋਪ ਹੈ ਨਾ, ਕੋਹਲੀ ਦਾ ਬਹੁਤ ਤਕੜਾ ਫੈਨ ਹੈ।
0: ਅੱਛਾ,
1: ਲਵ ਕੋਹਲੀ ਬਟ ਪੰਜਾਬ ਤੇ ਮੇਰੀ ਫਿਰ ਜਾਨ ਹੈ ਨਾ।
0: ਹਾਂ, ਪੰਜਾਬ ਦਾ ਫਿਰ ਹੈ ਹੀ। ਦੇਖੋ ਬਹੁਤ ਉਮੀਦਾਂ ਸੀ ਜਦੋਂ ਪੰਜਾਬ ਵਾਲੇ ਲਗਾਤਾਰ 6 ਜਿੱਤੇ ਸੀ ਨਾ, ਫਿਰ ਸਾਰੇ ਕਾਇਮ ਜੇ ਹੋ ਗਏ, ਫਿਰ ਇੱਕ ਹਾਰੇ, ਦੋ ਹਾਰੇ, ਤਿੰਨ ਹਾਰੇ, ਫਿਰ ਚੌਥੀ ਲਗਾਤਾਰ ਹਾਰੇ, ਫਿਰ ਸਾਰਿਆਂ ਨੂੰ ਹੁਣ ਡਰ ਜਿਹਾ ਪੈ ਗਿਆ। ਬਟ ਦੇਖੋ ਜੇ ਟਰਨ ਅਰਾਊਂਡ ਕਰ ਸਕਦੇ ਆ।
1: ਜਿਹੜਾ ਲਾਸਟ ਮੈਚ ਹੈ ਨਾ, ਮੈਨੂੰ ਨੀ ਯਾਰ ਪਤਾ ਕਿੱਦਾਂ ਹਾਰ ਗਏ ਬ੍ਰੋ, ਉਹ ਨਾ ਦੇ ਸ਼ੁੱਡ ਬੀ ਵਿਨ ਰਾਈਟ। ਹਾਂ, ਜਿੱਤਿਆ ਮੈਚ ਹੀ ਬਸ
0: ਹੋ ਹੀ ਜਾਂਦਾ ਹੈ। ਦੇਖੋ ਸਪੋਰਟਸ ਦੇ ਵਿੱਚ ਇਹੀ ਤਾਂ ਫਿਰ ਸਪੋਰਟਸ ਦਾ ਸਵਾਦ ਹੈ ਕਿ ਕੁਛ ਨਹੀਂ ਪਤਾ ਕਦੋਂ ਕਿਹੜੀ ਟੀਮ ਨੇ ਅੱਗੇ ਵਧਣਾ। ਬਟ ਲੈਟਸ ਹੋਪ ਫੋਰ ਦਾ ਬੈਸਟ। ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ।
1: ਹਾਂਜੀ, ਮੈਨੂੰ ਸਰ ਨਾ ਇੱਕ ਮਿੰਟ।
0: ਹਾਂਜੀ,
1: ਜਿਹੜਾ ਨਾ ਅਰਸ਼ਦੀਪ ਆ, ਚਲੋ ਗੱਲ ਕਹਿਣੀ ਨੀ ਚਾਹੀਦੀ, ਉਹ ਜਦੋਂ ਦੀ ਉਹ ਗਰਲਫ੍ਰੈਂਡ ਦੇ ਨਾਲ ਘੁੰਮਣ ਲੱਗਾ ਉਹਦਾ ਬੇੜਾ ਰਹਿ ਗਿਆ। ਕੱਲ ਨੂੰ ਭਾਵੇਂ ਕਾਲ ਲੈ ਕੇ ਪੁੱਛ ਲਿਓ ਲੋਕਾਂ।
0: ਚਲੋ ਕੋਈ ਨਾ, ਠੀਕ ਹੈ, ਥੈਂਕ ਯੂ। ਜਦੋਂ ਕੋਈ ਗਰਲਫ੍ਰੈਂਡ ਵਿੱਚ ਆ ਜਾਂਦੀ ਵਿਚਾਰੀ, ਉਹਦਾ ਕਸੂਰ ਹੀ ਕੱਢਦੇ ਆ। ਉਧਰੋਂ ਜਦੋਂ ਵਿਰਾਟ ਕੋਹਲੀ ਥੋੜੇ ਜਿਹਾ ਅਪ ਐਂਡ ਡਾਊਨ ਜਿਹਾ ਖੇਡਣ ਲੱਗ ਗਿਆ ਤੇ ਫਿਰ ਉਦੋਂ ਵੀ ਕਹਿੰਦੇ ਕਿ ਯਾਰ ਅਨੁਸ਼ਕਾ ਸ਼ਰਮਾ ਦਾ ਕਸੂਰ ਹੈ, ਉਹਨੂੰ ਗਾਲਾਂ ਕੱਢਣ ਲੱਗ ਗਏ। ਹੁਣ ਅਰਸ਼ਦੀਪ ਦੀ ਗਰਲਫ੍ਰੈਂਡ ਆ ਗਈ, ਆਪਾਂ ਕਹਿੰਦੇ ਹਾਂ ਉਹਦੀ ਗਰਲਫ੍ਰੈਂਡ ਦਾ ਕਸੂਰ ਹੈ। ਵਿਚਾਰੀਆਂ ਯਾਰ, ਉਹ ਤਾਂ ਸਗਾ ਤੇ ਸਪੋਰਟ ਕਰਦੀਆਂ ਨੇ, ਹੁਣ ਤੁਸੀਂ ਉਹਨਾਂ ਦੇ ਮਗਰ ਪੈ ਜਾਂਦੇ ਹੋ। ਸੋ ਖੈਰ, ਪ੍ਰੋਗਰਾਮ ਪੰਜਾਬੀ ਰਾਤ ਤੇ ਸਾਡੇ ਨਾਲ ਹਰਮਨ ਜੁੜ ਚੁੱਕੇ ਨੇ। ਤੁਸੀਂ ਅਗਰ ਕਿਸੇ ਨੇ ਵੀ ਮੋਰਗੇਜ ਕਰਾਉਣੀ ਹੈ, ਘਰ ਨੂੰ ਆਪਣੇ ਨੂੰ ਰੀਫਾਈਨੈਂਸ ਕਰਵਾਉਣਾ, ਕੋਈ ਵੀ ਲੋਨ ਆਦਿ ਦੀ ਗੱਲਬਾਤ ਹੈ, ਤਾਂ ਵਨ ਐਂਡ ਓਨਲੀ ਇੱਕੋ ਇੱਕ ਟੀਮ, ਹਰਮਨ ਬੱਤਾ। ਟੀਮ ਹਰਮਨ ਬੱਤਾ 647-685-9000, ਟੀਮ ਹਰਮਨ ਬੱਤਾ। ਹਰਮਨ, ਵੈਲਕਮ, ਕੀ ਹਾਲ?
2: ਥੈਂਕ ਯੂ ਨਵੀ, ਗੁੱਡ ਈਵਨਿੰਗ ਐਵਰੀਵਨ। ਨਵੀ, ਅੱਜ ਕੱਲ ਡੈਟ ਕੰਸੋਲੀਡੇਸ਼ਨ ਦਾ ਬਹੁਤ ਕੁਐਸਚਨਸ ਪੁੱਛੇ ਜਾ ਰਹੇ ਨੇ, ਕਿਉਂਕਿ ਯੂਟੀਲਾਈਜੇਸ਼ਨ ਕ੍ਰੈਡਿਟ ਕਾਰਡਸ ਦੀ ਤੇ ਲਾਈਨ ਆਫ ਕ੍ਰੈਡਿਟ ਦੀ ਕਾਫੀ ਹਾਈ ਆ, ਜਿਹਦੇ ਕਰਕੇ ਅਕਸਰ ਦੇਖਿਆ ਜਾਂਦਾ ਕਿ ਕ੍ਰੈਡਿਟ ਸਕੋਰ ਬਹੁਤ ਥੱਲੇ ਆ ਜਾਂਦਾ। ਜਾਂ ਕਲਾਇੰਟਸ ਮਿਨੀਮਮ ਪੇਮੈਂਟ ਪੇ ਕਰਦੇ ਨੇ, ਚਾਹੇ ਉਹ ਲਾਈਨ ਆਫ ਕ੍ਰੈਡਿਟ ਦੀਆਂ ਨੇ 8-9% ਤੇ ਜਾਂ ਕ੍ਰੈਡਿਟ ਕਾਰਡਸ ਦੀਆਂ 15-20-21%। ਸੋ ਜੇ ਤੁਹਾਡੇ ਘਰ ਚ ਐਕੁਇਟੀ ਹੈਗੀ ਉਹਨੂੰ ਟੈਪ ਕਰੋ, ਚਾਹੇ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਣਾ ਕੇ ਜਾਂ ਘਰ ਨੂੰ ਰੀਫਾਈਨੈਂਸ ਕਰ ਲਓ ਟੂ ਪੇ ਆਫ ਦੋਜ਼ ਡੈਟਸ। ਹਾਈ ਇੰਟਰਸਟ ਰੇਟ ਪੇ ਨਾ ਕਰੋ ਤੇ ਯੂਟੀਲਾਈਜੇਸ਼ਨ ਹਾਈ ਨਾ ਰੱਖੋ, ਬਿਕਾਜ਼ ਉਹਨਾਂ ਨੇ ਤੁਹਾਡਾ ਕ੍ਰੈਡਿਟ ਸਕੋਰ ਬਹੁਤ ਥੱਲੇ ਲੈ ਆਉਣਾ। ਰੀਸੈਂਟਲੀ ਜੋ ਦੇਖਣ ਨੂੰ ਮਿਲ ਰਿਹਾ 500, 550, 600 ਕ੍ਰੈਡਿਟ ਸਕੋਰ ਓਨਲੀ ਬਿਕਾਜ਼ ਆਫ ਹਾਈ ਯੂਟੀਲਾਈਜੇਸ਼ਨ। ਜੇ ਯੂਟੀਲਾਈਜੇਸ਼ਨ ਹਾਈ ਤੁਹਾਡੀ 7-8 ਮਹੀਨੇ ਰਹਿ ਗਈ ਤਾਂ ਉਹਨੇ ਤੁਹਾਡਾ ਕ੍ਰੈਡਿਟ ਸਕੋਰ ਬਹੁਤ ਹੀ ਡ੍ਰੌਪ ਕਰ ਦੇਣਾ। ਇਹਦੇ ਨਾਲ ਆਪਣੇ ਘਰ ਚੋਂ ਐਕਟੀ ਲੈ ਕੇ ਚਾਹੇ ਤੁਸੀਂ ਹੋਮ ਐਕਟੀ ਲਾਈਨ ਆਫ ਕ੍ਰੈਡਿਟ ਬਣਾ ਲਓ ਜਾਂ ਤੁਸੀਂ ਘਰ ਨੂੰ ਰੀਫਾਈਨੈਂਸ ਕਰਕੇ ਉਹ ਸਾਰੇ ਡੈਟ ਪੇ ਕਰਕੇ ਇੱਕ ਸਿੰਗਲ ਪੇਮੈਂਟ ਬਣਾ ਲਓ। ਜੇ ਤੁਸੀਂ ਵੀ ਹਾਈ ਯੂਟੀਲਾਈਜੇਸ਼ਨ ਚੋਂ ਸਾਡੀ ਟੀਮ ਨਾਲ ਗੱਲ ਕਰ ਸਕਦੇ ਹੋ, ਅਸੀਂ ਤੁਹਾਨੂੰ ਨੰਬਰਸ ਰਨ ਕਰਕੇ ਐਗਜੈਕਟਲੀ ਮੈਥ ਤੁਹਾਡੇ ਸਾਹਮਣੇ ਰੱਖ ਸਕਦੇ ਹਾਂ ਕਿ ਕਿੰਨੇ ਡਾਲਰ ਤੁਸੀਂ ਮੰਥਲੀ ਸੇਵ ਕਰੋਗੇ। ਐਂਡ ਕਈ ਕੇਸਿਸ ਦੇ ਵਿੱਚ 1000-1200 ਡਾਲਰ ਪਰ ਮੰਥ ਵੀ ਸੇਵ ਹੋ ਰਿਹਾ ਕਲਾਇੰਟਸ ਦਾ। ਸੋ ਜ਼ਰੂਰ ਐਕਸਪਲੋਰ ਕਰੋ ਆਪਸ਼ਨ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਘਰ ਲੈਣਾ ਚਾਹੁੰਦੇ ਹੋ, ਚਾਹੇ ਨੈਕਸਟ ਈਅਰ ਘਰ ਲੈਣਾ, ਇੱਕ ਵਾਰ ਜ਼ਰੂਰ ਸਾਡੀ ਟੀਮ ਨਾਲ ਬੈਠੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ। ਐਂਡ ਕੰਸਲਟੇਸ਼ਨ ਦੀ ਕੋਈ ਫੀਸ ਨਹੀਂ, ਅਸੀਂ ਕੋਈ ਫੀਸ ਨਹੀਂ ਚਾਰਜ ਕਰਦੇ, ਵੀ ਗੈਟ ਪੇਡ ਬਾਏ ਦਾ ਬੈਂਕ। ਸੋ ਕੋਈ ਵੀ ਕੁਐਸਚਨ ਆ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਟੀਮ ਹਰਮਨ ਬੱਤਾ 647-685-9000, 647-685-9000। ਥੈਂਕ ਯੂ,
0: ਥੈਂਕ ਯੂ ਜੀ। ਸੋ ਹਰਮਨ ਨੂੰ ਜ਼ਰੂਰ ਕਾਲ ਕਰੋ, ਨੰਬਰ ਵਨ ਟੀਮ ਹੈ। ਜੇ ਤੁਸੀਂ ਇੱਕ ਵਾਰ ਹਰਮਨ ਨਾਲ ਕੰਮ ਕਰ ਲੈਣਾ, ਤੁਸੀਂ ਕਹੋਗੇ ਨਵੀਂ ਕੋਈ ਵੀ ਮੋਰਗੇਜ ਹੈ, ਕਿਸੇ ਦੀ ਵੀ ਮੋਰਗੇਜ ਹੈ, ਸਾਰਿਆਂ ਨੂੰ ਬਸ ਅਸੀਂ ਇਹੀ ਕਹਾਂਗੇ ਕਿ ਹਰਮਨ ਤੋਂ ਹੀ ਮੋਰਗੇਜ ਕਰਾਓ। ਸੋ ਹਰਮਨ ਦਾ ਨੰਬਰ 647-685-9000, 647-685-9000, 647-685-9000 ਟੀਮ ਹਰਮਨ ਬਤਾ। ਪ੍ਰੋਗਰਾਮ ਪੰਜਾਬੀ ਦੇ ਨਾਲ ਸਟੂਡੀਓ ਦਾ ਨੰਬਰ ਹੈ 9050673-3337। ਕੀ ਤੁਹਾਨੂੰ ਲੱਗਦਾ ਹੁਣ ਬਾਈ ਜੀ ਕਹਿ ਕੇ ਗਏ ਆ ਕਿ ਹੁਣ ਅਰਸ਼ਦੀਪ ਸਿੰਘ ਹੈ ਵੀ ਉਹਦੀ ਜਦੋਂ ਗਰਲਫ੍ਰੈਂਡ ਜੀ ਬਣੀ ਹੈ ਉਹਦੇ ਤੋਂ ਬਾਅਦ ਉਹਦੀ ਗੇਮ ਦੇ ਵਿੱਚ ਅਸਰ ਹੋਇਆ? ਤੁਹਾਨੂੰ ਲੱਗਦਾ ਕਿ ਕੋਈ ਬੰਦੇ ਦੀ ਜ਼ਿੰਦਗੀ 'ਚ ਕੋਈ ਲੇਡੀ ਆਉਂਦੀ ਹੈ, ਕੋਈ ਗਰਲਫ੍ਰੈਂਡ ਆਉਂਦੀ ਹੈ ਤਾਂ ਉਹਦਾ ਫੋਕਸ ਥੋੜ੍ਹਾ ਜਿਹਾ ਆਪਣੇ ਕੰਮ ਪ੍ਰਤੀ ਉਲਟ ਜਾਂਦਾ? ਨਾਲੇ ਤਾਂ ਕਹਿੰਦੇ ਆ ਬਿਹਾਈਂਡ ਐਵਰੀ ਕੀ ਕਹਿੰਦੇ ਆ, ਹੁਣ ਮੈਂ ਗਲਤ ਨਾ ਕਹਿ ਦੇਵਾਂ, ਬਿਹਾਈਂਡ ਐਵਰੀ ਮੈਨ ਕੋਟ ਕੀ ਹੈ, ਕਹਿੰਦੇ ਆ ਬਿਹਾਈਂਡ ਐਵਰੀ ਸਕਸੈਸਫੁਲ ਮੈਨ ਦੇਰ ਇਜ਼ ਅ ਵੂਮੈਨ। ਵੀ ਕੋਈ ਵੀ ਬੰਦਾ ਸਕਸੈਸਫੁਲ ਬਣ ਰਿਹਾ, ਵੀ ਕੋਈ ਨਾ ਕੋਈ ਔਰਤ ਹੈ ਜਿਹੜੀ ਉਹਨੂੰ ਮੋਟੀਵੇਟ ਕਰਦੀ ਹੈ, ਉਹਨੂੰ ਇੰਸਪਾਇਰ ਕਰਦੀ ਹੈ, ਉਹਨੂੰ ਪੁਸ਼ ਕਰਦੀ ਹੈ ਕਿ ਤੂੰ ਹੋਰ ਵੀ ਮਿਹਨਤ ਕਰ। ਇੱਧਰ ਆਪਾਂ ਕਹਿ ਦਿੰਦੇ ਹਾਂ ਕਿ ਕੁੜੀ ਆ ਗਈ ਬੰਦੇ ਦੀ ਲਾਈਫ ਦੇ ਵਿੱਚ ਤਾਂ ਉਹਦਾ ਫੋਕਸ ਹੀ ਖਤਮ ਹੋ ਗਿਆ, ਉਹਦਾ ਟੈਲੈਂਟ ਹੀ ਖਤਮ ਹੋ ਗਿਆ, ਬੜਾ ਕੁਛ ਕਹਿੰਦੇ ਹੋਣੇ ਆਪਾਂ। ਖਾਸ ਤੌਰ 'ਤੇ ਬੋਲੀਵੁੱਡ ਹੋ ਗਿਆ, ਬਾਲੀਵੁੱਡ ਹੋ ਗਿਆ, ਇਹਦੇ ਵਿੱਚ ਤਾਂ ਜ਼ਿਆਦਾਤਰ ਹੀ ਆਪਾਂ ਕਹਿ ਦਿੰਦੇ ਹਾਂ। ਤੁਹਾਨੂੰ ਲੱਗਦਾ ਕਿ ਕੋਈ ਐਸਾ ਫਰਕ ਪੈਂਦਾ? ਨੰਬਰ ਹੈ ਆਪਣਾ 9056733337, 9056733337, 905-600-7373 ਆਪਣਾ ਫੋਨ ਨੰਬਰ ਹੈ। ਦੇਖਦੇ ਹਾਂ ਜੇ ਤੁਹਾਡਾ ਕੋਈ ਇਹਦੇ ਬਾਰੇ ਓਪੀਨੀਅਨ ਹੈ ਕਿ ਹਾਂ ਯਾਰ ਨਵੀ ਮੁੰਡੇ ਥੋੜ੍ਹੇ ਆ ਬਸ ਕੁੜੀਆਂ ਮਗਰ ਜਦੋਂ ਪੈ ਜਾਂਦੇ ਆ ਫਿਰ ਨਾ ਕੰਮ ਕਰਨ ਜੋਗੇ, ਨਾ ਇਹ ਕਰਨ ਜੋਗੇ, ਨਾ ਉਹ ਕਰਨ ਜੋਗੇ। ਸੋ 905-600-7373 ਨੰਬਰ ਹੈ ਆਪਣਾ, 9056733337। ਦੁਆਬਾ ਟਰੈਵਲ ਨੂੰ ਜ਼ਰੂਰ ਯਾਦ ਰੱਖੋ, ਅਗਰ ਕਿਸੇ ਨੇ ਵੀ ਇੰਡੀਆ ਜਾਣਾ, ਇੰਡੀਆ ਤੋਂ ਆਉਣਾ, ਪਾਕਿਸਤਾਨ ਜਾਣਾ, ਪਾਕਿਸਤਾਨ ਤੋਂ ਆਉਣਾ, ਦੁਆਬਾ ਟਰੈਵਲ ਰੇਟ ਸਭ ਤੋਂ ਘੱਟ ਤਾਂ ਮਿਲੇਗਾ ਹੀ ਮਿਲੇਗਾ, ਬਟ ਜੋ ਸਰਵਿਸ ਹੈ ਉਹ ਕਮਾਲ ਦੀ ਹੈ। ਇਹਨਾਂ ਦੀ ਸਰਵਿਸ ਬੀਟ ਕਰਨੀ ਬਹੁਤ ਮੁਸ਼ਕਿਲ ਹੈ। ਦੁਆਬਾ ਟਰੈਵਲ ਐਂਡ ਟੂਰ, ਅਮਨ ਅਤੇ ਸੌਰਵ ਬਾਈ ਜੀ ਨੂੰ ਫੋਨ ਕਰੋ 9057967800, 9057967800, ਦੁਆਬਾ ਟਰੈਵਲ। ਮੈਂ ਨਾ ਜਿਹੜਾ ਨਾਲੇ ਸਵਾਲ ਤੁਹਾਨੂੰ ਪੁੱਛਿਆ, ਕੋਈ ਜੇ ਤੁਸੀਂ ਐਗਜ਼ਾਮਪਲ ਵੀ ਦੇ ਸਕਦੇ ਹੋ ਉਹ ਵੀ ਦਿਓ, ਵੀ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਯਾਰ ਨਵੀ ਥੋੜ੍ਹੇ ਆ ਮੁੰਡਿਆਂ ਦੇ ਕੰਮ ਪ੍ਰਤੀ ਟੈਲੈਂਟ ਪ੍ਰਤੀ ਉਹ ਫੋਕਸ ਜਿਹਾ ਨਹੀਂ ਰਹਿੰਦਾ, ਤਾਂ ਥੋੜ੍ਹੀ ਜਿਹੀ ਐਗਜ਼ਾਮਪਲ ਵੀ ਦੋ ਚਾਰ ਦੇ ਦਿਓ ਵੀ ਕਿਹਨੂੰ ਕਿਹਨੂੰ ਤੁਸੀਂ ਦੇਖਿਆ ਜਿਹੜੇ ਥੋੜ੍ਹੇ ਆਪਣੇ ਕੰਮ ਦੇ ਵਿੱਚ ਵੀਕ ਹੋਣ ਲੱਗ ਗਏ ਕਿਸੇ ਉਹਨਾਂ ਦੀ ਲਾਈਫ ਦੇ ਵਿੱਚ, ਗਰਲਫ੍ਰੈਂਡ ਵਾਈਫ ਹੋਣ ਤੋਂ ਬਾਅਦ। 905-600-7373 ਨੰਬਰ ਹੈ, ਮੈਨੂੰ ਨਹੀਂ ਲੱਗਦਾ ਇਹ ਗੱਲ। ਸੋ ਲੇਡੀਜ਼ ਤੁਸੀਂ ਵੀ ਸ਼ੇਅਰ ਕਰਨਾ, ਤੁਸੀਂ ਵੀ ਕਰ ਸਕਦੇ ਹੋ ਜੀ। 9390 ਹਾਂਜੀ ਵੀਰੇ,
3: ਹਾਂਜੀ ਨਵੀਂ ਵੀਰੇ ਦੇਖੋ ਸ਼ਰੀਰੀ ਦੀ ਗੱਲ ਕਰ ਰਿਹਾ, ਪਰਫੋਰਮੈਂਸ ਵਿਚਾਰਾ ਵਧੀਆ ਕਰ ਰਿਹਾ, ਹੁਣ ਉਹਦੇ ਪਿਛਲੇ ਮੈਚ ਸਭ ਤੋਂ ਘੱਟ ਸਕੋਰ ਉਹਨੂੰ ਪਏ ਆ ਹਨਾ, ਬਾਕੀ ਜਿਹੜਾ ਫ੍ਰੀ ਟਾਈਮ ਉਹਨੇ ਉਹਦੀ ਗਰਲਫ੍ਰੈਂਡ ਹੋਵੇ ਉਹਦੀ ਵਾਈਫ ਹੋਵੇ ਉਹਨੇ ਘੁੰਮਣਾ ਹੀ ਆ, ਹਰ ਵੀ ਘੁੰਮਦਾ, ਸਾਰੇ ਪਲੇਅਰ ਲੈ ਕੇ ਜਾਂਦੇ ਆ, ਜਦੋਂ ਵੀ ਕੋਈ ਟੂਰਨਾਮੈਂਟ ਵਰਲਡ ਸੀਰੀਜ਼ ਹੁੰਦੀ ਆ ਕਿਤੇ ਵੀ ਹੁੰਦੀ ਆ, ਸਾਰੇ ਆਪਦੇ ਜੋ ਵੀ ਪਾਰਟਨਰ ਉਹਨੂੰ ਲੈ ਕੇ ਜਾਂਦੇ ਆ ਨਾਲ, ਤੇ ਆਪਣੇ ਦੇ ਤੁਹਾਨੂੰ ਪਤਾ ਕਹਿੰਦੇ ਹੀ ਆ, ਫਿਰ ਐਵੇਂ ਚੱਕੀ ਫਿਰਦੇ ਨੂੰ ਵੀ ਪਰਫੋਰਮ ਉਹਦੀ ਘੱਟ ਗਈ ਤਾਂ ਕਿ ਕੁੜੀ ਮਗਰ ਲੱਗਾ ਵਾ, ਏਦਾਂ ਦੀ ਮੈਨੂੰ ਨੀ ਲੱਗਦਾ ਕੋਈ ਗੱਲ, ਆਪਾਂ ਵਿਨ ਐਜ਼ ਅ ਟੀਮ ਲੂਜ਼ ਐਜ਼ ਅ ਟੀਮ ਹੁੰਦੇ ਆ, ਤੇ ਬਾਕੀ ਜੇ ਤੁਸੀਂ ਇੰਡੀਵਿਜੁਅਲ ਤੇ ਜਾਣਾ ਉਹ ਪਰਫੋਰਮੈਂਸ ਆਪਣੀ ਵਧੀਆ ਕਰ ਰਿਹਾ ਵਾ।
0: ਤੁਹਾਨੂੰ ਨਹੀਂ ਲੱਗਦਾ ਕਿ ਕੋਈ ਬੰਦੇ ਦੀ ਲਾਈਫ ਦੇ ਵਿੱਚ ਕੋਈ ਲੇਡੀ ਆਉਂਦੀ ਹੈ, ਫੀਮੇਲ ਆਉਂਦੀ ਹੈ ਤਾਂ ਉਹ ਬੰਦਾ ਥੋੜੇ ਆ ਫਿਰ ਆਪਣੇ ਕੰਮ ਨੂੰ ਲੈ ਕੇ ਨਹੀਂ ਉਹਨਾਂ ਧਿਆਨ ਦਿੰਦਾ ਹੈ?
3: ਦੇਖੋ ਜੇ ਜਿਹੜਾ ਬੰਦੇ ਨੇ ਨਹੀਂ ਕਦੀ ਆਈ ਹੋਵੇ ਨੈਵਰ ਐਵਰ ਉਹਦੇ ਲਈ ਆਵੇ ਉਹ ਤਾਂ ਫਿਰ ਤੁਹਾਨੂੰ ਪਤਾ ਫਿਰ ਉਹਦਾ ਫੋਕਸ ਭੜਕ ਜਾਂਦਾ, ਇਹ ਤੁਹਾਨੂੰ ਪਤਾ ਪਾਪੂਲਰ ਹੈ ਗਿਆ ਏਦਾਂ ਥੋੜਾ ਵੀ ਕੁੜੀ ਆ ਗਈ ਲਾਈਫ ਦੇ ਆਪਣੇ ਫੋਕਸ ਤੋਂ ਭੜਕ ਜੂਗਾ, ਏਦਾਂ ਮੈਨੂੰ ਨੀ ਲੱਗਦਾ। ਤੇ ਬਾਕੀ ਸਾਰੇ ਜਾਣੇ ਨਾ ਆਪਣੇ ਸਰਪੰਚ ਸਾਹਿਬ ਦੇ ਮਗਰ ਪਏ ਆ ਵੀ ਯਾਰ ਜੇ ਬੰਦੇ ਨੇ ਵਧੀਆ ਕੀਤਾ ਤੇ ਥੋੜਾ ਡਾਊਨਫਾਲ ਆਇਆ ਨਾ, ਵਧੀਆ ਚੜ੍ਹਦੇ ਸੁਰਨ ਤੇ ਹਰ ਕੋਈ ਸਲਾਮ ਕਰਦਾ, ਹਰ ਕੋਈ ਨਾਲ ਤੁਹਾਡੇ ਖੜਦਾ, ਪਰ ਜਦੋਂ ਡਾਊਨਫਾਲ ਆਉਂਦਾ ਨਾ ਉਦੋਂ
0: ਸਪੋਰਟ ਕਰਦੀ ਹੈ, ਆਪਾਂ ਕਦੇ ਰਿਸਪੈਕਟ ਤਾਂ ਦਿੰਦੇ ਨੀ।
3: ਹਾਂਜੀ ਤੇ ਹੁਣ ਦੇਖੋ ਠੀਕ ਆ, ਆਪਾਂ ਤਿੰਨ ਮੈਚ ਹਾਰ ਗਏ ਚਾਰ ਲਗਾਤਾਰ, ਉਹਦਾ ਮਤਲਬ ਇਹ ਨੀ ਵੀ ਉਹ ਅਈਅਰ ਐਜ ਏ ਕੈਪਟਨ ਉਹ ਮਾੜਾ ਵਾ ਜਾਂ ਐਜ਼ ਏ ਟੀਮ ਆਪਣੀ ਜਿਹੜੀ ਪੰਜਾਬ ਦੀ ਮਾੜੀ ਹੋ ਗਈ, ਠੀਕ ਆ ਨਹੀਂ ਆਪਾਂ ਓਨਾ ਜਦੋਂ ਤੁਸੀਂ ਹਾਰ ਜਾਂਦੇ ਨਾ ਮੈਚ ਲਗਾਤਾਰ ਵੀਰ ਜੀ, ਉਹ ਤੁਹਾਡੇ ਨਾ ਜਿਹੜਾ ਤੁਹਾਡਾ ਮਤਲਬ ਕੀ ਉਹਨੂੰ ਕਹਿੰਦੇ ਜਿਹੜਾ ਤੁਹਾਡਾ ਟੀਮ ਦਾ ਬੈਲੈਂਸ ਆ
0: ਮੋਰਲ
3: ਮੋਰਲ ਉਹ ਵੀ ਥੋੜਾ ਡਾਵਾ ਡੋਲ ਹੋ ਜਾਂਦਾ।
0: ਚਲੋ ਮੈਂ ਚਲੋ ਆਪਾਂ ਪੰਜਾਬ ਦੀ ਗੱਲ ਨਹੀਂ ਕਰ ਰਹੇ, ਮੈਂ ਕੋਈ ਕ੍ਰਿਕਟ ਦੀ ਟੀਮ ਦੀ ਗੱਲ ਨਹੀਂ ਕਰ ਰਿਹਾ, ਆਪਾਂ ਬਸ ਗੱਲ ਕਰ ਰਹੇ ਹਾਂ ਜੋ ਇਹ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਜਿਹਾ ਪੈ ਜਾਂਦਾ ਕਿ ਕੋਈ ਕੁੜੀ ਆ ਗਈ ਬੰਦੇ ਦੀ ਲਾਈਫ ਦੇ ਵਿੱਚ ਵੀ ਉਹ ਤਾਂ ਨਹੀਂ ਵਧੀਆ ਕੰਮ ਕਰ ਰਿਹਾ, ਟੀਮ ਦੀ ਆ ਆਪਾਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਜਸ ਜਨਰਲ, ਪਰ ਠੀਕ ਹੈ ਥੈਂਕ ਯੂ। ਦੇਖਦੇ ਹਾਂ ਬਾਕੀ ਸਾਡੇ ਸੱਜਣ ਮਿੱਤਰ ਕੀ ਕਹਿੰਦੇ ਆ। ਸਵਾਲ ਇਹ ਹੈ ਕਿ ਇੱਕ ਬਾਈ ਜੀ ਕਹਿੰਦੇ ਕਿ ਹੁਣ ਅਰਸ਼ਦੀਪ ਸਿੰਘ ਕ੍ਰਿਕਟਰ ਹੈ ਵੀ ਜਦੋਂ ਉਹਦੀ ਗਰਲਫ੍ਰੈਂਡ ਬਣੀ ਹੈ ਉਦੋਂ ਦਾ ਉਹ ਵਧੀਆ ਨਹੀਂ ਖੇਡ ਰਿਹਾ, ਹੁਣ ਮੈਂ ਤੁਹਾਨੂੰ ਪੁੱਛ ਰਿਹਾ ਕੀ ਤੁਹਾਨੂੰ ਲੱਗਦਾ ਇਹਦਾ ਕੋਈ ਅਸਰ ਹੈ ਵੀ ਬੰਦੇ ਦੀ ਲਾਈਫ ਦੇ ਵਿੱਚ ਕੋਈ ਲੜਕੀ ਆ ਗਈ ਉਹ ਹੁਣ ਉਹਦੇ ਨਾਲ ਘੁੰਮ ਫਿਰ ਰਿਹਾ ਜਾਂ ਆਸ਼ਕੀ ਦੇ ਵਿੱਚ ਪੈ ਗਿਆ ਵੀ ਉਹਦੇ ਕਰਕੇ ਉਹ ਹੁਣ ਵਧੀਆ ਨਹੀਂ ਖੇਡ ਰਿਹਾ, ਤੁਹਾਨੂੰ ਲੱਗਦਾ ਇਸ ਚੀਜ਼ ਦਾ ਕੋਈ ਰਿਲੇਸ਼ਨ ਹੈ? ਜੇ ਹੁਣ ਕੋਈ ਐਕਟਰ ਹੈ ਉਹਦੀ ਕੋਈ ਗਰਲਫ੍ਰੈਂਡ ਬਣ ਜਾਵੇ ਵਾਈਫ ਬਣ ਜਾਵੇ ਵੀ ਬਸ ਉਸੇ ਕਰਕੇ ਉਹ ਹੁਣ ਵਧੀਆ ਮੂਵੀਆਂ ਨਹੀਂ ਦੇ ਰਿਹਾ, ਵਧੀਆ ਐਕਟਿੰਗ ਨਹੀਂ ਕਰ ਰਿਹਾ, ਕੋਈ ਗਾਇਕ ਹੈ ਜੇ ਕਿਸੇ ਗਾਇਕ ਦੇ ਗਰਲਫ੍ਰੈਂਡ ਵਾਈਫ ਬਣ ਜਾਵੇ ਤੁਹਾਨੂੰ ਲੱਗਦਾ ਕਿ ਇਹਦੇ ਉਹਦੇ ਬਣਨ ਦੇ ਨਾਲ ਉਹਦੇ ਗਾਣੇ ਨਹੀਂ ਵਧੀਆ ਹੋਣਗੇ, ਉਹ ਲਿਖਦਾ ਨਹੀਂ ਵਧੀਆ ਗਾਉਂਦਾ ਨਹੀਂ ਵਧੀਆ? ਆਪਾਂ ਰਿਲੇਟ ਕਿਉਂ ਕਰਦੇ ਹਾਂ ਰਿਲੇਸ਼ਨਸ਼ਿਪ ਨੂੰ ਅਤੇ ਕਰੀਅਰ ਨੂੰ? 905-673-3337 ਆਪਣਾ ਨੰਬਰ ਹੈ, ਅਤੇ ਜੇ ਕੋਈ ਤੁਸੀਂ ਇਗਜ਼ੈਂਪਲ ਵੀ ਦੇਣਾ ਚਾਹੋਗੇ ਤਾਂ ਜੀ ਸਦ ਕੇ ਦੇ ਸਕਦੇ ਹੋ। ਪ੍ਰਾਈਵੇਟ ਕਾਲਰ ਤੁਹਾਨੂੰ ਲੈਣਾ ਨਹੀਂ, ਐਵੇਂ ਟਾਈਮ ਨਾ ਵੇਸਟ ਕਰੋ, ਕਾਲ ਕਰਨਾ, ਤੁਹਾਡਾ ਨਾਂ ਨੰਬਰ ਸਾਰਾ ਰਿਕਾਰਡ ਹੋਵੇ ਅਤੇ ਫਿਰ ਗੱਲਬਾਤ ਕਰਾਂਗੇ। ਨੰਬਰ ਹੈ ਆਪਣਾ 9056733337 9056733337। ਯਾਦ ਰੱਖੋ ਜ਼ਰੂਰ ਰੋਇਲ ਆਟੋ ਸੈਂਟਰ ਨੂੰ, ਰਾਜ ਬਾਈ ਜੀ ਹਾਜ਼ਰ ਨੇ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਗੱਲ ਕੀ ਗੱਡੀ ਦਾ ਕੋਈ ਪੰਗਾ ਪੈ ਗਿਆ, ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ, 9057991478 9057991478 ਜੀ 4642 ਹੈਲੋ ਠੀਕ ਹੈ ਜੀ ਕਿਵੇਂ ਹੋ?
4: ਸਭ ਠੀਕ ਹੈ
0: ਜੀ।
4: ਮੁੰਡੇ ਦਾ ਧਿਆਨ ਤਾਂ ਥੋੜਾ ਭਟਕਿਆ ਲੱਗਦਾ ਬਈ।
0: ਧਿਆਨ ਭਟਕਿਆ ਲੱਗਦਾ?
4: ਹਾਂ ਧਿਆਨ ਤਾਂ ਭਟਕਿਆ ਲੱਗਦਾ ਯਾਰ, ਮਤਲਬ ਕਿ ਦੋ ਤਿੰਨ ਮੈਚ ਹੋ ਗਏ ਲਗਾਤਾਰ ਹੀ।
0: ਸੋ ਤੁਹਾਨੂੰ ਲੱਗਦਾ ਵੀ ਉਹ ਥੋੜੇ ਆਸ਼ਕੀ ਚ ਜ਼ਿਆਦਾ ਪੈ ਗਿਆ ਤਾਂ ਧਿਆਨ ਉਹਦਾ ਉਧਰ ਨੂੰ ਹੋ ਗਿਆ?
4: ਬਿਸ਼ਨ ਸੁੰਦਰ ਵਰਗੇ ਚਾਹੇ ਛੋਟੇ ਮੋਟੇ ਬੈਟਸਮੈਨ ਤੋਂ ਕੁੱਟ ਖਾ ਕੇ ਯਾਰ ਮੈਚ ਹਾਰ ਗਿਆ, ਪਿਛਲਾ ਮੈਚ ਤਾਂ ਪਤਾ ਹੀ ਨੀ ਲੱਗਾ ਕਿੱਦਾਂ ਹਾਰ ਗਿਆ।
0: ਸੋ ਤੁਹਾਨੂੰ ਲੱਗਦਾ ਕਿ ਆਸ਼ਕੀ ਦੇ ਚੱਕਰ ਦੇ ਵਿੱਚ ਇਹ ਪੰਗਾ ਪੈ ਰਿਹਾ?
4: ਪੰਜਾਬ ਦੀ ਟੀਮ ਪਤਾ ਨੀ ਕੀ ਆ ਬਈ, ਲੀਹ ਤੋਂ ਲੱਸੀ ਹੋਈ ਗੱਲ ਲੱਗਦੀ ਆ।
0: ਚਲੋ ਠੀਕ ਹੈ, ਮੈਂ ਹੁਣ ਤੁਸੀਂ ਇਹਦਾ ਜਵਾਬ ਦੇ ਦਿਓ ਜਿਹੜਾ ਆਪਾਂ ਆਸ਼ਕੀ ਦਾ ਅਤੇ ਕਰੀਅਰ ਦੀ ਗੱਲ ਕਰ ਰਹੇ ਹਾਂ, ਅਤੇ ਠੀਕ ਹੈ ਮੈਂ ਸਮਝਦਾ ਤੁਹਾਡੀ ਗੱਲ ਕਿ ਧਿਆਨ ਹੁਣ ਫਿਰ ਤੁਸੀਂ ਦੱਸੋ ਨਾ ਵੀ ਕਿਹੜੀ ਗੱਲ ਕਰਕੇ ਤੁਹਾਨੂੰ ਲੱਗਦਾ ਕਿ ਧਿਆਨ ਉਹਦਾ ਜਾਂ ਕਿਸੇ ਵੀ ਬੰਦੇ ਦਾ ਭਟਕਿਆ ਹੋ ਸਕਦਾ। ਸੋ ਇੱਕ ਤੁਸੀਂ ਏਰੀਅਨ ਮਿਲਸ ਐਕਿਰਾ ਨੂੰ ਪੱਕਾ ਯਾਦ ਰੱਖਣਾ, ਗੱਡੀ ਲੈਣੀ ਹੈ ਤਾਂ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ 9058285800 ਨੰਬਰ ਨੋਟ ਕਰੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ। ਸਾਡੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਜੋ ਮੈਨੇਜਰ ਨੇ ਐਕਿਰਾ ਦੇ ਜੀ 1303। ਹੈਲੋ
5: ਜੀ,
0: ਵੈਲਕਮ।
5: ਤੁਹਾਡਾ ਪ੍ਰੋਗਰਾਮ ਬਹੁਤ ਹੀ ਮੈਨੂੰ ਚੰਗਾ ਲੱਗਦਾ ਹੈ, ਸਪੈਸ਼ਲੀ ਮੈਂ ਤਾਂ ਵੀ ਸੁਣਦੀ ਹੁੰਦੀ ਹਾਂ ਜਦ ਮੈਂ ਕੰਮ ਤੋਂ ਆਉਂਦੀ
0: ਹਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੁਹਾਡਾ
5: ਚੰਗਾ ਸੀ, ਤੁਹਾਡਾ ਟੌਪਿਕ ਬਹੁਤ ਚੰਗਾ ਸੀ, ਸਪੈਸ਼ਲੀ ਤੁਸੀਂ ਦੱਸਿਆ ਕਿ ਲੇਡੀਜ਼ ਤੁਸੀਂ ਵੀ ਕਾਲ ਕਰੋ। ਸੋ ਆਈ ਵਾਸ ਲਾਈਕ ਓਕੇ, ਤੇ ਮੈਨੂੰ ਲੱਗਦਾ ਹੈ ਕਿ ਜਦ ਆਦਮੀ ਆਪਣਾ ਫੋਕਸ ਹੁੰਦਾ ਨਾ ਕੰਮ ਤੇ, ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਮੈਨੂੰ ਬੀਵੀ ਤੇ ਬੱਚੇ ਦਾ ਸਪੋਰਟ ਕਰਨਾ, ਉਹ ਹੋਰ ਦਿਲ ਲੱਗ ਕੇ ਨਾ ਕੰਮ ਕਰਦਾ। ਤੇ ਸਾਡਾ ਇਸਲਾਮ ਦੇ ਵਿੱਚ ਵੀ ਕੀ ਹੈਗਾ ਕਿ ਬੀਵੀ ਬੱਚੇ ਰਿਸਕ ਲੈ ਕੇ ਆਉਂਦੇ, ਤੇ ਅਗਰ ਸਹੀ ਇਨਸਾਨ ਹੋਏ ਨਾ ਤੇ ਮੈਨੂੰ ਲੱਗਦਾ ਉਹਦੇ ਵਿੱਚ ਬਰਕਤ ਆਉਂਦੀ ਹੈ। ਇਹ ਐਵੇਂ ਜੀ ਗੱਲ ਬਣੀ ਹੈ ਕਿ ਉਹੀ ਯੂ ਨੋ ਲਾਈਕ ਸਟੀਰੀਓਟਾਈਪਿਕਲ ਮਾਂ ਕਿ
0: ਕੁੜੀ ਦੇ ਮਗਰ ਲੱਗ ਗਿਆ ਤੇ ਉਹਦੇ ਥੱਲੇ ਲੱਗਿਆ ਹੋਇਆ, ਨਾ ਕੰਮ ਕਰਦਾ ਚੱਜ ਤਰ੍ਹਾਂ, ਨਾ ਕਿਸੇ ਦੀ ਹੋਰ ਗੱਲ ਸੁਣਦਾ, ਆਪਣੇ ਕਮਿਊਨਿਟੀਜ਼ ਦੇ ਵਿੱਚ ਵਾਕਈ ਸਟੀਰੀਓਟਾਈਪ ਬਣ ਜਾਂਦਾ।
5: ਬਿਲਕੁਲ ਬਿਲਕੁਲ।
0: ਪਰ ਤੁਹਾਨੂੰ ਨਹੀਂ ਲੱਗਦਾ, ਤੁਹਾਨੂੰ ਸਗਾ ਤੇ ਲੱਗਦਾ ਹੈ ਕਿ ਇੱਕ ਔਰਤ ਦੇ ਆਉਣ ਨਾਲ ਬੰਦਾ ਹੋਰ ਵੀ ਕੈਪੇਬਲ ਹੋ ਜਾਂਦਾ?
5: ਕਿਉਂਕਿ ਉਹਨੂੰ ਪਤਾ ਹੁੰਦਾ ਕਿ ਉਹਨਾਂ ਕੋਲ ਹੁਣ ਹੋਰ ਲੋਕ ਹੈਗੇ ਸਪੋਰਟ ਕਰਨ ਲਈ
0: ਜੀ,
5: ਕਿ ਉਹ ਇਸ ਤਰ੍ਹਾਂ ਹੁਣ ਗਹਿਰਾ ਲਾਈਕ ਯੂ ਨੋ ਕੈਨਟ ਲਾਈਕ ਰੋਮ ਅਰਾਊਂਡ ਲਾਈਕ ਜਸਟ ਫੋਕਸ, ਉਹਨਾਂ ਦੇ ਉੱਤੇ ਫੋਕਸ ਨਹੀਂ ਹੈਗਾ ਨਾ, ਵੀ ਹੈਵ ਟੂ ਫੋਕਸ ਔਨ ਹਿਸ ਇੰਟਾਇਰ ਫੈਮਿਲੀ ਐਂਡ ਫਿਊਚਰ ਟੂ।
0: ਨੋ ਬਿਲਕੁਲ, ਦੇਰਸ ਮੈਨੀ ਐਗਜ਼ਾਮਪਲਸ ਆਫ ਦੈਟ, ਵੀ ਜਿਹੜੇ ਬੜੇ ਸਕਸੈਸਫੁਲ ਬੰਦੇ ਨੇ ਉਹਨਾਂ ਦੇ ਕੋਲ ਬੜੇ ਲੰਬੇ ਸਮੇਂ ਤੋਂ ਦੇ ਹੈਵ ਯੂ ਨੋ ਵਾਈਵਸ ਜੋ ਉਹਨਾਂ ਨੂੰ ਸਪੋਰਟ ਕਰਦੇ ਨੇ। ਬਟ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ, ਥੈਂਕਸ ਫੋਰ ਯਰ ਕਾਲ, ਰੀਲੀ ਅਪਰੀਸ਼ੀਏਟ ਇਟ। ਐਂਡ ਸਾਡੇ ਨਾਲ ਸੁਖਪਾ ਜੀ ਵੀ ਜੁੜੇ ਆ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਵੀਕਐਂਡ ਲੌਂਗ ਵੀਕਐਂਡ ਵਿਕਟੋਰੀਆ ਡੇ ਦੀ ਸੇਲ ਲੱਗ ਰਹੀ ਹੈ ਬਈ, ਫਰਾਈਡੇ ਸੈਟਰਡੇ ਸੰਡੇ, ਤੇ ਫਰਾਈਡੇ ਨੂੰ ਪੰਜਾਬੀ ਲਹਿਰਾਂ ਲਾਈਵ ਲੋਕੇਸ਼ਨ ਹੋਵੇਗਾ ਐਟ ਗ੍ਰੈਂਡ ਹੋਮ ਫਰਨੀਚਰ। ਭਾਜੀ ਵੈਲਕਮ,
6: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਊਗਾ ਤੇ ਨਾਲ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ